ਡਾਕਟਰ ਉਹੀ ਸੀਗਾ ਤੇ ਉਹ ਵੀ ਡਾਕਟਰ ਜਿਹੜਾ ਹੈ ਮੈਂ ਡਾਕਟਰ ਦਾ ਨਾਂ ਨੀ ਲੈਣਾ ਚਾਹੁੰਦਾ ਤੇ ਤਿੰਨ ਤਰੀਕ ਨੂੰ ਸਾਡੀ ਅਪੋਇੰਟਮੈਂਟ ਸੀ ਉਹਨੇ ਸਾਰੀਆਂ ਰਿਪੋਰਟਾਂ ਕਹਿੰਦਾ ਵੀ

ਸਤਿ ਸ੍ਰੀ ਅਕਾਲ ਜੀ। ਖਬਰਾਂ ਦਾ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਅੰਦਰ ਪਿਛਲੇ ਕਈ ਦਿਨਾਂ ਤੋਂ ਸਤਲੁਜ ਫਿਰਨ ਦਾ ਵਿਵਾਦ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਇਸ ਮੁੱਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਐਲਾਨ ਕੀਤਾ। ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਪੰਜਾਬ ਦੇ ਉਸ ਦੌਰ ਦੌਰਾਨ ਹੋਏ ਮਨੁੱਖੀ ਅਧਿਕਾਰਾਂ ਦੇ ਕਾਂਡ ਨੂੰ ਬਿਆਨ ਕਰਦੀ ਫਿਲਮ ਸਤਲੁਜ, ਪੁਰਾਣਾ ਨਾਂ ਪੰਜਾਬ 95, ਨੂੰ ਡਿਜੀਟਲ ਪਲੇਟਫਾਰਮ ਤੋਂ ਹਟਾਏ ਜਾਣ ਅਤੇ ਫਿਰ ਕੇਂਦਰ ਸਰਕਾਰ ਵੱਲੋਂ ਇਸ ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਬਣਾਉਣ ਦੇ ਫੈਸਲੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਅਤੇ ਸ਼੍ਰੋਮਣੀ ਕਮੇਟੀ ਨੇ ਫਿਲਮ ਉੱਤੇ ਲਾਈ ਗਈ ਇਸ ਰੋਕ ਦੇ ਵਿਰੋਧ ਵਿੱਚ ਅੱਜ ਯਾਨੀ ਕਿ ਭਾਰਤੀ ਸਮੇਂ ਮੁਤਾਬਕ 10 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਇੱਕ ਵੱਡਾ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ। ਅੱਜ ਦਾ ਇਹ ਰੋਸ ਮਾਰਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਜਾਵੇਗਾ, ਜਿੱਥੇ ਕੇਂਦਰ ਸਰਕਾਰ ਦੇ ਨਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧੀ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ। ਅੱਜ ਦੇ ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਫਿਲਮ ਸਤਲੁਜ ਵਿੱਚ ਕੋਈ ਵੀ ਅਜਿਹਾ ਦ੍ਰਿਸ਼ ਜਾਂ ਸਮੱਗਰੀ ਨਹੀਂ ਹੈ ਜੋ ਦੇਸ਼ ਦੀ ਏਕਤਾ ਅਖੰਡਤਾ ਨੂੰ ਨੁਕਸਾਨ ਪਹੁੰਚਾਉਂਦੀ ਹੋ। ਉਹਨਾਂ ਕਿਹਾ ਕਿ ਇਹ ਫਿਲਮ ਸਿਰਫ ਇਤਿਹਾਸਿਕ ਤੱਥਾਂ ਤੇ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਹਜ਼ਾਰਾਂ ਲਾਵਾਰਿਸ ਲਾਸ਼ਾਂ ਦੇ ਸੰਸਕਾਰ ਦਾ ਸੱਚ ਸਾਹਮਣੇ ਲਿਆਉਣ ਲਈ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਸਿੱਖਾਂ ਦੇ ਦਰਦਮਈ ਇਤਿਹਾਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਪ੍ਰਗਟਾਵੇ ਦੀ ਆਜ਼ਾਦੀ ਤੇ ਸਿੱਧਾ ਹਮਲਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਪੰਥਕ ਦਰਦੀਆਂ ਤੇ ਸਿੱਖ ਜਥੇਬੰਦੀਆਂ ਨੂੰ ਅੱਜ ਦੇ ਇਸ ਰੋਸ ਮਾਰਚ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਮਨੁੱਖੀ ਅਧਿਕਾਰ ਸਭਾਵਾਂ ਵੀ ਲਾਮਬੰਦ ਹੋ ਗਈਆਂ ਨੇ। ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਹੋਰਨਾਂ ਜਥੇਬੰਦੀਆਂ ਨੇ ਵੀ ਅੱਜ ਦੇ ਇਸ ਰੋਸ ਮਾਰਚ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਡਿਜੀਟਲ ਪਲੇਟਫਾਰਮਾਂ ਤੋਂ ਫਿਲਮਾਂ ਹਟਾ ਕੇ ਸਰਕਾਰਾਂ ਇਤਿਹਾਸ ਨੂੰ ਲੋਕਾਂ ਦੇ ਚੇਤਿਆਂ ਵਿੱਚੋਂ ਨਹੀਂ ਮਿਟਾ ਸਕਦੀਆਂ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਪੰਜਾਬ ਦੇ ਵੱਖ ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਅਤੇ ਪਿੰਡਾਂ ਦੇ ਖੁੱਲੇ ਮੈਦਾਨਾਂ ਵਿੱਚ ਵੱਡੇ ਪ੍ਰੋਜੈਕਟਰਾਂ ਅਤੇ ਵੱਡੀਆਂ ਸਕਰੀਨਾਂ ਰਾਹੀਂ ਇਸ ਫਿਲਮ ਨੂੰ ਆਮ ਸੰਗਤ ਨੂੰ ਵਿਖਾਉਣ ਦੀ ਮੁਹਿੰਮ ਵੀ ਤੇਜ਼ ਕਰ ਦਿੱਤੀ ਹੈ ਤਾਂ ਜੋ ਇਹ ਸੱਚਾਈ ਹਰ ਘਰ ਤੱਕ ਪਹੁੰਚ ਸਕੇ। ਅੱਜ ਹੋਣ ਵਾਲੇ ਇਸ ਰੋਸ ਮਾਰਚ ਦੇ ਮੱਦੇਨਜ਼ਰ ਅੰਮ੍ਰਿਤਸਰ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਵੀ ਕੀਤੇ ਜਾ ਰਹੇ ਨੇ। ਇਸੇ ਮਾਮਲੇ ਨਾਲ ਜੁੜਦੀ ਇੱਕ ਹੋਰ ਖਬਰ ਵੀ ਹੈ। ਫਿਲਮ ਸਤਲੁਜ ਨੂੰ OTT ਪਲੇਟਫਾਰਮ Zee5 ਤੋਂ ਅਚਾਨਕ ਹਟਾਏ ਜਾਣ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬੂਹੇ ਉੱਤੇ ਵੀ ਪਹੁੰਚ ਗਿਆ। ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਇਸ ਫਿਲਮ ਨੂੰ ਪੂਰੇ ਦੇਸ਼ ਵਿੱਚ ਲੋਕਾਂ ਦੇ ਵੇਖਣ ਲਈ ਇਸ ਪਲੇਟਫਾਰਮ ਉੱਤੇ ਤੁਰੰਤ ਬਹਾਲ ਕੀਤਾ ਜਾਵੇ। ਇਹ ਪਟੀਸ਼ਨ ਸ਼ਰਵਣ ਸਿੰਘ ਨਾਂ ਦੇ ਵਿਅਕਤੀ ਵੱਲੋਂ ਦਾਇਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦਾਅਵਾ ਕੀਤਾ ਕਿ ਫਿਲਮ ਦੇ ਪ੍ਰਦਰਸ਼ਨ ਉੱਤੇ ਰੋਕ ਲਾਉਣ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ, ਅਦਾਲਤੀ ਜਾਂ ਸਰਕਾਰੀ ਆਦੇਸ਼ ਦਾ ਖੁਲਾਸਾ ਨਹੀਂ ਕੀਤਾ ਗਿਆ। ਪਟੀਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕਾਰਜਾਂ ਉੱਤੇ ਬਣੀ ਇਹ ਫਿਲਮ ਲੰਮੀ ਉਡੀਕ ਤੋਂ ਬਾਅਦ 3 ਜੁਲਾਈ ਨੂੰ Zee5 ਉੱਤੇ ਰਿਲੀਜ਼ ਕੀਤੀ ਗਈ ਸੀ, ਪਰ ਰਿਲੀਜ਼ ਦੇ ਸਿਰਫ 2 ਦਿਨ ਬਾਅਦ ਯਾਨੀ ਕਿ 5 ਜੁਲਾਈ ਨੂੰ ਇਸ ਫਿਲਮ ਨੂੰ ਅਚਾਨਕ ਭਾਰਤ ਵਿੱਚ ਵੇਖਣ ਲਈ ਅਣਉਪਲਬਧ ਯਾਨੀ ਕਿ ਗਾਇਬ ਕਰ ਦਿੱਤਾ ਗਿਆ। ਪਟੀਸ਼ਨ ਪਾਉਣ ਵਾਲੇ ਨੇ ਦਲੀਲ ਦਿੱਤੀ ਹੈ ਕਿ ਇਸ ਤਰ੍ਹਾਂ ਫਿਲਮ ਨੂੰ ਹਟਾਉਣਾ ਸੰਵਿਧਾਨ ਦੀ ਧਾਰਾ 19(1) ਤਹਿਤ ਦੇਸ਼ ਦੇ ਨਾਗਰਿਕਾਂ ਨੂੰ ਮਿਲੇ ਕਲਾਤਮਕ ਪ੍ਰਗਟਾਵੇ ਅਤੇ ਜਾਣਕਾਰੀ ਹਾਸਲ ਕਰਨ ਦੇ ਮੂਲ ਅਧਿਕਾਰ ਦਾ ਸਿੱਧਾ ਉਲੰਘਣ ਹੈ।
ਇਸ ਨਾਲ ਹੀ ਇਸ ਪਟੀਸ਼ਨ ਵਿੱਚ ਇਹ ਸਵਾਲ ਵੀ ਚੁੱਕਿਆ ਗਿਆ ਕਿ ਕੀ ਕੋਈ ਸਰਕਾਰੀ ਜਾਂ ਕਾਰਜਕਾਰੀ ਅਥਾਰਟੀ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਫਿਲਮ ਨੂੰ ਬਿਨਾਂ ਠੋਸ ਕਾਨੂੰਨੀ ਕਾਰਨ ਦੱਸੇ ਹਟਾਉਣ ਲਈ ਮਜਬੂਰ ਕਰ ਸਕਦੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹੁਣ ਇਸ ਮਾਮਲੇ ਉੱਤੇ ਆਉਣ ਵਾਲੇ ਦਿਨਾਂ ਵਿੱਚ ਅਹਿਮ ਸੁਣਵਾਈ ਹੋਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਸਿਆਸੀ ਮੈਦਾਨ ਵਿੱਚ ਕੁੱਝੇ ਨਾਰਾਜ਼ ਕਾਂਗਰਸੀ ਆਗੂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਗੱਲਬਾਤ ਕਰਨ ਲਈ ਰਜ਼ਾਮੰਦ ਹੋ ਗਏ ਨੇ, ਜੋ ਕਿ ਲੰਘੇ 3 ਦਿਨਾਂ ਤੋਂ ਮੀਟਿੰਗਾਂ ਵਿੱਚ ਲੱਗੇ ਹੋਏ ਨੇ। ਬਘੇਲ ਨੇ ਪਿਛਲੇ 2 ਦਿਨਾਂ ਤੋਂ ਆਪਣੇ ਤੌਰ ਤੇ ਇੱਕ ਲਹਿਜ਼ਾ ਅਖਤਿਆਰ ਕੀਤਾ ਹੋਇਆ ਸੀ ਅਤੇ ਉਹਨਾਂ ਨੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਸੰਬੰਧੀ ਮੁੜ ਵਿਚਾਰ ਕੀਤੇ ਜਾਣ ਦੇ ਸਵਾਲ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ। ਉਧਰ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ ਉੱਤੇ ਬਾਗੀ ਧੜੇ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਵਿੱਚ ਪਾਰਟੀ ਨਾਲ ਗੱਲਬਾਤ ਲਈ ਰਾਹ ਖੋਲਣ ਦਾ ਫੈਸਲਾ ਕੀਤਾ ਗਿਆ। ਅਹਿਮ ਸੂਤਰਾਂ ਮੁਤਾਬਕ ਆਉਂਦੇ 1-2 ਦਿਨਾਂ ਵਿੱਚ ਪੰਜਾਬ ਕਾਂਗਰਸ ਦਾ ਨਾਰਾਜ਼ ਧੜਾ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੂੰ ਗੱਲਬਾਤ ਲਈ ਸੱਦਾ ਦੇ ਸਕਦਾ। ਪੰਜਾਬ ਕਾਂਗਰਸ ਦੇ ਇਹਨਾਂ ਨਾਰਾਜ਼ ਆਗੂਆਂ ਨੂੰ ਹੁਣ ਗੱਲਬਾਤ ਕਰਦੇ ਵੇਖਿਆ ਜਾ ਸਕਦਾ ਹੈ, ਕਿਉਂਕਿ ਕਈ ਦਿਨਾਂ ਦੀ ਖਾਮੋਸ਼ੀ ਮਗਰੋਂ ਉਹਨਾਂ ਨੇ ਭੁਪੇਸ਼ ਬਘੇਲ ਦੇ ਨਾਲ ਗੱਲਬਾਤ ਕਰਨ ਵਾਸਤੇ ਕਦਮ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ। ਦੂਜੇ ਬੰਨੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦਾ ਕਹਿਣਾ ਹੈ ਕਿ ਹਾਲੇ ਨਾਰਾਜ਼ ਆਗੂਆਂ ਦੀ ਤਰਫੋਂ ਉਹਨਾਂ ਨੂੰ ਕੋਈ ਸੁਨੇਹਾ ਨਹੀਂ ਮਿਲਿਆ, ਪਰ ਜਦੋਂ ਵੀ ਰਸਮੀ ਸੱਦਾ ਆਵੇਗਾ ਤਾਂ ਉਹ ਗੱਲਬਾਤ ਲਈ ਜਾਣਗੇ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਨਾਰਾਜ਼ ਆਗੂਆਂ ਨੇ ਭਾਵੇਂ ਭੁਪੇਸ਼ ਬਘੇਲ ਦੇ ਨਾਲ ਗੱਲਬਾਤ ਕਰਨ ਦਾ ਰਾਹ ਖੋਲਿਆ ਹੈ, ਪਰ ਉਹਨਾਂ ਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਗੁੱਸਾ ਹਾਲੇ ਠੰਡਾ ਨਹੀਂ ਹੋਇਆ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਾਣਾ ਗੁਰਜੀਤ ਸਿੰਘ ਦੇ ਘਰ ਲੰਘੇ ਕੱਲ ਜੋ ਤਾਜ਼ਾ ਮੀਟਿੰਗ ਹੋਈ ਹੈ ਉਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਸ਼ਾਮਲ ਹੋਏ। ਇਸ ਮੀਟਿੰਗ ਮਗਰੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਰਟੀ ਅੰਦਰ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ, ਪਰ ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਇਕਜੁੱਟ ਹੈ ਅਤੇ ਮਜ਼ਬੂਤ ਹੈ। ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਵੀ ਇਸ ਤਰ੍ਹਾਂ ਨਹੀਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ। ਉਹਨਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਇੰਚਾਰਜ ਨਾਲ ਸਮਾਂ ਤੈਅ ਕਰਨਗੇ ਅਤੇ ਸਾਰੇ ਆਗੂ ਗੱਲਬਾਤ ਲਈ ਟੇਬਲ ਉੱਤੇ ਬੈਠਣਗੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਸੰਬੰਧੀ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਦਾ ਫੈਸਲਾ ਕਰਨ ਲਈ ਇੱਕ ਸਮਾਂਬੱਧ ਪ੍ਰਕਿਰਿਆ ਨਿਰਧਾਰਿਤ ਕੀਤੀ ਹੈ। ਹਾਈਕੋਰਟ ਦੇ ਬੈਂਚ ਨੇ ਸਾਫ਼ ਕਰ ਦਿੱਤਾ ਹੈ ਕਿ ਭਾਈ ਹਵਾਰਾ ਦੀ ਪੈਰੋਲ ਦੀ ਅਰਜ਼ੀ ਉੱਤੇ ਫੈਸਲਾ ਅਖੀਰ ਵਿੱਚ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰਡੈਂਟ ਹੀ ਲੈਣਗੇ। ਇਹ ਗੱਲ ਉਦੋਂ ਕਹੀ ਗਈ ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਪੈਰੋਲ ਦੀ ਬੇਨਤੀ ਉੱਤੇ ਫੈਸਲਾ ਲੈਣ ਦਾ ਅਧਿਕਾਰ ਉਸ ਜੇਲ੍ਹ ਦੇ ਸੁਪਰਡੈਂਟ ਕੋਲ ਹੁੰਦਾ ਹੈ ਜਿੱਥੇ ਮੁਲਜ਼ਮ ਮੌਜੂਦਾ ਸਮੇਂ ਬੰਦ ਹੋਵੇ, ਨਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ। ਦਰਅਸਲ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੀ 81 ਸਾਲਾ ਮਾਤਾ ਦੀ ਦੇਖਭਾਲ ਲਈ 4 ਹਫ਼ਤਿਆਂ ਦੀ ਪੈਰੋਲ ਦੀ ਮੰਗ ਕਰਦਿਆਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਟੀਸ਼ਨ ਦੇ ਅਨੁਸਾਰ ਵੱਧਦੀ ਉਮਰ ਨਾਲ ਜੁੜੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਕਾਰਨ ਉਹਨਾਂ ਦੇ ਮਾਤਾ ਜੀ ਦੀ ਸਿਹਤ ਖਰਾਬ ਚੱਲ ਰਹੀ ਹੈ। ਹਾਈਕੋਰਟ ਦੇ ਬੈਂਚ ਨੇ ਨਿਰਦੇਸ਼ ਦਿੱਤਾ ਹੈ ਕਿ ਅਰਜ਼ੀ ਮਿਲਣ ਤੋਂ ਬਾਅਦ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ ਦੇ ਮੁਤਾਬਕ 4 ਹਫ਼ਤਿਆਂ ਦੇ ਅੰਦਰ ਅੰਦਰ ਦਿੱਲੀ ਦੇ ਮੰਡੋਲੀ ਦੀ ਜੇਲ੍ਹ ਦੇ ਸੁਪਰਡੈਂਟ ਨੂੰ ਆਪਣੀ ਟਿੱਪਣੀ ਜਾਂ ਸਿਫਾਰਿਸ਼ਾਂ ਸੌਂਪੇਗਾ।
ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟਿੱਪਣੀ ਜਾਂ ਸਿਫਾਰਿਸ਼ ਮਿਲਣ ਤੋਂ ਬਾਅਦ ਮੰਡੋਲੀ ਦੀ ਜੇਲ੍ਹ ਸੁਪਰਡੈਂਟ ਨੂੰ ਉਸ ਤੋਂ ਬਾਅਦ 2 ਹਫ਼ਤਿਆਂ ਦੇ ਅੰਦਰ ਅੰਦਰ ਪੈਰੋਲ ਅਰਜ਼ੀ ਉੱਤੇ ਫੈਸਲਾ ਲੈਣਾ ਪਵੇਗਾ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਅਤੇ ਅਪਰਾਧੀ ਅਨਸਰਾਂ ਖਿਲਾਫ ਪਿੰਡ ਵਾਲੇ ਆਪਣੇ ਪੱਧਰ ਉੱਤੇ ਵੀ ਕੰਮ ਕਰ ਰਹੇ ਨੇ। ਇਸ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ ਬਠਿੰਡਾ ਦੇ ਇੱਕ ਪਿੰਡ ਜੱਸੀ ਪਵਾਲੀ ਦੀ ਪੰਚਾਇਤ ਵੱਲੋਂ। ਇਸ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ ਜਿਸ ਤਹਿਤ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ, ਚੋਰੀ ਕਰਨ ਵਾਲਿਆਂ ਅਤੇ ਅਜਿਹੇ ਮਾੜੇ ਅਨਸਰਾਂ ਦੀ ਅਦਾਲਤ ਵਿੱਚ ਜ਼ਮਾਨਤ ਲੈਣ ਵਾਲੇ ਲੋਕਾਂ ਦਾ ਵੀ ਪੂਰਨ ਤੌਰ ਤੇ ਸਮਾਜਿਕ ਬਾਇਕਆਊਟ ਕੀਤਾ ਜਾਵੇਗਾ। ਯਾਨੀ ਕਿ ਮੁਲਜ਼ਮ ਅਤੇ ਮੁਲਜ਼ਮਾਂ ਦਾ ਸਾਥ ਦੇਣ ਵਾਲਿਆਂ ਦਾ ਵੀ ਪੂਰਾ ਬਾਇਕਆਊਟ ਹੋਵੇਗਾ। ਇਹ ਮਤਾ ਪਿੰਡ ਜੱਸੀ ਪਵਾਲੀ ਵਿੱਚ ਸਮਾਜ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਨੂੰ ਠੱਲ ਪਾਉਣ ਦੇ ਮਕਸਦ ਨਾਲ ਬੁਲਾਈ ਗਈ ਪੰਚਾਇਤ ਦੀ ਮੀਟਿੰਗ ਦੌਰਾਨ ਪਾਸ ਕੀਤਾ ਗਿਆ। ਪੰਚਾਇਤ ਨੇ ਨਿਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਜੇਕਰ ਉਹਨਾਂ ਦਾ ਕੋਈ ਕਿਰਾਏਦਾਰ ਹੈ ਤਾਂ ਉਸਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ ਅਤੇ ਰਿਕਾਰਡ ਲਈ ਵੇਰਵੇ ਪੰਚਾਇਤ ਕੋਲ ਜਮ੍ਹਾਂ ਕਰਵਾਏ ਜਾਣ। ਇਸ ਪਿੰਡ ਵਿੱਚ ਚੋਰੀ ਦੀਆਂ ਘਟਨਾਵਾਂ ਵੱਧ ਗਈਆਂ ਨੇ ਜੋ ਕਿ ਸੰਭਵ ਤੌਰ ਤੇ ਨਸ਼ਿਆਂ ਦੇ ਪ੍ਰਕੋਪ ਕਾਰਨ ਦੱਸੀਆਂ ਜਾ ਰਹੀਆਂ ਨੇ। ਚੋਰ ਜੋ ਕਿ ਆਮ ਤੌਰ ਤੇ ਨਸ਼ੇੜੀ ਹੁੰਦੇ ਨੇ ਸਰਕਾਰੀ ਸਕੂਲ, ਆਂਗਨਵਾੜੀ ਸੈਂਟਰ ਤੇ ਕੋਆਪਰੇਟਿਵ ਸੁਸਾਇਟੀਆਂ ਵਿੱਚੋਂ ਸਮਾਨ ਚੋਰੀ ਕਰਦੇ ਰਹੇ ਨੇ। ਇਹਨਾਂ ਘਟਨਾਵਾਂ ਤੋਂ ਗੁੱਸੇ ਵਿੱਚ ਆ ਕੇ ਇਸ ਪਿੰਡ ਦੇ ਲੋਕਾਂ ਨੇ ਮਤਾ ਪਾਸ ਕੀਤਾ ਹੈ ਅਤੇ ਕਿਹਾ ਕਿ ਇਹੋ ਜਿਹੇ ਲੋਕਾਂ ਦੀ ਜੋ ਜ਼ਮਾਨਤ ਕਰਵਾਏਗਾ ਉਸ ਦਾ ਵੀ ਨਾਲੋਂ ਨਾਲ ਬਾਇਕਾਟ ਹੋਵੇਗਾ। ਪਿੰਡ ਦੇ ਲੋਕਾਂ ਨੂੰ ਆਸ ਹੈ ਕਿ ਇਸ ਫੈਸਲੇ ਨਾਲ ਨਸ਼ਾ ਵੇਚਣ ਅਤੇ ਚੋਰੀ ਕਰਨ ਵਾਲਿਆਂ ਦੇ ਹੌਸਲੇ ਟੁੱਟਣਗੇ ਅਤੇ ਲੋਕਾਂ ਵਿੱਚ ਆਪਸੀ ਚੌਕਸੀ ਅਤੇ ਜਾਗਰੂਕਤਾ ਹੋਰ ਵਧੇਗੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਕੁਝ ਹੋਰ ਪਿੰਡਾਂ ਨੇ ਵੀ ਪਿਛਲੇ ਸਮੇਂ ਦੌਰਾਨ ਠੀਕ ਅਜਿਹੇ ਹੀ ਮਤੇ ਪਾਸ ਕੀਤੇ ਨੇ। ਹੁਣ ਤੁਹਾਨੂੰ ਸਥਿਤੀ ਦੱਸਦੇ ਹਾਂ ਮੌਨਸੂਨ ਦੀ, ਕਿਉਂਕਿ ਜੁਲਾਈ ਮਹੀਨੇ ਦੇ ਪਹਿਲੇ 10 ਦਿਨ ਹੋ ਗਏ ਨੇ ਪਰ ਮੌਨਸੂਨ ਦੀ ਸਥਿਤੀ ਕੁਝ ਖੜੋਤ ਵਿੱਚ ਆ ਗਈ ਲੱਗਦੀ ਹੈ। ਇੱਕ ਤਾਂ ਮੌਨਸੂਨ ਦੇਰੀ ਨਾਲ ਆਇਆ, ਦੂਜਾ ਜਦੋਂ ਆਇਆ ਵੀ ਹੈ ਤਾਂ ਪੰਜਾਬ ਵਿੱਚ ਇਸਨੇ ਪੂਰੀ ਤਰ੍ਹਾਂ ਦਸਤਕ ਨਹੀਂ ਦਿੱਤੀ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪੂਰਬੀ ਹਿੱਸਿਆਂ ਵਿੱਚ ਦਸਤਕ ਦੇਣ ਦੇ 9 ਦਿਨਾਂ ਬਾਅਦ ਦੱਖਣ ਪੱਛਮੀ ਮੌਨਸੂਨ ਆਖਿਰਕਾਰ ਪੂਰੇ ਉੱਤਰ ਪੱਛਮੀ ਖੇਤਰ ਸਮੇਤ ਰਾਜਸਥਾਨ ਅਤੇ ਗੁਜਰਾਤ ਦੇ ਬਾਕੀ ਹਿੱਸਿਆਂ ਵਿੱਚ ਪਹੁੰਚ ਗਿਆ। ਮੌਨਸੂਨ ਕੁਝ ਦਿਨਾਂ ਦੀ ਦੇਰੀ ਨਾਲ 1 ਜੁਲਾਈ ਨੂੰ ਉੱਤਰ ਪੱਛਮੀ ਭਾਰਤ ਵਿੱਚ ਆਇਆ ਸੀ ਅਤੇ 3 ਜੁਲਾਈ ਤੱਕ ਇਸਨੇ ਪੰਜਾਬ ਦੇ ਅਤੇ ਹਰਿਆਣੇ ਦੇ ਬਹੁਤੇ ਇਲਾਕਿਆਂ ਨੂੰ ਕਵਰ ਕਰ ਲਿਆ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਦੀ ਰਫਤਾਰ ਰੁਕੀ ਹੋਈ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਨੇ ਹੁਣ 14 ਜੁਲਾਈ ਤੱਕ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਮ ਤੌਰ ਤੇ ਮੌਨਸੂਨ 25 ਤੋਂ 30 ਜੂਨ ਦੇ ਵਿਚਕਾਰ ਪੰਜਾਬ ਪਹੁੰਚਦਾ ਹੈ ਤੇ 5 ਜੁਲਾਈ ਤੱਕ ਪੂਰੇ ਸੂਬੇ ਵਿੱਚ ਆਪਣਾ ਅਸਰ ਵਿਖਾ ਚੁੱਕਾ ਹੁੰਦਾ ਹੈ ਪਰ ਐਤਕੀ 10 ਜੁਲਾਈ ਹੋ ਗਈ ਹੈ ਹਾਲੇ ਤੱਕ ਵੀ ਮੌਨਸੂਨ ਦਾ ਕੋਈ ਭਰਵਾਂ ਮੀਂਹ ਨਹੀਂ ਪਿਆ। ਪਿਛਲੇ ਸਾਲ 2025 ਵਿੱਚ ਮੌਨਸੂਨ ਪੰਜਾਬ ਵਿੱਚ ਆਮ ਨਾਲੋਂ ਕਾਫੀ ਜ਼ਿਆਦਾ ਰਿਹਾ ਸੀ ਅਤੇ ਇਹ 22 ਜੂਨ ਨੂੰ ਪੰਜਾਬ ਪਹੁੰਚ ਕੇ 26 ਜੂਨ ਤੱਕ ਪੂਰੇ ਪੰਜਾਬ ਵਿੱਚ ਫੈਲ ਗਿਆ ਸੀ ਜਦਕਿ ਐਤਕੀ 10 ਜੁਲਾਈ ਤੱਕ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਆਮ ਨਾਲੋਂ ਵੀ ਘੱਟ ਪਿਆ ਅਤੇ 22 ਜ਼ਿਲ੍ਹਿਆਂ ਵਿੱਚ ਤਾਂ ਤੋਕੇ ਵਰਗੇ ਹਾਲਾਤ ਬਣੇ ਹੋਏ ਨੇ। ਪਠਾਨਕੋਟ, ਫਰੀਦਕੋਟ ਅਤੇ ਗੁਰਦਾਸਪੁਰ ਉਹ ਜ਼ਿਲ੍ਹੇ ਜਿੱਥੇ ਹੁਣ ਤੱਕ ਸਭ ਤੋਂ ਵੱਧ ਮੀਂਹ ਪਿਆ ਜਦਕਿ ਫਾਜ਼ਿਲਕਾ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਵਿੱਚ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ ਉੱਤੇ ਗੱਲਬਾਤ ਕਰਦੇ ਨਜ਼ਰ ਆਏ ਨੇ। ਦੋਹਾਂ ਦੇਸ਼ਾਂ ਦਰਮਿਆਨ ਇਤਿਹਾਸਕ ਨਾਗਰਿਕ ਪਰਮਾਣੂ ਸਹਿਯੋਗ ਸਮੇਤ ਕੁੱਲ 18 ਸਮਝੌਤੇ ਹੋਏ ਨੇ ਅਤੇ ਪ੍ਰਮੁੱਖ ਤੌਰ ਤੇ ਗੱਲ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਕਰੇਗਾ।
ਅਮਰੀਕਾ ਤੇ ਇਰਾਨ ਦਰਮਿਆਨ ਇੱਕ ਵਾਰ ਫਿਰ ਜੰਗ ਦਾ ਆਲਮ ਬਣ ਗਿਆ। ਇੱਕ ਬੰਨੇ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਖਾਮੇਨੇਈ ਦੀ ਅੰਤਿਮ ਯਾਤਰਾ ਚੱਲ ਰਹੀ ਹੈ, ਦੂਜੇ ਬੰਨੇ ਦੋਹਾਂ ਦੇਸ਼ਾਂ ਦਰਮਿਆਨ ਫਿਰ ਹਮਲੇ ਸ਼ੁਰੂ ਹੋ ਗਏ ਨੇ। ਇਰਾਨ ਨੇ ਬਹਿਰੀਨ, ਕੁਵੈਤ ਉੱਤੇ ਮਿਜ਼ਾਈਲਾਂ ਦਾਗੀਆਂ ਨੇ, ਜਦਕਿ ਅਮਰੀਕਾ ਨੇ ਚਾਬਹਾਰ ਸਣੇ 170 ਟਿਕਾਣਿਆਂ ਉੱਤੇ ਪਿਛਲੇ 24 ਘੰਟਿਆਂ ਦੌਰਾਨ ਹਮਲੇ ਕੀਤੇ ਨੇ। ਅਮਰੀਕਾ ਦੀ ਸੰਘੀ ਜਾਂਚ ਏਜੰਸੀ FBI ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਆਪਣਾ ਨੈਟਵਰਕ ਚਲਾਉਣ ਲਈ ਗੈਂਗਸਟਰ ਪੁਲਿਸ ਦੀ ਮਦਦ ਵੀ ਲੈਂਦੇ ਰਹੇ ਨੇ। ਇੱਧਰ ਪੰਜਾਬ ਪੁਲਿਸ ਨੇ ਵੀ FBI ਦੀ ਰਿਪੋਰਟ ਤੋਂ ਬਾਅਦ ਆਪਣੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਵੱਡੇ ਪੱਧਰ ਉੱਤੇ ਜਾਂਚ ਸ਼ੁਰੂ ਕੀਤੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਪਸ਼ਟ ਕੀਤਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਖਾਲੜਾ ਮਾਮਲੇ ਵਿੱਚ ਦੋਸ਼ੀਆਂ ਦੀ ਰਿਹਾਈ ਉੱਤੇ ਦਸਤਖਤ ਨਹੀਂ ਕੀਤੇ। ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਉੱਤੇ ਬੈਂਕਾਂ ਵੱਲੋਂ ਕਿਸਾਨਾਂ ਦੇ ਨਾਲ ਕਥਿਤ ਰੂਪ ਨਾਲ ਕੀਤੀਆਂ ਜਾ ਰਹੀਆਂ ਬੇਨੇਮੀਆਂ ਦੇ ਖਿਲਾਫ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਸੰਬੰਧ ਵਿੱਚ ਅੱਜ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਨੇ ਤੇ 14 ਜੁਲਾਈ ਨੂੰ ਪੂਰੇ ਪੰਜਾਬ ਦੇ ਟੋਲ ਪਲਾਜ਼ਾ ਫ੍ਰੀ ਕਰਕੇ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰਨ ਦਾ ਵੀ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਵੀ ਲਗਾਤਾਰ ਚੱਲ ਰਿਹਾ ਹੈ ਤੇ ਬਹੁਤੀਆਂ ਥਾਵਾਂ ਉੱਤੇ ਵੋਟਾਂ ਦੀ ਪ੍ਰਕਿਰਿਆ ਸੰਬੰਧੀ BLOs ਘਰ ਜਾ ਕੇ ਆਪਣਾ ਕੰਮ ਕਰ ਰਹੇ ਹਨ। ਇੰਗਲੈਂਡ ਵਿਖੇ ਚੱਲ ਰਹੀ T20 ਮੈਚਾਂ ਦੀ ਲੜੀ ਵਿੱਚ ਭਾਰਤ ਨੂੰ ਇੱਕ ਵਾਰ ਫੇਰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇੰਗਲੈਂਡ ਨੇ ਭਾਰਤ ਨੂੰ 9 ਵਿਕਟਾਂ ਦੇ ਵੱਡੇ ਫਰਕ ਨਾਲ ਹਰਾ ਕੇ 5 ਮੈਚਾਂ ਦੀ ਇਹ T20 ਲੜੀ 3-0 ਦੇ ਫਰਕ ਨਾਲ ਜਿੱਤ ਲਈ ਹੈ, ਜਦਕਿ ਹੁਣ ਸਿਰਫ ਇੱਕ ਮੈਚ ਖੇਡਣਾ ਬਾਕੀ ਰਹਿ ਗਿਆ। ਅਤੇ ਫੀਫਾ ਵਿਸ਼ਵ ਕੱਪ ਦੇ ਵਿੱਚ ਹੁਣ ਅਗਲਾ ਮੁਕਾਬਲਾ ਵੀ ਕੁਆਟਰ ਫਾਈਨਲ ਦੇ ਰੂਪ ਵਿੱਚ ਖੇਡਿਆ ਜਾਣਾ, ਜਿਸ ਵਿੱਚ ਸਪੇਨ ਦੀ ਟੀਮ ਬੈਲਜੀਅਮ ਦੇ ਨਾਲ ਖੇਡਦੀ ਨਜ਼ਰ ਆਵੇਗੀ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ।
1: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
2: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001।
3: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
4: ਮੈਂ ਕਿਹਾ ਚੰਨ ਜੀ ਸਲਾਮ ਤੀਨਿਆਂ।
3: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਤਾਰੀਖ ਨੋਟ ਕਰ ਲੋ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477-783-9873। ਬਸ ਰੈਡੀ ਹੋ ਜਾਓ ਨੱਚਣ, ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਰੈਫਰੀਜਰੇਟਰ ਡਿਸ਼ਵਾਸ਼ਰ ਸਟੋਵ ਟੀਵੀ ਬਿਲਟਨ ਅਪਲਾਈਂਸਿਸ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ
1: ਪੰਜਾਬ
2: ਸੱਚ ਕਿਹੋ ਜਿਹਾ ਹੁੰਦਾ
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
4: ਮਿੱਟੀ ਚੁਗਦੀ ਫਸਲ ਸੱਚ ਹੈ
3: ਖੁਰੋ ਦੀ ਪਾਣੀ

ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੇ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸਟੂਡੀਓ ਦੀ ਘੜੀਆਂ ਦੇ ਮੁਤਾਬਕ 9:10 ਹੋ ਚੁੱਕੇ ਨੇ, ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਅਤੇ ਕੀ ਹਾਲ ਚਾਲ ਆ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ, ਬੱਲੇ ਬੱਲੇ 'ਚੋਂ? ਕਿਵੇਂ ਰਿਹਾ ਫਿਰ ਅੱਜ ਦਾ ਤੁਹਾਡਾ ਖੂਬਸੂਰਤ ਦਿਨ? ਬਹੁਤ ਸਾਰੇ ਦੋਸਤ ਅੱਜ ਮਾਸਟਰ ਸਲੀਮ ਜੀ ਦੀ ਮੀਟ ਐਂਡ ਗ੍ਰੀਟ ਤੋਂ ਹੁਣ ਮਿਲ ਕੇ ਸਾਨੂੰ ਜਾ ਰਹੇ ਹੋਣੇ ਆ ਔਰ ਸੁਣ ਰਹੇ ਹੋਣੇ ਆ। ਸੋ ਅੱਜ ਬਹੁਤ ਖੂਬਸੂਰਤ ਸ਼ਾਮ ਸੀ। ਸੋ 905-673-3337 ਮਾਸਟਰ ਸਲੀਮ ਜੀ ਕੱਲ੍ਹ ਨੂੰ ਜਾਗਰਣ ਕਰ ਰਹੇ ਨੇ ਔਰ ਫਿਰ 24 July ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਬੜਾ ਹੀ ਖੂਬਸੂਰਤ ਰੂਹਦਾਰੀ ਵਾਲਾ ਸ਼ੋਅ ਲੈ ਕੇ ਆ ਰਹੇ ਨੇ। ਜੇ ਤੁਸੀਂ ਉਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ, ਜੇ ਤੁਸੀਂ ਉਸ ਖੂਬਸੂਰਤ ਮਹਿਫਿਲ ਦੇ ਗਵਾਹ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਮਿਲਣਾ tickets.com ਤੋਂ ਜਾ ਕੇ ਟਿਕਟਾਂ ਲੈ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਲਿਓ। ਸੋ ਟਿਕਟਾਂ ਤੁਹਾਨੂੰ ਵਧੀਆ ਪ੍ਰਾਈਜ਼ ਦੇ ਵਿੱਚ ਦਵਾ ਦਿਆਂਗੇ। 905-673-3337 ਸਟੂਡੀਓ ਦਾ ਨੰਬਰ ਆ। ਮੇਰਾ ਨੰਬਰ ਤੁਸੀਂ ਨੋਟ ਕਰਨਾ ਹੋਵੇ ਤਾਂ 437-8700-001 ਇੱਕ ਜੀਰੋ ਘੱਟ ਬੋਲ ਗਿਆ ਮੈਂ 437-870-0001 437-870-0001 'ਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ, ਅਤੇ ਫਿਰ ਆਪਾਂ ਤੁਹਾਨੂੰ ਮਾਸਟਰ ਸਲੀਮ ਦੇ ਸ਼ੋਅ ਦੀਆਂ ਟਿਕਟਾਂ ਪ੍ਰੋਵਾਈਡ ਕਰਵਾ ਦਿਆਂਗੇ ਔਰ ਵਧੀਆ ਪ੍ਰਾਈਜ਼ ਦੇ ਵਿੱਚ, ਡਿਸਕਾਊਂਟਡ ਰੇਟਾਂ ਦੇ ਉੱਪਰ। ਜਿਹੜੀ $50 ਵਾਲੀ ਟਿਕਟ ਆ ਉਹ ਤੁਹਾਨੂੰ ਅਸੀਂ $39 ਦੇ ਵਿੱਚ ਲੈ ਦੇਣੀ ਹੈ, ਜੇ ਤੁਸੀਂ ਸਾਡਾ ਰੈਫਰੈਂਸ ਦੇ ਕੇ ਜਾਂ ਸਾਡੇ ਤੋਂ ਟਿਕਟ ਲਓਗੇ। ਸੋ 905-673-3337। ਚਲੋ ਜੀ, ਬਹੁਤ ਹੋ ਗਈਆਂ ਗੱਲਾਂ ਬਾਤਾਂ, ਅਤੇ ਵੈਸੇ ਗੱਲਾਂ ਬਾਤਾਂ ਬਹੁਤ ਹੁੰਦੀਆਂ ਨਹੀਂ ਆ। ਸੋ ਅੱਜ ਫਿਰ ਕੋਈ ਗੱਲਬਾਤ ਕਰੀਏ ਖੁਸ਼, ਕੀ ਕਹਿੰਦੇ ਹੋ ਅੱਜ, ਕੀ ਸਲਾਹ ਤੁਹਾਡੀ? ਕਿਉਂਕਿ 905-673-3337 ਗੱਲਾਂ ਬਾਤਾਂ ਵੈਸੇ ਆਪਣੀਆਂ ਮੁੱਕਣੀਆਂ ਨਹੀਂ ਆ, ਪਰ ਕੁਛ ਕਰੀਏ ਸੋਹਣੀ ਜੀ ਗੱਲਬਾਤ, ਕੀ ਕਹਿੰਦੇ ਹੋ? 905-673-3337 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਉਣ ਦੇ ਨਾਲ। ਅਤੇ ਅੱਜ ਪੰਜਾਬੀ 'ਤੇ ਗੱਲਬਾਤ ਕਰੀਏ ਜਾਂ ਫਿਰ ਕੀ ਕਹਿੰਦੇ ਹੋ, ਬੁਝਾਰਤਾਂ ਪਾ ਲਈਏ ਅੱਜ? ਅੱਜ ਕੁਝ ਹਲਕਾ ਜਿਹਾ ਕਰੀਏ, ਅੱਜ ਕੁਛ ਹੈਵੀ ਨਹੀਂ ਕਰਨਾ। ਅੱਜ ਮੈਂ ਚਾਹੁੰਦਾ ਕਿ ਤੁਹਾਨੂੰ ਥੋੜ੍ਹਾ ਜਿਹਾ ਰਿਲੈਕਸ ਕਰ ਦਈਏ। ਸੋ 905-673-3337 ਇਹ ਖੂਬਸੂਰਤ ਜਿਹਾ ਤਰਾਨਾ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਜਲਦੀ ਜੁੜਦੇ ਹਾਂ।

0: ਹਾਂ ਗਾਣੇ 'ਚ ਇੱਕ ਗੱਲ ਲੱਭ ਗਈ ਆਪਾਂ ਨੂੰ। ਸੋ 905-673-3337 9056733337 ਕੱਲ੍ਹ ਦੀਆਂ ਗੱਲਾਂ ਬਾਤਾਂ 'ਚੋਂ ਬੜਾ ਹੀ ਖੂਬਸੂਰਤ ਵਿਸ਼ੇ ਨਿਕਲੇ ਸੀਗੇ, ਮੈਨੂੰ ਬਹੁਤ ਮੈਸੇਜ ਆਏ, ਬੜੇ ਥੋੜ੍ਹੇ ਸੁਝਾਵ ਆਏ। ਅੱਜ ਆਪਾਂ ਰਿਸ਼ਤਿਆਂ ਦੀ ਗੱਲਬਾਤ ਹੀ ਕਰਦੇ ਹਾਂ। ਸੋ ਮੈਂ ਅੱਜ ਨਾ ਗੱਲਬਾਤ ਕਰ ਰਿਹਾ ਸੀਗਾ, ਸੋ ਬਹੁਤ ਸਾਰੇ ਸਾਡੇ ਐਸੇ ਰਿਸ਼ਤੇ ਹੁੰਦੇ ਆ ਜਿਹੜੇ ਸਾਡੇ ਤੋਂ ਨਾ ਨਾਰਾਜ਼ ਹੋ ਜਾਂਦੇ ਆ, ਬਹੁਤ ਸਾਰੇ ਸਾਡੇ ਐਸੇ ਰਿਸ਼ਤੇ ਹੁੰਦੇ ਆ ਉਹ ਕਈ ਵਾਰ ਅਸੀਂ ਅੱਛਾ ਕਈ ਵਾਰੀ ਵਜ੍ਹਾ ਬਿਲਕੁਲ ਨਹੀਂ ਹੁੰਦੀ, ਵਜ੍ਹਾ ਸਿਰਫ ਇਹ ਹੁੰਦੀ ਆ ਕਿ ਅਸੀਂ ਗੱਲ ਹੀ ਨਹੀਂ ਕਰ ਪਾਉਂਦੇ। ਸਾਡੇ ਮਾਮੀਆਂ ਮਾਸੇੜ ਮਾਸੜ ਮਾਸੀਆਂ ਰਿਸ਼ਤੇ ਯਾਦ ਕਿੱਥੋਂ ਰੱਖਣੇ, ਮੈਨੂੰ ਤਾਂ ਨਾਮ ਵੀ ਪ੍ਰੋਨਾਊਂਸ ਵੀ ਨਹੀਂ ਸਹੀ ਹੋ ਰਿਹਾ, ਭੁੱਲ ਗਏ ਨਾ ਅਸੀਂ ਮਾਸੀਆਂ ਮਾਮੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ। ਚਲੋ ਨਾਨੀਆਂ ਦਾਦੀਆਂ ਤਾਂ ਖਾਸ ਰਿਸ਼ਤੇ ਆ, ਅਤੇ ਮਾਸੀਆਂ ਮਾਮੀਆਂ ਚਾਚੀਆਂ ਤਾਈਆਂ ਨੂੰ ਅਸੀਂ ਹਮੇਸ਼ਾ ਹੀ ਇੱਕ ਸਮਾਜਿਕ ਦੇ ਨਾ ਇੱਕ ਬੜੇ ਤੰਦ ਤਾਣੇ ਉਲਝੇ ਹੋਏ ਆ, ਸੋ ਅਸੀਂ ਉਹਨਾਂ ਨੂੰ ਇੱਕ ਸ਼ਰੀਕਾ ਸਮਝ ਕੇ ਅਤੇ ਰਿਸ਼ਤੇਦਾਰ ਭੈੜੇ ਰਿਸ਼ਤੇਦਾਰ ਇੱਦਾਂ ਰਿਸ਼ਤੇਦਾਰ ਦੁਖੀ ਹੁੰਦੇ ਆ, ਅੱਜ ਕੱਲ੍ਹ ਦੇ ਜਿਹੜੇ ਮੀਮ ਬਣਦੇ ਆ, ਸੋ ਰਿਸ਼ਤੇਦਾਰਾਂ ਨੂੰ ਸਾੜੋ ਰਿਸ਼ਤੇਦਾਰ ਸੜਦੇ ਆ, ਬੜਾ ਕੁਛ ਐਸਾ ਸਮਾਜ ਦੇ ਵਿੱਚ ਚੱਲਦਾ ਆ। ਔਰ ਤੁਸੀਂ ਉਸ ਨੂੰ ਮਨਜ਼ੂਰ ਵੀ ਕਰਦੇ ਹੋ, ਮੰਨਦੇ ਵੀ ਹੋ ਕਿ ਵਾਕਿਆ ਯਾਰ ਰਿਸ਼ਤੇਦਾਰ ਨਾ ਕੋਈ ਬਹੁਤੇ ਦਿਲੋਂ ਖੁਸ਼ ਨਹੀਂ ਹੁੰਦੇ ਤੁਹਾਡੀ ਤਰੱਕੀ ਦੇ, ਆਈ ਡੋਂਟ ਨੋ ਕਿ ਤੁਸੀਂ ਕਿਸ ਲਹਿਜੇ ਦੇ ਨਾਲ ਸੋਚਦੇ ਹੋ। ਪਰ ਚਲੋ ਅੱਜ ਗੱਲਬਾਤ ਕਰਦੇ ਹਾਂ, ਮੈਂ ਅੱਜ ਵੈਸੇ ਆਪਣੀ ਗੱਲਬਾਤ ਹੀ ਕਰਦਾ। ਮੈਂ ਆਪਣੇ ਰਿਸ਼ਤੇ ਹੁੰਦੇ ਨੇ, ਸਭ ਤੋਂ ਕਰੀਬੀ ਰਿਸ਼ਤਾ ਤੁਹਾਨੂੰ ਕਿਹੜਾ ਲੱਗਦਾ, ਕਿਹੜਾ ਹੁੰਦਾ? ਭੂਆ ਮਾਸੀ ਮਾਮੇ ਚਾਚੀਆਂ ਤਾਈਆਂ, ਤੁਹਾਨੂੰ ਕੀ ਲੱਗਦਾ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਸਭ ਤੋਂ ਕਰੀਬੀ ਰਿਸ਼ਤਾ ਕਿਹੜਾ ਹੁੰਦਾ? ਭਾਬੀਆਂ ਵੀ ਵਿੱਚ ਆ ਗਈਆਂ, ਭੈਣਾਂ ਤਾਂ ਚਲੋ ਤੁਹਾਡਾ ਭਰਾ ਭੈਣ ਤੁਹਾਡਾ ਖੂਨ ਦਾ ਰਿਸ਼ਤਾ ਆ, ਤੁਹਾਨੂੰ ਕੀ ਲੱਗਦਾ ਕਿ ਮਾਸੀਆਂ ਭੂਆ ਮਾਮੇ ਚਾਚੇ ਤਾਏ ਜਿਹੜੇ ਹੁੰਦੇ ਆ ਇਹ ਸਭ ਖਾਸ ਰਿਸ਼ਤੇ ਆ, ਜਾਂ ਫਿਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਇਹ ਸਭ ਤਮਾਸ਼ਾ ਵੇਖਣ ਵਾਲੇ ਹੁੰਦੇ ਆ, ਇਹ ਸ਼ਰੀਕਾਂ ਵਰਗੇ ਹੁੰਦੇ ਆ ਅੱਜ ਕੱਲ੍ਹ ਜੋ ਸਮਾਜ ਦੇ ਵਿੱਚ ਚੱਲਦਾ ਕਿ ਮੈਂ ਤਾਂ ਰਿਸ਼ਤੇਦਾਰ ਉਸੇ ਪਰੇਸ਼ਾਨ ਹੂੰ, ਬੜਾ ਕੁਛ ਚੱਲਦਾ ਨਾ ਅੱਜ ਕੱਲ੍ਹ, ਅਤੇ ਆਪਾਂ ਖੁਸ਼ ਹੋ ਕੇ ਥੱਲੇ ਲਾਈਕ ਵੀ ਕਰ ਦਿੰਦੇ ਹਾਂ, ਕਹਿੰਦਾ ਜਿੱਥੇ ਰਿਸ਼ਤੇਦਾਰ ਦਾ ਨਾਮ ਹੀ ਆ ਜਾਏ ਉਹ ਮੁਝੇ ਪਸੰਦ ਹੀ ਨਹੀਂ, ਮੁਝੇ ਪਸੰਦ ਹੀ ਨਹੀਂ, ਇੱਕ ਜੋਕ ਵੀ ਚੱਲਿਆ ਅੱਜ ਕੱਲ੍ਹ। ਇਹ ਕੌਣ ਲੋਕ ਨੇ ਯਾਰ ਜਿਹੜੇ ਖੂਬਸੂਰਤ ਰਿਸ਼ਤਿਆਂ ਨੂੰ ਇੱਕ ਸ਼ਰੀਕੇ ਦਾ ਰੂਪ ਦੇ ਦਿੰਦੇ ਆ? ਠੀਕ ਆ, ਇਹ ਸਮਾਜ ਦਾ ਇੱਕ ਅੰਗ ਆ ਕਿ ਜੋ ਤੁਹਾਡਾ ਆਪਣਾ ਉਹ ਤੁਹਾਡੀ ਤਕਲੀਫ ਸਮਝਦਾ, ਪਰ ਅਸੀਂ ਆਪਣੀਆਂ ਚੀਜ਼ਾਂ ਨੂੰ ਸਾਰਿਆਂ ਦੇ ਨਾਲ ਕੰਪੇਅਰ ਨਾ ਕਰੀਏ, ਅਸੀਂ ਇਹ ਨਾ ਕਹੀਏ ਕਿ ਅਸੀਂ ਸਾਡੇ ਰਿਸ਼ਤੇਦਾਰ ਚੰਗੇ ਆ ਅਤੇ ਤੁਹਾਡੇ ਰਿਸ਼ਤੇਦਾਰ ਭਾਈ ਉਹ ਨਹੀਂ ਆ ਜੋ ਅਸੀਂ ਕਹਿਣਾ ਚਾਹੁੰਦੇ ਹਾਂ। ਸੋ 905-673-3337 ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਹ ਰਿਸ਼ਤੇ ਹੁੰਦੇ ਆ ਇਹ ਤੁਹਾਡੇ ਆਪਣੇ ਹੁੰਦੇ ਜਾਂ ਤਮਾਸ਼ਾ ਵੇਖਣ ਵਾਲੀ ਹੁੰਦੀ ਹੈ, ਜਿਵੇਂ ਅੱਜ ਕੱਲ੍ਹ ਇੱਕ ਧਾਰਨਾ ਬਣੀ ਹੋਈ ਆ ਕਿ ਰਿਸ਼ਤੇ ਤਾਂ ਬਸ ਸਿਰਫ ਆਪਣੇ ਹੀ ਆ ਖੂਨ ਦੇ, ਅਤੇ ਆਪਣਿਆਂ ਨੂੰ ਕਿਹੜਾ ਆਪਾਂ ਬਖਸ਼ਦੇ ਹਾਂ? ਸਾਨੂੰ ਭਰਾ ਵੀ ਸ਼ਰੀਕ ਲੱਗਦੇ ਆ, ਸਾਨੂੰ ਭੈਣਾਂ 'ਚ ਵੀ ਨੁਕਸ ਲੱਗਦੇ ਆ, ਸਾਨੂੰ ਤਾਂ ਆਪਣੇ ਮਾਂ ਬਾਪ 'ਚ ਵੀ ਨੁਕਸ ਲੱਗਦੇ ਆ, ਕੱਢ ਦਿੰਦੇ ਨਾ ਕਈ ਕਿ ਭਾਈ ਮੇਰਾ ਪਿਓ ਮੇਰਾ ਬਣਿਆ ਨਹੀਂ, ਉਹਨੇ ਮੇਰੇ ਛੋਟੇ ਭਰਾ ਦੀ ਜ਼ਿਆਦਾ ਕਰਦਾ, ਉਹਨੇ ਮੈਨੂੰ ਪੈਸੇ ਨਹੀਂ ਦਿੰਦਾ, ਮੈਨੂੰ ਠੇਕਾ ਨਹੀਂ ਦਿੰਦਾ, ਉਹ ਵੱਡੇ ਭਰਾ ਨੂੰ ਪਾਉਂਦਾ, ਸਮਥਿੰਗ ਲਾਈਕ ਦੈਟ। ਸੋ ਅਸੀਂ ਔਗਣ ਕੱਢਣ ਲੱਗ ਗਏ ਹਾਂ, ਸਾਨੂੰ ਆਪਣਿਆਂ ਦੇ ਵਿੱਚ ਔਗਣ ਵਿਖਣ ਲੱਗ ਗਏ, ਅਸੀਂ ਬਹੁਤ ਸਿਆਣੇ ਹੋ ਗਏ ਹਾਂ, ਔਰ ਪਤਾ ਨਹੀਂ ਸਿਆਣੇ ਹੋਏ ਹਾਂ ਕਿ ਕਮਲੇ ਹੋਏ ਹਾਂ, ਪਰ ਹੁਣ ਅਸੀਂ ਇੰਨੇ ਕੁ ਸਿਆਣੇ ਹੋ ਗਏ ਕਿ ਸਾਨੂੰ ਸਾਡੇ ਰਿਸ਼ਤੇ ਬਹੁਤ ਕੁਝ ਲੱਗਣ ਲੱਗ ਗਏ, ਬੜੇ ਨੀਵੇਂ ਹੋਣ ਲੱਗ ਗਏ ਸਾਡੇ ਰਿਸ਼ਤੇ, ਸਾਨੂੰ ਲੱਗਣ ਲੱਗ ਗਿਆ ਕਿ ਸਿਰਫ ਅਸੀਂ ਬਿਹਤਰ ਹਾਂ, ਅਸੀਂ ਸਿਰਫ ਸਹੀ ਹਾਂ, ਤੁਸੀਂ ਵੀ ਤਾਂ ਭਾਈ ਕਿਸੇ ਨਾ ਕਿਸੇ ਰਿਸ਼ਤੇਦਾਰ ਹੋ। ਸੋ ਰਿਸ਼ਤਿਆਂ 'ਤੇ ਗੱਲਬਾਤ ਕਰ ਰਹੇ ਹਾਂ, ਤੁਹਾਡੇ ਕੋਲ ਕੋਈ ਹੈ ਰਿਸ਼ਤਿਆਂ 'ਤੇ ਕੋਈ ਗੱਲਬਾਤ? ਤੁਸੀਂ ਕਹਿ ਸਕਦੇ ਹੋ ਕਿ ਸਾਡੇ ਨਹੀਂ ਭਾਈ ਸਾਡੇ ਮਾਮੇ ਭੂਆ ਮਾਸੀਆਂ ਚਾਚੀਆਂ ਤਾਈਆਂ ਕੋਈ ਏਡੀ ਗੱਲਬਾਤ ਨਹੀਂ ਹੈ। ਸੋ 905-673-3337 ਤੁਹਾਨੂੰ ਕੀ ਲੱਗਦਾ? 9056733337 ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਕੁਲਦੀਪ ਸਿੰਘ ਬੋਲਦਾ ਸਰਪੰਚ ਜੀ।
0: ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਕੀ ਹਾਲ ਚਾਲ ਜੀ? ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ।
1: ਬਾਕੀ ਰਿਸ਼ਤੇ ਤੇ ਵੇਖੋ ਜੀ, ਇਹੋ ਰਿਸ਼ਤੇ ਹੁੰਦੇ, ਮਾਸੀਆਂ ਮਾਮੀਆਂ ਚਾਚੀਆਂ ਤਾਈਆਂ ਭੂਆ,
0: ਹਾਂਜੀ, ਪਰ ਅਸੀਂ ਨੁਕਸ ਕੱਢਣ ਲੱਗ ਗਏ ਨਾ, ਸਾਨੂੰ ਸ਼ਰੀਕੇ ਲੱਗਣ ਲੱਗ ਗਏ, ਸਾਨੂੰ ਰਿਸ਼ਤੇ ਕੁਝ ਲੱਗਣ ਲੱਗ ਗਏ, ਪਤਾ ਨਹੀਂ ਅਸੀਂ ਜ਼ਿਆਦਾ ਸਿਆਣੇ ਹੋ ਗਏ ਆ, ਪਤਾ ਨਹੀਂ ਦੁਨੀਆ ਕਮਲੀ ਹੋ ਗਈ,
1: ਆਪ ਹੀ ਜ਼ਿਆਦਾ ਸਿਆਣੇ ਕਹਿ ਲੋ ਜਿਹੜੇ ਕੋਈ ਇਹੋ ਜਿਹੇ ਕਰਦੇ ਹੋ ਗਏ ਆ, ਅਸੀਂ ਚੰਗੇ ਆ ਦੂਜਾ ਗਲਤ ਆ।
0: ਹਾਂ ਚੰਗੀ ਚੀਜ਼ ਦੇਖਦੀਆਂ ਨਹੀਂ ਆ, ਕਿਉਂਕਿ ਸਾਡੀ ਜਿਹੜੀ ਨਜ਼ਰ ਆ ਨਾ, ਸਾਡੀ ਜਿਹੜੀ ਪਿਕਅਪ ਜਿਹੜੀ ਚੁਆਇਸ ਹੋ ਗਈ, ਅੱਜ ਕੱਲ੍ਹ ਨੈਗੇਟਿਵਿਟੀ ਹੋ ਗਈ, ਅਸੀਂ ਬੁਰੀਆਂ ਚੀਜ਼ਾਂ ਨੂੰ ਜ਼ਿਆਦਾ ਪਿਕਅਪ ਕਰਦੇ ਹਾਂ, ਚੰਗੀਆਂ ਚੀਜ਼ਾਂ ਨੂੰ ਅਸੀਂ ਹਮੇਸ਼ਾ ਹੀ ਅੱਖੋਂ ਪਰੋਖੇ ਕਰ ਦਿੰਦੇ ਹਾਂ। ਸੋ ਬਹੁਤ ਸ਼ੁਕਰੀਆ ਸਰਵੰਤ ਸਾਹਿਬ, ਥੈਂਕ ਯੂ ਸੋ ਮਚ। ਜੀ
1: ਆਪਣਾ ਤੁਸੀਂ ਚਲੋ ਜੀ ਕਰਮ ਛਾਂਟ ਦਾ, ਆਪਾਂ ਦੋ ਕਰਮ ਹਟੋ ਦਸ ਕਰਮ ਹਟੋ, ਹੈ ਨਾ? ਨਹੀਂ ਦੇਖੋ, ਇਸ ਤਰ੍ਹਾਂ ਨੀ ਕਹਿਣਾ, ਆਪਦੀ ਕੋਸ਼ਿਸ਼ ਰੱਖਣੀ ਚਾਹੀਦੀ ਆ
0: ਜੀ।
1: ਗੁਰੂ ਮਹਾਰਾਜ ਦੀ ਬਾਣੀ ਆ, ਨਵੇਂ ਸਗੋਰਾ ਹੋਵੇ, ਚਲੋ ਜਿਵੇਂ ਥੋੜਾ ਬਹੁਤਾ ਪਿਛਲੇ ਉਹ ਚੁੱਕੇ ਜੇ ਰਿਸ਼ਤੇ ਨੂੰ ਬਚਾਈ ਰੱਖੀ ਤੇ ਬੜੀ ਵੱਡੀ ਗੱਲ ਹੈ, ਚਾਹੀਦਾ ਬਚਾਉਣਾ ਜੀ
0: ਰਿਸ਼ਤੇ। ਖੂਬਸੂਰਤ ਫੁੱਲਾਂ ਵਰਗੇ ਹੁੰਦੇ, ਜਿਨ੍ਹਾਂ ਬਿਨਾਂ ਗੁਲਦਸਤਾ ਅਧੂਰਾ ਹੁੰਦਾ, ਜੇ ਰੰਗ ਬਿਰੰਗੇ ਫੁੱਲ ਉਸ ਗੁਲਦਸਤੇ ਦੇ ਵਿੱਚ ਨਾ ਹੋਣ ਨਾ, ਤੇ ਜ਼ਿੰਦਗੀ ਏਦਾਂ ਹੀ ਬੇਰੁਖੀ ਤੇ ਬੇਜ਼ਾਨ ਹੋ ਜਾਂਦੀ ਆ, ਜੇ ਰਿਸ਼ਤਿਆਂ ਦੇ ਨਾਲ ਹੀ ਜ਼ਿੰਦਗੀ ਸੌਂਦੀ ਆ। ਪਰ ਅੱਜ ਦੇ ਸਮੇਂ ਦੇ ਵਿੱਚ ਬੜੇ ਸਾਰੇ ਮੀਮ, ਮੈਂ ਇੱਕ ਸੁਣਿਆ, ਕਹਿੰਦੇ ਕਿ ਜਿਹਦੇ ਨਾਂ 'ਚ ਜਿਹੜੀ ਗੱਲ 'ਚ ਰਿਸ਼ਤੇਦਾਰ ਆ ਜਾਣ, ਉਹ ਮੈਨੂੰ ਪਸੰਦ ਹੀ ਨਹੀਂ, ਮੈਨੂੰ ਪਸੰਦ ਹੀ ਨਹੀਂ। ਸਾਨੂੰ ਸਾਡੀਆਂ ਵੇਖਣ ਵਾਲੀਆਂ ਅੱਖਾਂ, ਮੈਨੂੰ ਲੱਗਦਾ ਕਿ ਸਾਡੀ ਸਮਾਜਿਕ ਜਿਹੜੀ ਤਾਣੇ ਬਾਣੇ ਦੀ ਬਣਤਰ ਆ, ਉਹ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਸਾਨੂੰ ਨੁਕਸ ਦਿਖਣ ਲੱਗ ਗਿਆ ਹਰ ਚੀਜ਼ ਦੇ ਵਿੱਚੋਂ, ਅਤੇ ਅਸੀਂ ਆਪਣੇ ਆਪ ਨੂੰ ਬਹੁਤ ਇੱਕ ਉੱਚੇ ਤਰਾਜੂ ਦੇ ਵਿੱਚ ਰੱਖ ਲਿਆ ਕਿ ਭਾਈ ਅਸੀਂ ਬਹੁਤ ਪਰਫੈਕਟ ਹਾਂ।
1: ਪੋਜ਼ਿਟਿਵ ਰੱਖ ਲਈਏ ਨਾ ਜੀ ਆਪਣੇ ਆਪ ਨੂੰ, ਤੇ ਮਤਲਬ ਆਪੇ ਸਾਰਾ ਕੰਮ ਸਹੀ ਲੱਗਣਾ।
0: ਜੀ ਬਹੁਤ ਸ਼ੁਕਰੀਆ ਸਰ, ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੈਂ ਕਿਸੇ ਨੂੰ ਬੋਲਣ ਦੇ ਹੀ ਨਹੀਂ ਰਿਹਾ, ਮੈਂ ਹੀ ਬੋਲੀ ਜਾ ਰਿਹਾ। ਸੋ ਬਹੁਤ ਸਾਰੀਆਂ ਕਾਲਜ਼ ਆ ਜੀ, ਮੈਂ ਇੱਕ ਦੋ ਕਾਲ ਲੈਣੀਆਂ, ਪਰ ਸਾਡੇ ਨਾਲ ਸਾਡੇ ਹਰਜਿੰਦਰ ਗਿੱਲ ਬਾਈ ਜੀ, ਸਾਡੇ ਮੈਂ ਹੁਣ ਭਾਅ ਜੀ ਨੇ ਕਹਿਣਾ ਫਿਰ ਮੇਰੀ ਤਰੀਫਾਂ ਕਰ ਲੈਣ, ਮੇਰੇ ਮੂੰਹ ਤਰੀਫਾਂ ਨਿਕਲ ਲੱਗ ਜਾਂਦੀਆਂ। ਸੋ ਹੁਣ ਨਹੀਂ ਮੈਂ ਕਰਨੀ, ਹੁਣ ਮੈਂ ਹੁਣ ਸਾਰੇ ਜਾਣਦੇ ਭਾਅ ਜੀ, ਸੋ ਸਾਨੂੰ ਨਾਲੇ ਜ਼ਿਆਦਾ ਹਰਜਿੰਦਰ ਗਿੱਲ ਔਰ ਦ ਗਿੱਲ ਸ਼ੋ, ਔਰ ਮੈਂ ਕਹੂੰਗਾ ਕਿ ਰਮਜ਼ ਪੰਜਾਬੀ ਦੇ ਨਾਮ ਨਾਲ ਭਾਅ ਜੀ ਤੁਸੀਂ ਆਲਰੇਡੀ ਇੰਨੇ ਕੁ ਪਾਪੂਲਰ ਹੋ, ਇੰਨੇ ਕੁ ਫੇਮਸ ਹੋ। ਆਪਾਂ ਭਾਅ ਜੀ ਲਾਈਨ 'ਤੇ ਰਹਿੰਦੇ ਹਾਂ, ਇੱਕ ਕੁਇਕਲੀ ਮੈਸੇਜ ਲੈ ਲਈਏ, ਬਹੁਤ ਸਾਰੀਆਂ ਕਾਲਜ਼ ਆ। ਓਕੇ, ਮੈਨੂੰ ਲੱਗਦਾ ਕਾਲ ਕੱਟ ਗਈ ਹੈ। ਤੁਸੀਂ ਨਾਗਪਾਲ ਸਰ ਦੁਬਾਰਾ ਕਾਲ ਕਰ ਲਓ, ਅਤੇ ਆਪਾਂ ਫਿਰ ਅੱਗੇ ਜਾ ਕੇ ਤੁਹਾਡਾ ਰਾਬਤਾ ਕਰਦੇ ਹਾਂ। ਸਰ ਨਾ ਪੰਕਜ ਗਰਗ ਵੀ ਜੁੜ ਚੁੱਕੇ ਨੇ, ਕਮਾਲ ਦੀ ਗੱਲ ਆ, ਅੱਜ ਦੇਖੋ ਸਾਰੀ ਟੀਮ ਇਕੱਠੀ ਹੋ ਗਈ ਆ। ਪੰਕਜ ਬਾਈ ਜੀ ਤੁਹਾਡਾ ਵੀ ਸਵਾਗਤ ਆ, ਅਤੇ ਹਰਜਿੰਦਰ ਬਾਈ ਜੀ ਦਾ ਤਾਂ ਆਪਣਾ ਸ਼ੋਅ ਆ।
2: ਜੀ ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਸਵਾਗਤ ਹੈ ਰਜਿੰਦਰ ਭਾਜੀ, ਹਰਜਿੰਦਰ ਭਾਜੀ ਦਾ ਵੀ ਸਵਾਗਤ ਹੈ ਜੀ।
0: ਹਰਜਿੰਦਰ ਭਾਜੀ ਮੈਂ ਕਹਿੰਦਾ ਕਿ ਅੱਜ ਪੰਕਜ ਜੀ ਤੋਂ ਆਪਾਂ ਮੈਸੇਜ ਲੈ ਲਈਏ, ਇਹ ਵੀ ਬੜਾ ਖੂਬਸੂਰਤ ਬੋਲਦੇ ਆ।
2: ਹਾਂਜੀ ਹਾਂਜੀ, ਆਪਣੇ ਪੰਜਾਬ ਦੇ ਉੱਪਰ ਇਹਨਾਂ ਨੂੰ ਬਹੁਤ ਡਿਊਟੀ ਲਾਓ ਇਹਨਾਂ
0: ਦੀ। ਹਾਂਜੀ ਪੰਕਜ ਜੀ, ਪੰਜਾਬੀ ਵਿਰਸਾ ਹਰਜਿੰਦਰ ਬਾਈ ਜੀ ਉਹਨਾਂ ਦੀ ਝੋਲੀ ਫਿਰ ਪਿਆ ਇਸ ਸਾਲ, ਤੇ 2026 ਦਾ ਪੰਜਾਬੀ ਵਿਰਸਾ, ਬਿਲਕੁਲ ਜੀ ਬਿਲਕੁਲ ਬਿਲਕੁਲ। ਸੋ ਦਿਓ ਖੂਬਸੂਰਤ ਜਿਹਾ ਮੈਸੇਜ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ।
2: ਜੀ ਬਿਲਕੁਲ ਦੋਸਤੋ, ਹਰਜਿੰਦਰ ਭਾਜੀ ਆਪਣਾ ਨੰਬਰ ਦੱਸ ਦੇਣਗੇ। ਮੈਂ ਦੱਸਣਾ ਚਾਹੁੰਦਾ ਕਿ 25 ਜੁਲਾਈ, ਇਸ 25 ਜੁਲਾਈ ਨੂੰ ਤੁਹਾਡੇ ਸ਼ਹਿਰ ਬ੍ਰੈਂਪਟਨ ਵਿਖੇ ਮਨਮੋਹਨ ਵਾਰਸ, ਸੰਗਤਾਲ ਤੇ ਕਮਲ ਹੀਰ, ਇਹ ਤਿਕੜੀ ਜਿਹੜੀ ਆ ਰਹੀ ਹੈ। ਪਿਛਲੇ ਸਾਲ ਵੀ ਇਹਨਾਂ ਨੇ ਬੜੀਆਂ ਰੌਣਕਾਂ ਲਾਈਆਂ, ਤੇ ਇਸ ਸਾਲ ਵੀ, ਕਿਉਂਕਿ ਇਹਨਾਂ ਦੀ ਗਾਇਕੀ ਜਿਹੜੀ ਆ ਆਮ ਪਰਿਵਾਰਾਂ ਦੇ ਨਾਲ ਜੁੜੀ ਹੋਈ ਹੈ, ਸੱਭਿਆਚਾਰ ਦੇ ਨਾਲ ਜੁੜੀ ਹੋਈ ਹੈ, ਪੰਜਾਬੀਅਤ ਦੀ ਗੱਲ ਕਰਦੇ ਆ। ਸੋ ਤੁਸੀਂ ਜ਼ਰੂਰ ਆਪਣੇ ਪਰਿਵਾਰਾਂ ਸਮੇਤ ਪਹੁੰਚਣਾ। ਪਿਛਲੇ ਸਾਲਾਂ ਦੇ ਦੌਰਾਨ ਵੀ ਜਿੱਥੇ ਤੁਸੀਂ ਭਾਵਾਂ ਹੁੰਗਾਰਾ ਦਿੱਤਾ ਹਰਜਿੰਦਰ ਗਿੱਲ ਉਹਨਾਂ ਦੀ ਟੀਮ ਨੂੰ, ਉੱਥੇ ਇਸ ਸਾਲ ਵੀ ਇੱਕ ਗੁਜ਼ਾਰਿਸ਼ ਸਾਡੇ ਵੱਲੋਂ ਕਿ ਤੁਸੀਂ ਜ਼ਰੂਰ ਟਿਕਟਾਂ ਲੈ ਲਓ। ਟਿਕਟਾਂ ਜਿਹੜੀਆਂ ਬੜੀ ਛੇਤੀ ਖਤਮ ਹੋਣ ਜਾ ਰਹੀਆਂ, ਸੋ ਤੁਸੀਂ ਵਾਂਝੇ ਨਾ ਰਹਿ ਜਿਓ। ਹਰਜਿੰਦਰ ਜੀ ਆ ਜਾਓ ਹੁਣ
0: ਜੀ।
3: ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ। ਤੇ ਪਹਿਲਾਂ ਤਾਂ ਪੰਕਜ ਬਾਈ ਤੁਹਾਡਾ ਵੀ, ਪ੍ਰਭ ਬਾਈ ਹੋਰਾਂ ਦਾ ਬਹੁਤ ਸ਼ੁਕਰੀਆ। ਇੰਨੀ ਮੈਂ ਸਮਝਦਾ ਹੁੰਦਾ ਕਿ ਸਾਡੀ ਸਾਰਿਆਂ ਦੀ ਇੱਕ ਸਾਂਝ ਹੈ। ਬੇਸ਼ੱਕ ਆਪਾਂ ਆਪੋ ਆਪਣੇ ਟਾਈਮ, ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਸਾਰੇ ਹੀ ਬਹੁਤ ਬਿਜ਼ੀ ਹਾਂ, ਪਰ ਸਾਡਾ ਮੇਨ ਮਕਸਦ ਇਹ ਹੁੰਦਾ ਵੀ ਚਲੋ ਸੁਨੇਹਾ ਪਹੁੰਚਦਾ ਕਰੀਏ। ਬਸ ਉਹ ਰਿਮਾਈਂਡਰ ਦੇਣ ਲਈ ਹੀ ਅਸੀਂ ਇੱਕ ਵਾਰੀ ਫਿਰ ਹਾਜ਼ਰ ਹੋਏ ਹਾਂ। ਅਦਰਵਾਈਜ਼ ਕਾਫੀ ਦਿਨਾਂ ਤੋਂ ਆਪਾਂ ਦੱਸਦੇ ਹੀ ਆ ਰਹੇ ਹਾਂ, ਪਤਾ ਵੀ ਹੈ ਬਹੁਤ ਪਰਿਵਾਰਾਂ ਨੂੰ, ਪਰ ਹੋ ਸਕਦਾ ਕੁਛ ਨਵੇਂ ਸਰੋਤੇ ਹੁਣੇ ਜੁੜੇ ਹੋਣ, ਜਿਵੇਂ ਪੰਕਜ ਬਾਈ ਹੋਰਾਂ ਨੇ ਦੱਸਿਆ ਕਿ ਹਰ ਇੱਕ ਸਾਲ ਦੇ ਵਕਫੇ ਤੋਂ ਬਾਅਦ, ਪਹਿਲਾਂ 24 ਦੇ ਵਿੱਚ ਪੰਜਾਬੀ ਵਿਰਸਾ ਸ਼ੋਅ ਆਪਾਂ ਦੇਖਿਆ, ਤੇ ਹੁਣ 26 ਦੇ ਵਿੱਚ, ਤੇ ਇਸ ਤੋਂ ਬਾਅਦ 28 ਦੇ ਵਿੱਚ ਹੋਣਾ। ਸੋ ਇੱਕ ਸਾਲ ਦੇ ਵਕਫੇ ਤੋਂ ਬਾਅਦ ਆਪਾਂ ਪੰਜਾਬੀ ਵਿਰਸਾ ਜੋ 2004 ਤੋਂ ਹੁੰਦਾ ਆ ਰਿਹਾ, ਉਹਦੇ ਸ਼ੋਅਆਂ ਦਾ ਆਨੰਦ ਮਾਣਦੇ ਆ ਰਹੇ ਹਾਂ। ਤੇ ਮੈਂ ਉਹ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਜਿਹੜੇ ਇੱਥੇ ਪਹਿਲਾਂ ਵੀ ਉਹਨਾਂ ਦੇ ਸ਼ੋਅ ਦੇਖ ਚੁੱਕੇ ਹੋਣੇ ਆ ਲਾਈਵ, ਉਹ ਹੋਣਗੇ, ਉਹਨਾਂ ਦਾ ਸਵਾਗਤ ਕਰਾਂਗੇ। ਸੇਮ ਟਾਈਮ ਦੇ ਉੱਪਰ ਕਾਫੀ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਇੱਦਾਂ ਦੇ ਹੋਣੇ ਆ ਜਿਹੜੇ ਸ਼ਾਇਦ ਪਹਿਲੀ ਵਾਰ 2024 ਤੋਂ ਬਾਅਦ ਕੈਨੇਡਾ ਦੀ ਧਰਤੀ ਤੇ ਜਿਹਨਾਂ ਨੇ ਇਸ ਪੰਜਾਬੀ ਵਿਰਸਾ ਦਾ ਆਨੰਦ ਮਾਣਨਾ ਉਹਨਾਂ ਨੂੰ ਵੀ ਆਪਾਂ ਖੁੱਲਾ ਸੱਦਾ ਦੇ ਰਹੇ ਹਾਂ। ਤੇ ਤੁਸੀਂ ਪਹਿਲਾਂ ਸਕਰੀਨ ਤੇ ਟੀਵੀ ਤੇ ਜਾਂ ਯੂਟਿਊਬ ਤੇ ਤਾਂ ਹੋ ਸਕਦਾ ਦੇਖਦੇ ਰਹੇ ਹੋਵੋਗੇ, ਪਰ ਇਸ ਵਾਰ ਤੁਹਾਨੂੰ ਅਸੀਂ ਲਾਈਵ ਬਿਠਾ ਕੇ ਉਸ ਸ਼ੋਅ ਦੇ ਵਿੱਚ, ਕਿਉਂਕਿ ਉਹ ਜਿਹੜੀਆਂ ਵੀਡੀਓਜ਼ ਦਾ ਮੈਂ ਜ਼ਿਕਰ ਕੀਤਾ ਉਹ ਇਸ ਲਈ ਕੀਤਾ ਕਿ ਇਸ ਵਾਰ ਤੁਸੀਂ ਵੀਡੀਓ ਦੇਖਣੀ ਨਹੀਂ ਹੈ, ਹੋ ਸਕਦਾ ਤੁਸੀਂ ਵੀਡੀਓ ਦੇ ਵਿੱਚ ਖੁਦ ਆਪ ਬੈਠੇ ਹੋਵੋ, ਕਿਉਂਕਿ ਰਿਕਾਰਡ ਕੀਤਾ ਜਾਣਾ ਇੱਥੇ ਦੇ ਜਿਹੜੇ ਨਵੇਂ ਗੀਤ ਹੁੰਦੇ ਆ ਪੰਜਾਬੀ ਵਿਰਸਾ ਦੇ। ਸੋ ਟੋਰਾਂਟੋ ਦਾ ਕੈਨੇਡਾ ਦੇ ਤੁਸੀਂ ਤੁਹਾਨੂੰ ਪਤਾ ਕਿ ਵੱਖ ਵੱਖ ਸ਼ਹਿਰਾਂ ਦੇ ਵਿੱਚ 12 ਤੋਂ 13 ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਸ਼ੋਅ ਹੋਣੇ ਆ, ਉਹਨਾਂ ਵਿੱਚੋਂ ਟੋਰਾਂਟੋ ਵਾਲਾ ਸ਼ੋਅ ਰਿਕਾਰਡ ਕੀਤਾ ਜਾਣਾ ਜੀ। ਸੋ ਇਸ ਗੱਲ ਦੇ ਲਈ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ। ਹੁਣ ਤੁਸੀਂ ਇਕੱਲਾ ਸਕਰੀਨ ਦੇ ਉੱਪਰ ਦੇਖਣ ਵਾਲਿਆਂ 'ਚ ਨਹੀਂ, ਸਕਰੀਨ ਤੇ ਆਉਣ ਵਾਲਿਆਂ 'ਚ ਵੀ ਆ ਸਕਦੇ ਹੋ। ਸੋ ਉਹਦੇ ਲਈ ਤੁਹਾਨੂੰ ਟਿਕਟਸ ਬਾਏ ਕਰਨੀਆਂ ਪੈਣੀਆਂ। 25 ਤਰੀਕ 25 ਜੁਲਾਈ ਪੰਜਾਬੀ ਵਿਰਸਾ, ਮਨਮੋਹਨ ਵਾਰਿਸ, ਕਮਲਹੀਰ ਸੰਗਤਾੜ, ਸ਼ਾਮ ਨੂੰ 7 ਵਜੇ ਡੋਰਸ ਓਪਨ ਹੋਣਗੀਆਂ, 8:15-8 ਵਜੇ ਦੇ ਕਰੀਬ ਆਪਾਂ ਸ਼ੋਅ ਸ਼ੁਰੂ ਕਰਨਾ। ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਵੁੱਡਬਾਈਨ ਬਾਲ ਤੇ ਵੁੱਡਬਾਈਨ ਰੇਸ ਟਰੈਕ ਦੇ ਬਿਲਕੁਲ ਨੇੜੇ ਹੈ, ਬਹੁਤ ਵਧੀਆ ਬਣਿਆ ਹੋਇਆ ਹਾਲ ਹੈ। ਸੋ ticketmaster.ca ਤੇ ਜਾਂ ਫਰੈਂਡਸ ਵੀਡੀਓ ਦੇ ਉੱਤੇ ਸਾਡੇ ਕੋਲ ਕੁਛ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਅਵੇਲੇਬਲ ਨੇ। ਸੋ ਤੁਸੀਂ ਸੋਢੀ ਬਾਈ ਹੋਰਾਂ ਨੂੰ 416-303-4344 ਤੇ ਕਾਲ ਕਰ ਲਿਓ, ਜਾਂ 647-400-6862-647-4000-6862 ਵਿਸ਼ੇਸ਼ ਤੌਰ ਤੇ ਜਿਹੜੇ ਸਰੋਤੇ ਦਰਸ਼ਕ ਦੇ ਤੌਰ ਤੇ ਆਉਣਾ ਚਾਹੁੰਦੇ ਆ ਉਹਨਾਂ ਦਾ ਤਾਂ ਧੰਨਵਾਦ ਕਰਦੇ ਹੀ ਕਰਦੇ ਆ। ਸੇਮ ਟਾਈਮ ਤੇ ਜਿਹੜੇ ਸਪੋਂਸਰ ਬਣ ਕੇ, ਕਿਉਂਕਿ ਉਹਦੇ ਵਿੱਚ ਤੁਹਾਡੇ ਲਈ VVIP ਜਾਂ VIP ਟਿਕਟਸ ਦੀਆਂ ਆਪਸ਼ਨਸ ਹੋਣਗੀਆਂ, ਪਲੱਸ ਤੁਹਾਡੇ ਕਾਰੋਬਾਰ ਨੂੰ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਲਈ ਵੀ ਆਪਸ਼ਨਸ ਹੋਣਗੀਆਂ। ਸੋ ਉਹਨਾਂ ਬਾਰੇ ਤੁਸੀਂ ਸਾਡੀ ਟੀਮ ਦੇ ਨਾਲ ਗੱਲ ਕਰਕੇ ਬਾਕੀ ਵੇਰਵੇ ਲੈ ਸਕਦੇ ਹੋ। 10 ਜਾਂ 10 ਤੋਂ ਵੱਧ ਟਿਕਟਾਂ ਚਾਹੀਦੀਆਂ ਹੋਈਆਂ ਤਾਂ ਵੀ ਇੱਕ ਵਾਰੀ ਸਾਡੇ ਨਾਲ ਕੰਟੈਕਟ ਜ਼ਰੂਰ ਕਰ ਲਿਓ। 25 ਜੁਲਾਈ ਦਿਨ ਸ਼ਨੀਵਾਰ ਮਨਮੋਹਨ ਵਾਰਿਸ, ਕਮਲਹੀਰ ਤੇ ਸੰਗਤਾਰ ਪੰਜਾਬੀ ਵਿਰਸਾ ਸ਼ੋਅ ਇਸ ਸਾਲ ਦਾ ਲੈ ਕੇ ਹਾਜ਼ਰ ਹੋ ਰਹੇ ਨੇ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰਿਆ ਸੱਦਾ ਹੈ ਸਾਡੀ ਸਾਰੀ ਟੀਮ ਵੱਲੋਂ ਜੀ। ਪ੍ਰਭ ਬਾਈ
0: ਸੋ ਬਿਲਕੁਲ ਜੀ, ਮੈਂ ਨੰਬਰ ਇੱਕ ਵਾਰੀ ਬਾਈ ਹੁਣਾਂ ਦਾ ਦੇ ਦਿਆਂ ਕਿ ਤੁਸੀਂ ਸਪੋਂਸਰਸ਼ਿਪ ਆਪਣੇ ਬਿਜ਼ਨਸ ਨੂੰ ਚਮਕਾਉਣਾ ਚਾਹੁੰਦੇ ਹੋ, ਜਿਵੇਂ ਬਾਈ ਹੁਣ ਕਹਿੰਦੇ ਨੇ ਕਿ ਜਦੋਂ ਇੱਧਰ ਮਨਮੋਹਨ ਵਾਰ ਸੁਣੀ ਖੜੇ ਹੋਏ ਪੰਜਾਬੀ ਵਿਰਸੇ ਦੀ ਪੂਰੀ ਟੀਮ ਸੰਗਤਾਰ ਅਤੇ ਕਮਲਹੀਰ, ਔਰ ਦੂਜੇ ਪਾਸੇ ਵੱਡੀ ਸਾਰੀ ਸਕਰੀਨ 'ਤੇ ਤੁਹਾਡੇ ਲੋਗੋ ਚੱਲਣੇ ਆ, ਸੋ ਇੱਕ ਪ੍ਰਾਊਡ ਮੂਵਮੈਂਟ ਹੁੰਦੀ ਹੈ ਆਪਣੇ ਬਿਜ਼ਨਸ ਦਾ ਲੋਗੋ ਇੱਕ ਜਗ੍ਹਾ 'ਤੇ ਵੇਖਣਾ।
3: ਦੋਨਾਂ ਸਾਈਡਾਂ 'ਤੇ
0: ਉਹ ਕਿਆ ਬਾਤ ਹੈ, ਲਓ ਫਿਰ ਤਾਂ ਸਪੋਂਸਰ ਵੀ ਡਬਲ ਥੋੜ੍ਹੀ ਜਿਹੀ ਹੋਰ ਮਹਿੰਗੀ ਹੋਣੀ ਚਾਹੀਦੀ ਹੈ।
3: ਹਾਲ ਹੈ ਨਾ, ਇੰਨਾ ਪਿਆਰਾ ਹਾਲ ਹੈ ਕਿ ਤੁਸੀਂ ਚਾਹੇ ਫਰੰਟ ਰੋ 'ਚ ਬੈਠੇ ਹੋ ਚਾਹੇ ਲਾਸਟ ਰੋ 'ਤੇ ਬੈਠੇ ਹੋ, ਇੰਨਾ ਅਮੇਜ਼ਿੰਗ ਵਿਊ, ਔਰ ਕਿਉਂਕਿ ਉਹ ਬਣਿਆ ਹੀ ਡਿਜ਼ਾਈਨ ਹੀ ਇਸ ਤਰ੍ਹਾਂ ਦੇ ਕਾਨਸਰਟਸ ਲਈ ਕੀਤਾ ਗਿਆ। ਸੋ ਬਹੁਤ ਬਹੁਤ ਮਜ਼ੇਦਾਰ ਹੋਣ ਵਾਲਾ ਇਹ ਸ਼ੋਅ ਹੋਣਾ, ਤੇ ਸਾਡਾ ਤਾਂ ਦਿਲ ਕਰਦਾ ਹੁੰਦਾ ਕਿ ਅਸੀਂ ਹਰ ਮਹੀਨੇ ਇੱਦਾਂ ਦਾ ਸ਼ੋਅ ਕਰਵਾਈਏ, ਪਰ ਸਾਡੀ ਵਾਰੀ ਆਉਂਦੀ ਹੈ ਜੀ 2 ਸਾਲ ਬਾਅਦ। ਇਸ ਕਰਕੇ ਆਪਾਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰ ਰਹੇ ਹਾਂ, ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ। ਬਿਫੋਰ ਕਿ ਪ੍ਰਭ ਮੈਂ ਅੱਜ ਦੇ ਪ੍ਰੋਗਰਾਮ 'ਚ ਮੈਂ ਹੁਣ ਤੁਹਾਡੇ ਤੋਂ ਇਜਾਜ਼ਤ ਲਵਾਂ, ਮੈਂ ਮੁਬਾਰਕਬਾਦ ਦੇਣਾ ਚਾਹਾਂਗਾ। ਅੱਜ ਵੀ ਰੀਸੈਂਟਲੀ ਥੋੜ੍ਹੀ ਦੇਰ ਪਹਿਲਾਂ ਹੀ ਆਪਾਂ ਮਾਸਟਰ ਸਲੀਮ ਹੋਰਾਂ ਦੀ ਪ੍ਰੈਸ ਕਾਨਫਰੰਸ, ਜਿੱਥੇ ਤੁਸੀਂ ਬੜੀ ਮਿਹਨਤ ਦੇ ਨਾਲ ਰੋਹਨ ਜੀ, ਆਪਣੇ ਪੰਕਜ ਬਾਈ ਜੀ ਹੋਰੀ, ਸਾਰੀ ਟੀਮ 24 ਤਰੀਕ ਨੂੰ ਵੀ ਆਪਾਂ ਰੌਣਕਾਂ ਲਾਉਣੀਆਂ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਉਹਦੇ ਲਈ ਵੀ ਆਪਾਂ ਜ਼ਰੂਰ ਨਾਲ ਹੀ ਸਾਡੇ ਪਰਿਵਾਰਾਂ ਨੂੰ ਇਨਵਾਈਟ ਕਰਦੇ ਹਾਂ ਕਿ 24 ਜੁਲਾਈ ਨੂੰ ਵੀ ਤੇ 25 ਜੁਲਾਈ ਨੂੰ ਵੀ, ਬਸ ਦੋਨੇ ਦਿਨ ਜਿਹੜੇ ਵੀ ਤੁਹਾਡੇ ਕਨਵੀਨੀਅੰਟ ਨੇ ਤੁਸੀਂ ਸਕੈਜੂਲ ਕਰ ਲਓ, ਆਪਣੇ ਪਲਾਨ ਬਣਾ ਲਓ ਤੇ ਇਹਨਾਂ ਖੂਬਸੂਰਤ ਸ਼ੋਅਜ਼ ਨੂੰ ਮਾਨਣ ਦੇ ਲਈ ਪਹੁੰਚੋ।
0: ਬਹੁਤ ਸ਼ੁਕਰੀਆ ਜੀ। ਸੋ 647-400 ਮੈਂ ਇਹ ਵਿੱਚ ਉਲਝ ਜਾਣਾ, ਓਕੇ 647-400 ਤੇ 6862 ਬਾਕੀ ਸਿੰਪਲ ਜੀ,
3: ਮੈਂ ਸੌਖਾ ਕਰ ਦਿੰਦਾ।
0: ਹਾਂਜੀ,
3: ਪਹਿਲਾਂ ਵੀ ਯਾਦ ਕੀਤੀ ਸੀ ਗੱਲ ਵੀ 647 ਏਰੀਆ ਕੋਡ ਤੇ ਯਾਦ ਰਹਿ ਜੀ।
0: ਹਾਂ ਬਿਲਕੁਲ,
3: ਬਹੁਤ ਮਸ਼ਹੂਰ ਹੈ। ਸੋ 400 ਸੀਰੀਜ਼ 400
0: ਹਾਂਜੀ,
3: ਤੇ ਉਸ ਤੋਂ ਬਾਅਦ 68 ਬਾਟ
0: ਰੱਖ ਲਿਆ। ਹਾਂ, ਪੰਜਾਬੀਆਂ ਦੀ 68 ਬਾਟ ਹਮੇਸ਼ਾ ਹੁੰਦੀ ਆ। ਸੋ ਵੈਸੇ ਤੁਸੀਂ ਗੂਗਲ ਵੀ ਕਰ ਸਕਦੇ ਹੋ, ਤੁਸੀਂ ਗੂਗਲ ਕਰਨਾ ਹਰਜਿੰਦਰ ਗਿੱਲ ਤੇ ਭਾਜੀ ਸਾਡੇ ਗੂਗਲ ਤੇ ਆਲਵੇਜ਼ ਛਾਏ ਹੋਏ ਆ ਚਾਰੇ ਪਾਸੇ, ਪਰ ਫਿਰ ਵੀ ਤੁਸੀਂ ਇਹ ਸ਼ੋਅ ਮਿਸ ਨਾ ਕਰਿਓ ਕਿਉਂਕਿ ਇਹ ਸਾਡਾ
3: ਸਾਨੂੰ ਗੂਗਲ ਤੇ ਸਰਚਾ ਮਾਰ ਮਾਰ ਕੇ
0: ਉਹਦੇ
3: ਨਾਲ ਵੀ ਕੋਈ ਰੀਸ ਨੀ, ਸਿਰਫ ਉਹ ਵੱਡਾ ਕਾਫਲਾ ਸਾਡਾ, ਉਹੀ ਇਕੱਠ ਚਾਹੀਦਾ ਸਾਨੂੰ, ਟੀਮ ਚਾਹੀਦੀ ਹੈ। ਇਸੇ ਕਰਕੇ ਆਪਣੀ ਕੰਪਨੀ ਵੀ ਟੀਮ ਫੋਰ ਐਂਟਰਟੇਨਮੈਂਟ, ਉੱਥੇ ਇਟਸ ਨੋਟ ਕਿ ਹਰਜਿੰਦਰ ਫੋਰ ਐਂਟਰਟੇਨਮੈਂਟ ਜਾਂ ਸੋਢੀ ਫੋਰ ਐਂਟਰਟੇਨਮੈਂਟ, ਟੀਮ ਫੋਰ ਐਂਟਰਟੇਨਮੈਂਟ, ਐਂਡ ਵੀ ਆਲ ਆਰ ਪ੍ਰਾਊਡ ਮੈਂਬਰ। ਤੁਸੀਂ ਉਹਦੇ ਸਾਡੇ ਬਹੁਤ ਵੱਡੇ ਪ੍ਰਾਊਡ ਪਾਰਟਨਰ ਹੋ, ਸਾਡੇ ਪਾਰਟ ਐਂਡ ਪਾਰਸਲ ਹੋ। ਸੋ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਬਹੁਤ ਸਹਿਯੋਗ ਹੈ ਇਸ ਵਾਰ ਵੀ। ਸਤਿੰਦਰਪਾਲ ਸਿੱਧਵਾਂ ਸਾਹਿਬ ਦਾ ਖਾਸ ਤੌਰ ਤੇ ਜ਼ਿਕਰ ਕਰਦਾ। ਅੱਜ ਜਦੋਂ ਮੈਂ ਗੱਲਾਂ ਲੰਬੀਆਂ ਕਰ ਗਿਆ, ਪਰ ਜਦੋਂ ਆਪਾਂ ਗੱਲ ਕਰ ਰਹੇ ਸੀ ਵੀ ਉਹਨਾਂ ਨੇ ਵੀ ਇੰਨੇ ਪਿਆਰ ਦੇ ਨਾਲ ਅੱਜ ਵੀ ਜਿੱਥੇ ਮਾਸਟਰ ਸਲੀਮ ਹੋਣਾ ਨੂੰ ਜੀ ਐਂ ਨੂੰ ਕਿਹਾ, ਉੱਥੇ ਸਾਡੇ ਵੀ ਹਰ ਸ਼ੋਅ ਦੇ ਲਈ ਨਵੀਂ ਹੋਰਾਂ ਦੀ ਗੱਲ ਕਰਾਂ, ਸਤਿੰਦਰਪਾਲ ਸਿੱਧਵਾਂ ਸਾਹਿਬ ਦੀ ਗੱਲ ਕਰਾਂ, ਬਾਕੀ ਸਾਰਾ ਮੀਡੀਆ ਜਿਵੇਂ ਆਪਾਂ ਨੂੰ ਪਿਆਰ ਤੇ ਸਪੋਰਟ ਕਰਦਾ, ਸਾਡਾ ਸੀਨਾ ਚੌੜਾ ਹੋ ਜਾਂਦਾ ਜੀ।
0: ਜੀ ਨਹੀਂ ਬਿਲਕੁਲ ਜੀ। ਸੋ ਸਮੇਂ ਸਮੇਂ ਤੁਹਾਨੂੰ ਮੈਸੇਜ ਦਿੰਦੇ ਰਹਾਂਗੇ, ਪਰ ਨੰਬਰ ਮੈਂ ਕਹੂੰਗਾ ਕਿ ਤੁਸੀਂ ਹੁਣੇ ਨੋਟ ਕਰ ਲਓ ਰਾਈਟ ਨਾਓ, ਕਿਉਂਕਿ ਪੰਜਾਬੀ ਵਿਰਸਾ ਇਹ ਐਸਾ ਸ਼ੋਅ ਹੈ ਕਿ ਪਰਸਨਲੀ ਮੈਂ ਰਿਕਮੈਂਡ ਕਰੂੰਗਾ ਆਪਣੇ ਪਰਿਵਾਰ ਫੈਮਿਲੀਆਂ ਦੇ ਵਿੱਚ, ਆਪਣੇ ਬੱਚਿਆਂ ਨਾਲ ਆਓ, ਤੁਸੀਂ ਆਪਣੇ ਬਜ਼ੁਰਗਾਂ ਨੂੰ ਲੈ ਕੇ ਆਓ, ਅਤੇ ਜਿਹੜੇ ਤੁਹਾਨੂੰ ਕਹਿਣਗੇ ਕਿ ਵਾਹ ਵੀ ਇਹ ਸ਼ੋਅ ਆ ਨਾ ਜਿਹੜਾ, ਇਹ ਫਿਰ ਅਗਲੇ ਸਾਲ ਅਸੀਂ ਇੱਦਾਂ ਹੀ ਵੇਖੀਏ, ਕਿਉਂਕਿ ਇਹ ਮਨ ਹੀ ਨਹੀਂ ਭਰਦਾ ਕੁਛ, ਹਰ ਵਾਰ ਕੁਛ ਨਵਾਂ, ਨਵੇਂ ਗੀਤ, ਨਵੀਆਂ ਗੱਲਾਂ, ਅਤੇ ਸਾਡੀਆਂ ਗੱਲਾਂ, ਸਾਡੇ ਪਿੰਡਾਂ ਦੀਆਂ ਗੱਲਾਂ, ਸਾਡੇ ਪਰਿਵਾਰਾਂ ਦੀਆਂ ਗੱਲਾਂ, ਸਾਡੀ ਉਸ ਪੰਜਾਬੀ ਦੀਆਂ ਗੱਲਾਂ, ਉਸ ਖੂਬਸੂਰਤ ਲਫ਼ਜ਼ਾਂ ਨੂੰ ਲਿਆ ਲਿਆ ਕੇ ਮੋਤੀਆਂ ਵਾਂਗੂ ਤੁਹਾਡੇ ਅੱਗੇ ਚਿਣਕੇ ਰੱਖ ਦੇਣੇ ਆ। ਸੋ ਪੰਜਾਬੀ ਵਿਰਸਾ 2026, ਬਸ ਤੁਸੀਂ ਟਿਕਟਾਂ ਲੈ ਲੈਣੀਆਂ, 25 ਜੁਲਾਈ ਨੂੰ ਰੌਣਕਾਂ ਲੱਗ ਜਾਣੀਆਂ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ, ਇੱਕ ਖੂਬਸੂਰਤ ਸ਼ਾਮ ਤੁਹਾਡੇ ਨਾਲ ਬਿਤਾਉਣੀ ਆ। 647-400-6662 ਭਾਅ ਜੀ, ਇਹ ਤਾਂ ਵਾਕਈ 6662 ਚੇਤੇ ਆ ਗਈ ਆ। ਸੋ 647-400-6662 ਅਤੇ ਕਾਲ ਕਰ ਲਿਓ, ਅਤੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰੋ, ਟਿਕਟਾਂ ਵਾਸਤੇ, ਸਪੋਂਸਰਸ਼ਿਪ ਵਾਸਤੇ ਤੁਹਾਡਾ ਮੈਸੇਜ ਅਸੀਂ ਨੈਗੋਸ਼ੀਏਟਿੰਗ ਕਰਕੇ ਭਾਅ ਜੀ ਤੋਂ ਪ੍ਰਾਈਜ਼ ਘੱਟ ਕਰਾ ਕੇ ਤੁਹਾਨੂੰ ਅਸੀਂ ਬਸ ਤੁਹਾਡਾ ਬਿਜ਼ਨਸ ਚਮਕਾ ਦੇਣਾ।
3: ਐਨੀ ਟਾਈਮ ਡੈਫੀਨੇਟਲੀ, ਅਸੀਂ ਜਿਵੇਂ ਮੈਂ ਦੱਸਿਆ ਵੀ ਹੈ ਕਿ ਜੇ ਤੁਹਾਨੂੰ ਗਰੁੱਪ ਟਿਕਟ ਪਰਿਵਾਰਾਂ ਦੇ ਲਈ 10 ਤੋਂ ਵੱਧ ਟਿਕਟ ਚਾਹੀਦੀਆਂ ਹੋਏ, ਡੈਫੀਨੇਟਲੀ ਅਸੀਂ ਤੁਹਾਡੀ ਸੇਵਿੰਗ ਕਰਵਾ ਦਿਆਂਗੇ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਜਿੰਦਰ ਭਾਅ ਜੀ, ਬਹੁਤ ਸ਼ੁਕਰੀਆ ਜੀ। ਸੋ 905-673-9053-33-37 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਬਹੁਤ ਸਾਰੀਆਂ ਕਾਲਸ ਬਾਈ, ਗੱਲਾਂ ਬਹੁਤ ਲੰਬੀਆਂ ਹੋ ਜਾਂਦੀਆਂ ਜਦੋਂ ਹਰਜਿੰਦਰ ਬਾਈ ਆਉਂਦੇ ਆ, ਫਿਰ ਉਦੋਂ ਗੱਲਾਂ ਪਤਾ ਨਹੀਂ ਕਿਉਂ ਲੰਬੀਆਂ ਹੋ ਜਾਂਦੀਆਂ, ਕਿਉਂਕਿ ਗੱਲਾਂ ਬਾਈ ਜੀ ਨੂੰ ਸੁਣਨ ਨੂੰ ਜੀ ਕਰਦਾ, ਕਿਵੇਂ ਠਰਾਮੇ ਦੇ ਨਾਲ ਬੋਲਣਾ, ਸਾਡਾ ਥੋੜ੍ਹਾ ਜਿਹਾ ਲਹਿਜ਼ਾ ਕਾਹਲੀ ਵਾਲਾ ਆ, ਉਹਨਾਂ ਦਾ ਬਹੁਤ ਠਰਾਮੇ ਵਾਲਾ ਆ। ਸੋ ਸਾਡਾ ਦਿਲ ਕਰਦਾ ਰਹਿੰਦਾ ਕਿ ਭਾਅ ਜੀ ਨੂੰ ਹੋਰ ਸੁਣੀਏ। ਸੋ ਦਮਨ ਜੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
4: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ?
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
4: ਬਹੁਤ ਵਧੀਆ, ਬਹੁਤ ਵਧੀਆ ਜੀ
0: ਜੀ।
4: ਮਨਮੋਹਨ
0: ਡਿਊਟੀ ਮੇਰੀ ਲਾਈ ਸੀ, ਮਾਫ ਕਰਨਾ, ਮੈਂ ਵੀ ਨੀ ਸਮੇਂ ਤੇ ਪਹੁੰਚ ਪਾਇਆ। ਸੋ ਅੱਜ ਕੁਛ ਰਜੇਵੇਂ ਐਸੇ ਹੋ ਗਏ ਸੀਗੇ, ਸੋ ਬਸ ਤੁਸੀਂ ਜਿਹੜੇ ਰੋਜ਼ ਦੇ ਪਿਆਰ ਕਰਨ ਵਾਲੇ, ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਗੱਲ ਕਦੋਂ ਤੇ ਕਿੱਥੇ ਬੋਲੀ ਗਈ ਸੀ। ਸੋ ਕੀ ਬਾਈ ਜੀ, ਤੁਸੀਂ ਮੰਨਦੇ ਹੋ ਕਿ ਮਾਸੀਆਂ, ਚਾਚੀਆਂ, ਤਾਈਆਂ, ਭੂਆਂ, ਅਸੀਂ ਇਹਨਾਂ ਨੂੰ ਓਪਰੇ ਰਿਸ਼ਤੇ ਆ ਕਿ ਖਾਸ ਹੈ ਇਹ?
4: ਮਾਸੀਆਂ, ਚਾਚੀਆਂ, ਤਾਈਆਂ ਨਹੀਂ, ਓਪਰੇ ਦਾ ਕਿਉਂ ਨੇ, ਹੈ ਤਾਂ ਖਾਸ ਇਹ ਰਿਸ਼ਤੇ।
0: ਫਿਰ ਆਪਾਂ ਕਿਉਂ ਕਹਿ ਦਿੰਦੇ ਹਾਂ ਕਿ ਰਿਸ਼ਤੇਦਾਰ ਜਿੱਥੇ ਲਫ਼ਜ਼ ਆ ਜੇ ਉਹ ਸਾਨੂੰ ਪਸੰਦ ਹੀ ਨਹੀਂ, ਰਿਸ਼ਤੇਦਾਰ ਇੱਦਾਂ ਹੁੰਦੇ, ਰਿਸ਼ਤੇਦਾਰ ਉੱਦਾਂ ਹੁੰਦੇ, ਇੱਦਾਂ ਕਿਉਂ ਆਪਾਂ ਕਹਿੰਦੇ ਹਮੇਸ਼ਾ?
4: ਵੀਰੇ ਪਤਾ ਕੀ ਆ, ਦੇਖੋ ਗੱਲ ਇੱਦਾਂ, ਜਿਵੇਂ ਰਿਸ਼ਤਾ, ਜਿਵੇਂ ਹੁਣ ਤੁਸੀਂ ਆ ਜਿਹਨਾਂ ਦਾ ਨਾਮ ਲਿਆ ਸਾਰੇ ਰਿਸ਼ਤੇ, ਇਹ ਹੈ ਤਾਂ ਆਪਣੇ ਹਰੇਕ ਦੇ ਨਾ ਖਾਸ, ਬਾਕੀ ਡਿਪੈਂਡ ਕਰਦਾ ਜਿਵੇਂ ਹੁਣ ਅੱਜ ਦਾ ਮਾਹੌਲ ਆ, ਕਈਆਂ ਦੇ ਫਿੱਕ ਪੈ ਜਾਂਦਾ ਨਾ, ਤੇ ਕਈ ਪਰਿਵਾਰਾਂ ਦੇ ਵਿੱਚ ਲਾਈਕ 100 ਮਜਬੂਰੀਆਂ, ਘਰਾਂ ਦੀਆਂ ਪਲੇਸ ਕਲੂਜ ਲਟਰਮ ਫਿਟਰਮ ਮਿਲ ਜਾ ਕੋਲ ਲਾ ਕੇ,
0: ਤੇ
4: ਜਿਉਂ ਜਿਉਂ ਆਪਣਾ ਕਹਿੰਦੇ ਆ ਵੀ ਆਪਾਂ ਐਡਵਾਂਸ ਹੋਈ ਜਾ ਰਹੇ ਹਾਂ, ਉਹ ਥੋੜਾ ਜਿਹਾ ਇਹ
0: ਰਿਸ਼ਤਿਆਂ ਵੱਲੋਂ ਪਛੜਦੇ ਜਾ ਰਹੇ ਹਾਂ। ਬਿਲਕੁਲ
4: ਪਛੜਦੇ ਜਾ ਰਹੇ ਹਾਂ ਜੀ।
0: ਹਾਂ ਜੀ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਸੋ ਸਮਾਂ ਬਹੁਤ ਸੀਮਤ ਹੈ, ਔਰ ਸਾਰੇ ਸਾਡੇ ਸਪੋਂਸਰ ਸਾਹਿਬਾਨ ਸਾਰੇ ਲਾਈਨ 'ਤੇ ਨੇ, ਗੁਰਜੀਤ ਸੂਰੀ ਜੀ ਵੀ ਲਾਈਨ 'ਤੇ ਨੇ, ਰਜਮੀਤ ਜੀ ਵੀ ਲਾਈਨ 'ਤੇ ਨੇ, ਔਰ ਸਰਾਂਸ਼ ਨਾਗਪਾਲ ਜੀ ਵੀ ਲਾਈਨ 'ਤੇ ਨੇ ਪਿਛਲੇ 30 ਮਿੰਟ ਤੋਂ। ਸੋ ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਉਸ ਤੋਂ ਬਾਅਦ ਰਜਮੀਤ ਜੀ ਨਾਲ ਗੱਲਬਾਤ ਕਰਾਂਗੇ। ਜੀ ਸਰ,
5: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਐਂਡ ਦੈਨ ਆਪ ਲਾਈਕ 30-100,000 ਦੀ ਫੰਡਿੰਗ ਹਾਸਿਲ ਕਰੇ, ਬਹੁਤ ਲੋਕ ਕਰ ਚੁੱਕੇ ਨੇ, ਮੇਜਰ ਪੋਰਸ਼ਨ ਇਸ ਫੰਡਿੰਗ ਕਾ ਗ੍ਰਾਂਟਸ ਹੈ ਜੋ ਕਿ ਨੋਨ ਰਿਫੰਡੇਬਲ ਹੈ, ਨੋ ਏਜ ਲਿਮਿਟ, ਸਕਿੱਲ ਡਿਵੈਲਪਮੈਂਟ ਕੀ ਫੰਡਿੰਗ ਹੈ, ਗਵਰਨਮੈਂਟ ਡਾਇਰੈਕਟ ਆਪਕੇ ਖਾਤੇ ਮੇਂ ਡਾਲਤੀ ਹੈ, ਨੋ ਕ੍ਰੈਡਿਟ ਚੈੱਕ, ਨੋ ਕੋਲੈਟਰਲ ਐਂਡ ਨੋ ਕੈਚ, ਨੋ ਚਲਾਕੀ, ਨੋ ਠੱਗੀ, ਸਾਰਾ ਸਹੀ ਕਾਮ ਹੈ, ਸਹੀ ਤਰੀਕੇ ਸੇ ਕਰ ਰਹੇ, 8 ਸਾਲ ਹੋ ਗਏ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ, ਪ੍ਰੋਪਰ ਆਫਿਸ ਹੈ, ਕੋਈ ਕੈਚ ਨਹੀਂ ਹੈ। ਤੋ ਕਾਲ ਕਰੇ, ਫੀਸ ਹਮਾਰੀ ਕਿਤਨੀ ਹੈ, $199 or $499, ਕਾਮ ਹੋਣੇ ਕੇ ਬਾਅਦ, ਸ਼ੁਰੂ ਮੇਂ ਕੁਛ ਵੀ ਨਹੀਂ, ਫੰਡਿੰਗ ਆਪਕੇ ਖਾਤੇ ਆਤੀ, ਹਮਾਰੇ ਖਾਤੇ ਮੇਂ ਨਹੀਂ ਆਤੀ, ਤੋ ਇਮਾਨਦਾਰੀ ਕਿਸਕੀ ਚੈੱਕ ਹੋ ਰਹੀ ਹੈ, ਆਪਕੀ, ਹਮਾਰੀ ਨਹੀਂ ਹੋ ਰਹੀ। ਕਾਲ ਕਰੇ, ਆਪ ਲਾਈਕ ਆਪਣਾ ਨੁਕਸਾਨ ਹੀ ਕਰੇਂਗੇ ਅਗਰ ਆਪ 30-100,000 ਦੀ ਫੰਡਿੰਗ ਹਾਸਿਲ ਨਹੀਂ ਕਰੇਂਗੇ, ਕਿਉਂਕਿ ਸਾਰੇ ਲੋਕੀ ਆਲਰੇਡੀ ਕਰ ਚੁੱਕੇ ਨੇ, ਲਾਹਾ ਲੈ ਚੁੱਕੇ ਨੇ, ਪਿੱਛੇ ਨਾ ਰਹੋ, ਹਫਤਾ ਹੀ ਰਹਿ ਗਿਆ, ਉਸਕੇ ਬਾਅਦ ਗਵਰਨਮੈਂਟ ਗ੍ਰਾਂਟ ਨਹੀਂ ਦੇ ਰਹੀ, ਲੋਨ ਜ਼ਰੂਰ ਦੇਗੀ, ਉਸਕੇ ਬਾਅਦ
0: ਗ੍ਰਾਂਟ ਬੰਦ ਹੋ ਜਾਣੀ ਹੈ ਜੀ,
5: ਅਸੈਸਮੈਂਟ ਕਰਾਏ, ਬਿਲਕੁਲ ਜੀ, ਗ੍ਰਾਂਟ ਬੰਦ ਹੈ, 7-8 ਦਿਨ ਰਹਿ ਗਏ ਹੈ। ਤੋ 30-100,000 ਦੀ ਫੰਡਿੰਗ ਆਪਣੇ ਅਕਾਊਂਟ ਮੇਂ ਹਾਸਿਲ ਕਰੇ, ਸਕਿੱਲ ਡਿਵੈਲਪਮੈਂਟ ਕੇ ਲੀਏ ਹਾਫ ਪੋਰਸ਼ਨ ਉਸ ਫੰਡਿੰਗ ਕਾ ਗ੍ਰਾਂਟਸ ਹੈ ਜੀ, कॉल करें, ऑफिस आए, एस्टीमेट लें, टेक्स्ट करें, व्हाट्सएप करें, कल कॉल करें, नंबर 437-264-3175 437-264-3175 4372643175 पीछे ना हो तो कॉल करो जी, फंडिंग अपने अकाउंट में हासिल करो, नो एज लिमिट, नो कैच, 437-264-3175
0: जी बहुत शुक्रिया, 437-264-3175 4372643175 ओके 3174 माफ करना, सो 3175 दोबारा दियो जी, दोबारा नंबर दियो, गलत हो गया,
5: 437-264-3175 4372643175
0: बिल्कुल जी। सो इन्हां नूं तुसीं इन्हां दे ऑफिस जाके भी मिल सकते हो, अपनी गलबात कर सकते हो, अपनी असैसमेंट करवानी है, तुसीं कोर्स चूज करना है, स्किल डिवेलप करना है, तो यूनी ग्लोबल एडवाइजरी 218 एक्सपर्ट बलवर्ड मिसी सागा यूनिट नंबर 212 दे विच जाके गलबात कर सकते हो। नागपाल सर थैंक यू सो मच,
5: थैंक यू,
0: क्या बात है, 905-673-3337 अक्कड़ बक्कड़ बंबे बहो 80-90-100 ਕਿਹੜੀ ਕਾਲ ਚੱਕਾਂ ਅਤੇ ਕਿਹੜੀ ਰੱਖਾਂ, ਸਾਰੇ ਬੜੇ ਪਿਆਰੇ ਸਤਿਕਾਰੇ ਸਾਡੇ ਸਪੋਂਸਰ ਸਾਹਿਬਾਨ। ਸੋ ਸਭ ਤੋਂ ਪਹਿਲਾਂ ਰਸ਼ਮੀਤ ਜੀ ਵੱਲ ਚੱਲਦੇ ਹਾਂ, ਕਿਉਂਕਿ ਰਸ਼ਮੀਤ ਜੀ ਕਾਇਦੇ ਦੇ ਮੁਤਾਬਕ ਪਿਛਲੇ 10 ਮਿੰਟ ਤੋਂ ਹੋਲਡ 'ਤੇ ਨੇ ਅਤੇ ਬਾਕੀਆਂ ਵੱਲ ਬਾਅਦ 'ਚ ਚੱਲਦੇ ਹਾਂ। ਸੋ ਰਸ਼ਮੀਤ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਫੋਰ ਲੰਬਾ ਸਮਾਂ ਹੋਲਡ ਕਰਨ ਵਾਸਤੇ, ਕੱਲ੍ਹ ਵੀ ਤੁਸੀਂ ਉਦੋਂ ਆਏ ਜਦੋਂ ਹਰਜਿੰਦਰ ਜੀ ਆਏ, ਅੱਜ ਵੀ ਸੋ ਹੁਣ ਤੁਹਾਨੂੰ ਵੀ ਤੁਸੀਂ ਕਹਿਣ ਲੱਗ ਗਏ ਨਾ, ਹੁਣ ਮੈਂ ਵੇਟ ਨਹੀਂ ਕਰਾਉਂਦਾ, ਹੁਣ ਤੁਹਾਨੂੰ ਵੇਟ ਇਹ ਕਿਹਾ ਹੀ ਨਾ ਕਰੋ, ਤੁਸੀਂ ਕਹਿਣਾ ਨਹੀਂ ਸੀ ਇਹ ਗੱਲ, ਹਾਂਜੀ ਜੀ ਉਹ ਉਹ ਉਹ ਗੱਲ ਕੀ ਹੋਈ ਕਿ ਜਦੋਂ ਹਰਜਿੰਦਰ ਭਾਅ ਜੀ ਆਉਂਦੇ ਨਾ ਤਾਂ ਮਾਈਕ ਛੱਡਣ ਨੂੰ ਦਿਲ ਨਹੀਂ ਕਰਦਾ, ਮੈਨੂੰ ਇਹ ਲੱਗਦਾ ਕਿ ਬੋਲੀ ਜਾਣਾ,
6: ਮਾਈਕ ਛੱਡਦੇ ਹੀ ਨਹੀਂ ਹੈ, ਹਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਇਨਕੁਆਇਰੀ ਆਈ ਸੀਗੀ, ਕਾਲ ਸੀਗੀ ਕਲਾਇੰਟ ਦੀ ਕਿ ਬਈ ਮੋਰਗੇਜ ਨੀ ਹੋ ਰਹੀ, ਗੈਰੰਟੋਰ ਪਾਈਏ ਕਿ ਨਾ ਪਾਈਏ, ਕਿ ਉਹਦੇ ਕੀ ਨੁਕਸਾਨ ਨੇ, ਕੀ ਉਹਦਾ ਫਾਇਦਾ ਹੈਗਾ। ਸੋ ਨੁਕਸਾਨ ਫਾਇਦਾ ਕੁਇਕਲੀ ਦੱਸਾਂਗੀ, ਜੇ ਅਸੀਂ ਕਿਸੇ ਦਾ ਨਾਮ ਪਾ ਰਹੇ ਹੈਗੇ ਹਾਂ ਆਪਣੀ ਮੋਰਗੇਜ ਕਰਾਉਣ ਵਾਸਤੇ, ਸੋ ਸਾਡੇ ਲਈ ਤੇ ਫਾਇਦਾ ਹੈਗਾ ਕਿ ਔਨ ਦਾ ਸਪੋਟ ਮੇਰੀ ਮੋਰਗੇਜ ਨੀ ਹੋ ਰਹੀ ਹੈ, ਕਿਸੇ ਨੂੰ ਉਹਦਾ ਨਾਂ ਪਾ ਲਿਆ। ਬਟ ਐਟ ਦ ਸੇਮ ਟਾਈਮ ਇਸ਼ੂਜ਼ ਕੀ ਨੇ, ਇਸ਼ੂਜ਼ ਇਹ ਨੇ ਕਿ ਲੇਟਰ ਔਨ ਜਦੋਂ ਮੈਂ ਨਾਮ ਕਢਾਉਣਾ ਹੈ ਉਸ ਵੇਲੇ ਜਿਹੜਾ ਹੈਗਾ ਗਰੰਟੋਰ ਆਪਣਾ ਕੋਈ ਹਿੱਸਾ ਮੰਗ ਸਕਦਾ ਹੈ, ਭਾਵੇਂ ਉਹਨਾਂ ਨੇ ਕੁਛ ਕੰਟਰੀਬਿਊਟ ਨਹੀਂ ਕੀਤਾ ਸੀਗਾ ਉਹਦੇ ਵਿੱਚ। ਐਟ ਦ ਸੇਮ ਟਾਈਮ ਜੇ ਉਸ ਵੇਲੇ ਨਾਮ ਕੱਢਾਂਗੇ ਮਤਲਬ ਕਿ ਸਾਨੂੰ ਰੀਫਾਈਨੈਂਸ ਕਰਨੀ ਪਏਗੀ ਸਾਰੀ, ਅਗਰ ਦੁਬਾਰਾ ਮੋਰਗੇਜ ਅਸੀਂ ਕਰ ਰਹੇ ਹੈਗੇ ਆ ਉਹਦਾ ਮਤਲਬ ਕਿ ਫਿਰ ਸਾਨੂੰ ਖਰਚਾ ਪਏਗਾ, ਸਾਨੂੰ ਵਕੀਲ ਕਰਨਾ ਪਏਗਾ, ਲੈਂਡ ਟ੍ਰਾਂਸਫਰ ਟੈਕਸ ਪਏਗਾ। ਸੋ ਇੰਨੇ ਪੈਸੇ ਸਾਡੇ ਬਚੇ ਨਹੀਂ ਹੋਣਗੇ ਕਿ ਸਾਨੂੰ ਦੁਬਾਰਾ ਪੈਸੇ ਪਾਣੇ ਪੈ ਜਾਣਗੇ ਕਿ ਗੈਰੰਟੋਰ ਜਿਹੜਾ ਹੈਗਾ ਨਾਮ ਉਹਦਾ ਕਢਾਉਣ ਵਾਸਤੇ। ਇਸ ਦੇ ਨਾਲ ਨਾਲ ਅਗਰ ਗੈਰੰਟੋਰ ਵੱਲ ਵੇਖੀਏ ਉਹ ਆਪਣੀ ਫਸਟ ਟਾਈਮ ਹੋਮ ਬਾਇਰ ਦੀ ਓਪਰਚੁਨਿਟੀ ਲੂਜ਼ ਕਰ ਜਾਣਗੇ, ਉਹਦੀ ਜਿਹੜੀਆਂ ਪ੍ਰਿਵਿਲੇਜਸ ਹੁੰਦੀਆਂ ਨੇ। ਐਟ ਦ ਸੇਮ ਟਾਈਮ ਅਗਰ ਉਹਨਾਂ ਦਾ ਨਾਂ ਪਿਆ ਹੋਇਆ ਤੇ ਆਪਣਾ ਘਰ ਲੈਣਾ ਚਾਹ ਰਹੇ ਨੇ ਉੱਥੇ ਉਹਨਾਂ ਨੂੰ ਇਸ਼ੂ ਆਏਗਾ, ਬਿਕੋਜ਼ ਉਹਨਾਂ ਦੇ ਨਾਮ ਤੇ ਇਹਲੀ ਮੋਰਗੇਜ ਤੁਹਾਡੀ ਮੋਰਗੇਜ ਬੋਲੇਗੀ। ਸੋ ਦੈਟ ਬੀਂਗ ਸੈਡ, ਓਵਰਆਲ ਇਹ ਸਿਚੁਏਸ਼ਨ ਬੈਸਟ ਸਿਚੁਏਸ਼ਨ ਨਹੀਂ ਹੁੰਦੀ ਹੈਗੀ ਹੈ, ਬਟ ਐਟ ਦ ਸੇਮ ਟਾਈਮ ਅਗਰ ਤੁਸੀਂ ਕਿਸੇ ਦਾ ਨਾਂ ਪਵਾਇਆ ਹੋਇਆ ਜਾਂ ਪਵਾਉਣ ਜਾ ਰਹੇ ਹੈਗੇ ਹੋ, ਹਮੇਸ਼ਾ ਇੱਕ ਸਲਾਹ ਕਰ ਲਓ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੋਈ ਹੋਰ ਬੈਟਰ ਆਪਸ਼ਨ ਬਣ ਸਕਦੀ ਹੈਗੀ ਹੈ। ਬਹੁਤੀ ਜਾਣਕਾਰੀ ਲਈ ਗੈਰੰਟੋਰ ਬਾਰੇ ਜਾਂ ਮੋਰਗੇਜ ਰਿਲੇਟਡ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਨੂੰ ਤੁਸੀਂ ਕਾਲ ਕਰ ਲਓ, ਜੇ ਮੋਰਗੇਜ ਦੇ ਕਿਸੇ ਵੀ ਮਸਲੇ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਆ ਤੁਸੀਂ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਗੂਗਲ ਵੀ ਕਰ ਸਕਦੇ ਹੋ। ਰਸ਼ਮੀਤ ਕੌਰ 647-539-4499 ਤੇ ਓਕੇ। ਮੈਨੂੰ ਮੈਸੇਜ ਆਇਆ ਹੁਣੇ ਇੱਕ, ਮੇਰੇ ਨਾਲ ਪੰਕਜ ਜੀ ਵੀ ਨੇ, ਮੇਰੇ ਨਾਲ ਗੁਰਜੀਤ ਜੀ ਵੀ ਜੁੜੇ ਹੋਏ ਨੇ। ਸੋ ਮੈਨੂੰ ਮੈਸੇਜ ਇਹ ਆਇਆ ਕਿ ਗੁਰਜੀਤ ਜੀ ਕੀ ਇਹ ਸੱਚੀ ਗੱਲ ਆ, ਕਹਿੰਦੇ ਕਿ ਅਸੀਂ ਰਿਸ਼ਤਿਆਂ ਦੀ ਗੱਲਬਾਤ ਕਰ ਰਹੇ ਸੀਗੇ ਅਤੇ ਮੈਨੂੰ ਬਾਈ ਜੀ ਦਾ ਮੈਸੇਜ ਆਇਆ, ਕਹਿੰਦੇ ਕਿ ਮੈਂ ਗਰੰਟੀ ਕਰਦਾ ਜੇ ਕਿਸੇ ਦੀ 6 ਮਹੀਨੇ, ਕਿਸੇ ਦੀ 2 ਸਾਲ, ਕਿਸੇ ਦੀ 4 ਸਾਲ, ਕਿਸੇ ਦੀ 5 ਸਾਲ, ਕਿਸੇ ਦੀ ਇੱਦੋਂ ਵੀ ਜ਼ਿਆਦਾ ਲੰਬਾ ਸਮਾਂ ਹੋ ਗਿਆ ਆਪਦੀਆਂ ਤਾਈਆਂ ਮਾਮੀਆਂ ਭੂਆਂ ਮਾਸੀਆਂ ਨਾਲ ਗੱਲ ਕੀਤੇ ਨੂੰ, ਕਹਿੰਦੇ ਮੈਨੂੰ ਇੱਕ ਸੈਕਿੰਡ, ਕਹਿੰਦੇ ਮੈਨੂੰ 4 ਸਾਲ ਹੋ ਗਏ ਆਪਣੀ ਭੂਆ ਨਾਲ ਗੱਲ ਕੀਤੇ ਨੂੰ, ਵੀ ਮੇਰੀ ਭੂਆ ਕਿੱਥੇ ਆ, ਉਹਦੇ ਬੱਚੇ ਕਿੱਥੇ ਆ, ਮੇਰਾ ਫੁੱਫੜ ਕਿਵੇਂ ਆ, ਮਤਲਬ ਅਸੀਂ ਰਿਸ਼ਤਿਆਂ ਨੂੰ ਬਿਲਕੁਲ ਇੱਕ ਬੈਕ ਸਟੇਜ 'ਤੇ ਲੈ ਗਏ ਹਾਂ, ਜਾਂ ਅਸੀਂ ਆਪਣੇ ਆਪ ਨੂੰ ਬਿਜ਼ੀ ਹੋਣ ਦਾ ਨਾਂ ਲੈ ਲਈਏ, ਜਾਂ ਇਹ ਕਹਿ ਲਈਏ ਕਿ ਅਸੀਂ ਇੱਕ ਐਸੀ ਕੰਟਰੀ 'ਚ ਆ ਗਏ ਹਾਂ ਜਿੱਥੇ ਸਾਨੂੰ ਸਾਡੇ ਆਪਦੇ ਨਹੀਂ ਪੰਗੇ ਸੂਤ ਆਉਂਦੇ, ਅਤੇ ਰਿਸ਼ਤੇਦਾਰਾਂ ਨੂੰ ਕੀ ਕਰਨਾ, ਮੇ ਬੀ ਐਕਸ ਵਾਈ ਜ਼ੈਡ. ਅਤੇ ਕਹਿੰਦੇ ਮੈਂ ਆਪਣੀ ਮਾਸੀ ਨਾਲ ਤਾਂ ਮੈਨੂੰ ਪਤਾ ਹੀ ਨਹੀਂ, ਕਹਿੰਦਾ ਕਦੋਂ ਗੱਲ ਹੋਈ ਸੀ ਲਾਸਟ ਟਾਈਮ, ਉਹਦੇ ਮੁੰਡੇ ਦੇ ਵਿਆਹ 'ਤੇ ਕਹਿੰਦਾ 7 ਸਾਲ ਹੋ ਗਏ, ਅਤੇ ਕਹਿੰਦਾ ਵੀ ਕਈ ਤਾਂ ਮੇਰੇ ਰਿਸ਼ਤੇਦਾਰ ਐਸੇ ਚਲੇ ਗਏ ਜਿਨ੍ਹਾਂ ਨੂੰ ਮੈਂ ਕਈ ਕਈ ਸਾਲ ਤੋਂ ਬੁਲਾਇਆ ਨਹੀਂ ਸੀ, ਔਰ ਮੈਨੂੰ ਯਾਦ ਵੀ ਨਹੀਂ, ਕਹਿੰਦਾ ਮੈਨੂੰ ਯਾਦ ਕਰਾਉਂਦੇ ਘਰ ਦੇ, ਉਹ ਤਾਂ ਉਹਨਾਂ ਤਾਂ ਮਰੇ ਨੂੰ ਵੀ 2 ਸਾਲ ਹੋ ਗਏ. ਕਹਿੰਦੇ ਆਪਾਂ ਇੱਦਾਂ ਦੇ ਹੋ ਗਏ ਹਾਂ. ਤੁਸੀਂ ਦੱਸੋ ਕਿ ਤੁਸੀਂ ਰਸ਼ਮੀਤ ਜੀ, ਮਾਫ ਕਰਨਾ ਗੁਰਜੀਤ ਜੀ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਪਣੀ ਮਾਸੀਆਂ ਭੂਆਂ ਚਾਚੀਆਂ ਤਾਈਆਂ ਨਾਲ ਗੱਲ ਕੀਤੇ ਨੂੰ? ਵੈਸੇ
7: ਬਿਲਕੁਲ ਰਾਜ ਜੀ, ਇਹ ਹੈਗਾ ਕਿ ਮੇਰੇ ਤਾਂ ਭੂਆ ਜੀ ਦੇ ਨਾਲ ਰੀਸੈਂਟ ਗੱਲ ਹੋਈ ਆ. ਇੱਕ ਮੇਰੇ ਭੂਆ ਜੀ ਇਸ ਸਾਲ ਇਸ ਦੁਨੀਆ ਤੋਂ ਚਲੇ ਗਏ. ਲਾਈਕ ਇਸ ਬਹੁਤ ਹਾਰਡ ਹੈਗਾ, ਜਿਹੜੀ ਕਹਿੰਦੇ ਕਿ ਅਸੀਂ ਇੰਨਾ ਇੰਨਾ ਟਾਈਮ ਗੱਲ ਹੀ ਨਹੀਂ ਕੀਤੀ ਹੈਗੀ ਨਾ, ਮੈਂ ਕਹੂੰਗੀ ਕਿ ਜ਼ਰੂਰ ਗੱਲਾਂ ਕਰਨ. ਜਦੋਂ ਕੋਈ ਚਲੇ ਜਾਂਦਾ ਨਾ, ਫਿਰ ਤੁਸੀਂ ਉਸ ਚੀਜ਼ ਨੂੰ ਲੱਭਦੇ ਹੋ, ਉਸ ਚੀਜ਼ ਨੂੰ ਮਿਸ ਕਰਦੇ ਹੈਗੇ ਆ. ਜਿਹਨਾਂ ਨੇ ਹੁਣ 6-6, 7-7 ਗੱਲ ਹੀ ਸਾਲ ਗੱਲ ਹੀ ਨਹੀਂ ਕੀਤੀ, ਉਹ ਤਾਂ ਇੱਕ ਤਰ੍ਹਾਂ ਨਾਲ ਇਹ ਹੈਗਾ ਕਿ ਉਹਨਾਂ ਨੇ ਤਾਂ ਆਪਣੇ ਰਿਸ਼ਤੇ ਜਿਹੜੇ ਜੀਂਦੇ ਜੀ ਮਾਰ ਦਿੱਤੇ, ਜੀਂਦੇ ਜੀ ਛੱਡ ਦਿੱਤੇ.
0: ਮੈਂ ਬੜੀਆਂ ਸਿਆਣੀਆਂ ਗੱਲਾਂ ਕਰਦਾ ਇੱਥੇ ਆ ਕੇ, ਮਾਫ ਕਰਨਾ.
7: ਵਾਲਾ ਪਿਆਰ ਆ ਨਾ, ਉਹ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਾ. ਮਾਮਾ ਤੋਂ ਬਾਅਦ ਜੇ ਕੋਈ ਤੁਹਾਨੂੰ ਕਹਿ ਲਓ ਕਿ ਵੱਧ ਪਿਆਰ ਕਰਦਾ ਨਾ, ਤੇ ਇਹੀ ਰਿਸ਼ਤੇ ਹੈਗੇ ਆ.
0: ਆਪਾਂ ਨਾ ਗੁਰਜੀਤ ਜੀ ਈਗੋ ਬਹੁਤ ਚੱਕੀ ਫਿਰਦੇ ਹਾਂ. ਐਕਚੁਅਲ 'ਚ ਕੀ ਆ ਕਿ ਭਾਈ ਹੁਣ ਤਾਂ ਸਾਨੂੰ ਫੋਨ ਨਹੀਂ ਕਰਦਾ, ਤੇ ਜੇ ਉਹ ਕਰੂਗਾ ਤੇ ਕਰ ਲਾਂਗੇ, ਜੇ ਉਹਨੇ ਕੀਤਾ ਤਾਂ ਕਰ ਲਾਂਗੇ. ਇਹ ਨਹੀਂ ਹੁੰਦਾ
7: ਇਦਾਂ ਪ੍ਰਭ ਜੀ, ਰਿਸ਼ਤੇ ਨਹੀਂ ਨਿਭਦੇ. ਜੇ ਤੁਹਾਡੇ ਦਿਲ ਦੇ ਵਿੱਚ ਪਿਆਰ ਹੈਗਾ ਨਾ, ਤੇ ਤੁਸੀਂ ਵੇਟ ਨਹੀਂ ਕਰਦੇ ਕਿ ਦੂਸਰਾ ਬੰਦਾ ਹੀ ਮੈਨੂੰ ਕਾਲ ਕਰੇ. ਤੁਹਾਡਾ ਜਦੋਂ ਜੀ ਕਰਦਾ ਤੁਸੀਂ ਅਗਲੇ ਨਾਲ ਗੱਲਬਾਤ ਕਰੋ, ਆਪਣਾ ਮਨ ਹਲਕਾ ਕਰੋ. ਤੁਸੀਂ ਦੂਜੇ ਦਾ ਹੀ 2-4 ਮਿੰਟ ਹਾਲ ਪੁੱਛ ਲੈਂਦੇ ਆ ਨਾ, ਵੀ ਕੀ ਹਾਲ ਹੈਗਾ. ਤੁਹਾਡੇ ਆਪਣੇ ਮਨ ਤੇ ਕੋਈ ਬੋਝ ਨਹੀਂ ਰਹਿੰਦਾ ਹੈਗਾ ਕਿ ਤੁਸੀਂ ਮਤਲਬ ਇੱਕ ਤਰ੍ਹਾਂ ਨਾਲ ਇਹ ਹੈਗਾ ਕਿ ਫਰੀਡਮ ਲਈ ਤੁਹਾਨੂੰ ਪਤਾ
0: ਪਰ ਬਹੁਤ ਘੱਟ ਹੋਣਗੇ ਨਾ ਇਦਾਂ ਦੇ ਲੋਕ, ਬਹੁਤ ਘੱਟ ਹੋਣਗੇ
7: ਆਪਣੇ ਪਰਿਵਾਰ ਦੇ ਨਾਲ, ਆਪਣੇ ਰਿਸ਼ਤਿਆਂ ਦੇ ਨਾਲ ਤੁਸੀਂ ਜੁੜੇ ਆ.
0: ਪਰ ਰਸ਼ਮੀ ਮਾਫ ਕਰਨਾ ਮੇਰੇ ਮੂੰਹ ਚ ਫਿਰ ਥੋੜਾ ਨਾਮ ਗਲਤ ਨਿਕਲ ਜਾਂਦਾ. ਆਪਾਂ ਗੁਰਜੀਤ ਜੀ ਬਹੁਤ ਇਦਾਂ ਦੇ ਬਹੁਤ ਘੱਟ ਲੋਕ ਆ ਜਿਹੜੇ ਇਹ ਸੋਚਦੇ ਆ ਕਿ ਨਹੀਂ ਉਹਨੇ ਨਹੀਂ ਕੀਤਾ ਤੇ ਮੈਂ ਕਰ ਲਾਂ
7: ਜੀ.
0: ਇਹ ਕਿਉਂਕਿ ਆਪਣੇ
7: ਕਦੀ ਨਹੀਂ ਸੋਚਦੀ, ਜਦੋਂ ਮੇਰਾ ਜਿਹਨੂੰ ਜੀ ਕਰਦਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਗੱਲ ਕਰਨ ਨੂੰ, ਮੈਂ ਤੇ ਜਦੋਂ ਜੀ ਕਰਦਾ ਉਦੋਂ ਗੱਲ ਕਰ ਲੈਂਦੀ.
0: ਵੈਰੀ ਗੁੱਡ, ਤੁਹਾਨੂੰ 100-100 ਨੰਬਰ ਹੈ,
7: ਵੇਟ ਕੀਤੀ
0: ਤੁਹਾਨੂੰ 100-100 ਨੰਬਰ ਦਿੱਤੇ ਅਸੀਂ. ਚਲੋ ਐਨੀਵੇ ਆਪਾਂ ਆਈਏ ਜੀ ਮੁੱਦੇ ਤੇ, ਇੰਸ਼ੋਰੈਂਸ ਦੇ ਟੌਪਿਕ ਤੇ. ਇੰਸ਼ੋਰੈਂਸ ਦੇ ਬਾਬਤ ਕੋਈ ਵੀ ਇਨਕੁਆਇਰੀ ਹੈ ਤੁਸੀਂ ਆਪਣੇ ਜੇ ਬੱਚਿਆਂ ਦੀ ਇੰਸ਼ੋਰੈਂਸ ਨਹੀਂ ਕਰਾਉਂਗਾ, ਮੈਂ ਤੁਹਾਨੂੰ ਬਹੁਤ ਸਟ੍ਰਿਕਟਲੀ ਕਹੂੰਗਾ ਬੱਚਿਆਂ ਦੀ ਇੰਸ਼ੋਰੈਂਸ ਕਰਾਓ, ਕਿਉਂਕਿ ਜਿਹੜੇ ਤੁਹਾਨੂੰ ਰੇਟ ਅੱਜ ਮਿਲ ਜਾਣੇ ਆ ਉਹ ਤੁਹਾਨੂੰ ਮਿਲਣੀ ਨਹੀਂ ਹੈ, ਕਿਉਂਕਿ ਜਿੰਨੇ ਚਿਰ ਨੂੰ ਬੱਚੇ ਨੇ ਵੱਡਾ ਹੋਣਾ ਆ. ਰਸ਼ਮੀ ਜੀ ਮੇਰੇ ਇੱਕ ਦੋਸਤ ਨੇ ਹੁਣੇ, ਮੈਨੂੰ ਤਾਂ ਪਤਾ ਨਹੀਂ ਸੀ ਕਿ ਬੱਚਿਆਂ ਦੀ ਇੰਸ਼ੋਰੈਂਸ ਦੇ ਫਾਇਦੇ ਬੜੇ ਹੁੰਦੇ ਆ, ਸੋ ਅੱਜ ਥੋੜ੍ਹੀ ਜਿਹੀ ਬੱਚਿਆਂ ਦੇ ਬਾਰੇ ਤੁਸੀਂ ਨੌਲੇਜ ਦੇ ਸਕਦੇ ਹੋ. ਮੈਂ ਚਾਹੁੰਦਾ ਕਿ ਬੱਚਿਆਂ ਬਾਰੇ ਵੀ ਅਵੇਅਰਨੈਸ ਲੈ ਕੇ ਆਈਏ ਆਪਾਂ, ਕਿਉਂਕਿ ਨਹੀਂ ਤਾਂ ਸੋਚਦੇ ਕਿ ਬੱਚਿਆਂ ਨੂੰ ਇੰਸ਼ੋਰੈਂਸ ਦੀ ਕੀ ਲੋੜ ਆ.
7: ਜੀ ਪ੍ਰਭ ਜੀ, ਇਹ ਹੈਗਾ ਕਿ ਜਦੋਂ ਵੀ ਬੱਚਿਆਂ ਦੀ ਗੱਲ ਆਉਂਦੀ ਆ ਨਾ, ਪਹਿਲੇ ਨੰਬਰ ਤੇ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਆ, ਬੱਚਿਆਂ ਦੀ RESP ਹੈਗੀ ਹੈ. ਹਰ ਇੱਕ ਪੇਰੈਂਟਸ ਨੇ ਦੇਖ ਲਓ, ਇਹ ਹੈਗਾ ਕਿ ਬੱਚਿਆਂ ਨੇ ਕਾਲਜ ਜਾਣਾ, ਯੂਨੀਵਰਸਿਟੀ ਜਾਣਾ. ਜੇ ਕੋਈ ਬੱਚੇ ਕੋਈ ਜ਼ਿਆਦਾ ਕਹਿ ਲਓ ਕਿ ਲੰਬਾ ਕੋਰਸ ਵੀ ਨਹੀਂ ਕਰਦੇ, ਕੋਈ ਟੈਕਨੀਕਲ ਮਕੈਨੀਕਲ ਕੋਈ ਨਾ ਕੋਈ ਕੋਰਸ ਤੇ ਕਰਦੇ ਹੀ ਆ ਨਾ, ਤੇ ਉੱਥੇ ਜ਼ਰੂਰੀ ਹੈਗਾ ਕਿ ਫਸਟ ਪ੍ਰਿਓਰਿਟੀ ਤੁਹਾਡੀ ਬੱਚਿਆਂ ਦੀ RESP ਨੂੰ ਹੋਣੀ ਚਾਹੀਦੀ ਹੈ. ਉਹਦੇ 'ਚ ਤੁਸੀਂ ਫੁੱਲ ਫਲੈਜ ਕੰਟਰੀਬਿਊਸ਼ਨ ਕਰੋ. ਹਾਂ, ਤੁਹਾਡੇ ਕੋਲ ਐਕਸਟਰਾ ਰੂਮ ਹੈਗਾ, ਜ਼ਰੂਰ ਤੁਸੀਂ ਜੀ ਸਦ ਕੇ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਲਓ. ਜਦੋਂ ਵੀ ਮੈਨੂੰ ਕੋਈ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਦੀ ਕਾਲ ਆਉਂਦੀ ਹੈ ਨਾ ਪ੍ਰਭ ਜੀ, ਮੈਂ ਆਲਵੇਜ਼ ਪੁੱਛਦੀ ਹਾਂ ਕਿ ਪਹਿਲਾਂ ਤੁਹਾਡੇ ਕੋਲ ਕਵਰੇਜ ਹੈਗੀ ਹੈ, ਕਿਉਂਕਿ ਬੱਚੇ ਛੋਟੇ ਆ, ਤੁਹਾਡੇ ਉੱਪਰ ਲੋਨ ਆ, ਲਾਇਬਿਲਟੀਜ਼ ਹੈਗੀਆਂ ਆ, ਕਿ ਤੁਸੀਂ ਆਪਣੇ ਆਪ ਨੂੰ ਪਹਿਲਾਂ ਕਵਰ ਕਰੋ. ਉਹ ਬੱਚਿਆਂ ਦੀ ਇੰਸ਼ੋਰੈਂਸ ਦਾ ਪ੍ਰੀਮੀਅਮ ਤੁਸੀਂ ਪੇ ਕਰਨਾ. ਬਹੁਤ ਸਾਰੇ ਜਿਹੜੇ ਹੈਗੇ ਆ ਕਿ ਬੱਚਿਆਂ ਦੀ ਜਿਹੜੀ ਹੈਗੀ ਆ ਲਾਈਫ ਇੰਸ਼ੋਰੈਂਸ ਸੇਲ ਕਰਦੇ ਆ, ਮੈਂ ਵੀ ਸੇਲ ਕਰਦੀ ਹਾਂ, ਇਹਦੇ 'ਚ ਨਹੀਂ ਕੋਈ ਹੈਗਾ. ਬਟ ਇਹ ਹੈਗਾ ਕਿ ਪਹਿਲਾਂ ਪੇਰੈਂਟਸ ਦੇ ਰਿਸਕ ਕਵਰ ਹੋਣ, ਬੱਚਿਆਂ ਦਾ ਫੁੱਲ ਫਲੈਜ RESP ਦੇ ਵਿੱਚ ਕੰਟਰੀਬਿਊਸ਼ਨ ਹੋਵੇ. ਉਹਦੇ ਤੋਂ ਬਾਅਦ ਜਿਹੜੀ ਨੈਕਸਟ ਪ੍ਰਾਇਓਰਟੀ ਆਉਂਦੀ ਆ, ਉਹ ਆਉਂਦੀ ਆ ਬੱਚਿਆਂ ਦੀ ਕ੍ਰਿਟੀਕਲ ਦੀ ਕਵਰੇਜ. ਹੁਣ ਕ੍ਰਿਟੀਕਲ ਦੀ ਕਵਰੇਜ ਕੀ ਹੈਗੀ ਆ ਕਿ ਜਿਹਦੇ ਵਿੱਚ ਕੀ ਹੈਗਾ ਕਿ ਅਗਰ ਕੋਈ ਮੇਜਰ ਇਲਨੈਸ ਆਉਂਦੀ ਆ, ਤੇ ਉਹ ਅਮਾਊਂਟ, ਉਹ ਕਵਰੇਜ ਤੁਹਾਡੇ ਬੱਚੇ ਨੂੰ ਮਿਲਣੀ ਹੈਗੀ ਆ, ਕਿ ਬੱਚੇ ਵੀ ਯਾਦ ਕਰੂਗੇ ਕਿ ਪੇਰੈਂਟਸ ਨੇ ਸਾਡੇ ਲਈ ਕੋਈ ਪਲਾਨ ਜਿਹੜਾ ਹੈਗਾ ਕੀਤਾ ਹੋਇਆ. ਉਦੋਂ ਬਾਅਦ ਆਉਂਦੀ ਆ ਲਾਈਫ ਇੰਸ਼ੋਰੈਂਸ ਦੀ ਕਵਰੇਜ. ਲਾਈਫ ਇੰਸ਼ੋਰੈਂਸ ਦਾ ਕੀ ਹੈਗਾ ਕਿ ਉਹ ਤੁਹਾਡੇ ਬੱਚਿਆਂ ਦੇ ਜਾਂ ਬੱਚਿਆਂ ਦੇ ਕੰਮ ਆਉਣੀ ਹੈਗੀ ਹੈ. ਬੱਚਿਆਂ ਦੇ ਲਈ ਇਹ ਬੈਸਟ ਹੋ ਜਾਂਦਾ ਹੈਗਾ ਕਿ ਤੁਸੀਂ ਉਹਨਾਂ ਦੀ ਛੋਟੀ ਏਜ ਦੇ ਉੱਪਰ ਕਵਰੇਜ ਕਰਵਾ ਦਿੱਤੀ, ਕਵਰੇਜ ਉਹਨਾਂ ਨੂੰ ਜ਼ਿਆਦਾ ਮਿਲ ਜਾਂਦੀ ਆ. ਤੁਸੀਂ 10 ਜਾਂ 20 ਸਾਲ ਪੇ ਕਰਨਾ, ਕਵਰੇਜ ਸਾਰੀ ਲਾਈਫ ਚੱਲੀ ਜਾਂਦੀ ਹੈ. ਪਲੱਸ ਇੱਦਾਂ ਦੇ ਮਾਰਕੀਟ ਦੇ ਵਿੱਚ ਪਲਾਨ ਹੈਗੇ ਆ ਕਿ ਜਿੱਥੇ ਕੀ ਹੈਗਾ ਕਿ ਜਿੱਦਾਂ ਜਿੱਦਾਂ ਬੱਚਿਆਂ ਦੀ ਏਜ ਵੱਧਦੀ ਜਾਂਦੀ ਆ ਉੱਦਾਂ ਉੱਦਾਂ ਉਹ ਕਵਰੇਜ ਵੀ ਇਨਕਰੀਜ਼ ਹੋਈ ਜਾਂਦੀ ਹੈ। ਜੇ ਬੱਚਿਆਂ ਦੇ ਲਈ ਤੁਸੀਂ ਟਰਮ ਲਾਈਫ ਇੰਸ਼ੋਰੈਂਸ ਦੇ ਪਲਾਨ ਲੈਣੇ ਆ, ਹਾਫ ਆ ਮਿਲੀਅਨ ਦੀ ਤੁਸੀਂ ਕਵਰੇਜ ਲੈਂਦੇ ਹੋ ਅਪ ਟੂ ਏਜ 65, ਤੇ ਉਹ ਜਿਹੜੀ ਹੈਗੀ ਆ ਕੁੜੀਆਂ ਦੀ $33 ਦੇ ਵਿੱਚ ਤੇ ਮੁੰਡਿਆਂ ਦੀ $45 ਚ ਹੋ ਜਾਂਦੀ ਹੈਗੀ ਹੈ। ਬਟ ਆਲਵੇਜ਼ ਰਿਕਮੈਂਡਡ ਕਿ ਬੱਚਿਆਂ ਦੇ ਨਾਲੋਂ ਪਹਿਲਾਂ ਆਪਣੇ ਪੂਰੇ ਜਿਹੜੇ ਹੈਗੇ ਆ ਤਿੰਨੋਂ ਰਿਸਕ, ਲਾਈਫ ਕ੍ਰਿਟੀਕਲ ਡਿਸਬਿਲਿਟੀ, ਉਹਨੂੰ ਜ਼ਰੂਰ ਕਵਰ ਕਰੋ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਤੇ ਨੰਬਰ ਹੈਗਾ ਜੀ
0: 416-627-3111। ਬਹੁਤ ਸ਼ੁਕਰੀਆ ਗੁਰਜੀਤ, ਥੈਂਕ ਯੂ ਸੋ ਮਚ।
7: ਥੈਂਕ ਯੂ ਪ੍ਰਭ ਜੀ।
0: ਓਏ ਹੋਏ।

0: क्या बात अभी हिम्मत संधु भी कमाल कर रहा है, बड़े जबरदस्त कैंट कैंट ट्रैक और मूवीज ते मूवीज कमाल कमाल कमाल ही कर रहा है मुंडा। सो 905-673-3337 पंकज जी सत श्रीकाल, की हाल चाल है जी?
1: ਜੀ ਸਤਿ ਸ਼੍ਰੀ ਅਕਾਲ ਸੰਧੂ ਜੀ ਤੇ ਰੇਡੀਓ ਪ੍ਰੋਗਰਾਮ ਉਡਾਨ ਨੂੰ ਸੁਣਨ ਵਾਲੇ ਤਮਾਮ ਰੱਬ ਵਰਗੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾ।
0: ਪੰਕਜ ਜੀ ਕੀ ਵਾਕਈ ਸਹੀ ਗੱਲ ਆ, ਅਸੀਂ ਆਪਣੇ ਰਿਸ਼ਤਿਆਂ ਨਾਲ ਜਿਹੜੇ ਰਿਸ਼ਤੇ ਹੁੰਦੇ ਆ ਮਾਸੀਆਂ ਭੂਆਂ ਚਾਚੀਆਂ ਤਾਈਆਂ, ਮੈਂ ਤਾਂ ਆਪਣੀ ਗੱਲ ਦੱਸਦਾ ਪਹਿਲਾਂ ਮੈਂ ਆਪ ਆਪਣੇ ਆਪ ਨੂੰ ਸੱਚ ਦੱਸਦਾ ਕਿ ਮੈਨੂੰ ਵੀ ਵਾਕਈ ਇੱਕ ਸਾਲ ਹੋ ਗਿਆ ਮੈਂ ਆਪਣੀ ਭੂਆ ਨਾਲ ਗੱਲ ਕੀਤੀ ਨੂੰ। ਅਸੀਂ ਬਿਜ਼ੀ ਹੋ ਗਏ ਹਾਂ। ਹਾਂ ਬਿਲਕੁਲ ਜੀ, ਅਸੀਂ ਮੈਨੂੰ ਲੱਗਦਾ ਬਿਜ਼ੀ ਹੋ ਗਏ ਹਾਂ, ਜਾਂ ਇਹ ਸੋਚਦੇ ਹਾਂ ਕਈ ਵਾਰ ਕਿ ਯਾਰ ਕੋਈ ਚਲੋ ਕੋਈ ਨਹੀਂ ਉਹ ਕਰਨਗੇ ਤਾਂ ਫਿਰ ਕਰ ਲਾਂਗੇ, ਇਹ ਕਰਦਿਆਂ ਕਰਦਿਆਂ ਕਦੋਂ ਦਿਨ ਟੱਪ ਜਾਂਦੇ ਆ ਸਮਾਂ ਲੰਘ ਜਾਂਦਾ। ਇੱਕ ਮੈਨੂੰ ਇਹ ਲੱਗਦਾ ਕਿ ਜਿਹੜੇ ਕੈਨੇਡਾ ਦਾ ਮੀਟਰ ਵੀ ਤੇਜ਼ ਆ, ਇਹ ਤੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਗਾ ਮੈਨੂੰ। ਮੈਂ ਕਈ ਵਾਰੀ ਸੋਚਦਾ ਕਿ ਮੈਨੂੰ 8 ਸਾਲ ਹੋ ਗਏ, ਮੈਂ ਤਾਂ ਹਫ਼ਤੇ ਲਈ ਆਇਆ ਸੀ ਇੱਥੇ। ਜੀ ਪੰਕਜ ਜੀ, ਕੀ ਵਾਕਈ ਅਸੀਂ ਇੱਦਾਂ ਹੁੰਦਾ ਕਿ ਤੁਸੀਂ ਕਈ ਵਾਰ ਆਈ ਡੋਂਟ ਨੋ ਕਿ ਮੇ ਬੀ ਲੋਕਾਂ ਨਾਲ ਨਾ ਹੁੰਦਾ ਹੋਵੇ, ਪਰ ਮੈਨੂੰ ਬਾਈ ਜੀ ਦਾ ਮੈਸੇਜ ਆਇਆ, ਮੈਨੂੰ ਵੀ ਲੱਗਿਆ ਕਿ ਮੈਂ ਬੜਾ ਟਾਈਮ ਹੋ ਗਿਆ, ਬਹੁਤ ਸਾਰੇ ਰਿਸ਼ਤੇ ਮੈਂ ਸੋਚੇ ਹੁਣ, ਅਤੇ ਮੈਨੂੰ ਕੁਛ ਰਿਸ਼ਤਿਆਂ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਕਿ ਯਾਰ ਮੈਂ ਹੀ ਸਹੀ ਹਾਂ, ਅਤੇ ਕਈਆਂ 'ਚ ਲੱਗਦਾ ਮੈਨੂੰ ਇਹ ਹੋਸਦਾ ਕਿ ਮੈਂ ਗਲਤ ਹੋਵਾਂ, ਪਰ ਕਈ ਵਾਰੀ ਅਸੀਂ ਵੈਸੇ ਗੱਲ ਨਹੀਂ ਕਰਦੇ ਵੀ ਉਹ ਪਹਿਲਾਂ ਕਰੋ ਤਾਂ ਫਿਰ ਕਰਾਂਗੇ, ਮੈਂ ਪਹਿਲਾਂ ਕਿਉਂ ਕਰਾਂ, ਮੈਂ ਛੋਟਾ ਹੋ ਜੂੰ ਜੇ ਪਹਿਲਾਂ ਕਰ ਲਿਆ ਤਾਂ। ਕਈ ਵਾਰੀ ਉਹ ਈਗੋ ਵਾਲਾ ਟੋਕਰਾ ਵੀ ਸਾਡੇ ਸਿਰ 'ਤੇ ਆ ਨਾ।
1: ਬਿਲਕੁਲ ਬਿਲਕੁਲ, ਇਸ ਤੋਂ ਪਹਿਲਾਂ ਮੈਂ ਟੋਪਿਕ ਤੇ ਗੱਲ ਕਰਾਂ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸੱਦਾ ਪੁੱਤਰ ਭੇਜਿਆ ਤੇ ਮਾਸਟਰ ਸਲੀਮ ਹੁਣਾਂ ਨਾਲ ਅੱਜ ਮੁਲਾਕਾਤ ਹੋਈ, ਦਿਲ ਖੋਲ ਕੇ ਮੁਲਾਕਾਤ ਹੋਈ ਔਰ ਉਹਨਾਂ ਨੇ ਜੋ ਰੰਗ ਬੰਨੇ ਆਪਣੀ ਗਾਇਕੀ ਰਾਹੀਂ ਉਹਦੇ ਲਈ ਤੁਸੀਂ ਵਧਾਈ ਦੇ ਪਾਤਰ ਆ। ਤੁਹਾਡੀ ਟੀਮ ਕਰਵਾ ਰਹੀ ਹੈ ਮਾਸਟਰ ਸਲੀਮ ਦਾ ਸ਼ੋਅ ਜਿਹੜਾ 24 ਤਰੀਕ ਨੂੰ ਹੋਣ ਜਾ ਰਿਹਾ, ਸੋ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਜੀ।
0: ਥੈਂਕ ਯੂ ਜੀ, ਸਾਰੇ ਕਰਵਾ ਰਹੇ ਆਪਾਂ, ਤੁਸੀਂ ਵੀ ਟੀਮ ਦੇ ਮੈਂਬਰ ਹੋ ਔਰ ਤੁਸੀਂ ਸਾਡੇ ਪੁਰਾਣੇ ਧੁਰੰਦਰ ਹੋ ਇਸ ਚੀਜ਼ ਦੇ, ਤੁਸੀਂ ਮਹਾਰਥੀ ਹੋ, ਸੋ ਤੁਹਾਡੇ ਬਿਨਾਂ ਅਸੀਂ ਅਧੂਰੇ ਹਾਂ, ਸੋ ਤੁਸੀਂ ਆਏ ਸਾਡੀ ਇੱਕ ਸੱਦੇ 'ਤੇ, ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ ਸੋ ਮੱਚ, ਸਪੋਰਟ ਤੁਸੀਂ ਹਮੇਸ਼ਾ ਸਾਡੀ ਕਰਦੇ ਹੋ। ਅਤੇ ਬਾਕੀ ਹੁਣ ਆਈਏ ਆਪਾਂ ਤੁਹਾਡੇ ਟੋਪਿਕ ਦੇ ਵੱਲ, ਅਤੇ ਰਿਸ਼ਤਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿ ਵਾਕਈ ਅਸੀਂ ਰਿਸ਼ਤਿਆਂ ਨੂੰ ਇੰਨਾ ਇੰਨਾ ਚਿਰ ਛੱਡ ਦਿੰਦੇ ਹਾਂ, ਉਹ ਕਿਉਂ?
1: ਮੈਨੂੰ ਲੱਗਦਾ ਸੋਸ਼ਲ ਮੀਡੀਆ ਦਾ ਵੀ ਬਹੁਤ ਯੋਗਦਾਨ ਹੈਗਾ, ਜੇ ਕੋਈ ਤੁਸੀਂ ਪੋਸਟ ਪਾਉਂਦੇ ਆ ਨਾ, ਜੇ ਕਿਸੇ ਨੇ ਲਾਈਕ ਨਹੀਂ ਕੀਤੀ ਤਾਂ ਵੀ ਆਪਾਂ ਨਾਰਾਜ਼ ਹੋ ਜਾਂਦੇ
0: ਆ, ਹਾਂ ਇਸ ਹਿਸਾਬ ਨਾਲ ਤਾਂ ਮੈਂ ਰਿਸ਼ਤੇਦਾਰ ਨੂੰ ਬੁਲਾਉਣਾ ਹੀ ਛੱਡਦਾ, ਮੇਰੀ ਤਾਂ ਕੋਈ ਵੀ ਨਹੀਂ ਕਰਦਾ। ਇਹ ਤਾਂ ਗੱਲ ਹੈਗੀ ਆ, ਹੁਣ ਤਾਂ ਮੇਰਾ ਗੁੱਸਾ ਕਰਨਾ ਬਣਦਾ, ਮੇਰੀ ਤਾਂ ਮੈਂ ਤਾਂ ਪਿਛਲੀਆਂ 900 ਪੋਸਟ ਪਾ ਦੀਆਂ ਤੇ 900 ਪੋਸਟ ਤੋਂ ਮੇਰੇ ਇੱਕ ਵੀ ਕਿਸੇ ਰਿਸ਼ਤੇਦਾਰ ਦਾ ਕਮੈਂਟ ਨਹੀਂ ਆ, ਵੇਖ ਸਾਰੇ ਲੈਂਦੇ ਚੋਰੀ ਚੋਰੀ। ਚਲੋ ਕੋਈ ਨਾ, ਖੁਸ਼ ਰਹਿਣ ਨਜ਼ਾਰੇ। ਉਹ ਆਉਂਦੇ ਹੋਣੇ ਕਿ ਇਹ ਕਿਹੜੇ ਉਮਰ 'ਚ ਚਾਵਲਾ ਮਾਰਨ ਲੱਗ ਗਿਆ। ਅੱਛਾ ਇਹ ਵੀ ਹੁੰਦਾ ਪੰਕਜ ਜੀ, ਕਿਉਂਕਿ ਜਿਹੜੇ ਆਪਣੇ ਪੇਂਡੂ ਸਿੰਪਲ ਸਾਦੇ ਲੋਕ ਆ ਨਾ, ਉਹਨਾਂ ਨੂੰ ਚਾਹੀਦਾ ਕਿ ਚੰਗੇ ਬੱਚੇ ਸਿਆਣੇ ਬਸ ਕੰਮ ਕਰਨ, ਦਿਹਾੜੀ ਜਾਣ ਦਿਹਾੜੀ ਆਉਣ, ਉਹਨਾਂ ਨੂੰ ਲੱਗਦਾ ਕਿ ਇਹ ਜਿਹੜੇ ਮਾਈਕ ਮੂਕ 'ਤੇ ਬੋਲਦੇ ਆ, ਇੱਧਰ ਉੱਧਰ ਜਾਂਦੇ ਆ ਫਾਲਤੂ, ਉਹਨਾਂ ਨੂੰ ਲੱਗਦਾ ਕਿ ਐਵੇਂ ਇਹ ਕੰਜਰਖਾਨਾ ਕਰੀ ਜਾਂਦੇ, ਬੇਸਿਕਲੀ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਮੇ ਬੀ।
1: ਹਾਂਜੀ ਹਾਂਜੀ,
0: ਅਤੇ ਉਹ ਹੱਸਦੇ ਹੋਣ ਕਿ ਕਿਹੜੇ ਚੱਕਰਾਂ 'ਚ ਪਏ, ਸਾਨੂੰ ਇਹ ਹੈ ਕਿ ਸਾਨੂੰ ਮੌਕਾ ਮਿਲੇ।
1: ਨਹੀਂ ਬਿਲਕੁਲ, ਬਹੁਤ ਨਾਰਾਜ਼ਗੀ ਹੋ ਜਾਂਦੀ ਹੈ ਜਦੋਂ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡੀ ਤਰੱਕੀ ਤੇ ਤੁਹਾਨੂੰ ਵਧਾਈ ਨਹੀਂ ਦੇ ਸਕਦਾ, ਇਹ ਤਾਂ ਮਤਲਬ ਆਪਾਂ ਕੀ ਸਮਝੀਏ ਵੀ ਸਾੜਾ ਵਾ ਜਾਂ ਵੈਸੇ ਹੀ ਉਹ ਲਾਪਰਵਾਹ ਹੋ ਗਏ ਆ।
0: ਹਮ, ਸੋ ਇਹ ਅੱਛਾ ਇਹ ਇੱਥੇ ਇੱਥੇ ਗੁੱਸਾ ਕਰਨਾ ਬਣਦਾ ਫਿਰ ਇਸ ਹਿਸਾਬ ਨਾਲ?
1: ਹਮ,
0: ਓਕੇ ਚਲੋ, ਤੁਸੀਂ ਤਾਂ ਫਿਰ ਮੈਨੂੰ ਛੜਿਆ ਵੀ ਕਹਿਤਾ, ਫਿਰ ਗੁੱਸੇ ਰਹੋ, ਫਿਰ ਹੁਣ ਤਾਂ ਮੈਂ ਤਾਂ ਕਰਨ ਨੂੰ ਫਿਰਦਾ ਹੀ ਫੋਨ।
1: ਸਾਡੇ ਵੀ ਕਈ ਰਿਸ਼ਤੇਦਾਰ ਹੈਗੇ ਉਹ ਕੇਅਰ ਹੀ ਨਹੀਂ ਕਰਦੇ, ਜਦੋਂ ਵੀ ਮੈਨੂੰ ਕੋਈ ਨਾਮ ਮਿਲਦਾ ਮੈਂ ਆਪਣੀ ਪੋਸਟ ਪਾਉਂਦਾ ਵਾ, ਉਹ ਕੇਅਰ ਹੀ ਨਹੀਂ ਕਰਦੇ।
0: ਉਹ ਆਪਾਂ ਤਾਂ ਰਿਸ਼ਤੇ ਮਨਾਉਣਾ ਸੀ, ਆਪਾਂ ਤਾਂ ਹੋਰ ਰਸਾਲਣੇ ਮੈਨੂੰ ਲੱਗਦਾ। ਚਲੋ ਪੰਕਜ ਜੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ। ਬਿਲਕੁਲ ਅਫਕੋਰਸ, ਹਰ ਬੰਦੇ ਦੇ ਨਾਲ ਹਰ ਬੰਦੇ ਕੋਲ ਆਪਣੀ ਇੱਕ ਵੱਖਰੀ ਕਹਾਣੀ ਆ, ਕਹਿੰਦੇ ਕਿ ਉਹ ਇੱਕ ਬੜਾ ਖੂਬਸੂਰਤ ਸ਼ੇਰ ਆ, ਕਹਿੰਦਾ ਕਿ ਹਰ ਬੰਦਾ ਆਪਣੇ ਤਰ੍ਹਾਂ ਦੀ ਕਹਾਣੀ ਰੱਖਦਾ, ਕੋਈ ਪੰਛੀਆਂ ਲਈ ਬੰਦੂਕ ਅਤੇ ਕੋਈ ਪਾਣੀ ਰੱਖਦਾ। ਸੋ 905-673-3337 ਮੈਂ ਸ਼ੇਰ ਦੀ ਟੰਗ ਲਾਤੇ ਇੱਧਰ ਉੱਧਰੋਂ ਫੜ ਲਈ ਆ, ਮੈਨੂੰ ਲੱਗਦਾ ਕਿ ਕਈ 17 ਉੱਪਰ ਨੀਚੇ ਹੋ ਗਈਆਂ ਹੋਣੀਆਂ, ਪਰ ਐਨੀ ਵੇ ਤੁਹਾਨੂੰ ਸਮਝ ਆ ਗਈ ਆ। ਧਾਲੀਵਾਲ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣਰ ਜੀ। ਸਤਿ ਸ਼੍ਰੀ ਅਕਾਲ ਜੀ,
2: ਆਪਦੇ ਬੱਚੇ
0: ਰਿਸ਼ਤੇਦਾਰ ਜੀ, ਛੋਟੇ ਟੱਬਰ ਹੋ ਗਏ ਹੁਣ, ਬਾਲਾ ਵਰਤਦੇ ਨੀ ਹੁਣ ਅਸੀਂ, ਅੱਗੇ ਬਹੁਤਾ ਲੰਬਾ ਵਰਤਦੇ ਵੀ ਨੀ, ਹੁਣ ਤਾਂ ਸਾਡੇ ਨਿਆਣਿਆਂ ਨੂੰ ਨੀ ਪਤਾ ਕਿ ਉਹ ਭੂਆ ਦੇ ਮੁੰਡੀ ਕੁੜੀ ਕੌਣ ਆ, ਮੁੰਡਾ ਕੌਣ ਆ, ਉਹ ਮੁੰਡਾ ਮੁੰਡੀ ਵਾੜੇ ਵਰ, ਤੇ ਮਾਸੀ ਦਾ ਮੁੰਡਾ ਕੌਣ ਆ, ਮਸੇਰ ਕੌਣ ਆ, ਸਾਡੇ ਬੱਚਿਆਂ ਨੂੰ ਕਿੱਥੇ ਪਤਾ ਹੋਣਾ, ਰਿਸ਼ਤੇ ਛੋਟੇ ਹੋ ਗਏ, ਸਾਡੇ ਸਬਰ ਛੋਟੇ ਹੋ ਗਏ, ਸਾਡੇ ਵਿੱਚ ਈਗੋ ਜ਼ਿਆਦਾ ਆ ਗਈ ਆ। ਤੇ ਐਨੀਵੇ 905-673-3337 ਬਹੁਤ ਸਾਰੀਆਂ ਕਾਲਸ ਆ। ਜਸਕਰਨ ਸਿੰਘ ਜੀ ਤੁਸੀਂ ਪਲੀਜ਼ ਹੋਲਡ ਰੱਖੋ, 9090 ਲੰਡਨ ਵਾਲਿਓ। ਕੁਲਦੀਪ ਗੋਸਲ ਜੀ ਪਲੀਜ਼ ਹੋਲਡ ਰੱਖਿਓ, ਮੈਂ ਦੋ ਕੁ ਮੈਸੇਜ ਦੇ ਦਿਆਂ। ਲਿਵਾਨਾ ਬੈਲੈਂਸ ਪਾ, ਤੁਸੀਂ ਤੁਹਾਡੀ ਬੈਕ ਪੇਨ ਹੋ ਰਹੀ ਆ, ਅਪਰ ਬੈਕ, ਲੋਅਰ ਬੈਕ ਪੇਨ, ਬਿਊਟੀ ਸਰਵਿਸ ਲੈਣੀ ਆ ਤੁਸੀਂ, ਇਹਨਾਂ ਕੋਲ ਥੈਰਾਪਿਸਟ ਨੇ, ਰਜਿਸਟਰਡ ਥੈਰਾਪਿਸਟ, ਪਰਿਵਾਰ ਵਰਗਾ ਮਾਹੌਲ, ਹਾਈਜੀਨਿਕ ਇਨਵਾਇਰਮੈਂਟ। ਲਿਵਾਨਾ ਵੈਲਨੈਸ ਸਪਾ, 416-881-5385। ਔਰ ਨਾਲ ਦੀ ਨਾਲ ਤੁਸੀਂ ਵਾਓ ਈਟਸ ਨੂੰ ਯਾਦ ਰੱਖਣਾ, ਵਾਓ ਈਟਸ ਆ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ, $3.99 ਦੇ ਬਿਲਕੁਲ ਵੈਜ, ਪਿਓਰ ਵੈਜ ਮੋਮੋਜ਼ ਤੁਸੀਂ ਖਾਣੇ, ਮੋਮੋ ਦੇ ਸ਼ੌਕੀਨ ਹੋ ਨਾ, ਸਟਰੀਟ ਫੂਡ ਦੇ ਤੁਸੀਂ ਸ਼ੌਕੀਨ ਹੋ ਅਤੇ ਦਿੱਲੀ ਵਰਗੇ ਮੋਮੋਜ਼ ਖਾਣੇ ਆ, ਇੰਡੀਆ ਤੋਂ ਵੀ ਸਸਤੇ, $3.99 ਦੇ ਵਿੱਚ ਪੂਰੀ ਬਕਟ ਮਿਲ ਜਾਣੀ ਤੁਹਾਨੂੰ, ਅਤੇ ਇੰਜੋਏ ਕਰੋ। WOW ਵਾਓ ਈਟਸ, 905-677-0090, 905-677-0090। ਔਰ ਅੱਗੇ ਜਾ ਕੇ ਫਰੈਸ਼ ਹੇਅਰ ਟੋਨਿਕ ਦੇ ਹੀ ਦਈਏ, ਅੱਗੇ ਜਾ ਕੇ ਨਹੀਂ। ਤੋ ਤੁਸੀਂ ਤੁਹਾਡੇ ਵਾਲ ਝੜ ਰਹੇ ਆ, ਵਾਲਾਂ ਦੀਆਂ ਬਹੁਤ ਸਾਰੀਆਂ ਹੋਰ ਪਰੇਸ਼ਾਨੀਆਂ ਤੋਂ ਪਰੇਸ਼ਾਨ ਹੋ, ਤੁਹਾਨੂੰ ਲੱਗਦਾ ਕਿ ਗੰਜੇ ਹੋ ਜਾਓਗੇ, ਤਾਂ ਤੁਸੀਂ ਫਰੈਸ਼ ਹੇਅਰ ਟੋਨਿਕ, 21 ਸਾਲਾਂ ਦੇ ਤਜਰਬੇ ਵਾਲੇ ਜਫਰ ਮਲਕ ਹੋਣਾ ਦਾ ਇੱਕ ਟੋਨਿਕ ਇਸਤੇਮਾਲ ਕਰੋ, ਅਤੇ ਤੁਹਾਡੇ ਵਾਲ ਵਾਪਸ ਆਉਣਗੇ, ਗਰੰਟੀ ਦਿੰਦੇ ਆ। ਕਹਿੰਦੇ ਫੋਟੋ ਖਿੱਚ ਲਓ 10 ਦਿਨ ਪਹਿਲਾਂ, ਅਤੇ 10 ਦਿਨ ਬਾਅਦ ਵਿੱਚ ਇੱਕ ਫੋਟੋ ਇਸਤੇਮਾਲ ਕਰਨ ਤੋਂ ਬਾਅਦ ਸਾਨੂੰ ਦਿਖਾਇਓ, ਸੋ ਆਪਣੇ ਆਪ ਫਰਕ ਤੁਹਾਨੂੰ ਮਹਿਸੂਸ ਹੋਊਗਾ। 647-500-2151-5956-472-15159 ਫਰੈਸ਼ ਹੇਅਰ ਟੋਨਿਕ, 647-500-2151-5959 ਨੋਟ ਕਰ ਲਿਓ। ਸਾਡੀਆਂ ਭੈਣਾਂ, ਬਜ਼ੁਰਗ ਮਾਤਾਵਾਂ, ਵੀਰ, ਇਸ ਟੋਨਿਕ ਨੂੰ ਲਾਓ ਅਤੇ ਆਪਣੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਭਜਾਓ। ਜਸਕਰਨ ਬਾਈ ਜੀ, ਸਤਿ ਸ਼੍ਰੀ ਅਕਾਲ, ਜਸਕਰਨ ਸਿੰਘ, ਸੋਰੀ, ਮਾਫ਼ ਕਰਾਂ, ਤੁਸੀਂ ਓਨਰ ਜੀ?
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
2: ਬਸ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਜੀ?
0: ਚੜ੍ਹਦੀ ਕਲਾ ਜੀ,
2: ਚਲੋ ਚੜ੍ਹਦੀ ਕਲਾ ਚਾਹੀਦੀ ਹੈ ਜੀ। ਤੇ ਆਪਣਾ ਗਾਣਾ ਸੁਣਨਾ ਸੀਗਾ ਬਾਈ, ਆਪਣਾ ਬੁੱਗੇ ਦਾ,
0: ਸਤਵਿੰਦਰ ਬੁੱਗੇ। ਓ ਯਾਰ, ਗਾਣਾ ਤਾਂ ਮੈਨੂੰ ਬਾਈ ਹੋਣਾ ਦੀ ਮਨਮੋਹਨ ਨਾਲ ਸੁਣਨ ਦੀ ਫਰਮਾਇਸ਼ ਆਈ ਸੀ, ਉਹ ਵਿੱਚ ਹੀ ਰਹਿ ਗਈ।
2: ਉਹ ਵੀ ਨਹੀਂ ਤੁਸੀਂ ਲਾਇਆ, ਟਾਈਮ ਨਹੀਂ ਲੱਗਿਆ ਜੀ, ਹੁਣ ਕੀ ਕਰੀਏ?
0: ਟਾਈਮ ਤਾਂ ਬਹੁਤ ਥੋੜਾ, ਟਾਈਮ ਬਸ, ਤਾਂ ਹੀ ਤਾਂ ਕਹਿੰਦੇ ਆ ਜ਼ਿੰਦਗੀ ਜਿਉਂ ਲਓ, ਹੱਸ ਲਓ, ਖੇਡ ਲਓ।
2: ਸਰਬਜੀਤ ਨਹੀਂ, ਸਤਵਿੰਦਰ ਦਾ ਨਹੀਂ ਬਾਈ, ਸਰਬਜੀਤ ਬੁੱਗੇ।
0: ਅੱਛਾ, ਉਹ ਯਾਰ ਸਰਬ, ਉਹਦਾ ਤਾਂ ਮੈਂ ਬਹੁਤ ਫੈਨ ਹਾਂ, ਜਿਹੜੇ ਨਿੱਕੇ ਜੇ ਦੋ ਕਲਾਕਾਰ ਆ
2: ਬਾਈ ਬਾਲਾ। ਮੈਂ ਤਾਂ ਮਸਾਂ ਟਾਈਮ ਡਪਾਇਆ, ਹੁਣ ਟਾਈਮ 8 ਮਿੰਟ ਹੀ ਰਹਿ ਗਿਆ ਆਪਣੇ ਕੋਲੇ। ਪਹਿਲਾਂ ਚਲੋ ਆਪਣੇ ਸਪੌਂਸਰ ਸੀਗੇ, ਮੈਂ ਕਦੋਂ ਦਾ, ਮੈਂ ਕਿਹਾ ਚਲੋ ਟਾਈਮ ਲੱਗੇ ਤਾਂ ਮੈਂ ਬਾਈ ਨੂੰ ਕਵਾਂ।
0: ਉਹ ਤਾਂ ਯਾਰ ਬਾਲੇ ਬਾਲੇ ਵਧੀਆ ਗਾਣੇ ਹੁੰਦੇ ਉਹਨਾਂ ਦੇ, ਉਹ ਤਾਂ ਮੈਂ ਬਹੁਤ ਸੁਣਦਾ।
2: ਜਿਵੇਂ ਮਰਜ਼ੀ ਕਰੋ, ਜਿਵੇਂ ਮਰਜ਼ੀ ਕਰੋ ਬਾਈ, ਭਾਅ ਜੀ ਦੋ ਟੱਪੇ ਸੁਣਾ ਦਿਓ।
0: ਮੈਂ ਤਾਂ ਮੇਰਾ, ਅੱਛਾ ਮੇਰਾ ਮੇਰਾ ਫੇਵਰਟ ਸੁਣਾਊਂਗਾ ਫਿਰ ਮੈਂ, ਪਰ ਇਹ ਵਾਅਦਾ ਤੁਹਾਨੂੰ।
2: ਹਾਂ, ਤੁਸੀਂ ਆਪਣਾ ਸੁਣਾ ਦਿਓ।
0: ਚਲੋ ਠੀਕ, ਓਕੇ।

0: ਕਿਆ ਬਾਤ ਆ ਜੀ, 905-673-3333 ਬਈ ਕਮਾਲ ਹੈ ਜੋੜੀ, ਬਹੁਤ ਕਮਾਲ ਦੀ ਜੋੜੀ ਸੀਗੀ। ਸੋ ਬਹੁਤ ਸਾਰੀਆਂ ਕਾਲਸ ਨੇ, ਆਪਾਂ ਕੋਈ ਕੋਈ ਕਾਲ ਲੈਣੀ ਆ। 4133 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਥੋੜੀ ਆਵਾਜ਼ ਵੀ ਨੀ ਸਮਝ ਆ ਰਹੀ ਜੀ, ਥੋੜੀ ਬਿਲਕੁਲ
1: ਫੋਰਮੈਲਿਟੀਆਂ
0: ਹੋ ਗਈਆਂ ਜੀ ਹੁਣ।
1: ਹਾਂ ਤੇ ਕਿਸੇ ਦੇ ਚਿਹਰਿਆਂ ਤੇ ਓਨੀ ਖੁਸ਼ੀ ਦਿਸ ਨਹੀਂ ਰਹੀ ਹੈ ਨਾ, ਤੇ ਚਲੋ ਇਹ ਹੈ ਵੀ ਚਲੋ ਜਿੱਦਾਂ ਵੀ ਹੈ ਹੁਣ ਆਪਾਂ ਪਹੁੰਚਦੇ ਹੈਗੇ ਆ। ਅਸੀਂ ਕਹਿੰਦੇ ਹੁੰਦੇ ਸੀ ਵੀ ਤੂੰ ਲੇਟ ਪਹੁੰਚਿਆ ਤੇ ਫਿਰ ਕਹਿਣਾ ਤੂੰ ਆਇਆ ਕੰਮ ਸਵਾਰ ਤੇ ਮੈਂ ਬੈਠਾ ਦੁੱਖ ਵਿਸਾਰ, ਲੇਟ ਪਹੁੰਚਣਾ ਜਦੋਂ ਨਾ ਉਹ ਕਹਿੰਦਾ ਓਨੇ ਚਿਰ ਤਾਂ ਹੁਣ ਦੁੱਖ ਦੁੱਖ ਨਿਕਲ ਗਿਆ।
0: ਬਿਲਕੁਲ ਜੀ ਬਿਲਕੁਲ,
1: ਕੀ ਫਾਇਦਾ ਹੁਣ ਏਦਾਂ ਹੀ ਹੋ ਰਿਹਾ,
0: ਏਦਾਂ ਹੀ ਹੋ ਰਿਹਾ ਜੀ। ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। ਅੱਜ ਸਮਾਂ ਬਹੁਤ ਆਪਣੇ ਕੋਲ ਖਿੱਚਵਾਂ ਆ। ਨਾਗਪਾਲ ਸਰ ਦਾ ਮੈਸੇਜ ਲੈ ਲਈਏ ਜੀ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
2: ਅਭੀ ਵੀ 8 ਦਿਨ ਬਚੇ ਹੈ, ਪੂਰੇ ਪੂਰੇ 8 ਦਿਨ ਰਹਿ ਗਏ ਹੈ। ਆਪਨੇ ਅਗਰ ਅਭੀ ਵੀ ਫੰਡਿੰਗ ਅਪਲਾਈ ਨਹੀਂ ਕਰੀ ਹੈ 30-100,000 dollars ਕੀ, ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ, ਪੂਰਾ ਪੈਸਾ ਕਹੀਂ ਵੀ ਕੈਸੇ ਵੀ ਯੂਜ ਕਰ ਸਕਤੇ ਹੈ। ਗਵਰਨਮੈਂਟ ਆਪਕੇ ਖਾਤੇ ਮੇਂ ਡਾਲਤੀ ਹੈ, ਹਮਾਰੇ ਖਾਤੇ ਮੇਂ ਨਹੀਂ ਆਤੇ ਪੈਸੇ, 30-90 days ਮੇਂ ਆਤੇ ਹੈ। ਅਬ ਯਹ ਫੰਡਿੰਗ ਗ੍ਰਾਂਟ ਕੇ ਰੂਪ ਮੇਂ ਆ ਰਹੀ ਹੈ ਆਜ ਕੇ ਡੇਟ ਮੇਂ, ਬਟ 8 ਦਿਨ ਕੇ ਬਾਅਦ ਅਗਰ ਆਪ ਐਨਰੋਲ ਕਰੇਂਗੇ ਇਟ ਵਿਲ ਬੀ ਫੁਲੀ ਲੋਨ, ਤੋ ਮਿਸ ਨਾ ਕਰੇ। ਆਲਰੇਡੀ ਬਹੁਤ ਲੋਕੀ ਐਨਰੋਲ ਕਰਾ ਚੁੱਕੇ ਹੈ, ਲਾਈਕ ਇਟਸ ਵੈਰੀ ਕਾਮਨ ਥਿੰਗ ਨਾਓ, ਰਾਈਟ? ਸਭ ਲੋਕ ਫੰਡਿੰਗ ਲੈ ਚੁੱਕੇ, ਆਪ ਪਿੱਛੇ ਨਾ ਰਹੇ, ਨਹੀਂ ਤਾਂ ਆਪਣਾ ਨੁਕਸਾਨ ਹੀ ਕਰਾ ਰਹੇ ਹੈ। ਅਸੈਸਮੈਂਟ ਕਰਾਏ, ਆਫਿਸ ਆਏ, ਕਾਲ ਕਰੇ 437-234-3175। ਫੀਸ ਕੋਈ ਕੈਂਚ ਨਹੀਂ ਹੈ, ਕੋਈ ਲਾਈਕ ਹੇਰਾ ਫੇਰੀ ਨਹੀਂ ਹੈ, ਸਾਰੇ ਅਸਲੀ ਕਾਗਜ਼ ਲੱਗਦੇ ਹੈ, ਕੋਈ ਸੈਟਿੰਗ ਨਹੀਂ ਹੈ ਇਸ ਕੰਮ ਮੇਂ। ਹਮਾਰੀ ਫੀਸ ਕਿਤਨੀ ਹੈ? $199 or $499 ਫਲੈਟ ਫੀਸ ਹੈ। ਯੈਸ, ਆਪਕਾ ਬੈਨੀਫਿਟ ਜ਼ਿਆਦਾ ਹੈ ਇਸਮੇਂ, 30-100,000 ਆਪਕੇ ਖਾਤੇ ਮੇਂ ਆਤਾ ਹੈ। ਆਜ ਵੀ ਅਰਾਊਂਡ 8-9 ਲੋਕੋ ਕੇ ਅਕਾਊਂਟ ਮੇਂ ਫੰਡਿੰਗ ਗਿਰੀ ਹੈ, ਜਿਨ੍ਹੋਂਨੇ ਮੇ ਮੇਂ ਜੁਆਇਨ ਕਰਾ ਥਾ। ਤੋ ਕਾਲ ਕਰੇ, ਕੱਲ ਆਫਿਸ ਆਏ 218-100 Boulevard ਪੇ, ਨੰਬਰ 437-234-3175, 437-234-3175, 437-264-3175।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 437-264-3175, 437-264-3175।
3: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
4: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
3: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
4: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਜੀ ਬਿਲਕੁਲ ਜੀ, 24 July ਨੂੰ ਮਾਸਟਰ ਸਲੀਮ ਜੀ ਆ ਰਿਹਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਮਾਸਟਰ ਸਲੀਮ ਜੀ ਦਾ ਰੂਹਾਨੀ। ਜੇ ਤੁਸੀਂ ਇੱਕ ਮਹਿਫਲ ਸੁਣਨਾ ਚਾਹੁੰਦੇ ਹੋ ਨਾ ਤੇ 24 July ਨੂੰ ਟਿਕਟਾਂ ਲੈ ਲਓ ਤੁਸੀਂ, ticketmaster.com ਤੋਂ। 24 July ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 437-870-0001, 437-870-0001 ਤੇ ਤੁਸੀਂ ਕਾਲ ਕਰਕੇ ਟਿਕਟਾਂ ਲੈ ਸਕਦੇ ਹੋ। ਔਰ ਨਾਲ ਦੀ ਨਾਲ ਤੁਹਾਨੂੰ ਮੈਸੇਜ ਦੇ ਦਈਏ, ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਦਾ 647-8238-5800। ਤੁਸੀਂ ਸਪਾਊਸਰਸ਼ਿਪ ਐਪਲੀਕੇਸ਼ਨ ਲਾਉਣੀ ਆ, ਸਪਾਊਸਲ ਵੀਜ਼ਾ ਲਾਉਣਾ ਆ, ਪੇਰੈਂਟਸ ਨੂੰ ਬੁਲਾਉਣਾ ਤੁਸੀਂ, ਸੁਪਰ ਵੀਜ਼ਾ ਲਾਉਣਾ, ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਲਾਉਣੀ ਆ, ਜਾਂ ਤੁਸੀਂ ਬਿਜ਼ਨਸ ਵੀਜ਼ਾ ਅਪਲਾਈ ਕਰਨਾ ਆ, ਤਾਂ ਤੁਸੀਂ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਨਾਲ ਰਾਬਤਾ ਕਰ ਸਕਦੇ ਹੋ। ਤੁਸੀਂ ਇਮੀਗ੍ਰੇਸ਼ਨ ਦੀਆਂ ਕਿਸੇ ਵੀ ਸੇਵਾਵਾਂ 'ਤੇ ਗੱਲਬਾਤ ਕਰਨੀ ਆ ਤਾਂ ਵਰਕ ਪਰਮਿਟ, PR, ਰੈਫਿਊਜੀ ਅਸਾਲਮ, ਔਰ ਨਾਲ ਦੀ ਨਾਲ ਤੁਹਾਡੀ ਅਪੀਲ ਆ ਗਈ ਆ, ਤਾਂ ਵੀ ਤੁਸੀਂ 647-8238-5800, 647 8235800 ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਨਾਲ ਗੱਲਬਾਤ ਕਰ ਸਕਦੇ ਹੋ। ਜੀ ਸਤਿ ਸ਼੍ਰੀ ਅਕਾਲ ਜੀ, 9090 ਮਾਫ ਕਰਨਾ, ਤੁਸੀਂ ਆਉਂਦੇ ਰਹੋ ਜੀ, ਬੜਾ ਲੰਬਾ ਸਮਾਂ ਹੋ ਗਿਆ।
5: ਕੋਈ ਬਾਤ ਨਹੀਂ, ਸਤਿ ਸ਼੍ਰੀ ਅਕਾਲ ਪ੍ਰਭ ਜੀ, ਕੈਸੇ ਹੈ? ਮੈਂ ਸੁਣ ਰਹਾ ਥਾ ਪ੍ਰੋਗਰਾਮ ਜੋ ਮਾਮਾ ਸੇ ਨਾਨਕੇ ਸੇ ਰਿਸ਼ਤੇਦਾਰੋਂ ਸੇ ਨਹੀਂ ਮਿਲਤੇ, ਉਨਕੋ ਫੌਰੀ ਮਿਲਣਾ ਚਾਹੀਏ, ਵਰਨਾ ਜੈਸਾ ਵੋ ਚਲੇ ਗਏ ਤੋ ਬੜਾ ਅਫਸੋਸ ਹੋਤਾ ਹੈ। ਉਸਕੇ ਉਪਰ ਬੜੀ ਗਹਿਰੀ ਬਾਤ ਯੇ ਹੈ ਕਿ ਏਕ ਏਕ ਨਕਸ਼ ਕੋ ਬਿਠਾ ਲੋ ਸਰ ਮੇ, ਵਰਨਾ ਏਕ ਏਕ ਨਕਸ਼ ਕੋ ਨਿਗਾਹੋਂ ਮੇ ਬਸਾ ਲੋ, ਵਰਨਾ ਜਾਨੇ ਕਲ ਕੌਨ ਸੀ ਤਸਵੀਰ ਮਿਟਾ ਦੀ ਜਾਏ।
0: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਸਮਾਂ ਵੀ ਆਪਣਾ ਆਲਮੋਸਟ ਹੋ ਗਿਆ ਜੀ।
5: ਆਪਕਾ ਵੀ ਜਨਾਬ, ਬਹੁਤ ਬਹੁਤ ਸ਼ੁਕਰੀਆ, ਸਾਰਾ ਕੁਝ ਸਤਿ ਸ਼੍ਰੀ ਅਕਾਲ।
0: ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਔਰ ਕੁਲਦੀਪ ਗੋਸਲ ਜੀ, ਮਾਫ ਕਰਨਾ, ਆਪਾਂ ਕੋਲ ਸਮਾਂ ਨਹੀਂ ਰਹਿ ਗਿਆ, ਕੱਲ ਨੂੰ ਜ਼ਰੂਰ ਪਲੀਜ਼ ਕਾਲ ਕਰਿਓ ਤੇ ਆਪਾਂ ਫਿਰ ਗੱਲਾਂ ਬਾਤਾਂ ਕਰਾਂਗੇ। ਤੁਹਾਡੀ ਕਾਲ ਮੈਂ ਲੈਣਾ ਚਾਹੁੰਦਾ ਸੀ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸੋ ਬਿਲਕੁਲ ਜੀ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ ਜ਼ਿੰਦਗੀ ਜ਼ਿੰਦਾਬਾਦ। ਮਿਲਦੇ ਹਾਂ ਕੱਲ ਨੂੰ ਇਸੇ ਵੇਲੇ ਇਸੇ ਸਮੇਂ ਇਸੇ ਸਟੂਡੀਓ ਦੇ ਵਿੱਚ। ਸੋ ਤਦ ਤੱਕ ਮੈਨੂੰ ਦਿਓ ਇਜਾਜ਼ਤ, ਸ਼ੁਭ ਰਾਤਰੀ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ। ਔਰ ਜੇ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਰੇਡੀਓ ਪ੍ਰੋਗਰਾਮ ਉਡਾਉਣ ਦੇ ਉੱਪਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ 437-870-0001, 437-870-0001, ਜਾਂ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਰੇਡੀਓ ਉਡਾਨ ਇੰਸਟਾਗ੍ਰਾਮ, ਆਰ ਜੇ ਪ੍ਰਭ ਸੰਧੂ ਨਾਮ 'ਤੇ ਆਪਣਾ ਪੇਜ ਹੈ ਅਤੇ ਜੁੜੋ, ਬਹੁਤ ਸਾਰੇ ਅਪਕਮਿੰਗ ਸ਼ੋਜ਼ ਆ ਰਹੇ ਆ ਅਤੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਮਾਫ ਕਰਨਾ, ਇਹ ਤਾਂ ਕੱਟ ਗਿਆ।
4: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ।

ਸਤਿ ਸ੍ਰੀ ਅਕਾਲ ਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਜਿਸ ਨੂੰ ਪੇਸ਼ ਕਰਦੇ ਹਾਂ ਅਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ ਇਸ ਦੀ ਐਪ ਨੂੰ ਡਾਊਨਲੋਡ ਕਰਕੇ। vps24.ca 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਦੇ ਉੱਪਰ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ vps24.hd ਨੂੰ ਟਿਊਨਿੰਗ ਕਰੋਗੇ ਤਾਂ ਸਾਡੇ ਇਸ ਚੈਨਲ ਦੇ ਨਾਲ ਜੁੜ ਜਾਓਗੇ। ਔਰ ਕਿਸੇ ਕਾਰਨ, ਕਿਸੇ ਰੁਝੇਵੇਂ ਦੇ ਕਾਰਨ ਇਸ ਵੇਲੇ ਅਗਰ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕੇ ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ ਫੇਰ ਇਸ ਰਿਕਾਰਡਡ ਪ੍ਰੋਗਰਾਮ ਨੂੰ ਉੱਥੇ ਅਪਲੋਡ ਕਰ ਦਿੰਦੇ ਹਾਂ, ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਖੂਬਸੂਰਤ ਆਡੀਟੋਰੀਅਮ, ਜਿੱਥੇ ਅਕਸਰ ਵਿਸ਼ਵ ਪੰਜਾਬੀ ਸਭਾ ਦੁਆਰਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਿਤ ਗਤੀਵਿਧੀਆਂ ਹੁੰਦੀਆਂ ਹੀ ਰਹਿੰਦੀਆਂ ਨੇ। 18 ਜੁਲਾਈ ਦਾ ਦਿਨ ਤੁਹਾਨੂੰ ਨੋਟ ਕਰ ਲਓ ਸਾਰੇ ਦੋਸਤ, ਮਿੱਤਰ, ਭੈਣ ਭਰਾ, ਕਿ 18 ਜੁਲਾਈ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਬਹੁਤ ਹੀ ਖੂਬਸੂਰਤ ਰੰਗਾਰੰਗ ਪ੍ਰੋਗਰਾਮ ਅਸੀਂ ਇੱਥੇ ਉਲੀਕਿਆ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦਾ ਖੁੱਲ੍ਹਾ ਸੱਦਾ ਹੈ। ਗੀਤ ਸੰਗੀਤ ਵੀ ਹੋਏਗਾ, ਸਾਹਿਤਕ ਗੱਲਾਂ ਬਾਤਾਂ ਵੀ ਹੋਣਗੀਆਂ, ਤੁਹਾਨੂੰ ਖਾਣਾ ਪੀਣਾ ਵੀ ਖਿਲਾਇਆ ਜਾਏਗਾ, ਕਿਉਂਕਿ ਉਹ ਤਾਂ ਪੰਜਾਬੀਆਂ ਦੀ ਪਰੰਪਰਾ ਹੈ ਕਿ ਜਦੋਂ ਘਰ ਮਹਿਮਾਨ ਆਉਂਦੇ ਨੇ ਤਾਂ ਉਹਨਾਂ ਦੀ ਸੇਵਾ ਪਾਣੀ ਕਰਨਾ ਤਾਂ ਉਹ ਸਾਡੀ ਇੱਕ ਜਿਹੜੀ ਰਵਾਇਤ ਹੈ, ਸਾਡੀ ਇੱਕ ਪਰੰਪਰਾ ਹੈ। ਸੋ ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। 647-367-5357 ਸਾਡੇ ਸਟੂਡੀਓ ਦਾ ਨੰਬਰ ਹੈ,

0: 4736753535 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਇਸ ਨੰਬਰ ਦੇ ਉੱਪਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 6473675353 ਤੇ ਰੋਜ਼ ਦੀ ਤਰ੍ਹਾਂ ਮੇਰੇ ਨਾਲ ਸਾਡੇ ਹੁਸਨੈਨ ਅਕਬਰ ਜੀ ਬਹੁਤ ਵਧੀਆ ਗਾਇਕ ਬਹੁਤ ਵਧੀਆ ਲੇਖਕ ਔਰ ਉਸ ਤੋਂ ਵੀ ਵਧੀਆ ਇਨਸਾਨ ਹੁਸਨੈਨ ਜੀ ਕੀ ਹਾਲ ਚਾਲ ਨੇ
1: ਬਹੁਤ ਵਧੀਆ ਜੀ ਅੱਲਾ ਸੋਹਣੇ ਦਾ ਬੜਾ ਕਰਮ ਬਿਲਕੁਲ ਠੀਕ
0: ਅੱਜ ਤੇ ਮੌਸਮ ਬੜਾ ਖੂਬਸੂਰਤ ਰਿਹਾ
1: ਬਿਲਕੁਲ ਜੀ ਤੁਸੀਂ ਕੱਲ ਦੁਆ ਵੀ ਮੰਗੀ ਸੀ ਤੇ ਕਿਹਾ ਵੀ ਸੀ ਤੇ ਅੱਲਾ ਤਾਲਾ ਨੇ ਸੁਣ ਲਈ
0: ਨਹੀਂ ਅੱਜ ਮੌਸਮ ਖੂਬਸੂਰਤ ਹੈ ਵੀਰਵਾਰ ਦਾ ਦਿਨ ਹੋ ਗਿਆ ਵੀਰਵਾਰ ਨੂੰ ਅਸੀਂ ਕਹਿੰਦੇ ਹੁੰਦੇ ਆ ਮਿੰਨੀ ਫਰਾਈਡੇ ਹੈ ਵੀ ਅੱਜ ਵੀਰਵਾਰ ਤੇ ਬੀਤ ਗਿਆ ਕੱਲ ਨੂੰ ਵੀਕਐਂਡ ਦਾ ਦਿਨ ਆ ਗਿਆ ਤੇ ਕੱਲ ਦੇ ਦਿਨ ਆਪਾਂ ਲੋਕਾਂ ਦੀਆਂ ਫਰਮਾਇਸ਼ਾਂ ਹੀ ਪੂਰੀਆਂ ਕਰਨੀਆਂ ਅੱਜ ਦਾ ਦਿਨ ਸਾਡੇ ਕੋਲ ਹੈ ਅੱਜ ਆਪਾਂ ਗੱਲਬਾਤ ਕੋਈ ਨਾ ਕੋਈ ਕਰਾਂਗੇ ਜਿੰਨੀ ਕੁ ਸਾਡੀ ਸਮਰੱਥਾ ਹੈ ਦੋਸਤਾਂ ਮਿੱਤਰਾਂ ਨੂੰ ਕੋਈ ਨਾ ਕੋਈ ਇਨਵੋਲਵ ਕਰਾਂਗੇ ਵਿੱਚ ਦੋਸਤ ਮਿੱਤਰ ਸਾਡੇ ਸਾਨੂੰ ਫੋਨ ਕਰਨ ਵਾਸਤੇ ਸਾਡਾ ਇੰਤਜ਼ਾਰ ਕਰਦੇ ਨੇ ਸੋ ਇਸ ਵੇਲੇ ਜੋ ਟੈਂਪਰੇਚਰ ਹੈ ਉਹ 23 ਡਿਗਰੀ ਹੈ ਲੇਕਿਨ ਅੱਜ ਦੁਪਹਿਰ ਵੇਲੇ 28 ਤੱਕ ਹੈ ਸੀ ਮੈਕਸੀਮਮ ਕੱਲ੍ਹ ਨੂੰ 10 ਜੁਲਾਈ ਹੈ 10 ਜੁਲਾਈ ਨੂੰ 27 ਡਿਗਰੀ ਟੈਂਪਰੇਚਰ ਹੋਏਗਾ ਔਰ 5:47 ਤੇ ਸਵੇਰੇ ਸੂਰਜ ਦੇਵਤਾ ਦੇ ਦਰਸ਼ਨ ਹੋਣਗੇ ਤੇ 9:01 ਤੇ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ 10 ਤੋਂ 15 ਕਿਲੋਮੀਟਰ ਪਰ ਆਵਰਸ ਦੀ ਜਿਹੜੀ ਹਵਾ ਚੱਲੇਗੀ ਤੇ ਥੋੜ੍ਹੀ ਬਹੁਤੀ ਬੱਦਲਵਾਈ ਵੀ ਰਹਿਣੀ ਹੈ ਤੇ ਠੀਕ ਠਾਕ ਹੈ ਮੌਸਮ ਬਿਲਕੁਲ ਬਹੁਤ ਵਧੀਆ ਹੁਸਨੈਨ ਜੀ ਕਈ ਵਾਰ ਨਾ ਅਸੀਂ ਬਹੁਤ ਜਲਦੀ ਜਲਦੀ ਪੂਰੀ ਗੱਲਬਾਤ ਨੂੰ ਜਾਣਨ ਤੋਂ ਪਹਿਲੇ ਹੀ ਨਾ ਫੈਸਲਾ ਲੈ ਲੈਣੇ ਜਲਦੀ ਤੋਂ ਜਲਦੀ
1: ਜੀ ਜੀ
0: ਪੂਰੀ ਗੱਲਬਾਤ ਜਾਣਦੇ ਨਹੀਂ ਕਿ ਉਸ ਚੀਜ਼ ਦੀ ਅਸਲ ਦੇ ਵਿੱਚ ਵਜ੍ਹਾ ਕੀ ਸੀ ਉਸ ਦੀ ਇੰਟੈਂਸ਼ਨ ਕੀ ਸੀ ਉਸ ਗੱਲਬਾਤ ਦੀ ਤੇ ਫੈਸਲਾ ਅਸੀਂ ਜਲਦੀ ਜਲਦੀ ਲੈ ਕੇ ਨਾ ਰਿਐਕਟ ਕਰਦੇ ਹਾਂ ਤੇ ਬਾਅਦ ਦੇ ਵਿੱਚ ਸਾਨੂੰ ਫਿਰ ਉਸ ਚੀਜ਼ ਦਾ ਨਾ ਪਸ਼ਚਾਤਾਪ ਹੁੰਦਾ ਜਿਹੜਾ ਮੈਂ ਨਾ ਕੱਲ੍ਹ ਇੱਕ ਪੜ੍ਹ ਰਿਹਾ ਸੀ ਉਹ ਕਹਿੰਦੇ ਹੈ ਕਿ ਇੱਕ ਹਸਬੈਂਡ ਵਾਈਫ ਇੱਕ ਸ਼ਿਪ ਦੇ ਵਿੱਚ ਜਾ ਰਹੇ ਸੀ
1: ਜੀ ਜੀ
0: ਤੇ ਅਚਾਨਕ ਨਾ ਤੂਫਾਨ ਆ ਗਿਆ ਬਹੁਤ ਭਿਅੰਕਰ ਤੂਫਾਨ ਬਹੁਤ ਜ਼ਿਆਦਾ ਵੱਡਾ ਤੂਫਾਨ ਤੇ ਜਿਹੜੀਆਂ ਲਾਈਫ ਜੈਕਟਸ ਵਗੈਰਾ ਉੱਥੇ ਹੁੰਦੀਆਂ ਵਿੱਚ ਉਹਦੇ ਉਹ ਡਿਸਟ੍ਰੀਬਿਊਟ ਕਰਦਿਆਂ ਕਰਦਿਆਂ ਕਰਦਿਆਂ ਸਾਰਿਆਂ ਨੂੰ ਵੰਡੀਆਂ ਗਈਆਂ ਤੇ ਹਸਬੈਂਡ ਵਾਈਫ ਨੂੰ ਨਾ ਇੱਕ ਮਿਲੀ ਲਾਈਫ ਜੈਕਟ ਜਿਹੜੀ
1: ਜੀ ਜੀ
0: ਹੁਣ ਫੈਸਲਾ ਇਹ ਕਰਨਾ ਸੀ ਕਿ ਕੀ ਕੀਤਾ ਜਾਵੇ ਤੂਫਾਨ ਤੇ ਬਸ ਜਹਾਜ਼ ਬਸ ਡੁੱਬਣ ਦੇ ਕਿਨਾਰੇ ਹੀ ਹੈ ਤੇ ਹਸਬੈਂਡ ਨੇ ਕੀ ਕੀਤਾ ਨਾ ਲਾਈਫ ਜੈਕਟ ਆਪ ਪਹਿਨ ਲਈ ਤੇ ਆਪਣੀ ਵਾਈਫ ਨੂੰ ਨਾ ਧੱਕਾ ਦੇ ਦਿੱਤਾ ਸਮੁੰਦਰ ਦੇ ਵਿੱਚ
1: ਜੀ ਜੀ
0: ਹੋਇਆ ਕੀ ਪ੍ਰਮਾਤਮਾ ਦੀ ਕਰਨੀ ਉਹੀ ਹੋਈ ਤੂਫਾਨ ਵੱਧ ਗਿਆ ਜਹਾਜ਼ ਦੇ ਨਾਲ ਨਾਲ ਉਸਦੀ ਪਤਨੀ ਵੀ ਜਿਹੜੀ ਉਹ ਡੁੱਬ ਗਈ ਤੇ ਜਾਂਦਿਆਂ ਜਾਂਦਿਆਂ ਉਹ ਆਪਣੇ ਪਤੀ ਨੂੰ ਦੇਖ ਰਹੀ ਸੀ ਵੀ ਕਿੱਡਾ ਸਵਾਰਥੀ ਆਦਮੀ ਹੈ ਕਿੱਡਾ ਲਾਲਚੀ ਆਦਮੀ ਹੈ ਵੀ ਮੈਨੂੰ ਇਸਨੇ ਸਮੁੰਦਰ ਦੇ ਵਿੱਚ ਧੱਕਾ ਦੇ ਦਿੱਤਾ ਤੇ ਆਪ ਚਲਾ ਗਿਆ
1: ਜੀ
0: ਚਲਾ ਗਿਆ ਉਹ ਉਹਨਾਂ ਦੀ ਇੱਕ ਬੇਟੀ ਸੀ ਤੇ ਬੇਟੀ ਵੀ ਬਾਪ ਨੂੰ ਬੜਾ ਨਫ਼ਰਤ ਕਰਿਆ ਕਰੇ ਕਿ ਮੇਰੀ ਮਾਂ ਦਾ ਇੱਕ ਕਾਤਲ ਹੈ
1: ਜੀ ਜੀ
0: ਮੇਰੀ ਮਾਂ ਨੂੰ ਇਸਨੇ ਜਾਣ ਬੁੱਝ ਕੇ ਮੌਤ ਦੇ ਮੂੰਹ ਦੇ ਵਿੱਚ ਧਕੇਲ ਦਿੱਤਾ ਉਹ ਉਸ ਨੂੰ ਨਫ਼ਰਤ ਹੀ ਕਰਦੀ ਰਹੀ ਸਾਰੀ ਉਮਰ ਉਸਨੇ ਆਪਣੀ ਬੱਚੀ ਦੀ ਨਫ਼ਰਤ ਨੂੰ ਹੀ ਸਹੇੜਿਆ ਉਸ ਬਾਪ ਨੇ
1: ਜੀ ਜੀ
0: ਫਿਰ ਅਚਾਨਕ ਉਸਦੇ ਬਾਪ ਦੀ ਵੀ ਡੈਥ ਹੋ ਗਈ
1: ਜੀ
0: ਬਾਪ ਦੀ ਜਦੋਂ ਡੈਥ ਹੋ ਗਈ ਨਾ ਤੇ ਬੱਚੀ ਫਿਰ ਉਹੀ ਗੁੱਸਾ ਗਿਲਾ ਬੱਚੀ ਦੇ ਮਨ ਦੇ ਵਿੱਚ ਵੀ ਮੇਰੇ ਮਾਂ ਦਾ ਇਹ ਕਾਤਲ ਸੀ ਮੇਰੀ ਮਾਂ ਨੂੰ ਇਸਨੇ ਜਾਣ ਬੁੱਝ ਕੇ ਮਾਰ ਦਿੱਤਾ ਆਪ ਲਾਈਫ ਜੈਕਟ ਪਹਿਨ ਕੇ ਬਾਹਰ ਨਿਕਲ ਗਿਆ ਲੇਕਿਨ ਮੇਰੀ ਮਾਂ ਨੂੰ ਨਹੀਂ ਬਚਾਇਆ ਅਚਾਨਕ ਆਪਣੇ ਬਾਪ ਦਾ ਸਮਾਨ ਫੋਲਦੀ ਫੋਲਦੀ ਫੋਲਦੀ ਨੂੰ ਨਾ ਉਹਨੂੰ ਇੱਕ ਡਾਇਰੀ ਮਿਲੀ ਉਸ ਡਾਇਰੀ ਦੇ ਵਿੱਚ ਨਾ ਉਸ ਬਾਪ ਨੇ ਜੋ ਲਿਖਿਆ ਸੀ ਨਾ ਆਪਣੀ ਪਤਨੀ ਦੇ ਬਾਰੇ ਉਹਨੂੰ ਕਹਿੰਦਾ ਕਿ ਤੇਰੇ ਬਿਨਾ ਨਾ ਜੀਣਾ ਮੇਰੇ ਲਈ ਬਹੁਤ ਮੁਸ਼ਕਲ ਹੈ ਮੈਨੂੰ ਪਤਾ ਸੀ ਕਿ ਤੈਨੂੰ ਇੱਕ ਐਸੀ ਬਿਮਾਰੀ ਹੈ ਕਿ ਤੂੰ ਜ਼ਿਆਦਾ ਦੇਰ ਜ਼ਿੰਦਗੀ ਤੇਰੀ ਹੈ ਨਹੀਂ ਸੀ ਤੇਰੇ ਕੋਲ ਸੋ ਮੈਨੂੰ ਬੜੀ ਮਜਬੂਰੀ ਦੇ ਵਿੱਚ ਉਹ ਕੁਝ ਕਰਨਾ ਪਿਆ ਜੋ ਕੁਝ ਮੈਂ ਨਹੀਂ ਕਰਨਾ ਚਾਹੁੰਦਾ ਸੀ
1: ਜੀ ਜੀ
0: ਆਪਣੀ ਇੱਕ ਬੇਟੀ ਹੈ ਮੈਂ ਤੇਰੇ ਨਾਲ ਇਹ ਪ੍ਰੋਮਿਸ ਕਰਦਾ ਕਿ ਸਾਰੀ ਉਮਰ ਮੈਂ ਸ਼ਾਦੀ ਨਹੀਂ ਕਰੂੰਗਾ ਤੇ ਮੈਂ ਆਪਣੀ ਉਸ ਬੱਚੀ ਨੂੰ ਬਾਪ ਦਾ ਵੀ ਤੇ ਮਾਂ ਦਾ ਵੀ ਪਿਆਰ ਦੇਊਂਗਾ ਤੇ ਉਹਨੂੰ ਪੂਰੇ ਇੱਜ਼ਤ ਮਾਨ ਸਤਿਕਾਰ ਦੇ ਨਾਲ ਉਸ ਦੇ ਘਰ ਉਸ ਨੂੰ ਵਿਦਿਆ ਕਰੂੰਗਾ
1: ਕੀ ਬਾਤ
0: ਸੋ ਜਦੋਂ ਉਸ ਦੀ ਬੇਟੀ ਨੇ ਇਹ ਚਿੱਠੀ ਪੜ੍ਹੀ ਨਾ ਤੇ ਉਹ ਆਪਣੀਆਂ ਅੱਖਾਂ 'ਚ ਘਸੁੰਨ ਦੇ ਕੇ ਰੋਣ ਲੱਗੀ ਪਸ਼ਚਾਤਾਪ ਕਰਨ ਲੱਗੀ ਕਿ ਮੈਂ ਆਪਣੇ ਬਾਪ ਦੇ ਬਾਰੇ ਐਵੇਂ ਗਲਤ ਅੰਦਾਜ਼ੇ ਲਗਾਉਂਦੀ ਰਹੀ ਗਲਤ ਸੋਚਾਂ ਸੋਚਦੀ ਰਹੀ
1: ਜੀ
0: ਸੋ ਇਸ ਤਰ੍ਹਾਂ ਨਾ ਆਪਾਂ ਜਲਦੀ ਜਲਦੀ ਕਈ ਵਾਰੀ ਰਿਐਕਟ ਕਰ ਜਾਂਦੇ ਆ ਗੱਲ ਦੀ ਪੂਰੀ ਇੰਟੈਂਸ਼ਨ ਨੂੰ ਜਾਣਨ ਤੋਂ ਪਹਿਲੇ,
1: ਬਿਲਕੁਲ
0: ਅਸੀਂ ਐਕਸ਼ਨ ਦੇਖਦੇ ਆ ਵੀ ਉਹਨੇ ਕੀਤਾ ਕੀ, ਉਹਦੇ ਉੱਪਰ ਹੀ ਆਪਣਾ ਰਿਐਕਸ਼ਨ ਸ਼ੁਰੂ ਕਰ ਦਿੰਨੇ ਆ। ਉਹਦੇ ਐਕਸ਼ਨ ਦੇ ਪਿੱਛੇ ਉਹਦੀ ਇੰਟੈਂਸ਼ਨ ਕੀ ਸੀ, ਉਹਦੀ ਭਾਵਨਾ ਕੀ ਸੀ, ਉਹਦੀ ਜਜ਼ਬਾਤ ਕਿਸ ਤਰ੍ਹਾਂ ਦੇ ਸਨ ਜਦੋਂ ਇਸ ਤਰ੍ਹਾਂ ਕੰਮ ਕੀਤਾ, ਇਸ ਨੂੰ ਸਮਝਣ ਦੀ ਅਸੀਂ ਨਾ ਕੋਸ਼ਿਸ਼ ਨਹੀਂ ਕਰਦੇ। ਲੇਕਿਨ ਕੋਸ਼ਿਸ਼ ਕਰਨੀ ਇਹੀ ਚਾਹੀਦੀ ਹੈ ਕਿ ਅਸੀਂ ਉਸ ਗੱਲ ਦੇ ਉੱਪਰ ਜਿੰਨੀ ਦੇਰ ਤੱਕ ਪੂਰੀ ਛਾਣਬੀਨ ਨਾ ਕਰ ਲਈਏ, ਪੂਰਾ ਉਸ ਦਾ ਮੁਤਾਲਬਾ ਨਾ ਕਰ ਲਈਏ, ਉਨੀ ਦੇਰ ਤੱਕ ਆਪਣਾ ਰਿਐਕਸ਼ਨ ਜਿਹੜਾ ਨਾ ਨਾ ਕਹੀਏ। ਅਦਰਵਾਈਜ਼ ਸਾਨੂੰ ਆਖਰ ਦੇ ਵਿੱਚ ਨਾ ਫਿਰ ਜਿਹੜਾ ਪਸ਼ਚਾਤਾਪ ਉਹ ਹੀ ਕਰਨਾ ਪੈਂਦਾ।
1: ਜੀ ਇਸੇ ਤਰ੍ਹਾਂ।
0: ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਅੱਜ 647-367-5353 ਸਾਡਾ ਨੰਬਰ ਹੈ, 6473675353। ਸੋ ਜ਼ਿੰਦਗੀ ਬਹੁਤ ਖੂਬਸੂਰਤ ਹੈ ਹੁਸਨੈਣ ਜੀ, ਬਹੁਤ ਖੂਬਸੂਰਤ ਹੈ ਜ਼ਿੰਦਗੀ, ਬੜੀ ਖਾਸ ਹੈ ਜ਼ਿੰਦਗੀ ਸਾਡੀ, ਬੜੀ ਅਹਿਮ ਹੈ ਸਾਡੀ ਜ਼ਿੰਦਗੀ। ਉਹ ਸਾਡੀ ਥੋੜੀ ਜਿਹੀ ਨਲਾਇਕੀ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਅਹਿਮ ਨਹੀਂ ਸਮਝਦੇ। ਅਸੀਂ ਦੂਸਰਿਆਂ ਨੂੰ ਦੇਖ ਦੇਖ ਕੇ ਨਾ, ਦੂਸਰਿਆਂ ਦੀ ਜ਼ਿੰਦਗੀ ਨੂੰ ਦੇਖ ਦੇਖ ਕੇ ਉਹਨਾਂ ਦੇ ਨਾਲ ਜਦੋਂ ਕੰਪੈਰੀਜ਼ਨ ਕਰਨ ਲੱਗ ਪੈਂਦੇ ਨਾ, ਉਹਨਾਂ ਦੇ ਨਾਲ ਜਦੋਂ ਤੁਲਨਾ ਕਰਨ ਦੇ ਲੱਗ ਪੈਂਦੇ ਆ ਕਿ ਉਹ ਇਸ ਤਰ੍ਹਾਂ, ਮੈਂ ਕਿਉਂ ਇਸ ਤਰ੍ਹਾਂ ਦੇ ਨਹੀਂ, ਉਹ ਇਸ ਤਰ੍ਹਾਂ ਰਹਿ ਰਿਹਾ, ਮੈਂ ਕਿਉਂ ਨਹੀਂ ਇਸ ਤਰ੍ਹਾਂ ਰਹਿ ਰਿਹਾ, ਮੁਸ਼ਕਲ ਸਾਰੀ ਜਿਹੜੀ ਨਾ ਉਹ ਕ੍ਰੀਏਟ ਹੁੰਦੀ ਹੈ ਇੱਥੋਂ। ਲੋਕ ਸਾਨੂੰ ਕੀ ਕਹਿੰਦੇ ਆ, ਲੋਕ ਸਾਡੇ ਬਾਰੇ ਕੀ ਕਹੀ ਜਾਂਦੇ ਆ, ਲੋਕ ਸਾਨੂੰ ਜੋ ਗੱਲਾਂ ਬਾਤਾਂ ਕਹੀ ਜਾਂਦੇ, ਅਸੀਂ ਉਸਨੂੰ ਮਨ ਦੇ ਵਿੱਚ ਨਾ ਅਸੀਂ ਦਿਮਾਗ ਦੇ ਵਿੱਚ ਬਿਠਾ ਲੈਂਦੇ ਹਾਂ, ਉਹ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੀਆਂ ਨੇ।
1: ਬਿਲਕੁਲ।
0: ਡਾਕਟਰ ਸਾਨੂੰ ਦਵਾਈ ਦਿੰਦਾ, ਮੈਂ ਹੁਣ ਤੁਹਾਨੂੰ ਜੇ ਮੰਨ ਲਓ ਪੁੱਛਾਂ, ਡਾਕਟਰ ਸਾਨੂੰ ਦਵਾਈ ਦਿੰਦਾ, ਜਦੋਂ ਦਵਾਈ ਬਹੁਤ ਕੜਵੀ ਹੁੰਦੀ ਹੈ, ਆਪਾਂ ਉਸ ਦਵਾਈ ਦੀਆਂ ਗੋਲੀਆਂ ਦੋ ਚਾਰ, ਡਾਕਟਰ ਕਹਿ ਦਿੰਦਾ ਵੀ ਸਾਡੀ ਤਬੀਅਤ ਖਰਾਬ ਹੈ, ਆਪਾਂ ਕਹਿ ਦਿੰਦੇ ਡਾਕਟਰ ਤੁਹਾਨੂੰ ਗੋਲੀਆਂ 4-5 ਦੇ ਦਿੰਦਾ, ਆਪਾਂ ਗੋਲੀਆਂ ਨੂੰ ਉਹਨਾਂ ਨੂੰ ਚਬਾਉਂਦੇ ਤਾਂ ਨਹੀਂ ਆ, ਆਪਾਂ ਕੀ ਕਰਦੇ ਆ, ਮੂੰਹ ਦੇ ਵਿੱਚ ਸੁੱਟੀਆਂ ਪਾਣੀ ਪੀਤਾ ਤੇ ਅੰਦਰ ਲੰਘਾ ਲਈਆਂ ਪੇਟ ਦੇ ਵਿੱਚ। ਕਦੇ ਆਪਾਂ ਦਵਾਈ ਨੂੰ, ਕਦੇ ਆਪਾਂ ਉਹਨਾਂ ਗੋਲੀਆਂ ਨੂੰ ਚਿੱਥ ਚਿੱਥ ਕੇ ਚਬਾ ਚਬਾ ਕੇ ਨਹੀਂ ਖਾਂਦੇ, ਅੰਦਰ ਲੰਘਾ ਜਾਂਦੇ ਉਸ ਤਰ੍ਹਾਂ ਹੀ। ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜ਼ਿੰਦਗੀ ਦੇ ਵਿੱਚ ਵੀ ਸਾਨੂੰ ਕੋਈ ਬੁਰੀਆਂ ਗੱਲਾਂ ਕਰਦਾ ਹੈ ਸਾਡੇ ਬਾਰੇ, ਸਾਡੀ ਕੋਈ ਨਿੰਦਿਆ ਕਰਦਾ ਹੈ, ਸਾਡੀ ਕੋਈ ਚੁਗਲੀ ਕਰਦਾ ਹੈ, ਸਾਡੇ ਬਾਰੇ ਕੋਈ ਬੁਰਾ ਬੋਲਦਾ ਹੈ, ਅਸੀਂ ਉਹਨੂੰ ਆਪਣੇ ਦਿਮਾਗ ਦੇ ਵਿੱਚ ਨਾ ਬਿਠਾ ਕੇ ਰੱਖ ਲੈਂਦੇ ਹਾਂ। ਸੋ ਮੇਰੀ ਦੋਸਤਾਂ ਮਿੱਤਰਾਂ ਨੂੰ ਇਹੀ ਇੱਕ ਛੋਟੀ ਜਿਹੀ ਐਡਵਾਈਸ ਕਹਿ ਲਓ, ਛੋਟੀ ਜਿਹੀ ਨਸੀਹਤ ਕਹਿ ਲਓ, ਕਿ ਤੁਹਾਡੇ ਬਾਰੇ ਕੋਈ ਕੁਝ ਕਹੀ ਜਾਂਦਾ ਹੈ, ਤੁਹਾਨੂੰ ਕੋਈ ਕੁਝ ਬੁਰਾ ਭਲਾ ਬੋਲੀ ਜਾਂਦਾ ਹੈ, ਤੁਹਾਨੂੰ ਕੋਈ ਕੋਈ ਨਿੰਦਾ ਚੁਗਲੀ ਤੁਹਾਡੇ ਕਰੀ ਜਾਂਦਾ ਹੈ, ਉਸ ਨੂੰ ਡਾਕਟਰ ਦੀਆਂ ਗੋਲੀਆਂ ਵਾਂਗੂ ਚਬਾਉਣਾ ਬੰਦ ਕਰ ਦਿਓ, ਉਹਨੂੰ ਅੰਦਰ ਲੰਘਾ ਜਾਓ ਔਰ ਭੁੱਲ ਜਾਓ ਉਸ ਨੂੰ। ਜੇ ਭੁੱਲ ਜਾਓਗੇ ਨਾ ਤੇ ਤੁਹਾਡੀ ਜ਼ਿੰਦਗੀ ਬਹੁਤ ਖੂਬਸੂਰਤ ਰਹੇਗੀ। ਜੇ ਉਸ ਨੂੰ ਦਿਮਾਗ ਦੇ ਵਿੱਚ ਬਿਠਾ ਕੇ ਰੱਖੋਗੇ, ਜੇ ਉਸ ਨੂੰ ਆਪਣੇ ਮਨ ਦੇ ਉੱਪਰ ਬੋਝ ਪਾਈ ਰੱਖੋਗੇ, ਉਹ ਤੁਹਾਡਾ ਸਟ੍ਰੈਸ ਬਣ ਜਾਏਗਾ। ਉਹ ਸਟ੍ਰੈਸ ਜਦੋਂ ਬਣ ਗਿਆ, ਉਹ ਤੁਹਾਡੇ ਲਈ ਹਾਈਪਰ ਟੈਨਸ਼ਨ ਦਾ ਕਾਰਨ ਬਣ ਜਾਊਗਾ, ਹਾਈਪਰ ਟੈਨਸ਼ਨ ਦਾ ਕਾਰਨ ਬਣੂਗਾ ਤਾਂ ਤੁਹਾਨੂੰ ਦਿਲ ਦੀ ਕੋਈ ਨਾ ਕੋਈ ਬਿਮਾਰੀ ਜਿਹੜੀ ਹੈ ਨਾ ਲਾ ਬੈਠੋਗੇ।
1: ਦਿਲ ਦੀ ਨਾ ਵੀ ਲੱਗੇ ਤੇ ਜਿਹੜੀ ਸ਼ੂਗਰ ਜ਼ਰੂਰ ਹੋਵੇਗੀ,
0: ਕੋਈ ਨਾ ਕੋਈ ਬਿਮਾਰੀ ਸਹੇੜ ਲਓਗੇ ਤੁਸੀਂ। ਸੋ ਸਾਰੀਆਂ ਬਿਮਾਰੀਆਂ ਦੀ ਜੜ ਜਿਹੜੀ ਹੈ ਨਾ ਉਹ ਟੈਨਸ਼ਨ ਹੈ। ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਸਾਡੇ ਹਿੰਦੁਸਤਾਨ ਦੀ ਤੇ ਤੁਹਾਡੇ ਪਾਕਿਸਤਾਨ ਦੀ ਸਾਰੀਆਂ ਬਿਮਾਰੀਆਂ ਦੀ ਜੜ ਜਿਹੜੀ ਹੈ ਨਾ ਉਹ ਹੈਗੀ ਹੈ ਓਵਰ ਪਾਪੂਲੇਸ਼ਨ ਕੰਟਰੀ ਹੈ। ਉਨੇ ਉਹਨਾਂ ਕੋਲੇ ਸੋਰਸਿਸ ਨਹੀਂ ਹੈਗੇ, ਉਨੀ ਜਗ੍ਹਾ ਨਹੀਂ ਹੈਗੀ, ਉਨੀ ਜ਼ਮੀਨ ਨਹੀਂ ਹੈਗੀ, ਜਿੰਨੀ ਪਾਪੂਲੇਸ਼ਨ ਹੈ, ਜਿੰਨੀ ਆਬਾਦੀ ਉੱਥੇ ਵਧਾਈ ਹੋਈ ਉਹਨਾਂ ਨੇ। ਤੋ ਇਹਨਾਂ ਕੰਟਰੀਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਾਰੀਆਂ ਬਿਮਾਰੀਆਂ ਦੀ ਜਿਹੜੀ ਜੜ ਹੈ ਨਾ ਉਹ ਹੈਗੀ ਹੈ ਟੈਨਸ਼ਨ, ਉਹ ਹੈਗਾ ਸਟ੍ਰੈਸ ਜ਼ਿੰਦਗੀ ਦਾ ਜਿਹੜਾ।
1: ਜੀ
0: ਸਟ੍ਰੈਸ ਜਿੰਨੇ ਤੋਂ ਜਿੰਨਾ ਤੁਸੀਂ ਆਪਣੀ ਜ਼ਿੰਦਗੀ ਦੇ ਘੱਟ ਰੱਖੋਗੇ ਨਾ ਤੇ ਉਨਾ ਹੀ ਤੁਸੀਂ ਜ਼ਿੰਦਗੀ ਨੂੰ ਆਪਣੀ ਨੂੰ ਖੂਬਸੂਰਤ ਬਣਾ ਸਕਦੇ ਹੋ। ਸੋ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਨਾ ਸੁਨੈਣ ਜੀ, ਕਿ ਇਨਸਾਨ ਗਲਤੀਆਂ ਦਾ ਪੁਤਲਾ, ਗਲਤੀਆਂ ਅਕਸਰ ਇਨਸਾਨ ਤੋਂ ਹੋ ਜਾਂਦੀਆਂ। ਦੇਖੋ ਜੇ ਤੁਸੀਂ ਕੰਮ ਕਰੋਗੇ ਨਾ ਫਿਰ ਤਾਂ ਗਲਤੀਆਂ ਹੋਣਗੀਆਂ
1: ਹੋਣਗੀਆਂ,
0: ਜੇ ਤੁਸੀਂ ਵਿਹਲੇ ਹੋ ਕੋਈ ਕੰਮ ਹੀ ਨਹੀਂ ਕਰਦੇ ਬੇਕਾਰ ਹੋ ਫਿਰ ਤੁਹਾਡੇ ਤੋਂ ਗਲਤੀ ਹੋਣੀ ਕਾਹਦੀ ਹੈ। ਸੋ ਇਸੇ ਤਰ੍ਹਾਂ ਹੀ ਜ਼ਿੰਦਗੀ ਬਤੀਤ ਕਰਦਿਆਂ ਕਰਦਿਆਂ, ਇੰਨੀ ਨਹੀਂ ਲੰਬੀ ਅਸੀਂ ਜ਼ਿੰਦਗੀ ਬਤੀਤ ਕਰ ਰਹੇ ਹਾਂ, ਬਚਪਨ ਗੁਜ਼ਾਰ ਰਹੇ ਹਾਂ, ਜਵਾਨੀ ਗੁਜ਼ਰ ਗਈ, ਉਸ ਤੋਂ ਬਾਅਦ ਹੁਣ ਅਸੀਂ ਸਾਡੇ ਬੱਚੇ ਵੀ ਹੋ ਗਏ, ਹੁਣ ਮਚਿਓਰ ਏਜ ਦੇ ਵਿੱਚ ਅਸੀਂ ਹੈਗੇ ਹਾਂ। ਕਈ ਵਾਰ ਰੀਅਲਾਈਜ਼ ਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਫੈਸਲੇ ਲਏ, ਬਹੁਤ ਮੋੜਾਂ ਤੋਂ ਆਪਣੇ ਆਪ ਨੂੰ ਮੋੜਿਆ, ਬੜੇ ਬੜੇ ਅਸੀਂ ਜ਼ਿੰਦਗੀ ਦੇ ਵਿੱਚ ਟੀਚੇ ਮਿੱਥੇ ਆਪਣੇ ਕਿ ਮੈਂ ਇਹ ਕਰਨਾ, ਮੈਂ ਉਹ ਕਰਨਾ, ਮੈਂ ਇਸ ਤਰ੍ਹਾਂ ਕਰਨਾ, ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਸੋ ਜ਼ਿੰਦਗੀ ਦੇ ਵਿੱਚ ਕਈ ਵਾਰ ਨਾ ਸਾਨੂੰ ਇਸ ਵੇਲੇ ਜਦੋਂ ਅਸੀਂ ਇਕੱਲੇ ਬੈਠਦੇ ਹਾਂ ਨਾ ਸੋਚਦੇ ਹਾਂ ਕਈ ਵਾਰ ਕਈ ਚੀਜ਼ਾਂ ਤੇ ਨਾ ਸਾਨੂੰ ਰਿਗਰੈਟ ਹੁੰਦਾ ਹੈ, ਪਛਤਾਪ ਹੁੰਦਾ, ਕਈ ਗੱਲਾਂ ਦਾ ਪਛਤਾਵਾ ਹੁੰਦਾ ਹੈ, ਯਾਰ ਮੈਂ ਨਾ ਇਹ ਕੰਮ ਮੈਂ ਕਰ ਸਕਦਾ ਸੀ ਲੇਕਿਨ ਮੈਂ ਕਰ ਨਹੀਂ ਸਕਿਆ ਇਹ ਕੰਮ,
1: ਜੀ ਜੀ
0: ਇਹ ਕੰਮ ਮੈਂ ਕਰ ਲਿਆ ਲੇਕਿਨ ਮੈਨੂੰ ਉਸ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ, ਮੈਨੂੰ ਨੁਕਸਾਨ ਹੋਇਆ, ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ। ਸੋ ਅੱਡ ਦੋਸਤਾਂ ਮਿੱਤਰਾਂ ਦੇ ਨਾਲ ਅਸੀਂ ਇਹੀ ਗੱਲਬਾਤ ਸ਼ੇਅਰ ਕਰਾਂਗੇ ਤੇ ਉਹਨਾਂ ਦੇ ਵਿਊ ਪੁਆਇੰਟ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਅਸੀਂ ਇੰਨੀ ਇੰਨੀ ਲੰਬੀ ਜ਼ਿੰਦਗੀ ਜਿਉਂ ਆਏ ਹਾਂ ਤੇ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਕਈ ਫੈਸਲੇ ਸਾਡੇ ਤੋਂ ਜ਼ਿੰਦਗੀ ਦੇ ਵਿੱਚ ਗਲਤ ਹੋ ਗਏ, ਕੋਈ ਪਛਤਾਤਾਪ ਹੋਏ ਜ਼ਿੰਦਗੀ ਦੇ ਵਿੱਚ, ਕੋਈ ਪਛਤਾਵਾ ਹੋਏ ਕਿਸੇ ਫੈਸਲੇ ਨੂੰ ਲੈ ਕੇ, ਕਿਸੇ ਡਿਸੀਜਨ ਨੂੰ ਲੈ ਕੇ, ਕਿਸੇ ਮੋੜ ਤੇ ਮੁੜਨਾ ਕਿੱਧਰ ਨੂੰ ਸੀ, ਮੋੜ ਕਿਸੇ ਹੋਰ ਪਾਸੇ ਨੂੰ ਗਏ, ਇਸ ਚੀਜ਼ ਨੂੰ ਲੈ ਕੇ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਆਪਾਂ ਕੋਈ ਨੈਗੇਟਿਵ ਗੱਲ ਕੋਈ ਨਹੀਂ ਕਰਨੀ, ਅਸੀਂ ਪੋਜ਼ਿਟਿਵ ਗੱਲਾਂ ਜਿਹੜੀਆਂ ਅੱਛੀਆਂ ਅੱਛੀਆਂ ਗੱਲਾਂ, ਫੋਰ ਐਗਜ਼ਾਮਪਲ ਮੈਂ ਸ਼ੁਰੂ ਕਰਦਾ ਕਿ ਮੈਂ ਕਾਲਜ ਦੇ ਵਿੱਚ ਪੜ੍ਹਾਉਂਦਾ ਰਿਹਾ, ਉੱਥੇ ਸਾਡੇ ਕਾਲਜ ਦੇ ਵਿੱਚ ਮੈਂ ਨਾ ਕਲਚਰਲ ਐਕਟੀਵਿਟੀਜ਼ ਦਾ ਇੰਚਾਰਜ ਹੁੰਦਾ ਸੀ, ਸਾਡੇ ਕੋਲ ਪੂਰੀ ਦੀ ਪੂਰੀ ਟੀਮ ਹੁੰਦੀ ਸੀ ਜਿਹੜੀ ਬੱਚਿਆਂ ਨੂੰ ਜਿਹੜੇ ਇੰਸਟਰੂਮੈਂਟ ਸਿਖਾਉਂਦੇ ਸੀ, ਹਾਰਮੋਨੀਅਮ ਤਬਲਾ ਸਾਰੀਆਂ ਚੀਜ਼ਾਂ ਸਿਖਾਉਂਦੇ ਸੀ, ਮੈਨੂੰ ਗਾਉਣ ਦਾ ਸ਼ੌਂਕ ਸੀ। ਮੈਨੂੰ ਇਹ ਪਛਤਾਤਾਪ ਅੱਜ ਤੱਕ ਇਹ ਹੈ ਕਿ ਮੈਂ ਯਾਰ ਉਦੋਂ ਇੰਨਾ ਮੌਕਾ ਸੀ, ਮੈਨੂੰ ਹਾਰਮੋਨੀਅਮ ਸਿੱਖਣ ਦਾ ਇੰਨਾ ਵਧੀਆ ਸੁਨਹਿਰੀ ਮੌਕਾ ਮਿਲਿਆ ਸੀ, ਸਾਡੇ ਕੋਲ ਤਿੰਨ ਤਿੰਨ ਚਾਰ ਚਾਰ ਇੰਸਟ੍ਰਕਟਰ ਹੁੰਦੇ ਸੀ, ਕਾਲਜ ਵੱਲੋਂ ਪੇਮੈਂਟ ਕਰਦੇ ਸੀ, ਉਹ ਬੱਚਿਆਂ ਨੂੰ ਸਿਖਾਉਂਦੇ ਸੀ। ਮੇਰੀ ਇਹਦੀ ਵੇਖ ਲਓ ਤੁਸੀਂ ਐਡੀ ਬਦਕਿਸਮਤੀ ਕਿ ਮੈਂ ਸਿੱਖ ਨਹੀਂ ਸਕਿਆ, ਮੈਨੂੰ ਅੱਜ ਤੱਕ ਉਸ ਚੀਜ਼ ਦਾ ਪਛਤਾਤਾਪ ਹੈ। ਸੋ ਇਸ ਤਰ੍ਹਾਂ ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਅਸੀਂ ਉਕਤਾ ਗਏ ਹੋਈਏ ਉਸ ਵੇਲੇ ਜਦੋਂ ਅਸੀਂ ਕਰ ਸਕਦੇ ਸੀ, ਅੱਜ ਸਾਨੂੰ ਉਸ ਚੀਜ਼ ਦਾ ਅਹਿਸਾਸ ਹੁੰਦਾ ਹੋਵੇ। ਸੋ ਸਾਡੇ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, 9990 ਨੰਬਰ ਹੈ ਜੀ ਤੁਹਾਡਾ।
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਤੁਸੀਂ ਗੱਲਬਾਤ ਸੁਣ ਰਹੇ ਸੀ, ਜੋ ਆਹ ਗੱਲ ਕਰ ਰਹੇ ਸੀਗੇ ਵੀ ਟੈਨਸ਼ਨ
0: ਜੀ ਜੀ
2: ਜੀ ਦੁਨੀਆ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
2: ਟੈਨਸ਼ਨ ਤਾਂ ਚਲੋ ਸਾਰਿਆਂ ਨੇ ਕੋਈ ਨਾ ਕੋਈ ਮਾੜੀ ਮੋਟੀ ਹਰ ਬੰਦਾ ਹੀ ਲੈਂਦਾ ਜੀ।
0: ਬਿਲਕੁਲ, ਟੈਨਸ਼ਨ ਤੇ
2: ਕਈ ਬੰਦੇ, ਕਈ ਬੰਦੇ ਮੰਨ ਜਾਂਦੇ ਆ, ਕਈ ਮੰਨਦੇ ਨੀ ਜੀ।
0: ਬਿਲਕੁਲ ਬਿਲਕੁਲ,
2: ਉਹ ਕੋਈ ਡਾਕਟਰ ਸੀਗਾ ਜੀ, ਦਵਾਈ ਦਿੰਦਾ ਸੀ ਟੈਨਸ਼ਨ ਦੀ। ਉਹਦੇ ਕੋਲ ਬੀਬੀ ਬੈਠੀ ਇੱਕ, ਤੇ ਉਹ ਕਹਿੰਦਾ ਵੀ ਹਾਂਜੀ ਮਾਤਾ ਜੀ ਦੱਸੋ ਵੀ ਕੀ ਪ੍ਰੋਬਲਮ ਕੀ ਆ। ਉਹ ਕਹਿੰਦੀ ਵੀ ਮੈਂ ਬਿਨਾਂ ਗੱਲ ਤੋਂ ਟੈਨਸ਼ਨ ਲੈ ਜਾਂਦੀ ਆ, ਗੱਲ ਕੋਈ ਹੁੰਦੀ ਨੀ, ਟੈਨਸ਼ਨ ਮੈਨੂੰ ਹੋ ਜਾਂਦੀ ਆ। ਉਹ ਕਹਿੰਦਾ ਮੈਨੂੰ ਤੁਸੀਂ ਵੀ ਕੋਈ ਇਹਦਾ ਐਗਜ਼ਾਮਪਲ ਦਓ ਵੀ ਕਿਵੇਂ। ਕਹਿੰਦੀ ਹੁਣ ਜਿਵੇਂ ਮੈਂ ਤੁਹਾਡੇ ਹਸਪਤਾਲ, ਕਹਿੰਦੀ ਆਈ ਮੈਂ, ਕਹਿੰਦੀ ਮੈਂ ਦੇਖਿਆ ਵੀ ਡਾਕਟਰ ਸਾਹਿਬ ਨੇ 5-6 ਕਰੋੜ ਰੁਪਇਆ ਲਾਇਆ ਪਿਆ, ਦੋ ਚਾਰ ਬੰਦੇ ਰੱਖੇ ਹੋਏ ਤੇ ਗਾਹਕ ਇਹਦੇ ਕੋਲ ਦੋ ਹੀ ਬੈਠੇ ਆ। ਕਹਿੰਦੀ ਮੈਨੂੰ ਤਾਂ ਟੈਨਸ਼ਨ ਹੋ ਗਈ। ਡਾਕਟਰ ਕਹਿੰਦਾ ਯਾਰ, ਕਹਿੰਦਾ ਟੈਨਸ਼ਨ ਤਾਂ ਮੈਨੂੰ ਪਾਤੀ ਤੂੰ।
0: ਸਹੀ ਗੱਲ ਹੈ, ਸਹੀ ਗੱਲ ਹੈ।
2: ਡਾਕਟਰ ਕਹਿੰਦਾ, ਕਹਿੰਦਾ ਟੈਨਸ਼ਨ ਤਾਂ ਮੈਨੂੰ ਹੋ ਗਈ ਵੀ, ਮੈਂ ਤਾਂ ਕਦੇ ਆਹ ਗੱਲ ਸੋਚੀ ਨੀ, ਇੰਨਾ ਨੁਕਸਾਨ ਹੋਈ ਜਾਂਦਾ।
0: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਟੈਨਸ਼ਨ ਤਾਂ ਨਾ ਜੀ, ਇਹ ਤਾਂ ਇਹ ਹੈ ਵੀ ਹਰ ਇੱਕ ਬੰਦੇ ਦੀ ਹੈ, ਕੋਈ ਕਈ ਟੈਨਸ਼ਨਾਂ ਨਾਲ ਹੀ ਜਾਂਦੀਆਂ ਇਹ ਤਾਂ।
0: ਹਾਂ ਹਾਂ ਹਾਂ, ਇਹ ਬਿਲਕੁਲ, ਇਹਦੇ ਚ ਤੁਹਾਡੀ ਕੋਈ ਦੋ ਰਾਏ ਨਹੀਂ ਕਿ ਕਈ ਬੰਦਿਆਂ ਨੇ ਨਾ ਟੈਨਸ਼ਨਾਂ ਇੰਨੀਆਂ ਪਾਲ ਰੱਖੀਆਂ ਹੁੰਦੀਆਂ, ਉਹ ਮੁਕਤ ਹੋ ਹੀ ਨਹੀਂ ਪਾਉਂਦੇ ਉਹਨਾਂ ਟੈਨਸ਼ਨਾਂ ਤੋਂ, ਜ਼ਿੰਦਗੀ ਦੇ ਨਾਲ ਹੀ ਜਾਂਦੀਆਂ ਉਹਨਾਂ ਦੇ ਟੈਨਸ਼ਨਾਂ। ਪਰ ਇਹਦੀ ਕੋਈ ਵੱਡੀ ਗੱਲ ਨਹੀਂ ਹੈਗੀ, ਤੁਹਾਡੀ ਸੋਚ ਨੂੰ ਥੋੜਾ ਜਿਹਾ ਪੋਜ਼ਿਟਿਵ ਕਰ ਲਓ ਨਾ ਤੁਸੀਂ, ਤੇ ਮੇਰਾ ਖਿਆਲ ਹੈ ਇਸ ਚੀਜ਼ ਤੋਂ ਬਚਿਆ ਜਾ ਸਕਦਾ, ਕੋਈ ਵੱਡੀ ਗੱਲ ਨਹੀਂ ਹੈ।
2: ਤੇ ਦੱਸਾਂ ਕੀ ਹੈ ਭਾਜੀ, ਇਹ ਐਂ ਸਮਾਂ ਨਿਕਲਦਾ ਜੀ ਜ਼ਿੰਦਗੀ ਦਾ,
0: ਆਏ ਤੇ ਇਹਦੇ ਚ ਤਾਂ ਕੋਈ ਸ਼ੱਕ ਨਹੀਂ, ਜ਼ਿੰਦਗੀ ਉਤਰਾਅ ਚੜਾਅ ਜਿਹੜੇ ਆਉਂਦੇ ਨੇ ਨਾ, ਜ਼ਿੰਦਗੀ ਸਗੋਂ ਇੰਟਰਸਟਿੰਗ ਬਣੀ ਰਹਿੰਦੀ ਆ।
2: ਹਾਂਜੀ ਹਾਂਜੀ, ਇਹ ਚੀਜ਼ਾਂ ਤਾਂ ਸਾਰੀਆਂ ਆਪਾਂ ਕਹਿ ਦਿੰਦੇ ਹਾਂ। ਹੁਣ ਜੇ ਮੈਂ ਤੁਹਾਨੂੰ ਇੱਥੇ ਲੈਕਚਰ ਦੇਈ ਜਾਵਾਂ ਵੀ ਭਾਈ ਟੈਨਸ਼ਨ ਨਹੀਂ ਲੈਣੀ ਚਾਹੀਦੀ, ਟੈਨਸ਼ਨ ਪਤਾ ਨਹੀਂ ਸਾਡੇ ਨਾਲ ਵੱਧ ਸ਼ਾਇਦ ਕਿਸੇ ਨੇ ਲਈ ਨਾ ਹੋਵੇ।
0: ਹਾਂ, ਸਾਡੇ ਪੰਜਾਬੀ ਭੈਣ ਭਰਾ ਨੇ ਜਿਹੜੇ, ਆਪਾਂ ਛੋਟੀਆਂ ਛੋਟੀਆਂ ਗੱਲਾਂ ਦੀ ਵੈਸੇ ਟੈਨਸ਼ਨ ਜ਼ਿਆਦਾ ਲੈਣੇ ਕੰਪੈਰੇਟਿਵਲੀ ਇੱਥੇ ਗੋਰਿਆਂ ਦੇ, ਇੱਥੇ ਇਹਨਾਂ ਲੋਕਾਂ ਦੇ।
2: ਆਪਣੇ ਤਾਂ ਜੀ ਮਸ਼ਹੂਰ ਆ ਬੰਦੇ ਵੀ, ਆਪਣੇ ਤਾਂ ਜਿਹੜੇ ਮਾਂ ਬਾਪ ਵਿਚਾਰੇ ਉਹਨਾਂ ਦੇ ਗੋਡੇ ਗਿੱਟੇ ਖੜ ਜਾਂਦੇ ਆ, ਫਿਰ ਵੀ ਉਹ ਪੋਤੇ ਪੜਪੋਤਿਆਂ ਦੀਆਂ ਟੈਨਸ਼ਨਾਂ ਲਈ ਜਾਂਦੇ ਵੀ ਇਹਨਾਂ ਦਾ ਬਣੂ ਕੀ।
0: ਤੇ ਤੁਸੀਂ ਇੱਥੇ ਦੇਖ ਲਓ, ਇੱਥੇ ਉਹਨਾਂ ਦੇ ਆਪਣੇ ਬੱਚੇ ਜਦੋਂ 18 ਸਾਲ ਤੋਂ ਉੱਪਰ ਹੋਏ, ਚੱਲ ਭਾਈ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ।
2: ਨਾ ਨਾ ਜੀ, ਉਹ ਤਾਂ ਜਿਹੜੇ ਇੱਥੇ ਆਪਣੇ ਵਾਲੇ ਨਾਲ ਵੀ ਰਹਿੰਦੇ ਹੁਣ ਉਹ ਵੀ ਨੀ ਮੁੜ ਕੇ ਪੁੱਛਦੇ।
0: ਬਿਲਕੁਲ,
2: ਉਹ ਤਾਂ ਛੱਡ ਜਾਂਦੇ ਆ, ਉਹ ਤਾਂ ਛੱਡ ਜਾਂਦੇ ਆ ਆਪਦੇ ਕਾਗਜ਼ਾਂ ਚ, ਚਲੋ ਜੀ ਉਹ ਤਾਂ ਫਰਲੋ ਮਾਰ ਜਾਂਦੇ ਆ ਕਾਗਜ਼ਾਂ ਚ, ਜਿਹੜੇ ਆਪਣੇ ਵਾਲੇ ਨਾਲ ਰਹਿੰਦੇ ਆ ਵੀ ਬਸ ਹੋਏ ਨਾ ਹੋਏ ਇੱਕ ਬਰਾਬਰੀ ਹੋ ਜਾਂਦੇ ਆ।
0: ਬਿਲਕੁਲ ਬਿਲਕੁਲ ਜੀ, ਬਿਲਕੁਲ ਸਹੀ।
2: ਚਲੋ ਜੀ, ਸੁਣਦੇ ਆ ਬਾਕੀ ਹੋਰ ਭੈਣਾਂ ਭਰਾਵਾਂ ਦੀਆਂ ਗੱਲਾਂ ਬਾਤਾਂ। ਥੈਂਕ ਯੂ,
0: ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ। ਸੋ ਦੋਸਤੋ, ਤੁਸੀਂ ਜੁੜਿਓ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 6473653353 ਸਾਡਾ ਨੰਬਰ ਹੈ, 6473657 5353। ਤੋ ਇੱਕ ਛੋਟਾ ਜਿਹਾ ਮੈਸੇਜ, ਸਾਡੇ ਕੱਲ ਪੰਜਾਬ ਪਵੀਲੀਅਨ ਦਾ ਜਿਹੜਾ ਕੈਰਾਬਰਮ ਦੇ ਬੈਨਰ ਦੇ ਥੱਲੇ ਮੇਲਾ ਹੋ ਰਿਹਾ 3 ਦਿਨ ਦਾ, 10, 11, 12 ਉਸ ਦੀਆਂ ਬਿਲਕੁਲ ਹੁਣ ਉਹ ਜਿਵੇਂ ਉਹ ਆਉਂਦੀ ਹੁੰਦੀ ਨਾ ਕਿ ਬਰਾਤ, ਬਸ ਕੱਲ੍ਹ ਸਵੇਰੇ ਢੁੱਕਣ ਵਾਲੀ ਹੈ ਕਿ ਮੇਲੇ ਦੀ ਸ਼ੁਰੂਆਤ ਹੋਣ ਵਾਲੀ ਹੈ, ਕੱਲ੍ਹ 6:30 ਵਜੇ ਹੋ ਜਾਣਾ। ਮੈਨੂੰ ਵੀ ਉਹਨਾਂ ਨੇ ਆਪਣੀ ਉਸ ਐਗਜ਼ੈਕਟਿਵ ਕਮੇਟੀ ਦੇ ਵਿੱਚ ਪਾਇਆ ਹੋਇਆ। ਮੈਂ ਵੀ ਅੱਜ ਸ਼ਾਮ ਨੂੰ ਉੱਥੋਂ ਹੋ ਕੇ ਆਇਆ, ਬਿਲਕੁਲ ਤਿਆਰੀਆਂ ਸ਼ਿਆਰੀਆਂ, ਡੈਕੋਰੇਸ਼ਨ ਉੱਥੇ ਚੱਲ ਰਹੀ ਹੈ, ਪੂਰਾ ਪੰਜਾਬੀ ਥੀਮ ਜਿਹੜਾ ਉਸਾਰਿਆ ਜਾ ਰਿਹਾ। ਇੱਥੋਂ ਸਾਡੇ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਬਹੁਤ ਸਾਰਾ ਸਮਾਨ, ਮੈਂ ਅਕਸਰ ਗੱਲ ਕਰਦਾ ਹੁੰਦਾ ਨਾ ਕਿ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਚੀਜ਼ਾਂ ਟਰੱਕ ਭਰ ਕੇ ਇੱਥੋਂ ਲੈ ਕੇ ਗਏ ਆ, ਤੇ ਕੱਲ ਤੁਸੀਂ ਲੁੱਕ ਜਿਹੜੀ ਉੱਥੇ ਜਾ ਕੇ ਦੇਖੋਗੇ। 10-11-12 46 ਮੈਕਮਰਚੀ ਐਵਨਿਊ ਸਾਊਥ ਦੇ ਵਿੱਚ ਕੱਲ 6:30 ਵਜੇ ਉਸ ਦੀ ਸ਼ੁਰੂਆਤ ਹੈ। ਪੰਜਾਬੀ ਸੱਭਿਆਚਾਰ, ਪੰਜਾਬੀ ਕਲਚਰ, ਪੰਜਾਬੀ ਮਾਂ ਬੋਲੀ, ਪੰਜਾਬੀ ਵਿਰਸੇ ਦੀ ਤੁਹਾਨੂੰ ਉੱਥੇ ਝਲਕ ਮਿਲੇਗੀ। ਔਰ ਬ੍ਰੈਂਪਟਨ ਦੇ ਵਿੱਚ 22 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਕੈਰਾ ਬ੍ਰਹਮ ਦੇ ਅੰਤਰਗਤ ਵੱਖਰੇ ਵੱਖਰੇ ਦੇਸ਼ਾਂ ਦੇ ਸੱਭਿਆਚਾਰ ਨੂੰ ਤੁਸੀਂ ਦੇਖ ਸਕਦੇ ਹੋ। 46 ਮਹਿਕਮਰਚੀ ਦੇ ਉੱਪਰ ਪੰਜਾਬ ਦਾ ਸੱਭਿਆਚਾਰ ਤੁਹਾਨੂੰ ਦੇਖਣ ਮਿਲੇਗਾ। ਔਰ ਮੇਲਾ 3 ਦਿਨ ਚੱਲੇਗਾ, ਜਿੱਥੇ ਗੀਤ ਸੰਗੀਤ ਵੀ ਹੋਏਗਾ, ਗਿੱਧਾ ਭੰਗੜਾ ਵੀ ਹੋਏਗਾ, ਹੋਰ ਬੜੇ ਬੜੇ ਅੱਛੇ ਸਿੰਗਰ ਵੀ ਉੱਥੇ ਆ ਰਹੇ ਨੇ, ਤੇ ਡਰਾਮਾ ਵੀ ਉੱਥੇ ਇੱਕ ਹੈ ਆਪਣੇ ਨਾਹਰ ਔਜਲਾ ਜੀ ਵੱਲੋਂ, ਉਹਨਾਂ ਵੱਲੋਂ ਕੀਤਾ ਜਾਣਾ, ਔਰ ਬਹੁਤ ਸਾਰੀਆਂ ਐਕਟੀਵਿਟੀ ਹੋਣਗੀਆਂ, ਤੁਹਾਨੂੰ ਸਾਰਿਆਂ ਨੂੰ ਉੱਥੇ ਬੜਾ ਮਜ਼ਾ ਆਏਗਾ। 12 ਸਾਲ ਤੋਂ ਛੋਟੇ ਬੱਚਿਆਂ ਦੇ ਲਈ ਬਿਲਕੁਲ ਫ੍ਰੀ ਹੈ, ਲੇਕਿਨ ਨਾਲ ਗਾਰਡੀਅਨ ਦਾ ਹੋਣਾ ਬਹੁਤ ਜ਼ਰੂਰੀ ਹੈ। 12 ਸਾਲ ਤੋਂ ਵੱਡੇ ਦੇ ਲਈ ₹10 ਦਾ ਉਹਨਾਂ ਦਾ ਇੱਕ ਪਾਸਪੋਰਟ ਰੱਖਿਆ ਹੋਇਆ, ਟਿਕਟ ਜਿਸ ਦਾ ਨਾਮ, ਤੇ ਉਹ ਤੁਹਾਡੀ ਜਿਹੜੀ ਸ਼ਟਲ ਚੱਲੇਗੀ ਵੱਖਰੇ ਵੱਖਰੇ ਵੈਨਿਊਜ ਲਈ ਉਹਦੇ ਵਾਸਤੇ ਵੀ ਵੈਲਿਡ ਹੋਏਗੀ, ਤੁਹਾਡਾ ₹10 ਦਾ ਪਾਸਪੋਰਟ, ਔਰ 3 ਦਿਨਾਂ ਵਾਸਤੇ ਇੱਥੇ ਵੀ ਤੁਹਾਡਾ ਵੈਲਿਡ ਹੋਏਗਾ। 10-11-12 ਪੰਜਾਬ ਪਵਿਲੀਅਨ, 46 ਮੈਕਮਰਚੀ ਐਵਨਿਊ ਸਾਊਥ। ਇਸ ਦੇ ਬਾਰੇ ਕੋਈ ਤੁਸੀਂ ਕੁਐਰੀ ਕਰਨੀ ਹੋਵੇ, ਕੋਈ ਇਨਫੋਰਮੇਸ਼ਨ ਲੈਣੀ ਹੋਵੇ ਕਿਸੇ ਕਿਸਮ ਦੀ, ਪ੍ਰਿਤਪਾਲ ਸਿੰਘ ਚੱਗੜ ਜੀ ਦਾ ਫੋਨ ਨੰਬਰ ਹੈ 416-894-4950, 416-894-4950 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਗਰਮੀਆਂ ਆ ਗਈਆਂ ਨੇ, ਘਰ ਨੂੰ ਤੁਸੀਂ ਰੰਗ ਰੋਗਨ ਕਰਵਾਉਣਾ ਚਾਹੁੰਦੇ ਹੋ, ਗਿੱਲ ਪੇਂਟਸ ਦਾ ਨਾਮ ਯਾਦ ਰੱਖੋ, ਫੋਨ ਨੰਬਰ ਹੈ 416-400-7348-58, 416-473-4258। ਘਰ ਨੂੰ ਜਾਂ ਆਪਣੇ ਕਿਸੇ ਕਮਰਸ਼ੀਅਲ ਯੂਨਿਟ ਨੂੰ, ਡੈੱਕ ਨੂੰ, ਫੈਂਸ ਨੂੰ, ਕਿਚਨ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ ਤੁਸੀਂ ਕਲਰ ਕਰਵਾਉਣਾ ਚਾਹੁੰਦੇ ਹੋ। ਘਰ ਦੀ ਛੱਤ ਅਗਰ ਤੁਹਾਡੀ ਪੌਪਕੋਰਨ ਸਟਾਈਲ ਬਣੀ ਹੋਈ ਹੈ ਤਾਂ ਉਸਨੂੰ ਰਿਮੂਵ ਕਰਨ ਵਾਸਤੇ ਬੜੀ ਇਹਨਾਂ ਕੋਲ ਆਧੁਨਿਕ ਕਿਸਮ ਦੀ ਟੈਕਨੀਕ ਹੈ ਕਿ ਕੋਈ ਗੰਦਗੀ ਨਹੀਂ ਪਏਗੀ, ਕੋਈ ਡੈਮੇਜ ਨਹੀਂ ਹੋਏਗਾ। ਨਾਮ ਯਾਦ ਰੱਖੋ ਗਿੱਲ ਪੇਂਟਿੰਗਸ, ਔਰ ਫੋਨ ਨੰਬਰ 416-473-4258, 416-473-4258। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਕਈ ਲੋਕ ਬਿਲਕੁਲ ਖੁਸ਼ ਰਹਿੰਦੇ, ਕੋਈ ਨੀ ਉਹਨਾਂ ਨੂੰ ਕੋਈ ਫਰਕ ਹੀ ਨੀ ਪੈਂਦਾ ਹੈਗਾ। ਕਈ ਲੋਕ ਇੰਨਾ ਸੀ, ਬਾਕੀ ਜਿਹੜਾ ਨਾ ਉੱਥੇ ਤੁਸੀਂ ਕਹਿੰਦੇ ਪਵੀਲੀਅਨ ਤੇ ਪੰਜਾਬੀ ਪੀਰੀਅਡ ਤੇ, ਉੱਥੇ ਮੈਂ ਵੀ 2 ਡਾਂਸ ਭੇਜ ਤਾਂ ਸੁਣਦੇ ਨੂੰ, ਕਿਉਂਕਿ ਮੇਰੇ ਫਰੈਂਡ ਨੇ ਵੀ ਜਾਣਾ, ਰੋਜ਼ ਰੋਜ਼ ਇੱਥੋਂ ਛੇਤੀ ਜਾਇਆ ਨੀ ਜਾਂਦਾ।
0: ਚਲੋ ਚਲੋ ਠੀਕ ਹੈ ਜੀ, ਜੀ ਆਇਆਂ ਨੂੰ, ਜੀ ਆਇਆਂ
2: ਬਹੁਤ ਚੰਗਾ ਲੱਗਿਆ ਜੀ, ਤੁਹਾਡੇ ਟੋਪਿਕ ਦਾ ਟੋਪਿਕ ਜਿਹੜਾ ਹੈਗਾ ਨੇ ਬੜਾ ਚੰਗਾ ਹੈਗਾ।
0: ਸ਼ੁਕਰੀਆ ਜੀ,
2: ਜਿਹੜੇ ਤੁਸੀਂ ਕਹਿੰਦੇ ਗੋਰੇ ਸੁਣ ਲਓ, ਜਿਹੜੇ ਗੋਰੇ ਕਹਿੰਦੇ ਨਹੀਂ ਤੁਸੀਂ ਗਲਤ ਕਹਿੰਦੇ ਆ, ਤਾਂ ਮੈਂ ਸਾਨੂੰ ਕਹਿੰਦਾ ਅਸੀਂ ਲੋਕਾਂ ਦਾ ਉੱਦਾਂ ਹੀ ਕਹਿੰਦੇ ਨੇ ਜੀ ਉਹ ਕਰੂਗਾ, ਇੱਦਾਂ ਦੀ ਗੱਲ ਨੀ ਹੁੰਦੀ। ਉੱਥੇ ਮੈਂ ਬਥੇਰੇ ਨਾਂ ਦਿੰਦੇ, ਕੋਈ ਐਡੀ ਗੱਲ ਨੀ ਹੈਗੀ, ਪਰ ਬੱਚੇ ਰਹਿ ਗਏ ਨੀ ਰਾਜ, ਉਹ ਕਹਿੰਦੇ ਸਾਡੀ ਤੁਹਾਨੂੰ ਆਉਂਦੇ ਆ ਟੋਕਦੇ ਆ।
0: ਚਲੋ ਸ਼ੁਕਰੀਆ, ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, 647-5653-53 ਸਾਡੇ ਸਟੂਡੀਓ ਦਾ ਨੰਬਰ ਹੈ, 6473-6753-53। ਇੱਕ ਪਿਆਰਾ ਜਿਹਾ ਅਸੀਂ ਗੀਤ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਤੇ ਉਸ ਤੋਂ ਬਾਅਦ ਉਸ ਰੈਣ ਜੀ ਨੂੰ ਵੀ ਆਪਾਂ ਮੌਕਾ ਦੇਵਾਂਗੇ ਜ਼ਰੂਰ, ਤੇ ਇੱਕ ਗੀਤ ਤੁਹਾਡੀ ਨਜ਼ਰ ਮੈਂ ਛੋਟਾ ਜਿਹਾ ਕਰਨ ਲੱਗਾ।

0: ਦੋਸਤੋ, ਸਾਡੀ ਗੱਲਬਾਤ ਚੱਲ ਰਹੀ ਹੈ ਕਿ ਜ਼ਿੰਦਗੀ ਦੇ ਵਿੱਚ ਬਤੀਤ ਕਰਦਿਆਂ ਕਰਦਿਆਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸਾਡੇ ਮੋੜ ਆਉਂਦੇ ਨੇ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਰਹਲੇ ਕ੍ਰੋਸ ਕਰਕੇ ਅਸੀਂ ਅੱਜ ਇਸ ਸਟੇਜ ਦੇ ਉੱਪਰ ਪਹੁੰਚੇ ਹਾਂ। ਅਸੀਂ ਪੜ੍ਹੇ ਵੀ ਹਾਂ, ਅਸੀਂ ਨੌਕਰੀਆਂ ਵੀ ਕੀਤੀਆਂ, ਸਾਡੀਆਂ ਸ਼ਾਦੀਆਂ ਵੀ ਹੋਈਆਂ, ਬੱਚੇ ਵੀ ਹੋਏ, ਬੱਚਿਆਂ ਦੀਆਂ ਵੀ ਅਸੀਂ ਅੱਗੇ ਸ਼ਾਦੀਆਂ ਕੀਤੀਆਂ। ਬਹੁਤ ਮਰਹਲੇ ਜ਼ਿੰਦਗੀ ਦੇ ਜਿਹੜੇ ਨਾ ਕ੍ਰੋਸ ਕੀਤੇ ਆ। ਸੋ ਇਹਨਾਂ ਸਾਰੇ ਮਰਹਲਿਆਂ ਨੂੰ ਕ੍ਰੋਸ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਬਹੁਤ ਰੁਝੇਵੇਂ ਜ਼ਿੰਦਗੀ ਦੇ ਵਿੱਚ ਬਤੀਤ ਕੀਤੇ। ਇਹਨਾਂ ਰੁਝੇਵਿਆਂ ਦੇ ਦੌਰਾਨ ਕਿਸੇ ਸਟੇਜ ਦੇ ਉੱਪਰ ਅਗਰ ਤੁਹਾਨੂੰ ਲੱਗਦਾ ਹੋਵੇ ਕਿ ਮੇਰੇ ਤੋਂ ਯਾਰ ਇਸ ਜਗ੍ਹਾ ਤੇ ਨਾ ਕੋਈ ਛੋਟੀ ਮੋਟੀ ਇੱਕ ਗਲਤੀ ਹੋਈ ਸੀ, ਕੋਈ ਰਿਗਰੈਟ ਹੋਏ ਕਿਸੇ ਗਲਤੀ ਦਾ। ਇੱਕ ਨਾ ਸਾਡੇ ਹੁਸਨੈਣ ਜੀ ਆਸਟ੍ਰੇਲੀਆ ਦੀ ਨਾ ਇੱਕ ਨਰਸ ਹੋਈ ਹੈ, ਉਹਨੇ ਨਾ ਬੜਾ ਲੰਬਾ ਸਮਾਂ ਜਿਹੜਾ ਇੱਕ ਅਨਾਥ ਆਸ਼ਰਮ ਜਿੱਥੇ ਬੁੱਢੇ ਰਹਿੰਦੇ ਹੁੰਦੇ ਸੀ ਨਾ, ਉੱਥੇ ਜੌਬ ਕੀਤੀ ਹੈ। ਔਰ ਬਿਲਕੁਲ ਉਹ ਬੁੱਢੇ ਜਿਹੜੇ ਬਿਲਕੁਲ ਜ਼ਿੰਦਗੀ ਦੀ ਲਾਸਟ ਸਟੇਜ ਦੇ ਉੱਪਰ ਹੁੰਦੇ ਸੀ, ਲਾਸਟ ਸਟੇਜ ਦੇ ਉੱਪਰ, ਉਹਦਾ ਉੱਥੇ ਨਾ ਰਹਿਣ ਦਾ ਬੜਾ ਲੰਬਾ ਤਜ਼ਰਬਾ ਹੈ। ਉਸ ਤਜ਼ਰਬੇ ਦੇ ਉੱਪਰ ਬੇਸਡ ਨਾ ਉਹਨੇ ਇੱਕ ਕਿਤਾਬ ਲਿਖੀ ਹੈ, ਟੌਪ 5 ਰਿਗਰੈਟਸ ਆਫ ਮਾਈ ਲਾਈਫ, ਕਿ ਮੇਰੀ ਜ਼ਿੰਦਗੀ ਦੇ ਸਭ ਤੋਂ ਵੱਡੇ ਜਿਹੜੇ ਪਛਤਾਵੇ ਕਿਹੜੇ ਜਿਹੜੇ ਰਹਿ ਗਏ। ਉਹਨੇ ਨਾ ਉਹਨਾਂ ਸਾਰੇ ਬਿਰਧ ਆਦਮੀਆਂ ਦੀ ਜੋ ਗੱਲਾਂ ਬਾਤਾਂ ਸੁਣੀਆਂ, ਉਹਨਾਂ ਦੇ ਨਾਲ ਇੰਟਰੈਕਸ਼ਨ ਕੀਤੀ, ਉਹਨਾਂ ਦੇ ਨਾਲ ਕਨਵਰਸੇਸ਼ਨ ਕੀਤੀ, ਉਹਨਾਂ ਦੇ ਗੱਲਬਾਤ ਕੀਤੀ, ਉਸ ਗੱਲਬਾਤ ਤੋਂ ਹੈ ਤਾਂ ਬਹੁਤ ਸਾਰੇ ਪਛਤਾਵੇ ਸੀ ਬਹੁਤ ਸਾਰੇ ਲੋਕਾਂ ਦੇ, ਪਰ ਉਹਨੇ 5 ਪਛਤਾਵੇ ਜਿਹੜੇ ਐਸੇ ਕੱਢੇ ਨਾ ਉਹਨੇ ਕਿ ਉਹ ਸਾਰਿਆਂ ਦੇ ਜਿਹੜੇ ਕਾਮਨ ਸੀਗੇ। ਚਲੋ ਆਪਾਂ ਉਹ ਤਾਂ ਇੱਥੇ ਡਿਸਕਸ ਨਹੀਂ ਕਰਨਾ ਵੀ ਕਿਹੜੇ ਕਿਹੜੇ ਉਹਨਾਂ ਦੇ ਪਛਤਾਵੇ ਸੀ, ਉਹ ਤਾਂ ਚਲੋ ਓਲਡ ਏਜ ਸੀ ਉਹਨਾਂ ਦੀ, ਬੁਢਾਪਾ ਸੀ, ਬਿਲਕੁਲ ਜ਼ਿੰਦਗੀ ਦੇ ਲਾਸਟ ਸਟੇਜ ਦੇ ਉੱਪਰ ਸੀ, ਉਹਨਾਂ ਦੇ ਪਛਤਾਵੇ ਚਲੋ ਆਪਣੇ ਕਿਸਮ ਦੇ ਹੋਣਗੇ। ਮੈਂ ਸਿਰਫ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਇਸੇ ਤਰ੍ਹਾਂ ਹੀ ਜ਼ਿੰਦਗੀ ਸਾਨੂੰ ਬਤੀਤ ਕਰਦਿਆਂ ਕਰਦਿਆਂ ਜਿਸ ਜ਼ਿੰਦਗੀ ਦੀ ਸਟੇਜ ਦੇ ਉੱਪਰ ਅਸੀਂ ਆਏ ਹਾਂ, ਸਾਨੂੰ ਲੱਗਦਾ ਹੋਏ ਕਿ ਯਾਰ ਇਹ ਚੀਜ਼ ਮੈਂ ਉਦੋਂ ਕਰਨ ਦਾ ਮੈਨੂੰ ਬਹੁਤ ਮੌਕਾ ਸੀ ਲੇਕਿਨ ਮੈਂ ਕਰ ਨਹੀਂ ਸਕਿਆ, ਡਿਸੀਜਨ ਨਹੀਂ ਲੈ ਸਕਿਆ ਆਪਣੇ ਆਪ ਦੇ ਵਿੱਚ, ਮੈਨੂੰ ਅੱਜ ਤੀਕਰ ਉਸ ਚੀਜ਼ ਦਾ ਪਛਤਾਪ ਹੈ, ਯਾਰ ਮੈਂ ਕਰਨਾ ਚਾਹੀਦਾ ਸੀ, ਮੈਨੂੰ ਮੇਰੇ 'ਚ ਟੈਲੈਂਟ ਹੈਗਾ ਸੀ, ਮੈਂ ਕਰ ਸਕਦਾ ਸੀ ਲੇਕਿਨ ਮੈਂ ਨਹੀਂ ਕੀਤਾ।
1: ਲੇਕਿਨ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ, ਫੈਸਲੇ ਐਸੇ ਹੁੰਦੇ ਨੇ ਕਿ ਬੰਦਾ ਜਿਸ ਵੇਲੇ ਉਹ ਫੈਸਲਾ ਲੈਂਦਾ ਉਸ ਵੇਲੇ ਤੇ ਉਹਨੂੰ ਲੱਗਦਾ ਕਿ ਮੇਰਾ ਫੈਸਲਾ ਠੀਕ ਨਹੀਂ,
0: ਹਾਂ,
1: ਲੇਕਿਨ ਬਾਅਦ ਵਿੱਚ ਫਿਰ ਮੁਸਤਕਬਲ ਦੇ ਵਿੱਚ ਉਹਦਾ ਫੈਸਲਾ ਫਿਰ ਉਹ ਕਾਰਗਰ ਸਾਬਤ ਹੋ ਜਾਂਦਾ,
0: ਉਹਨੂੰ ਫਿਰ ਰਿਅਲਾਈਜ਼ ਪਸ਼ਚਾਤ। ਇਹੀ ਸਾਡਾ ਮਤਲਬ ਅੱਜ ਇਹੀ ਕਹਿਣ ਤੋਂ ਹੈ ਕਿ ਇਸ ਵੇਲੇ ਸਾਨੂੰ ਕਿਸੇ ਚੀਜ਼ ਦਾ ਰਿਅਲਾਈਜ਼ ਹੁੰਦਾ ਹੋਵੇ, ਪਛਤਾਪ ਹੁੰਦਾ ਹੋਵੇ, ਸਾਨੂੰ ਉਸ ਚੀਜ਼ ਦਾ ਮਨ ਦੇ ਵਿੱਚ ਪਛਤਾਵਾ ਆ ਜਾਂਦਾ ਹੋਵੇ ਕਿ ਯਾਰ ਇਹ ਮੈਂ ਉਦੋਂ ਕੰਮ ਕਰ ਲੈਂਦਾ ਤਾਂ ਬਹੁਤ ਵਧੀਆ ਸੀ, ਜਾਂ ਜੇ ਕੰਮ ਮੈਂ ਕਰਨਾ ਸ਼ੁਰੂ ਕੀਤਾ ਸੀ ਵਿੱਚ ਵਿਚਾਲੇ ਛੱਡ ਦਿੱਤਾ, ਕਰ ਲੈਂਦਾ ਤਾਂ ਮੈਨੂੰ ਬਹੁਤ ਵਧੀਆ ਸੀ। ਸਾਡੇ ਖਲੀਲ ਜੀ ਆਏ ਨੇ, ਬਹੁਤ ਤਜਰਬੇਕਾਰ ਨੇ, ਇਹਨਾਂ ਦਾ ਬੜਾ ਲੰਬਾ ਤਜਰਬਾ ਹੈ ਤੇ ਸਾਨੂੰ ਫੀਡਬੈਕ ਬਹੁਤ ਵਧੀਆ ਦਿੰਦੇ। ਖਲੀਲ ਜੀ, ਸਤਿ ਸ੍ਰੀ ਅਕਾਲ ਜੀ ਆਏ ਨੂੰ ਜੀ।
2: ਜੀ ਸਤਿ ਸ੍ਰੀ ਅਕਾਲ, ਕੈਸੇ ਹੈ ਡਾਕਟਰ ਸਾਹਿਬ? ਆਪ
0: ਬਹੁਤ ਬੜੀਆ ਜੀ, ਬਹੁਤ
2: ਬੜੀਆ। ਨਾਸਿਰ ਸਾਹਿਬ ਕੋ ਵੀ ਬਹੁਤ ਬਹੁਤ ਸਲਾਮ, ਆਪਕਾ ਇਸਮੇ ਗ੍ਰਾਮੀ ਭੁੱਲ ਗਿਆ ਮੈਂ।
0: ਹੁਸਨੈਨ ਅਕਬਰ ਜੀ,
2: ਹੁਸਨੈਨ ਅਕਬਰ ਸਾਹਿਬ ਆਪਕੋ ਵੀ ਬਹੁਤ ਬਹੁਤ ਸਲਾਮ, ਔਰ ਅੱਲਾਹ ਕਾਮਯਾਬੀ ਦੇ, ਔਰ ਆਪਕੀ ਆਵਾਜ਼ ਮੇ ਔਰ ਗੈਰ ਮਾਮੂਲੀ ਕੁਵਤ ਔਰ ਫਿਰਾਸਤ ਅਤਾ ਫਰਮਾਏ, ਬੇਹਤਰੀਨ ਗਾਤੇ ਆਪ, ਵਾਰਿਸ਼ਾ ਵਗੈਰਾ। ਤੋ ਬਹਰਲ ਡਾਕਟਰ ਸਾਹਿਬ, ਮੇਰਾ ਇਹ ਕਹਿਣਾ ਹੈ ਕਿ ਬੜੀ ਜ਼ਬਰਦਸਤ ਦੋ ਤਿੰਨ ਬਾਤੇ ਜ਼ਹਿਨ ਮੇ ਹੈ। ਇੱਕ ਤੋ ਸਟ੍ਰੈਂਥ ਹੈ, ਜੋ ਚੀਜ਼ੇ ਗੁਜ਼ਰ ਜਾਤੀ ਉਸ ਪੇ ਪਸ਼ੇਮਾਨੀ ਯਾਨੀ ਅਫਸੋਸ ਨਹੀਂ ਕਰਨਾ ਚਾਹੀਏ, ਲੇਕਿਨ ਕੁਛ ਚੀਜ਼ੇ ਐਸੀ ਹੋਤੀ ਡਾਕਟਰ ਸਾਹਿਬ, ਬੜਾ ਮਲਾਲ ਹੋਤਾ, ਆਪ ਭੁੱਲਣਾ ਚਾਹਤੇ ਨਹੀਂ ਭੁੱਲਤੇ। ਜੈਸਾ ਜਬ ਰਾਹੁਲ ਰਵੇਲ ਜੋ ਹੈ ਸਨੀ ਕੋ ਲੇਕਰ ਅਰਜੁਨ ਫਿਲਮ ਬਣਾ ਰਹੇ ਥੇ, ਤੋ ਅਰਜੁਨ ਕੇ ਸਨੀ ਕੇ ਦੋਸਤੋ ਮੇ ਇੱਕ ਰੋਲ ਮੇਰਾ ਵੀ ਥਾ।
0: ਅੱਛਾ।
2: ਮਗਰ ਮੰਮੀ ਸਡਨਲੀ ਬਿਮਾਰ ਹੋਏ ਤੋ ਮੈਂ ਹੈਦਰਾਬਾਦ ਜਾਣਾ ਪੜਾ ਬੰਬੇ ਸੇ, ਉਸਕੇ ਬਾਅਦ ਉਹ ਮੇਰਾ ਰੋਲ ਜੋ ਹੈ ਦੂਸਰੋਂ ਕੋ ਚਲੇ ਗਿਆ। ਆਜ ਤੱਕ ਪਛਤਾਵਾ ਹੋਤਾ ਮੇਰੇ ਕੋ, ਆਜ ਤੱਕ ਕਿ ਮੁਝੇ ਮਹੇਸ਼ ਭੱਟ ਸਾਹਿਬ ਭਿਜਾਏ ਤੇ, ਵਰਨਾ ਰਾਹੁਲ ਰਵੇਲ ਜੈਸਾ ਆਦਮੀ ਜੋ ਸਨੀ ਧਰਮਿੰਦਰ ਸੇ ਕਿਤਨੇ ਕਰੀਬ ਥੇ, ਲੋਕ ਖਾਨਦਾਨੀ ਤਾਲੁਕਾਤ, ਧਰਮ ਸਾਹਿਬ ਕੀ ਐਸੀ ਕੋਈ ਪਾਰਟੀ ਨਹੀਂ ਹੋਗੀ ਜਿਸਮੇ ਰਾਹੁਲ ਸਾਹਿਬ ਨਹੀਂ ਆਤੇ ਥੇ, ਬਹਰਹਾਲ। ਮਗਰ ਵੋ ਆਜ ਵੀ ਮੁਝੇ ਪਛਤਾਵਾ ਹੋਤਾ, ਵਰਨਾ ਮੈਂ ਜੋ ਹੈ ਸਨੀ ਸੇ ਯਾ ਆਪਣੇ ਅਨਿਲ ਕਪੂਰ ਔਰ ਜੈਕੀ ਸੇ ਵੀ ਸੀਨੀਅਰ ਹੂੰ ਫਿਲਮੋ ਮੇ।
0: ਜੀ ਜੀ ਜੀ,
2: ਬੋਲੇ ਕਾ ਮਤਲਬ ਕਿਆ ਹੈ, ਇਹ ਚੀਜ਼ੇ ਮਲਾਲ ਕਰਤੇ। ਹਾਲਾਂਕਿ ਦੇਖੀ ਉਸਕੇ ਬਾਅਦ ਕਿਤਨਾ ਵਾਸ ਸਬਜੇ ਕੇ, ਇੱਕ ਨਾਮ ਹੋਤਾ ਭਈ, ਹੈਦਰਾਬਾਦ ਸੇ ਫਰਾ ਆਈ, ਤੱਬੂ ਆਈ, ਸ਼ਤਰੂਗਨ ਸਿਨਹਾ ਕੀ ਬੀਵੀ ਆਈ, ਅਜੀਤ ਸਾਹਿਬ ਜੈਸੇ ਇਤਨੇ ਬੜੇ ਵਿਲੇਨ ਆਏ, ਮਗਰ ਕੋਈ ਖਲੀਲ ਅਜ਼ਹਰ ਜੈਸਾ ਨਹੀਂ ਆਇਆ। ਉਸਕਾ ਵੀ ਅੰਦਾਜ਼ ਥਾ, ਆਵਾਜ਼, शायरी
0: जी जी
2: कुछ भी करता था भाई, एक यंग बंदा क्या नहीं कर सकता। क्या एज थी मेरी 18 बरस खाली,
0: जी जी जी जी
2: 18 साल उम्र थी जब सनी जब वो आई अर्जुन, तो वो बड़ा मलाल होता। दूसरी चीज मैं आपसे कह रहा था कि जिंदगी बड़ी प्यारी बात है, फलसफाना बात, कि जिंदगी इतनी हसीन नहीं है कि उसके पीछे भागा जाए।
0: जी
2: जिंदगी इतनी हसीन नहीं है कि उसके पीछे भागा जाए, और ना ही इतनी कड़वी है कि उसके आगे भागा जाए।
0: क्या बात,
2: यानी कि मैं ना रवि रहना चाहिए, यानी मॉडरेट रहो बोल रहा शायर जो बोल रहा। और अंग्रेजी में बड़ा प्यारा चंगा उसका एक प्रॉब्लम है, मेरे को बहुत पसंद आता है इसलिए शेयर करता हूँ आपके साथ। वो ये है कि इफ शूज एंड पीपल हर्ट यू दे आर नॉट योर साइज।
0: क्या बात, क्या बात, बिल्कुल सही।
2: जूता अगर तुसी काटने लग जाए तो समझ जाना पैर बीच के यार ये मेरे लायक नहीं है, मेरा नंबर 9 है, ये 8 आ गया। ये है। और आखिरी में इस शेर से खत्म करता हूँ कि हुजूम गम मेरी फितरत बदल नहीं सकता।
0: क्या बात, बिल्कुल बिल्कुल।
2: हुजूम गम यानी लाख स्ट्रेस होने दो, स्ट्रेस पे बात हो रही है, इसके ऊपर शेर याद आया हमारे उस्ताद का शेर है कि हुजूम गम मेरी फितरत बदल नहीं सकता, करूं मैं क्या, मुझे आदत है मुस्कुराने की।
0: क्या बात, वाह क्या बात,
2: क्या चंगा शेर है यार, इसकी गहराई में चले जाओ
0: खलील जी। थैंक यू मेरी जान, आज आपने मेला लूट लिया आज आपने।
2: अरे नवाजिश जनाब, इंशाल्लाह मुलाकात होंगी, अगर कल साहब तशरीफ रखते तो स्टूडियो आता हूँ आपके पास।
0: शुक्रिया शुक्रिया, बहुत
2: शुक्रिया जनाब, सारों को मेरी तरफ से सत श्री अकाल।
0: सो दोस्तों, बहुत वधिया खलील जी ने फीडबैक दिती। असल दे विच मेरा मकसद ऐ सी कहन तो कि जिस तरह उन्होंने कहा कि उन्होंने बहुत अच्छी पिक्चर दे विच सनी देओल दे फ्रेंड्स दा रोल मिलन वाला सी, लेकिन किसे कारण ओ उस रोल तो खुंज गए। सो इस तरह ही साडी जिंदगी दे विच भी बहुत सारे ऐसे मौके आए होणगे, साडी जिंदगी गुजारदे आ बहुत सारे ऐसे असी फैसले कीते होणगे जिहड़े असी सानू ओ सीधे नहीं पए, या बहुत सारे ऐसे फैसले असी करन तो रह गए जिहड़े सानू कर लेने चाहिए सी, बहुत सारियां ऐसियां गलतियां असी कर लईयां जिहड़ियां सानू सिद्धियां पै गईयां। कई बारी असी कई बारी रिस्क लैके कोई काम कर लैने ना, कई बारी सानू सिद्धा पै जांदा। जिंदगी विच कहिंदे रिस्क लैना बहुत जरूरी, रिस्क लैण तो बिना तुसी कामयाबी नहीं मिलदी तुहानू किते।
1: ओहदी मिसाल मैं इस तरह देना कि जिस वेले मैं बीएससी डबल मैथ स्टैट दा स्टूडेंट सा, तो बाबा जी वारिस शाह दे दरगाह ते गए हीर सुनी, तो मैं लाइन चेंज करके बीए पंजाबी रख ले। तो उस वेले मेरे वड्डे भाई जेडे सन ओ केमिकल इंजीनियर बन रहे सन, वालिद साहब मेरे जेडे सन ओ प्रिंसिपल सन
0: जी,
1: उन्होंने तो बड़ा बुरा लगा कि इन्हों दे भाई साइंस पढ़ रहे ने, अच्छा अच्छा पढ़ रहे ने, ये किधरों बीएससी
0: छड़ के
1: पंजाबी आले पासे टुर गया।
0: जी जी जी,
1: लेकिन हुण जिस वेले भी किते गल हुंदी है ते हुण सारे ही मैनू कहंदे ने कि तेरा
0: फैसला ठीक सी। सो दोस्तों, तुहानू भी जिंदगी दे विच फैसले लैंदे आ तुहानू लगा होवे कि कोई फैसला तुसी ले लिया लेकिन तुहानू ओ ठीक नहीं लगा या तुहानू सीधा नहीं पिया, तुहाडा कोई नुकसान हो गया, तां वी साडे नाल शेयर करो। जेकर तुसी कोई फैसला लिया तुहाडे लई ओ वरदान साबित हो गया, ओह वी साडे नाल शेयर करो। जेकर कोई फैसला तुसी किसे स्टेज दे उपर तुहानू मौका मिलदा सी, कोई जिमें खलील जी ने दसिया तुहानू कोई जिंदगी दे विच कोई ऐसा मौका मिलदा सी, बैटर अपॉर्चुनिटी मिलदी सी, लेकिन तुसी दोस्तां मित्रां दी सलाह दे कारण या अपने पेरेंट्स दे रोकन दे कारण ओह फैसला लैण तों रुक गए। अज तुहानू उस चीज दा पश्चाताप हुंदा, यार काश मैं ओह कम कोई ना कोई कर लैंदा। साडे इंद्रजीत भैण जी, सत श्री अकाल जी। सत श्री अकाल। सत श्री अकाल जी। सत श्री अकाल।
1: वालेकुम सलाम माता जी, सलाम तरह।
0: सिर्फ असी अज मतलब शेयर तो जरूर करो ना, तो जो हो गया तो हो गया, असी चेंज नहीं कर सकते।
3: हां मैं यही गल करदी आ ना, वेले दी नमाज वेले दियां टक्करां, पर मैं इस गल नाल फिर सहमत नहीं हो रही ना
0: जी।
3: मैं कहनी आ जे असी नहीं कुछ कीता, मैं बेटे उस तो क्योंकि कदे पेरेंट्स पुराने ख्यालां दे सी ना थोड़े
0: जी जी जी,
3: मसां दस जमातां सानू कराईयां उन्होंने पढ़ाया, पर उस तो बाद फिर मैं जदों मैरिज तो बाद मैं ठान ली अपने मन विच भी जे मैनू उन्होंने नहीं पढ़ाया
0: बाहर
3: नहीं कढ़दे, पर मैं उस तो बाद ਬਹੁਤ ਖੁਸ਼ ਪੜੀ ਬੇਟੇ ਮੈਂ ਗਿਆਨੀ ਟਾਈਪ ਸਟੈਨੋ ਆਫਟਰ ਮੈਰਿਜ ਕੀਤੀ
0: ਕੀ ਬਾਤ ਕੀ ਬਾਤ ਹੈ ਨਾ
3: ਫਿਰ ਹੁਣ ਮੈਂ ਅੱਗੋਂ ਆਪਣੇ ਪੋਤੇ ਪੋਤੀਆਂ ਆਪਣੇ ਗ੍ਰੈਂਡ ਚਿਲਡਰਨ ਨੂੰ ਉਹ ਚੀਜ਼ਾਂ ਪੜ੍ਹਾ ਦਿੱਤੀਆਂ ਉਹ ਅੱਗੇ ਕਰ ਦਿੱਤਾ ਜਿਹੜਾ ਮੈਂ ਨਹੀਂ ਸੀ ਕਰ ਸਕੀ ਮੈਂ ਹੁਣ ਵੀ ਕੰਪੀਟੀਸ਼ਨਾਂ ਚ ਸਪੀਚਾਂ ਵਿਚ ਸਭ ਥਾਂ ਤੇ ਬੇਟੇ ਜਾਂਦੀ ਹਾਂ ਤੇ ਮੈਂ ਹਾਂਜੀ ਤੇ ਮੈਂ ਪੜ੍ਹਾਉਂਦੀ ਸਕੂਲ ਚ ਵੀ ਪੜ੍ਹਾਉਂਦੀ ਮੈਂ ਟੀਚਰ ਵੀ ਲੱਗ ਗਈ ਤੇ ਫਿਰ ਮੈਂ ਆਪਣੇ ਪੇਰੈਂਟਸ ਨੂੰ ਦੱਸ ਦਿੱਤਾ ਵੀ ਤੁਸੀਂ ਤਾਂ ਇਹ ਚੀਜ਼ ਨਹੀਂ ਕਰਵਾਈ ਤੇ ਮੇਰੇ ਜਿਹੜੇ ਇਲਾਜ ਵਾਲੇ ਸੀ ਉਹਨਾਂ ਨੇ ਮੈਨੂੰ ਨਹੀਂ ਰੋਕਿਆ
0: ਦੇਖੋ ਜੀ ਨਾਲੇ ਅਚੀਵਮੈਂਟ ਤੁਸੀਂ ਕੋਈ ਵੀ ਕਰਨੀ ਹੈ ਨਾ ਕਿਸੇ ਵੀ ਉਮਰ ਦੇ ਵਿੱਚ ਕਰ ਸਕਦੇ ਹੋ ਤੁਹਾਡਾ ਜਜ਼ਬਾ ਹੋਣਾ ਚਾਹੀਦਾ ਤੁਹਾਡੇ ਵਿੱਚ ਕਿਸੇ ਕੰਮ ਨੂੰ ਕਰਨ ਦਾ ਕੋਈ ਐਸੀ ਗੱਲ ਨਹੀਂ
3: ਸਿੱਖਣ
0: ਦੀ ਚਾਹਤ ਹੋਣੀ ਚਾਹੀਦੀ ਬਸ ਚਲੋ
3: ਚਾਹਤ ਹੋਣੀ ਚਾਹੀਦੀ
0: ਹਾਂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਕੀ ਹਾਲ ਚਾਲ ਨੇ ਫਰਾਂਸ ਨੇ ਅੱਜ
4: ਮੋਰੋਕੋ ਨੂੰ 2 ਗੋਲ ਤੇ ਹਰਾਤਾ
0: ਹਾਂ ਅੱਜ ਸੱਚ ਦੁਪਹਿਰ ਨੂੰ ਮੈਂ ਮੈਚ ਦੇਖ ਰਿਹਾ ਸੀ ਪਹਿਲੇ ਤੇ ਫਰਾਂਸ ਨੇ ਇੱਕ ਮਿਸ ਵੀ ਕੀਤੀ ਪੈਨਲਟੀ ਵੀ ਇਹਨਾਂ ਨੂੰ ਮਿਲ ਗਈ ਸੀ
4: ਪੈਨਲਟੀ ਮਿਸ ਕੀਤੀ
0: ਉਸ ਤੋਂ ਬਾਅਦ ਲੱਗਦਾ ਸੀ ਕਿ ਇਹ ਮਿਸ ਕਰ ਗਏ ਨਾ ਜਿਹੜੀ ਤੇ ਇਹਨਾਂ ਨੂੰ ਪਛਤਾਪ ਹੋਊਗਾ ਲੇਕਿਨ ਫਿਰ ਜ਼ੋਰ ਜ਼ੋਰ ਮਾਰ ਕੇ ਜਿੱਤ ਗਏ ਇੱਕੋ ਹੀ ਮੈਚ ਸੀ ਅੱਜ
4: ਇੱਕੋ ਹੀ ਮੈਚ ਸੀ ਇੱਕ ਅੱਜ ਇੱਕ ਕੱਲ ਨੂੰ ਹੋਊਗਾ ਪਰਸੋਂ ਨੂੰ ਹੋਣਗੇ 2
0: ਹਾਂ ਚਲੋ ਠੀਕ ਹੈ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਬੀਰ ਚੌਹਾਨ ਜੀ ਦਾ ਨੰਬਰ ਯਾਦ ਰੱਖੋ ਜੀ 647-993-1484 6479931484 ਤੁਹਾਨੂੰ ਕਿਸੇ ਕਿਸਮ ਦੀ ਕੋਈ ਸਰੀਰਕ ਤੌਰ ਤੇ ਕੋਈ ਪ੍ਰੋਬਲਮ ਹੋਵੇ ਕੋਈ ਸਮੱਸਿਆ ਹੋਵੇ ਡਾਕਟਰ ਸਾਹਿਬ ਦਾ ਬੜਾ ਲੰਬਾ ਤਜਰਬਾ ਇਸ ਫੀਲਡ ਦੇ ਵਿੱਚ ਹੋਮਿਓਪੈਥੀ ਦਾ 35-40 ਸਾਲ ਦਾ ਇਹਨਾਂ ਦਾ ਲੰਬਾ ਤਜਰਬਾ ਹੈ ਤੁਸੀਂ ਕੋਈ ਸੇਵਾ ਇਹਨਾਂ ਤੋਂ ਲੈਣੀ ਹੋਏ ਇਹਨਾਂ ਦਾ ਫੋਨ ਨੰਬਰ 647-993-1484 6479931484 ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਮਿਹਰਬਾਨੀ ਅਪਡੇਸ਼ਨ ਦੇਣ ਵਾਸਤੇ
4: ਥੈਂਕ ਯੂ
0: ਸੁਨੈਣ ਜੀ ਤੁਸੀਂ ਕੋਈ ਗੱਲਬਾਤ ਦੋਸਤਾਂ ਨਾਲ ਕਰਨੀ ਚਾਹੋ ਜਾਂ ਕੋਈ ਬਾਬਾ ਜੀ ਤੁਹਾਡੇ ਵਰਸ਼ਾ ਜੀ ਕੁਝ ਇਸ ਮਸਲੇ ਦੇ ਉੱਪਰ ਜਾਂ ਕੋਈ ਜ਼ਰੂਰੀ ਨਹੀਂ ਆਪਾਂ ਹੂ ਇਸ ਮਸਲੇ ਦੇ ਉੱਪਰ ਜਾਂ ਕੋਈ ਖੂਬਸੂਰਤ ਜੀ ਤਰਨਮ ਦੇ ਵਿੱਚ ਸਰੋਤਿਆਂ ਨੂੰ ਆਪਾਂ ਥੋੜੀ ਜੀ ਲਾਈਨ ਚੇਂਜ ਕਰ ਦਿੰਦੇ ਹਾਂ ਮਨੋਰੰਜਨ ਕਰਨ ਵਾਸਤੇ ਵੀ
1: ਚਲੋ
0: ਜੀ
1: ਜਿਸ ਤਰ੍ਹਾਂ ਤੁਹਾਡਾ ਹੁਕਮ ਹੈ
0: ਜੀ ਜੀ ਜੀ ਆਉਣ ਦਿਓ ਵਾਹ wow.

0: ਹੁਸਨੈਣ ਜੀ ਬਾਕਮਾਲ ਪੇਸ਼ਕਾਰੀ। ਬਾਬਾ ਫਰੀਦ ਦਾ ਕੋਈ ਜਵਾਬ ਹੈ ਹੀ ਨਹੀਂ ਜੀ। ਵੈਸੇ ਤੁਹਾਨੂੰ ਪਤਾ ਬਾਬਾ ਫਰੀਦ ਨੂੰ ਸਾਡੇ ਪੰਜਾਬੀ ਦਾ ਪਿਤਾਮਾ ਮੰਨਦੇ ਇੱਥੇ
1: ਜੀ।
0: ਪੰਜਾਬੀ ਦੀ ਸਭ ਤੋਂ ਪਹਿਲੀ ਅਥੈਂਟਿਕ ਰਚਨਾ ਨਾ ਬਾਬਾ ਫਰੀਦ ਦੇ ਸ਼ਲੋਕ ਹੈ। ਔਰ ਸਾਡੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕਾਂ ਨੂੰ ਬੜੇ ਆਦਰ ਸਹਿਤ ਸਾਡੇ ਗੁਰੂ ਅਰਜਨ ਦੇਵ ਜੀ ਨੇ ਜਗ੍ਹਾ ਦਿੱਤੀ ਜਦੋਂ ਉਹਨਾਂ ਨੇ 1604 ਈਸਵੀ ਦੇ ਵਿੱਚ ਇਹਦੀ ਸੰਪਾਦਨਾ ਕੀਤੀ।
1: ਡਾਕਟਰ ਸਾਹਿਬ ਇਹ ਤੇ ਬਿਲਕੁਲ ਗੱਲ ਪੜ੍ਹੀ ਲਿਖੀ ਔਰ ਪੱਕੀ ਪੀੜੀ ਗੱਲ ਹੈ। ਇਹਦੇ ਤੇ ਕੋਈ ਵੀ ਬੰਦਾ ਇਨਕਾਰੀ ਨਹੀਂ ਕਿ ਪੰਜਾਬੀ ਦੇ ਪਹਿਲੇ ਜਿਹੜੇ ਕਵੀ ਨੇ
0: ਹਾਂ
1: ਬਾਬਾ ਫਰੀਦ
0: ਹੈ। ਹਾਂ, ਔਰ ਤੁਹਾਨੂੰ ਪਤਾ 112 ਸ਼ਲੋਕ ਇਹਨਾਂ ਦੇ ਤੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਵੈਸੇ ਬਾਬਾ ਫਰੀਦ ਜੀ ਦੇ ਨਾਮ ਤੇ 130 ਸ਼ਲੋਕ ਹੈ ਔਰ ਉਹਨਾਂ 130 ਦੇ ਵਿੱਚੋਂ 112 ਬਾਬਾ ਫਰੀਦ ਜੀ ਦੇ ਹੈ ਤੇ 18 ਜਿਹੜੇ ਸ਼ਲੋਕ ਹੈ ਨਾ ਉਹ ਗੁਰੂ ਸਾਹਿਬਾਨਾਂ ਦੇ ਹੈ।
1: ਵਾਹ ਜੀ ਵਾਹ।
0: ਜਿਹਦੇ ਵਿੱਚ 8 ਗੁਰੂ ਅਰਜਨ ਦੇਵ ਜੀ ਦੇ ਹੈ, 1 ਦੂਸਰੇ ਗੁਰੂ ਦਾ ਹੈ, 4 ਪਹਿਲੇ ਗੁਰੂ ਦੇ ਹੈ, 5 ਤੀਸਰੇ ਗੁਰੂ ਦੇ, ਇਦਾਂ 18 ਜਿਹੜੇ ਹੈਗੇ ਹੈ ਉਹ ਉਹਨਾਂ ਦੇ ਨਾ ਬਾਬਾ ਫਰੀਦ ਜੀ ਨਾਲ ਜਦੋਂ ਉਹਨਾਂ ਦੀ ਗੱਲਬਾਤ ਹੋਈ, ਜਦੋਂ ਇੰਟਰੈਕਸ਼ਨ ਹੁੰਦੀ ਸੀ ਤਾਂ ਉਹ ਜਵਾਬ ਦੇ ਵਿੱਚ ਉਹ ਲਿਖੇ ਹੁੰਦੇ। ਸਤਿ ਸ੍ਰੀ ਅਕਾਲ ਜੀ ਢਿੰਡਸਾ ਸਾਹਿਬ। ਸਤਿ ਸ੍ਰੀ ਅਕਾਲ
2: ਜੀ। ਕੀ
0: ਹਾਲ ਚਾਲ ਹੈ ਜੀ ਢਿੰਡਸਾ ਸਾਹਿਬ, ਠੀਕ ਹੋ?
2: ਹਾਂ ਚੱਲ ਵਧੀਆ ਡਾਕਟਰ ਸਾਹਿਬ। ਹਾਂਜੀ ਆਪਾਂ ਦੋ ਗੱਲਾਂ ਕਰ ਲਈਏ ਫਿਰ।
0: ਬਿਲਕੁਲ ਕਰੋ,
2: ਬਸ ਲਾਓ ਗਾਣਾ, ਦੋ ਗੱਲਾਂ ਕਰੀਏ ਤਲਕਾਰ ਸਿੱਧੂ।
0: ਅੱਛਾ ਅੱਛਾ, ਦੋ ਗੱਲਾਂ ਕਰੀਏ, ਕਿਆ ਬਾਤ, ਦੋ ਗੱਲਾਂ ਕਰੀਏ।
2: ਮਾਹੌਲ ਤੁਸੀਂ ਕਿਹਾ ਸੀ ਬਦਲ ਨੂੰ, ਫਿਰ ਆਪਾਂ ਬਦਲ ਦਿੰਦੇ।
0: ਹਾਂ ਲੈ ਲੈ ਲੈ, ਹੁਣੇ ਲਾਉਣਾ ਮੈਂ ਹੁਣੇ, ਬਸ ਅਸੀਂ ਆ ਥੋੜਾ ਜਿਹਾ ਦੇ ਲਈਏ, ਥੋੜਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰ ਲਈਏ ਤੇ ਫਿਰ ਗੱਲ ਮਤਾ ਕਰਦੇ। ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਪ੍ਰਾਊਡ ਸਪਾਂਸਰਡ ਬ੍ਰਮਟਨ ਕੈਸ਼ ਐਂਡ ਕੈਰੀ। ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਅੱਜ ਕੱਲ੍ਹ ਤੁਸੀਂ ਆਪਣੇ ਘਰ ਦੇ ਕਿਚਨ ਦੀ ਜਾਂ ਰੈਸਟੋਰੈਂਟ ਲਈ ਕੋਈ ਗਰੋਸਰੀ ਜਾਂ ਕੋਈ ਬਰਤਨ ਲੈਣਾ ਹੋਏ, ਕੋਈ ਡਿਸਪੋਜ਼ੇਬਲ ਦੇ ਵਿੱਚ, ਕਿਸੇ ਡਿਜ਼ਾਈਨ ਦੇ ਵਿੱਚ, ਕਿਸੇ ਕਲਰ ਦੇ ਵਿੱਚ, ਜਾਂ ਕਿੰਨੀ ਵੀ ਬਲਕ ਕੁਆਂਟਿਟੀ ਦੇ ਵਿੱਚ ਤੁਹਾਨੂੰ ਡਿਸਪੋਜ਼ੇਬਲ ਸਮਾਨ ਚਾਹੀਦਾ ਹੋਏ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਫਸਟ ਏਡ ਦੇ ਤੌਰ 'ਤੇ ਵਰਤੀ ਜਾਣ ਵਾਲੀ ਦਵਾਈ ਜਾਂ ਜੜੀ ਬੂਟੀ ਕੋਈ ਚਾਹੀਦੀ ਹੋਏ, ਗੁਰੂ ਸਾਹਿਬਾਨਾਂ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਜਾਂ ਗੁਰੂ ਹਿੰਦੂ ਧਰਮ ਨਾਲ ਸੰਬੰਧਿਤ ਦੇਵੀ ਦੇਵਤੇ ਦੀ ਕੋਈ ਫੋਟੋਗ੍ਰਾਫ ਜਾਂ ਪੂਜਾ ਸਮੱਗਰੀ ਚਾਹੀਦੀ ਹੋਏ, ਘਰ ਦੇ ਵਿੱਚ ਕੋਈ ਪੰਜਾਬੀ ਥੀਮ ਤੁਸੀਂ ਉਸਾਰਨਾ ਹੈ, ਤਾਂ ਉਸ ਦੀ ਇੱਕ ਝਲਕ ਤੁਸੀਂ ਕੱਲ੍ਹ ਪੰਜਾਬ ਪਵੀਲੀਅਨ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਜਿੰਨਾ ਵੀ ਉੱਥੇ ਪੰਜਾਬੀ ਕਲਚਰ ਨਾਲ ਸੰਬੰਧਿਤ ਸਮਾਨ ਜਿਹੜਾ ਲੱਗਿਆ ਹੋਇਆ, ਸਾਰਾ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਹੀ ਗਿਆ। ਗਰਮੀਆਂ ਆ ਗਈਆਂ ਨੇ, ਫਰਿੱਜਾਂ ਦਾ ਪਾਣੀ ਕਈ ਵਾਰ ਦੋਸਤਾਂ ਨੂੰ ਨਹੀਂ ਸੂਟ ਕਰਦਾ, ਤਾਂ ਆਮ ਤੌਰ 'ਤੇ ਅਸੀਂ ਪੰਜਾਬੀ ਲੋਕ ਘੜਿਆਂ ਦਾ ਪਾਣੀ ਪੀਣ ਦੇ ਸ਼ੌਕੀਨ ਹੁੰਦੇ ਹਾਂ। ਟੂਟੀਆਂ ਲੱਗੀਆਂ ਮਿੱਟੀ ਦੇ ਬਰਤਨ ਤੁਹਾਨੂੰ ਮਿਲ ਸਕਦੇ ਨੇ। 905-230-4800 ਫੋਨ ਨੰਬਰ ਹੈ, 9052304800। ਬ੍ਰਮਟਨ ਕੈਸ਼ ਐਂਡ ਕੈਰੀ ਪੰਜਾਬੀਆਂ ਦੇ ਕੌਸਕੋ ਦੇ ਨਾਮ ਜਾਣ ਨਾਲ ਜਾਣਿਆ ਜਾਂਦਾ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਬ੍ਰਮਟਨ ਕੈਸ਼ ਐਂਡ ਕੈਰੀ। ਵਿਲੇਜ ਆਫ ਇੰਡੀਆ ਦਾ ਨਾਮ ਯਾਦ ਰੱਖੋ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਪਿਛਲੇ 3 ਦਹਾਕਿਆਂ ਤੋਂ ਜਾਣਿਆ ਪਹਿਚਾਣਿਆ ਨਾਮ। 114 ਕੈਨੇਡੀ ਰੋਡ।

0: ਜ਼ਰੂਰ ਇੱਕ ਵਾਰ ਟਰਾਈ ਕਰੋ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਕਿਸੇ ਕਿਸਮ ਦੀ ਤੁਹਾਨੂੰ ਇਸ ਸੰਬੰਧ ਵਿੱਚ ਜਾਣਕਾਰੀ ਚਾਹੀਦੀ ਹੋਏ, ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ। ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੈ ਤਾਂ, ਜੇ ਕੋਈ ਫੰਕਸ਼ਨ ਕਰਵਾਉਣਾ, ਇਹਨਾਂ ਦਾ ਹਾਲ ਬੁੱਕ ਕਰਵਾਉਣਾ, 100 ਤੋਂ ਲੈ ਕੇ 125 ਬੰਦਿਆਂ ਦਾ, ਖੁੱਲ੍ਹੀ ਡੁੱਲੀ ਪਾਰਕਿੰਗ ਵਾਲਾ, ਲਾਈਟ ਐਂਡ ਸਾਊਂਡ, ਡੀਜੇ ਵਗੈਰਾ ਫੁੱਲ ਇਨਕਲੂਡਡ ਵਿੱਚ, ਤਾਂ ਤੁਸੀਂ ਹਰ ਕਿਸਮ ਦੀ ਜਾਣਕਾਰੀ ਲਈ ਫੋਨ ਨੰਬਰ ਯਾਦ ਰੱਖੋ, 114 ਕੈਨੇਡੀ ਰੋਡ, 905-450-3333, ਔਰ ਮਿਸੀ ਸਾਗਾ 6300 ਐਰਨ ਮਿਲ ਪਾਰਕਵੇ, ਫੋਨ ਨੰਬਰ 905-542-1333। 647-347-5753 ਸਾਡੇ ਸਟੂਡੀਓ ਦਾ ਨੰਬਰ ਹੈ। ਗੱਲਬਾਤ ਸਾਡੀ ਚੱਲ ਰਹੀ ਸੀ ਕਿ ਜ਼ਿੰਦਗੀ ਗੁਜ਼ਾਰਦਿਆਂ ਗੁਜ਼ਾਰਦਿਆਂ ਕਿਸੇ ਕਿਸੇ ਸਟੇਜ ਦੇ ਉੱਪਰ ਕੋਈ ਫੈਸਲਾ ਸਾਡੇ ਤੋਂ ਗਲਤ ਹੋ ਗਿਆ ਹੋਵੇ, ਜਾਂ ਕੋਈ ਫੈਸਲਾ ਅਸੀਂ ਟਾਈਮ ਸਿਰ ਨਾ ਲੈ ਸਕੇ ਹੋਈਏ, ਜਿਸ ਕਾਰਨ ਸਾਨੂੰ ਨੁਕਸਾਨ ਹੋਇਆ ਹੋਵੇ, ਜਾਂ ਕੋਈ ਫੈਸਲਾ ਅਸੀਂ ਲੈ ਲਿਆ ਹੋਵੇ, ਸਾਨੂੰ ਉਸ ਦਾ ਫਾਇਦਾ ਹੋਇਆ ਹੋਵੇ, ਸਾਡੀ ਸਿਆਣਪ ਦਾ ਪ੍ਰਤੀਕ ਹੋਵੇ, ਕੋਈ ਗੱਲਾਂ ਬਾਤਾਂ ਐਸੀਆਂ ਤੁਸੀਂ ਕਰਨੀਆਂ ਹੁਣ ਜ਼ਿੰਦਗੀ ਦੇ ਵਿੱਚ, ਕਿਤੇ ਨਾ ਕਿਤੇ ਇਹ ਹੋ ਨਹੀਂ ਸਕਦਾ ਕਿ ਕਿਸੇ ਆਦਮੀ ਤੋਂ ਕੋਈ ਗੱਲਬਾਤ ਐਸੀ ਨਾ ਹੋ। ਹਰ ਇੱਕ ਆਦਮੀ ਦੇ ਲਾਈਫ ਦੇ ਵਿੱਚ ਐਸੇ ਮੋੜ ਕਿਤੇ ਨਾ ਕਿਤੇ ਆਉਂਦੇ ਨੇ। 9279, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, 9279 ਤੁਸੀਂ ਆਉਂਦੇ ਰਹੋ ਜੀ, 9279-9289। ਹੈਲੋ, 9279 ਤੁਹਾਡਾ ਨੰਬਰ ਹੈ ਜੀ, ਤੁਸੀਂ ਆਉਂਦੇ ਰਹੋ ਜਾਂ ਤਾਂ ਫੋਨ ਕੱਟ ਕੇ ਇੱਕ ਵਾਰ ਦੁਬਾਰਾ ਕਰ ਲਓ। ਸੁਣ ਰਹੀ ਹੈ ਤੁਹਾਡੀ ਆਵਾਜ਼, ਤੁਸੀਂ ਬੋਲੋ। ਨਹੀਂ, ਡਿਸਕਨੈਕਟ ਹੋ ਗਿਆ ਜੀ ਫੋਨ, ਤੇ ਤੁਸੀਂ ਦੁਬਾਰਾ ਕਾਲ ਕਰੋ। 9279 ਤੋਂ ਸਾਨੂੰ ਇੱਕ ਕਾਲ ਆਈ ਸੀ ਤੇ ਫੋਨ ਮੈਂ ਕਨੈਕਟ ਕੀਤੀ, ਲੇਕਿਨ ਉਹ ਗੱਲਬਾਤ ਨਹੀਂ ਹੋ ਸਕੀ। ਹੁਸਨੈਨ ਜੀ, ਕੋਈ ਤੁਸੀਂ ਗੱਲਬਾਤ ਕਰਨੀ ਚਾਹੋ?
1: ਮੈਂ ਜੀ ਇਹ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਦਾ ਵੀ ਹਾਲਾਤ ਹੋਣ, ਬਸ ਅੱਲਾਹ ਦਾ ਸ਼ੁਕਰ ਅਦਾ ਕਰੋ
0: ਜੀ।
1: ਤੇ ਬਾਕੀ ਜਿਸ ਤਰ੍ਹਾਂ ਮੈਂ ਅੱਗੇ ਗੁਜ਼ਾਰਿਸ਼ ਕੀਤੀ ਸੀ ਕਿ ਜਦੋਂ ਵੀ ਇਨਸਾਨ ਨੂੰ ਕਿਸੇ ਫੈਸਲੇ ਦੇ ਉੱਤੇ ਕਾਮਯਾਬੀ ਹੁੰਦੀ ਹੈ ਤੇ ਖੁਸ਼ ਹੁੰਦਾ ਹੈ, ਨਹੀਂ ਹੁੰਦੀ ਤੇ ਉਹ ਪਛਤਾਉਂਦਾ ਹੈ, ਪਛਤਾਉਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਦੇ ਵੀ ਹਾਲਾਤ ਆ ਜਾਣ, ਬੰਦੇ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਕਿ ਮੇਰੇ ਵਾਸਤੇ ਇਹ ਹੀ ਬਿਹਤਰ ਸੀ ਕਿ ਜੋ ਮੇਰੇ ਅੱਲਾਹ ਨੇ ਮੇਰੇ ਵਾਸਤੇ ਕਰ ਦਿੱਤਾ।
0: ਬਿਲਕੁਲ ਬਿਲਕੁਲ ਬਿਲਕੁਲ।
1: ਤੇ ਇੱਥੇ ਮੈਨੂੰ ਕਹਿਣਾ ਪਵੇ

0: ਵਾਹ ਵਾਹ ਵਾਹ ਵਾਹ ਵਾਹ ਵਾਹ ਕੀ ਬਾਤ ਸੁਨੈਣ ਜੀ, ਬਹੁਤ ਵਧੀਆ। ਸਾਡੇ ਕਾਲਰ ਨੇ ਜੀ 9279 ਆਨ ਏਅਰ ਹੋ ਜੀ, ਤੁਸੀਂ ਸਤਿ ਸ੍ਰੀ ਅਕਾਲ।
1: ਪ੍ਰੋਗਰਾਮ ਬਹੁਤ ਵਧੀਆ, ਬੜੇ ਚੰਗੇ ਵਿਚਾਰ ਪਿਆਰੇ ਨੇ ਦੱਸੇ ਆ। ਤੇ ਇਹਦੇ ਵਿਚ ਭਾਜੀ ਪਹਿਲਾਂ ਸੁਣਿਆ ਸੀ ਟੈਨਸ਼ਨ ਬਾਰੇ ਦੱਸਦੇ ਸੀ, ਐਕਚੁਲੀ ਪਤਾ ਨੀ ਤੁਸੀਂ, ਚਲੋ ਬਹੁਤ ਸਹਿਰਦ ਆਪਣੇ ਆਪਣੇ ਫੀਲਡ ਦੇ ਵਿੱਚ ਹੈ, ਜਿਹੜੀ ਟੈਨਸ਼ਨ ਆ ਉਹਦੇ ਤੋਂ ਡਰਾਇਆ ਵੀ ਬਹੁਤ ਜਾਂਦਾ।
0: ਕੋਈ
1: ਟੈਨਸ਼ਨ ਹੋ ਗਈ ਬੰਦਾ ਡਰ ਗਿਆ, ਜਾਂ ਇਹਦੇ ਬਾਰੇ ਬੜਾ ਸੋਚਣਾ, ਕਿਉਂਕਿ ਟੈਨਸ਼ਨ ਹੀ ਤਰੱਕੀ ਦਾ ਦੂਜਾ ਨਾਂ ਆ।
0: ਬਿਲਕੁਲ,
1: ਮਾੜੀ ਮੋਟੀ ਟੈਨਸ਼ਨ ਤੁਸੀਂ ਕਰੋਗੇ ਉਹਦੇ ਨਾਲ, ਜੇ ਤਾਂ ਟੈਨਸ਼ਨ ਤੋਂ ਡਰ ਲੱਗ ਪਏ ਤੇ ਟੈਨਸ਼ਨ ਦਾ ਦੂਜਾ ਰੂਪ ਡਿਪਰੈਸ਼ਨ ਆ।
0: ਬਿਲਕੁਲ,
1: ਜਿਹੜਾ ਕਿ ਹੋ ਸਕਦਾ ਆਪਣੀ ਕਮਿਊਨਿਟੀ ਚ, ਜਿੱਥੇ ਤੱਕ ਮੈਂ ਜਾਣਦਾ, ਬਹੁਤ ਜ਼ਿਆਦਾ ਇਸ ਚੀਜ਼ ਨੂੰ ਜਿੱਦਾਂ ਡਰਾਉਣ ਵਾਲੇ ਪਾਸੇ ਲਾਇਆ ਗਿਆ ਵੀ ਟੈਨਸ਼ਨ ਨਾ ਹੋ ਜਾਵੇ।
0: ਬਿਲਕੁਲ,
1: ਜਦੋਂ ਤੱਕ ਟੈਨਸ਼ਨ ਨੀ ਬੰਦਾ ਲੈਂਦਾ ਤੇ ਉਹ ਤਰੱਕੀ ਦਾ ਰਾਹ ਨੀ ਖੁੱਲਦਾ। ਹਰ ਦਿਨ ਜਿਹੜਾ ਬੰਦਾ ਇਹ ਟੈਨਸ਼ਨ ਲੈ ਕੇ ਜਿਉਂਦਾ ਵੀ ਦੂਜਾ ਦਿਨ ਜਿਹੜਾ ਸਵੇਰੇ ਚੜ੍ਹਨਾ ਆ, ਉਹਦੇ ਨਾਲ ਕਿਸੇ ਵੀ ਮੁਸੀਬਤ ਦੀ ਆਪਾਂ ਲੜਾਈ ਕਰਨੀ ਆ, ਉਹਦੇ ਵਿੱਚੋਂ ਤੁਹਾਡੀ ਜਿੱਤ ਹਾਰ ਦਾ ਪਤਾ ਲੱਗੂਗਾ, ਨਹੀਂ ਤਾਂ ਬੰਦਾ ਲੜਨ ਤੋਂ ਪਹਿਲਾਂ ਹੀ ਢੇਰੀ ਢਾ ਜਾਂਦਾ।
0: ਬਿਲਕੁਲ,
2: ਬਹੁਤ ਅੱਲਾ
1: ਉਹ ਬੜਾ, ਜਾਣੀ ਕਿ ਹਰ ਫੀਲਡ ਦੇ ਵਿੱਚ ਤੁਸੀਂ ਦੇਖ ਲਓ। ਦੱਸਿਆ ਦੂਜੀ ਗੱਲ, ਆਪਣਾ ਟਾਈਮ ਵੀ ਮੇਰੇ ਖਿਆਲ ਤੁਹਾਡੇ ਕੋਲ ਥੋੜਾ ਹੋਣਾ,
0: ਤੇ
1: ਖਾਸ ਕਰਕੇ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਦੇਖਦੇ ਹਾਂ ਫੀਲਡ ਦੇ ਵਿੱਚ, ਸਾਡਾ ਟਰੈਕਿੰਗ ਦੇ ਨਾਲ ਰੋਜ਼ ਦਾ ਵਾਹ ਪੈਂਦਾ ਇੱਥੇ, ਤੇ ਜਿਹੜੇ ਵੀ ਫੀਲਡ ਦੇ ਵਿੱਚ ਆਪਾਂ ਹੈਗੇ ਹਾਂ ਉਸ ਫੀਲਡ ਦੇ ਵਿੱਚ ਪਹਿਲਾਂ ਤਾਂ ਆਪਾਂ ਅਨਪ੍ਰੋਫੈਸ਼ਨਲ ਤੌਰ ਦੇ ਉੱਤੇ ਹਰ ਫੀਲਡ ਆਪਾਂ ਚੂਜ਼ ਕਰਦੇ ਹਾਂ, ਤੇ ਉਹਦੇ ਵਿੱਚ ਜਿਹੜਾ ਫੇਲੀਅਰ ਰੇਟ ਆ ਉਹ ਸਾਡੀਆਂ ਨਾਕਾਮੀਆਂ ਜਿਹੜੀਆਂ ਉਹਦੇ ਕਰਕੇ ਹੋ ਜਾਂਦਾ, ਨਾ ਕਿ ਆਪਾਂ ਕਹਿ ਦਈਏ ਵੀ ਉਹ ਫਲਾਨੇ ਬੰਦੇ ਨੇ ਫਲਾਨਾ ਵੱਡਾ ਕੰਮ ਸ਼ੁਰੂ ਕਰ ਲਿਆ।
0: ਬੰਦਾ
1: ਫੇਲ ਹੋਣ ਤੋਂ ਬਾਅਦ ਹੀ ਸਿੱਖਦਾ, ਸਿੱਖਣ ਨੂੰ ਹੀ ਟੈਨਸ਼ਨ ਕਹਿੰਦੇ ਆ, ਟੈਨਸ਼ਨ ਨੂੰ ਤਰੱਕੀ ਕਹਿੰਦੇ ਆ। ਇਹਨੂੰ ਡਰਨ ਦੀ ਲੋੜ ਨੀ ਹੈਗੀ, ਕੋਈ ਗੱਲ ਨੀ,
0: ਗਵਰਨਮੈਂਟਾਂ
1: ਨੇ ਬਹੁਤ ਰਾਹ ਖੁੱਲੇ ਛੱਡੇ ਹੋਏ ਆ, ਬਹੁਤ ਕੁਛ ਆ।
0: ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਫ੍ਰੀ ਹੈ, ਡਾਕਟਰ ਕੋਲ ਤੁਸੀਂ ਜਾਓ ਨਾ, ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਘੱਟ ਤੋਂ ਘੱਟ ਜਿਹੜੀ ਮੈਡੀਸਨ ਉਹਨੇ ਦੇਣੀ ਹੈ। ਸਾਡੇ ਆਪਣੇ ਉੱਥੇ ਕੀ ਹੈ, ਇੱਥੇ ਤੁਸੀਂ ਡਾਕਟਰ ਕੋਲ ਜਾਓ, ਤੁਹਾਨੂੰ ਉਹਨੇ ਤੁਹਾਨੂੰ ਮਾੜੀ ਜਿਹੀ ਪ੍ਰੋਬਲਮ ਵੀ ਹੈ ਨਾ, ਉਹਨੇ ਪ੍ਰੋਬਲਮ ਨੂੰ ਤੁਹਾਡੇ ਅੱਗੇ ਇਸ ਤਰ੍ਹਾਂ ਨਰੇਟ ਕਰਨਾ ਵੀ ਤੁਹਾਨੂੰ ਡਰਾ ਦੇਣਾ, ਤੁਹਾਡੇ ਮਨ 'ਚ ਟੈਨਸ਼ਨ ਕ੍ਰੀਏਟ ਕਰ ਦੇਣੀ ਵੀ ਭਾਈ ਜੇ ਤੂੰ ਨਾ ਕਰਵਾਇਆ ਤੇ ਤੈਨੂੰ ਇਹ ਹੋ ਜਾਊਗਾ, ਤੈਨੂੰ ਇਹ ਹੋ ਜਾਊਗਾ, ਕਿਉਂਕਿ ਡਾਕਟਰ ਨੇ ਮੁਰਗੀ ਫਸਾਉਣੀ, ਸਾਮੀ ਫਸਾਉਣੀ ਹੈ ਉਹਦੇ ਵਿੱਚ। ਸੋ ਸਾਡੇ ਨਾ ਜਿਹੜੀ ਸਾਡੀ ਪਰਵਰਿਸ਼ ਜਿਹੜੀ ਏਦਾਂ ਹੋਈ ਹੈ ਕਿ ਟੈਨਸ਼ਨ ਦੇ ਵਿੱਚ ਸਾਨੂੰ ਉੱਥੇ ਆਸ ਪਾਸ ਦੇ ਮਾਹੌਲ ਨੇ, ਸਿਸਟਮ ਨੇ ਹੀ ਸਾਡੇ ਮਨ ਦੇ ਵਿੱਚ ਟੈਨਸ਼ਨ ਬਹੁਤ ਜਿਹੜਾ ਨਾ ਪਾ ਰੱਖਿਆ ਉੱਥੇ ਇਸ ਚੀਜ਼ ਨੂੰ, ਤੇ ਉਹੀ ਲੈ ਕੇ ਅਸੀਂ ਇੱਥੇ ਆਏ ਹਾਂ।
1: ਉੱਤੇ ਆਪਾਂ ਜਿਹੜਾ ਕੰਟਰੀਆਂ ਚੋਂ ਆਏ ਹਾਂ ਜੀ, ਉੱਥੇ ਤੁਹਾਨੂੰ ਡਰਾ ਕੇ ਲੁੱਟਿਆ ਜਾਂਦਾ।
0: ਹਾਂ, ਬਸ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ,
1: ਤੁਹਾਡਾ ਕੰਫੀਡੈਂਸ ਜਿਹੜਾ ਤੁਹਾਡਾ ਆ ਉਹਨੂੰ ਸੈੱਟ ਕੀਤਾ ਜਾਂਦਾ,
0: ਕੰਫੀਡੈਂਸ ਬਸ ਇਹੀ ਚੀਜ਼ ਹੈ। ਦੇਖੋ ਨੇ, ਇੱਥੇ ਬੱਚਿਆਂ ਨੇ ਕੋਈ ਇੰਟਰਵਿਊ ਦੇਣ ਜਾਣਾ ਨਾ, ਆਪਣੇ ਉੱਥੇ ਕਹਿੰਦੇ ਵੀ ਭੈਣ ਚ 65% ਨੰਬਰ ਚਾਹੀਦੇ ਜੀ, 70% ਨੰਬਰ ਚਾਹੀਦੇ, ਇੱਥੇ ਕਹਿੰਦੇ ਸਰਟੀਫਿਕੇਟ ਰੱਖੋ ਪਾਸੇ, ਇੰਟਰਵਿਊ ਜਿਹੜੀ ਹੈਗੀ ਹੈ ਜੇ ਉਹਦੇ ਵਿੱਚ ਕਲੀਅਰ ਕਰੋਗੇ ਤਾਂ ਆ ਜਾਓ, ਨਹੀਂ ਤਾਂ ਸਰਟੀਫਿਕੇਟ 70 ਛੱਡ ਕੇ 75% ਲਈ ਫਿਰ ਸਾਨੂੰ ਨਹੀਂ ਕੋਈ ਇਸ ਤਰ੍ਹਾਂ ਦੀ ਜ਼ਰੂਰਤ। ਇੱਥੇ ਹੋਰ ਤਰੀਕੇ ਦਾ ਸਿਸਟਮ ਹੈ, ਅਸੀਂ ਹੋਰ ਤਰੀਕੇ ਦੇ ਸਿਸਟਮ ਚੋਂ ਆਏ, ਜਿਸ ਕਰਕੇ ਸਾਡੇ ਨਾ ਦਿਮਾਗ ਦੇ ਵਿੱਚ ਉਸ ਤਰ੍ਹਾਂ ਦੀਆਂ ਚੀਜ਼ਾਂ ਬੈਠੀਆਂ ਹੋਈਆਂ ਜਿਹੜੀਆਂ ਚੀਜ਼ਾਂ।
2: ਇਹ ਭਾਈ ਯਾਰਾਂ ਦੀ ਗੱਲ ਬਿਲਕੁਲ ਠੀਕ ਹੈ। ਮੇਰਾ ਇੱਕ ਦੋਸਤ ਸੀ, ਉਹਨੂੰ ਅੱਖ ਦਾ ਪ੍ਰੋਬਲਮ ਸੀ, ਅਸੀਂ ਇੱਕ ਡਾਕਟਰ ਕੋਲ ਗਏ ਆ, ਉਹਨੇ ਅੱਖ ਚੈੱਕ ਕੀਤੀ ਹੈ, ਉਹਨੇ ਕਿਹਾ ਜੀ ਜੇ ਤੇ 10 ਘੰਟੇ ਦੇ ਵਿੱਚ ਵਿੱਚ ਇਹਦਾ ਆਪਰੇਸ਼ਨ ਕਰਾ ਲੋਗੇ ਨਾ ਤੇ ਬਚ ਜਾਓਗੇ, ਵਰਨਾ ਇਹਦੀ ਅੱਖ ਜ਼ਾਇਆ ਹੋ ਜਾਏਗੀ।
0: ਉਧਰ ਦੀ ਗੱਲ ਕਰਦੇ,
2: ਉਧਰ ਦੀ, ਤੇ ਉਹ ਬੰਦਾ ਬਿਲਕੁਲ 100% ਤਿਆਰ ਹੋ ਗਿਆ ਕਿ ਮੈਂ ਜੀ ਲਾਜ਼ਮੀ ਕਰਾਣਾ, ਨਹੀਂ ਤੇ ਮੇਰੀ ਅੱਖ ਨਾ ਜ਼ਾਇਆ ਹੋ ਜਾਏ। ਮੈਂ ਆਖਿਆ ਯਾਰ ਗੱਲ ਸੁਣ, ਕਿੰਨੇ ਦਿਨ ਦਾ ਇਹ ਤੇਰਾ ਮਸਲਾ? ਉਹਨੇ ਕਿਹਾ ਜੀ ਮੇਰਾ ਤੇ 4 ਮਹੀਨੇ ਦਾ। ਮੈਂ ਆਖਿਆ ਜੇ 4 ਮਹੀਨੇ ਚ ਕੁਝ ਨੀ ਹੋਇਆ ਤੇ 10 ਘੰਟਿਆਂ ਚ ਵੀ ਕੁਝ ਨੀ ਹੁੰਦਾ,
0: ਕੁਝ ਨੀ ਹੁੰਦਾ, ਬਸ ਉੱਥੇ ਡਰਾ ਦਿੰਦੇ ਜੀ।
2: ਅਸਾਂ ਉਸ ਬੰਦੇ ਨੂੰ, ਮੈਂ ਫਿਰ ਮੈਂ ਉਹਨੂੰ ਆਪਰੇਸ਼ਨ ਨਹੀਂ ਕਰਵਾਉਣ ਦਿੱਤਾ। ਇੱਕ ਮੇਰਾ ਹੋਰ ਦੋਸਤ ਸੀ ਲਾਹੌਰ ਚ ਡਾਕਟਰ, ਮੈਂ ਉਹਦੇ ਕੋਲ ਨੂੰ ਲੈ ਕੇ ਗਿਆ, ਉਹਨੇ ਉਹਦਾ ਐਗਜ਼ਾਮਨ ਕਰਕੇ ਉਹਨੇ ਦੱਸਿਆ ਜੀ ਇਹ ਤਾਂ ਕੋਈ ਮਸਲਾ ਹੀ ਨਹੀਂ ਜੀ, ਇਹਦਾ ਆਪਰੇਸ਼ਨ ਹੈ, ਉਹਦਾ ਆਪਰੇਸ਼ਨ ਕਰਵਾਇਆ ਇਸ ਵੇਲੇ ਠੀਕ ਹੈ ਉਹਦੀ ਨਜ਼ਰ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਜੀ ਜੀ, ਅੱਛਾ ਜੀ, ਇਹ ਛੋਟੀ ਜਿਹੀ ਗੱਲ ਸੀਗੀ, ਉਸ ਤੋਂ ਬਾਅਦ ਆਪਾਂ ਤੁਹਾਡੇ ਕੋਲ ਛੁੱਟੀ ਲੈਣੇ ਆ। ਇਹ ਤਾਂ ਭਾਜੀ ਬਹੁਤ ਵੱਡੀ ਗੱਲ ਆ, ਤੁਸੀਂ ਆਪਰੇਸ਼ਨ ਬਾਰੇ ਸੋਚ ਰਹੇ, ਉੱਥੇ ਤਾਂ ਮਰਿਆ ਬੰਦਾ ਹਫ਼ਤਾ ਹਫ਼ਤਾ ਰੱਖ ਛੱਡਦੇ ਆ।
0: ਬਿਲਕੁਲ ਸਹੀ,
1: ਜਿਹੜੀ ਹੈਲਥ ਸਿਸਟਮ ਜਿਹੜਾ ਆ ਉੱਥੇ, ਜਿੱਥੋਂ ਅਸੀਂ ਆਏ ਆ ਇੱਥੇ ਆ ਕੇ ਜ਼ਰੂਰ ਬਹੁਤ ਜਿਹੜੇ ਚੰਗਾ ਸਿਸਟਮ ਆ, ਅਸੀਂ ਉਹਦੇ ਵਿੱਚ ਫਿੱਟ ਨਹੀਂ ਹੋ ਰਹੇ।
0: ਇੱਥੇ ਬਸ
1: ਹਰ ਸਿਸਟਮ ਦੇ ਵਿੱਚ ਹੁੰਦਾ,
0: ਹੈਲਥ ਸਿਸਟਮ ਦੇ ਵਿੱਚ ਥੋੜੀ ਜਿਹੀ ਇੱਥੇ ਘੱਟ ਜ਼ਰੂਰ ਹੈਗਾ। ਹੈਲਥ ਸਿਸਟਮ ਚ ਅਜੇ ਇਹਨਾਂ ਕੋਲ ਫੈਸਿਲਿਟੀਜ਼ ਘੱਟ ਹੈ, ਅਦਰਵਾਈਜ਼ ਕੁਆਲਿਟੀ ਦਾ ਕੋਈ ਜਵਾਬ ਨਹੀਂ ਹੈ ਇਹਦੇ ਚ, ਕੋਈ ਸ਼ੱਕ ਨਹੀਂ ਹੈ।
1: ਭਾਜੀ ਫੈਸਿਲਿਟੀ ਆ ਵੀ ਉੱਥੇ ਹੀ ਘੱਟ ਆ ਜਿੱਥੇ ਆਪਣੀ ਕਮਿਊਨਿਟੀ ਜ਼ਿਆਦਾ ਆ। ਜੇ ਆਪਣੇ ਐਜੂਕੇਟਡ ਲੋਕ ਇਹਨਾਂ ਨੂੰ ਕੰਪਲੇਂਟ ਕਰਨ, ਜਿਹੜੇ ਅਸੀਂ ਜਿਤਾ ਕੇ ਆਪਣੇ ਐਜ਼ ਅ ਕਮਿਊਨਿਟੀ ਤੌਰ ਤੇ
0: ਬਿਲਕੁਲ ਸਹੀ
1: ਆ, ਇਹ ਤਾਂ ਗੁੰਗੇ ਆ, ਇਹ ਤਾਂ ਬੋਲਦੇ ਨਹੀਂ ਉੱਤੇ ਜਾ ਕੇ।
0: ਚਲੋ ਸ਼ੁਕਰੀਆ,
1: ਹਰ ਬੰਦਾ ਆਪਣਾ ਆਪਣਾ ਹੱਕ ਸਮਝੇ ਤੇ ਆਪਣਾ ਫਰਜ਼ ਸਮਝੇ ਤੇ ਕੰਮ ਚੱਲਦਾ।
0: ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ ਖਲੀਲ ਜੀ, ਤੁਹਾਡਾ ਅੱਜ ਹੁਣ ਮੇਰਾ ਖਿਆਲ ਹੈ ਤੁਹਾਡਾ ਫੋਨ ਵੀ ਡਿਸਕਨੈਕਟ ਹੋ ਗਿਆ ਤੇ ਟਾਈਮ ਵੀ ਆਪਣਾ ਹੋ ਗਿਆ, ਤੇ ਹੁਣ ਤੁਸੀਂ ਬਸ ਕੁਛ ਸੈਕਿੰਡਾਂ ਦੇ ਵਿੱਚ ਹੀ ਆਪਣਾ ਮੈਸੇਜ ਦਿਓ, ਗੱਲ ਕਰੋ ਜੋ ਕਰਨੀ।
3: ਬਸ ਇਹੀ ਬੋਲ ਰਹਾ ਥਾ, ਵੋ ਜੋ ਆਂਖ ਕਾ ਮਸਲਾ ਸੁਣਾ ਹੈ ਉਸਕੇ ਲਈ ਸੈਕਿੰਡ ਓਪੀਨੀਅਨ ਲੈਣਾ ਚਾਹੀਏ, ਕਭੀ ਨਹੀਂ ਜਾਣਾ ਉਸਕੇ ਉੱਪਰ ਪਹਿਲੇ ਤੇ।
0: ਹਾਂ ਬਿਲਕੁਲ ਸਹੀ ਬਾਤ ਹੈ, ਬਿਲਕੁਲ ਬਿਲਕੁਲ ਬਿਲਕੁਲ,
3: ਬਸ ਇਹੀ ਗੱਲ ਹੈ ਜੀ। ਸਤਿ ਸ੍ਰੀ ਅਕਾਲ,
0: ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਅੱਜ ਦੇ ਸਾਡਾ ਜਿਹੜਾ ਪ੍ਰੋਗਰਾਮ ਦਾ ਟਾਈਮ ਜਿਹੜਾ ਉਹ ਹੁਣ ਬਿਲਕੁਲ ਸਮਾਪਤੀ ਤੇ ਹੋ ਗਿਆ, ਤੇ ਕੱਲ ਆਪਾਂ ਮਿਲਾਂਗੇ। ਤੇ ਸਾਡੇ ਮੇਨ ਪ੍ਰਾਊਡ ਸਪੋਂਸਰ ਜਿਹੜੇ ਬ੍ਰੈਂਪਟਨ ਕੈਸ਼ ਐਂਡ ਕੈਰੀ, ਵਿਲੇਜ ਆਫ ਇੰਡੀਆ, ਅਮਾਇਰਾ ਅਕੈਡਮੀ ਤੇ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ, ਤੇ ਜੇ ਪੇਂਟ ਪੂੰਟ ਕੋ ਕਰਵਾਉਣਾ ਤੇ ਗਿੱਲ ਪੇਂਟ ਨੂੰ ਯਾਦ ਕਰੋ, 416-473-4258। ਤੇ ਕੱਲ ਫਰਾਈਡੇ ਹੈ, ਨਵੀਂ ਗੱਲਬਾਤ ਕਰਾਂਗੇ, ਵਿਸ਼ਾ ਕੋਈ ਹਲਕਾ ਫੁਲਕਾ ਹੀ ਹੋਏਗਾ। ਕੱਲ ਤੁਹਾਨੂੰ ਪਤਾ ਫਰਾਈਡੇ ਤੇ ਆਪਾਂ ਕੋਈ ਜ਼ਿਆਦਾ ਗੰਭੀਰ ਗੱਲਬਾਤ ਨਹੀਂ ਕਰਦੇ। ਤੇ ਹੁਣ ਮਿਲਾਂਗੇ ਕੱਲ 10 ਵਜੇ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel

0: www.richmohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551988

0: ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲਾਇਰਸ ਨੂੰ ਕਾਲ ਕਰੋ 416-655-2000।
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਮੇ ਕੋ ਹੈ ਉਹ ਹੈ ਏਰਨ ਮਿਲਸ ਐਕੁਰਾ ਏਰਨ ਮਿਲਸ ਐਕੁਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੁਰਾ 905 828 5800 905 828

Seals and Melanie, Royal Auto Center and Emission Testing, 905-799-1478, Nosso Punj, 799-1478, Royal Auto Center. Punjabi Lehra, ya chalo AM530 no, 24 kante, 7 din, apne phone te, dial karke surandali, dial karo, 416-477-2040, 416-477-2040. ਪੰਜਾਬੀ ਲਹਿਰਾਂ ਜਾਂ ਚਲੋ AM530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040.

ਚਾਹੁੰਦੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਵੀ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਠੀਕ ਠਾਕ ਹੋ, ਚੜ੍ਹਦੀ ਕਲਾ ਇੰਜੋਏ ਕਰ ਰਹੇ ਹੋ। ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ।

ਚੰਗੀ ਗੱਲ ਇਹ ਹੁਣ ਕਹਿੰਦੇ ਆ ਕਿ ਹੁਣ ਬੱਦਲਬਾਜੀ ਰਹੇਗੀ ਤੇ ਕਣੀਆਂ ਤੋਂ ਬਚ ਕੇ ਚਲੋ ਠੀਕ ਆ, ਦਿਨੇ ਦਿਨੇ ਪੈ ਜਾਣ, ਸ਼ਾਮ ਨੂੰ ਲੋਕਾਂ ਨੇ ਕੰਮਾਂ ਕਾਰਾਂ ਤੋਂ ਘਰੇ ਆਉਣਾ ਹੁੰਦਾ, ਥੋੜ੍ਹਾ ਜਿਹਾ ਮੌਸਮ ਕਲੀਅਰ ਹੋ ਜਾਵੇ, ਕੱਲ੍ਹ ਨੂੰ ਫਿਰ ਕਹਿੰਦੇ ਆ ਕਿ ਹਲਕੀਆਂ ਫੁਲਕੀਆਂ ਕਣੀਆਂ ਪੈਣਗੀਆਂ ਦਿਨੇ ਦਿਨੇ। ਸੋ ਚਲੋ ਇਟਸ ਅ ਗੁੱਡ ਡੇ ਤੇ ਗ੍ਰੇਟ ਵੀਕਐਂਡ, ਐਟਲੀਸਟ ਵੀਕਐਂਡ ਤੇ ਬੜੀ ਜ਼ਿਆਦਾ ਹੀਟ ਨਹੀਂ ਫੇਸ ਕਰਨ ਨੂੰ ਪਵੇਗੀ ਕਿਉਂਕਿ ਅੱਜ ਪੈ ਗਈਆਂ ਕਣੀਆਂ ਤੇ ਕੱਲ੍ਹ ਪਰਸੋਂ ਫਿਰ ਸੰਡੇ, ਨਹੀਂ ਕੱਲ੍ਹ ਯਸ ਸੰਡੇ ਤੇ ਵੀਕਐਂਡ ਨੂੰ ਖੂਬ ਇੰਜੋਏ ਕਰੋਗੇ। ਕੀ ਪਲੈਨ ਹੈ ਫਿਰ, ਕਿੱਧਰ ਜਾ ਰਹੇ ਹੋ, ਕੀ ਕਰ ਰਹੇ ਹੋ? ਤੁਸੀਂ ਕਹਿੰਦੇ ਹੋਗੇ ਨਵੀਂ ਯਾਰ ਪਲੈਨ ਹੀ ਪਲੈਨ ਨੇ, ਅੱਜ ਕੱਲ੍ਹ ਤਾਂ ਸਮਰ ਦੇ ਮੌਸਮ ਦੇ ਵਿੱਚ ਤਾਂ ਬੰਦੇ ਨੂੰ ਵਿਹਲ ਹੀ ਨਹੀਂ, ਕਦੇ ਇਹਨੇ ਸੱਦ ਲਿਆ, ਕਦੇ ਉਹਨੇ ਸੱਦ ਲਿਆ, ਕਦੇ ਆਹ ਕਰ ਲਿਆ, ਕਦੇ ਉਹ ਕਰ ਲਿਆ। ਸੋ ਹੈਵ ਫਨ, ਇੰਜੋਏ ਕਰੋ ਤੇ ਇਹ ਪ੍ਰੋਗਰਾਮ ਹੈ ਪੰਜਾਬੀ ਨਾਲ, ਤੁਹਾਡੇ ਨਾਲ ਜੁੜ ਚੁੱਕਿਆ। ਸਟੂਡੀਓ ਦਾ ਨੰਬਰ ਹੈ 905।

0: ਕਿਆ ਬਾਤ ਹੈ 0075 ਹਾਂਜੀ ਵੈਲਕਮ
1: ਹਾਂਜੀ ਰਵੀ ਜੀ ਕੀ ਹਾਲ ਨੇ
0: ਵਧੀਆ ਜੀ ਵਧੀਆ ਸਰ ਕਿਵੇਂ ਹੋ ਕੀ ਬਣਦਾ
1: ਬਸ ਠੀਕ ਠਾਕ ਜੀ ਆਲ ਗੁੱਡ ਮੈਂ ਨਾ ਇੱਕ ਕੁਐਸਚਨ ਸੀਗਾ ਮੇਰਾ ਐਕਚੁਅਲੀ ਤੇ ਮੈਨੂੰ ਨੀ ਪਤਾ ਲਾਈਕ ਵੈਸੇ ਤਾਂ ਮੈਂ ਇੱਥੇ ਪੁੱਛ ਲੈਂਦਾ ਜੇ ਕਿਸੇ ਨੂੰ ਪਤਾ ਹੋਵੇ ਤੁਸੀਂ ਦੇਖਿਆ ਹੋਣਾ ਕਿ ਬ੍ਰੈਂਪਟਨ ਦੇ ਵਿੱਚ ਨਾ ਕਾਫੀ ਸਾਰੇ ਜਿਵੇਂ ਹੁਣ ਉਹ ਪੇਡ ਪਰ ਵੀ ਦੇ ਰਹੇ ਹੈ ਸਿਟੀ ਆਫ ਬ੍ਰੈਂਪਟਨ ਵਾਲੇ ਵੀ ਜਿਵੇਂ ਘਾਹ ਕੱਟੋ ਪਾਰਕਿੰਗ ਤੁਹਾਡੀ ਜਿਹੜੀ ਪ੍ਰੋਪਰ ਹੋਣੀ ਚਾਹੀਦੀ ਹੈ ਸਾਈਡ ਵਾਕ ਤੇ ਨੀ ਹੋਣੀ ਚਾਹੀਦੀ ਮੇਰਾ ਇਸ ਤੇ ਕੁਐਸਚਨ ਸੀ ਤੁਸੀਂ ਨੋਟਿਸ ਕਰਿਆ ਹੋਣਾ ਪੁਰਾਣੇ ਨਵੇਂ ਬਹੁਤ ਸਾਰੇ ਘਰ ਐਸੇ ਹੈ ਜਿੱਥੇ ਕੀ ਹੁੰਦਾ ਹੈ ਕਿ ਲੈਟਸ ਸੇ ਕੋਈ ਡਿਟੈਚ ਘਰ ਹੈ ਉਹਦੇ ਬਾਹਰ ਡਰਾਈਵੇ ਬਣਿਆ ਹੋਇਆ ਦੋ ਕਾਰਾਂ ਦਾ ਉਸ ਤੋਂ ਬਾਅਦ ਸਾਈਡ ਵਾਕ ਹੈ ਤੇ ਦੋ ਕਾਰਾਂ ਦਾ ਉਸ ਤੋਂ ਪਿੱਛੇ ਡਰਾਈਵੇ ਬਣਿਆ ਹੋਇਆ ਸਾਈਡ ਵਾਕ ਤੋਂ ਪਿੱਛੇ ਬਟ ਮੋਸਟਲੀ ਬਿਲਡਰਸ ਨੇ ਕੀ ਕੀਤਾ ਉਹਨੂੰ ਪ੍ਰੋਪਰ ਤਾਂ ਦਿੱਤੀ ਨੀ ਜਗ੍ਹਾ ਬਸ ਓਨੀ ਕੁ ਦਿੱਤੀ ਹੈ ਕਿ ਜਿੱਥੇ ਕਾਰਾਂ ਦੇ ਟਾਇਰ ਆ ਜਾਂਦੇ ਹੈ ਲੇਕਿਨ ਜਿਹੜਾ ਤੁਹਾਡਾ ਬੰਪਰ ਹੈ ਜਾਂ ਬੈਕ ਜਿਹੜਾ ਕਾਰ ਦਾ ਹੁੰਦਾ ਉਹ ਹੈਂਗ ਕਰਦਾ ਰਹਿੰਦਾ ਡਰਾਈਵੇ ਦੇ ਉੱਤੇ ਜਾਂ ਰੋਡ ਦੇ ਉੱਤੇ ਉਹਦੇ ਵਿੱਚ ਕੀ ਟਿਕਟ ਹੈ ਉਹਦਾ ਕੀ ਬਾਏ ਲਾਜ ਹੈ ਉਹ ਕੀ ਕਹਿੰਦੇ ਹੈ ਉਸ ਬਾਰੇ ਕਿਉਂਕਿ ਉਹ ਬਿਲਡਰ ਨੇ ਬਣਾਈ ਹੋਈ ਚੀਜ਼ ਹੈ ਸਿਟੀ ਨੇ ਪਾਸ ਕੀਤੀ ਹੈ ਸਿਰਫ ਟਾਇਰ ਆਉਂਦੇ ਆ ਉਹਦੇ ਉੱਤੇ ਯੂ ਨੋ ਲਾਈਕ ਟਾਇਰ ਸਾਈਡ ਵਾਕ ਨਾਲ ਟੱਚ ਨਹੀਂ ਕਰਦੇ ਕਾਰ ਦੇ ਟਾਇਰ ਆ ਜਾਂਦੇ ਲੇਕਿਨ ਬੰਪਰ ਹੈਂਗ ਕਰਦਾ ਰਹਿੰਦਾ ਜੇ ਕਿਸੇ ਵੀ ਲਾਈਕ ਤੁਹਾਡੇ ਸਰੋਤੇ ਨੂੰ
0: ਤੁਸੀਂ ਜੇ ਤੁਹਾਡੀ ਗੱਡੀ ਮਾੜੀ ਮੋਟੀ ਵੀ ਹੈਂਗ ਕਰ ਰਹੀ ਹੈ ਰੋਡ ਦੇ ਉੱਤੇ ਜਾਂ ਸਾਈਡ ਵਾਕ ਦੇ ਉੱਤੇ ਫਿਰ ਤੁਸੀਂ ਉੱਥੇ ਪਾਰਕ ਨਹੀਂ ਕਰ ਸਕਦੇ
1: ਹਾਂਜੀ ਫਿਰ ਉਹ ਡਰਾਈਵੇ ਕਿੱਦਾਂ ਦਿੱਤੇ ਹੋਏ ਆ ਬਿਲਡਰ ਨੇ ਚਾਰ ਚਾਰ ਗੱਡੀਆਂ ਦੇ ਉਹ ਕਿੱਦਾਂ ਘਰ ਵਿਕੇ ਆ ਉਹ ਕਿੱਦਾਂ ਬਾਏਪਾਸ ਹੋਈ
0: ਪਰ ਚਾਰ ਗੱਡੀਆਂ ਸਾਈਡ ਵਾਕ ਤੋਂ ਪਿੱਛੇ ਵਾਲੇ ਲਈ ਤਾਂ ਨਹੀਂ ਸਾਈਡ ਜੇ ਚਾਰ ਗੱਡੀਆਂ ਲੱਗਦੀਆਂ ਤਾਂ ਚਾਰ ਗੱਡੀਆਂ ਜਿਹੜਾ ਅਸਲ ਡਰਾਈਵੇ ਆ ਸਾਈਡ ਵਾਕ ਦੇ ਮੋਹਰੇ ਉੱਥੇ ਲੱਗਦੀਆਂ
1: ਹਾਂਜੀ ਸਾਈਡ ਵਾਕ ਤੋਂ ਪਿੱਛੇ ਵੀ ਕੀ ਹੁੰਦਾ ਕਿ ਮਿਡਲ ਚ ਸਾਈਡ ਵਾਕ ਕੱਢ ਦਿੱਤੇ ਆ
0: ਨਹੀਂ ਨਹੀਂ ਉਹ ਪਰ ਜਿਹੜਾ ਮੈਂ ਸਮਝਦਾ ਜਿਹੜਾ ਪਿੱਛੇ ਏਰੀਆ ਬਟ ਜਿਹੜਾ ਉਹ ਪਿੱਛੇ ਏਰੀਆ ਹੈ ਉਹ ਪਾਰਕਿੰਗ ਲਈ ਨਹੀਂ ਮੈਨੂੰ ਲੱਗਦਾ ਬਣਿਆ ਹੋਇਆ ਉਹ ਤਾਂ ਬਣਿਆ ਵੀ ਸਮੂਥਲੀ ਤੁਹਾਡੀ ਗੱਡੀ ਜਿਹੜੀ ਆ ਉਹ ਡਰਾਈਵੇ ਤੱਕ ਆ ਜਾਵੇ ਤੇ ਵਾਟਰ ਡਰੇਨੇਜ ਲਈ ਵੀ ਥੋੜਾ ਜਿਹਾ ਉੱਥੇ ਥਾਂ ਹੋਵੇ ਡਾਊਨਵਰਡ ਦਾ ਸਲੋਪ ਹੋਵੇ ਤਾਂ ਉਹ ਬਣੀ ਹੈ
1: ਡਿਟੈਚ ਘਰ ਹੈ ਜਿਵੇਂ ਨਾ ਜਿਵੇਂ ਦੋ ਗਰਾਜ ਹੁੰਦੇ ਆ ਆਪਣੇ ਉਹਦੇ ਪਿੱਛੇ ਆਪਾਂ ਚਾਰ ਪਾਰਕਿੰਗ ਮਿਲਦੀ ਹੈ ਨਾ ਆਪਾਂ ਨੂੰ ਤੁਸੀਂ ਧਿਆਨ ਹੋਊਗਾ
0: ਪਰ ਚਾਰ ਪਾਰਕਿੰਗ ਤਾਂ ਜਿਹੜੀ ਸਾਈਡ ਵਾਕ ਦੇ ਅੱਗੇ ਜਗ੍ਹਾ ਹੈਗੀ ਆ ਉਹਦੀ ਚਾਰ ਪਾਰਕਿੰਗ ਹੈ
1: ਹਾਂਜੀ ਉੱਥੇ ਮਿਲਦੀ ਨੀ ਸਰ ਉਹ ਚਾਰ ਪਾਰਕਿੰਗ ਉਹ ਦੋ ਹੀ ਗੱਡੀਆਂ ਖੜੀ ਹੁੰਦੀਆਂ ਉਸ ਤੋਂ ਬਾਅਦ ਤੁਹਾਡੀ ਸਾਈਡ ਵਾਕ ਆ ਜਾਂਦੀ ਹੈ ਫਿਰ ਦੋ ਗੱਡੀਆਂ ਦੀ ਜਗ੍ਹਾ ਪਿੱਛੇ ਬਣਾਈ
0: ਨਹੀਂ ਪਰ ਉਹ ਜਿਹੜੀ ਪਿੱਛੇ ਬਣਾਈ ਆ ਉਹ ਪਾਰਕਿੰਗ ਲਈ ਨੀ ਬਣੀ ਹੋਈ
1: ਹਾਂਜੀ ਅੱਛਾ ਇਹਦਾ ਮਤਲਬ ਉਸ ਘਰ ਦੇ ਵਿੱਚ ਸਿਰਫ ਦੋ ਹੀ ਗੱਡੀਆਂ ਬਾਹਰ ਪਾਰਕ ਹੋ ਸਕਦੀਆਂ ਦੋ ਨਹੀਂ ਪਾਰਕ
0: ਡਿਪੈਂਡਸ ਜਿਹੜੀ ਵੀ ਹੁਣ ਹਰੇਕ ਘਰ ਦੀ ਡਿਫਰੈਂਟ ਡਿਫਰੈਂਟ ਏਰੀਆ ਕੁਝ ਹੈਗੇ ਆ ਇੱਕ ਡਰਾਈਵੇ ਜਿਨ੍ਹਾਂ ਤੇ ਚਾਰ ਵੀ ਲੱਗ ਜਾਂਦੀ ਹੈ ਕਈਆਂ ਤੇ ਨਹੀਂ ਲੱਗਦੀ
1: ਮਤਲਬ ਉਹ ਸਾਈਡ ਵਾਕ ਹੈ ਜਿਹੜੀ ਉਸ ਤੋਂ ਬਾਅਦ ਜਿਵੇਂ ਉਹ ਬਾਏ ਲਾ ਸਿਟੀ ਨੇ ਜੋ ਵੀ ਪਾਸ ਕੀਤਾ ਹੋਇਆ ਜੇ ਉਹ ਕਿਤੇ ਉਹਦੇ ਤੇ ਲਿਖਤੀ ਚ ਹੈ ਵੀ ਇਹਨੂੰ ਚਾਰ ਗੱਡੀਆਂ ਦੀ ਪਾਰਕਿੰਗ ਡਰਾਈਵੇ ਤੇ ਹੈ ਵਿਚ ਮੀਨਸ ਉਹ ਸਿਟੀ ਨੇ ਰੋਂਗ ਪਾਸ ਕੀਤੀ ਹੋਈ ਹੈ
0: I guess depend karda brother again size of driveway ki hai
1: main samajh gaya thode gal samajh gaya main thode
0: gal theek hai thank you brother baki je main kithe galat ta mainu tu koi correct vi kar sakda onu jit tak mainu pata hai ki driveway apron kehnde aa oh ek primarily parking layi nahi use kita janda oh again jo main do char cheezan dassiyan ode layi hai ਬਟ ਜੇ ਤੁਸੀਂ ਉੱਥੇ ਪਾਰਕ ਕਰ ਰਹੇ ਹੋ ਤੇ ਤੁਹਾਡੀ ਗੱਡੀ ਮਾੜੀ ਮੋਟੀ ਵੀ ਹੈਂਗ ਕਰ ਰਹੀ ਹੈ ਸਾਈਡ ਵਾਕ ਵੱਲ ਨੂੰ ਜਾਂ ਰੋਡ ਦੇ ਉੱਤੇ ਤਾਂ ਤੁਹਾਨੂੰ ਟਿਕਟ ਉੱਥੇ ਮਿਲੇਗੀ ਜਿੱਦ ਤੱਕ ਮੇਰੀ ਜਾਣਕਾਰੀ ਜਾਂਦੀ ਆ ਗੱਡੀਆਂ ਦੀ ਜਿਹੜੀ ਪਾਰਕਿੰਗ ਹੈ ਚਾਰ ਗੱਡੀਆਂ ਦੀ ਪਾਰਕਿੰਗ ਉਹਨਾਂ ਡਰਾਈਵਰਸ ਦੇ ਉੱਤੇ ਹੈ ਜਿਹੜੇ ਆਈ ਗੈਸ ਸਾਈਡ ਵਾਕ ਤੋਂ ਅੱਗੇ ਆ ਜਾਂ ਜੇ ਪਿੱਛੇ ਵੀ ਹੈਗੀ ਹੈ ਜਗ੍ਹਾ ਅਗੈਨ ਤੁਹਾਡੀ ਪੂਰੀ ਗੱਡੀ ਉੱਥੇ ਫਿੱਟ ਹੋਣੀ ਚਾਹੀਦੀ ਹੈ ਬਿਲਕੁਲ ਹੈਂਗ ਨਾ ਕਰਦੀ ਹੋਵੇ ਇੱਕ ਨਾਲ ਦੀ ਨਾਲ ਤੁਹਾਨੂੰ ਇਨਫੋਰਮੇਸ਼ਨ ਦੇ ਦਈਏ ਬਈ ਰਾਜਵੰਤ ਕੌਰ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਰਾਜਵੰਤ ਕੌਰ ਇਹ 30% ਤੱਕ ਦਾ 30% ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ 25 ਤੋਂ ਵੱਧ ਕੰਪਨੀਜ਼ ਦੇ ਨਾਲ ਡੀਲ ਕਰਦੇ ਆ ਰਾਜਵੰਤ ਕੌਰ 6474737 5 6 4 7 3 5 Rajwant Kaur car van truck di insurance Rajwant Kaur Lavana wellness spa airport road ate steels de bilkul corner te thode layi Lavana wellness spa wale hazir ne Lavana te tusi ek var geda maro ਇੱਥੇ$80 ਵਾਲਾ ਇੱਕ ਘੰਟੇ ਦਾ ਮਸਾਜ 75 ਚ ਮਿਲ ਰਿਹਾ ਹਾਈਡਰਾ ਫੇਸ਼ਲ 150 ਦੀ ਥਾਂ ਤੇ 130 ਚ ਹੋ ਰਿਹਾ ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ ਮੇਰਾ ਨਾਮ ਲੈ ਦਿਓ 200 ਚ ਵੈਕਸਿੰਗ $120 ਫੁੱਲ ਬਾਡੀ ਸਾਡੇ ਨਾਮ ਦੇ ਨਾਲ $100 ਚ ਕਿਆ ਬਾਤ ਹੈ ਸੋ ਡਾਇਰੈਕਟ ਬਿਲਿੰਗ ਵੀ ਕਰਦੇ ਆ ਇੰਸ਼ੋਰੈਂਸ ਕੰਪਨੀਜ਼ ਨੂੰ ਨਾਲ ਦੀ ਨਾਲ ਕਿਸੇ ਨੂੰ ਸਾਇਆਟਿਕਾ ਬੈਕ ਪੇਨ ਹੈ, ਤੁਹਾਡਾ ਕੋਈ ਬੈਕ ਪੇਨ ਹੈ ਟਰੈਕਿੰਗ ਦੇ ਵਿੱਚ ਉਹ ਤਾਂ ਕਰ ਰਹੀ ਹੈ, ਤਾਂ ਲਵਾਨਾ ਵੈਲਨੈਸ ਸਪਾ 341 ਪਾਰਕਹਰਸਟ ਸਕੁਏਅਰ, ਏਅਰਪੋਰਟ ਰੋਡ ਐਂਡ ਸਟੀਲਸ, ਲਵਾਨਾ ਵੈਲਨੈਸ ਸਪਾ 416-881-5385 ਤੇ ਕਾਲ ਕਰ ਸਕਦੇ ਹੋ 7220. ਹੈਲੋ
2: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ.
0: ਸਤਿ ਸ੍ਰੀ ਅਕਾਲ.
2: ਜਿਹੜੀ ਆ ਪ੍ਰੋਪਰਟੀ ਲਾਈਨ ਦੀ ਪਾਰਕਿੰਗ ਦੀ ਗੱਲ ਕਰ ਰਹੇ ਨਾ ਆਪਾਂ, ਉਹਦੇ ਸਾਈਡ ਵਾਕ ਤੋਂ ਉੱਪਰ ਜਾ ਕੇ ਕਰ ਰਹੇ ਨਾ ਤੁਸੀਂ ਆਪਣੇ ਘਰ ਦੇ ਵਿੱਚ ਵੇਖੋ, ਜਾਂ ਤੁਹਾਡੇ ਫਰੰਟ ਲਾਨ ਦੇ ਉੱਤੇ ਨਾ, ਜਾਂ ਜਿਹੜਾ ਆਪਣਾ ਪਾਰਕਿੰਗ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਹੁੰਦਾ, ਇੱਕ ਵਾਟਰ ਮੀਟਰ ਦਾ ਇੱਕ ਲੱਗੀ ਹੁੰਦੀ ਡੱਬੀ ਜੀ ਲੋਹੇ ਦੀ, ਆਪਣੀ ਪ੍ਰੋਪਰਟੀ ਲਾਈਨ ਉੱਥੋਂ ਸ਼ੁਰੂ ਹੁੰਦੀ ਆ, ਉਤੋਂ ਪਿੱਛੇ ਜਿਹੜੀ ਆ ਉਹ ਸਿਟੀ ਦੀ ਆ, ਈਵਨ ਕਿ ਉਹ ਤੁਹਾਡੇ ਆਪਣੇ ਕਈ ਵਾਰੀ ਤੇ ਬਹੁਤ ਕਲੋਜ਼ ਕਰਕੇ 2 ਫੁੱਟ ਤੇ ਦੂਰ ਹੁੰਦੀ ਆ ਆਪਣੇ ਘਰ ਦੀ ਪ੍ਰੋਪਰਟੀ ਲਾਈਨ ਤੋਂ, ਜਿਹੜੀ ਉਥੋਂ ਈਵਨ ਕਿ ਆਪਣੀ ਉਹ ਪਾਰਕਿੰਗ ਵੀ ਆ ਜਿੱਥੇ ਆਪਾਂ ਕਰਦੇ ਆ, ਹਾਂਜੀ, ਪਰ ਉਹ ਸਿਟੀ ਦੀ ਆ ਆਪਣੀ ਪ੍ਰੋਪਰਟੀ ਲਾਈਨ, ਜਿਹੜਾ ਆਪਣਾ ਕਹੇ ਜਾਂਦੇ ਨਾ ਕਿ ਤੁਹਾਡਾ ਜੀ ਇੰਨਾ ਲਾਟ ਆ ਜਿੱਥੇ ਉਹ ਵਾਟਰ ਮੀਟਰ ਲੱਗਾ ਹੁੰਦਾ ਨਾ ਜੀ, ਉਹਦੇ ਤੋਂ ਆਪਣੀ ਪ੍ਰੋਪਰਟੀ ਲਾਈਨ ਸ਼ੁਰੂ ਹੁੰਦੀ ਆ,
0: ਸਾਈਡ ਵਾਕ ਦੇ ਪਿੱਛੇ ਦੀ ਜਿਹੜੀ ਜਗ੍ਹਾ ਹੈਗੀ ਆ ਉਹ ਸਿਟੀ ਓਨ ਕਰਦੀ ਆ,
2: ਉਹ ਸਿਟੀ ਉਹਦੇ ਸਿਟੀ ਓਨ ਕਰਦੀ ਕਰਦੀ ਆ,
0: ਹਾਂਜੀ,
2: ਪਰ ਹਰ ਇੱਕ ਘਰ ਦੇ ਵਿੱਚ ਜੇ ਤੁਸੀਂ ਆਪਣੇ ਜਿੱਥੇ ਘਾਹ ਲੱਗਾ ਹੁੰਦਾ ਨਾ ਜੀ ਉੱਥੇ ਵੇਖੋ, ਜਾਂ ਆਪਣੇ ਜਿਹੜੀ ਜਿੱਥੇ ਆਪਾਂ ਪਾਰਕ ਕਰਦੇ ਆ ਉੱਥੇ ਵੇਖੋ, ਉੱਥੇ ਨਾ ਇੱਕ ਟਿੱਕੀ ਜੀ ਲੱਗੀ ਹੁੰਦੀ ਆ ਜਿੱਥੋਂ ਆਪਾਂ ਸਿਟੀ ਵਾਲੇ ਆਣ ਕੇ ਜੇ ਅੰਦਰ ਕੋਈ ਆਪਣੇ ਪ੍ਰੋਬਲਮ ਇਹਨਾਂ ਨੂੰ ਪਾਣੀ ਬੰਦ ਕਰਦੇ ਆਪਾਂ
0: ਜੀ,
2: ਉਹਦੇ ਤੋਂ ਆਪਣਾ ਆਪਣੀ ਜਗ੍ਹਾ ਉੱਥੋਂ ਅੰਦਰ ਸ਼ੁਰੂ ਹੁੰਦੀ ਆ, ਈਵਨ ਕਿ ਆਪਾਂ ਆਪਣਾ ਡਰਾਈਵ ਆਪਾਂ ਮੇਨਟੇਨ ਕਰਦੇ ਆ, ਆਪਾਂ ਉੱਥੇ ਜੋ ਵੀ ਕਰਦੇ ਆ, ਪਰ ਉਹ ਆਪਣੀ ਜਗ੍ਹਾ ਨਹੀਂ ਗੀ ਜੀ, ਜਿੱਥੇ ਵੀ ਵਾਟਰ ਮੀਟਰ ਦੀ ਸ਼ਾਇਦ ਹੁੰਦਾ ਨਾ ਜੀ ਉਹਦੇ ਤੋਂ ਅੰਦਰ ਹੁੰਦੀ ਆ ਜੀ, ਮੈਨੂੰ ਲੱਗਦਾ ਕਿ ਰੀਅਲ ਸਟੇਟ ਵਾਲੇ ਮੇਰੇ ਤੋਂ ਜ਼ਿਆਦਾ ਦੱਸ ਸਕਦੇ ਨੇ,
0: ਨਹੀਂ ਉਹੀ ਮੈਂ ਜਿਵੇਂ ਭਾਜੀ ਨੂੰ ਦੱਸ ਕੇ ਹਟਿਆ ਵੀ ਜੇ ਕਿਸੇ ਘਰ ਦੀ 4 ਗੱਡੀਆਂ ਦੀ ਪਾਰਕਿੰਗ ਹੈ ਤਾਂ ਉਹ ਪਾਰਕਿੰਗ ਤੁਹਾਡੇ ਸਿਰਫ ਡਰਾਈਵੇ ਤੇ ਹੈ, ਨਾ ਕਿ ਉਹ ਜਗ੍ਹਾ ਜਿਹੜੀ ਸਾਈਡ ਵਾਕ ਦੇ ਪਿਛਲੀ ਆ, ਤੁਹਾਡੀ ਆਵਾਜ਼ ਕੱਟ ਰਹੀ ਹੈ ਸਰ, 5050. ਹੈਲੋ
3: ਹਾਂਜੀ ਭਾਈ, ਸਤਿ ਸ਼੍ਰੀ ਅਕਾਲ.
0: ਤੁਸੀਂ ਵੀਰੇ
3: ਭਾਜੀ, ਇੱਕ ਨਾ ਡਿਪੈਂਡ ਕਰਦਾ ਗੱਡੀ ਤੇ ਵੀ, ਹੁਣ ਜਿੱਦਾਂ ਸਾਡੇ ਡਰਾਈਵੇ ਦੇ ਉੱਤੇ ਅਸੀਂ ਲਾਉਂਦੇ 2 ਗੱਡੀਆਂ ਨਾ, ਇੱਕ ਡੋਜ ਲੱਗਦੀ, ਇੱਕ ਮੇਰੇ ਕੋਲ ਟਾਓਸ ਆ ਵੋਕਸ ਵੈਗਨ ਉਹ ਲੱਗਦੀ ਆ, ਉਹ ਦੋਨੇ ਗੱਡੀਆਂ ਬੜੇ ਆਰਾਮ ਨਾਲ ਲੱਗਦੀਆਂ, ਠੀਕ ਆ, ਪਿੱਛੇ ਜਗ੍ਹਾ ਮਤਲਬ ਉਹ ਸਾਈਡ ਵੋਕ ਦੇ ਉੱਤੇ ਮਾੜੀ ਵੀ ਨੀ ਗੱਡੀ, 2 ਇੰਚ ਵੀ ਨੀ ਆਉਂਦੀ, ਤੇ ਸਾਡੇ ਘਰ ਦੇ ਨਾਲ ਦੇ ਘਰ ਵੀ ਸੇਮ ਡਰਾਈਵੇ ਆ, ਉਹਨਾਂ ਦੇ 2 ਗੱਡੀਆਂ ਲਾਉਂਦੇ, ਉਹਨਾਂ ਦੀ ਗੱਡੀ ਨਾ ਮਤਲਬ 3/4 ਜਿਹੜਾ ਸਾਈਡ ਵੋਕ ਕਵਰ ਕਰ ਦਿੰਦੀ ਦੂਜੀ ਗੱਡੀ, ਕਿਉਂਕਿ ਗੱਡੀਆਂ ਲੰਬੀਆਂ ਆ
0: ਜੀ ਜੀ,
3: ਇਹ ਵੀ ਡਿਪੈਂਡ ਕਰਦਾ
0: ਜੀ, ਪਰ ਉਹੀ ਗੱਲ ਹੈ ਨਾ ਵੀ ਜੇ ਤੁਹਾਡੀ ਗੱਡੀ ਸਾਈਡ ਵਾਕ ਦੇ ਉੱਤੇ ਓਵਰ ਹੈਂਗ ਹੋ ਰਹੀ ਹੈ, ਰੋਡ ਤੇ ਓਵਰ ਹੈਂਗ ਹੋ ਰਹੀ ਹੈ, ਤਾਂ ਬਾਈ ਲਾ ਤੁਹਾਨੂੰ ਟਿਕਟ ਮਿਲੇਗੀ,
3: ਹਾਂਜੀ, 2 ਇੰਚ ਵੀ ਹੋ ਰਹੀ ਨਾ ਹੈਂਗ ਤਾਂ ਵੀ ਤੁਹਾਨੂੰ ਟਿਕਟ
0: ਆ, ਹਾਂਜੀ
3: ਹਾਂਜੀ
0: ਬਿਲਕੁਲ,
3: ਥੈਂਕ ਯੂ,
0: ਚਲੋ ਬੜਿਆਂ ਨੂੰ ਮਿਲ ਰਹੀਆਂ ਨੇ ਟਿਕਟਾਂ, ਬਟ ਕਈਆਂ ਦੀ ਸ਼ਿਕਾਇਤ ਇਹ ਹੈ ਕਿ ਯਾਰ ਟਿਕਟ ਕਿਸੇ ਨੂੰ ਮਿਲ ਦਿੰਦੀ ਹੈ ਕਿਸੇ ਨੂੰ ਨਹੀਂ ਮਿਲਦੀ, ਕਿਸੇ ਦਾ ਓਵਰ ਹੈਂਗ ਹੋ ਰਿਹਾ ਪਿਛਲੇ ਸਾਲ ਤੋਂ ਉਹਨੂੰ ਟਿਕਟ ਕਦੇ ਮਿਲੀ ਨੀ, ਜਿਹਦਾ ਹੁਣੇ ਹੁਣੇ ਗੱਡੀ ਮਾੜੀ ਜੀ ਵੀ ਓਵਰ ਹੈਂਗ ਕਰਨ ਲੱਗੀ ਆ ਤੇ ਉਹਨੂੰ ਝੱਟ ਮਿੰਟਾਂ ਸਕਿੰਟਾਂ ਦੇ ਵਿੱਚ ਟਿਕਟ ਦਿੱਤੀ ਜਾ ਰਹੀ ਆ, ਸੋ ਬਾਇਲਾ ਵਾਲੇ ਵੀ ਕੰਸਿਸਟੈਂਟ ਥੋੜੇ ਜਿਹਾ ਹੁਣ ਜੇ ਦੇਣੀ ਹੈ ਤਾਂ ਸਾਰਿਆਂ ਨੂੰ ਦਿਓ, ਨਹੀਂ ਦੇਣੀ ਤਾਂ ਕਿਸੇ ਨੂੰ ਵੀ ਨਾ ਦਿਓ, ਇੱਕ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਵਨ ਐਂਡ ਓਨਲੀ ਮਾਸਟਰ ਸਲੀਮ, ਮਾਸਟਰ ਸਲੀਮ ਤੁਹਾਡੇ ਸ਼ਹਿਰ ਆ ਗਏ ਨੇ ਤੇ ਮਾਸਟਰ ਸਲੀਮ ਰੂਹ ਕਾ ਸਫ਼ਰ ਸ਼ੋਅ ਹੋਣ ਜਾ ਰਿਹਾ ਵੀ 24 ਜੁਲਾਈ, 24 ਜੁਲਾਈ ਲਾਈਵ ਇਨ ਕਾਨਸਰਟ ਮਿਸੀਸਾਗਾ ਕਨਵੈਨਸ਼ਨ ਸੈਂਟਰ, ਉਹ ਇੱਕ ਮਿੰਟ ਨਵੀਂ ਯਾਰ ਗਾਣਾ ਤੁਸੀਂ ਕਿਸੇ ਹੋਰ ਦਾ ਲਾਈ ਜਾਂਦੇ ਹੋ, ਗਲਤ ਗੱਲ ਆ, ਆ ਲਓ ਮਾਸਟਰ ਮਾਸਟਰ ਸਲੀਮ ਆ ਜਾਓ ਜੀ,
4: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ, ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ, ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ, ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ, ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378700001 ਤੇ।
0: ਕਿਆ ਬਾਤ ਹੈ, ਮਾਸਟਰ ਸਲੀਮ ਬੜੀ ਜਲਦ ਤੁਹਾਡੇ ਸ਼ਹਿਰ ਪਹੁੰਚ ਰਹੇ ਨੇ, ਪਹੁੰਚ ਚੁੱਕੇ ਨੇ, ਬਟ ਸ਼ੋਅ ਬੜੀ ਜਲਦ ਹੈ ਜੀ, 2171 ਹੈਲੋ,
5: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ,
5: ਕੀ ਹਾਲ ਚਾਲ ਭਾਈ,
0: ਵਧੀਆ ਜੀ, ਕਿਵੇਂ ਹੋ,
5: ਬਸ ਠੀਕ ਹੈ, ਤੁਸੀਂ ਸੁਣਾਓ ਕਿੱਦਾਂ?
0: ਬਹੁਤ ਵਧੀਆ ਵੀਰੇ।
5: ਹਾਂਜੀ, ਸਾਡੇ ਜਿਹੜਾ ਪਾਰਕ ਹੈਗੀ ਸਾਡੇ ਪਿੱਛੇ ਲਾਉਂਦੇ, ਪਰ ਸਾਰਿਆਂ ਦੀ ਨੀ ਟਿਕਟ ਲਾਉਂਦੇ।
0: ਅੱਛਾ, ਕਿਸੇ ਕਿਸੇ ਦੇ ਲਾ ਦਿੰਦੇ ਟਿਕਟ, ਕਿਸੇ ਦੇ ਨਹੀਂ ਲਾਉਂਦੇ?
5: ਹਾਂਜੀ, ਕਈਆਂ ਦੇ ਲਾਉਂਦੇ ਆ, ਕਈਆਂ ਦੇ ਨਹੀਂ ਲਾਉਂਦੇ। ਸਾਡੇ ਇੱਥੇ ਸੀ ਸਾਰੀਆਂ ਦੀ ਗੱਡੀਆਂ ਖਲੋਤੀਆਂ ਹੁੰਦੀਆਂ, ਇਕੱਲੀ ਮੇਰੀ ਟਿਕਟ ਲਾ ਗਏ, ਬਾਕੀ ਸਾਰੀਆਂ ਗੱਡੀਆਂ ਸੇਵ ਖਲੋਤੀਆਂ।
0: ਉਹੀ ਤਾਂ ਮੈਂ ਸਮਝ ਨਹੀਂ ਲੱਗਦੀ ਕਿਹੜੇ ਹਿਸਾਬ ਨਾਲ ਟਿਕਟਾਂ ਦੇ ਰਹੇ ਆ।
5: ਹਾਂਜੀ, ਪਤਾ ਨੀ ਕਿਹੜੇ ਹਿਸਾਬ ਨਾਲ ਦੇ ਰਹੇ ਨਾਲੇ ਗੱਡੀ ਵੀ ਨਾਲੇ ਆਪਣੇ ਸਿਟੀ ਵਾਲੇ ਕਹਿੰਦੇ ਟਾਇਰ ਗੱਬੇ ਹੋਣੇ ਚਾਹੀਦੇ ਤੁਹਾਡੇ।
0: ਹਾਂਜੀ, ਟਾਇਰ ਵੀ ਤੇ ਗੱਡੀ ਦੇ ਟਾਇਰ ਤੇ ਨਾਲ ਪੂਰੀ ਗੱਡੀ ਡਰਾਈਵ ਤੇ ਹੋਣੀ ਚਾਹੀਦੀ, ਨਾ ਕਿ ਸਿਰਫ ਟਾਇਰ।
5: ਜਿਹੜਾ ਤੁਹਾਡਾ ਲੋਕਲ ਡਰਾਈਵ ਆ ਉਹਦੇ ਲਈ ਗੱਬੇ ਟਾਇਰ ਹੋਣੇ ਚਾਹੀਦੇ ਕਹਿੰਦੇ। ਪਰ ਮੇਰੇ ਗੱਬੇ ਟਾਇਰ ਸੀਗੇ, ਮੇਰੇ ਟਿਕਟ ਫੇਰ ਵੀ ਲਾ ਗਏ, ਬਾਕੀ ਸਾਰਿਆਂ ਦੀਆਂ ਖੜੀਆਂ।
0: ਬਾਕੀ ਨੂੰ ਫਿਰ ਬਾਕੀ ਨੂੰ ਬਿਲਕੁਲ ਕੋਈ ਨੀ ਟਿਕਟ ਲਾ ਕੇ ਗਏ?
5: ਨਹੀਂ, ਕਿਸੇ ਨੂੰ ਲੱਗ ਗਿਆ, ਮੇਰੇ ਇਕੱਲੇ ਦੇ ਲੱਗ ਗਏ।
0: ਚਲੋ, ਤੁਸੀਂ ਇਕੱਲੇ ਲੱਕੀ ਹੋ ਫਿਰ, ਹੋਰ ਕੀ ਲੱਕੀ ਹੋਈ ਆ, ਤੁਹਾਨੂੰ ਸਿਟੀ ਵਾਲੇ ਇੰਨਾ ਪਿਆਰ ਕਰਦੇ ਆ।
5: ਪਿਆਰ ਕਰਦੇ ਆ, ਬੋਲਦੇ ਨੀ, ਇਹ ਤਾਂ ਨਾਂ ਰੱਖਿਆ ਫਲਾਵਰ ਸਿਟੀ।
0: ਹਾਂ,
5: ਤੇ ਇੱਥੇ ਫੁੱਲ ਤੇ ਲੱਗਾ ਤੇ ਕਿਤੇ ਵੀ ਨਹੀਂ।
0: ਫੁੱਲ ਤਾਂ ਲੱਗਾ, ਫੁੱਲ ਬਥੇਰੇ ਲੱਗੇ ਹੋਏ ਸੀਗੇ, ਪਤਾ ਨੀ ਹੁਣ ਫੁੱਲ ਕਿੱਥੇ ਗਏ।
5: ਆ ਪੀੜੀ ਬੂਟੀ ਜਿਹੜੀ,
0: ਹਾਂ ਅੱਜ ਕੱਲ ਤਾਂ ਸਹੀ ਗੱਲ ਆ, ਬੂਟੀ ਦਿਸਦੀ ਆ, ਹੋਰ ਕੁਛ ਨੀ ਦਿਸਦਾ। ਤੁਹਾਡੀ ਲੋਨ ਤੇ ਜਾਂ ਨਵਾਂ ਘਾਹ ਲਗਵਾਉਣਾ, ਤੁਸੀਂ ਨੰਬਰ ਨੋਟ ਕਰ ਲਓ 4376551984 ਦੇ ਉੱਤੇ ਕਾਲ ਤੁਸੀਂ ਕਰੋ ਰਾਈਟ ਵੇ। ਰੋਇਲ ਪਰਫਿਊਮਸ, ਪਰਫਿਊਮ ਦੇਖੋ ਇਹ ਵੀ ਜ਼ਰੂਰੀ ਹੈ ਯਾਰ, ਕਿਤੇ ਜਾ ਰਹੇ ਹਾਂ ਵਧੀਆ ਖੁਸ਼ਬੂ ਹੋਣੀ ਚਾਹੀਦੀ ਤੁਹਾਡੇ ਚੋਂ। 1 Regan Road ਦੇ ਉੱਤੇ ਰੋਇਲ ਪਰਫਿਊਮਸ ਵਾਲੇ ਨੇ, ਬਵੇਰਡ ਅਤੇ ਮੈਕਲੋਗਲਿਨ ਦੇ ਨਜ਼ਦੀਕ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ। royalperfumes.co ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, ਪਰਫਿਊਮ ਸਿਰਫ $50 ਤੋਂ ਯਾਰ, ਵਾਹ! ਤੇ 2 ਪਰਫਿਊਮ ਲਓ ਤੇ 1 ਪਰਫਿਊਮ ਬਿਲਕੁਲ ਫ੍ਰੀ ਹੋਵੇਗਾ, ਕਿਆ ਬਾਤ ਹੈ, ਮੇਰਾ ਨਾਂ ਲੈ ਦਿਓ। ਇਹ ਉਹੀ ਓਇਲ ਯੂਜ਼ ਕਰਦੇ ਆ ਪਰਫਿਊਮਸ ਲਈ ਜਿਹੜਾ ਕਿ ਡੀਓਰ, ਸ਼ਨੈਲ ਵਰਗੀਆਂ ਕੰਪਨੀਜ਼ ਯੂਜ਼ ਕਰਦੀਆਂ ਨੇ, ਜਿਹੜੇ ਬਾਹਰੋਂ 400-500 ਦੇ ਪਰਫਿਊਮ ਮਿਲਦੇ ਆ, ਇੱਥੋਂ ਮਿਲ ਜਾਣਗੇ ਉਹੀ $50 ਚ, ਸੇਮ ਫ੍ਰੈਗਰੈਂਸ ਤੇ ਉਨੇ ਹੀ ਚਿਰ ਲਾਸਟ ਕਰਨਗੇ। ਨਾਲ ਤੁਹਾਨੂੰ ਦੁਬਈ ਦੇ ਊਦ ਚਾਹੀਦੇ ਆ ਜਾਂ ਤੁਹਾਨੂੰ ਇਤਰ ਚਾਹੀਦੇ ਨੇ ਤਾਂ $25 ਚ ਉਹ ਮਿਲ ਜਾਣਗੇ। ਤੇ royalperfumes.co 1 Regan Road, ਨੰਬਰ ਹੈ 4373150701
5: ਆਪਨੇ ਬਿਲਕੁਲ ਸਹੀ ਕਹਾ ਥਾ ਕਿ ਵੋ ਡਿਪੈਂਡ ਕਰਤਾ ਹੈ ਕਿ ਵੋ ਐਕਚੁਅਲੀ ਪਾਰਕਿੰਗ ਸਿਟੀ ਕੀ ਹੈ। ਲੇਕਿਨ ਕਿਸੀ ਕੋ ਟਿਕਟ ਮਿਲਤੀ ਹੈ, ਕਿਸੀ ਕੋ ਨਹੀਂ ਮਿਲਤੀ, ਠੀਕ ਹੈ ਨਾ। ਅੱਛਾ, ਔਰ ਦੂਸਰੀ ਬਾਤ ਮੈਂ ਇਹ ਕਰਦੀ ਸੀ, ਮੈਨੂੰ ਸੁਬਹ ਕਾਲ ਕਰਨਾ ਚਾਹੀਦੀ ਆਪਕੋ, ਲੇਕਿਨ ਮੇਰੇ ਖਿਆਲ ਦੇ ਟਾਈਮ ਓਵਰ ਹੋ ਗਿਆ ਥਾ। ਉਹ ਇੱਕ ਪੰਜਾਬੀ ਬਹਿਨ ਨੇ ਪੁੱਛਿਆ ਤਾ ਸਵਾਲ ਹਸਮੇਰ ਕੇ ਬਾਰੇ ਮੇਂ।
0: ਕਿਸਾ, ਅੱਛਾ, ਹਸਬੈਂਡ ਕੇ ਬਾਰੇ ਮੇਂ,
5: ਵੋ ਹਕਮੇਰ ਕੇ ਬਾਰੇ ਮੇਂ ਪੁੱਛਾ ਥਾ ਕਿ ਲੜਕੀ ਜੇ।
0: ਓ ਹਾਂਜੀ ਹਾਂਜੀ ਹਾਂਜੀ, ਹਕਮੇਰ, ਯੈਸ ਯੈਸ ਯੈਸ ਯੈਸ ਯੈਸ, ਵੋ ਉਹਨਾਂ ਨੇ ਪੁੱਛਿਆ ਥਾ ਅਗਰ ਕੋਈ ਯੂ ਨੋ ਮੁਸਲਮ ਸਾਡੇ ਭੈਣ ਭਰਾ ਸੁਣ ਰਹੇ ਹੋ, ਦੱਸ ਦੇਣ ਹੋਰ ਡਿਟੇਲ। ਹਾਂਜੀ ਹਾਂਜੀ
5: ਹਾਂਜੀ ਹਾਂਜੀ ਹਾਂਜੀ, ਮੈਂ ਵੋਹੀ ਬਤਾ ਰਹਾ ਹੂੰ ਮੈਂ।
0: ਹਾਂ,
5: ਜੋ ਹੈ ਉਸਮੇ ਹਕਮੇਰ ਹੋਤਾ ਲੜਕੀ ਕੇ ਲੀਏ, ਕਿਉਂਕਿ ਮੁਸਲਿਮ ਰਿਲੀਜਨ ਜੋ ਹੈ ਵੋ ਪ੍ਰੋਟੈਕਟ ਕਰਤਾ ਹੈ, ਵੈਸੇ ਤੋ ਆਮ ਲੋਗ ਨਹੀਂ ਜਾਣਤੇ ਇਸਕੋ, ਵੋ ਪ੍ਰੋਟੈਕਟ ਕਰਤਾ ਹੈ ਔਰਤ ਕੋ ਕਿ ਸ਼ਾਦੀ ਕੇ ਬਾਅਦ ਉਸਕੋ ਕੋਈ ਉਸਕੇ ਸਾਥ ਕੋਈ ਗਲਤ ਕਾਮ ਨਹੀਂ ਹੋਣੇ ਚਾਹੀਏ।
0: ਅੱਛਾ,
5: ਠੀਕ ਹੈ, ਉਸਕੋ ਉਸਕਾ ਹੱਕ ਮਿਲਣਾ ਚਾਹੀਏ। ਲੇਕਿਨ ਹਕਮੇਰ ਕੇ ਵੀ ਦੋ ਚੋਇਸ ਹੋਤੀ ਹੈ, ਵੋ ਲੜਕੀ ਕੀ ਚੋਇਸ ਹੈ। ਅਗਰ ਵੋ ਹਕਮੇਰ ਲੈਣਾ ਚਾਹੇ ਸ਼ਾਦੀ ਕੀ ਰਾਤ ਕੋ, ਇਸ ਸੇ ਪਹਿਲੇ ਕਿ ਸਮਥਿੰਗ ਹੈਪਨ ਲਾਈਕ ਵੋ ਦੋਨੋ ਰਾਤ ਸਾਥ ਗੁਜ਼ਾਰ ਰਹੇ, ਵੋ ਆਪਣਾ ਹੱਕ ਪਹਿਲੇ ਮੰਗ ਸਕਤੀ ਹੈ।
0: ਅੱਛਾ,
5: ਮਿਸਾਲ ਕੇ ਤੌਰ ਪਰ ਅਗਰ ਉਸਕੋ $10,000 ਹੱਕ ਮੇਰ ਤੇ ਹੁਆ ਹੈ, ਤੋ ਵੋ ਬਿਫੋਰ ਹੀ ਸ਼ੀ ਡੂ ਐਨੀਥਿੰਗ ਵੋ ਮਾਂਗ ਸਕਤੀ ਹੈ ਕਿ ਮੁਝੇ $10,000 ਅਪਰੰਟ ਚਾਹੀਏ। ਅਗਰ ਕੋਈ ਪ੍ਰੋਪਰਟੀ ਉਸਨੇ ਆਪਣੇ ਨਾਮ ਪੇ ਲਿਖਵਾਈ ਹੈ ਤੋ ਵੋ ਅਪਰੰਟ ਮਾਂਗ ਸਕਤੀ ਹੈ, ਉਸਕੇ ਪਾਸ ਚੋਇਸ ਹੈ। ਇੱਕ ਔਰ ਚੋਇਸ ਯੇ ਹੈ ਕਿ ਵੋ ਹਸਬੈਂਡ ਕੋ ਯੇ ਕਹਿ ਸਕਤੀ ਹੈ ਕਿ ਭਾਈ ਪ੍ਰੋਪਰਟੀ ਹੈ $10,000 ਯਾ $50,000 ਜੋ ਵੀ ਮੈਨੇ ਡਿਮਾਂਡ ਕੀ ਹੈ ਵੋ ਤੂੰ ਬਾਅਦ ਮੇਂ ਦੇਗਾ ਮੁਝੇ ਲੇਟਰ ਆਨ।
0: ਚਲੋ ਸਰ, ਬਹੁਤ ਸ਼ੁਕਰੀਆ, ਥੈਂਕ ਯੂ, ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਨਾਲ ਦੀ ਨਾਲ ਤੁਸੀਂ ਇੱਕ ਮੈਸੇਜ ਜ਼ਰੂਰ ਯਾਦ ਰੱਖਣਾ, ਇੱਕ ਨਾ ਫੀਨਿਕਸ ਮਿਲਵਰਕ ਵਾਲੇ ਨੇ, ਫੀਨਿਕਸ ਮਿਲਵਰਕ ਵਾਲਿਆਂ ਨੂੰ ਇੱਕ ਇੰਪਲੋਈ ਦੀ ਲੋੜ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਐਕਸਪੀਰੀਅੰਸਡ ਕਾਰਪੈਂਟਰ ਦੇ ਕੰਮ ਕਰਨ ਵਾਲੇ ਦੀ ਇੱਕ ਜ਼ਰੂਰਤ ਹੈ। ਜੇ ਕਿਸੇ ਨੂੰ ਵੀ ਕੈਬਨਿਟਰੀ ਦਾ ਕੰਮ ਆਉਂਦਾ, ਕਾਰਪੈਂਟਰੀ ਦਾ ਐਕਸਪੀਰੀਅੰਸ ਹੈ, ਟੇਬਲ ਸੋ ਤੇ ਟੂਲਸ ਦਾ ਕੰਮ ਤੁਹਾਨੂੰ ਆਉਂਦਾ ਨਾ, ਬੜੀ ਕਮਾਲ ਦੀ ਕੰਪਨੀ ਹੈ, ਸਟੀਲਸ ਅਤੇ ਟੋਮਕਨ ਤੇ ਲੋਕੇਟਡ ਨੇ, ਫੀਨਿਕਸ ਮਿਲਵਰਕ। ਜੈਗ ਭਾਜੀ ਨੂੰ ਫੋਨ ਕਰ ਲਓ 416-822-2239 ਦੇ ਉੱਤੇ ਜੈਗ ਭਾਜੀ ਨੂੰ ਫੋਨ ਕਰੋ 5028। ਹੈਲੋ,
6: ਹਾਂਜੀ ਬਾਈ ਜੀ, ਕੀ ਹਾਲ ਹੈ?
0: ਵਧੀਆ ਜੀ, ਕਿਵੇਂ ਹੋ?
6: ਠੀਕ ਹੈ ਜੀ, ਵਧੀਆ। ਜਿਹੜੀ ਪਾਰਕਿੰਗ ਵਾਲੀ ਗੱਲ ਚੱਲਦੀ ਹੈ, ਮੈਨੂੰ ਵੀ ਤੁਹਾਡੀ ਗੱਲ ਦੀ ਲੱਗੀ ਸੈਂਸ ਬਣਦੀ ਆ ਵੀ ਜੇ ਅੱਗੇ ਜਗ੍ਹਾ ਹੈਗੀ ਆ ਫੇਰ ਤਾਂ ਖੜਾ ਸਕਦੇ ਹਾਂ। ਤੇ ਜਿਵੇਂ ਹੁਣ ਸਾਡੀ ਸਟਰੀਟ ਤੇ ਖੜਦੀਆਂ ਜੀ ਜਿਹੜੀਆਂ ਗੱਡੀਆਂ ਵਾਕਵੇ ਤੋਂ ਵੀ ਅੱਗੇ ਖੜਦੀਆਂ ਰੋਡ ਵਾਲੀ ਸਾਈਡ, ਤੇ ਉਹਨਾਂ ਦੇ ਅੱਗੇ ਪਿੱਛੇ ਦੋ ਦੋ ਫੁੱਟ ਥਾਂ ਹੁੰਦਾ, ਦੋ ਫੁੱਟ ਥਾਂ ਹੋਰ ਐਕਸਟਰਾ ਵੱਜਦਾ ਗੱਡੀਆਂ ਖੜਾ ਕੇ ਵੀ। ਤੇ ਉਹ ਬਾਈ ਜੀ ਨੂੰ ਮੈਨੂੰ ਲੱਗਦਾ ਭੁਲੇਖਾ ਹੀ ਪੈ ਗਿਆ ਵੀ ਉਹ ਗਰੰਟਡ ਹੀ ਲੈ ਰਹੇ ਆ ਵੀ ਮੈਂ ਪਾਰਕਿੰਗ ਲਾ ਸਕਦਾ ਜੇ ਮੇਰੇ ਬੰਪਰ ਵੀ ਉੱਤੇ ਆਉਂਦਾ, ਕਿਉਂਕਿ ਸਾਡੇ ਕਈ ਸਟਰੀਟਾਂ ਬਾਈ ਇਹੋ ਜਿਹੀਆਂ ਵਾ ਨਾ ਵੀ ਜਿੱਥੇ ਉਹ ਜਿਹੜਾ ਵਾਕਵੇ ਆ ਨਾ ਉਹ ਮਤਲਬ ਵਾਕਵੇ ਤੋਂ ਅੱਗੇ ਜਿਹੜਾ ਥਾਂ ਵਾ ਉਹ ਦੋ ਦੋ ਫੁੱਟ ਹੀ ਆ, ਤੇ ਕਈ ਘਰ ਇਹੋ ਜਿਹੇ ਜਿੱਥੇ ਹੈ ਹੀ ਨੀਗਾ ਵਾਕਵੇ ਇੱਥੇ ਬ੍ਰੈਂਪਟਨ
0: ਚ।
6: ਇਹ ਸਟਰੀਟ ਤੇ ਡਿਪੈਂਡ ਕਰਦਾ, ਬਹੁਤ ਘਰ ਇਹੋ ਜਿਹੇ ਆ ਜਿਹੜੇ ਵਾਕਵੇ ਤੇ ਜਾ ਕੇ ਖਤਮ ਹੋ ਜਾਂਦੇ ਆ, ਉਹ ਤੋਂ ਅੱਗੇ ਹੈ ਨੀ ਗਾ ਡਰਾਈਵੇ, ਤੇ ਕਈ ਘਰ ਇਹੋ ਜਿਹੇ ਜਿਹਦਾ ਅੱਗੇ ਵਾਲਾ ਡਰਾਈਵੇ ਦੋ ਤਿੰਨ ਫੁੱਟ ਦਾ ਹੀ ਆ, ਹੁਣ ਆਪਾਂ ਉੱਥੇ ਗੱਡੀ ਲਾ ਕੇ ਤੇ ਧੱਕਾ ਕਰੀ ਜਾਈਏ ਵੀ ਅਸੀਂ ਖੜਾਉਣੀ ਖੜਾਉਣੀ ਆ।
0: ਮਾੜੀ ਮੋਟੀ ਵੀ ਹੈਂਗ ਕਰ ਰਹੀ ਹੈ ਤਾਂ ਨਹੀਂ ਲਾ ਸਕਦੇ, ਦੈਟਸ ਇਟ, ਸਿੰਪਲ। ਹਾਂਜੀ ਵੀਰੇ, 0075 ਜੀ।
1: ਹਾਂਜੀ, ਅੱਛਾ ਉਹ ਗੱਲ ਪਤਾ ਕੀ ਹੈ, ਜਿਹੜੀ ਆ ਗੱਲ ਹੁਣ ਬ੍ਰਦਰ ਨੇ ਵੀ ਦੱਸੀ ਨਾ, ਉਹ ਮੇਰਾ ਕੁਐਸਚਨ ਉਹ ਨਹੀਂ ਹੈ, ਉਹ ਮੈਂ ਵੀ ਸਮਝਦਾ ਵੀ ਜਿਹੜੀ ਦੋ ਫੁੱਟ ਹੀ ਬਚਦੀ ਹੈ ਨਾ ਉਹਦੇ ਤੋਂ ਬਾਅਦ, ਤੇ ਉਹਦੇ ਤੇ ਆਪਾਂ ਟੇਢੀ ਗੱਡੀ ਖੜੀ ਕਰਦੀ ਹੈ ਤਾਂ ਦੈਟ ਡਜ਼ਨਟ ਮੇਕ ਸੈਂਸ, ਉਹ ਦੈਟ ਆਈ ਗੈਟ ਇਟ। ਇੱਥੇ ਬਹੁਤ ਸਾਰੀਆਂ ਪ੍ਰੋਪਰਟੀਜ਼ ਐਸੀਆਂ ਹੈ ਬ੍ਰਾਂਪਟਨ ਦੇ ਵਿੱਚ ਵੀ ਔਰ ਬਾਕੀ ਮਿਊਨਿਸਪੈਲਿਟੀ ਦੇ ਵਿੱਚ ਵੀ ਜਿੱਥੇ ਰਿਟਰਨ ਦੇ ਵਿੱਚ ਇਹ ਪਾਰਕਿੰਗ ਹੈ ਕਿ ਡਰਾਈਵੇ ਤੋਂ ਬਾਅਦ ਤੁਹਾਡੀਆਂ ਦੋ ਪਾਰਕਿੰਗ ਹੈ, ਬਟ ਪ੍ਰੋਬਲਮ ਉੱਥੇ ਇਹ ਆਉਂਦੀ ਹੈ ਕਿ ਸਿਟੀ ਨੇ ਮਿਨੀਮਮ ਉਹਨੂੰ ਪਾਸ ਕੀਤਾ ਹੋਇਆ ਕਿ ਤੁਹਾਡੇ ਗੱਡੀ ਦੇ ਚਾਰ ਟਾਇਰ ਉਹਦੇ ਉੱਤੇ ਆਉਂਦੇ ਹੈ ਔਰ ਉਸ ਤੋਂ ਬਾਅਦ ਉਹ ਹੈਂਗ ਕਰਦੀ ਹੈ ਉਹਦੇ ਤੇ, ਰਾਈਟ। ਹੁਣ ਦੂਸਰੀ ਗੱਲ, ਇੱਕ ਹੋਰ ਬ੍ਰਦਰ ਕਹਿ ਕੇ ਗਏ ਨਾ ਵੀ ਕਿਸੇ ਨੂੰ ਟਿਕਟ ਮਿਲਦੀ ਕਿਸੇ ਨੂੰ ਨਹੀਂ ਮਿਲਦੀ, ਅੱਜ ਤੱਕ ਕੀ ਹੋ ਰਿਹਾ ਸੀ ਕਿ ਜਿਹੜੇ ਸਿਟੀ ਦੇ ਉਹ ਪੁਲਿਸ ਆਉਂਦੇ ਆ ਚੈੱਕ ਕਰਨ, ਉਹ ਕੀ ਕਰਦੇ ਆ, ਉਹ ਨਾ ਥੋੜਾ ਜਿਹਾ ਡਾਊਨ ਹੋ ਕੇ ਦੇਖਦੇ ਆ ਕਿ ਤੁਹਾਡੀ ਟਾਇਰ ਸਾਈਡ ਵਾਕ ਨੂੰ ਟੱਚ ਕਰ ਰਹੇ ਆ ਕਿ ਨਹੀਂ ਕਰ ਰਹੇ। ਜੇ ਤਾਂ ਉਹ ਟੱਚ ਕਰ ਰਹੇ ਆ, ਜਸਟ ਟੱਚ ਵੀ ਕਰ ਰਹੇ ਆ, ਤਾਂ ਉਹਨਾਂ ਨੇ ਫੋਟੋ ਕਲਿੱਕ ਕਰਨੀ ਹੈ ਬਿਕੋਜ਼ ਆਈ ਹੈਵ ਸੀਨ ਟੇਕਿੰਗ ਦੈਮ, ਉਹਨਾਂ ਨੇ ਫੋਟੋ ਖਿੱਚਣੀ ਹੈ ਔਰ ਤੁਹਾਨੂੰ ਟਿਕਟ ਦੇ ਜਾਣੀ ਹੈ। ਇਹ ਹੁਣ ਰੀਸੈਂਟਲੀ ਪਿਛਲੇ ਦੋ ਹਫ਼ਤੇ ਤੋਂ ਇਹ ਹੋਇਆ ਕਿ ਜਿਹਨਾਂ ਦਾ ਹੈਂਗ ਵੀ ਕਰ ਰਿਹਾ ਨਾ ਬੰਪਰ, ਉਹਨਾਂ ਨੂੰ ਟਿਕਟਸ ਮਿਲਣੀਆਂ ਸ਼ੁਰੂ ਹੋਈਆਂ। ਆਈ ਹੈਵ ਸੀਨ ਫਿਊ ਵੀਡੀਓਜ਼। ਹੁਣ ਇੱਕ ਮੁੱਦਾ ਜਿਹੜਾ ਹੈ ਨਾ, ਇਹ ਜੇ ਤਾਂ ਇਹ ਏਦਾਂ ਹੀ ਰਿਹਾ ਕੰਟੀਨਿਊ, ਤਾਂ ਤੁਹਾਨੂੰ ਸੁਣਨ ਨੂੰ ਮਿਲੇਗਾ ਇਹ ਚੀਜ਼ਾਂ ਕਿ ਇਹ ਮੁੱਦਾ ਪਖਣ ਵਾਲਾ ਹੈ, ਬਿਕੋਜ਼ ਇੱਥੇ ਲੋਕਾਂ ਕੋਲੇ ਚਾਰ ਗੱਡੀਆਂ ਨਾਰਮਲ ਹੈ ਔਰ ਬਾਏ ਲਾਸ ਦੇ ਹਿਸਾਬ ਨਾਲ ਹੀ ਉਹ ਪਾਰਕ ਕਰਦੇ ਪਏ, ਬਟ ਉਹ ਬਿਕੋਜ਼ ਉਹ ਹੈਂਗ ਕਰ ਰਿਹਾ ਤਾਂ ਹੁਣ ਸਿਟੀ।
0: ਨਹੀਂ ਭਾਜੀ, ਬਟ ਉਹ ਬਾਏ ਲਾ ਦੇ ਹਿਸਾਬ ਨਾਲ ਨਹੀਂ ਪਾਰਕ ਕਰ ਰਹੇ, ਗੱਲ ਤਾਂ ਇਹੀ ਹੈ। ਬਾਏ ਲਾ ਕਹਿੰਦਾ ਕਿ ਯੂਅਰ ਕਾਰ ਮਸਟ ਨਾਟ ਹੈਂਗ।
1: Yes.
0: ਸਿਟੀ ਦਾ ਫਲੋ ਇਹ ਹੈ ਕਿ ਸਿਟੀ ਆਪਣੇ ਟਿਕਟਿੰਗ ਪ੍ਰੋਸੈਸ ਦੇ ਵਿੱਚ ਕੰਸਿਸਟੈਂਟ ਨਹੀਂ ਹੈਗੀ, ਕਿਸ ਨੂੰ ਟਿਕਟ ਦੇ ਰਹੀ ਹੈ ਕਿਸ ਨੂੰ ਨਹੀਂ ਦੇ ਰਹੀ, ਜਾਂ ਤਾਂ ਸਾਰੇ ਨੂੰ ਦਿਓ ਜਾਂ ਕਿਸ ਨੂੰ ਨਾ ਦਿਓ।
1: ਹਾਂਜੀ, ਤਾਂ ਦੂਸਰੀ ਗੱਲ ਹੈ, ਜਦੋਂ ਘਰ ਪਾਸ ਹੋਏ ਹੈ ਨਾ ਸਰ ਇਹ, ਉਦੋਂ ਇਹ ਬਿਲਡਰ ਨੇ ਇਸ ਕਰਕੇ ਪਾਸ ਕਰਾਏ ਹੈ ਕਿ ਇੱਕ ਡਰਾਈਵੇ ਦੀ ਪਾਰਕਿੰਗ ਦੋ ਪਿੱਛੇ, ਬਟ ਉਹ ਦੋ ਪਿੱਛੇ ਕਿੱਦਾਂ, ਇੱਕ ਪਾਰਕਿੰਗ ਫੁੱਲ ਹੈ, ਦੂਸਰੀ ਪਾਰਕਿੰਗ ਹੈ ਜਿਹੜੀ ਸਿਰਫ ਟਾਇਰ ਆਉਂਦੇ ਹੈ।
0: ਤੁਸੀਂ ਮੈਨੂੰ ਕਿਤੇ ਲਿਖਿਆ ਭੇਜੋ ਵੀ ਸਾਈਡ ਵਾਕ ਦੇ ਪਿਛਲੀ ਜਿਹੜੀ ਏਰੀਆ ਉਹਨੂੰ ਵੀ ਲੀਗਲੀ ਉਹਨਾਂ ਨੇ ਕਿੱਥੇ ਲਿਖਿਆ ਵੀ ਉਹ ਵੀ ਤੁਹਾਡੀ ਦੋ ਗੱਡੀਆਂ ਪਾਰਕ ਹੋ ਰਹੀਆਂ ਨੇ।
1: ਉਹ ਲਿਖਤਾ ਕੀ ਹੁੰਦਾ, ਜਦੋਂ ਪ੍ਰੋਪਰਟੀ ਰਿਪੋਰਟ ਕੱਢਦੇ ਹੋ ਨਾ, ਉਹਦੇ ਚ ਲਿਖਿਆ ਹੁੰਦਾ ਵੀ ਦੋ ਡਰਾਈਵੇ ਪਾਰਕਿੰਗ, ਇੱਕ ਗਰਾਜ ਪਾਰਕਿੰਗ। ਹੁਣ ਉਹ ਦੋ ਡਰਾਈਵੇ ਪਾਰਕਿੰਗ ਕਿੱਥੇ ਹੈ? ਉਹ ਉਦਾਂ ਹੀ ਬਣਦੀ ਹੈ ਨਾ, ਹੋਰ ਕੋਈ ਰਸਤਾ ਹੀ ਨਹੀਂ ਉੱਥੇ ਕਿਤੇ ਹੋਰ।
0: ਨਹੀਂ ਨਹੀਂ, ਉੱਥੇ ਭਾਜੀ ਉਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਉਹਨੂੰ ਕਹਿੰਦੇ ਆ ਡਰਾਈਵਵੇ ਏਪਰਨ, ਉਹ ਏਪਰਨ ਦੇ ਉੱਤੇ ਜੇ ਚਲੋ ਤੁਹਾਡੀ ਗੱਡੀ ਜਿਵੇਂ ਕਈ ਨੇ ਕਿਹਾ ਕਿ ਗੱਡੀ ਦੇ ਸਾਈਜ਼ ਦੇ ਉੱਤੇ ਡਿਪੈਂਡ ਹੈ, ਜੇ ਗੱਡੀ ਪੂਰੀ ਫਿੱਟ ਹੋ ਰਹੀ ਹੈ ਦੈਨ ਯੂ ਕੈਨ ਪਾਰਕ, ਜੇ ਨਹੀਂ ਤੁਸੀਂ ਜੇ ਨਹੀਂ ਫਿੱਟ ਹੋ ਰਹੀ ਤਾਂ ਫਿਰ ਉਹ ਲੀਗਲ ਪਾਰਕਿੰਗ ਨਹੀਂ ਹੈ।
1: ਹਾਂਜੀ ਹਾਂ, ਮੈਂ ਸਮਝ ਗਿਆ ਸਰ, ਪਰ ਉਹ ਗੱਲ ਇੱਦਾਂ ਨਾ ਕਿ ਜਦੋਂ ਇਹ ਬਿਲਡਰ ਨੇ ਬਣਾਇਆ ਵੀ ਹੈ ਨਾ, ਉਦੋਂ ਵੀ ਗੱਡੀਆਂ ਇੰਨੀਆਂ ਛੋਟੀਆਂ ਨੇ ਸੀਗੀਆਂ ਕਿ ਉਹ ਉਸ ਡਰਾਈਵੇ ਤੇ ਪਾਰਕ ਆ ਸਕਣ, ਉੱਥੇ ਸਿਰਫ ਟਾਇਰ ਹੀ ਆਊਗੇ ਤੁਹਾਡੇ, ਚਾਰੋਂ ਟਾਇਰ, ਦੈਟਸ ਇਟ,
7: ਮਤਲਬ ਟਾਇਰ ਤੁਹਾਡੇ ਸਾਈਡ ਵਾਕ ਤੇ ਨਹੀਂ ਜਾਊਗੇ, ਬਟ ਉਹ ਬੰਪਰ ਜਾਂ ਬਾਕੀ ਬੇਸ ਦਾ ਜਾਊਗਾ। ਤੁਸੀਂ ਦੇਖਿਆ ਹੋਣਾ ਬਹੁਤ ਸਾਰੇ,
0: ਮੈਂ ਸਮਝਦਾ, ਮੈਂ ਤੁਹਾਡੀ ਗੱਲ ਸਮਝ ਗਿਆ, ਬਟ ਫਿਰ ਉਹੀ ਗੱਲ ਹੈ ਨਾ, ਉਹ ਲੀਗਲ ਪਾਰਕਿੰਗ ਨਹੀਂ ਹੈ।
7: ਹਾਂਜੀ ਹਾਂ, ਹੁਣ ਇਹ ਤਾਂ ਪੋਲੀਟੀਕਲੀ ਮੈਨੂੰ ਲੱਗਦਾ ਵੀ ਇਹ ਮੁੱਦਾ ਨਾ, ਕਿਉਂਕਿ ਜੇ ਟਿਕਟ ਆਈਆਂ ਤਾਂ ਤੁਸੀਂ ਸਮਝੋ ਵੀ ਕੁਛ ਨੇਬਰਹੁੱਡ ਐਸੇ ਹੈ ਜਿੱਥੇ ਪੂਰੇ ਨੇਬਰਹੁੱਡ ਨੂੰ ਟਿਕਟ ਮਿਲੂਗੀ।
0: ਪਰ ਪਤਾ ਕੀ, ਬਿਲਡਰ ਵੀ ਜੇ ਕਿਸੇ ਬਿਲਡਰ ਨੇ, ਹੁਣ ਮੈਨੂੰ ਨਹੀਂ ਪਤਾ ਕਿਹੜੇ ਬਿਲਡਰ ਕਿਹੜੇ ਯੂਨੋ ਏਰੀਆ ਦੇ ਵਿੱਚ ਇਹ ਲਿਖਿਆ, ਬਟ ਜੇ ਬਿਲਡਰ ਲਿਖਿਆ ਵੀ ਹੈ ਨਾ, ਉਹ ਵੀ ਬੜੇ ਸਮਾਰਟ ਨੇ, ਉਹਨਾਂ ਨੂੰ ਪਤਾ ਕਿ ਅਸੀਂ ਜੇ ਉਹਨਾਂ ਨੇ ਵਰਡਿੰਗ ਕੀਤੀ, ਉਹਨਾਂ ਨੇ ਕੀਤੀ ਹੋਊਗੀ ਮੇ ਬੀ ਵੀ ਸਮ ਕਾਰਸ ਕਿਨ ਫਿੱਟ ਜਾਂ ਕੁਛ ਇੱਦਾਂ ਦਾ, ਜਿਹੜੀ ਛੋਟੀ ਗੱਡੀ ਆ ਜਾਂਦੀ ਹੈ ਉਹਨੂੰ ਕਹਿ ਦੇਣਗੇ ਤਾਂ ਵੀ ਲੀਗਲੀ ਫਿੱਟ ਹੋ ਰਹੀ ਹੈ, ਜੇ ਨਹੀਂ ਤਾਂ ਉਹਨਾਂ ਨੇ ਕਹਿਣਾ ਨੇ ਅਸੀਂ ਕਿਹੜਾ ਕਿਹਾ ਵੀ ਸਾਰੀਆਂ ਗੱਡੀਆਂ ਫਿੱਟ ਹੋ ਸਕਦੀਆਂ।
7: ਹਾਂਜੀ ਹਾਂ, ਉਹ ਪ੍ਰੋਪਰਟੀ ਰਿਪੋਰਟ ਕੱਢੋਗੇ ਨਾ, ਉੱਥੇ ਸਿਰਫ ਤੁਹਾਨੂੰ ਇਹ ਆਊਗਾ ਕਿ ਇੱਕ ਗਰਾਜ ਪਾਰਕਿੰਗ, ਦੋ ਡਰਾਈਵੇ ਪਾਰਕਿੰਗ, ਦੈਟਸ ਇਟ। ਉੱਥੇ ਤੁਹਾਨੂੰ ਇੰਨਾ ਲੀਗਲੀ ਨਹੀਂ ਆਉਂਦਾ, ਕਿਉਂਕਿ ਉਹ ਉਹੀ ਰਿਪੋਰਟ ਦੇਖਦਾ ਨਾ ਆਮ ਇਨਸਾਨ ਤਾਂ।
0: ਸੋ ਇਹੀ ਗੱਲ ਹੈ ਕਿ ਜਿਹੜਾ ਬੰਦਾ ਘਰ ਲੈ ਰਿਹਾ ਪ੍ਰੋਪਰਲੀ ਤੁਸੀਂ ਦੇਖ ਲਓ ਵੀ ਵਾਕਈ ਤੁਹਾਡੀਆਂ ਜਿੰਨੀਆਂ ਦੋ ਜਾਂ ਚਾਰ ਗੱਡੀਆਂ ਨੇ ਫਿੱਟ ਆ ਰਹੀਆਂ ਜਾਂ ਨਹੀਂ, ਤੇ ਫੇਰ ਹੀ ਕਰ ਲਓ। ਹੋ ਸਕਦਾ ਵੀ ਕਿਸੇ ਬਿਲਡਰ ਨੇ ਲਿਖਿਆ ਹੋਊਗਾ ਵੀ ਤੁਹਾਡੀਆਂ ਚਾਰ ਗੱਡੀਆਂ ਪਾਰਕ ਹੋ ਰਹੀਆਂ ਨੇ, ਤੇ ਉਹ ਮੇ ਬੀ ਜੋ ਡਰਾਈਵੇ ਏਪਰਨ ਦੀ ਮੈਂ ਗੱਲ ਕਰ ਰਿਹਾ ਸਾਈਡ ਵਾਕ ਦੇ ਪਿੱਛੇ ਉਹਨੂੰ ਯੂਜ਼ ਕਰ ਰਿਹਾ, ਬਟ ਆਈ ਡਾਊਟ ਇਟ। ਕੋਈ ਮੈਨੂੰ ਜੇ ਦੱਸੇ ਤੁਹਾਡੇ ਨਾਲ ਕੀ ਇੱਦਾਂ ਹੋਇਆ ਵੀ ਬਿਲਡਰ ਨੇ ਤੁਹਾਨੂੰ ਕਿਹਾ ਇੰਨੀਆਂ ਪਾਰਕਿੰਗਾਂ ਨੇ ਬਟ ਉਨੀਆਂ ਗੱਡੀਆਂ ਤੁਹਾਡੇ ਡਰਾਈਵੇ ਤੇ ਨਹੀਂ ਫਿੱਟ ਆ ਰਹੀਆਂ, ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ। ਇੱਕ ਤੁਸੀਂ ਰਾਈਨੋ ਫੈਂਸ ਐਂਡ ਡੈਕ ਵਾਲੇ ਨੂੰ ਯਾਦ ਰੱਖੋ, ਨਵੀਂ ਫੈਂਸ ਲਗਵਾਉਣੀ ਹੈ, ਨਵੀਂ ਡੈਕ ਲਗਵਾਉਣੀ ਹੈ, ਰਾਈਨੋ ਫੈਂਸ ਐਂਡ ਡੈਕ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਜਾਂ ਫੈਂਸ ਡੈਕ ਦੀ ਰਿਪੇਅਰ ਕਰਾਉਣੀ ਹੈ, ਤਾਂ ਨੰਬਰ ਇੱਕੋ ਇੱਕ ਹੈ 6478043220, 6478043220, ਰਾਈਨੋ ਫੈਂਸ ਐਂਡ ਡੈਕ, ਰਾਈਨੋ ਫੈਂਸ ਐਂਡ ਡੈਕ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਕੋਈ ਅਲਾਈਨਮੈਂਟ ਕਰਾਉਣੀ ਹੈ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਨਾਲ ਸੰਪਰਕ ਕਰੋ, ਇਹ ਟਰੱਕ ਦੀ ਰਿਪੇਅਰ ਵੀ ਕਰਦੇ ਆ ਹੁਣ, ਤੇ ਇਹ ਲੋਕੇਟਡ ਨੇ ਤੁਹਾਡੇ ਲਈ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕ ਵਿਦ ਆ ਕੋਰਨਰ ਇਨ ਮਿਲਟਨ, 401 ਤੋਂ ਬਿਲਕੁਲ ਉੱਤਰ ਅਨੁਸਾਰ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਓਇਲ ਚੇਂਜ ਵੀ ਤੇ ਟਰੱਕ ਦੀ ਰਿਪੇਅਰ ਵੀ। ਈਗਲ ਟਰੱਕ 6472346 2936 6472346 2 9 3 ਤੇ ਕਾਲ ਕਰ ਲਓ। 3613 ਹੈਲੋ
8: ਹੈਲੋ ਸਤਿ ਸ਼੍ਰੀ ਅਕਾਲ ਛੋਟੇ ਜੀ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
8: ਵਧੀਆ। ਮੈਂ ਡਿਸਕਸ਼ਨ ਸੁਣ ਲਿਆ ਸੀ ਪਾਰਕਿੰਗ ਦੀ, ਮੈਂ ਕਹਿਣ ਲੱਗਾ ਸੀ ਵੀ ਸਾਨੂੰ ਇਹ ਤਾਂ ਪਤਾ ਵੀ ਕਿੱਦਾਂ ਅਸੀਂ ਹੇਰਾ ਫੇਰੀਆਂ ਕਰਕੇ ਕੰਟਰੀ ਚ ਆਉਣਾ, ਤੇ ਸਾਨੂੰ ਇੰਨਾ ਨੀ ਪਤਾ ਹੈਗਾ ਵੀ ਅਸੀਂ ਪਾਰਕ ਕਿੱਥੇ ਕਰ ਸਕਦੇ।
0: ਪਰ ਭਾਜੀ ਦੇਖੋ, ਆਏ ਨਾ ਕਹੋ, ਕਿਉਂਕਿ ਨਹੀਂ ਪਤਾ ਹੁੰਦਾ ਕਈਆਂ ਨੂੰ ਕਨਫਿਊਜ਼ਨ ਹੈ ਕਈ ਵਾਰੀ ਵੀ ਯਾਰ, ਜੇ ਐਸ ਲੌਂਗ ਐਸ ਸਾਡੇ ਟਾਇਰ ਫਿੱਟ ਹੋ ਰਹੇ ਆ ਠੀਕ ਹੈ, ਹਰੇਕ ਨੂੰ ਨਹੀਂ ਪਤਾ ਕਿ ਬੰਪਰ ਜੇ ਹੈਂਗ ਕਰ ਰਿਹਾ। ਸੋ ਆਪਣਾ ਕੰਮ ਹੋਣਾ ਚਾਹੀਦਾ, ਆਪਾਂ ਐਜੂਕੇਟ ਕਰੀਏ, ਨਾ ਕਿ ਆਏ ਕਹੀਏ ਕਿ ਆਪਾਂ ਨੂੰ ਹੇਰਾ ਫੇਰੀਆਂ ਕਰਨੀਆਂ ਆਉਂਦੀਆਂ ਨੇ, ਗੱਡੀਆਂ ਨੀ ਪਾਰਕ ਕਰਨੀਆਂ ਆਉਂਦੀਆਂ, ਉਹ ਗੱਲ ਨਹੀਂ, ਗਲਤ ਹੈ, ਸਹੀ ਹੈਗੀ ਸਾਰੀ।
8: ਨਹੀਂ ਦੇਖੋ ਮੇਰੇ ਛੋਟੇ ਵੀ, ਇਹ ਹਰ ਵੇਲੇ ਕੋਈ ਵੀ ਚੀਜ਼ ਜਿਹੜੀ ਆ ਨਾ, ਉਹਨਾਂ ਨੇ ਤੁਹਾਨੂੰ ਜਿਹੜੀ ਆ ਕੋਈ ਵੀ ਸੜਕ ਦਿੱਤੀ, ਡਰਾਈਵੇ ਦਿੱਤਾ, ਯੂਜ਼ ਕਰਨ ਨੂੰ ਦਿੱਤਾ, ਅਬਿਊਜ਼ ਕਰਨ ਨੂੰ ਦਿੱਤਾ, ਰਾਈਟ? ਜਦੋਂ ਵੀ ਆਪਾਂ ਕੋਈ ਵੀ ਚੀਜ਼ ਅਬਿਊਜ਼ ਕਰਦੇ ਆ ਨਾ, ਉੱਥੇ ਉਹ ਪ੍ਰੋਬਲਮ ਪੈਂਦੀ ਪੈਂਦੀ ਆ, ਰਾਈਟ? ਤੇ ਦੂਜੇ ਪਾਸੇ ਇੱਕ ਕੋਈ ਵੀ ਬਿਲਡਰ ਜਿਹੜਾ ਨਾ, ਉਹ ਤੁਹਾਨੂੰ ਇਹ ਨੀ ਕਹਿੰਦਾ ਹੈਗਾ ਵੀ ਤੁਸੀਂ ਸਾਈਡ ਵਾਕ ਤੋਂ ਬਾਅਦ ਜਿਹੜੇ ਆ ਤੁਹਾਡਾ ਡਰਾਈਵੇ ਦਾ ਹਿੱਸਾ ਤੁਸੀਂ ਉੱਥੇ ਪਾਰਕ ਕਰ ਸਕਦੇ ਆ, ਕੋਈ ਵੀ ਬਿਲਡਰ ਨੀ ਕਹਿੰਦਾ ਹੈ, ਰਾਈਟ? ਸਿਰਫ ਜੇ ਤੁਸੀਂ ਜਦੋਂ ਤੁਹਾਡੇ ਘਰ ਲਿਸਟ ਹੁੰਦੇ ਆ ਨਾ, ਜੇ ਉਹ ਦੋ ਗਰਾਜ, ਮਤਲਬ ਦੋ ਗਰਾਜ ਘਰ ਆ ਨਾ, ਮਤਲਬ ਜਿਹਦੇ ਦੋ ਡੋਰ ਨੇ, ਉਹਨੂੰ ਕਹਿੰਦੇ ਨੇ ਉਹ ਚਾਰ ਪਾਰਕਿੰਗ, ਚਾਰ ਕਾਰ ਪਾਰਕ, ਦੋ ਡਰਾਈਵ ਮਤਲਬ ਅੰਦਰ ਗਰਾਜ ਦੇ ਤੇ ਦੋ ਡਰਾਈਵ ਦੇ ਵਿੱਚ,
0: ਹਾਂਜੀ ਹਾਂਜੀ,
8: ਰਾਈਟ? ਤੇ ਇਹ ਕਿਉਂਕਿ ਇਹ ਦੇਖੋ, ਜਦੋਂ ਤੁਸੀਂ ਉਹ ਜਿਹੜਾ ਬੰਪਰ ਤੁਹਾਡਾ ਸਾਈਡ ਵਾਕ ਦੇ ਉੱਤੇ ਆ ਨਾ, ਕੋਈ ਵੀ ਜਿਹੜਾ ਪੈਡੈਸਟਰੀਅਨ ਉੱਥੇ ਤੁਰਿਆ ਫਿਰਦਾ, ਮਤਲਬ ਕੁਛ ਵੀ, ਕੋਈ ਬਜ਼ੁਰਗ, ਕੁਛ ਜਿਹੜਾ ਵੱਜਿਆ ਨਾ ਉਹਦੇ ਵਿੱਚ, ਉਹ ਤੁਹਾਨੂੰ ਸ਼ੂ ਕਰ ਸਕਦਾ, ਇਸ ਕਰਕੇ ਕਿਉਂਕਿ ਅਸੀਂ ਮਤਲਬ ਉਹ ਚੀਜ਼ ਨੂੰ ਇਹ ਆਪਾਂ ਨੂੰ ਮੰਨਣਾ ਪੈਣਾ, ਇਹ ਜਦੋਂ ਕੋਈ ਵੀ ਚੀਜ਼ ਅਬਿਊਜ਼ ਹੁੰਦੀ ਹੈ ਨਾ ਉੱਥੇ ਤੇ ਸਿਟੀ ਉੱਥੇ ਤੇ ਉਹ ਹਾਰਡ ਹੁੰਦੀ ਆ।
0: ਹਾਂ ਨਹੀਂ ਪਰ ਸਿਟੀ ਦਾ ਵੀ, ਸਿਟੀ ਦੀ ਵੀ ਗਲਤੀ ਹੈ ਨਾ, ਉਹ ਸਾਰਿਆਂ ਨੂੰ ਟਿਕਟ ਨਹੀਂ ਦਿੰਦੇ, ਇੱਕ ਦੋ ਘਰ ਛੱਡ ਕੇ ਦੇ ਦੇਣਗੇ, ਬਾਕੀ ਦੇ ਘਰਾਂ ਨੂੰ ਨਹੀਂ ਦੇ ਰਹੇ। ਸੋ ਸਿਟੀ ਨੂੰ ਵੀ ਚਾਹੀਦਾ ਜੇ ਟਿਕਟਾਂ ਦੇ ਰਿਹਾ ਤਾਂ ਉਹ ਜਾਂ ਤਾਂ ਸਾਰਿਆਂ ਨੂੰ ਦੋ ਜਾਂ ਕਿਸੇ ਨੂੰ ਨਾ ਦੋ।
8: ਨਹੀਂ ਇਹ ਤਾਂ ਜਿਹੜਾ ਆਫੀਸਰ ਉੱਥੇ ਦੇ ਕੇ ਗਿਆ ਨਾ ਉਹਦਾ ਨੰਬਰ ਹੋਊਗਾ, ਜਿਹਨੂੰ ਵੀ ਟਿਕਟ ਮਿਲੀ ਆ ਨਾ ਉਹ ਆਫੀਸਰ ਦਾ ਉਹ ਟਿਕਟ ਦੇ ਉੱਤੇ ਨੰਬਰ ਹੋਊਗਾ, ਉਹ ਜਾ ਕੇ ਮਤਲਬ ਉਹਦਾ ਜਿਹਨੂੰ ਵੀ ਮਿਲੀ ਆ ਉਹਦਾ ਪ੍ਰੂਫ ਦੇਣ, ਹਾਂ ਵੀ ਫਲਾਨੇ ਦੇ ਘਰ ਦੇ ਵਿੱਚ ਵੀ ਲੱਗੀ ਸੀਗੀ ਟਿਕਟ ਉਸ ਟਾਈਮ ਤੇ ਉਹਨੇ ਮਿਲੀ ਹੈਗੀ।
0: ਬਿਲਕੁਲ ਨਹੀਂ, ਬਿਲਕੁਲ ਦੇਣੀ ਚਾਹੀਦੀ ਹੈ। ਨਹੀਂ ਚਲੋ ਸ਼ੁਕਰੀਆ ਤੁਹਾਡਾ, ਬਟ ਮੈਂ ਇੰਨਾ ਤੁਹਾਨੂੰ ਕਹਿਣਾ, ਮੈਂ ਇੱਕ ਰਿਕੁਐਸਟ ਕਰਦਾ, ਆਇਨਾ ਕਿਆ ਕਰੋ ਯਾਰ, ਦੇਖੋ ਜੇ ਸਮਝਾਉਣਾ ਨਾ ਕਿਸੇ ਨੂੰ, ਸਮਝਾਉਣ ਦਾ ਤਰੀਕਾ ਹੁੰਦਾ, ਰੂਡਲੀ ਕਿਸੇ ਨੂੰ ਸਮਝਾਓਗੇ ਕਿਸੇ ਨੇ ਨਹੀਂ ਸਮਝਣਾ। ਹੁਣ ਜੇ ਮੈਂ ਤੁਰਿਆ ਫਿਰਦਾ ਕਿਸੇ ਨੂੰ ਕਹਾਂ ਓਏ ਬਈ ਇੱਥੇ ਤਾਂ ਤੈਨੂੰ ਪਤਾ ਵੀ ਹੇਰਾ ਫੇਰੀਆ ਕਰਕੇ ਕਿਵੇਂ ਤੂੰ ਕੈਨੇਡਾ ਆ ਗਿਆ, ਤੂੰ ਗਾਰਬੇਜ ਚੱਕਣਾ ਤੈਨੂੰ ਆਉਂਦਾ ਨਹੀਂ, ਅਗਲੇ ਨੇ ਲੜਨਾ ਮੇਰੇ ਨਾਲ। ਜੇ ਮੈਂ ਉਹਨੂੰ ਕਹੂੰਗਾ ਉਹ ਬ੍ਰਦਰ ਸੋਰੀ ਯਾਰ ਤੁਸੀਂ ਸਿੱਟਿਆ ਸੀ, ਪਲੀਜ਼ ਯਾਰ ਮਾੜੇ ਚੱਕ ਲਓ, ਆਪਾਂ ਸਫਾਈ ਰੱਖੀਏ, ਅਗਲੇ ਆਰਾਮ ਨਾਲ ਚੱਕ ਲੈਣਾ। ਹੁਣ ਤੁਸੀਂ ਕਹਿੰਦੇ ਹੋ ਕਿ ਹੇਰਾ ਫੇਰੀਆ ਕਰਕੇ ਇੱਥੇ ਆ ਗਏ ਪਰ ਸਾਨੂੰ ਪਾਰਕਿੰਗਾਂ ਨਹੀਂ ਕਰਨੀਆਂ ਆਉਂਦੀਆਂ। ਦੇਖੋ ਲੋਕਾਂ ਨੂੰ ਨਹੀਂ ਨੈਚੁਰਲੀ ਪਤਾ ਹੁੰਦਾ ਯਾਰ, ਲੋਕ ਨਵੇਂ ਨਵੇਂ ਕਈ ਨੇ ਨਵੇਂ ਘਰ ਲਏ ਆ, ਕਈ ਨੇ ਪਹਿਲੀ ਪਹਿਲੀ ਵਾਰ ਘਰ ਲਏ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਿੱਥੇ ਪਾਰਕ। ਚਲੋ ਉਹਨਾਂ ਨੂੰ ਲੱਗਦਾ ਕਿ ਯਾਰ ਜਿਸ ਮਾੜੀ ਜਿਹੀ ਵੀ ਸਾਡੀ ਗੱਡੀ ਹੈਂਗ ਕਰੀ, ਇਟਸ ਓਕੇ, ਬਟ ਚਲੋ ਆਪਾਂ ਨਾਈਸਲੀ ਵਧੀਆ ਯਾਰ ਇੱਕ ਪੋਲਾਈਟ ਤਰੀਕੇ ਨਾਲ ਸਮਝਾਵਾਂਗੇ ਤਾਂ ਅਗਲੇ ਨੂੰ ਵਧੀਆ ਵੀ ਲੱਗੂਗਾ ਕਿ ਅੱਛਾ ਯਾਰ ਨਵੀਂ ਸਾਨੂੰ ਪਤਾ ਨਹੀਂ ਸੀਗਾ ਵੀ, ਸਾਨੂੰ ਤਾਂ ਇਹ ਸੀ ਵੀ ਜੇ ਐਸ ਲੌਂਗ ਏ ਸਾਡੇ ਟਾਇਰ ਆ ਰਹੇ ਆ ਤਾਂ ਇਟਸ ਓਕੇ। ਸੋ ਥੋੜ੍ਹੇ ਆਪਾਂ ਕਾਇੰਡਲੀ ਸਮਝਾਈਏ ਤਾਂ ਠੀਕ ਰਹੂਗਾ। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਸਾਡੀ ਨੰਬਰ ਵਨ ਮੋਰਗੇਜ ਫਾਈਨੈਂਸਿੰਗ ਦੀ ਟੀਮ, ਮੋਰਗੇਜ ਕਰਾਉਣੀ ਹੈ ਤਾਂ ਹਰਮਨ 647-685-9000। ਜੀ ਹਰਮਨ ਵੈਲਕਮ।
9: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ ਇੱਕ ਕੌਂਡੋ ਦਾ ਪ੍ਰੋਜੈਕਟ ਦੀਆਂ ਕਲੋਜ਼ਿੰਗਸ ਆ ਰਹੀਆਂ ਨੇ ਐਂਡ ਕਾਫੀ ਆਪਣੇ ਲਿਸਨਰਸ ਵੀ ਹੋਣਗੇ ਜਿਨ੍ਹਾਂ ਦੇ ਉਹ ਪ੍ਰੋਜੈਕਟ ਦੇ ਵਿੱਚ ਕੌਂਡੋ ਬੁੱਕ ਕਰਾਏ ਹੋਣਗੇ। ਬ੍ਰੈਂਪਟਨ ਦੇ ਵਿੱਚ ਆ ਕੁਈਨ ਐਂਡ ਦਾ ਗੌਰ ਰੋਡ ਤੇ ਸਿਟੀ ਪੁਆਇੰਟ ਦੇ ਕੌਂਡੋ ਸੀਗੇ ਐਂਡ ਲਾਸਟ ਵੀਕ ਐਂਡ 2 ਵੀਕ ਪਹਿਲਾਂ ਤੱਕ ਕਿਸੇ ਵੀ ਬੈਂਕ ਦੇ ਵਿੱਚ ਉਹਨਾਂ ਦੀ ਬਲੈਂਕਟ ਨਹੀਂ ਸੀਗੀ ਮੋਰਗੇਜ। ਸੋ ਹੁਣੇ ਰੀਸੈਂਟਲੀ ਆਰਬੀਸੀ ਨੇ ਬਲੈਂਕਟ ਮੋਰਗੇਜ ਇੰਟਰੋਡਿਊਸ ਕਰਤੀ ਆ, ਉਹਦੇ ਵਿੱਚ ਮੀਨਸ ਕਿ ਉਹ ਉਹਨਾਂ ਕੌਂਡੋਜ ਦੀ ਜਦੋਂ ਮੋਰਗੇਜ ਐਪਲੀਕੇਸ਼ਨ ਪਾਈ ਜਾਊ ਆਰਬੀਸੀ ਦੇ ਵਿੱਚ ਉਦੋਂ ਅਪਰੇਜ਼ਲ ਨਹੀਂ ਹੋਊਗੀ। ਉਹ ਕਈ 8-8 ਲੱਖ ਦੇ ਕੌਂਡੋ ਬੁੱਕ ਹੋਏ ਸੀ ਜਿਨ੍ਹਾਂ ਦੀ ਵੈਲਿਊ ਅੱਜ ਦੀ ਡੇਟ ਚ $6-6 ਲੱਖ ਆ ਰਹੀ ਆ ਤੇ ਕਲਾਇੰਟਸ ਨੂੰ ਉਹ ਜਿਹੜਾ ਸ਼ਾਰਟ ਫਾਲ ਆ ਆਪਣੀ ਸੇਵਿੰਗਸ ਚੋਂ ਭਰਨਾ ਪੈ ਰਿਹਾ। ਸੋ ਜੇ ਤੁਸੀਂ ਵੀ ਉਹ ਕੌਂਡੋ ਪ੍ਰੋਜੈਕਟ ਜਾਂ ਉਸ ਤੋਂ ਇਲਾਵਾ ਕਿਸੇ ਹੋਰ ਕੌਂਡੋ ਪ੍ਰੋਜੈਕਟ ਚ ਆਪਣਾ ਕੌਂਡੋ ਬੁੱਕ ਕਰਾਇਆ ਤੇ ਤੁਹਾਡੀ ਕਲੋਜ਼ਿੰਗ ਆ ਰਹੀ ਹੈ ਜਾਂ ਕੋਈ ਪ੍ਰੀ ਕੰਸਟਰਕਸ਼ਨ ਘਰ ਬੁੱਕ ਕਰਾਇਆ ਤੇ ਤੁਹਾਨੂੰ ਲੱਗਦਾ ਕਿ ਅਪਰੇਜ਼ਲ ਦਾ ਇਸ਼ੂ ਆ ਸਕਦਾ, ਸਾਡੀ ਟੀਮ ਨੂੰ ਜ਼ਰੂਰ ਇੱਕ ਵਾਰ ਕਾਲ ਕਰੋ, ਅਸੀਂ ਤੁਹਾਨੂੰ ਪਤਾ ਕਰਕੇ ਦੱਸ ਦਾਂਗੇ ਕਿ ਕਿਹੜੇ ਬੈਂਕ ਦੇ ਵਿੱਚ ਬਲੈਂਕਟ ਮੋਰਗੇਜਸ ਹੋ ਰਹੀਆਂ ਤਾਂ ਕਿ ਤੁਹਾਡੀ ਅਪਰੇਜ਼ਲ ਵੇਵ ਹੋ ਜਾਵੇ। ਤੇ ਜੇ ਤੁਸੀਂ ਜੇ 10% ਤੇ ਪਲਾਨ ਕੀਤਾ ਜਾਂ 20% ਡਾਊਨ ਦਾ ਪਲਾਨ ਕੀਤਾ ਉਸ ਤੋਂ ਜ਼ਿਆਦਾ ਤੁਹਾਨੂੰ ਡਾਊਨ ਪੇਮੈਂਟ ਨਾ ਪਾਉਣੀ ਪਵੇ। ਸੋ ਜੇ ਤੁਸੀਂ ਨੈਕਸਟ ਮੰਥ ਜਾਂ 6 ਮੰਥ ਤੱਕ ਵੀ ਕਲੋਜ਼ਿੰਗ ਆ ਰਹੀ ਆ, ਵੇਟ ਨਾ ਕਰੋ, ਲਾਸਟ ਮਿੰਟ ਪਹਿਲਾਂ ਇੱਕ ਵਾਰ ਸਾਡੀ ਟੀਮ ਨਾਲ ਗੱਲ ਕਰ ਲਓ ਤਾਂ ਕਿ ਤੁਹਾਡਾ ਆਪਾਂ ਐਕਸ਼ਨ ਪਲਾਨ ਦੇ ਦਈਏ। ਇਸ ਤੋਂ ਇਲਾਵਾ ਹੋਰ ਕੋਈ ਕੁਐਸਚਨ ਆ ਮੋਰਗੇਜ ਦੇ ਰਿਲੇਟਡ, ਇੱਕੋ ਇੱਕ ਟੀਮ ਹਰਮਨ ਬੱਤਾ 6475-9000-647-9000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। ਹਰਮਨ ਦਾ ਇੱਕੋ ਇੱਕ ਨੰਬਰ ਹੈ 647-685-9000। ਟੀਮ ਹਰਮਨ ਬੱਤਾ ਨੂੰ ਯਾਦ ਰੱਖੋ, ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਵਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰੋ ਰਾਈਟ ਵੇ। ਬਹੁਤ ਵਧੀਆ ਯਾਰ ਟੀਮ ਹੈ ਤੇ ਤੁਸੀਂ ਰੂਫ ਬ੍ਰੈਂਡ ਨਿਊ ਲਗਵਾਉਣੀ ਹੈ, ਇੱਕ ਵਾਰ ਫ੍ਰੀ ਐਸਟੀਮੇਟ ਲੈ ਲਓ, ਬੜਾ ਰੀਜ਼ਨੇਬਲ ਰੇਟ ਹੈ। ਹੁਣ ਜੇ ਛੱਤ ਤੁਹਾਡੀ ਯਾਰ ਪੁਰਾਣੀ ਹੋਈ ਪਈ ਹੈ, 25-30 ਸਾਲ ਪੁਰਾਣੀ ਹੈ, ਲੀਕੇਜਾਂ ਵਾਰ ਵਾਰ ਹੋ ਰਹੀਆਂ ਨੇ ਤਾਂ ਬਦਲ ਲਓ। ਨੰਬਰ ਹੈ 647-999-13, 647-999-2513, ਪੈਸ਼ਨ ਰੂਫਿੰਗ। ਤੁਹਾਡੇ ਲਈ ਡੇਲੀ ਗਿੱਲ ਫਾਰਮ ਵਾਲੇ ਖੁੱਲਦੇ ਨੇ 11 ਤੋਂ ਲੈ ਕੇ 7 ਵਜੇ ਤੱਕ ਐਵਰੀ ਸਿੰਗਲ ਡੇ। ਗਿੱਲ ਫਾਰਮ ਤੇ ਗੇੜਾ ਮਾਰੋ ਤੇ ਇੱਥੇ ਤੁਹਾਨੂੰ ਫਰੈਸ਼ ਚੱਕੀ ਦਾ ਆਟਾ ਮਿਲ ਰਿਹਾ, ਫਰੈਸ਼ ਸਾਗ, ਬੜੀਆਂ ਸਬਜ਼ੀਆਂ, ਪਾਲਕ, ਮੇਥੇ, ਧਨੀਆ, ਬਾਥੂ। ਸੋ ਤੁਸੀਂ ਪਹੁੰਚੋ, ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਪਹੁੰਚੋ ਤੁਸੀਂ ਗਿੱਲ ਫਾਰਮ। ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਅਤੇ ਕਿੰਗ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਹਾਜ਼ਰ ਨੇ। 7200 ਹੈਲੋ।
10: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
10: ਅੱਛਾ ਭਾਜੀ, ਦੋ ਚੀਜ਼ਾਂ ਹੈਗੀਆਂ, ਮੈਂ ਇੱਕ ਤੇ ਮੈਂ ਪ੍ਰੋਫੈਸ਼ਨਲ ਇੰਜੀਨੀਅਰ ਹਾਂ, ਆਮ ਵਰਕਿੰਗ ਵਿਦ ਲੋਟ ਆਫ ਮਿਊਨਿਸਪੈਲਿਟੀਜ਼ ਐਂਡ ਵਟ ਨਾਟ, ਤੇ ਮੈਂ ਦੋ ਚੀਜ਼ਾਂ ਇੱਥੇ ਹਾਈਲਾਈਟ ਕਰਨਾ ਚਾਹਾਂਗਾ ਜਿਹੜੀ ਆ ਪਾਰਕਿੰਗ ਨੂੰ ਰਿਲੇਟਿਡ ਡਿਸਕਸ਼ਨ ਚੱਲ ਰਹੀ ਹੈ। ਨਹੀਂ ਪਤਾ ਕੀ ਹੈਗਾ, ਜਦੋਂ ਅਸੀਂ ਕਾਰ ਖਰੀਦਦੇ ਹਾਂ ਨਾ, ਵੀ ਆਰ ਟੋਲਡ ਓ ਇਟ ਇਜ਼ ਟੂ ਕਾਰ ਪਾਰਕ, ਇਟ ਇਜ਼ ਅ ਫੋਰ ਕਾਰ ਪਾਰਕ, ਬਟ ਪੀਪਲ ਹੈਵ ਟੂ ਅੰਡਰਸਟੈਂਡ ਦੇ ਆਰ ਕੰਸਿਡਰਿੰਗ ਅ ਸੈਡਾਨ, ਔਰ ਜਿਹੜੀ ਸੈਡਾਨ ਦੀ ਲੈਂਥ ਹੈਗੀ ਹੈ ਨਾ, ਇਟ ਇਜ਼ 99.9% ਕੰਸਿਡਰਡ ਵਿਦ ਨਿਸਾਨ। ਸੋ ਜਦੋਂ ਤੁਸੀਂ ਦੋ ਗੱਡੀਆਂ ਪਾਰਕ ਕਰੋਗੇ ਨਾ ਸਟੇਟ ਐਂਡ ਸਟੇਟ ਔਨ ਯੋਰ ਡਰਾਈਵਵੇ ਫਰੋਮ ਯੋਰ ਗਰਾਜ ਕੰਕਰੀਟ ਔਨ ਟੂ ਦੈਟ ਵਾਕਵੇ, ਭਾਜੀ ਇਟ ਇਜ ਲਾਈਕ ਯੂ ਹੈਵ ਟੂ ਕੰਸਿਡਰ ਕਿ ਉਹ ਟੋਟਲ ਲੈਂਥ ਕਿੰਨੀ ਹੈਗੀ ਹੈ ਐਂਡ ਹਾਊ ਯੂ ਕੈਨ ਪਾਰਕ ਟੂ ਸੈਡਾਨਸ ਔਨ ਇਟ। ਜਦੋਂ ਅਸੀਂ ਪੁਰਾਣੇ ਘਰ ਖਰੀਦਦੇ ਆ ਜਾਂ ਅਸੀਂ ਬਿਲਡਰ ਕੋਲ ਜਾਂਦੇ ਹਾਂ ਜਦੋਂ ਅਸੀਂ ਨਵੇਂ ਘਰ ਖਰੀਦਣ ਲਈ, ਦੇ ਆਲਵੇਜ ਟੈਲ ਅਸ ਕਿ ਦੋ ਕਾਰ ਦੀ ਪਾਰਕਿੰਗ ਹੈਗੀ ਹੈ, ਚਾਰ ਕਾਰ ਦੀ ਪਾਰਕਿੰਗ ਹੈਗੀ ਹੈ, ਬਟ ਅਸੀਂ ਬੀਇੰਗ ਲਾਈਕ ਵੀ ਡੋਂਟ ਨੋ ਵਟ ਐਗਜੈਕਟ ਲੈਂਥ ਇਜ਼ ਆਫ ਐਨ ਐਸ ਯੂ ਵੀ ਕੰਪੇਅਰ ਟੂ ਅ ਸੈਡਾਨ, ਐਸ ਯੂ ਵੀ ਇਜ਼ ਲੌਂਗਰ, ਰਾਈਟ। ਸੋ ਹੁੰਦਾ ਕੀ ਹੈ ਕਿ ਅਸੀਂ ਤੇ ਆਪਣੇ ਦਿਮਾਗ ਦੇ ਅੰਦਰ ਪਾ ਲਿਆ ਕਿ ਉਹ ਅੱਛਾ ਚਾਰ ਗੱਡੀਆਂ ਖੜੀਆਂ ਹੋਣਗੀਆਂ, ਬਟ ਇਟ ਇਜ਼ ਨਾਟ ਐਕਚੁਅਲੀ। ਸੋ ਵਟ ਹੈਪਨ ਇਜ਼ ਕਿ ਲੋਕਾਂ ਨੂੰ ਇਹ ਸਮਝਣਾ ਪੈਣਾ ਹੈ ਕਿ ਜਦੋਂ ਤੁਸੀਂ ਘਰ ਖਰੀਦਣ ਜਾ ਰਹੇ ਹੋ ਜਾਂ ਤੁਸੀਂ ਬੁੱਕ ਕਰਨ ਜਾ ਰਹੇ ਹੋ, ਮੇਕ ਸ਼ੋਰ ਯੂ ਗੈਟ ਦਾ ਡਿਮੈਂਸ਼ਨ, ਮੇਕ ਸ਼ੋਰ ਕਿ ਤੁਸੀਂ ਉਹ ਚੀਜ਼ਾਂ ਨੂੰ ਸਮਝੋ ਕਿ ਇਹ ਹੈ ਕਿ ਅਸਿਊਮ ਹੈਗੀ ਹੈ।
0: ਬਿਲਕੁਲ ਨਹੀਂ, ਹੁਣ ਦੇਖੋ ਜੇ ਉੱਥੇ ਲਿਖਿਆ ਹੋਇਆ ਚਾਰ ਪਾਰਕਿੰਗ ਆ ਤੇ ਮੇਰੇ ਕੋਲ ਚਾਰ ਪਿਕਅਪ ਟਰੱਕ ਨੇ, ਮੈਂ ਵੀ ਥੋੜਾ ਜਿਹਾ ਸਿਆਣਾ ਬਣਾ, ਮੈਨੂੰ ਪਤਾ ਹੋਣਾ ਚਾਹੀਦਾ ਕਿ ਚਾਰ ਪਿਕਅਪ ਟਰੱਕ ਤਾਂ ਆ ਨਹੀਂ ਰਹੇ।
10: ਕਰੈਕਟ, ਯੂ ਆਰ ਐਬਸੋਲੂਟਲੀ ਰਾਈਟ। ਔਰ ਸੋ ਭਾਜੀ ਪਤਾ ਹੁੰਦਾ ਕੀ ਹੈ ਕਿ ਅਸੀਂ ਲੋਕੀ ਇਹ ਚੀਜ਼ਾਂ ਨੂੰ ਸਮਝਦੇ ਨਹੀਂ, ਬਟ ਸਿਟੀ ਹੈਜ਼ ਗਿਵਨ ਅਸ ਅ ਪ੍ਰੋਵੀਜ਼ਨ ਕਿ ਜਦੋਂ ਅਸੀਂ ਘਰ ਖਰੀਦ ਲਿਆ, ਵੈਦਰ ਇਟ ਇਜ਼ ਅ ਨਿਊ ਔਰ ਅ ਓਲਡ ਹਾਊਸ, ਤੁਸੀਂ ਡੇਢ ਤੋਂ ਦੋ ਫੁੱਟ ਲੈਫਟ ਸਾਈਡ ਐਂਡ ਡੇਢ ਤੋਂ ਦੋ ਫੁੱਟ ਰਾਈਟ ਸਾਈਡ ਤੁਸੀਂ ਐਕਸਟੈਂਡ ਕਰ ਸਕਦੇ ਹੋ ਆਪਣੇ ਡਰਾਈਵਵੇ ਨੂੰ ਵਿਦ ਦ ਕੰਕਰੀਟ ਥਿੰਗ, ਔਰ ਉਹ ਕਰਕੇ ਦੈਨ ਯੂ ਕੈਨ ਪਾਰਕ ਦ ਵਹੀਕਲ ਸਟ੍ਰੇਟ ਅਪ ਟੂ ਦੀ ਐਜ ਆਫ ਦੀ ਗਰਾਜ ਐਂਡ ਦੈਨ ਯੂ ਮੈਜਰ ਕਿ ਹਾਂ ਸਟਿਲ ਮਾਈ ਵਹੀਕਲ ਫਿਟ ਇਨ ਔਰ ਨਾਟ। ਈਵਨ ਇਫ ਯੂ ਆਰ 1 inch ਅਵੇ, ਇਟ ਇਜ਼ ਅਪ ਟੂ ਦੀ ਡਿਸਕ੍ਰੀਸ਼ਨ ਆਫ ਦੈਟ ਆਫੀਸਰ ਹੂ ਇਜ਼ ਔਨ ਦੈਟ ਰੋਡ ਵੈਦਰ ਹੀ ਵਿਲ ਗਿਵ ਯੂ ਅ ਟਿਕਟ ਔਰ ਨਾਟ।
0: ਬਿਲਕੁਲ, ਥੈਂਕ ਯੂ, ਬਹੁਤ ਸ਼ੁਕਰੀਆ ਸਰ।
10: ਸੋ ਵੀ ਸ਼ੁਡ ਨਾਟ ਬਲੇਮ ਦ ਸਿਟੀ ਅਬਾਊਟ ਆਲ ਦਿਸ ਥਿੰਗਸ, ਵੀ ਸ਼ੁਡ ਗੈਟ ਐਜੂਕੇਟਡ ਆਰ ਸੈਲਫ ਐਂਡ ਮੇਕ ਸ਼ੋਰ ਦੈਟ ਯਾ ਵੀ ਆਰ ਕੰਪਲਾਇੰਗ ਟੂ ਦ ਲਾ ਵਿਚ ਆਰ ਸੈਟਡ ਬਾਏ ਦ ਸਿਟੀ।
0: ਠੀਕ ਹੈ, ਸ਼ੁਕਰੀਆ ਸਰ, ਥੈਂਕ ਯੂ। ਬਟ ਜਿਹੜੇ ਬੰਦੇ ਹੁਣ ਇੱਕ ਭਾਜੀ ਕਹਿ ਕੇ ਗਏ ਕਹਿੰਦੇ ਨਵੀਂ ਯਾਰ ਮੇਰੀ ਗੱਡੀ ਮਾੜੀ ਜੀ ਹੈਂਗ ਕਰ ਰਹੀ ਸੀ, ਮੈਨੂੰ ਟਿਕਟ ਮਿਲ ਗਈ, ਮੇਰੇ ਨਾਲ ਦਾ ਬੰਦਾ ਦੋ ਚਾਰ ਘਰ ਛੱਡ ਕੇ ਉਹਨੂੰ ਨਹੀਂ ਮਿਲੀ, ਉਹਦੀ ਵੀ ਹੈਂਗ ਕਰ ਰਹੀ ਹੈ, ਉੱਥੇ ਫਿਰ ਆਪਾਂ ਸਿਟੀ ਨੂੰ ਕਿਤੇ ਨਾ ਕਿਤੇ ਤਾਂ ਬਲੇਮ ਕਰਾਂਗੇ ਨਾ, ਬਿਕਾਜ਼ ਵੀ ਫੀਲ ਦੈਟ ਅਨਫੇਅਰ ਹੈ, ਕਿਸ ਨੂੰ ਟਿਕਟ ਮਿਲ ਰਹੀ ਹੈ ਕਿਸ ਨੂੰ ਨਹੀਂ ਮਿਲ ਰਹੀ। ਸੋ ਐਜ਼ ਲੌਂਗ ਐਜ਼ ਸਿਟੀ ਵੀ ਕੰਸਿਸਟੈਂਟਲੀ, ਮੈਂ ਉਹੀ ਗੱਲ ਕਹੀ ਕਿ ਸਾਰਿਆਂ ਨੂੰ ਦਿਓ ਜਾਂ ਫਿਰ ਕਿਸੇ ਨੂੰ ਨਾ ਦਿਓ ਟਿਕਟ, ਰਾਈਟ। ਹੁਣ ਇੱਕ ਘਰ ਛੱਡ ਕੇ ਦੋ ਚਾਰ ਘਰ ਛੱਡ ਕੇ ਟੂ ਪ੍ਰੂਵ ਅ ਪੁਆਇੰਟ ਤੁਸੀਂ ਟਿਕਟ ਦੇ ਰਹੇ ਹੋ, ਉਹ ਕਿਤੇ ਨਾ ਕਿਤੇ ਗੱਲ ਫਿਰ ਗਲਤ ਲੱਗਦੀ ਹੈ। ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ, ਮਨਜੀਤ ਵੈਲਕਮ।
11: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰਾਪਰਟੀ ਲਈ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਂਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 inch ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ, ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਈਂਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 65 inch ਦਾ LG ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ 699 ਦੇ ਵਿੱਚ 2026 ਦਾ ਲੇਟੈਸਟ ਮਾਡਲ ਤੁਸੀਂ ਬਾਕਸਿੰਗ ਵੀਕ ਇਨ ਜੁਲਾਈ ਦੀ ਪ੍ਰਾਈਸ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਅਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਹੋ। ਸੋ ਵਿਜ਼ਿਟ ਕਰੋ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਜ਼ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: 905-450-0054 ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਕਿਸੇ ਨੂੰ ਵੀ ਤਾਂ ਇੱਕੋ ਇੱਕ ਨਾਮ ਦੁਆਬਾ ਟਰੈਵਲ। ਹੁਣੇ ਮੈਨੂੰ ਮੈਸੇਜ ਆਇਆ ਕਿ ਨਵੀਂ ਬਾਈ ਜੀ ਇੰਡੀਆ ਤੋਂ ਟਿਕਟਾਂ ਕਰਵਾਉਣੀਆਂ, ਕਿੱਥੋਂ ਕਰਵਾਈਏ? ਯਾਦ ਰੱਖੋ ਇੱਕੋ ਇੱਕ ਟੀਮ, ਵਨ ਐਂਡ ਓਨਲੀ, ਵਨ ਐਂਡ ਓਨਲੀ ਦੁਆਬਾ, ਦੁਆਬਾ, ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਜੀ ਨੂੰ ਫੋਨ ਕਰ ਲਓ 905-796-7800, ਦੁਆਬਾ ਟਰੈਵਲ 905-796-7800, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਸੰਪਰਕ ਕਰ ਲਓ ਅਤੇ ਅਮਨ ਅਤੇ ਸੌਰਵ ਜੀ ਤੁਹਾਡੇ ਲਈ ਹਾਜ਼ਰ ਹਨ। ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਉੱਤੇ ਲੋਕੇਟਡ ਹੈ ਰੋਇਲ ਆਟੋ ਸੈਂਟਰ। ਤੁਸੀਂ ਗੱਡੀ ਦਾ ਕੋਈ ਵੀ ਕੰਮ ਕਰਾਉਣਾ, ਕਾਰ ਵੈਨ ਟਰੱਕ ਦੀ ਰਿਪੇਅਰ, ਊਬਰ ਜਾਂ ਲਿਫਟ ਦੀ ਸੇਫਟੀ, ਤਾਂ ਰੋਇਲ ਆਟੋ ਸੈਂਟਰ 905-799-1478 ਨੰਬਰ ਹੈ, 905-799-1478 ਰੋਇਲ ਆਟੋ ਸੈਂਟਰ ਸਟੀਲਸ ਮੈਲਨੀ। ਅਫੋਰਡੇਬਲ, ਰਿਲਾਇਬਲ, ਬੜੀ ਵਧੀਆ ਸਰਵਿਸ ਹੈ ਰੋਇਲ ਆਟੋ ਸੈਂਟਰ। ਸਬਜ਼ੀ ਮਾਰਕੀਟ ਜੋ ਨਾਲੇ ਰੈਸਟੋਰੈਂਟ ਹੈ ਅਤੇ ਨਾਲੇ ਗਰੋਸਰੀ ਸਟੋਰ ਹੈ, ਸਬਜ਼ੀ ਮਾਰਕੀਟ 'ਤੇ ਤੁਸੀਂ ਪਹੁੰਚਣਾ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਸਾਗ, ਬਾਥੂ, ਰੋ ਮੀਟ ਵੀ ਮਿਲ ਰਿਹਾ, ਕੁਕਡ ਮੀਟ ਵੀ ਮਿਲ ਰਿਹਾ ਇੱਥੋਂ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ ਇੱਕ ਕਿਲੋ ਦੂਜਾ ਫ੍ਰੀ। ਸਬਜ਼ੀ ਮਾਰਕੀਟ 10 ਲੋਰ ਮੈਲ ਗੇਟ, ਸੈਂਡਲਵੁੱਡ ਐਂਡ ਮੈਕਲੋਗਲਿਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ G239। ਉਹ ਚਨਾਲੀ 24 ਘੰਟੇ 7 ਦਿਨ ਖੁੱਲ੍ਹੇ ਆ, 2390। ਹੈਲੋ
12: ਹੈਲੋ
0: ਹੈਲੋ ਜੀ
12: ਜੀ ਜੀ ਕੈਸੇ ਹੋ ਨਵੀ ਭਾਜੀ?
0: ਠੀਕ ਹੈ ਜੀ, ਕੈਸੇ ਹੋ?
12: ਹਾਂ ਜੀ ਜੀ, ਆਪਕੋ ਕਹਿਣਾ ਮੇਰੀ ਫ੍ਰੈਂਡ ਕੀ ਬਰਥਡੇ ਹੈ, ਉਸਕਾ ਨਾਮ ਨਸ਼ਾਬਾ, ਜ਼ਰਾ ਆਪ ਉਸਕੋ ਵਿਸ਼ ਕਰ ਦੇਂਗੇ?
0: ਉਨਕਾ ਨਾਮ ਕਿਆ ਹੈ?
12: ਨਸ਼ਾਬਾ।
0: ਨਸ਼ਾਬਾ,
12: ਹਾਂ ਜੀ,
0: ਕਿਆ ਬਾਤ ਹੈ, ਨਾਮ ਹੀ ਬੜਾ ਅੱਛਾ ਨਸ਼ਾਬਾ।
12: ਜੀ ਜ਼ਰਾ ਪਲੀਜ਼,
0: ਆਪਨੇ ਆਪਨੇ ਪਹਿਲੇ ਵੀ ਕਿਸੇ ਫ੍ਰੈਂਡ ਕਾ ਬਰਥਡੇ ਵਿਸ਼ ਕਰਵਾਇਆ ਥਾ?
12: ਹਾਂ ਯਾ, ਆਪਕੀ ਯਾਦ ਆ ਬਹੁਤ।
0: ਨਹੀਂ, ਆਪਕਾ ਆਪਕੇ ਵੋ ਜੋ ਫ੍ਰੈਂਡ ਥੇ ਉਨਕਾ ਵੀ ਨਾਮ ਬੜਾ ਅੱਛਾ ਥਾ। ਹਾਂ, ਉਨਕਾ ਨਾਮ ਆਸੀਆ ਥਾ ਔਰ ਇਨਕਾ ਨਾਮ ਹੈ ਨਸ਼ਾਬਾ।
12: ਨਸ਼ਾਬਾ,
0: ਨਹੀਂ, ਆਪਕੇ ਫ੍ਰੈਂਡਸ ਕੇ ਇਤਨੇ ਅੱਛੇ ਅੱਛੇ ਨਾਮ ਕੈਸੇ ਹੈ?
12: ਮੇਰੀ ਫ੍ਰੈਂਡ ਵੀ ਬਹੁਤ ਅੱਛੀ ਹੈ, ਉਨਕੋ ਉਸ ਦਿਨ ਇਤਨੀ ਖੁਸ਼ੀ ਹੋਈ ਜਬ ਆਪਨੇ ਉਸਕੋ ਕਹਾ ਕਿ ਆਪਕੀ ਬਰਥਡੇ ਕੇ ਲਈ ਵਿਸ਼ ਕੀਆ, ਗਾਣਾ ਗਾਇਆ ਔਰ ਆਪਨੇ ਗਾਣਾ ਲਿਆ।
0: ਔਰ ਆਪਕਾ ਕਿਆ ਨਾਮ ਹੈ? ਆਪਕਾ ਕਿਆ ਨਾਮ ਹੈ?
12: ਆਪਕਾ ਨਾਮ ਕਿਆ? ਮੇਰਾ ਨਾਮ ਅਜ਼ੂ ਹੈ।
0: ਅਜ਼ੂ
12: ਜੀ,
0: ਕਿਆ ਬਾਤ ਹੈ, ਆਪਕੇ ਯਾਰ ਸਭੀ ਕੇ ਨਾਮ ਇਤਨੇ ਅੱਛੇ ਹੈ।
12: ਥੈਂਕ ਯੂ ਸੋ ਮਚ।
0: ਆਪਣੇ ਫ੍ਰੈਂਡਸ਼ਿਪ ਵੀ ਮੈਨੂੰ ਲੱਗਦਾ ਹੈ ਤਾਂ ਹੀ ਕੀ ਹੈ ਕਿ ਸਭ ਕੇ ਨਾਮ ਹੀ ਇਤਨੇ ਖੂਬਸੂਰਤ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਆਸੀਆ, ਨਸ਼ਾਬਾ ਔਰ ਅਜ਼ੂ, ਸੋ ਨਸ਼ਾਬਾ ਨੂੰ ਬਹੁਤ ਬਹੁਤ ਹੈਪੀ ਬਰਥਡੇ ਸਾਡੇ ਵੱਲੋਂ, ਸਾਡੇ ਸਭੀ ਲਿਸਨਰਸ ਕੀ ਤਰਫ ਸੇ ਵੀ ਨਸ਼ਾਬਾ ਕੋ ਹੈਪੀ ਹੈਪੀ ਹੈਪੀ ਬਰਥਡੇ। ਔਰ ਕੋਈ ਬਾਤ ਨਹੀਂ, ਗਾਣਾ ਵੀ ਲਗਾਤੇ ਹੈ, ਕੌਣ ਸਾ ਗਾਣਾ? ਚਲੋ ਕੋਈ ਬਾਤ ਨਹੀਂ, ਜ਼ਰੂਰ ਲਗਾ ਦਿੱਤੇ ਹੈ। ਆਈ ਥਿੰਕ ਉਹ ਗਾਣਾ ਥਾ ਹਾਈ ਨੀ ਤੇਰੇ ਹੈਪੀ ਬਰਥਡੇ ਤੇ ਲੈ ਕੇ ਦੇਣਾ ਦੇਣਾ ਸੂਟ ਤੈਨੂੰ ਪਟਿਆਲਾ ਸ਼ਾਹੀ ਸੋਹਣੀਏ ਲੈ ਕੇ ਦੇਣਾ, ਇਹੀ ਸੀ ਨਾ? ਚਲੋ ਲਗਾ ਦਿੱਤੇ ਹੈ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਐਂਡ ਹੈਪੀ ਹੈਪੀ ਬਰਥਡੇ। ਦੇਖੋ ਯਾਰ ਕਿੰਨੀ ਵਧੀਆ ਗੱਲ ਹੈ, ਸਾਰੇ ਜਿੰਨੇ ਵੀ ਫਰੈਂਡਸ ਇਹਨਾਂ ਦੇ ਨਾਮ ਵੀ ਬੜੇ ਸੋਹਣੇ ਆ, ਮੈਂ ਪਹਿਲੀ ਵਾਰ ਸੁਣਿਆ ਸਾਰੇ, ਆਸੀਆ, ਨਸ਼ਾਬਾ ਤੇ ਅਜ਼ੂ। ਵੈਰੀ ਗੁੱਡ, ਯੂਨੀਕ ਨੇ ਯਾਰ, ਵੈਰੀ ਯੂਨੀਕ. ਸੋ ਪ੍ਰੋਗਰਾਮ ਹੈ ਪੰਜਾਬੀ ਰਾਹ, ਅਤੇ ਨੰਬਰ ਹੈ ਆਪਣਾ 905-673-3337 ਐਂਡ ਬਿਓਂਡ ਆਇਓ ਹੈ. ਰੋਮੀ ਬਾਈ ਜੀ ਨੂੰ ਯਾਦ ਰੱਖੋ, ਅਗਰ ਐਨਕਾਂ ਚਾਹੀਦੀਆਂ, ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਜਾਂ ਸਨਗਲਾਸਿਸ, ਬਿਓਂਡ ਆਇਓ ਹੈ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ. ਬਿਓਂਡ ਆਇਓ ਹੈ 905-793-3937 ਬਿਓਂਡ ਆਇਓ ਹੈ. ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਨੂੰ ਕੰਪਨੀਜ਼ ਨੂੰ ਵੀ ਕਰਦੇ ਨੇ. ਬਿਓਂਡ ਆਇਵਰ, ਬਿਓਂਡ ਆਇਵਰ, ਬਿਓਂਡ ਆਇਵਰ. ਜੀ 1734, ਹੈਲੋ.
13: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ.
0: ਸਤਿ ਸ਼੍ਰੀ ਅਕਾਲ.
13: ਹਾਂਜੀ ਮੈਂ ਵੀ ਕਹਿਣਾ ਸੀ ਅੱਜ ਮੇਰੇ ਹਸਬੈਂਡ ਦਾ ਵੀ ਬਰਥਡੇ.
0: ਓ ਵਾਹ ਵੀ ਵਾਹ, ਹਸਬੈਂਡ ਦਾ ਵੀ ਬਰਥਡੇ ਆ, ਕੀ ਬਾਤ ਹੈ, ਵੈਰੀ ਗੁੱਡ. ਹਸਬੈਂਡ ਨੂੰ ਵੀ ਬਹੁਤ ਬਹੁਤ ਹੈਪੀ ਬਰਥਡੇ.
13: ਥੈਂਕ ਯੂ.
0: ਐਂਡ ਹਸਬੈਂਡ ਲਈ ਕਿਹੜਾ ਗਾਣਾ ਲਾਈਏ? ਬਰਥਡੇ ਤੇ ਕੀ ਗਿਫਟ ਕਰਾਂ, ਕਹਿੰਦੀ ਪੇਟੀ ਲੈ ਦਿਓ ਦਾਰੂ ਦੀ. ਇਹੀ ਲਾ ਦੀਏ?
13: ਦਾਰੂ ਤੋਂ ਮਨਾ.
0: ਅੱਛਾ ਦਾਰੂ ਪੀਂਦੇ ਨੀ?
13: ਨਹੀਂ ਪੀਂਦੇ ਆ ਪਰ ਸਮਟਾਈਮ.
0: ਅੱਛਾ ਨਾਲੇ ਤੁਸੀਂ ਕਿਹਾ ਵੀ ਮਨਾ. ਤੁਸੀਂ ਮਨਾ ਤਾਂ ਕਿਹਾ ਵੀ ਜਦੋਂ ਤੁਸੀਂ ਹਾਂ ਕਰ ਦਿੰਦੇ ਹੋ ਫਿਰ ਉਹ ਪੀ ਲੈਂਦੇ ਆ, ਜਦੋਂ ਤੁਸੀਂ ਨਾ ਕਰ ਦਿੰਦੇ ਹੋ ਫਿਰ ਉਹ ਨਹੀਂ ਪੀਂਦੇ. ਬਰਥਡੇ ਤੇ ਨੀ ਕੀ ਸੀ ਗਾਣਾ, ਕਹਿੰਦੀ ਬਰਥਡੇ ਤੇ ਕੀ ਗਿਫਟ ਕਰਾਂ, ਹਾਂ ਕਹਿੰਦੀ ਬਰਥਡੇ ਤੇ ਕੀ ਗਿਫਟ ਕਰਾਂ, ਮੈਂ ਕਿਹਾ ਪੇਟੀ ਲੈ ਦਿਓ ਦਾਰੂ ਦੀ. ਇਹੀ ਲਾ ਦੀਏ ਫਿਰ. ਨਸ਼ਾਬਾ ਦਾ ਵੀ ਬਰਥਡੇ, ਨਸ਼ਾਬਾ ਆਈ ਐਮ ਸੋ ਸੋਰੀ, ਇਹ ਗਾਣਾ ਤੁਹਾਡੇ ਲਈ ਨਹੀਂ ਕਿਉਂਕਿ ਇਹ ਦਾਰੂ ਵਾਲਾ ਗਾਣਾ, ਤੁਹਾਡੇ ਲਈ ਮੈਂ ਗਾਤਾ. ਸੋ ਨਸ਼ਾਬਾ ਨੂੰ ਹੈਪੀ ਬਰਥਡੇ, ਤੇ ਇਹ ਜੋ ਲਿਸਨਰ ਆ ਕੇ ਹਟੇ ਇਹਨਾਂ ਦੇ ਹਸਬੈਂਡ ਨੂੰ ਵੀ ਹੈਪੀ ਹੈਪੀ ਬਰਥਡੇ. ਤੇ ਸੁਣਦੇ ਆ ਫਿਰ ਦੋ ਕੁ ਬੋਲ ਕਿ ਮੈਂ ਕਿਹਾ ਪੇਟੀ ਲੈ ਦਿਓ ਦਾਰੂ ਦੀ.
14: ਪੈਸੇ ਵੀ ਮੁੱਕ ਗਏ.
0: ਉਹ ਵੱਡਾ ਬਾਈ ਜੀ, ਇਹ ਸਕਿੱਟ ਸਕੁੱਟ ਛੱਡੋ ਗਾਣਾ ਸੁਣ ਲੈਣ ਤੋਂ. ਸਾਨੂੰ ਇੱਕ ਤਾਂ ਕਈ ਗਾਣੇ ਨੇ ਨਾ ਉਹਨਾਂ ਦੇ ਅੱਗੇ ਸਕਿੱਟਾਂ ਹੀ ਬਹੁਤ ਹੁੰਦੀਆਂ ਨੇ.

0: ਵਾਹ ਵਾਹ ਵਾਹ ਵਾਹ ਨਹੀਂ ਸਰ 9181 ਹਾਂਜੀ
1: ਹਾਂਜੀ ਨਵੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਹੋਰ ਕੀ ਹਾਲ ਆ ਠੀਕ ਆ
0: ਵਧੀਆ ਜੀ ਕਿਵੇਂ ਹੋ
1: ਬਸ ਠੀਕ ਆ ਮੈਂ ਕਹਿੰਦਾ ਉਹ ਸਿਟੀ ਟੈਕਟ ਵਾਲੀ ਗੱਲ ਕਰਨਾ ਤੁਸੀਂ ਕਹਿੰਦੇ ਉਹ ਬੰਦੇ ਦਾ ਪਹਿਲਾਂ ਇੱਕ ਫੋਨ ਆਇਆ ਸੀ 6:30 ਤੁਸੀਂ ਕਹਿੰਦੇ ਸਿਟੀ ਵਾਲੇ ਬਹੁਤ ਪਿਆਰ ਕਰਦੇ ਆ ਮੈਂ ਕਿਹਾ ਕਿੰਨਾ ਕੁ ਪਿਆਰ ਦੇ ਜਾਂਦੇ ਆ ਅੱਜ ਕੱਲ
0: ਪਿਆਰ ਦੇ ਹੀ ਜਾਂਦੇ ਆ ਹੁਣ ਸੁਣਿਆ ਹੀ ਆ ਤੁਸੀਂ
1: ਮੈਂ ਕਿਹਾ ਪਿਆਰ ਕਿਉਂ ਮੈਂ ਕਿਹਾ ਚੰਗਾ ਦੇ ਦਿੱਤਾ ਕਿ ਥੋੜਾ ਹੀ ਦੇ ਕੇ ਜਾਂਦੇ ਆ
0: ਜ਼ਿਆਦਾ ਹੀ ਦੇ ਰਹੇ ਆ
1: ਜ਼ਿਆਦਾ ਹੀ ਦੇ ਰਹੇ
0: ਹੁਣ ਮੈਂ ਤਾਂ ਚਲੋ ਬਚਿਆ ਹੋਇਆ ਬਟ ਜਿਹੜੇ ਹੁਣ ਦੱਸ ਰਹੇ ਆ ਸੱਜਣ ਮਿੱਤਰ ਉਹ ਫਿਰ ਉਹਨਾਂ ਨੂੰ ਜ਼ਿਆਦਾ ਹੀ ਪਿਆਰ ਮਿਲ ਰਿਹਾ
1: ਪਰ ਗੱਡੀਆਂ ਤਾਂ ਉਹ ਵੀ ਲਾ ਲੈਂਦੇ ਆ ਸਾਈਡ ਵਾਕ ਇਧਰਲੀ ਸਾਈਡ ਦੇ ਇੱਥੇ ਬਲੈਕ ਸਿਟੀ ਦੀ ਪਾਰਨੀ ਉਹਦੇ ਵਿੱਚ ਸੇਡ ਕਰਕੇ ਖੜੀਆਂ ਕਰ ਦਿੰਦੇ ਆ ਟਿਕਟ ਤਾਂ ਲਾਉਂਦੇ ਨੇ ਇਹਨਾਂ ਨੂੰ ਇੱਥੇ
0: ਹੋ ਸਕਦਾ ਵੀ ਤੁਹਾਡੇ ਥੋੜਾ ਜਿਹਾ ਘੱਟ ਹੁੰਦਾ ਹੋਊਗਾ ਤਾਂ ਹੀ ਨਹੀਂ ਲਾਉਂਦੇ ਰਾਈਟ ਗੱਡੀਆਂ ਬਹੁਤ ਨੇ ਕਾਫੀ ਰਹਿ ਰਹੇ ਆ ਹੁਣ ਮਿਲਟਨ ਦੇ ਵਿੱਚ ਜ਼ਿਆਦਾਤਰ ਇੱਕ ਇੱਕ ਫੈਮਿਲੀ ਆ
1: ਜ਼ੀਰੋ 4 1557 647 1554 1557

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब दे अमीर विरसे दी पुत्तल चो यादा दे संतूरी सफर दा हम सफर सांझा विरसा
2: गीत संगीत देश दुनिया दिया ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ$500 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1, 905-799-8877, ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਨਾਲੇ ਚੋਪੜੀਆਂ, ਨਾਲੇ ਦੋ ਦੋ।
2: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
1: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
2: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ।
1: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 Queen Street, East Brampton, Major Intersection, Queen and Bramley.
2: Call Gagan or Gurinder at 905-286-9257.
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
4: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheeler ਅਤੇ 18-wheeler ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ JN ਗੈਰੀ ਨੂੰ
6: 905-459-5533,
4: 905-459-5533 ਤੇ।
6: PNJ ਸਪਰਿੰਗ ਵੀਲ ਅਲਾਈਨਮੈਂਟ।
7: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
8: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
7: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
8: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
9: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद, बेस्ट क्वालिटी, हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 लोकेशंस टू सर्व यू, 2575 स्टील एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394. Stephen Furniture ki dhamakedar festival season se.
10: ਓਏ, ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
11: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
10: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761, 416-618-2761।
12: ਭਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
13: ਹਾਏ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ, ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
14: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111, 905-451-9200, ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
15: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
16: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ।
17: ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
18: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ।
19: ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
20: 647-835-5294, 647-835-5294, 647-835-5294.

ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-6478355-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਗੜੇ ਮੁਰਦੇ ਇੰਜ ਹੀ ਜੇ ਉਹ ਰੋਜ਼ ਉਖਾੜੇ ਜਾਣਗੇ। ਕਹਿੰਦਾ ਗੜੇ ਮੁਰਦੇ ਇੰਜ ਹੀ ਜੇ ਰੋਜ਼ ਉਖਾੜੇ ਜਾਣਗੇ, ਘਰਾਂ ਦੇ ਘਰ ਇੱਕ ਵਾਰ ਫਿਰ ਉਜਾੜੇ ਜਾਣਗੇ। ਕਾਲੇ ਦਿਨਾਂ ਦਾ ਦੌਰ ਉਵੇਂ ਹੀ ਚੱਲ ਕੇ ਆਵੇਗਾ, ਧਰਮ ਸਥਾਨਾਂ ਉੱਤੇ ਫਿਰ ਟੈਂਕਰ ਚਾੜੇ ਜਾਣਗੇ। ਕਹਿੰਦਾ ਜ਼ੋਰਾਂ ਨਾਲ ਉੱਠੇਗੀ ਵੱਖਰੇ ਰਾਜ ਦੀ ਮੰਗ, ਜਦੋਂ ਸੰਸਦ ਵਿੱਚ ਸੰਵਿਧਾਨ ਦੇ ਵਰਕੇ ਪਾੜੇ ਜਾਣਗੇ, ਅੱਤਵਾਦ ਦਾ ਟੈਗ ਲਗਾ ਕੇ ਨੌਜਵਾਨਾਂ 'ਤੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜੇ ਜਾਣਗੇ, ਚੱਲਣਗੀਆਂ ਜਦ ਗੋਲੀਆਂ ਫਿਰ ਚੌਹਾਂ ਪਾਸੇ ਤੋਂ, ਬਹੁਤ ਸਾਰੇ ਭਗਤ ਵਿਚਾਰੇ ਫਿਰ ਰਾੜੇ ਜਾਣਗੇ, ਕਰ ਦਿੱਤਾ ਜਾਵੇਗਾ ਹਨੇਰਾ ਪੂਰੇ ਸੂਬੇ ਵਿੱਚ, ਵਿਦਵਾਨ ਫੜ ਕੇ ਪਿੰਜਰਿਆਂ 'ਚ ਤਾੜੇ ਜਾਣਗੇ, ਸੱਤਾਧਾਰੀ ਘਰਾਂ ਨੂੰ ਤੁਰ ਜਾਣਗੇ ਮਦਹੋਸ਼, 47 ਵਰਗੇ ਲੋਕਾਂ ਵਿੱਚ ਪੈ ਪੁਆੜੇ ਜਾਣਗੇ। ਕਹਿੰਦਾ ਲੀੜੇ ਬਦਲਦਿਆਂ ਬੰਦੇ ਦੇ ਕਾਜ ਨਹੀਂ ਬਦਲਦੇ, ਲੀੜੇ ਬਦਲਦਿਆਂ ਬੰਦੇ ਦੇ ਕਾਜ ਨਹੀਂ ਬਦਲਦੇ, ਭੱਜਣ ਨਾਲ ਗੁਨਾਹਾਂ ਦੇ ਵਿਆਜ ਨਹੀਂ ਬਦਲਦੇ, ਹਨੇਰ ਚੀਰਨ ਲਈ ਹੈ ਲੋੜ ਮਸ਼ਾਲਾਂ ਦੀ, ਪੱਥਰਾਂ 'ਤੇ ਮੱਥੇ ਰਗੜਿਆਂ ਭਾਗ ਨਹੀਂ ਬਦਲਦੇ। ਕੁਝ ਪਰਖ ਗਏ ਕੋਈ ਵਰਤ ਗਏ, ਕੁਝ ਦੂਰੋਂ ਦੇਖ ਹੀ ਪਰਤ ਗਏ। ਕਹਿੰਦਾ ਕੁਝ ਪਰਖ ਗਏ ਕੋਈ ਵਰਤ ਗਏ, ਕੁਝ ਦੂਰੋਂ ਦੇਖ ਹੀ ਪਰਤ ਗਏ, ਕੁਝ ਪਾ ਕੇ ਐਸਾ ਫਰਕ ਗਏ, ਜ਼ਿੰਦਗੀ ਨੂੰ ਕਰਕੇ ਨਰਕ ਗਏ, ਜ਼ਿੰਦਗੀ ਨੂੰ ਕਰਕੇ ਨਰਕ। ਇਹਨਾਂ 17 ਦਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਜਿੰਦੂਗਾ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ੁੱਕਰਵਾਰ, ਸਭ ਦਾ ਮਨਪਸੰਦ ਦਾ ਦਿਨ ਸ਼ੁੱਕਰ ਆ, ਸ਼ੁੱਕਰਵਾਰ ਆਇਆ ਹੈ। 10 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 19 ਟੈਂਪਰੇਚਰ ਆ ਮਾਲਟਨ 'ਚ, ਮਿਸਾਗਾ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ ਜੜ੍ਹਾਂ ਦੇ ਵਿੱਚ ਕਹਿ ਲਓ, ਅਤੇ 19 ਹੈਗਾ ਫੀਲ ਲਾਈਕ, 25 ਦੁਪਹਿਰ ਨੂੰ, ਸ਼ਾਮ ਨੂੰ 27 ਅਤੇ ਰਾਤ ਨੂੰ 23। 5:47 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 9:01 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਵਿਘਨ ਦੇਖਦੇ ਹੋ ਕਿਸੇ ਰਸਤੇ 'ਚ, ਕੋਈ ਕਿੰਗਸਟਨ ਤੋਂ ਆ ਰਿਹਾ, ਕੋਈ ਮੌਂਟਰੀਅਲ ਤੋਂ ਆ ਰਿਹਾ, ਕੋਈ ਜਾ ਰਿਹਾ ਉੱਧਰ ਨੂੰ, ਕੋਈ ਵਿੰਡਜ਼ਰ ਵੱਲ ਨੂੰ ਜਾ ਰਿਹਾ ਆ ਰਿਹਾ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਤਾਂ ਜ਼ਰੂਰ ਤੁਸੀਂ 905-673-3337 'ਤੇ ਗੱਲਬਾਤ ਕਰਕੇ ਦੱਸ ਸਕਦੇ ਹੋ। ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-400-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਜਾਂ ਫਿਰ ਵੱਖ ਵੱਖ ਹੋਰ ਐਪਾਂ ਬਹੁਤ ਨੇ, ਤੁਸੀਂ ਪ੍ਰੋਗਰਾਮਾਂ ਦੇ ਨਾਲ 530 ਦੇ ਚੈਨਲ ਦੇ ਨਾਲ ਜੁੜ ਸਕਦੇ ਹੋ। ਜਿੰਨੇ ਵੀ 24 ਘੰਟੇ 7 ਦਿਨ ਪ੍ਰੋਗਰਾਮ ਵੱਖ ਵੱਖ ਟਾਈਮਾਂ 'ਤੇ ਚੱਲਦੇ ਆ, ਉਹ ਪ੍ਰੋਗਰਾਮਾਂ ਦਾ ਤੁਸੀਂ ਆਪਣੇ ਹਿਸਾਬ ਨਾਲ, ਟਾਈਮਾਂ ਦੇ ਹਿਸਾਬ ਨਾਲ ਆਨੰਦ ਮਾਣ ਸਕਦੇ। ਜਾਂ ਫਿਰ ਆਇਆ ਇੱਕੋ ਇੱਕ ਨੰਬਰ ਬਸ ਆਪਣਾ ਸਾਂਝਾ ਹੀ ਹੈ ਤਾਂ ਸਾਰਿਆਂ ਦਾ, 647-835-5495 'ਤੇ ਮੈਸੇਜ ਪਾ ਦਿਉ, ਵਟਸਐਪ ਕਰ ਦਿਉ। ਤੁਹਾਨੂੰ ਕਿਸੇ ਸਪੋਂਸਰ ਦਾ ਨੰਬਰ ਚਾਹੀਦਾ, ਜਾਂ ਤੁਸੀਂ ਹੋਰ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਹਾਸੇ ਮਜ਼ਾਕ ਦੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਮੈਸੇਜ ਪਾਉਣਾ, ਅਤੇ ਫਿਰ ਭਾਈ ਇਹੀ ਨੰਬਰ 647-835-5495। ਅੱਜ ਸ਼ੁੱਕਰਵਾਰ ਦਾ ਦਿਨ ਹੈ, ਅੱਜ ਖਬਰਾਂ ਵੀ 3-4 ਮੇਨ ਨੇ ਆਪਣੇ ਕੋਲ, ਅਤੇ ਅੱਜ ਗੀਤ ਸੰਗੀਤ ਥੋੜ੍ਹਾ ਜਿਹਾ ਭਾਰੂ ਰੱਖਾਂਗੇ, ਕਿਉਂਕਿ ਗੀਤ ਆਏ ਨਵੇਂ ਬਹੁਤ ਨੇ, ਹੈ ਨਾ। ਸੁਖਵਿੰਦਰ ਸੁੱਖੀ ਸਾਹਿਬ ਦਾ ਨਵਾਂ ਗੀਤ ਆਇਆ ਮੈਨੂੰ ਉਹਨਾਂ ਨੇ ਰਾਈਟ ਵੇ ਭੇਜਿਆ, ਅਤੇ ਇੱਕ ਦੋ ਕੁ ਗੀਤ ਹੋਰ ਨੇ, ਅਤੇ ਆਪਣੇ ਸ਼ਹਿਰ 'ਚ ਸ਼ੋਅ ਵੀ ਹੋ ਰਹੇ ਨੇ, ਮਾਸਟਰ ਸਲੀਮ ਦਾ ਹੋ ਰਿਹਾ 24 ਜੁਲਾਈ ਨੂੰ, ਅਤੇ 25 ਜੁਲਾਈ ਨੂੰ ਨੈਕਸਟ ਡੇ ਸ਼ਨੀਵਾਰ ਨੂੰ ਪੰਜਾਬੀ ਵਿਰਸਾ ਮਨਮੋਹਣ ਬਾਰਸ ਹੋਣੀ, ਭਰਾ 3 ਸੰਗਤਾਰ ਹੋਣੀ, ਅਤੇ ਕਮਲ ਹੀਰ ਹੋਣੀ ਲੈ ਕੇ ਆ ਰਹੇ ਆ, ਉਹਦੀ ਵੀ ਜਾਣਕਾਰੀ ਆਪਾਂ ਸਾਂਝੀ ਕਰਨੀ ਆ। ਅਤੇ ਤੁਸੀਂ ਕੋਈ ਗੱਲਬਾਤ ਕਰਨੀ ਆ ਤਾਂ 905-673-3337 ਪਰ ਕੁਐਸਚਨ ਕਰ ਲਿਓ, ਉੱਦਾਂ ਹੀ ਮਤਲਬ ਹਵਾ 'ਚ ਗੱਲ ਤਾਂ ਫਿਰ ਅੱਜ ਫਰਾਈਡੇ ਆ, ਇੰਜੋਏ ਕਰਦੇ ਹਾਂ। ਹਾਂ, ਗੀਤ ਸੰਗੀਤ ਸੁਣਨਾ ਜ਼ਰੂਰ ਤੁਸੀਂ ਭੇਜ ਸਕਦੇ ਹੋ, ਮੈਨੂੰ ਸਕਰੀਨਸ਼ੋਟ ਕਰਕੇ ਭੇਜ ਦਿਓ ਵੀ ਗੀਤ ਦੇ ਬੋਲ ਕੀ ਨੇ, ਅਤੇ ਫਿਰ ਆਜੋ। ਫਿਰ ਕਿੰਨੇ ਕੁ ਆ ਰਹੇ ਨੇ ਬਈ ਟਰੱਕਾਂ 'ਤੇ ਅੱਜ, ਕੋਈ ਮਤਲਬ ਜਾ ਰਿਹਾ ਕਿਤੇ ਨੂੰ ਕੰਮ 'ਤੇ ਤੁਸੀਂ, ਜਾਂ ਆ ਰਹੇ ਹੋ, ਅਤੇ ਕਿੰਨੇ ਕੁ ਜਾਣੇ ਆ, ਲਈਏ ਜੀ ਕੌਲਾਂ ਕੁੱਲਾਂ ਕਰੀਏ ਤੁਹਾਡੇ ਨਾਲ ਗੱਲਾਂ ਬਾਤਾਂ ਰਲ ਮਿਲ ਕੇ, ਕੀ ਖਬਰਾਂ ਕਰੀਏ, ਮੈਨੂੰ ਮੈਸੇਜ ਪਾ ਦਿਉ ਵੀ ਕੀ ਕਰਨਾ ਅੱਜ, ਉਸ ਹਿਸਾਬ ਨੇ ਅੱਜ ਜਿਵੇਂ ਤੁਸੀਂ ਚਲਾਉਣਾ ਚਾਹੁੰਦੇ ਹੋ ਪ੍ਰੋਗਰਾਮ, ਅੱਜ ਚਲਾਉਂਦੇ ਹਾਂ, ਚਲੋ ਮੈਂ ਵੀ ਦੇਖਦਾ ਵੀ ਅੱਜ ਤੁਸੀਂ ਕਿਵੇਂ ਪ੍ਰੋਗਰਾਮ ਚਲਾ ਸਕਦੇ, ਜੇ ਮੇਰੀ ਸੀਟ 'ਤੇ ਤੁਸੀਂ ਬੈਠੇ ਹੋ ਤੁਸੀਂ ਕੀ ਕਰੋ, ਆਪਣੇ ਆਪਣੇ ਸੋਚ ਕੇ ਦੱਸਿਓ ਸਾਰੇ ਜਾਣੇ, ਵੀ ਖਬਰਾਂ ਕਰੀਏ ਜਾਂ ਗੀਤ ਗੂਤ ਲਾ ਕੇ ਚੱਲੀਏ ਘਰਾਂ ਨੂੰ, ਸੋਈਏ ਜਾ ਕੇ, ਇੱਕ ਵਜੇ ਉੱਠਾਂਗੇ ਫਿਰ ਦੇਖਾਂਗੇ ਅਗਲਾ ਮਾਹੌਲ ਕੀ ਆ, ਅਗਲਾ ਦਿਨ ਕੀ ਆ, ਅਤੇ ਜਾਂ ਫਿਰ ਤੁਸੀਂ ਕੀ ਕਰਨਾ ਚਾਹੁੰਦੇ ਹੋ। ਜੇ ਰੋਜ਼ ਦੇ ਰੂਟੀਨ ਵਾਲੀ ਉਹ ਗੱਲ ਆ ਫਿਰ ਚਾਹੇ ਸੁਣੇ ਲਓ, ਹੈ ਨਾ, ਸਮਝ ਗਏ ਹੁਣ ਤੁਸੀਂ ਮੇਰਾ ਇਸ਼ਾਰਾ। ਗੱਲਤ ਆ ਜਾਓ ਬਾਸੀ ਸਾਹਿਬ, ਆ ਜਾਓ ਪਿਆਰਿਓ, ਤੁਸੀਂ ਆਓ ਪਹਿਲਾਂ, ਤੁਸੀਂ ਨਾ ਰਹਿ ਜਿਓ ਜੀ, ਆਇਆਂ ਨੂੰ ਲੰਘਿਓ। ਕਿੱਦਾਂ ਰਹਿ ਗਏ ਹੁਣ ਤੁਸੀਂ? ਉਹ ਮੈਨੂੰ ਨਹੀਂ ਤੁਹਾਡੀ ਆਵਾਜ਼ ਆਉਂਦੀ। ਹੈਲੋ ਹੈਲੋ ਬਾਸੀ ਸਾਹਿਬ, ਹੁਣ ਆ ਜਾਓ। ਇਹ ਪਿਆਰੇ ਹਰਜੀਤ ਜੀ ਵਾਲੇ ਕਿੱਥੇ ਰਹਿ ਗਏ ਸਾਡੇ ਪਿਆਰੇ ਹਰਜੀਤ ਜੀ? ਬਾਸੀ ਸਾਹਿਬ ਮੈਨੂੰ ਆਵਾਜ਼ ਕਿਉਂ ਨਹੀਂ ਆ ਰਹੀ ਤੁਹਾਡੀ, ਪਹਿਲਾਂ ਐਂ ਦੱਸੋ ਕਿੱਥੇ ਪ੍ਰੋਬਲਮ ਹੈ? ਆਉਣੀ ਚਾਹੀਦੀ ਆ। ਨਹੀਂ ਬਾਸੀ ਸਾਹਿਬ ਦੀ ਲਾਈਨ ਕੱਟ ਗਈ। ਅੱਛਾ, ਕਿਉਂ ਨਹੀਂ ਸੀ ਆਵਾਜ਼ ਆਈ ਮੈਨੂੰ? ਕੀ ਹੋਇਆ? ਇੱਥੇ ਤਾਂ ਸਾਰਾ ਕੁਝ ਠੀਕ ਸੀ। ਚਲੋ ਕੋਈ ਨਹੀਂ, ਹੁਣ ਆ ਜੂਗੀ। 905-673 ਦਿੱਤੀ ਸੰਤੀ, ਦੱਸਿਓ ਕਾਲ ਕਰਕੇ ਵੀ ਕਿੱਦਾਂ ਦਾ ਚੱਲ ਰਿਹਾ। ਅਤੇ 10-37 ਤੋਂ ਕੰਗ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਪਿਆਰ ਭਰੀ। ਤੁਹਾਨੂੰ ਵੀ 34-34 ਤੋਂ ਅਮਰਜੀਤ ਮੁਲਤਾਨੀ ਭਾਅ ਜੀ ਕੀ ਕਹਿੰਦੇ ਆ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਅਤੇ ਸੁੱਖ ਅਤੇ ਢੇਰ ਖੁਸ਼ੀਆਂ ਦੇਵੇ। ਅੱਛਾ, ਥੈਂਕ ਯੂ, ਲਵ ਯੂ। ਅਤੇ ਨਵੀਰ ਕੰਪੜ ਤੋਂ ਸੰਧੂ ਸਾਹਿਬ ਦਾ ਵੀ ਮੈਸੇਜ ਆ ਗਿਆ ਗੁੱਡ ਮਾਰਨਿੰਗ ਦਾ। ਅਤੇ ਅੱਜ ਆਪਣੇ ਇੱਕ ਸਪੋਂਸਰ ਨੇ ਪਹਿਲੀ ਵਾਰ ਆਉਣਾ ਅੱਜ ਆਪਣੇ ਨਾਲ ਗੱਲਬਾਤ ਕਰਨ ਫੋਨ 'ਤੇ, ਦੇਖਦੇ ਹਾਂ ਕੀ ਕਹਿੰਦੇ ਨੇ। ਕੁਮਾਰੀ ਆਂਟੀ ਜੀ, ਥੈਂਕ ਯੂ ਸੋ ਮੱਚ, ਤੁਹਾਨੂੰ ਵੀ ਸ਼ੁਭ ਪ੍ਰਭਾਤ, ਸਾਰਾ ਕੁਛ ਐਵਰੀਥਿੰਗ ਓਕੇ ਆ। 70-15 ਹਾਂਜੀ ਬਾਈ ਸਾਹਿਬ, ਸਤਿ ਸ਼੍ਰੀ ਅਕਾਲ
1: ਪਿਆਰੇ ਰਜੀਤ ਜੀ।
0: ਹੁਣ ਪਿਆਰੇ ਬੋਲਿਆ, ਪਹਿਲਾਂ ਪਤਾ ਨਹੀਂ ਪਿਆਰਾ ਕਿੱਥੇ ਚਲ ਗਿਆ। ਆਜੋ ਆਜੋ, ਲੰਘਿਓ ਬਾਸੀ ਸਾਹਿਬ, ਕਾਹਨੂੰ ਟਾਈਮ ਵੇਸਟ ਕਰਨਾ, ਪਿਆਰਿਆਂ 'ਚ ਰਹਿਣ ਦਿਓ। ਸਿੱਧੀ ਉਹ ਆਜੋ, ਡਾਇਰੈਕਟ ਬੁਲਾਈ ਹੋਈ ਆ, ਲੰਘਿਓ ਜੀ।
1: ਚੜ੍ਹਦੀ ਕਲਾ ਚ ਰਹੋ, ਇਹੀ ਅਰਦਾਸ ਕਰੀ ਜੀ। 24 ਘੰਟੇ
0: ਸ਼ੁਕਰ,
1: ਬਹੁਤ ਵਧੀਆ ਦੇ ਲੋਕਾਂ ਨੂੰ ਜਗਾਉਂਦੇ, ਲੋਕਾਂ ਨੂੰ ਸੇਵਾ ਕਰਦੇ। ਰੱਬ ਤੁਹਾਡੀ ਲੱਭੋ,
0: ਥੈਂਕ ਯੂ ਸੋ ਮਚ, ਥੈਂਕ ਯੂ। ਲਵਜੋ ਨੈਸਰ ਸਾਹਿਬ, ਅਗਲੀ ਵਾਰ ਤੁਹਾਡੀ ਕਾਲ ਕਰ ਦੇਣੀ ਹੈ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ, ਲੰਘਿਓ। ਨੈਸਰ ਸਾਹਿਬ
1: ਹਾਂਜੀ, ਆ ਜਾਓ
0: ਹੁਣ। ਪਰਮਿੰਦਰ ਆਏ ਤੇ ਕਾਲ ਨਹੀਂ ਕਰਨੀ, ਹੁਣੇ ਕਰ ਲਓ, ਜਿਹੜਾ ਮੈਂ ਤੁਹਾਡਾ ਕੁਐਸਚਨ ਮੈਂ ਹੀ ਪੁੱਛਾ ਦੂੰ।
1: ਪੰਜ ਕਰੋੜ
0: ਸਤਿ ਸ੍ਰੀ ਅਕਾਲ ਕਿੱਦਾਂ ਸੀ ਤਾਂ? ਖਬਰਾਂ ਕਰਨੀਆਂ ਤੇ ਗੀਤ ਗੂਤ ਲਾਈਏ, ਕਿਵੇਂ ਕਰੀਏ?
1: ਜੋ ਤੁਹਾਡੀ ਇੱਛਾ।
0: ਨਹੀਂ, ਮੇਰੀ ਤਾਂ ਤੁਹਾਡੇ ਨਾਲ ਆ, ਮੈਂ ਤਾਂ ਤੁਹਾਨੂੰ ਪੁੱਛਿਆ।
1: ਉਹ ਗਾਣਾ ਯਾਰ, ਪਾਪੇ ਦਾ ਨਾਂ ਲੈ ਦੋ, ਨਾ ਦੋ ਚੱਕ ਦੋ ਫੱਟੇ ਬਾਬਾ,
0: ਦੱਬ ਦੀਆਂ ਗਿੱਲੀ ਤਿਆਰੀਆਂ ਹੁਣ ਪਿਕਨਿਕ ਦੀਆਂ, ਕਰਦੇ ਗੱਲਬਾਤ। ਤੇ 33-37 ਤੋਂ ਕਹਿੰਦੇ ਗੁੱਡ ਮਾਰਨਿੰਗ ਭਾਜੀ, ਕੌਣ ਨੇ? ਗਗਨ ਭਾਜੀ, ਹੈਵ ਏ ਗ੍ਰੇਟ ਫਰਾਈਡੇ, ਪਲੀਜ਼ ਪਲੇ ਸੌਂਗ ਟੂਡੇ ਸਟਾਰਟ ਵਿਦ ਕੁਲਦੀਪ ਮਾਣਕ, ਐਨੀ ਸੌਂਗ ਪਲੀਜ਼। ਅੱਛਾ, ਕੁਲਦੀਪ ਮਾਣਕ ਦਾ ਕੋਈ ਵੀ ਹੈ, ਚੱਕ ਦੇਣਾ ਆਪਾਂ ਫੱਟੇ, ਥੈਂਕ ਯੂ। ਅਤੇ 82-52-88 ਤੋਂ ਆਪਣੇ ਸਵੀ ਨੇਜਰ ਭਾਜੀ ਕੀ ਕਹਿੰਦੇ? ਖਬਰਾਂ ਕਹਿੰਦੇ, ਖਬਰਾਂ ਹੀ ਕਰਿਓ। ਅਤੇ ਪਰਮਿੰਦਰ ਦੀਆਂ ਖਬਰਾਂ ਵੀ ਕਾਫੀ ਆ ਚੁੱਕੀਆਂ, ਕਰੋ ਖਬਰਾਂ ਵੀ ਕਰਦੇ ਹਾਂ, ਅੱਜ ਕਰਦੇ ਹਾਂ ਗੱਲਾਂ ਬਾਤਾਂ। ਚਲੋ ਉਹ ਤੋਂ ਪਹਿਲਾਂ ਫਿਰ, ਜਿਹੜਾ ਕੱਲ੍ਹ ਨੂੰ ਮੈਪਲ ਲੀਫ, ਪਰਸੋਂ ਨੂੰ ਸੋਰੀ, ਸੰਡੇ ਵਾਲੇ ਦਿਨ ਮੈਪਲ ਲੀਫ ਕਬੱਡੀ ਕੱਪ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ, ਅਤੇ ਉਹਦੀ ਜਾਣਕਾਰੀ ਤੁਹਾਨੂੰ ਦਈਏ। ਚਲੋ ਕਰਦੇ ਹਾਂ ਗੱਲਬਾਤ। ਬਿਲਕੁਲ ਜੀ, ਮੈਪਲ ਲੀਫ ਕਬੱਡੀ ਕੱਪ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ, ਮੈਪਲ ਲੀਫ ਵਾਲੇ ਕਰਾ ਰਹੇ ਆ 12 ਜੁਲਾਈ ਵਾਲੇ ਦਿਨ, ਆਉਣ ਵਾਲੇ ਐਤਵਾਰ ਨੂੰ, ਪਰਸੋਂ ਨੂੰ ਕਹਿ ਸਕਦੇ ਹਾਂ, ਅੱਜ ਫਰਾਈਡੇ ਆ, ਪਰਸੋਂ ਨੂੰ ਕਹਿ ਸਕਦੇ ਹਾਂ। ਅਤੇ ਤੁਸੀਂ ਕੋਈ ਸਟੋਲ ਲਾਉਣਾ ਉੱਥੇ ਫੂਡ ਦਾ, ਜਾਣਕਾਰੀ ਲੈ ਸਕਦੇ ਹੋ, ਦੇਵ ਮੁੰਡੀ ਸਾਹਿਬ ਨਾਲ ਕਰ ਲਿਓ ਸੰਪਰਕ। 416-710-7000 ਦੇ ਉੱਪਰ ਕੀਤੇ ਜਾ ਸਕਦਾ ਸੰਪਰਕ। ਤੇ ਵੱਖ ਵੱਖ 6-7 ਟੀਮਾਂ ਨੇ ਤਕਰੀਬਨ ਵੱਧੇ ਹੋਣੀਆਂ ਨੇ ਜਿਹੜੀਆਂ ਫਿਰ ਆਪਣੇ ਕਬੱਡੀ ਦੇ ਜ਼ੋਰ ਦਿਖਾਉਣਗੀਆਂ ਅਤੇ ਆਪਾਂ ਸਾਰਾ ਦਿਨ ਹੀ ਉੱਥੇ ਹੋਣਾ ਉਸ ਦਿਨ ਅਤੇ ਕਿਉਂਕਿ ਆਪਣੀ ਟੀਮ ਕਰਾ ਰਹੀ ਹੈ ਸਾਰੀ, ਹੈ ਨਾ, ਅਤੇ ਫਿਰ ਵਧੀਆ ਲੱਗੂਗਾ ਭਾਈ ਆਪਾਂ ਨੂੰ ਵੀ, ਤੁਸੀਂ ਵੀ ਆ ਕੇ ਮਿਲਿਓ ਜੇ ਹੋਇਆ ਤੁਹਾਡਾ ਕੋਈ ਸਕੈਜੂਅਲ, ਪਰ ਆਇਓ ਜ਼ਰੂਰ ਕਬੱਡੀ CA ਸੈਂਟਰ ਜਿਹੜਾ ਆਪਣੇ ਉਹਦੀਆਂ ਗਰਾਊਂਡਾਂ ਦੇ ਵਿੱਚ 416-710-7000 'ਤੇ ਸੰਪਰਕ ਕੀਤਾ ਜਾ ਸਕਦਾ ਦੇਵ ਮੁੰਡੇ ਸਾਹਿਬ ਨੂੰ। ਫਰੈਸ਼ ਹੇਅਰ ਟੋਨਿਕ, ਤੁਸੀਂ ਬਾਲਾਂ ਦਾ ਕੋਈ ਟੋਨਿਕ ਲੈਣਾ ਚਾਹੁੰਦੇ ਹੋ ਅਤੇ ਤੇਲ ਲੈਣਾ ਚਾਹੁੰਦੇ ਹੋ, ਕੰਡੀਸ਼ਨ ਆਇਲ ਬਾਲਾਂ ਦਾ ਝੜਨਾ ਕਹਿੰਦੇ ਰੋਕਦਾ, ਨਵੇਂ ਬਾਲ ਉਗਾਉਣ ਵਿੱਚ ਮਦਦ ਕਰਦਾ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, ਤੁਸੀਂ 5-7 ਦਿਨਾਂ ਵਿੱਚ ਫਰਕ ਮਹਿਸੂਸ ਕਰੋਗੇ, ਪਿਛਲੇ 20 ਸਾਲਾਂ ਦੇ ਵਿੱਚ ਸੇਵਾ 'ਚ ਸਿੱਧੇ ਗ੍ਰਾਹਕ ਤੱਕ ਪਹੁੰਚਾਇਆ ਜਾਂਦਾ 100% ਖਾਲਸ ਜੜੀ ਬੂਟੀਆਂ ਵਾਲਾ ਤੇਲ ਹੈ। 647-521-5159 ਅਤੇ ਜਾਫਰ ਮਲਿਕ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਫਿਰ ਜੇ ਆਪਾਂ ਗੱਲਬਾਤ ਕਰੀਏ, ਗੱਲਬਾਤ ਕਿਹਦੀ ਕਰਨੀ ਆ, ਆਉਣ ਵਾਲੀ 24 ਜੁਲਾਈ ਦੀ, ਦਿਨ ਹੈਗਾ ਸ਼ੁੱਕਰਵਾਰ, ਮਾਸਟਰ ਸਲੀਮ ਦਾ ਸ਼ੋਅ ਆਪਾਂ ਦੇਖਣ ਜਾਣਾ ਸਾਰਿਆਂ ਨੇ, ਅਤੇ ਮਿਸਿਸ ਅੱਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਆ। ਅਤੇ ਜੇ ਤੁਸੀਂ ਟਿਕਟਾਂ ਹਜੇ ਤੱਕ ਨਹੀਂ ਲਈਆਂ, ਚਰਖੇ ਦੀ ਘੂਕ, ਹੋਰ ਕਿੰਨੇ ਗੀਤ ਨੇ ਮਾਸਟਰ ਸਲੀਮ ਦੇ, ਅਤੇ ਫਿਰ ਤੁਸੀਂ ਭਾਈ ਸਭ ਤੋਂ ਪਹਿਲਾਂ ਤਾਂ ਚਰਖੇ ਦੇ ਘੂਕੇ ਗੀਤ ਆਇਆ ਸੀ ਜਦ ਤੱਕ ਮੈਂ ਰਹੂ ਨਾ ਹੋਵਾਂ, ਅਤੇ ਫਿਰ ਉਹਦੀ ਗੱਲਬਾਤ ਤੁਸੀਂ ਕਰਨੀ ਆ ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਪ੍ਰਭ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਟਿਕਟਾਂ ਦੀ ਜਾਣਕਾਰੀ। ਹਾਂ, ਉਹਨਾਂ ਨੇ ਇੱਕ ਆਪਣੇ ਲਈ ਔਫਰ ਕੀਤੀ ਆ, ਆਹ 3-4 ਦਿਨ ਨੇ ਜਿਹੜੇ ਹੁਣ ਜਿਵੇਂ ਵੀਕਐਂਡ ਕੱਲ੍ਹ ਨੂੰ ਸਟਾਰਟ ਹੋਣਾ, ਅੱਜ ਲਾ ਲਓ ਐਤਵਾਰ ਤੱਕ ਕਹਿ ਸਕਦੇ ਹਾਂ, ਜਿਹੜੀ $60 ਦੀ ਟਿਕਟ ਆ, ਜੇ ਤੁਸੀਂ ਸਾਂਝਾ ਵਿਰਸਾ ਦਾ ਰੈਫਰੈਂਸ ਦਿਓਗੇ ਜਾਂ ਹਰਜੀਤ ਜੰਜੂਆ ਕਹੋਗੇ ਵੀ ਅਸੀਂ ਪ੍ਰੋਗਰਾਮ ਸਵੇਰੇ ਸੁਣਿਆ, ਤਾਂ ਤੁਹਾਨੂੰ $60 ਵਾਲੀ ਟਿਕਟ $40 'ਚ ਦਿੱਤੀ ਜਾਊਗੀ, $39.99 'ਚ, $40 ਦੇ ਵਿੱਚ, ਪਰ ਆਹ 3 ਦਿਨ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ। ਕਿਹੜੇ ਕਿਹੜੇ ਦਿਨ ਨੇ ਅੱਜ? ਦਿਨ ਤਰੀਕਾਂ ਕੀ ਹੈ? 10 ਤਰੀਕ, 11 ਤਰੀਕ, 12 ਜੁਲਾਈ ਤੱਕ। ਪ੍ਰਭ ਸੰਧੂ 437-870-301, 437-870-001, ਜਾਂ ਫਿਰ ਰੋਹਨ ਸ਼ਰਮਾ 647-783-9873 'ਤੇ ਸੰਪਰਕ ਕੀਤਾ ਜਾ ਸਕਦਾ ਮਾਸਟਰ ਸਲੀਮ ਦਾ। ਆਪਾਂ ਸਾਰਿਆਂ ਨੇ ਰਲ ਕੇ ਸ਼ੋਅ ਦੇਖਣਾ ਅਤੇ ਫਿਰ ਕਰਦੇ ਹਾਂ ਗੱਲਾਂ ਬਾਤਾਂ। ਦੋ ਕੁ ਬੋਲੋ ਦੇ ਗੀਤ ਦੇ, ਕੱਲ੍ਹ ਉਹਨਾਂ ਦਾ ਸੀਗਾ ਮੀਟ ਐਂਡ ਗ੍ਰੀਟ, ਅਤੇ ਆਪਾਂ ਫਿਰ ਭਾਈ ਗਏ ਹੋਏ ਸੀ ਕੰਮ 'ਤੇ, ਅਤੇ ਆਪਾਂ ਤੋਂ ਤਾਂ ਫਿਰ ਜਾ ਨਹੀਂ ਹੋਇਆ, ਅਤੇ ਪਰ ਵਧੀਆ ਸੀ ਕਹਿੰਦੇ। ਉਹ ਭਾਈ ਕਿੱਥੇ ਚਲ ਗਿਆ? ਚੱਲ ਪਾ ਮਾਸਟਰ ਸਲੀਮ ਸਾਹਿਬ, ਚਲੋ ਫਿਰ ਆ ਜਾਓ ਸੁਣੀਏ।

0: ਅੱਬਾ ਤਾਂ ਬਲਜਿੰਦਰ ਸੇਖਾਂ ਸਾਹਿਬ ਸੁਣਦੇ ਪ੍ਰੋਗਰਾਮ ਨੂੰ। ਬਲਜਿੰਦਰ ਭਾਅ ਜੀ ਥੈਂਕ ਯੂ ਸੋ ਮਚ, ਲਵ ਯੂ। ਕਿੱਦਾਂ ਸੇ ਤਾਂ ਅੱਜ ਬੜੇ ਦਿਨਾਂ ਬਾਅਦ ਸਵੇਰੇ ਸਵੇਰੇ ਉੱਠੇ ਫਿਰਦੇ ਹੋ, ਸੌਖਾ? ਕਿੱਥੇ ਨੂੰ ਚੱਲੇ ਹੋ ਇਸ ਵੇਲੇ? ਇਹ ਆਟੋਆਂ ਵਾਲਿਆਂ ਨੂੰ ਜ਼ਿਆਦਾ ਰੁੱਖ ਕਰਦੇ ਹੁੰਦੇ ਆ, ਵੈਸੇ ਤਾਂ ਉੱਧਰ ਜਾ ਕੇ ਫਿਰ ਪ੍ਰਧਾਨ ਮੰਤਰੀ ਨੂੰ ਸਿੱਧਾ ਮਿਲ ਕੇ ਆਉਂਦੇ ਆ, ਫਿਰ ਆਉਂਦਾ ਸਵਾਦ। ਐਂ ਆ ਫਿਰ ਸੇਖਾ ਸਾਹਿਬ ਥੈਂਕ ਯੂ। ਅਤੇ ਸੋਨਾ ਕਾਰਡ ਤੋਂ ਲਖਵਿੰਦਰ ਮਲਤਾਨੀ ਭਾਅ ਜੀ ਦਾ ਵੀ ਮੈਸੇਜ ਆਇਆ, ਮਲਤਾਨੀ ਭਾਅ ਜੀ ਥੈਂਕ ਯੂ ਸੋ ਮਚ, ਲਵ ਯੂ, ਗੁੱਡ ਮੋਰਨਿੰਗ ਤੁਹਾਨੂੰ। ਅਤੇ 4467 ਤੋਂ ਹਰਮਨ ਭਾਅ ਜੀ ਦੇ ਰੋਜ਼ ਦੇ ਭੇਜੇ ਹੋਏ ਮੈਸੇਜ ਆਪਾਂ ਪੜ੍ਹਦੇ ਹਾਂ। ਗੁੱਡ ਮੋਰਨਿੰਗ ਵੀਰ ਜੀ, ਕੀ ਹਾਲ ਚਾਲ ਆ, ਹੈਪੀ ਫਰਾਈਡੇ ਸਾਰਿਆਂ ਨੂੰ। ਆਲ ਨਿਊਜ਼ ਕਰੋ ਕਹਿੰਦੇ, ਪਲੀਜ਼। ਲੱਗਦਾ ਪਨੇਸਰ ਸਾਹਿਬ, ਵਾਹਿਗੁਰੂ ਵਾਹਿਗੁਰੂ, ਪਨੇਸਰ ਸਾਹਿਬ ਕਾਲ ਕਰਕੇ ਦੇਖਦੇ ਹਾਂ। ਹੁਣ ਸੰਧੂ ਸਾਹਿਬ ਆ ਗਏ, ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਲੰਘ ਆਓ।
1: ਸਰ ਕੀ ਹਾਲ ਜੀ?
0: ਕਿਰਪਾ ਜੀ ਤੁਸੀਂ ਰਹਿਣਾ ਜੀ?
1: ਕੱਲ੍ਹ ਤੋਂ ਯਾਦ ਕੀਤਾ ਫਿਰ ਮੀਟਿੰਗ ਗ੍ਰੀਡ ਸੀ ਆਪਣੀ,
0: ਮੈਂ ਦੱਸ ਕੇ ਹਟਿਆ ਬਿਲਕੁਲ, ਤੇ ਮੈਂ ਤੋਂ ਜਾਇਆ ਨਹੀਂ ਗਿਆ। ਫਿਰ ਦਿਹਾੜੀਦਾਰਾਂ ਨੇ ਭਾਈ ਦਿਹਾੜੀ ਵੀ ਤਾਂ ਲਾਉਣੀ ਆ।
1: ਮੈਂ ਕਿਹਾ ਮੈਂ ਕਿਹਾ ਯਾਰ ਬਾਈ ਨੂੰ ਕੰਮ ਸੀ, ਆ ਨਹੀਂ ਸਕਿਆ।
0: ਮੈਨੂੰ ਆਏ ਫੋਨ ਕਹਿੰਦੇ ਸਾਰੀ ਚੇਤੇ ਕਰਦੇ ਸੀ।
1: ਤੇ ਕੁਐਸਚਨ ਆਵਰ ਸੀ, ਮੈਂ ਕੁਐਸਚਨ ਕੀਤਾ ਇੱਕ।
0: ਹਾਂ
1: ਤੇ ਰੋਹਨ ਨੇ ਕਹਿੰਦਾ ਭਾਈ ਦੀ ਬਹੁਤ ਅਗਲੀ ਕੁਐਸਚਨ ਕਰਤਾ, ਤੁਹਾਨੂੰ ਕਰਨਾ ਨਹੀਂ ਚਾਹੀਦਾ। ਮੈਨੂੰ ਕਹਿੰਦਾ ਮੈਂ ਕਿਹਾ ਦੋਸਤ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਸ਼ਾਮੀ ਮਿਲਣਾ ਮਾਸਟਰ ਸਲੀਮ ਨੂੰ, ਮੀਟਿੰਗ ਮਿਲਦਾ। ਕਹਿੰਦਾ ਮੇਰਾ ਕੁਐਸਚਨ ਆ ਰਹੀ, ਮੈਂ ਕਿਹਾ ਦੱਸੋ। ਕਹਿੰਦਾ ਉਹਨੂੰ ਕਿਹਾ ਯਾਰ ਜਿੰਨੀ ਤੇਰੀ ਹੈਗੀ ਆ, ਪਰਮਾਤਮਾ ਕਰੇ ਆਪਣੀ ਕਮਿਊਨਿਟੀ ਚ ਮਾਨ ਸਨਮਾਨ ਆ, ਥੋੜਾ ਬਚ ਕੇ ਰਿਹਾ ਕਰ ਕੰਟਰੋਵਰਸੀ ਤੋਂ। ਤੇ ਮੈਂ ਕੁਐਸਚਨ ਕਰਤਾ ਉੱਥੇ ਬੈਠਿਆ, ਮੈਂ ਕਿਹਾ ਜੀ ਮੇਰਾ ਕਿ ਦੋਸਤ ਦਾ ਸੀਗਾ ਕਿ ਕੰਟਰੋਵਰਸੀ ਨਾ ਪਿਆ ਕਰੋ, ਤੁਹਾਡਾ ਤੁਹਾਡੇ ਪਰਿਵਾਰ ਦਾ ਜਿਹੜਾ ਨਾਂ ਆ। ਤੇ ਫਿਰ ਮੈਂ ਕੀ ਕਹਾਂ, ਅੰਦਰੋਂ ਤਾਂ ਨਿਰਾਸ਼ੀ ਆ ਫਿਰ।
0: ਸੰਧੂ ਸਾਹਿਬ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ, ਤੁਸੀਂ ਬਹੁਤ ਰਿਸਪੈਕਟਡ ਪਰਸਨ ਹੋ ਸ਼ਹਿਰ ਦੇ, ਆਉਣ ਵਾਲਾ ਹੋ ਸਕਦਾ ਸਮਾਂ ਕਮਾਂਡ ਦੀ ਸ਼ਹਿਰ ਦੀ ਜਾਂ ਥੋੜ੍ਹੀ ਜਿਹੀ ਤੁਹਾਨੂੰ ਦਿੱਤੀ ਜਾ ਸਕਦੀ ਹੈ, ਜੇ ਸਰੋਤਿਆਂ ਦੇ ਕੰਨਾਂ 'ਚ ਵਧੀਆ ਤੁਹਾਡੀਆਂ ਗੱਲਾਂ ਬਾਤਾਂ ਹੋਈਆਂ। ਜਿਹੜੀ ਆਪਾਂ ਕਿਸੇ ਦੇ ਜਾਤ ਪ੍ਰਤੀ ਗੱਲ ਕਰਦੇ ਹਾਂ ਨਾ, ਮੈਨੂੰ ਨਹੀਂ ਚੰਗੀ
1: ਕਿਉਂਕਿ
0: ਭਗਵੰਤ ਮਾਨ ਸਾਹਿਬ ਨੇ ਵੀ ਸਰਦੂਲ ਸਿਕੰਦਰ ਨੂੰ ਇਹ ਗੱਲ ਕਹੀ ਸੀ, ਉਹ ਅੱਜ ਬਹੁਤ ਵੱਡਾ ਮੁੱਦਾ ਬਣਿਆ ਫਿਰਦਾ। ਨਹੀਂ ਇੱਥੇ ਵੀ ਹੁਣ ਤੁਸੀਂ ਏਅਰ ਤੇ ਵੀ ਦੇਖੋ ਕਿਹਾ ਹੈ ਨਾ ਵੀ ਏਦਾਂ ਵੀ
1: ਖੁਦ ਕਹਿੰਦਾ ਜੀ, ਮੈਂ ਨਹੀਂ ਕਹਿੰਦਾ।
0: ਨਹੀਂ ਉਹ ਤਾਂ ਚਲੋ ਜੋ ਮਰਜ਼ੀ ਕਹੀ ਜਾਵੇ ਹੈ ਨਾ, ਮੈਨੂੰ ਲੱਗਦਾ ਵੀ ਆਪਾਂ ਨੂੰ ਸ਼ਾਇਦ ਝਿਜਕਣਾ ਚਾਹੀਦਾ ਇਸ ਗੱਲ ਤੋਂ ਕਿਸੇ ਦੀ ਜਾਤ ਪ੍ਰਤੀ।
1: ਮੈਂ ਹੀ ਕਿਹਾ ਕਿ ਸਰ ਜਿੱਥੇ ਵੀ ਪੁੱਛਿਓ ਜਿੱਥੇ ਰੁਤਬਾ ਤੁਹਾਡਾ, ਥੋੜਾ ਕੰਟਰੋਲ ਤੋਂ ਬਚ ਕੇ ਰਿਹਾ ਕਰੋ। ਪਰ ਦੇਖੋ
0: ਚਲੋ ਕੋਈ ਨੀ, ਜਿੱਦਾਂ ਵੀ ਹਾਂ ਕੋਈ ਨੀ,
1: ਮੈਂ ਤੇ ਇਹੀ ਸੁਝਾਅ ਦਿੱਤਾ। ਬਾਕੀ ਚਲੋ
0: ਨਹੀਂ ਬਿਲਕੁਲ, ਉਹ ਤਾਂ ਹੁਣ ਚਲੋ ਸਿਆਣੇ ਅਗਲੇ ਕਲਾਕਾਰ ਆ ਵੱਡੇ ਆ, ਉਹਨਾਂ ਦਾ ਮੰਨਣਾ ਨਾ ਮੰਨਣਾ ਤਾਂ ਉਹਨਾਂ ਦੇ ਹੱਥ ਆ, ਨਹੀਂ ਸੁਝਾਅ ਦੇਣਾ ਵੀ ਚਾਹੀਦਾ। ਤੁਸੀਂ ਤਾਂ ਬੱਚੇ ਹੋ, ਤੁਸੀਂ ਤਾਂ ਨਿਆਣੇ ਹੋ, ਤੁਸੀਂ ਤਾਂ ਕਰ ਸਕਦੇ ਹੋ। ਚਲੋ ਲਵ ਯੂ, ਥੈਂਕ ਯੂ ਸੋ ਮਚ, ਥੈਂਕ ਯੂ। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਜੀ।
0: ਕਿੱਦਾਂ?
2: ਮੈਂ ਵੀ 15 ਸੈਕਿੰਡ ਲੈਣੇ, ਕੱਲ ਵੀ ਜਿਹੜੀਆਂ ਤੁਹਾਡੀਆਂ 5-6 ਕਾਲਾਂ ਨਾ ਸ਼ਰਮਾ ਜੀ ਤੋਂ ਪਹਿਲਾਂ ਆਈਆਂ,
0: ਬਿਲਕੁਲ ਜੀ। ਹਰਗੁਰਜੀਤ ਭਾਜੀ ਕਹਿੰਦੇ 101% ਤਿਆਰ ਪਿਕਨਿਕ ਲਈ, ਦੇ ਲਈ ਵਧੀਆ ਜੀ ਤਰੀਕ ਦੇਖ ਲਿਓ, ਰੋਜ਼ ਖਬਰਾਂ ਹੀ ਸੁਣਦੇ ਆ, ਗੱਲਾਂ ਬਾਤਾਂ ਕਰੋ ਤੇ ਗਾਣੇ ਗੁਣੇ ਲਾਓ ਕਹਿੰਦੇ ਆ ਚੱਕ, ਥੈਂਕ ਯੂ ਲਵ ਯੂ। ਅਤੇ ਸਤਨਾਮ ਭਾਅ ਜੀ ਦਾ ਵੀ ਮੈਸੇਜ ਆ ਗਿਆ, ਗੁੱਡ ਮੋਰਨਿੰਗ ਦਾ ਥੈਂਕ ਯੂ। ਅਤੇ 7172 ਤੋਂ ਰਾਜ ਭਾਅ ਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ। ਅਤੇ 84 ਤੋਂ ਡਾਕਟਰ ਸਾਹਿਬ ਆ ਗਏ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਲੰਘਿਓ। ਸ਼ੁੱਕਰਵਾਰ ਆ, ਕਈਆਂ ਨੂੰ ਹੁਣ ਛੁੱਟੀ ਹੋ ਗਈ, ਕਈਆਂ ਨੂੰ ਸ਼ਾਮ ਨੂੰ ਹੋ ਜਾਣੀ ਆ, ਤੇ ਫਿਰ ਕਿੱਦਾਂ ਮਿਲਣ ਤੇ ਕਿੱਥੇ ਆ ਕੇ ਮਿਲਣ, ਤੇ ਇਲਾਜ ਕਿਉਂਕਿ ਵੀਕ ਦਾ ਬੰਦਾ ਥੱਕਿਆ ਹੁੰਦਾ ਜਾਂ ਪਿਛਲੇ ਦਿਨਾਂ ਦਾ ਹੁੰਦਾ ਮਹਿਸੂਸ ਵੀ ਦਰਦ ਆ ਗਿੱਟਿਆਂ 'ਚ, ਗੋਡਿਆਂ 'ਚ, ਮੋਢਿਆਂ 'ਚ, ਮੋਢਿਆਂ 'ਚ ਤਾਂ ਤਕਰੀਬਨ ਖਾਸ ਕਰਕੇ ਸਾਰਿਆਂ ਦੇ ਹੁੰਦਾ, ਜਿਹੜੇ ਟਰੱਕ ਡਰਾਈਵਰ ਭਰਾ ਖਾਸ ਕਰਕੇ ਉਹਨਾਂ ਦੇ ਬੈਕ 'ਤੇ ਨਾ ਮੋਢਿਆਂ 'ਤੇ ਲਾ ਲਓ, ਰੀੜ ਦੀ ਹੱਡੀ 'ਚ ਲਾ ਲਓ, ਪ੍ਰੋਬਲਮ ਹੈਗੀ ਆ ਕਈਆਂ ਨੂੰ, ਪਰ ਮੇਰੇ ਵਰਗਾ ਕੋਈ ਦੱਸੇ ਨਾ, ਗੱਲ ਗਿਣੇ ਨਾ, ਮਿਣੇ ਨਾ।
3: 95% ਆ ਜਿਹੜੀ ਕੱਲ੍ਹ ਤੁਹਾਡੇ TMJ 'ਚ ਪੇਨ ਹੋਈ ਨਾ ਕੰਨ 'ਚ,
0: ਹਾਂਜੀ
3: ਇਹ ਮੋਢੇ 'ਚ ਪੇਨ ਕਰਕੇ ਹੋਈ।
0: ਬਿਲਕੁਲ 100% 100%।
3: ਜਿੰਨੀ ਮਰਜ਼ੀ ਪੇਨ ਹੈ ਜੀ, ਜਿਹੜਾ ਕਿਤੇ ਇਲਾਜ ਨਹੀਂ ਹੋ ਰਿਹਾ ਸਾਰੇ ਪਾਸੇ,
0: ਬਿਲਕੁਲ
3: ਇੰਸ਼ੋਰੈਂਸ ਦਾ ਕਵਰ ਕਰਦੇ ਆ ਔਰ ਤੁਹਾਨੂੰ ਰਾਈਟ ਰਿਲੀਫ ਦਾ ਫਰਕ ਪਤਾ ਲੱਗੂਗਾ
0: ਬਿਲਕੁਲ
3: ਦੋ ਤਿੰਨ ਦਿਨਾਂ ਚ ਤੁਸੀਂ ਐ ਜਾਓ ਬੈਕ ਪੇਨ ਆ ਗੋਡਾ ਤੁਹਾਨੂੰ ਪਾਉਣ ਦੀ ਲੋੜ ਨੀ ਪੈਂਦੀ ਗੋਡਾ ਦੇ ਸਰਜਰੀ ਕਰਾਉਣ ਦੀ ਲੋੜ ਨੀ ਪੈਂਦੀ ਇੱਕ ਰਾਂ ਕੇ ਇੱਕ ਦੋ ਟ੍ਰੀਟਮੈਂਟ ਲੈ ਕੇ ਦੇਖ ਲਓ ਪਹਿਲਾਂ ਤੇ ਜੇ ਤੁਹਾਨੂੰ ਚੰਗਾ ਲੱਗੇ ਤੇ ਇੱਕ ਅੱਧਾ ਹੋਰ ਲੈ ਲਿਓ
0: ਬਿਲਕੁਲ ਬਿਲਕੁਲ
3: ਤੇ ਗੋਡੇ ਦੀ ਸਰਜਰੀ ਵੱਜ ਜੂਗੀ
0: ਸਹੀ ਗੱਲ
3: ਈਵਨ ਕਈ ਸਰਜਰੀ ਹੋਈਆਂ ਹੋਈਆਂ ਉਹਨਾਂ ਦੀ ਪੇਨ ਨੀ ਹਟਦੀ ਉਹ ਵੀ ਹਟ ਜਾਂਦੀ ਹੈ ਜੀ ਤੇ ਕਿਸੇ ਨੂੰ ਬੈਕ ਪੇਨ ਆ ਨੈਕ ਪੇਨ ਆ ਮਾਈਗ੍ਰੇਨ ਆ ਪੈਰਾਂ ਚ ਪੇਨ ਆ ਪੈਰ ਨਮ ਹੁੰਦੇ ਆ ਕੋਈ ਵੀ ਚੀਜ਼ ਚ ਤੁਹਾਨੂੰ ਸੋਲੂਸ਼ਨ ਨੀ ਲੱਭਦਾ ਫਿਜ਼ੀਕਲ
0: ਜਿਹੜੀ
3: ਸਾਇੰਸ ਦੀ ਹੈਗੀ ਆ ਨਾ
0: ਜੀ
3: ਤੁਹਾਨੂੰ ਸੋਫਟ ਟਿਸ਼ੂ ਮੈਨੀਪੂਲੇਸ਼ਨ ਵਾਲੀ ਚੀਜ਼ ਆ
4: ਬਸ ਭਾਜੀ ਬਸ ਗੱਲਾਂ ਮਤਲਬ ਘੱਟ ਕੰਮ ਜ਼ਿਆਦਾ ਕਹਿਣ ਦਾ ਮੇਰਾ ਮਤਲਬ ਆ ਕਿ ਬਾਕੀ ਜਤਿੰਦਰ ਸਾਹਿਬ ਦੇ ਬੜੇ ਇੱਕ ਛਾਏ ਪਏ ਨੇ ਆਪਣੀ ਕਮਿਊਨਿਟੀ ਦੇ ਵਿੱਚ ਬੜਾ ਧੰਨਵਾਦ ਉਹਨਾਂ ਦਾ ਬੜੇ ਸਤਿਕਾਰਯੋਗ ਨੇ ਤੇ ਭਾਜੀ ਬਸ ਰਿਕੁਐਸਟ ਹੈ ਕਿ ਖਬਰਾਂ ਸੁਣਾ ਦਿਓ ਨਾਲ ਪਲੀਜ਼ ਥੈਂਕ ਯੂ ਵੀਰੇ
0: ਬਿਲਕੁਲ ਜੀ ਤੇ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ ਤੇ ਖਬਰਾਂ ਵੀ ਸੁਣਨੀਆਂ ਨੇ ਅਤੇ ਪੰਜਾਬੀ ਟਿਫਨ ਸਰਵਿਸ ਐਂਡ ਗੇਟਰਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ 437-430-1063 'ਤੇ ਗੱਲਬਾਤ ਕੀਤੀ ਜਾ ਸਕਦੀ ਮਿਲਟਨ ਐਂਡ ਓਕਵੈਲ ਦੇ ਵਿੱਚ ਡਿਲੀਵਰੀ ਫਰੀ ਆ ਪਰਮਜੀ ਹੁਣਾਂ ਨਾਲ ਗੱਲਬਾਤ ਕਰ ਲਿਓ ਅਤੇ ਉਹਨਾਂ ਨੂੰ ਕਹਿ ਦਿਓ ਵੀ ਅਸੀਂ ਰੇਡੀਓ ਸੁਣਿਆ ਅਤੇ ਫਿਰ ਤੁਹਾਡਾ ਭਾਈ ਖਾਣਾ ਟੋਪੋ ਟੋਪ ਵਧੀਆ ਬੱਲੇ ਬੱਲੇ ਸਨੀ ਬਾਈ ਨਾਲ ਕਰ ਲਿਓ ਸੰਪਰਕ ਡੋਰ ਖਰਾਬ ਹੋ ਗਈ ਗਰਾਜ ਦੀ ਕੋਈ ਰੱਸੀ ਰੁੱਸੀ ਉਹਦੀ ਕੀ ਹੁੰਦੀ ਚੈਨ ਚੂਨ ਖਰਾਬ ਹੋ ਗਈ ਆ ਅਤੇ 647-470-1245 'ਤੇ ਅਮਿਸ਼ਨ ਤੁਸੀਂ ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨਾਲ ਗੱਲਬਾਤ ਕੀਤੀ ਜਾ ਸਕਦੀ ਟਰੱਕਾਂ ਦੀ ਅਮਿਸ਼ਨ ਕਰਾਉਣਾ ਚਾਹੁੰਦੇ ਹੋ 647-919-9946 'ਤੇ ਸੰਪਰਕ ਕੀਤਾ ਜਾ ਸਕਦਾ ਪ੍ਰੇਮ ਭਾਜੀ ਸਿੱਧਾ ਹੀ ਆ ਜਾਓ ਬਸ ਇੱਕ ਮਿੰਟ ਆ ਜਾਓ ਤੁਹਾਡੇ ਕੋਲ ਜੀ ਆਉਣ ਦਿਓ ਜੀ ਜੀ
5: ਤੁਹਾਡੀ
0: ਕੱਲ ਹਾਂ ਬਿਲਕੁਲ ਬਿਲਕੁਲ ਕੋਈ ਸ਼ੱਕ
5: ਨਹੀਂ
0: ਆਪਾਂ ਕੱਲ ਨੂੰ ਮਿਲਦੇ ਆ ਤੇ ਪਰਸੋਂ ਨੂੰ ਵੀ ਗੱਲਬਾਤ ਕਰਾਂਗੇ ਉੱਥੇ ਕਬੱਡੀ ਟੂਰਨਾਮੈਂਟ ਤੇ ਫਿਰ ਬਾਬਾ ਕਿਰਪਾ ਕਰੇ ਚਲੋ ਬੁਲੰਦੀਆਂ ਵੱਲ ਨੂੰ ਛੋਣ ਜੀ ਥੈਂਕ ਯੂ ਸੋ ਮਚ ਲਵ ਯੂ ਅੱਜ ਲਈ ਥੈਂਕ ਯੂ ਆਪਣੇ ਨਾਲ ਅਮਨਦੀਪ ਜੀ ਜੁੜ ਗਏ ਅਮਨਦੀਪ ਕੌਰ ਇੰਸ਼ੋਰੈਂਸ ਬ੍ਰੋਕ ਐਡਵਾਈਜ਼ਰ ਨੇ ਅਤੇ ਬਹੁਤ ਔਖੇ ਠਾਲੇ ਆ ਬਹੁਤ ਔਖੇ ਇਹਨਾਂ ਨੂੰ ਏੜ 'ਤੇ ਲੈ ਕੇ ਆਉਂਦਾ ਦੇਖਦੇ ਹਾਂ ਅਮਨ ਜੀ ਦੀ ਆਵਾਜ਼ ਕਿੱਦਾਂ ਅਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਤੁਹਾਡਾ ਕੋਈ ਕਾਰ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਦਾ ਕੁਐਸਚਨ ਹੋਵੇ ਜ਼ਰੂਰ ਤੁਸੀਂ 416-618-2761 'ਤੇ ਸੰਪਰਕ ਕਰ ਲਿਓ ਆਪਾਂ ਮਿੰਟ 3-5 ਲਾਉਣੇ ਇਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਅਮਨ ਜੀ ਅਮਨ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬਹੁਤ ਬਹੁਤ ਵੈਲਕਮ ਤੁਹਾਡਾ ਹੈਲੋ ਭਾਜੀ
6: ਸਤਿ ਸ਼੍ਰੀ ਅਕਾਲ ਤੁਹਾਨੂੰ ਤੁਹਾਡੇ ਸਰੋਤਿਆਂ ਨੂੰ
0: ਸਤਿ ਸ਼੍ਰੀ ਅਕਾਲ ਸਾਨੂੰ ਤਾਂ ਐਂ ਆ ਬਸ ਵੀ ਅੱਜ ਅਮਨ ਜੀ ਉੱਠੇ ਤਾਂ ਸਹੀ ਸਵੇਰੇ ਸਵੇਰੇ ਨਹੀਂ ਤਾਂ ਇਸ ਵਕਤ ਤਾਂ ਫਿਰ ਪੂਰੇ ਘੂਕ ਸੋਤੇ ਪਏ ਹੁੰਦੇ ਆ ਨਾ ਸਾਰੇ ਜਾਣੇ
6: ਇਸ ਵੇਲੇ ਤੇ ਉਹੀ ਉੱਠ ਸਕਦਾ ਹੈ ਭਾਜੀ ਜਿਹਦੇ
0: $500 ਦਿੰਦਾ ਇੱਕ ਕਾਰ ਦਾ ਕੋਈ $600 ਦਿੰਦਾ ਕੋਈ 300 ਦਿੰਦਾ ਵੱਖ ਵੱਖ ਰੇਟ ਆ ਹਰੇਕ ਬੰਦੇ ਦੇ ਕ੍ਰੈਡਿਟ ਹਿਸਟਰੀ ਦੇ ਹਿਸਾਬ ਨਾਲ
6: ਹਾਂਜੀ
0: ਤੁਹਾਨੂੰ ਕਾਲ ਕਿਉਂ ਕਰਨ
6: ਭਾਜੀ ਸਾਨੂੰ ਕਾਲ ਕਿਉਂ ਕਰਨ ਕਿਉਂਕਿ ਅਸੀਂ ਸਾਡੇ ਕੋਲ 20-22 ਕੰਪਨੀਆਂ ਨੇ ਜੋ ਕਾਰਾਂ ਦੀ ਇੰਸ਼ੋਰੈਂਸ ਕਰਦੀਆਂ ਨੇ ਅਸੀਂ ਤੁਹਾਡੇ ਲਈ ਸ਼ੋਪ ਅਰਾਊਂਡ ਕਰਦੇ ਹਾਂ ਤੇ ਕੀ ਪਤਾ ਤੁਸੀਂ ਇਸ ਟਾਈਮ 500 ਦੇ ਰਹੇ ਹੋ ਤੇ ਅਸੀਂ ਤੁਹਾਨੂੰ 300 ਤੇ ਲੈ ਆਈਏ ਕੀ ਪਤਾ ਤੁਸੀਂ 800 ਦੇ ਰਹੇ ਹੋ ਤੇ ਅਸੀਂ ਤੁਹਾਨੂੰ 400 ਤੇ ਲੈ ਆਈਏ
0: ਬਿਲਕੁਲ
6: ਸ਼ੋਪ ਅਰਾਊਂਡ ਕਰਕੇ ਪ੍ਰੋਪਰ ਫੁੱਲ ਕਵਰੇਜ। 1 ਜੁਲਾਈ ਤੋਂ ਵੈਸੇ ਹੀ ਇੰਸ਼ੋਰੈਂਸ ਦੇ ਕੁਛ ਰਿਫੋਰਮਸ ਆਏ ਨੇ, ਕਾਫੀ ਜਿਹੜੀਆਂ ਮੈਂਡੇਟਰੀ ਕਵਰੇਜਿਸ ਸੀਗੀਆਂ ਉਹ ਗਵਰਨਮੈਂਟ ਨੇ ਨਾਨ ਮੈਂਡੇਟਰੀ ਕਰਤੀਆਂ ਨੇ, ਵੀ ਹੁਣ ਉਹ ਜ਼ਰੂਰੀ ਨਹੀਂ ਹੈਗੀਆਂ ਲੈਣੀਆਂ, ਗਵਰਨਮੈਂਟ ਲਈ ਜ਼ਰੂਰੀ ਨਹੀਂ ਪਰ ਆਪਣੇ ਲਈ ਅਜੇ ਵੀ ਜ਼ਰੂਰੀ ਨੇ। ਜਦੋਂ ਤੁਸੀਂ ਸਾਡੇ ਕੋਲ ਆਉਂਦੇ ਹੋ ਤੁਹਾਨੂੰ ਸਾਰਾ ਵਿਸਤਾਰ ਨਾਲ ਸਮਝਾਇਆ ਜਾਂਦਾ, ਡਿਟੇਲ ਵਿੱਚ ਦੱਸਿਆ ਜਾਂਦਾ, ਇਹ ਨਹੀਂ ਕਿ ਬਸ ਤੁਹਾਡੀ ਡਿਟੇਲ ਲੈ ਲਈ ਤੇ ਤੁਹਾਨੂੰ ਇੱਕ ਪ੍ਰਾਈਸ ਦਿੱਤਾ, ਤੁਹਾਨੂੰ ਪ੍ਰੋਪਰ ਗਾਈਡ ਕੀਤਾ ਜਾਂਦਾ। ਮੈਂ ਆਪ ਤੁਹਾਡੇ ਲਈ ਕੋਟ ਬਣਾਉਂਦੀ ਹਾਂ, ਆਪ ਤੁਹਾਡੇ ਨਾਲ ਗੱਲ ਕਰਦੀ ਹਾਂ, ਸਾਰਾ ਦੇਖ ਕੇ ਤੁਹਾਡੇ ਲਈ ਬੈਸਟ ਕਵਰੇਜ ਤੇ ਨਾਲੇ ਸਾਰਿਆਂ ਤੋਂ ਸਸਤੀ ਕਵਰੇਜ ਕਿਹੜੀ ਹੋਏਗੀ ਉਹ ਤੁਹਾਨੂੰ ਦਿੱਤੀ ਜਾਂਦੀ ਹੈ।
0: 416-618-27 ਕਾਰਡ ਤੇ ਸੰਪਰਕ ਕਰ ਲਿਓ। ਅਮਨ ਜੀ, ਜੇ ਕਿਸੇ ਕੋਲ ਦੋ ਕਾਰਾਂ ਹੋਣ, ਦੋ ਘਰ ਹੋਣ ਜਾਂ ਵੱਧ ਹੋਣ ਇਦੋਂ ਵੀ, ਤਾਂ ਉਹਨਾਂ ਦਾ ਪੈਕੇਜ ਵਧੀਆ ਬਣ ਸਕਦਾ?
6: ਹਾਂਜੀ, ਕੰਬਾਈਨਡ ਪਾਲਿਸੀ ਜਦੋਂ ਅਸੀਂ ਬਣਾਉਂਦੇ ਹਾਂ ਤੇ ਉਹਦੇ ਤੇ ਸਾਡੇ ਕੋਲ ਕਾਫੀ ਡਿਸਕਾਊਂਟਸ ਅਵੇਲੇਬਲ ਨੇ। ਜੇ ਤੁਹਾਡੇ ਕੋਲ ਇੱਕ ਕਾਰ ਹੈ, ਦੋ ਕਾਰਾਂ ਨੇ, ਇੱਕ ਹਾਊਸ ਹੈ, ਜਦੋਂ ਕੰਬਾਈਨਡ ਪਾਲਿਸੀ ਬਣਦੀ ਹੈ ਓਵਰਆਲ ਪੈਕੇਜ 20-22% ਸਸਤਾ ਹੋ ਜਾਂਦਾ ਕੱਲੀ ਕੱਲੀ ਪਾਲਿਸੀ ਲੈਣ ਨਾਲੋਂ। ਨਾਲੇ ਸਪੈਸ਼ਲ ਪ੍ਰਾਈਸਿਸ ਨੇ, ਜੇ ਤੁਹਾਡੇ ਤੁਸੀਂ ਕਿਸੇ ਯੂਨੀਅਨ ਦੇ ਮੈਂਬਰ ਹੋ, ਤੁਸੀਂ ਜਿਹੜੇ ਟਰੱਕ ਡਰਾਈਵਰ ਸਾਡੇ ਵੀਰ ਨੇ ਜਿਹੜੇ ਯੂਨੀਅਨਾਈਜ਼ਡ ਕਰਦੇ ਨੇ, ਉਹਨਾਂ ਲਈ ਸਾਡੇ ਕੋਲ ਸਪੈਸ਼ਲ ਡਿਸਕਾਊਂਟ ਨੇ। ਪੂਰੀ ਪੂਰੀ ਤਸੱਲੀ ਨਾਲ, ਪੂਰੀ ਪੂਰੇ ਧਿਆਨ ਨਾਲ ਤੁਹਾਡੀ ਪਾਲਿਸੀ ਬਣਾਈ ਜਾਂਦੀ ਹੈ, ਤੁਹਾਨੂੰ ਸਮਝਾਈ ਜਾਂਦੀ ਹੈ ਕਿ ਕਿਵੇਂ ਕੀ ਕਰਨਾ, ਤੁਹਾਨੂੰ ਥੋੜਾ ਬਹੁਤ ਅਸੀਂ ਗਾਈਡ ਵੀ ਕਰਦੇ ਹਾਂ ਕਿ ਅੱਗੇ ਤੁਸੀਂ ਮੰਨ ਲਓ ਕਿਸੇ ਦਾ ਰੈਕਰਡ ਖਰਾਬ ਹੈ, ਉਹਨਾਂ ਦੀ ਬਹੁਤ ਮਹਿੰਗੀ ਬਣ ਰਹੀ ਇੰਸ਼ੋਰੈਂਸ, GTA ਵਿੱਚ ਰਹਿੰਦੇ ਬ੍ਰੈਂਪਟਨ ਖਾਸ ਕਰਕੇ ਮਿਸਿਸਾਗਾ ਇਹ ਵਾਲੇ ਏਰੀਆਜ਼ ਵਿੱਚ ਇਸ ਟਾਈਮ ਇੰਸ਼ੋਰੈਂਸ ਬਹੁਤ ਮਹਿੰਗੀ ਆ, ਤੁਹਾਡਾ ਰੈਕਰਡ ਜੇ ਥੋੜਾ ਜਿਹਾ ਵੀ ਹਿੱਲ ਜੇ ਤੇ ਹੋਰ ਜ਼ਿਆਦਾ ਮਹਿੰਗੀ ਹੋ ਜਾਂਦੀ ਹੈ। ਤੁਹਾਨੂੰ ਪੂਰਾ ਗਾਈਡ ਕੀਤਾ ਜਾਂਦਾ ਕਿ ਅੱਗੇ ਤੋਂ ਕਿਵੇਂ ਚੱਲਣਾ ਤਾਂ ਕਿ ਤੁਹਾਡਾ।
0: ਅੱਛਾ, ਜਿਹੜੇ ਜਿਹੜੇ ਭਰਾ ਉਬਰ ਚਲਾਉਂਦੇ ਆ, ਕੋਈ ਟੈਕਸੀ ਚਲਾਉਂਦਾ, ਭੈਣਾਂ ਵੀ ਬਹੁਤ ਕੁੜੀਆਂ ਕੰਮ ਕਰਦੀਆਂ ਨੇ ਹਨਾ ਲੇਡੀਜ਼, ਉਹਨਾਂ ਲਈ ਕਮਰਸ਼ੀਅਲ ਇੰਸ਼ੋਰੈਂਸ ਵੱਖਰੀ ਹੁੰਦੀ ਹੈ ਕਿ ਆਮ ਘਰਾਂ ਲਈ ਉਹ ਆਪਾਂ ਚਲਾ ਸਕਦੇ
6: ਹਾਂ? ਉਹਨਾਂ ਦੀ ਜਿਸ ਟਾਈਮ ਤੇ ਉਹ ਗੱਡੀ ਪਰਸਨਲ ਯੂਜ਼ ਕਰ ਰਹੇ ਨੇ ਉਹ ਪਰਸਨਲ ਇੰਸ਼ੋਰੈਂਸ ਲੱਗਦੀ ਹੈ, ਤੇ ਜਿਸ ਟਾਈਮ ਉਹ ਉਬਰ ਉਹਨਾਂ ਨੇ ਆਨ ਕੀਤਾ ਹੁੰਦਾ ਆਪਣਾ ਕਿ ਅੱਛਾ ਇਸ ਟਾਈਮ ਉਬਰ ਚਲਾਉਣੀ ਹੈ, ਉਸ ਟਾਈਮ ਉਬਰ ਕਵਰ ਕਰਦੀ। ਪਰ ਇਹਦੇ ਤੇ 2-3 ਇੰਡੋਰਸਮੈਂਟਸ ਹੁੰਦੀਆਂ ਨੇ, ਐਕਸਟਰਾ ਕਰਨੀਆਂ ਪੈਂਦੀਆਂ ਨੇ, ਉਹ ਵੀ ਹੋ ਜਾਂਦੀਆਂ ਨੇ, ਦੇ ਆਰ ਨਾਟ ਵੈਰੀ ਐਕਸਪੈਂਸਿਵ, ਉਹਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ।
0: ਅੱਛਾ, ਜਿਵੇਂ ਹੁਣ ਤੁਸੀਂ ਟਰੱਕ ਡਰਾਈਵਰਾਂ ਦੀ ਗੱਲ ਕੀਤੀ ਸੀ, ਕਿਸੇ ਕੋਲ ਇੱਕ ਟਰੱਕ ਆ, 5-7-10 ਫਲੇਟ ਆ ਪੂਰੀ, ਤਾਂ ਉਹਨਾਂ ਦੀ ਇੰਸ਼ੋਰੈਂਸ ਸਸਤੀ ਹੋ ਸਕਦੀ ਹੈ ਜਾਂ ਇੱਕ ਟਰੱਕ ਵਾਲੇ ਦੀ ਮਹਿੰਗੀ ਹੋਊਗੀ ਜਾਂ ਹਿਸਾਬ ਕਿਤਾਬ ਇਦਾਂ ਦਾ?
6: ਦੇਖੋ, ਉਹ ਵੀ ਡਿਪੈਂਡ ਕਰਦਾ ਓਨਰ ਤੇ, ਓਨਰ ਆਪਰੇਟਰ ਜੇ ਹੋ ਤੁਸੀਂ ਉਹਦੇ ਤੇ ਡਿਪੈਂਡ ਕਰਦਾ। ਤੇ ਜੇ ਤੁਸੀਂ ਫਲੀਟ, ਓਬਵੀਅਸਲੀ ਥੋੜਾ ਬੈਟਰ ਪ੍ਰਾਈਸਿੰਗ ਪੈ ਜਾਂਦੀ ਹੈ ਜੇ ਆਪਾਂ ਉਹਨੂੰ 5 ਆਪਣੇ ਨੰਬਰ ਇੰਸ਼ੋਰੈਂਸ ਦੇ ਨੰਬਰ ਨੂੰ, ਅਮਾਊਂਟ ਨੂੰ 5 ਨਾਲ ਜਾਂ 7 ਨਾਲ ਜਾਂ 10 ਨਾਲ ਡਿਵਾਈਡ ਕਰੀਏ। 1-2 ਟਰੱਕ ਹੋਣ ਤੇ ਉਹ ਥੋੜੇ ਐਕਸਪੈਂਸਿਵ ਪੈਂਦੇ ਨੇ ਕਿਉਂਕਿ ਉਹ ਨਵਾਂ ਨਵਾਂ ਬਿਜ਼ਨਸ ਹੁੰਦਾ, ਤੇ ਨਾਲੇ ਇਸ ਕੇਸ ਵਿੱਚ ਬਹੁਤ ਜ਼ਰੂਰੀ ਆ ਕਿ ਤੁਸੀਂ ਜਿਹੜੇ ਤੁਹਾਡੇ ਡਰਾਈਵਰ ਨੇ ਉਹਨਾਂ ਦੀ ਡਰਾਈਵਿੰਗ ਹਿਸਟਰੀ ਵਧੀਆ ਹੋਵੇ। ਜੇ ਤੁਸੀਂ ਐਕਸਪੀਰੀਅੰਸ ਡਰਾਈਵਰ ਹਾਇਰ ਕਰਦੇ ਹੋ ਕਲੀਨ ਰੈਕਰਡ ਵਾਲੇ, ਤੇ ਓਬਵੀਅਸਲੀ ਉਹਦੇ ਨਾਲ ਤੁਹਾਡਾ ਜਿਹੜਾ ਇੰਸ਼ੋਰੈਂਸ ਪ੍ਰੀਮੀਅਮ ਹੈ ਉਹ ਥੋੜਾ ਘੱਟ ਹੋ ਜਾਂਦਾ। ਕਮਰਸ਼ੀਅਲ 'ਚ ਬਹੁਤ ਸਕੋਪ ਹੁੰਦਾ, ਕਮਰਸ਼ੀਅਲ 'ਚ ਅਸੀਂ ਥੋੜਾ ਬਹੁਤ ਇੱਧਰ ਉੱਧਰ ਕਰਕੇ, ਕਿਉਂਕਿ ਕਮਰਸ਼ੀਅਲ ਅਸੀਂ ਕੋਈ ਸਿਸਟਮ ਨਹੀਂ ਬਣਾ ਕੇ ਦਿੰਦਾ, ਅਸੀਂ ਅੰਡਰਰਾਈਟਰ ਨਾਲ ਡੀਲ ਕਰਕੇ ਤੁਹਾਡਾ ਪੈਕੇਜ ਬਣਾ ਕੇ ਦਿੰਦੇ ਹਾਂ, ਉਹਦੇ 'ਚ ਨੈਗੋਸ਼ੀਏਸ਼ਨ ਦਾ ਬਹੁਤ ਸਕੋਪ ਹੁੰਦਾ।
0: ਅੱਛਾ, ਕਿਸੇ ਨੇ ਕੋਟ ਲੈਣਾ ਹੋਵੇ ਅੱਜ ਕਾਲ ਕਰਕੇ ਜਾਂ ਕੱਲ ਨੂੰ ਜਾਂ ਪਰਸੋਂ ਨੂੰ, ਉਹਨੂੰ ਰਾਈਟ ਵੇ ਕੋਟ ਦੇ ਦੇਣਾ ਜਾਂ ਡਿਲੇ ਪਾਉਂਦੇ ਹੋ 2-4 ਦਿਨ ਦੀ, 5-7 ਦਿਨ ਦੀ, ਕਈ ਵਾਰ ਲੰਬਾ ਮਿਲਦਾ ਵੀ ਯਾਰ 5 ਦਿਨ ਹੋ ਗਏ ਉਹਨਾਂ ਨੂੰ, ਕਿਸੇ ਫਲਾਨੇ ਨੂੰ ਮੈਂ ਇਹਨੂੰ ਨੰਬਰ ਦਿੱਤੇ ਨੂੰ ਉਹਨਾਂ ਨੇ ਦੱਸਿਆ ਹੀ ਨਹੀਂ ਮੁੜ ਕੇ ਕੁਛ, ਤਾਂ ਤੁਹਾਡੇ ਵੱਲੋਂ ਕੋਈ ਇਹੋ ਜਿਹੀ ਡਿਲੇ ਦਾ ਹੈਗਾ ਸਮਾਂ ਜਾਂ ਨਹੀਂ?
6: ਨਹੀਂ, ਬਿਲਕੁਲ ਡਿਲੇ ਵੀ ਕੋਈ ਉਹ ਨਹੀਂ ਹੈ। ਤੁਸੀਂ ਅੱਜ ਜੇ ਕਾਲ ਕਰੋਗੇ ਤੇ ਅੱਜ ਦੇ ਅੱਜ ਤੁਹਾਨੂੰ ਮੈਂ ਕੋਟੇਸ਼ਨ ਦੇ ਦਾਂਗੀ। ਪਰਸਨਲ ਜਿਹੜੀ ਹੁੰਦੀ ਹੈ, ਪਰਸਨਲ ਗੱਡੀ, ਪਰਸਨਲ ਹੋਮ, ਉਹ ਅਸੀਂ ਸੇਮ ਡੇ ਦੇ ਦਿੰਦੇ ਹਾਂ। ਬਹੁਤ ਵਾਰੀ ਕਮਰਸ਼ੀਅਲ ਕੋਟ ਸਾਨੂੰ ਅੱਗੇ ਕੰਪਨੀ ਤੋਂ ਅਪਰੂਵਲ ਲੈਣਾ ਪੈਂਦਾ, ਉਹਨਾਂ ਨਾਲ ਡਿਸਕਸ ਕਰਨਾ ਪੈਂਦਾ, ਉਹਦੇ ਲਈ 4-5 ਦਿਨ ਲੱਗ ਜਾਂਦੇ ਨੇ। ਪਰ ਡਿਪੈਂਡ ਕਰਦਾ, ਕਈ ਲੋਕ ਕਹਿੰਦੇ ਕਿ ਬਹੁਤ ਹੀ ਅਰਜੈਂਟ ਹੈ, ਫਿਰ ਉਹ ਅੰਡਰ ਰਾਈਟਰ ਨਾਲ ਗੱਲ ਕਰਕੇ ਅਰਜੈਂਟਲੀ ਵੀ ਕੋਟ ਬਣਾ ਦਿੰਦੇ ਆ।
0: 416-618-27 ਕਾਰਡ ਤੇ ਅਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ। ਅਮਨ ਜੀ, ਹੋਰ ਕੋਈ ਸੇਵਾ?
6: ਬਸ ਜੀ, ਥੈਂਕ ਯੂ ਭਾਜੀ, ਤੁਹਾਡਾ ਮੈਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਦੇਸ਼ ਪ੍ਰਦੇਸ਼ ਦੀ ਸਾਰੀ ਖਬਰ ਮਿਲ ਜਾਂਦੀ ਹੈ ਤੁਹਾਡੇ ਸਰੋਤੇ ਜਦੋਂ ਫੋਨ ਕਰਦੇ ਨੇ, ਬੜਾ ਵਧੀਆ ਲੱਗਦਾ। ਤੇ ਥੈਂਕ ਯੂ।
0: ਇੱਕ ਘਰ ਵਾਂਗਾ ਜਿਵੇਂ ਮੰਜੇ ਜੇ ਤਾਂ ਨੀ ਸਾਰੇ ਜਣੇ ਬੈਠੇ ਹੁੰਦੇ ਵੀ ਆ ਜਾ ਭਾਈ ਆ ਜਾ ਸਾਰੇ ਆ ਜਾ, ਦੇਸੀ ਜਿਹਾ
6: ਵਾਕਈ ਬਹੁਤ ਸੋਹਣਾ ਪ੍ਰੋਗਰਾਮ।
0: ਚਲੋ 416-618-2727 ਤੇ ਅਮਨਦੀਪ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਕਾਰਾਂ ਦੀ, ਇੱਕ ਕਾਰ ਆ ਤੁਹਾਡੇ ਕੋਲ, ਦੋ ਕਾਰਾਂ ਨੇ, ਦੋ ਘਰ ਨੇ, ਚਾਰ ਘਰ ਨੇ, ਕੋਟ ਲੈ ਲਓ ਇੱਕ ਵਾਰ ਤੇ ਫਿਰ ਜੇ ਫਿੱਟ ਬਹਿ ਗਈ ਕਹਾਣੀ ਤਾਂ ਗੱਲਬਾਤ ਕਰ ਲਿਓ, ਨਹੀਂ ਤਾਂ ਫਿਰ ਰਾਮ ਰਾਮ ਰੱਬ ਰੱਖਾ। ਕਿਉਂ ਜੀ?
6: ਹਾਂਜੀ ਹਾਂਜੀ,
0: 416-618-2727 ਤੇ ਸੰਪਰਕ ਕੀਤਾ ਜਾ ਸਕਦਾ। ਹਾਂ ਜੀ, ਥੈਂਕ ਯੂ ਸੋ ਮਚ।
5: ਮੈਂ ਇੱਕ ਮੈਂ ਵੀ ਉਹਨਾਂ ਚੋਣਾਂ ਕਿੰਤੂ ਕ੍ਰਾਂਤ ਨੂੰ ਛੱਡ ਕੇ ਆਪਦਾ ਖਿਆਲ ਜਾਂ ਕੁਐਸਚਨ ਟਰਾਈ ਕਰਿਆ ਕਰੀਏ, ਮੈਂ ਵੀ ਅਗੇਨ
0: ਮੈਨੂੰ ਉਹ ਲਫ਼ਜ਼ ਹੋ ਸਕਦਾ ਮੈਂ ਇੱਥੇ ਰੋਂਗ ਹੋਵਾਂ, ਮੈਂ ਆਪ ਕਹਿੰਦਾ ਹੋ ਸਕਦਾ ਮੈਂ ਗਲਤ ਹੋਵਾਂ, ਇੱਥੇ ਜਿਹੜਾ ਆਪਾਂ ਹੋਸਟ ਨੂੰ ਕਹਿੰਦੇ ਤੁਸੀਂ ਜੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ, ਤੁਸੀਂ ਜੀ ਬੱਲੇ ਬੱਲੇ ਕਰਾਤੀ, ਯਾਰ ਉਹਨੂੰ ਪੰਪ ਦੇਣ ਦੀ ਲੋੜ ਆ, ਪਤਾ ਉਹਨੂੰ ਵੀ ਹੁੰਦਾ ਵੀ ਮੈਨੂੰ ਇਹ ਬੰਦਾ ਪੰਪ ਦੇ ਰਿਹਾ। ਹੁਣ ਆਪਾਂ ਮਿਲਦੇ ਹਾਂ ਬਾਹਰ ਗੱਲਾਂ ਕਰਦੇ ਹੀ ਆ ਵੀ ਫਲਾਨਾ ਯਾਰ ਉਹ ਪੰਪ ਦੇ ਕੇ ਚੱਲ ਜਾਂਦਾ, ਗੱਲ ਕੁਛ ਵੀ ਨਹੀਂ। ਤੁਸੀਂ ਕੰਮ ਦੀ ਗੱਲ, ਮੈਂ ਤਾਂ ਕਹਿੰਦਾ ਹਰ ਹਰ ਰੇਡੀਓ ਵਾਲੇ ਨਾਲ ਕੰਮ ਦੀ ਗੱਲ ਕਰੋ ਯਾਰ, ਕੁਐਸਚਨ ਕਰੋ ਉਹਨੂੰ,
5: ਕੁਐਸਚਨ ਕਰੋ, ਬਾਲੀ ਗੱਲ ਆ ਮੌਸਮ ਹਾਲ ਚਾਲ ਪੁੱਛ ਲਓ, ਪੰਪ ਨਾ ਦੋ ਵੀ ਡਬਲ ਬੁੱਕੀ ਦਾ, ਸਾਰੀ ਗੱਲ ਆ
0: ਫਰਾਈਡੇ ਐਵੇਂ ਬਸ ਵੀ ਵਧੀਆ ਚੱਲਦਾ ਜੀ, ਐ ਆ ਜੀ ਤੁਹਾਡੀ ਆਵਾਜ਼ ਸੁਣ ਲਈ ਜੀ, ਬਸ ਸਾਡਾ ਦਿਨ ਬਣ ਗਿਆ। ਮੈਨੂੰ ਤਾਂ ਨਹੀਂ ਸਮਝ ਆਉਂਦੀ ਯਾਰ ਵੀ ਕਾਹਦਾ ਦਿਨ ਬਣ ਗਿਆ, ਦਿਨ ਬਾਬੇ ਨੇ ਚੜਾਇਆ,
5: ਉਧਰ ਮੱਥਾ ਟੇਕ ਲਓ ਗੁਰਦੁਆਰੇ, ਉਧਰ ਠੀਕ ਹੈ, ਇਧਰ ਪੰਪ ਨਾ ਦੋ।
0: ਚਲੋ ਲਵ ਯੂ, ਥੈਂਕ ਯੂ ਥੈਂਕ ਯੂ। ਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ, ਆਨੂੰ ਲੰਘਾਓ।
7: ਹਾਂ ਜੀ ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਆਨੂੰ ਕਿਵੇਂ ਹੋ?
7: ਮੈਂ ਦੱਸਿਆ ਜੀ, ਬਸ ਆ ਹੀ ਰਹਿ ਗਈਆਂ ਦੋ ਚਾਰ ਗੱਲਾਂ ਆਪਣੇ ਕੋਲ, ਤੇ ਬਾਕੀ ਜਿਹੜੇ ਅਮਨ ਜੀ ਆਏ ਸੀਗੇ ਮੈਨੂੰ ਨੰਬਰ ਭੇਜੋ, ਵੀ ਪੁੱਛਣਾ ਚਾਹੀਦਾ ਵੀ ਮੋਢੀ ਆ ਕੇ ਪੈਕੇਜ ਦੇ ਸਕਦੇ ਜਾਂ ਨਹੀਂ।
0: ਕਰੋ ਗੱਲ 416-618-2767, ਮੈਂ ਤੁਹਾਨੂੰ ਸੈਂਡ ਵੀ ਕਰ ਦਿੰਦਾ,
7: ਸੈਂਡ ਕਰਿਓ ਮਾੜਾ ਯਾਰ।
0: ਥੈਂਕ ਯੂ ਥੈਂਕ ਯੂ ਥੈਂਕ ਯੂ ਪਰਮਿੰਦਰ ਜੀ। ਚਲੋ ਫਿਰ ਆ ਜਾਈਏ, ਤੁਹਾਡਾ ਬੂਟਾ ਸਿੰਘ ਭਾਜੀ ਵੀ ਸੁਣਦੇ ਪ੍ਰੋਗਰਾਮ ਨੂੰ, ਉਹਨਾਂ ਦਾ ਵੀ ਗੁੱਡ ਮਾਰਨਿੰਗ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦਾ ਮੈਸੇਜ ਆਇਆ ਭਾਅ ਜੀ, ਥੈਂਕ ਯੂ ਸੋ ਮਚ, ਲਵ ਯੂ। ਅਤੇ 81-81 ਤੋਂ ਸੁਖਵੀਰ ਭਾਈ ਦਾ ਮੈਸੇਜ, ਗੁੱਡ ਮਾਰਨਿੰਗ, ਹੋ ਮੱਚ ਫੋਰ ਕਬੱਡੀ ਕੱਪ ਟਿਕਟ, ਮੈਂ ਕਿਹਾ ਫਰੀ ਆ ਕਬੱਡੀ ਟੂਰਨਾਮੈਂਟ, ਫਰੀ ਆ, ਕੋਈ ਟਿਕਟ ਨਹੀਂ, ਅਤੇ ਆ ਜਾਓ ਆਪਾਂ ਮਿਲਾਂਗੇ ਉੱਥੇ, ਜ਼ਰੂਰ ਮਿਲਿਓ ਜ਼ਰੂਰ, ਮੇਰਾ ਨੰਬਰ ਤੁਹਾਡੇ ਕੋਲ ਸਾਰਿਆਂ ਕੋਲ ਹੈਗਾ, ਅਤੇ ਫਿਰ ਕਰ ਲਿਓ ਯਾਰ ਕਾਲ ਕੂਲ, ਆਪਾਂ ਵਧੀਆ ਲੱਗਦਾ, ਪਿਛਲੇ ਮੇਲੇ ਕਬੱਡੀ ਟੂਰਨਾਮੈਂਟ ਦੇ 5-7 ਜਣੇ ਮਿਲੇ, ਵਧੀਆ ਲੱਗਿਆ। ਪਰਮਿੰਦਰ ਜੀ ਸੀਰੀਅਸ ਹੋ ਕੇ ਇੱਕ ਖਬਰ ਕਰਦੇ ਹਾਂ, ਫਿਰ ਦੋ ਤਿੰਨ ਗਾਣੇ ਲਾਵਾਂਗੇ ਆਪਾਂ ਛੋਟੇ ਛੋਟੇ ਬੋਲ। ਜਿਹੜਾ ਜਸਵੰਤ ਸਿੰਘ ਖਾਲੜਾ ਕਾਂਡ ਹੋਇਆ ਸੀ ਸ਼ਹੀਦ ਦਾ, ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦਾ, ਜਿਹੜਾ ਮੁੱਖ ਮੁਲਜ਼ਮ ਸੀ DSP ਜਸਪਾਲ ਸਿੰਘ, ਉਹਦਾ ਖੁਲਾਸਾ ਇੱਕ ਬਹੁਤ ਵੱਡਾ ਹੋਇਆ, ਸਿਰਫ ਇਹ ਖਬਰ ਆਪਣੇ ਕੋਲ ਆ, ਹਜੇ ਹੋਰ ਕਿਸੇ ਕੋਲ ਨਹੀਂ, ਜਿਵੇਂ ਤੁਸੀਂ ਕੱਢ ਕੇ ਲੈ ਕੇ ਆਏ ਹੋ ਖਬਰ ਨੂੰ। ਮੰਨ ਲਓ ਐਗਜ਼ਾਮਪਲ, ਮੈਂ ਵੀ ਅੰਦਰ ਹਾਂ ਜੇਲ੍ਹ 'ਚ, ਤੁਸੀਂ ਵੀ ਅੰਦਰ ਹੋ ਜੇਲ੍ਹ 'ਚ, ਆਪਾਂ ਹੋਰ ਕਿਸੇ ਦਾ ਨਾਮ ਨਹੀਂ ਲੈਂਦੇ, ਆਪਾਂ ਦੋਨੇ ਚਲੇ ਜਾਂਦੇ ਹਾਂ ਕੋਰਟ ਦੇ ਵਿੱਚ, ਜਮਾਨਤ ਮੇਰੇ ਨਾਮ ਮੇਰੀ ਲੱਗ ਰਹੀ ਆ, ਨਾਮ ਸੇਮ ਨੇ ਆਪਣੇ, ਤਾਂ ਬਰੀ ਤੁਹਾਨੂੰ ਕੀਤਾ ਜਾ ਰਿਹਾ, ਛੱਡ ਰਿਹਾ ਬਾਹਰ ਤੁਹਾਨੂੰ ਕੱਢਿਆ ਜਾ ਰਿਹਾ, ਜਾਂ ਤੁਹਾਡੀ ਜਮਾਨਤ ਲੱਗ ਰਹੀ ਆ ਮੈਨੂੰ ਬਾਹਰ ਕੱਢਿਆ ਜਾ ਰਿਹਾ, ਇਹ ਕੀ ਮਸਲਾ ਹੋ ਗਿਆ? ਕਿਹੜਾ DSP ਬਾਹਰ ਚਲ ਗਿਆ? ਕਿਹਦੀ ਜਮਾਨਤ ਸੀ?
5: ਬਿਲਕੁਲ, ਭਾਈ ਜਸਵੰਤ ਸਿੰਘ ਖਾਲੜਾ ਕਤਲ ਕਾਂਡ ਦੇ ਵਿੱਚ ਜਿਹੜੀ ਆਪਾਂ ਖਬਰ ਕੀਤੀ ਆ ਔਰ ਹੋਰ ਅੱਗੇ ਕਰਨੀ ਆ, ਇਹ ਮਤਲਬ ਸਾਂਝਾ ਵਿਰਸਾ ਰੇਡੀਓ ਦੀ ਬ੍ਰੇਕਿੰਗ ਨਿਊਜ਼ ਆ, ਸਿਰਫ ਆਪਣੇ ਕੋਲ ਖਬਰ ਆ, ਸ਼ਾਮ ਤੱਕ ਇਹ ਖਬਰ ਦੇਖਿਓ ਸਾਰੇ ਮੀਡੀਆ ਗਰੁੱਪਾਂ ਚ ਛਾ ਜਾਏਗੀ। ਜਸਵੰਤ ਸਿੰਘ ਖਾਲੜਾ ਕਤਲ ਕਾਂਡ ਦਾ ਮੁੱਖ ਮੁਲਜ਼ਮ DSP ਜਸਪਾਲ ਸਿੰਘ, ਕੱਲ ਤੱਕ ਹਜੇ ਜੀ ਇਹ ਖਬਰ ਸੀ ਕਿ ਉਹਦਾ ਪਿੰਡ ਹੁਸ਼ਿਆਰਪੁਰ ਦਾ ਜਿਹੜਾ ਪਿੰਡ ਆ ਮਾਂਝੀ, ਉਹਦਾ ਪਿੰਡ ਆ, ਪਰ ਜਦੋਂ ਆਪਾਂ ਖੋਜ ਕੀਤੀ ਤਾਂ ਇਸ ਤੋਂ ਵੀ ਵੱਡੀਆਂ ਸਨਸਨੀਖੇਜ ਖੁਲਾਸੇ ਹੋਏ ਨੇ ਕਿ ਜਨਵਰੀ 2023 ਦੌਰਾਨ ਪਟਿਆਲਾ ਦੀ ਸੈਸ਼ਨ ਕੋਰਟ ਦੇ ਵਿੱਚ ਇੱਕ ਬੇਲ ਐਪਲੀਕੇਸ਼ਨ ਲੱਗਦੀ ਆ ਨਾਭਾ ਜੇਲ੍ਹ 'ਚ ਬੰਦ ਜਸਪਾਲ ਸਿੰਘ ਦੀ। ਅਸਲ ਦੇ ਵਿੱਚ ਇਹ ਮਾਮਲਾ ਹੋਇਆ ਕੀ, ਆਪਾਂ ਛੇਤੀ ਨਿਬੇੜ ਦੇਣਾ ਗੱਲ, ਕਿ ਉਹ ਜਸਪਾਲ ਸਿੰਘ ਕੋਈ ਹੋਰ ਜਸਪਾਲ ਸਿੰਘ ਸੀ, ਕਿਸੇ ਹੋਰ ਜਸਪਾਲ ਸਿੰਘ ਦੀ ਫਾਈਲ ਲਾ ਕੇ ਐਪਲੀਕੇਸ਼ਨ ਲਾਈ ਗਈ ਪਟਿਆਲਾ ਦੀ ਸੈਸ਼ਨ ਕੋਰਟ 'ਚ, ਉਹਨੂੰ ਜ਼ਮਾਨਤ ਦਿੱਤੀ ਹੈ, ਕਿਉਂਕਿ ਹਲਕੇ ਮਾਮਲੇ ਸੀ ਔਰ ਨਾਭਾ ਜੇਲ੍ਹ ਦੇ ਵਿੱਚੋਂ DSP ਜਸਪਾਲ ਸਿੰਘ ਨੂੰ ਕੱਢ ਦਿੱਤਾ ਗਿਆ। ਹੁਸ਼ਿਆਰਪੁਰ ਦਾ ਪਿੰਡ ਮੰਝ ਜੀ ਹੁਸ਼ਿਆਰਪੁਰ ਦਾ ਪਿੰਡ ਜਿਹੜਾ ਮਾਂਝੀ ਆ ਉਹ ਵੀ ਗਲਤ ਐਡਰੈਸ ਦਿੱਤਾ ਗਿਆ। ਸੋ ਇਸ ਮਾਮਲੇ ਦੇ ਵਿੱਚ ਡੀਐਸਪੀ ਜਸਪਾਲ ਸਿੰਘ ਨੂੰ ਫਰਾਰ ਕਰਾਉਣ ਦੇ ਵਿੱਚ ਜਿੱਥੇ ਨਾਭਾ ਜੇਲ੍ਹ ਸੁਪਰਡੈਂਟ ਜਿਹੜੇ ਮੌਕੇ ਉਹ ਫਸਦੇ ਪਏ ਨੇ, ਉੱਥੇ ਭਗਵੰਤ ਮਾਨ ਸਰਕਾਰ ਤੇ ਵੀ ਜਿਹੜਾ ਸਵਾਲ ਉੱਠ ਰਿਹਾ ਕਿ ਅਪ੍ਰੈਲ 2022 ਦੇ ਵਿੱਚ ਭਗਵੰਤ ਮਾਨ ਸਰਕਾਰ ਬਣਦੀ ਔਰ ਜਨਵਰੀ 23
0: ਹੈਲੋ ਨਹੀਂ ਤੁਹਾਡੀ ਆਵਾਜ਼ ਕੱਟ ਗਈ। ਹੈਲੋ ਹੈਲੋ ਦੁਬਾਰਾ ਮਿਲਾਉਣੀ ਪਊ ਮੈਨੂੰ, ਮੈਂ ਕਿਉਂ ਕਰਦੇ ਹਾਂ, ਬੜਾ ਸਵਾਦ ਆ ਰਿਹਾ ਸੀ ਖਬਰ ਦਾ। ਚਲੋ ਮੈਂ ਦੁਬਾਰਾ ਕੱਟ ਕੇ ਲਾ ਲਾ। ਬਿਲਕੁਲ ਜੀ ਆਪਾਂ ਕੱਟ ਕੇ ਲਾ ਲੈਂਦੇ ਹਾਂ। ਜਗਰੂਪ ਭਾਅ ਜੀ ਸਿੱਧਾ ਹੀ ਆ ਜਾਓ, 30 ਸਕਿੰਟ ਨਿਬੇੜਦਾ ਕੰਮ। ਜੀ ਆਇਆਂ ਨੂੰ
8: ਕੀ ਹਾਲ ਚਾਲ ਜੀ?
0: ਹਾਂਜੀ ਹਾਂਜੀ ਆ ਜਾਓ, ਹਾਲ ਚਾਲ ਠੀਕ ਨੇ ਸਾਰੇ?
8: ਕਿੱਥੇ
0: ਕਰਾਤਾ ਹੁਣ
8: ਬੰਦਾ, ਹੋਰ ਜਮਾਨਤ ਦੇ ਜਾਂਦੇ ਆ,
0: ਦੇਖ ਲਓ ਫਿਰ ਖਬਰ ਉਹ ਮਾਰੀ ਰਹਿ ਗਈ ਵਿਚਾਲੇ। ਮੈਂ ਬੁਲਾਉਣਾ ਪਰਮਿੰਦਰ ਨੂੰ ਦੁਬਾਰਾ ਕੋਲ।
8: ਠੀਕ ਆ
0: ਓਕੇ।
8: ਆਪਣੇ
0: ਹਾਂਜੀ ਹਾਂਜੀ
8: ਨੰਬਰ ਕਿੰਨਾ ਸੁਣਨ ਵਾਲਾ ਦਾ ਤੁਹਾਡੇ?
0: 416-477-2040। ਖਬਰ ਇੰਨੀ ਇੰਟਰਸਟਿੰਗ ਖਬਰ ਤੇ ਖਬਰ ਨੂੰ ਵਿੱਚ ਫੋਨ ਕੱਟ ਗਿਆ ਆਪਣਾ। ਹਾਂਜੀ ਪਰਮਿੰਦਰ ਜੀ ਕਰੋ ਕੰਟੀਨਿਊ।
5: ਜੀ ਬਿਲਕੁਲ, ਜਸਵੰਤ ਸਿੰਘ ਖਾਲੜਾ ਕਤਲਕਾਂਡ ਦੇ ਮੁੱਖ ਮੁਲਜ਼ਮ ਡੀਐਸਪੀ ਜਸਪਾਲ ਸਿੰਘ ਨੂੰ ਜਿਨ੍ਹਾਂ ਨੂੰ ਜਨਵਰੀ 23 ਦੇ ਵਿੱਚ ਜਮਾਨਤ ਮਿਲੀ ਆ, ਬਹੁਤ ਵੱਡੇ ਖੁਲਾਸੇ ਹੋਏ ਨੇ ਕਿ ਉਹ
0: ਅੱਛਾ ਸਰਕਾਰ ਬਣਦੀ ਆ 22 ਮਾਰਚ 2022 ਚ ਹਨਾ, ਜਾਂ ਅਪ੍ਰੈਲ ਚ, ਤੇ ਇਹ ਤੁਹਾਨੂੰ ਜਮਾਨਤ ਮਿਲ ਰਹੀ ਆ ਜਨਵਰੀ 2023 ਦੇ ਵਿੱਚ, ਤੇ ਸਰਕਾਰ ਸੀ ਭਗਵੰਤ ਮਾਨ ਸਾਹਿਬ ਦੀ, ਗੌਰਵ ਯਾਦਵ ਜਿਹੜੇ ਹੁਣ ਡੀਜੀਪੀ ਨੇ ਉਹੀ ਸੀ ਰਾਈਟ?
5: ਬਿਲਕੁਲ।
0: ਤੇ ਹੋਮ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ,
5: ਹਰਜੀਤ ਜੀ ਇਹ ਵੀ ਹੈ ਇਸ ਮਾਮਲੇ ਚ ਕਿ ਹੁਣ ਭਗਵੰਤ ਮਾਨ ਸਰਕਾਰ ਪੱਲਾ ਝਾੜ ਰਹੀ ਆ, ਉਹ ਕਹਿੰਦੇ ਤਾਂ
0: ਪੱਲਾ ਪੱਲਾ ਤਾਂ ਪੱਲਾ ਤਾਂ ਪਰਮਿੰਦਰ ਜੀ ਆਪ ਹੀ ਝਾੜਤਾ। ਬਲਤੇਜ ਪੰਨੂ ਸਾਹਿਬ ਸਾਡੇ ਸਤਿਕਾਰਯੋਗ ਨੇ, ਇੱਥੇ ਆਏ ਹੋਏ ਨੇ ਪਿਛਲੇ 5-7 ਦਿਨ ਤੋਂ, ਉਹਨਾਂ ਨੇ ਕੱਲ ਉਹ ਕਰਤਾ ਬਿਆਨ ਦਿੱਤਾ ਵੀ ਸਾਡਾ ਸਰਕਾਰ ਦਾ, ਉਹਨਾਂ ਦੀ ਕਿਹੜਾ ਅਫਸਰਾਂ ਨਾਲ ਗੱਲ ਹੋਈ ਹੋਊਗੀ ਜਾਂ ਕੀ ਆ ਪਤਾ ਨਹੀਂ ਇਹ ਕਿੱਥੋਂ ਬਿਆਨ।
5: ਔਰ ਇੱਕ ਇਨਫਰਮੇਸ਼ਨ ਇਹ ਵੀ ਆ, ਜਦੋਂ ਚਰਨਜੀਤ ਚੰਨੀ ਥੋੜੇ ਮਹੀਨਿਆਂ ਲਈ ਜਦੋਂ ਮੁੱਖ ਮੰਤਰੀ ਬਣੇ ਸੀ ਪੰਜਾਬ ਦੇ ਵਿੱਚ, ਉਸ ਵੇਲੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੀ, ਸੁਖਜਿੰਦਰ ਰੰਧਾਵਾ ਕੋਲ ਵੀ ਜੇਲ੍ਹ ਮੰਤਰੀ ਵਜੋਂ ਇਹ ਫਾਈਲ ਗਈ ਸੀ ਔਰ ਉਹਨਾਂ ਨੇ ਇਹ ਫਾਈਲ ਰਿਜੈਕਟ ਕੀਤੀ ਸੀ। ਔਰ ਉਸ ਵੇਲੇ ਦੇ ਜਿਹੜੇ ਡੀਜੀਪੀ ਸੀ ਦਿਨਕਰ ਗੁਪਤਾ, ਉਹਨਾਂ ਨੇ ਪੂਰਾ ਜ਼ੋਰ ਲਾਇਆ ਸੀ ਕਿ ਡੀਐਸਪੀ ਜਸਪਾਲ ਸਿੰਘ ਨੂੰ ਕਿਸੇ ਤਰ੍ਹਾਂ ਜੇਲ੍ਹੋਂ ਬਾਹਰ ਕੱਢਿਆ ਜਾਵੇ। ਹਾਈਕੋਰਟ ਦੇ ਵਿੱਚ ਵੀ ਫਾਈਲ ਗਈ ਆ, ਉਸ ਤੋਂ ਬਾਅਦ ਹਾਈਕੋਰਟ ਚੋਂ ਵਾਪਸ ਲੈ ਲਈ ਗਈ ਆ ਕਿ ਉਹਨਾਂ ਨੂੰ ਪਤਾ ਸੀ ਹਾਈ ਪ੍ਰੋਫਾਈਲ ਮਾਮਲਾ, ਉੱਥੇ ਇਹਨਾਂ ਨੂੰ ਰਾਹਤ ਨਹੀਂ ਮਿਲਣੀ ਔਰ ਸਕੀਮ ਨੰਬਰ 2 ਲਾਈ ਗਈ। ਹੁਣ ਇਹ 2 ਨੰਬਰ ਸਕੀਮ ਦਾ ਆਪਾਂ ਖੁਲਾਸਾ ਕਰ ਰਹੇ ਹਾਂ ਕਿ ਬੰਦਾ ਹੋਰ ਸੀ, ਜਮਾਨਤ ਕਿਸੇ ਹੋਰ ਦੀ ਹੋਈ, ਗਲਤ ਪਤਾ ਲਾ ਕੇ ਡੀਐਸਪੀ ਜਸਪਾਲ ਸਿੰਘ ਨੂੰ ਜੇਲ੍ਹ ਚੋਂ ਕੱਢ ਦਿੱਤਾ ਗਿਆ ਔਰ ਉਸ ਤੋਂ ਬਾਅਦ ਪਤਾ ਨਹੀਂ ਜਸਪਾਲ ਸਿੰਘ ਕਿੱਥੇ ਆ, ਮਰ ਗਿਆ, ਜਿੰਦਾ, ਦੇਸ਼ ਵਿਦੇਸ਼ ਕਿੱਥੇ ਆ, ਹਾਲੇ ਤੱਕ ਨਹੀਂ ਪਤਾ। ਔਰ ਵੈਸੇ ਤਾਂ ਇਸ ਮਾਮਲੇ ਦੀ ਬੜੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਹੜੀਆਂ ਕਿਹੜੀਆਂ ਸਰਕਾਰਾਂ, ਕਿਹੜੀਆਂ ਕਿਹੜੀਆਂ ਧਿਰਾਂ, ਕਿਹੜੇ ਕਿਹੜੇ ਅਦਾਲਤਾਂ, ਕਿਹੜੇ ਕਿਹੜੇ ਜੇਲ੍ਹ ਸੁਪਰਡੈਂਟ ਮਿਲ ਕੇ ਇਹਨਾਂ ਨੇ ਡੀਐਸਪੀ ਜਸਪਾਲ ਸਿੰਘ ਨੂੰ ਬਚਾਇਆ। ਜੀ
0: ਕੁਆਲਿਟੀ ਲੋਜਿਸਟਿਕ ਨਾਲ ਸੰਪਰਕ ਕਰ ਲਿਓ 416-717-2939 ਜਸਵੀਰ ਭਾਅ ਜੀ ਨਾਲ, ਜਾਂ ਫਿਰ ਜਗਤਾਰ ਸਿੰਘ ਚੱਠਾ ਸਾਹਿਬ 416-455-9311 ਗੁਰਬਖਸ਼ ਭਾਅ ਜੀ ਹੁਣੀ ਹੋਣਗੇ ਉੱਥੇ, 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਬਿਕੋ ਦੇ ਵਿੱਚ ਨੇ, ਤੁਸੀਂ ਡਰਾਈਵਰੀ ਕਰਨੀ ਆ ਮੋਂਟਰੀਅਲ ਨੂੰ ਚੱਲਣਾ ਚਾਹੁੰਦੇ ਹੋ ਜਾਂ ਤੁਸੀਂ ਓਨਰ ਆਪਰੇਟਰ ਹੋ, 416-717-2939। ਤੰਦੂਰੀ ਬੋਆਏ ਦੀਆਂ 4 ਲੋਕੇਸ਼ਨਾਂ 905-956-5111, ਵਧੀਆ ਖਾਣਾ ਟੋਪ ਦਾ ਖਾਣਾ ਚਾਹੁੰਦੇ ਹੋ 7171 ਟੋਰਬਰਮ ਰੋਡ ਯੂਨਿਟ ਨੰਬਰ 5, 905-956-5111। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ 416-930-1251 'ਤੇ ਸੰਪਰਕ ਕੀਤਾ ਜਾ ਸਕਦਾ। ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਿਓ, ਆਪਣੇ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ 905-799-8877, ਅਤੇ PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ ਟਰੱਕ ਐਂਡ ਟਰੇਲਰ ਦੀ ਕਮਾਣੀ ਦਾ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ 5330 ਬ੍ਰੈਡਕੋ ਬੁੱਲੇਵਾਰਡ ਮਿਸੀਸਾਗਾ ਡਿਕਸੀ ਐਂਡ ਮੈਥਸਨ ਦਾ ਏਰੀਆ 905-459-5533 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦਾਣਾ ਮੰਡੀ ਸੁਪਰ ਮਾਰਕੀਟ ਦੇ ਗਰੋਸਰੀ ਕਰਨੀ ਨਾ ਭੁੱਲਿਓ, ਅੱਜ ਭਾਈ ਸੇਲ ਲੱਗੀਆਂ ਹੋਈਆਂ ਉੱਥੇ ਕਾਫੀ, ਆਟਾ ਲੈਣਾ ਤੁਸੀਂ ਜਾਂ ਤੁਸੀਂ ਕੋਈ ਦਾਲਾਂ ਕੱਚੀਆਂ ਪੱਕੀਆਂ ਲੈਣੀਆਂ, ਕਿਉਂਕਿ ਰੈਸਟੋਰੈਂਟ ਅੰਦਰ ਇਹ ਹੈਗਾ, ਪੱਕੀਆਂ ਦਾ ਮਤਲਬ ਰਿੱਝੀਆਂ ਹੋਈਆਂ ਬਣਾ ਕੇ ਘਰ ਬਣਾਉਣ ਦੀ ਲੋੜ ਹੀ ਨਹੀਂ। ਘੇ ਲੈਣਾ ਤੁਸੀਂ, ਗੁੜ ਲੈਣਾ, ਸ਼ੱਕਰ ਚੀਨੀ ਲੈਣੀ ਆ, ਅਤੇ ਜਾਂ ਕੱਚਾ ਮੀਟ ਲੈ ਕੇ ਜਾਣਾ ਚਾਹੁੰਦੇ ਹੋ ਅੰਦਰ ਉਹ ਵੀ ਹੈਗਾ। ਗੋਟ ਮੀਟ ਲੈ ਲਓ, ਚਾਹੇ ਤੁਸੀਂ ਚਿਕਨ ਲੈ ਲਓ, ਫਿਸ਼ ਲੈ ਲਓ, ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਓ। ਅਤੇ ਕੁਈਨ ਐਂਡ ਬ੍ਰੈਮਲੀ ਦਾ ਖੁੰਜਾ ਹੀ ਕਹਿ ਲਓ, 1729 ਕੁਈਨ ਸਟਰੀਟ ਈਸਟ ਬ੍ਰੈਂਪਟਨ, 905-286-9957 ਦਾਣਾ ਮੰਡੀ ਸੁਪਰ ਮਾਰਕੀਟ। ਅਤੇ ਨਾਲ ਦੀ ਨਾਲ ਤੁਸੀਂ ਆਪਣੇ ਅੰਪੀਰੀਅਲ ਕ੍ਰਾਈਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ, 353 ਬੈਟਰਨਸ ਡਰਾਈਵ ਬ੍ਰੈਂਪਟਨ 'ਚ, 437-235-2527-4। 905-487-7474 ਗਰੀਸ਼ ਸ਼ਰਮਾ ਜੀ, ਮੁਰਗੇ ਦਾ ਕੋਈ ਕੁਸ਼ਚਨ ਆ 647-606-8810। ਹੋਰਨਬੈਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਿਓ, ਬ੍ਰੋਕਰੇ ਤੁਸੀਂ ਜੁਆਇਨ ਕਰਨੀ ਚਾਹੁੰਦੇ ਹੋ, 200 ਬਿਲਕਨਸਨ ਰੋਡ, ਯੂਨਿਟ ਨੰਬਰ 7, 647-237-3123। ਕੋਈ ਇੰਸ਼ੋਰੈਂਸ ਦਾ ਕੰਮ ਆ ਤਾਂ ਵੀ ਤੁਸੀਂ ਮੇਰੇ ਨਾਲ ਜਾਂ ਰਮਨਦੀਪ ਨਾਲ ਸੰਪਰਕ ਕਰ ਲਿਓ, 647-237-3123। ਅਤੇ ਡਾਕਟਰ ਰਜਿੰਦਰ ਗੁਰਾਇਆ ਸਾਹਿਬ, 416-884-5486। ਸੰਧੂ ਨਵੇਰ ਕੰਪਟਰ ਤੋਂ ਸੰਧੂ ਸਾਹਿਬ, 647-706-6640 'ਤੇ ਸੰਪਰਕ ਕਰ ਲਿਓ। ਤੁਸੀਂ ਏ ਸੀ ਨਵਾਂ ਲਗਾਉਣਾ, ਕੱਲ੍ਹ ਵੀ ਮੈਨੂੰ ਇੱਕ ਭਾਜੀ ਦਾ ਫੋਨ ਆਇਆ ਸੀ ਅਤੇ ਉਹ ਕਹਿੰਦੇ ਵੀ ਸਾਡੇ ਵੀ ਏ ਸੀ ਲਾਉਣਾ। ਅਤੇ 647-706-4640 ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ, 905-678-3000 'ਤੇ ਸੰਪਰਕ ਕਰ ਲਿਓ। ਕਿਊਬਕ ਨੇ ਓਨਟਾਰੀਓ ਦੇ ਨਵੇਂ ਟਰੱਕ ਡਰਾਈਵਰਾਂ ਲਈ ਸਖ਼ਤ ਕੀਤੇ ਨਿਯਮ, ਹੁਣ ਦੇਣਾ ਪਵੇਗਾ ਡਰਾਈਵਿੰਗ ਟੈਸਟ। ਖਬਰ ਬਹੁਤ ਲੰਬੀ ਹੈ, ਆਪਾਂ ਗਰੁੱਪ ਦੇ ਵਿੱਚ ਬਾਅਦ 'ਚ ਪਾਈ ਦੇਣੀ ਹੈ, ਉਹ 'ਚੋਂ ਤੁਸੀਂ ਚੱਕ ਲਿਓ। ਅਤੇ ਏਅਰ ਕੈਨੇਡਾ ਦਾ ਜਹਾਜ਼ ਰਨਵੇ ਤੋਂ ਖਿਸਕ ਗਿਆ ਅਤੇ ਅਮਰੀਕਾ ਵੱਲੋਂ ਇਰਾਨ 'ਤੇ ਮੁੜ ਹਮਲੇ ਹੋ ਗਏ ਆ, ਚੱਕਰ ਲਿਆ ਫੱਟਾ ਇਹਨਾਂ ਨੇ। ਫਿਰ ਨਾਟੋ ਦੇ ਸਮਾਰੋਹ 'ਚ ਯੂਰਪੀ ਮੁਲਕਾਂ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮਿਣੋ ਮਿਣੀ ਹੋ ਗਏ ਨੇ, ਚੱਕਰਾਂ ਨੇ ਫੱਟੇ, ਉਹ ਕਹਿੰਦੇ ਛੱਡਦੇ ਨਹੀਂ ਅਸੀਂ। ਅਤੇ ਟਰੰਪ ਦੇ ਕਤਲ ਦੀ ਸਾਜ਼ਿਸ਼ ਦਾ ਇਜ਼ਰਾਈਲੀ ਦਾਅਵਾ, ਇਰਾਨ ਅਮਰੀਕਾ 'ਚ ਵਧਿਆ ਹੋਰ ਤਣਾਅ। ਪਰਮਿੰਦਰ ਜੀ, ਦੂਜੀ ਖਬਰ ਆਪਾਂ ਜੇ ਕਰ ਲਈਏ ਛੋਟੀ ਜਿਹੀ ਕਾਟੋ ਕਲੇਸ਼ ਦੀ, ਕਰ ਲਈਏ ਕਾਟੋ ਕਲੇਸ਼, ਥੋੜਾ ਜਿਹਾ ਛੇਤੀ ਕਰ ਲੈਂਦੇ ਆਪਾਂ, ਇੱਕ ਮਿੰਟ 'ਚ ਨਿਬੇੜ ਦਿੰਦੇ। ਕੀ ਕਹਿੰਦਾ ਕਾਟੋ ਕਲੇਸ਼ ਅੱਜ ਕੱਲ੍ਹ?
9: ਕਾਟੋ ਕਲੇਸ਼ ਪੁੱਠਾ ਕਿਹੜਾ ਖਾ ਗਿਆ ਜੀ, ਕੱਲ ਤੱਕ ਲੱਗ ਰਿਹਾ ਸੀ ਕਿ ਕਾਟੋ ਕਲੇਸ਼ ਨਿਬੜ ਜਾਏਗਾ। ਅੱਜ ਦੀ ਮੀਟਿੰਗ ਤੈਅ ਹੋਈ ਸੀ ਇੰਚਾਰਜ ਭੁਪੇਸ਼ ਬਘੇਲ ਤੇ ਚਰਨਜੀਤ ਚੰਨੀ ਦੀ, ਪਰ ਉਹ ਮੀਟਿੰਗ ਆਖਰੀ ਮਿੰਟ ਤੇ ਕੈਂਸਲ ਹੋ ਗਈ ਆ। ਕਹਿੰਦੇ ਹੁਣ ਭੁਪੇਸ਼ ਬਘੇਲ ਸਾਹਿਬ ਥੋੜੇ ਸਖ਼ਤ ਹੋ ਗਏ ਨੇ, ਔਰ ਚਰਨਜੀਤ ਚੰਨੀ ਆਪਣਾ ਵੱਖਰਾ ਧੜਾ ਬਣਾਉਂਦੇ ਅੰਦਰ ਖਾਤੇ ਭਾਜਪਾ ਨਾਲ ਜਿਹੜੀਆਂ ਇੱਟੀਆਂ ਸਿੱਟੀਆਂ ਲਾਉਂਦੇ, ਹੁਣ ਇੰਨੇ ਨਰਮ ਹੋ ਗਏ ਨੇ, ਉਹ ਕਹਿੰਦੇ ਕਿਸੇ ਤਰ੍ਹਾਂ ਮੈਨੂੰ ਵਿੱਚ ਤਾਂ ਰੱਖ ਲਓ। ਸੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਟਰਨ ਆਊਟ ਦੇਖਿਆ ਜਾ ਰਿਹਾ, ਇਹ ਮੀਟਿੰਗ ਕੈਂਸਲ ਕਿਉਂ ਹੋਈ?
0: ਚਲੋ ਛੱਡੋ ਇਹਨੂੰ, ਸਿਆਸੀ ਬੰਦੇ ਨੇ। ਖਾਲੜਾ ਜਿਹੜਾ ਥਾਣਾ, ਕਹਿੰਦੇ ਉੱਥੇ ਮੁਨਸ਼ੀ ਐਸਆਈ ਕੋਲੋਂ ਫੜੀ ਆ, ਹੈਰਾਨ ਫੜੀ ਆ।
9: ਬਿਲਕੁਲ ਸਾਹਿਬ ਸਿੰਘ, ASIC ਖਾਲੜਾ ਥਾਣੇ ਦੇ ਵਿੱਚ ਕੱਲ ਦੀ ਖਬਰ ਆ, ਆਪਾਂ ਗਰੁੱਪ ਦੇ ਵਿੱਚ ਪਾਈ ਸੀ ਕਿ 300 ਗ੍ਰਾਮ ਹੈਰੋਇਨ ਫੜੀ ਆ ਉਹਦੇ ਕੋਲੋਂ, ਔਰ ਡਰੱਗ ਮਨੀ। ਔਰ ਹੈਰਾਨੀ ਦੀ ਗੱਲ ਆ ਕਿ ਇਹ ASI ਸਾਹਿਬ ਸਿੰਘ ਜਿਹੜਾ ਇਹ ਪਾਕਿਸਤਾਨ ਦੇ ਕਹਿੰਦੇ ਨਸ਼ਾ ਸਮਗਲਰ ਸਿੱਧਾ ਹੀ, ਹੁਣ ਥਾਣੇ ਜਿਹੜੇ ਨੇ ਸਰਹੱਦੀ ਖੇਤਰ ਦੇ ਖਾਸ ਤੌਰ ਤੇ, ਹਰਜੀਤ ਜੀ ਧਿਆਨ ਦੇਣਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਜਾਂ ਲੋਕਾਂ ਦੇ ਮਸਲੇ, ਕੇਸਾਂ ਦਾ ਘੱਟ ਅੱਡਾ ਬਣੇ ਹੋਏ ਨੇ, ਨਸ਼ੇ ਵੇਚਣ ਦਾ ਅੱਡਾ ਬਣੇ ਹੋਏ ਨੇ। ਸੋ ਆਪਣੇ ਚ ਬਹੁਤ ਹੈਰਾਨੀਜਨਕ ਆ। ਔਰ ਨਾਲ ਦੀ ਨਾਲ ਰਾਜਾ ਦਾ SHO ਹਰਜੀਤ ਸਿੰਘ, ਉਹ ਸਪੈਸ਼ਲ ਨਾਕਾ ਛੱਡ ਕੇ, ਡਿਊਟੀ ਛੱਡ ਕੇ ਆਪਣੇ ਸਰਕਾਰੀ ਕੁਆਟਰ ਦੇ ਵਿੱਚ ਸ਼ਰਾਬ ਨਾਲ ਰੱਜ ਕੇ ਸੁੱਤਾ ਪਿਆ ਸੀ, ਔਰ ਕੱਲ DIG ਵਾਟਰ ਰੇਂਜ ਹਰਮਨਵੀਰ ਸਿੰਘ ਗਿੱਲ ਨੇ ਮੌਕੇ ਤੇ ਜਾ ਕੇ ਧਰ ਲਿਆ ਵਿਚਾਰੇ ਨੂੰ, ਨਾ ਬੈਲਟ ਲਵੇ ਨਾ ਪੱਗ ਲਗਵੇ ਨਾ। ਸੋ ਆਪਣੇ ਸਰਹੱਦੀਆਂ ਕੀ, ਬਿਲਕੁਲ
0: ਚਲੋ ਹੋਲਡ ਰੱਖ, ਇੱਕ ਗਾਣਾ ਸੁਣਾਉਂਦੇ ਫਿਰ ਡਿਲਨ ਕਰਦੇ, ਹੋਲਡ ਰੱਖਿਓ। ਗਾਣਾ ਸੁਣਿਓ ਵੀ ਸਾਰਾ ਗਾਣਾ ਕਿੱਦਾਂ ਲੈਂਦਾ, ਮੈਂ ਕੱਢਦਾ ਸੀ ਫਿਰ ਮੈਂ ਕਿਹਾ ਚੱਲ ਅੱਜ ਪਲੇ ਕਰਦੇ, ਹੋਲਡ ਰੱਖਿਓ। ਫਰਾਈਡੇ ਆ, ਫਰਾਈਡੇ

0: ਔਕਾਤ ਆ, ਬਾਅਦ ਚ ਗੀਤ ਮੈਂ ਤੋਂ ਲੈ ਲਿਓ। ਪਰਮਿੰਦਰ ਜੀ ਆਉਣ ਦੋ ਹੈਡਲਾਈਨ ਚੱਕ ਦੋ ਫੱਟੇ।
1: ਭਾਰਤ ਅਮਰੀਕਾ ਸਮਝੌਤੇ ਨੇ ਸੀਲ ਕਰਵਾਤਾ ਚੰਡੀਗੜ੍ਹ ਸਿਟੀ ਬਿਊਟੀਫੁਲ ਚ ਭਗਵੰਤ ਮਾਨ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਦਾ ਪਈ ਗੂੰਜ। ਦਿਲਜੀਤ ਦੁਸਾਂਝ ਦੀ ਫਿਲਮ ਸਤਲੁਜ ਨੂੰ ਰਿਲੀਜ਼ ਕਰਾਉਣ ਸੜਕ ਉੱਤੇ ਸੀ ਅੰਮ੍ਰਿਤਸਰ ਚ ਵੱਡਾ ਰੋਸ ਪ੍ਰਦਰਸ਼ਨ। ਆਪ ਆਗੂ ਤੇ ਸਾਬਕਾ ਮੰਤਰੀ ਸੰਜੀਵ ਅਰੋੜਾ ਖਿਲਾਫ ਈਡੀ ਨੇ ਕੱਸਿਆ ਚਕੰਜਾ। 103 ਕਰੋੜ ਦੇ ਘੁਟਾਲੇ ਚ ਗੁਰੂਗ੍ਰਾਮ ਦੀ ਸੀਬੀਆਈ ਅਦਾਲਤ ਚਾਰਜਸ਼ੀਟ ਦਾਖਲ। ਮੋਗਾ ਥਾਣੇ ਚ ਗ੍ਰਨੇਡ ਸੁੱਟਣ ਦੇ ਮਾਮਲੇ ਚ ਨਹੀਂ ਚੱਲਿਆ ਰਵਨੀਤ ਬਿੱਟੂ ਦਾ ਸਟੰਟ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਗਾਏ ਪੰਜਾਬ ਪੁਲਿਸ ਦੇ ਸੋਹਲੇ। ਚੰਨੀ ਦੇ ਘਰ ਚ ਆਪ ਚੜੇਗੀ ਸਿਆਸੀ ਚੰਦ। ਮੋਰਿੰਡਾ ਚ ਆਪ ਦੀ ਧੱਕੇਸ਼ਾਹੀ ਰੋਕਣ ਲਈ ਸਾਬਕਾ ਸੀਐਮ ਚਰਨਜੀਤ ਚੰਨੀ ਦਾ ਥਾਣੇ ਚ ਧਰਨਾ। ਫਿਰ ਘੁੰਮਿਆ ਭਾਈ ਜਗਤਾਰ ਸਿੰਘ ਹਵਾਰੇ ਦੀ ਪਰੋਲ ਦਾ ਮਾਮਲਾ। ਪੰਜਾਬ ਹਰਿਆਣਾ ਹਾਈਕੋਰਟ ਨੇ ਕੀਤਾ ਸਪਸ਼ਟ। ਨਵੀਂ ਦਿੱਲੀ ਸਥਿਤ ਮੰਡੋਲੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਹੀ ਲੈਣਗੇ ਹਵਾਰਾ ਦੀ ਪਰੋਲ ਅਰਜ਼ੀ ਉੱਤੇ ਫੈਸਲਾ। ਜੀ
0: ਥੈਂਕ ਯੂ ਸੋ ਮਚ, ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵੱਧਾ ਘੱਟਾ ਬੋਲਿਆ ਗਿਆ, ਕਰ ਦਿਓ ਮਾਫ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ। 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਮਿਲਾਈਏ ਫਤਿਹ, ਕੱਲ੍ਹ ਨੂੰ ਮਿਲਦੀ ਉਮੀਦ ਨਾਲ ਚੱਲੀਏ ਘਰਾਂ ਨੂੰ। ਕੱਲ੍ਹ ਨੂੰ ਨਹੀਂ ਹੁਣ ਮਿਲਣਾ ਸੱਚ, ਮੰਡੇ ਮਿਲਾਂਗੇ, ਮੰਡੇ ਰਮਨਦੀਪ ਹੁਣੇ ਆਉਣਗੇ ਅਤੇ ਆਪਾਂ ਫਿਰ ਟਿਊਜ਼ਡੇ ਨੂੰ ਮਿਲਾਂਗੇ। ਵੱਧਾ ਘਾਟਾ ਬੋਲਿਆ ਗਿਆ, ਉਹ ਕਰਦੇ ਮਾਫ਼। ਸ਼ੰਮੀ ਪੱਠਲ ਹੁਣੇ ਲੈ ਕੇ ਆਪਣਾ ਪ੍ਰੋਗਰਾਮ ਆਪਣੇ ਤੋਂ ਬਾਅਦ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਜੀ ਹਾਂ ਦੋਸਤੋ ਤੇ ਹੁਣ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਕਾਲ ਬਾਲਜ ਦੇ ਪ੍ਰਿੰਸੀਪਲ ਬਰੋਕ ਨੇ ਰਸ਼ਮੀਤ ਜੀ ਬਹੁਤ ਬਹੁਤ ਵੈਲਕਮ ਗਿਆ ਇਹਨੂੰ ਸੱਜਰੀ ਸਵੇਰ ਵਿਦ ਸ਼ਮੀ ਪੱਟਲ ਦੇ ਵਿੱਚ ਵੈਰੀ ਗੁੱਡ ਮਾਰਨਿੰਗ ਜੀ
5: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
4: ਜੀ ਰਸ਼ਮੀਤ ਜੀ ਇਸ ਤੋਂ ਪਹਿਲਾਂ ਵੀ ਮੈਂ ਤੁਹਾਡੇ ਕੋਲ ਸਵਾਲ ਅੱਜ ਪੁੱਛਾਂ ਕਿਉਂਕਿ ਹਰ ਕੋਈ ਜਿਹੜੀ ਤੁਸੀਂ ਇਨਫੋਰਮੇਸ਼ਨ ਸਾਡੇ ਤੱਕ ਦਿੰਦੇ ਹੋ ਬਹੁਤ ਲਾਹੇਵੰਦ ਹੁੰਦੀ ਹੈ ਇੱਕ ਵਾਰ ਨੰਬਰ ਪਲੀਜ਼ ਆਪਣਾ ਸ਼ੇਅਰ ਕਰ ਦਿਓ ਜੀ
5: ਬਿਲਕੁਲ ਜੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477-4499 ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ
4: ਜੀ ਰਸ਼ਮੀਤ ਜੀ ਲਾਈਨ ਆਫ ਕ੍ਰੈਡਿਟ
5: ਜੀ
4: ਇਹ ਕੀ ਚੀਜ਼ ਹੈ ਜੀ
5: ਕਿਹੜੀ ਬਲਾ ਹੈਗੀ ਹੈ
4: ਹਾਂ ਕੀ ਸ਼ੈ ਹੈ ਕੀ ਬਲਾ ਹੈ ਕੀ ਬਾਤ
5: ਹੈ ਬਿਲਕੁਲ ਜੀ ਲਾਈਨ ਆਫ ਕ੍ਰੈਡਿਟ ਦੇਖੋ ਜੀ ਜਿੱਦਾਂ ਅਸੀਂ ਮੋਰਗੇਜ ਲੈਂਦੇ ਹਾਂ ਕੰਪੇਅਰ ਕਰੀਏ ਮੋਰਗੇਜ ਹੁੰਦਾ ਲੋਨ ਕਿ ਅਗਰ $1,00,000 ਲਈ ਅਪਰੂਵ ਹੋ ਗਿਆ ਸੀ ਉਹ ਰਾਈਟ ਵੇ ਮੇਰੇ ਬੈਂਕ ਵਿੱਚ ਆ ਗਿਆ ਮੈਂ ਵਲਤਾ ਨਾ ਵਲਤਾ ਉਹਦੀ ਕਿਸ਼ਤ ਸ਼ੁਰੂ ਹੋ ਗਈ ਬਟ ਲਾਈਨ ਆਫ ਕ੍ਰੈਡਿਟ ਕੀ ਇੱਕ ਫੈਸਿਲਿਟੀ ਹੈ ਇੱਕ ਰਿਵੋਲਵਰ ਅਕਾਊਂਟ ਹੈਗਾ ਕਿ ਅਗਰ $1,00,000 ਵਾਸਤੇ ਮੈਂ ਅਪਰੂਵ ਹੋ ਗਈ ਹਾਂ ਉਹ ਮੇਰੇ ਕੋਲ ਪਿਆ ਹੋਇਆ ਕਿ ਮੈਂ ਕਦੀ ਵੀ ਉਹਨੂੰ ਯੂਜ਼ ਕਰ ਸਕਦੀ ਹਾਂ ਜਦੋਂ ਯੂਜ਼ ਕਰਾਂਗੀ ਜਿੰਨਾ ਯੂਜ਼ ਕਰਾਂਗੀ ਉਹਦੇ ਹਿਸਾਬ ਦੇ ਨਾਲ ਜਿਹੜੀ ਹੈ ਮੇਰੀ ਪੇਮੈਂਟ ਬਣੇਗੀ ਜਿੱਦਾਂ ਕਿ ਤੁਸੀਂ ਲਗਾ ਲਓ ਕਿ ਕ੍ਰੈਡਿਟ ਕਾਰਡ ਹੁੰਦਾ ਹੈਗਾ ਇੱਕ ਲਿਮਿਟ ਮਿਲੀ ਹੋਈ ਹੈ ਸਾਨੂੰ ਉਹ ਜਿੰਨੀ ਲਿਮਿਟ ਅਸੀਂ ਵਰਤਦੇ ਹੈਗੇ ਆ ਉਨੇ ਤੇ ਕਿਸ਼ਤ ਬਣਦੀ ਹੈਗੀ ਹੈ ਬਟ ਇਹ ਸਿਕਿਉਰਡ ਲਾਈਨ ਹੈ ਸਿਕਿਉਰਡ ਮਤਲਬ ਜਿਹੜੀ ਕਿ ਘਰ ਦੇ ਅਗੇਂਸਟ ਬਣ ਸਕਦੀ ਹੈਗੀ ਹੈ
4: ਅੱਛਾ ਕਿਹੜੇ ਕਿਹੜੇ ਲੈਂਡਰਸ ਆ ਜਿਹੜੇ ਇਹ ਕਰਦੇ ਆ ਤੇ ਪ੍ਰੋਡਕਟ ਆ ਜਿਹੜਾ ਵਰਕ ਕਿੱਦਾਂ ਕੋਈ ਮੈਚੁਰਿਟੀ ਡੇਟ ਵੀ ਹੁੰਦੀ ਹੈ ਇਹਦੇ ਵਿੱਚ
5: ਸੋ ਲਾਈਨ ਆਫ ਕ੍ਰੈਡਿਟ ਕੀ ਹੈਗੀ ਹੈ ਜੀ ਸਾਰੇ ਲੈਂਡਰਸ ਦੇਰ ਆਰ 3 lenders 3 tiers ਆਫ ਲੈਂਡਰਸ ਇਨ ਦਾ ਮਾਰਕੀਟ ਇੱਕ ਹੋ ਗਏ ਮੇਜਰ ਬੈਂਕ ਸਕੈਡਿਊਲ ਏ ਲੈਂਡਰ ਕਹਿ ਦੇਈਦਾ ਹੈ ਬੀ ਲੈਂਡਰ ਕਹਿ ਦੇਈਦਾ ਜਿਹੜੇ ਕ੍ਰੈਡਿਟ ਯੂਨੀਅਨ ਟਰੱਸਟ ਕੰਪਨੀਆਂ ਹੋ ਗਈਆਂ ਜਾਂ ਪ੍ਰਾਈਵੇਟ ਲੈਂਡਰ ਸੋ ਤਿੰਨੋਂ ਤਰ੍ਹਾਂ ਦੇ ਲੈਂਡਰਸ ਕੋਲ ਪ੍ਰੋਡਕਟ ਹੈਗਾ

0: ਦੀ ਟਰਮ ਦਿੰਦਾ ਹੈ, ਬਟ
1: ਅੱਛਾ ਜੀ,
0: ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਜੀ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਕਾਲ ਕਰਿਆ ਕਰੋ ਇਹ ਵੇਖਣ ਵਾਸਤੇ ਕਿ ਤੁਸੀਂ ਕਿਹੜੀ ਕੈਟੇਗਰੀ 'ਚ ਆਓਗੇ ਜਾਂ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499 6475349 4499। ਧੰਨਵਾਦ
1: ਜੀ, ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ, ਬਹੁਤ ਬਹੁਤ ਧੰਨਵਾਦ।
2: ਥੈਂਕ ਯੂ ਮੁਮਤਾਜ਼, ਸਤਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾਲ ਮੂਰੇ ਦੁਨੀ ਸੇਪਨ ਦੂ ਪ੍ਰਸਾਦ ਜਪ ਆਸਸ ਵਾਸ ਹੈ ਬੀਸ ਨਾਦਿਤ ਹੋਸੀ ਬੀਸਸ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ।
3: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ, ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
4: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
5: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
3: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਸ਼ੁਕਰ ਹੈ, ਸ਼ੁੱਕਰਵਾਰ ਹੈ, ਹੈਪੀ ਫਰਾਈਡੇ ਸਾਰਿਆਂ ਨੂੰ। ਸੋ ਸ਼ੁੱਕਰਵਾਰ ਦਾ ਇੱਕ ਆਪਣਾ ਹੀ ਮੈਂ ਜਿੱਦਾਂ ਕਹਿੰਦਾ ਹੁੰਦਾ ਚਾਅ ਹੁੰਦਾ ਆ, ਕਿਉਂਕਿ ਇੱਕ ਵੀਕਐਂਡ ਆ ਜਿਹੜਾ ਬਰੂਹਾਂ 'ਤੇ ਹੁੰਦਾ ਅਤੇ ਕਈ ਜਿਹੜੇ ਪ੍ਰੋਗਰਾਮ ਹੁੰਦੇ ਨੇ, ਸਮਾਗਮ ਹੁੰਦੇ ਨੇ, ਉਹ ਲੀਕੇ ਹੁੰਦੇ ਨੇ, ਕਈ ਜਗ੍ਹਾ ਗੈਟ ਟੂਗੈਦਰ ਹੁੰਦਾ। ਸੋ ਇਹ ਭਾਈਚਾਰਕ ਸਾਂਝ ਲਈ ਵੀਕਐਂਡ ਆ ਜਿਹੜੇ ਬਹੁਤ ਜ਼ਰੂਰੀ ਨੇ। ਸੋ ਇਸੇ ਤਰ੍ਹਾਂ

ਤੁਸੀਂ ਹੱਸਦੇ ਵਾਸਤੇ ਰਹੋ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਬਾਕੀ ਸਟੂਡੀਓ ਦੇ ਵਿੱਚ ਸਾਂਝ ਪਾਉਣੇ ਪਾਉਣਾ ਚਾਹੁੰਦੇ ਹੋ, ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਕੋਈ ਮਨ ਪਸੰਦ ਦਾ ਕੋਈ ਗੀਤ ਸੰਗੀਤ ਹੈ ਜਿਹੜਾ ਸੁਣਨਾ ਚਾਹੁੰਦੇ ਹੋ, ਅਤੇ ਅੱਜ ਦਾ ਦਿਨ ਹੈ ਜਿਹੜਾ ਇਹ ਤੁਹਾਡੇ ਵਾਸਤੇ ਰਿਜ਼ਰਵ ਹੁੰਦਾ, ਤੁਹਾਡੀਆਂ ਗੱਲਾਂ, ਤੁਹਾਡੇ ਗੀਤ, ਜਿਸ ਤਰ੍ਹਾਂ ਦੇ ਵੀ ਕਈ ਸਾਡੇ ਵੀਰ ਭੈਣ ਹੈ ਜਿਹੜੇ ਬਹੁਤ ਸੋਹਣਾ ਲਿਖਦੇ ਨੇ, ਗੁਣਗੁਣਾਉਂਦੇ ਨੇ। ਹਾਂਜੀ, ਮਿਸਾਲ ਦੇ ਤੌਰ 'ਤੇ ਅਮਰੀਕ ਭਾਅ ਜੀ ਹੋਣੀ ਜਦੋਂ ਵੀ ਆਉਂਦੇ ਨੇ, ਚਾਰ ਚੰਨ ਲਾ ਦਿੰਦੇ ਨੇ, ਰੌਣਕ ਲਾ ਦਿੰਦੇ ਨੇ, ਬੜੀ ਬੁਲੰਦ ਆਵਾਜ਼ ਹੈ। ਸੋ ਤੁਸੀਂ ਵੀ ਹੈ ਜਿਹੜੇ ਆਪਣੇ ਦਿਲ ਦੇ ਗੁੱਬ ਗੁਬਾਟ ਕੱਢਣਾ ਚਾਹੁੰਦੇ ਹੋ, ਅਤੇ ਸ਼ੁੱਕਰਵਾਰ ਨੂੰ ਜਾਂ ਫਿਰ ਕੋਈ ਇਹੋ ਜਿਹਾ ਗੀਤ ਕਈ ਵਾਰ ਹੁੰਦਾ ਵੀ ਅੱਜ ਆਹ ਗੀਤ ਹੈ ਜਿਹੜਾ ਸੁਣਿਆ ਜਾਵੇ, ਬਹੁਤ ਚਿਰ ਹੋ ਗਿਆ ਸੁਣੇ ਨੂੰ, ਤਾਂ ਜ਼ਰੂਰ ਹੈ ਜਿਹੜਾ ਮੈਨੂੰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ। ਅੱਜ ਮੈਂ ਇੱਕ ਗੀਤ ਹੈ ਜਿਹੜਾ ਲਾਵਾਂਗਾ, ਉਹ ਗੀਤ ਹੈ ਜਿਹੜਾ ਦੋਸਤੋ ਬਹੁਤ ਪੁਰਾਣਾ ਆ ਗੀਤ, ਪਰ ਮੈਂ ਇਹ ਦੇਖਾਂਗਾ ਵੀ ਤੁਸੀਂ ਆ ਜਿਹੜਾ ਉਹ ਗੀਤ ਬੁੱਝ ਲਉਂਗੇ ਜਾਂ ਨਹੀਂ ਬੁੱਝੋਂਗੇ। ਹਾਂਜੀ, ਸੋ ਇਸ ਇਹ ਉਹ ਗੀਤ ਹੈ ਜਿਹੜਾ ਮੈਂ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਉਦੋਂ ਐਂਟਰ ਕਰਾਂਗਾ, ਅਤੇ ਉਦੋਂ ਤੱਕ ਤੁਸੀਂ ਆ ਜਿਹੜੇ ਆਪਣੇ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਮੇਰੇ ਤੱਕ ਘੱਲ ਸਕਦੇ ਹੋ, ਜਾਂ ਫਿਰ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਕਰਨੀ ਆ ਰੀਅਲ ਸਟੇਟ ਬਾਬਤ, ਜਾਂ ਫਿਰ ਇੰਸ਼ੋਰੈਂਸ ਬਾਬਤ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ, ਤਾਂ ਫਿਰ ਤੁਸੀਂ ਮੇਰੇ ਨਾਲ 416-917-7734-1691-7773 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਦਰਵਾਜ਼ਾ ਕਹਿੰਦਾ ਮਹਿਮਾਨਾਂ ਦਾ ਸਵਾਗਤ ਕਰ, ਘੜੀ ਕਹਿੰਦੀ ਹੈ ਸਮੇਂ ਤੇ ਕਾਲ ਦੇ ਚੱਕਰ ਨੂੰ ਪਹਿਚਾਨ, ਖਿੜਕੀਆਂ ਕਹਿੰਦੀਆਂ ਨੇ ਦੂਰ ਦ੍ਰਿਸ਼ਟੀ ਤੇ ਦੁਨੀਆਂ ਦਾ ਅਨੁਭਵ ਰੱਖ, ਗੁਰੂ ਘਰ ਕਹਿੰਦਾ ਹੈ ਪਵਿੱਤਰਤਾ ਰੱਖ ਤੇ ਨਾਮ ਸਿਮਰਨ ਜਪ, ਛੱਤ ਕਹਿੰਦੀ ਹੈ ਵਿਚਾਰ ਅਤੇ ਸੋਚ ਉੱਚੇ ਰੱਖ, ਪਰ ਜ਼ਮੀਨ ਕਹਿੰਦੀ ਹੈ ਪੈਰ ਸਿਰਫ ਮੇਰੇ ਉੱਪਰ ਹੀ ਰਹਿਣ ਦੇ। ਜ਼ਿੰਦਗੀ ਦੀ ਸੱਚਾਈ ਹੈ, ਜੇਕਰ ਹਰ ਕੋਈ ਤੁਹਾਡੇ ਤੋਂ ਖੁਸ਼ ਹੈ ਤਾਂ ਯਕੀਨਨ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸਮਝੌਤੇ ਕੀਤੇ ਹਨ, ਅਤੇ ਜੇਕਰ ਤੁਸੀਂ ਹਰ ਕਿਸੇ ਤੋਂ ਖੁਸ਼ ਹੋ ਤਾਂ ਯਕੀਨਨ ਤੁਸੀਂ ਦੂਜਿਆਂ ਦੀਆਂ ਬਹੁਤ ਸਾਰੀਆਂ ਗਲਤੀਆਂ ਕਮੀਆਂ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਕਰਮ, ਸਾਡੀ ਨੀਅਤ, ਸਾਡਾ ਦਿਲ ਰੱਬ ਦੀ ਨਜ਼ਰ ਦੇ ਵਿੱਚ ਸਾਫ਼ ਹੋਣਾ ਚਾਹੀਦਾ ਹੈ। ਹੇ ਪਰਮਾਤਮਾ, ਸਾਡੇ ਕੰਮਾਂ ਤੋਂ ਰਾਜ਼ੀ ਹੈ ਤਾਂ ਦੁਨੀਆਂ ਦੀਆਂ ਗੱਲਾਂ ਦਾ ਫਿਰ ਡਰ ਨਹੀਂ ਰਹਿੰਦਾ। ਤੂੰ ਹੀ ਕਾਰਜ ਸਵਾਰਦਾ ਤੇ ਤੂੰ ਹੀ ਪਾਵੇਂ ਜੱਬ, ਜੇ ਹਰ ਕੋਈ ਤੇਰੀਆਂ ਸਮਝ ਗਿਆ ਤੇ ਕੌਣ ਕਹੂ ਤੈਨੂੰ ਰੱਬ। ਇਹ ਕੱਲ ਯੁੱਗ ਹੈ ਜਨਾਬ, ਇੱਥੇ ਲੋਕ ਦੂਜਿਆਂ ਦੇ ਦੁੱਖ ਵੇਖ ਕੇ ਕਹਿੰਦੇ ਨੇ ਕਿ ਕਰਮਾਂ ਦੀ ਸਜ਼ਾ ਭੁਗਤ ਰਿਹਾ, ਤੇ ਜਦੋਂ ਖੁਦ ਤੇ ਬੀਤਦੀ ਹੈ ਤਾਂ ਕਹਿੰਦੇ ਹਨ ਪ੍ਰੀਖਿਆ ਲੈ ਰਿਹਾ ਹੈ ਪਰਮਾਤਮਾ। ਪੱਥਰ ਤਦ ਤੱਕ ਸਲਾਮਤ ਹੈ ਜਦ ਤੱਕ ਉਹ ਪਹਾੜ ਨਾਲ ਜੁੜਿਆ ਹੈ, ਪੱਤਾ ਤਦ ਤੱਕ ਸਲਾਮਤ ਹੈ ਜਦ ਤੱਕ ਉਹ ਦਰਖਤ ਦੇ ਨਾਲ ਜੁੜਿਆ, ਇਨਸਾਨ ਉਦੋਂ ਤੱਕ ਸਲਾਮਤ ਹੈ ਜਦ ਤੱਕ ਉਹ ਪਰਿਵਾਰ ਦੇ ਨਾਲ ਜੁੜਿਆ ਹੈ, ਕਿਉਂਕਿ ਪਰਿਵਾਰ ਤੋਂ ਵੱਖ ਹੋ ਕੇ ਆਜ਼ਾਦੀ ਤਾਂ ਮਿਲ ਜਾਂਦੀ ਹੈ, ਲੇਕਿਨ ਜਿਹੜੇ ਸੰਸਕਾਰ ਨੇ ਉਹ ਚਲੇ ਜਾਂਦੇ ਨੇ। ਜਿੱਥੋਂ ਮੰਗਣ ਨਾਲ ਮਿਲਦਾ ਹੋਵੇ ਉਸ ਨੂੰ ਸੰਸਾਰ ਕਹਿੰਦੇ ਨੇ, ਜਿੱਥੋਂ ਬਿਨ ਮੰਗਿਆ ਹੀ ਸਭ ਕੁਛ ਮਿਲ ਜਾਵੇ ਉਹ ਪਰਮਾਤਮਾ ਦਾ ਦਰਬਾਰ ਹੁੰਦਾ ਹੈ ਦੋਸਤੋ। ਸੋ ਦੋਸਤੋ, ਇੱਕ ਜਿਹੜੀ ਹੈ ਉੱਦਾਂ ਤਾਂ ਮੈਂ ਤੁਹਾਡੇ ਨਾਲ ਕੁਛ ਕੁ ਜਿਹੜੀਆਂ ਹੈਡਲਾਈਨਸ ਹੈ ਜਿਹੜੀਆਂ ਤਾਜ਼ਾ ਤਰੀਨ ਉਹ ਸ਼ੇਅਰ ਕਰਾਂਗਾ, ਪਰ ਇੱਕ ਜਿਹੜੀ ਹੈ ਰਿਪੋਰਟ ਆਈ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਤੁਸੀਂ ਜੇ ਤੁਹਾਡੇ ਨਾਲ ਕੋਈ ਹੱਡ ਬੀਤੀ ਜਾਂ ਫਿਰ ਕਈ ਵਾਰ ਇਹ ਹੁੰਦਾ ਸਰਕਲ ਦੇ ਵਿੱਚ ਕੋਈ ਇਹੋ ਜਿਹਾ ਕੁਛ ਹੋਇਆ ਹੋਵੇ ਤਾਂ ਜ਼ਰੂਰ ਹੈ ਜਿਹੜਾ ਸਾਂਝ ਪਾਈਓ, ਕਿਉਂਕਿ ਇੱਕ ਜਿਹੜੀ ਇੱਦਾਂ ਦੀਆਂ ਰਿਪੋਰਟਾਂ ਆਉਂਦੀਆਂ ਨੇ ਜਾਗਰੂਕਤਾ ਦੇ ਤੌਰ 'ਤੇ, ਅਤੇ ਸਰਕਾਰ ਨੂੰ ਹਲੂਣਾ ਦਿੰਦੀਆਂ ਨੇ ਵੀ ਭਾਈ ਤੁਸੀਂ ਆ ਜਿਹੜਾ ਇਸ ਵਾਸਤੇ ਵੀ ਸੋਚੋ। ਠੀਕ ਹੈ, ਤੁਹਾਡੀਆਂ ਕੁਝ ਕੁ ਨੀਤੀਆਂ ਆ ਰਹੀਆਂ ਨੇ, ਕੁਝ ਕੁ ਸਹੀ ਵੀ ਹੋ ਸਕਦੀਆਂ, ਕੁਝ ਕੁ ਦਾ ਆਪਾਂ ਵਿਰੋਧ ਵੀ ਕਰਦੇ ਹਾਂ, ਪਰ ਕੁਝ ਕੁ ਨੀਤੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਂਦ ਦੇ ਵਿੱਚ ਲਿਆਂਦਾ ਜਾ ਸਕਦਾ, ਤਾਂ ਕਿ ਸਮਾਜ ਦੇ ਨਾਲ ਜੋ ਠੱਗੀਆਂ ਚੋਰੀਆਂ ਹੋ ਰਹੀਆਂ ਨੇ ਉਸ ਤੋਂ ਬਚਾਅ ਹੋ ਸਕੇ। ਸੋ ਇਹੋ ਜਿਹਾ ਹੀ ਇੱਕ ਰਿਪੋਰਟ, ਇਹੋ ਜਿਹਾ ਇੱਕ ਵਿਸ਼ਾ ਜਿਹੜਾ ਉਹ ਵੀ ਮੈਂ ਅੱਗੇ ਜਾ ਕੇ ਟੱਚ ਕਰਾਂਗਾ, ਪਰ ਅੱਜ ਜਿਹੜਾ ਆ ਲਾਈਟ ਜਿਹਾ ਟੋਪਿਕ ਰੱਖਾਂਗੇ ਜਿੱਦਾਂ ਆਪਾਂ ਸ਼ੁੱਕਰਵਾਰ ਦਾ ਰੱਖਦੇ ਹਾਂ। ਬਾਕੀ ਤੁਸੀਂ ਆ ਜਿਹੜਾ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਕੋਈ ਨਿਊਜ਼ ਵਿਊਜ਼ ਅਪਡੇਟ ਦੇਣੀ ਹੈ ਜਾਂ ਫਿਰ ਕੋਈ ਗੀਤ ਸੰਗੀਤ ਹੈ ਜਿਹੜਾ ਸੁਣਨਾ ਚਾਹੁੰਦੇ ਹੋ ਆਪਣੇ ਮਨਪਸੰਦ ਦਾ, ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਇਸ ਟਾਈਮ 20°C 22° ਹੈ ਜਿਹੜਾ ਮਹਿਸੂਸ ਅਸਮਾਨ ਵੱਲ ਝਾਤੀ ਮਾਰਦੀ ਹੋ, ਅਤੇ ਬੱਦਲਬਾਈ ਬਣੀ ਹੋਈ ਹੈ, ਪਰ ਵਰਖਾ ਜਾਂ ਕਿਣਮਿਣ ਦੀ ਕੋਈ ਭਵਿੱਖਬਾਣੀ ਆ ਜਿਹੜੀ ਨਹੀਂ ਹੈ ਅੱਜ ਸਾਰਾ ਦਿਨ। ਸੋ ਇਸ ਕਰਕੇ ਸੋਮਵਾਰ ਨੂੰ ਆ ਜਿਹੜਾ ਜਾ ਕੇ ਆ ਜਿਹੜੀ ਭਵਿੱਖਬਾਣੀ ਹੈ ਉਦੋਂ ਤੱਕ ਇਹਦਾ ਮਤਲਬ ਵੀਕਐਂਡ ਆ ਜਿਹੜਾ ਵਧੀਆ ਰਹੇਗਾ, ਨਹੀਂ ਤਾਂ ਕਈ ਵਾਰ ਵੀਕਐਂਡ ਦੇ ਵਿੱਚ ਮੀਂਹ ਪੈ ਜਾਂਦਾ ਹੁੰਦਾ, ਕਈ ਵਾਰ ਇਹੋ ਜਿਹੇ ਪ੍ਰੋਗਰਾਮ ਹੈ ਜਿਹੜੇ ਉਹ ਇੱਦਾਂ ਦੇ ਇੱਦਾਂ ਰਹਿ ਜਾਂਦੇ ਆ, ਕਈ ਵਾਰ ਘੁੰਮਣ ਜਾਣਾ ਹੁੰਦਾ ਬਾਹਰ, ਆਹੀ ਤਾਂ ਸਮਰ ਹੈ। ਸੋ ਇਸ ਵਾਰ ਆ ਜਿਹੜਾ ਵੀਕਐਂਡ ਦੇ ਵਿੱਚ ਕੋਈ ਵੀ ਵਰਖਾ ਦੀ
ਫਿਲਹਾਲ ਭਵਿੱਖਬਾਣੀ ਹੈ ਜਿਹੜੀ ਨਹੀਂ ਕੀਤੀ। ਅੱਜ ਦਿਨ ਵੇਲੇ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ 27 ਡਿਗਰੀ ਨੂੰ ਛੂਹੇਗਾ ਅਤੇ ਫੀਲ ਲਾਈਕ 34 ਡਿਗਰੀ ਸੈਲਸੀਅਸ ਹੈ ਜਿਹੜਾ ਉਹ ਰਹੇਗਾ। ਸੋ ਮੈਂ ਤੁਹਾਡੇ ਸਾਹਮਣੇ ਹੈ ਜਿਹੜਾ ਸਨਮੁਖਿਕ ਗੀਤ ਹੈ ਜਿਹੜਾ ਪੇਸ਼ ਕਰ ਰਿਹਾ। ਇਹ ਗੀਤ ਹੈਗਾ ਤਾਂ ਤੁਸੀਂ ਲਾ ਲਓ ਵੀ ਬਹੁਤ ਹੀ ਜ਼ਿਆਦਾ ਪੁਰਾਣਾ ਆ, ਪਰ ਮੈਂ ਇਹ ਦੇਖਣਾ ਵੀ ਕਿੰਨੇ ਕੁ ਸਾਡੇ ਜਿਹੜੇ ਲਿਸਨਰਸ ਹੈ ਇੰਨੇ ਪੁਰਾਣੇ ਗੀਤਾਂ ਨੂੰ ਸੁਣਦੇ ਆ। ਤੁਸੀਂ ਸਿਰਫ ਮੈਨੂੰ ਆ ਜਿਹੜਾ ਇਸ ਗਾਇਕ ਬਾਰੇ ਆ ਜਿਹੜਾ ਕੁਛ ਜਾਣਕਾਰੀ ਦੇ ਦਿਓ ਵੀ ਇਹ ਕੌਣ ਨੇ ਗਾਇਕ, ਅਤੇ ਇਹਨਾਂ ਦੇ ਜੇ ਕੋਈ ਹੋਰ ਮਕਬੂਲ ਗੀਤ ਹੋਇਆ ਤਾਂ ਵੀ ਦੱਸ ਦਿਓ, ਕਿਉਂਕਿ ਮੈਂ ਜਦ ਇਹ ਗੀਤ ਸੁਣਿਆ ਚਲੋ ਮੈਂ ਤਾਂ ਜਿਹੜਾ ਪਿੱਛੇ ਚਲੇ ਗਿਆ, ਪਰ ਤੁਹਾਨੂੰ ਵੀ ਆ ਜਿਹੜਾ ਹੁਣ ਮੈਂ ਪਿੱਛੇ ਨਾਲ ਲੈ ਕੇ ਚੱਲਦਾ। ਸੋ ਗੀਤ ਦਾ ਇਕੱਲਾ ਬੋਲ ਬੜਾ ਕਮਾਲ ਦਾ ਹੈ। ਆਓ ਫਿਰ ਇਹ ਗੀਤ ਹੈ ਜਿਹੜਾ ਸੁਣਦੇ ਹਾਂ, ਅਤੇ ਮੈਨੂੰ ਦੱਸਿਓ ਜੇ ਤੁਸੀਂ ਬੁੱਝ ਗਏ ਵੀ ਇਹ ਗੀਤ ਕਿਹਨਾਂ ਨੇ ਗਾਇਆ, ਅਤੇ ਸਟੂਡੀਓ 'ਚ ਕਾਲ ਕਰ ਦਿਓ 905-673-3337 905-673-3337। ਲਖਵਿੰਦਰ ਭਾਅ ਜੀ ਹੁਣ ਦਾ ਆਇਆ, ਗੁੱਡ ਮਾਰਨਿੰਗ ਬਾਈ ਜੀ, ਹੈਪੀ ਫਰਾਈਡੇ ਜੀ। ਅਤੇ ਉੱਥੇ ਹੀ ਸਾਡੇ ਲਖਵਿੰਦਰ ਮੁਲਤਾਨੀ ਸਾਹਿਬ ਦਾ ਆਇਆ, ਗੁੱਡ ਮਾਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਦਿਲਬਾਗ ਜੀ ਦਾ ਆਇਆ, ਗੁੱਡ ਮਾਰਨਿੰਗ ਜੀ। ਗਗਨ ਜੀ ਸਤਿ ਸ਼੍ਰੀ ਅਕਾਲ ਜੀ। ਪ੍ਰੀਤ ਭਾਅ ਜੀ ਹੁਣ ਦਾ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਵੈਰੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ। ਅਮਨਦੀਪ ਭਾਅ ਜੀ ਦਾ ਆਇਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਧੰਨਵਾਦ। ਸਰਗੁਣ ਜੀ ਹੁਣ ਦਾ ਆਇਆ, ਗੁੱਡ ਮਾਰਨਿੰਗ, ਕੀਪ ਇਟ ਅਪ ਦਾ ਗੁੱਡ ਵਰਕ, ਥੈਂਕ ਯੂ ਜੀ, ਥੈਂਕ ਯੂ। ਅਤੇ 8757 ਤੋਂ ਆਇਆ, ਗੁੱਡ ਮਾਰਨਿੰਗ ਟੂ ਆਲ, ਹੈਪੀ ਫਰਾਈਡੇ ਜੀ। ਹਰਮਨ ਜੀ ਹੁਣਾਂ ਦਾ ਗੁੱਡ ਮਾਰਨਿੰਗ ਦਾ ਮੈਸੇਜ ਆਇਆ, ਅਤੇ ਨਾਲ ਹੀ ਉਹਨਾਂ ਨੇ ਮੈਨੂੰ ਆ ਜਿਹੜੀਆਂ ਕੁਛ ਕੁ ਜਿਹੜੀਆਂ ਕਹਿ ਲਓ ਵੀ ਉਹ ਭੇਜੇ ਆ ਮੈਸੇਜਸ 17, ਕਹਿੰਦੇ ਰੱਬ ਵਿੱਚ ਉਸ ਬੱਚੇ ਵਾਂਗ ਵਿਸ਼ਵਾਸ ਰੱਖੋ, ਜਿਸ ਨੂੰ ਤੁਸੀਂ ਹਵਾ ਵਿੱਚ ਸੁੱਟਦੇ ਹੋ ਉਦੋਂ ਹੱਸਦਾ ਹੈ, ਰੋਂਦਾ ਨਹੀਂ, ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਨੂੰ ਡਿੱਗਣ ਨਹੀਂ ਦੇਵੋਗੇ। ਵਾਹ, ਇਸੇ ਤਰ੍ਹਾਂ ਦਾ ਵਿਸ਼ਵਾਸ ਜੇ ਤੁਸੀਂ ਆਪਣੇ ਪਰਮਾਤਮਾ ਅਤੇ ਵਾਹਿਗੁਰੂ ਜੀ 'ਤੇ ਕਰੋਗੇ ਤਾਂ ਉਹ ਵੀ ਤੁਹਾਨੂੰ ਕਦੇ ਡਿੱਗਣ ਨਹੀਂ ਦੇਵੇਗਾ। ਕਿਆ ਬਾਤ ਹੈ ਹਰਮਨ ਜੀ, ਸ਼ਾਗੇ, ਬਹੁਤ ਸੋਹਣਾ ਤੁਸੀਂ ਇਹ ਮੈਸੇਜ ਭੇਜਿਆ। ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮੇਨ ਕਰਨ, ਬਹੁਤ ਬਹੁਤ ਧੰਨਵਾਦ। ਰੁਤਬੇ ਕੱਪੜਿਆਂ ਨਾਲ ਨਹੀਂ, ਕਿਰਦਾਰ ਨਾਲ ਬਣਦੇ ਨੇ, ਕੋਈ ਸ਼ੱਕ ਨਹੀਂ। ਰੁਤਬੇ ਕੱਪੜਿਆਂ ਨਾਲ ਨਹੀਂ, ਕਿਰਦਾਰ ਨਾਲ ਬਣਦੇ ਨੇ। ਲੋਕ ਸ਼ੋਰ ਮਚਾ ਕੇ ਵੀ ਹਾਰ ਜਾਂਦੇ ਨੇ, ਅਤੇ ਕੋਈ ਚੁੱਪ ਰਹਿ ਕੇ ਵੀ ਜਿੱਤ ਜਾਂਦਾ ਹੈ। ਲੋਕਾਂ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ, ਰੱਬ ਸੁੱਖ ਰੱਖੇ, ਆਪਾਂ ਲੋਕਾਂ ਤੋਂ ਕੀ ਲੈਣਾ। ਕਿਆ ਬਾਤ ਹੈ ਹਰਮਨ ਜੀ, ਹੁਣਾਂ ਦੇ ਕੁਛ ਕੁ ਜਿਹੜੇ ਸੰਦੇਸ਼ ਹੈ ਤਕਰੀਬਨ ਹੈ ਜਿਹੜਾ ਹਰ ਦਿਨ ਮੈਨੂੰ ਭੇਜ ਦਿੰਦੇ ਨੇ, ਬਹੁਤ ਬਹੁਤ ਧੰਨਵਾਦ। ਮੁਲਤਾਨੀ ਸਾਹਿਬ, ਅਮਰਜੀਤ ਮੁਲਤਾਨੀ ਸਾਹਿਬ ਜੀ ਦਾ ਆਇਆ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਦੇ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਬਹੁਤ ਧੰਨਵਾਦ। ਅਤੇ ਆਓ ਫਿਰ ਦੋਸਤੋ, ਗੀਤ ਹੈ ਜਿਹੜਾ ਤੁਹਾਡੇ ਸਨਮੁਖ ਕਰਦਾ। ਉਸ ਤੋਂ ਬਾਅਦ ਇੱਕ ਜਿਹੜੀ ਹੈ ਮੈਂ ਜੋ ਰਿਪੋਰਟ ਆਈ ਹੈ ਮੈਂ ਹੁਣੀ ਸ਼ੇਅਰ ਕਰ ਦੇਣਾ, ਉਸ ਤੋਂ ਬਾਅਦ ਫਿਰ ਗੀਤ ਲਾ ਦੇਣਾ, ਹੈ ਨਾ, ਤਾਂ ਕਿ ਤੁਸੀਂ ਰਿਪੋਰਟ 'ਤੇ ਵੀ ਜੇ ਕੋਈ ਤਬਸਰਾ ਕਰਨਾ ਚਾਹੁੰਦੇ ਹੋ ਜਾਂ ਕੋਈ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ ਹੈ। ਅੱਛਾ, ਕੈਨੇਡਾ ਦੇ ਵਿੱਚ ਇੱਕ ਕਰਾਏ ਗਏ ਨਵੇਂ ਨੈਨੋਸ ਪੋਲ ਮੁਤਾਬਕ ਬਹੁਤ ਸਾਰੇ ਜਿਹੜੇ ਕੈਨੇਡੀਅਨ ਨੇ ਉਹ ਚਾਹੁੰਦੇ ਨੇ ਕਿ ਸਰਕਾਰਾਂ ਜਿਹੜੇ ਘਰਾਂ ਦੀਆਂ ਮੁਰੰਮਤ ਹੁੰਦੀਆਂ ਰੈਨੋਵੇਸ਼ਨ ਦੇ ਨਾਂ 'ਤੇ ਹੋਣ ਵਾਲੀਆਂ ਠੱਗੀਆਂ ਨੂੰ ਰੋਕਣ ਲਈ ਹੋਰ ਸਖ਼ਤ ਜਿਹੜੇ ਕਦਮ ਚੁੱਕਣ। ਲੋਕਾਂ ਦਾ ਮੰਨਣਾ ਹੈ ਕਿ ਬਹੁਤ ਸਾਰੇ ਪਰਿਵਾਰ ਠੇਕੇਦਾਰਾਂ ਨੂੰ ਪਹਿਲਾਂ ਹੀ ਵੱਡੀ ਰਕਮ ਦੇ ਦਿੰਦੇ ਨੇ, ਪਰ ਜਾਂ ਤਾਂ ਕੰਮ ਅਧੂਰਾ ਛੱਡ ਦਿੰਦੇ ਨੇ ਜਾਂ ਫਿਰ ਉਹ ਮਿਆਰੀ ਕੰਮ ਜਾਂ ਜਿਸ ਕੰਮ ਦਾ ਪ੍ਰੋਮਿਸ ਕੀਤਾ ਹੁੰਦਾ ਉਸ ਹਿਸਾਬ ਦਾ ਕੰਮ ਹੈ ਜਿਹੜਾ ਨਹੀਂ ਕੀਤਾ ਜਾਂਦਾ। ਜਿਹੜੇ ਸਰਵੇਖਣ ਦੇ ਵਿੱਚ ਜਿੰਨੇ ਵੀ ਲੋਕ ਸ਼ਾਮਿਲ ਹੋਏ ਆ ਉਹਨਾਂ ਨੇ ਕਿਹਾ ਵੀ ਸਰਕਾਰ ਦੇ ਅੱਗੇ ਗੁਹਾਰ ਹੀ ਇੱਕ ਤਰ੍ਹਾਂ ਲਾਈ ਹੈ ਵੀ ਠੇਕੇਦਾਰਾਂ ਲਈ ਸਖ਼ਤ ਲਾਈਸੈਂਸਿੰਗ ਅਤੇ ਨਿਗਰਾਨੀ ਹੋਣੀ ਚਾਹੀਦੀ ਹੈ, ਇੱਕ ਰੈਗੂਲੇਟਰੀ ਇਹੋ ਜਿਹੀ ਹੋਣੀ ਚਾਹੀਦੀ ਹੈ ਜੋ ਇਹਨਾਂ 'ਤੇ ਸਖ਼ਤ ਨਿਗਰਾਨੀ ਰੱਖੇ। ਰੈਨੋਵੇਸ਼ਨ ਧੋਖਾਧੜੀ ਕਰਨ ਵਾਲਿਆਂ ਲਈ ਕੜੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਪ੍ਰਭਾਵਿਤ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਅਤੇ ਮੁਆਵਜ਼ਾ ਮਿਲਣਾ ਆਸਾਨ ਬਣਾਇਆ ਜਾਣਾ ਚਾਹੀਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਕੁਝ ਕੁ ਜਿਹੜੇ ਸਰਵੇਖਣ ਦੇ ਵਿੱਚ ਕੈਨੇਡੀਅਨਸ ਸ਼ਾਮਿਲ ਹੋਏ ਨੇ ਉਹਨਾਂ ਵੱਲੋਂ ਇਹ ਕੁਛ ਕੁ ਜਿਹੜੇ ਪੁਆਇੰਟਸ ਹੈ ਜਿਹੜੇ ਸਾਂਝੇ ਕੀਤੇ ਗਏ ਨੇ। ਸਰਕਾਰ ਅੱਗੇ ਬੇਨਤੀ ਕੀਤੀ ਗਈ ਹੈ ਵੀ ਭਾਈ ਜਿਹੜੀਆਂ ਕੰਸਟਰਕਸ਼ਨਸ ਜਾਂ ਰੈਨੋਵੇਸ਼ਨਸ, ਤੁਸੀਂ ਦੇਖੋ ਬਹੁਤ ਸਾਰੀਆਂ ਕੰਪਨੀਆਂ ਦੋਸਤੋ ਖੁੰਭਾਂ ਵਾਂਗੂ ਹੋ ਗਈਆਂ। ਕਈ ਵਾਰ ਇੱਦਾਂ ਹੁੰਦਾ ਕਿਸੇ ਦੇ ਨਾਲ ਕੰਮ ਕਰ ਲਿਆ, 6 ਮਹੀਨੇ ਕੰਮ ਕਰ ਲਿਆ, ਨਾਲ ਹੀ ਆਪਣੀ ਹੈ ਜਿਹੜੀ ਉਹ ਕੰਪਨੀ ਖੋਲ੍ਹ ਲੈਂਦੇ ਆ। ਪਰ ਕਿਸੇ ਵੀ ਕੰਮ ਦੇ ਵਿੱਚ ਠੀਕ ਹੈ ਤੁਸੀਂ 6 ਮਹੀਨੇ ਕੀਤਾ, ਪਰ ਉਹਦੇ ਆ ਕਈ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਤੁਸੀਂ 6 ਮਹੀਨੇ 'ਚ ਨਹੀਂ ਸਿੱਖ ਸਕਦੇ। ਉਹਨਾਂ ਵਾਸਤੇ ਇੱਕ ਤੁਹਾਨੂੰ ਤਜਰਬਾ ਚਾਹੀਦਾ ਹੁੰਦਾ ਹੈ, ਉਹਦੇ ਵਾਸਤੇ ਇੱਕ ਲੰਬੇ ਤਜਰਬਾ, ਜਿੰਨਾ ਤਜਰਬਾ ਲੰਬਾ ਹੁੰਦਾ ਹੈ ਉਨਾ ਹੀ ਤੁਹਾਨੂੰ ਕਈ ਬਾਰੀਕੀਆਂ ਦਾ ਪਤਾ ਚੱਲ ਜਾਂਦਾ। ਕਈ ਵਾਰ 6 ਮਹੀਨਿਆਂ ਦੇ ਵਿੱਚ ਸ਼ਾਇਦ ਤੁਹਾਨੂੰ ਇਹ ਪਤਾ ਚੱਲ ਜਾਂਦਾ, ਅੱਛਾ ਇਹ ਤਾਂ ਕੰਮ ਇੱਦਾਂ ਸੀਗਾ, ਇਹ ਬਸ ਇੱਦਾਂ ਲਾਤਾ। ਪਰ
ਜਿਹੜੀ ਕੁਆਲਿਟੀ ਆਉਂਦੀ ਹੈ ਉਹ ਤਜਰਬੇ ਦੇ ਨਾਲ ਆਉਂਦੀ ਹੈ ਦੋਸਤੋ। ਸੋ ਇਸ ਕਰਕੇ ਜਦੋਂ ਵੀ ਤੁਸੀਂ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੁੰਦਾ, ਕੀ ਤੁਸੀਂ ਇਹ ਦੇਖਦੇ ਹੋ ਵੀ ਅਗਲਾ ਕੀ ਬਜਟ ਲੈ ਕੇ ਆਇਆ, ਜਾਂ ਫਿਰ ਤੁਸੀਂ ਇਹ ਦੇਖਦੇ ਹੋ ਵੀ ਅਗਲੇ ਨੇ ਕਿੰਨਾ ਕੁ ਕੰਮ ਕੀਤਾ ਹੋਇਆ, ਕਿੰਨੇ ਕੁ ਪੁਰਾਣੀ ਉਹ ਕੰਪਨੀ ਹੈ, ਜਾਂ ਫਿਰ ਕੋਈ ਰੈਫਰੈਂਸ ਤੁਹਾਨੂੰ ਦੇਵੇ ਵੀ ਭਾਈ ਆਹ ਰੈਫਰੈਂਸ ਅਸੀਂ ਦਿੰਦੇ ਹਾਂ, ਇਹਨਾਂ ਤੋਂ ਤੁਸੀਂ ਕੰਮ ਕਰਾ ਕੇ ਦੇਖੋ, ਕਿਉਂਕਿ ਅਸੀਂ ਕੰਮ ਕਰਾਇਆ ਸੀਗਾ, ਬਹੁਤ ਸੋਹਣਾ ਕੰਮ ਕੀਤਾ। ਸੋ ਕੀ ਤੁਸੀਂ ਰੈਫਰੈਂਸ 'ਤੇ, ਜਾਂ ਫਿਰ ਤੁਸੀਂ ਆ ਜਿਹੜਾ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਆ ਜਿਹੜਾ ਕੰਪੀਟੀਸ਼ਨ ਬਹੁਤ ਹੈ, ਹਰ ਇੱਕ ਨੂੰ ਆ ਜਿਹੜਾ ਇਹ ਹੁੰਦਾ ਵੀ ਮੈਨੂੰ ਕੰਮ ਮਿਲ ਜਾਵੇ, ਕਿ ਜਿਸ ਤਰ੍ਹਾਂ ਅੱਜ ਕੱਲ੍ਹ ਕੰਮ ਦੀ ਘਾਟ ਹੈ। ਸੋ ਕੀ ਤੁਸੀਂ ਦੇਖਦੇ ਹੋ, ਜੇ ਘਰ ਦੇ ਵਿੱਚ ਤੁਹਾਨੂੰ ਰੈਨੋਵੇਸ਼ਨ ਕਰਾਉਣੀ ਪੈ ਜਾਵੇ ਤਾਂ ਤੁਸੀਂ ਆ ਜਿਹੜਾ ਕੀ ਦੇਖਦੇ ਹੋ, ਤੁਸੀਂ ਬਜਟ ਘੱਟ, ਪੈਸੇ ਘੱਟ, ਲਾਗਤ ਘੱਟ ਉਹ ਕਹਿੰਦੇ ਨੇ, ਜਾਂ ਫਿਰ ਤੁਸੀਂ ਇਹ ਦੇਖਦੇ ਹੋ ਵੀ ਕੰਮ ਜਿਹੜਾ ਕੀਤਾ ਕਿਹੋ ਜਿਹਾ ਮਿਆਰੀ ਕੰਮ ਕੀਤਾ। ਸੋ ਸਟੂਡੀਓ 'ਚ ਇਹਨਾਂ ਇਸ ਰਿਪੋਰਟ ਦੇ ਉੱਤੇ ਕੋਈ ਆਪਣਾ ਪਰਸਨਲ ਤੁਹਾਡੇ ਨਾਲ ਐਕਸਪੀਰੀਅੰਸ ਹੋਇਆ ਹੋਵੇ, ਤਜਰਬਾ ਅਨੁਭਵ ਹੋਇਆ ਹੋਵੇ ਤਾਂ ਵੀ ਜ਼ਰੂਰ ਸਾਂਝ ਪਾ ਦਿਓ। 905-6573-3337 'ਤੇ ਤੁਸੀਂ ਦੋਸਤੋ ਸਾਡੇ ਨਾਲ ਹੈ ਜਿਹੜੀ ਸਾਂਝ ਪਾ ਲਿਓ। ਘਰ ਦੇ ਵਿੱਚ ਰੁਦਰਾ IPTV ਬਾਕਸ ਤੁਸੀਂ ਲਵਾਉਣਾ ਚਾਹੁੰਦੇ ਹੋ, ਕੁਆਲਿਟੀ ਕ੍ਰਿਸਟਲ ਕਲੀਅਰ ਪਿਕਚਰ ਹੈ, ਰੁਕਦਾ ਨਹੀਂ, ਨਾ ਬਫਰਿੰਗ ਹੁੰਦੀ ਹੈ, ਤੁਸੀਂ ਇਹ ਜਿਹੜਾ IPTV ਬਾਕਸ ਲਉਂਗੇ ਤਾਂ ਤੁਸੀਂ ਇਹ ਜਿਹੜਾ ਪਹਿਲੇ ਸਾਲ ਦੇ ਵਿੱਚ, ਇੱਕ ਤਾਂ ਇਹਨਾਂ ਦੀ ਫੀਸ ਬਹੁਤ ਘੱਟ ਹੈ, ਦੂਸਰਾ ਸੁਪੀਰੀਅਰ ਕਸਟਮਰ ਸਰਵਿਸ ਹੈ, ਅਤੇ ਤੀਸਰਾ ਜਿਹੜਾ IPTV ਬਾਕਸ ਹੈ ਨਾਲ ਰਿਮੋਟ ਹੈ ਉਹ ਵਿੱਚ ਹੀ ਹੈ ਜਿਹੜਾ ਪ੍ਰਾਈਸ ਦੇ ਇਨਕਲੂਡਡ ਹੈ, ਤੁਹਾਨੂੰ ਕੋਈ ਐਕਸਟਰਾ ਪ੍ਰਾਈਸ ਹੈ ਜਿਹੜੀ ਨਹੀਂ ਪੇ ਕਰਨੀ ਚਾਹੀਦੀ। ਕਹਿੰਦੇ ਜੇ ਤੁਸੀਂ ਤੱਕ ਚੁੱਕੇ ਹੋ, ਅੱਕ ਚੁੱਕੇ ਹੋ, ਤੁਹਾਡੇ ਕੋਲ ਪੁਰਾਣਾ ਵੀ IPTV ਬਾਕਸ ਹੈ ਤਾਂ ਵੀ ਸਾਨੂੰ ਕਾਲ ਕਰ ਦਿਓ। ਸੋ ਰੁਦਰਾ IPTV ਬਾਕਸ ਨੰਬਰ ਟੂ ਕਾਲ 4372364700 437-236-4700 4372364700 ਅਤੇ ਤੁਸੀਂ ਇਹ ਰੁਦਰਾ IPTV ਬਾਕਸ ਵਾਲਿਆਂ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। 437-236-4700 ਨੰਬਰ ਨੋਟ ਨਹੀਂ ਹੋਇਆ, ਤੁਸੀਂ ਪ੍ਰੋਗਰਾਮ ਤੋਂ ਬਾਅਦ ਜਿਹੜਾ ਮੈਨੂੰ ਕਾਲ ਕਰਕੇ ਨੰਬਰ ਜਿਹੜਾ ਇਹਨਾਂ ਦਾ ਲੈ ਲਿਓ। ਲਓ ਜੀ, ਇੱਕ ਪਿਆਰਾ ਜਿਹਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਮੈਨੂੰ ਦੱਸਿਓ ਵੀ ਇਹ ਗੀਤ ਹੈ ਜਿਹੜਾ ਕਿਹਨਾਂ ਨੇ ਗਾਇਆ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਪਿੰਡ ਦੀ ਸਵੇਰ, ਪਿੰਡ ਦੀ ਬਹਾਰ ਦੀ ਆ ਜਿਹੜੀ ਗੱਲ ਕੀਤੀ ਹੈ ਇਸ ਗਾਇਕ ਨੇ, ਤੇ ਮੈਨੂੰ ਆਸ ਹੈ ਵੀ ਇਹ ਗੀਤ ਹੈ ਜਿਹੜਾ ਤੁਹਾਨੂੰ ਵੀ ਪਸੰਦ ਹੈ, ਜ਼ਰੂਰ ਆਇਆ ਹੋਵੇਗਾ। ਲਾਈਨਸ ਮੇਰੀਆਂ ਸਾਰੀਆਂ ਫਲੈਸ਼ ਕਰ ਰਹੀਆਂ ਨੇ, ਲੈਟਸ ਸੀ ਤੁਸੀਂ ਆ ਜਿਹੜਾ ਕੀ ਕਹਿਣਾ ਚਾਹੁੰਦੇ ਹੋ, ਕੀ ਤੁਹਾਡੇ ਵਿਚਾਰ ਨੇ। 8757 ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ,
1: ਭਾਜੀ ਪ੍ਰੋਗਰਾਮ ਬਹੁਤ ਜੀ।
0: ਥੈਂਕ ਯੂ ਸਰ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ।
1: ਭਾਜੀ ਮੈਨੂੰ ਲੱਗਦਾ ਸਿੰਗਰ ਜਗਤ ਸਿੰਘ ਜੱਗਾ, ਸ਼ਾਇਦ ਮੇਰਾ ਖਿਆਲ ਜੀ।
0: ਜਗਤ ਸਿੰਘ ਜੱਗਾ, ਤੁਸੀਂ ਇਹਨਾਂ ਨੂੰ ਪਹਿਲਾਂ ਵੀ ਸੁਣਿਆ?
1: ਕਿਆ
0: ਬਾਤ ਹੈ ਜੀ, ਕਿਆ ਬਾਤ ਜੀ। ਨਹੀਂ ਨਹੀਂ ਤੁਸੀਂ ਓਦਾਂ ਸਹੀ ਹੋ ਭਾਜੀ, ਤੁਸੀਂ ਸਹੀ ਹੋ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ ਤੁਹਾਡੀ ਕਾਲ ਕਰਨ
1: ਜੀ।
0: ਸੋ ਨਾਈਸ ਆਫ ਯੂ ਭਾਜੀ, ਸੋ ਨਾਈਸ ਆਫ ਯੂ। ਅਗਲੀ ਕਾਲ ਤੇ ਚੱਲਦਾ ਚਰਨ ਭਾਜੀ ਜੀ, ਆਏ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹਦਾ ਗਾਣੇ ਦਾ ਟਾਈਟਲ ਹੈਗਾ ਮੇਰਾ ਪਿੰਡ।
0: ਹਾਂ, ਕਿਆ ਬਾਤ ਹੈ।
2: ਜਗਤ ਸਿੰਘ ਜੱਗਾ ਮੇਰਾ ਆਪਣਾ ਪੁਰਾਣਾ ਮਿੱਤਰ ਹੈ।
0: ਅੱਛਾ ਜੀ,
2: ਤੇ ਉਹਨਾਂ ਨੇ ਗਾਇਆ ਹੈ।
0: ਬਿਲਕੁਲ ਗਾਇਆ ਜੀ,
2: ਮੈਂ 10 ਕੁ ਦਿਨ ਹੋਏ ਮੈਂ ਲਵਾਇਆ ਜੀ ਗੀਤ ਇੱਕ ਦਿਨ, ਜਿਹੜਾ ਰਾਮ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਪ੍ਰੋਗਰਾਮ ਹੁੰਦਾ ਹੈ।
0: ਉਹ ਤਾਂ ਮੈਂ ਹੀ ਕਰਦਾ ਸੀ। ਸਵਾਲ ਆ ਗਿਆ ਜੀ ਸੁਣ ਕੇ, ਗੀਤ ਮਜ਼ਾ ਆਇਆ।
2: ਹਾਂਜੀ ਹਾਂਜੀ ਹਾਂਜੀ, ਹੋਰ ਵੀ ਗੀਤ ਬੜੇ ਪਿਆਰੇ ਪਿਆਰੇ ਆ ਜੀ।
0: ਅੱਛਾ ਅੱਛਾ ਜੀ, ਕੋਈ ਨਾ ਤੁਸੀਂ ਦੱਸ ਦੋ ਆਪਾਂ ਫੇਰ ਜਿਹੜਾ ਜਰੂਰ ਏਦਾਂ ਦਾ ਕੋਈ ਗੀਤ ਹੈ ਜਰੂਰ ਸ਼ਾਮਿਲ ਕਰਿਆ ਕਰਾਂਗੇ ਪ੍ਰੋਗਰਾਮ ਦੇ ਵਿੱਚ।
2: ਇਹਨਾਂ ਦੇ ਗੀਤ ਹੋਰ ਵੀ ਬਹੁਤ ਸੋਹਣੇ ਗੀਤ ਹੈ ਜੀ।
0: ਠੀਕ ਹੈ ਜੀ, ਠੀਕ ਹੈ,
2: ਪਿਆਰੇ ਤੇ ਪਿਆਰੇ ਗੀਤ ਗਾਏ ਨੇ। ਸਤਿ ਸ਼੍ਰੀ ਅਕਾਲ ਸਰ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ। ਸੋ ਦੋਸਤੋ, ਸਹੀ ਗੱਲ ਕਿਹਾ, ਜਗਤ ਸਿੰਘ ਜੱਗਾ ਜੀ ਹੋਣਾ ਦਾ ਇਹ ਗਾਇਆ ਹੋਇਆ ਗੀਤ, ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ। ਹਾਂਜੀ, ਸੋ ਇਹ ਮੇਰੇ ਖਿਆਲ ਸਿਰਲੇਖ ਹੈ ਇਸ ਗੀਤ ਦਾ। ਪਰ ਇਸ ਗੀਤ ਨੂੰ ਸੁਣਦੇ ਹੋ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਚਲੇ ਜਾਂਦੇ ਹੋ, ਪਿੰਡਾਂ ਦੇ ਵਿੱਚ ਉਹਨਾਂ ਦੀਆਂ ਯਾਦਾਂ ਦੇ ਵਿੱਚ ਮੈਂ ਕਹਿੰਦਾ ਵੀ ਗੁਆਚ ਜਾਂਦੇ ਹੋ। ਕਿਆ ਬਾਤ ਹੈ ਜੀ। ਸੋ ਆਓ ਫਿਰ ਕੁਛ ਕੁ ਜਿਹੜੀਆਂ ਤੁਹਾਡੇ ਨਾਲ ਹੈਡਲਾਈਨਸ, ਅਤੇ ਅੱਜ ਮੈਂ ਨਾ ਤੁਹਾਡੇ ਨਾਲ ਇੱਕ ਇਹੋ ਜਿਹੀ ਅੱਗੇ ਜਾ ਕੇ ਗੱਲਬਾਤ ਕਰਨਾ ਚਾਹੁੰਦਾ, ਸ਼ਾਇਦ ਤੁਹਾਨੂੰ ਵੀ ਉਹ ਟੱਚੀ ਜੀ ਹੋਵੇ, ਕਿਉਂਕਿ ਉਹ ਮੇਰੇ ਪਰਸਨਲ ਤਜਰਬੇ ਦੇ ਵਿੱਚੋਂ ਕਈ ਚੀਜ਼ਾਂ ਹੁੰਦੀਆਂ ਨੇ ਜੋ ਮੈਂ ਤੁਹਾਡੇ ਨਾਲ ਸਾਂਝ ਪਾਉਂਦਾ ਹੁੰਦਾ, ਐਜ਼ ਏ ਜਾਗਰੂਕਤਾ ਦੇ ਤੌਰ 'ਤੇ, ਤੁਹਾਨੂੰ ਸੁਚੇਤ ਕਰਨ ਦੇ ਤੌਰ 'ਤੇ, ਪਰ ਉਹ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝ ਪਾਵਾਂਗਾ। ਪਰ ਤੁਸੀਂ ਆ ਜਿਹੜਾ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਮੋਰ ਦੈਨ ਵੈਲਕਮ ਸਟੂਡੀਓ 'ਚ ਕਾਲ ਕਰਕੇ ਜਿਹੜਾ ਤੁਸੀਂ ਪਾ ਸਕਦੇ ਹੋ, ਤੁਸੀਂ ਜਿਹੜਾ ਮੈਨੂੰ ਕਾਲ ਕਰ ਸਕਦੇ ਹੋ। ਕੋਈ ਵੀ ਤੁਹਾਡਾ ਮਨਪਸੰਦੀਦਾ ਗੀਤ ਹੈਗਾ ਆ ਤੁਸੀਂ ਸੁਣਨਾ ਚਾਹੁੰਦੇ ਹੋ, ਅਤੇ ਮੋਰ ਦੈਨ ਵੈਲਕਮ। ਉੱਦਾਂ ਤਾਂ ਮੇਰੇ ਕੋਲ ਆ ਜਿਹੜੇ ਟੈਕਸਟ ਮੈਸੇਜ ਵੀ ਆ ਜਿਹੜੇ ਤੁਹਾਡੇ ਆ ਰਹੇ ਨੇ, ਉਹ ਵੀ ਮੈਂ ਜਲਦੀ ਆ ਦੋਸਤੋ ਪੜ੍ਹ ਕੇ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਦਾ। ਸੋ ਪਰ ਕੋਈ ਗੀਤ ਇਹੋ ਜਿਹਾ ਜਿਹੜਾ ਤੁਹਾਡਾ ਦਿਲ ਕਰਦਾ ਵੀ ਅੱਜ ਸੁਣਿਆ ਜਾਵੇ? ਅੱਛਾ, ਮੈਂ ਸ਼ੁਰੂਆਤ ਦੇ ਵਿੱਚ ਨਾ ਇੱਕ ਗੀਤ ਲਾਇਆ ਸੀਗਾ ਆਪਣੇ, ਕਿਹਨਾਂ ਦਾ ਲਾਇਆ ਸੀਗਾ, ਬਿੱਲਾ ਸਾਹਿਬ, ਕੁਲਵਿੰਦਰ ਬਿੱਲਾ ਭਾਈ ਹੋਣਾ ਦਾ, ਮਿਰਚਾਂ। ਹਨਾ, ਤੁਸੀਂ ਇਹ ਦੇਖਿਆ ਹੋਵੇਗਾ, ਮਿਰਚਾਂ ਛੁਆਈਆਂ ਜਾਂਦੀਆਂ, ਕਹਿੰਦੇ ਨਜ਼ਰ ਲੱਗ ਜਾਂਦੀ, ਕਿ ਮਿਰਚਾਂ ਦੇ ਨਾਲ ਨਜ਼ਰ ਆ ਜਿਹੜੀ ਉਹ ਹਟ ਜਾਂਦੀ ਹੈ, ਤੁਹਾਨੂੰ ਲੱਗਦਾ ਬਾਕੀ ਹੈ ਜਿਹੜੀ ਮਿਰਚਾਂ ਛੁਆਉਣ ਨਾਲ ਨਜ਼ਰ ਹਟ ਜਾਂਦੀ ਹੈ, ਜਾਂ ਫਿਰ ਇਹ ਪੁਰਾਣੇ ਇੱਕ ਟੋਟਕੇ ਸੀਗੇ ਸਮੇਂ ਦੇ ਨਾਲ ਹੁਣ ਚੱਲਦੇ ਗਏ, ਕਿ ਅੱਜ ਵੀ ਲੋਕ ਆ ਜਿਹੜੇ ਮਿਰਚਾਂ ਛੁਆਉਂਦੇ ਨੇ ਵੀ ਭਾਈ ਨਜ਼ਰ ਲੱਗ ਗਈ ਹੈ, ਬੱਚੇ ਨੂੰ ਖਾਸ ਤੌਰ 'ਤੇ ਜੇ ਨਜ਼ਰ ਲੱਗ ਜਾਏ ਨਾ ਤਾਂ ਮਿਰਚਾਂ ਜਿਹੜੀਆਂ ਉਹਦੇ ਛੁਹਾ ਕੇ ਅਤੇ ਫਿਰ ਚੁੱਲ੍ਹੇ 'ਤੇ ਸਾੜੀਆਂ ਜਾਂਦੀਆਂ ਨੇ, ਕਿ ਬਾਕੀ ਇਹ ਗੱਲ ਸੱਚ ਹੈ, ਕੀ ਤੁਹਾਨੂੰ ਲੱਗਦਾ ਇਹਦੇ ਵਿੱਚ ਕੋਈ ਤਰਕ ਹੈ? ਅੱਛਾ, ਇੱਕ ਗੱਲ ਹੋਰ, ਇਹ ਤੁਹਾਡੇ ਮੇਰੇ ਘਰ ਦੇ ਵਿੱਚ ਹਰ ਇੱਕ ਦੇ ਵਿੱਚ ਆਪਾਂ ਇਹ ਦੇਖੀ ਹੋਵੇਗੀ ਚੀਜ਼, ਮੈਨੂੰ ਹੁਣ ਇਹ ਨਹੀਂ ਪਤਾ ਵੀ ਕਿੰਨੇ ਕੁ ਇਹਦਾ ਇਸਤੇਮਾਲ, ਜਦੋਂ ਆਟੇ ਨੂੰ ਗੁੰਨ ਲਿਆ ਜਾਂਦਾ ਅਤੇ ਜਿਹੜਾ ਪਹਿਲਾ ਪੇੜਾ ਹੁੰਦਾ ਨਾ, ਉਹ ਜਿਹੜਾ ਪਹਿਲਾ ਪੇੜਾ ਜਿਹੜਾ ਆ ਉਹ ਆਟੇ ਦੇ ਉੱਤੇ ਹੀ ਲਾ ਦਿੱਤਾ ਜਾਂਦਾ, ਉਸ ਤੋਂ ਬਾਅਦ ਫਿਰ ਜਿਹੜੇ ਪੇੜੇ ਬਣਾਏ ਜਾਂਦੇ, ਫਿਰ ਉਹਨਾਂ ਦੀਆਂ ਰੋਟੀਆਂ ਜਿਹੜੀਆਂ ਬਣਾਈਆਂ ਜਾਂਦੀਆਂ। ਸੋ ਇੱਦਾਂ ਜਿਹੜਾ ਆ ਕਿਉਂ ਕੀਤਾ ਜਾਂਦਾ, ਕੀ ਇਹਦੇ ਪਿੱਛੇ ਲੌਜਿਕ ਹੈ? ਕਦੇ ਤੁਸੀਂ ਇਹ ਚੀਜ਼ਾਂ ਬਾਰੇ ਸੋਚਿਆ ਕਦੇ? ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜੋ ਸਾਨੂੰ ਆ ਜਿਹੜਾ ਕਈ ਵਾਰ ਕਹਿ ਲਓ ਵੀ ਸਿੱਖਿਆ ਵੀ ਦਿੰਦੀਆਂ ਨੇ, ਸੋਚਣ ਲਈ ਮਜਬੂਰ ਵੀ ਕਰਦੀਆਂ ਨੇ। ਸੋ ਦੋ ਤਿੰਨ ਚੀਜ਼ਾਂ ਬਾਰੇ ਕੀ ਤੁਹਾਡਾ ਵਿਊ ਪੁਆਇੰਟ ਹੈ ਕੁਛ? ਅਤੇ ਬਾਕੀ ਜਿਹੜੀ ਮੈਂ ਸਟਾਰਟਿੰਗ 'ਚ ਇੱਕ ਗੱਲ ਕੀਤੀ ਸੀ, ਰੈਨੋਵੇਸ਼ਨ ਨੈਨੋਜ਼ ਵੱਲੋਂ ਆ ਜਿਹੜਾ ਸਰਵੇ ਆ ਜਿਹੜਾ ਇਹ ਕੀਤਾ ਗਿਆ ਸੀਗਾ, ਸੋ ਜਿਹਦੇ ਉੱਤੇ ਆ ਜਿਹੜਾ ਕੰਸਟਰਕਸ਼ਨ ਕੰਪਨੀਜ਼ ਦੇ ਉੱਤੇ ਹੋਰ ਸਖਤੀ ਕਰਨ ਦੀ ਗੱਲ ਕੀਤੀ ਗਈ ਆ, ਉਹਦੇ 'ਤੇ ਕੋਈ ਆਪਣੇ ਤੁਸੀਂ ਵਿਚਾਰ ਦੇਣਾ ਚਾਹੁੰਦੇ ਹੋ, ਸੋ ਸਟੂਡੀਓ 'ਚ ਕਾਲ ਕਰ ਸਕਦੇ ਹੋ। ਮੁਲਤਾਨੀ ਸਾਹਿਬ, ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਗੁੱਡ ਮਾਰਨਿੰਗ ਜੀ।
3: ਹਾਂਜੀ ਭਾਜੀ, ਸਾਰੇ ਭੈਣ ਭਰਾਉਣ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸ਼ਮੀ ਭਾਜੀ, ਦੋ ਆਪਣੇ ਕਾਲਰ ਦੀ ਆਵਾਜ਼ ਸੁਣਨ ਨੂੰ ਬਹੁਤ ਦਿਨ ਹੋ ਗਏ ਨੇ, ਨਾ ਤੇ ਅਮਰੀਕ ਭਾਜੀ ਹਾਜ਼ਰੀ ਲਵਾ ਗਏ ਨੇ, ਨਾ ਰੇਸ਼ਮ ਬਰਾੜ ਸਾਹਿਬ।
0: ਹਾਂ ਮੇਰੇ ਖਿਆਲ ਆਏ ਸੀਗੇ ਆਪਣੇ ਸੋਮਵਾਰ ਜਾਂ ਮੰਗਲਵਾਰ ਭਾਜੀ ਹੋਣੀ, ਜੇ ਮੈਂ ਰੋਂਗ ਨਾ ਹੋਵਾਂ। ਆਪਣੇ ਅਮਰੀਕ ਭਾਜੀ ਹੋਣੀ ਤੇ ਰੇਸ਼ਮ ਭਾਜੀ ਹੋਣੀ ਤਾਂ ਜ਼ਰੂਰ ਹੈ, ਜਿਹੜਾ ਸਟੂਡੀਓ ਦੇ ਵਿੱਚ ਸਾਂਝ ਪਾ ਲਿਓ, ਨੰਬਰ 905-673-3333 ਤੇ ਦੋਸਤੋ ਤੁਸੀਂ ਸਾਂਝ ਪਾ ਕੇ ਦੱਸ ਸਕਦੇ ਹੋ। ਅੱਛਾ ਮੈਂ ਇੱਕ ਵਾਰ ਮਾੜਾ ਜਿਹਾ ਦੱਸ ਦਿੰਦਾ ਵੀ ਨੈਨੋਸ ਪੋਲ ਮੁਤਾਬਕ ਹੈ ਜਿਹੜਾ ਕੈਨੇਡੀਅਨ ਚਾਹੁੰਦੇ ਨੇ ਕਿ ਸਰਕਾਰ ਜਿਹੜੀਆਂ ਨੇ ਉਹ ਜੋ ਰੈਨੋਵੇਸ਼ਨ ਦੇ ਨਾਂ 'ਤੇ ਹੋਣ ਵਾਲੀਆਂ ਠੱਗੀਆਂ ਨੂੰ ਰੋਕਣ ਲਈ ਹੋਰ ਜਿਹੜੇ ਸਖਤ ਕਦਮ ਹੈ ਜਿਹੜੇ ਚੁੱਕਣ, ਕਿਉਂਕਿ ਬਹੁਤ ਸਾਰੇ ਆ ਜਿਹੜੇ ਇਸ ਰੈਨੋਵੇਸ਼ਨ ਦੇ ਜਾਲ ਦੇ ਵਿੱਚ ਲੋਕ ਫਸੇ ਹੈ, ਉਹਨਾਂ ਦਾ ਨੁਕਸਾਨ ਹੋਇਆ। ਕੱਲ੍ਹ ਹੀ ਹੈ ਬਰੈਂਪਟਨ ਦੀ ਇੱਕ ਲੇਡੀ ਹੈ, ਉਹਦੀ ਸਟੋਰੀ ਵੀ ਆ ਜਿਹੜੀ ਕਵਰ ਕੀਤੀ ਗਈ, ਉਹਨੇ ਵੀ ਆ ਜਿਹੜਾ ਦੱਸਿਆ ਵੀ ਭਾਈ ਇੰਨੇ ਪੈਸੇ ਲੈ ਗਏ, ਪਹਿਲਾਂ ਤਾਂ ਕੰਮ ਸ਼ੁਰੂ ਹੀ ਨਹੀਂ ਕੀਤਾ, ਜਦ ਸ਼ੁਰੂ ਕੀਤਾ ਤਾਂ ਵਿੱਚ ਵਿਚਾਲੇ ਹੀ ਕੰਮ ਛੱਡ ਕੇ ਜਿਹੜਾ ਭੱਜ ਗਏ। ਹਾਂਜੀ, ਕੀ ਜਿਹੜੇ ਕੰਟਰੈਕਟਰਸ ਆ ਉਹਨਾਂ ਲਈ ਸਖਤ ਲਾਈਸੈਂਸਿੰਗ ਅਤੇ ਨਿਗਰਾਨੀ ਹੋਣੀ ਚਾਹੀਦੀ ਹੈ? ਰੈਨੋਵੇਸ਼ਨ ਦੀ ਧੋਖਾਧੜੀ ਕਰਨ ਵਾਲਿਆਂ ਲਈ ਕੜੀਆਂ ਸਜ਼ਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ? ਜੇ ਪ੍ਰਭਾਵਿਤ ਜਿਹੜੇ ਕੰਜ਼ਿਊਮਰਸ ਨੇ, ਕੀ ਸਰਕਾਰ ਨੂੰ ਇੱਕ ਵਿੰਗ ਇਹੋ ਜਿਹਾ ਬਣਾਉਣਾ ਚਾਹੀਦਾ ਜਿਹਦੇ 'ਤੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਅਤੇ ਮੁਆਵਜ਼ਾ ਜਿਹੜਾ ਮਿਲਣਾ ਆਸਾਨ ਬਣਾਇਆ ਜਾਵੇ? ਕੀ ਇਸ ਦੇ ਨਾਲ ਇਹੋ ਜਿਹੇ ਰੈਨੋਵੇਸ਼ਨ ਦੇ ਨਾਲ ਜਿਹੜੇ ਆ ਧੋਖਾਧੜੀਆਂ ਹੁੰਦੀਆਂ ਨੇ ਤੁਹਾਨੂੰ ਲੱਗਦਾ ਵੀ ਇਸ ਦੇ ਨਾਲ ਰੁਕ ਸਕਦੀਆਂ ਨੇ? ਅਗਲੀ ਗੱਲ ਭੁਪਿੰਦਰ ਭਾਜੀ, ਸਤਿ ਸ਼੍ਰੀ ਅਕਾਲ ਜੀ, ਐਨ ਜੀ ਭਾਈ ਸਤਿ ਸ਼੍ਰੀ ਅਕਾਲ, 1451 ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਓ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ, ਵੈਲਕਮ ਜੀ।
4: ਹਾਂਜੀ ਸਰ, ਬਹੁਤ ਵਧੀਆ ਪ੍ਰੋਗਰਾਮ ਹੈ, ਬਹੁਤ ਚੰਗਾ ਰਾਇਆ ਸਵੇਰੇ ਸਵੇਰੇ ਤੇ ਜਿਹੜਾ ਦੇਖੋ ਰੈਨੋਵੇਸ਼ਨ ਦਾ ਕੰਮ ਆ ਭਾਜੀ, ਮੇਰੇ ਨੂੰ ਹੋ ਗਿਆ 44-45 ਸਾਲ ਇੱਥੇ ਰਹਿੰਦੇ ਨੂੰ, ਤੇ ਇਹ ਜਿਹੜੇ ਮਤਲਬ ਕਿ ਆਪਣੇ ਸਪੈਸ਼ਲੀ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਜਦੋਂ ਆਪਾਂ ਕੰਮ ਕਰਾਉਂਦੇ ਹਾਂ ਨਾ, ਇਹ ਕੀ ਕਰਦੇ ਹੋਣੇ ਨੇ 10 ਸਾਲਾਂ ਦੇ ਵਿੱਚ, ਜੋ ਮੈਂ ਦੇਖਿਆ ਕਿ ਆਪ ਇਹਨਾਂ ਨੇ ਕੰਟਰੈਕਟ ਲਏ ਹੁੰਦੇ, ਕੰਮ ਵੀ ਬਹੁਤ ਵਧੀਆ ਕਰਦੇ ਹੁੰਦੇ, ਪਰ ਨਾਲ ਇਹ ਕੀ ਕਰਦੇ ਆ ਜਿਹੜੇ ਲੇਬਰ ਰੱਖਦੇ ਆ ਉਹ ਅਣਜਾਣ ਬੰਦੇ ਹੁੰਦੇ ਆ, ਉਹਨਾਂ ਨੂੰ ਕੀ ਕਰਦੇ ਇਹ, ਚਾਹੇ ਰੂਫਿੰਗ ਦਾ ਕੰਮ ਆ, ਚਾਹੇ ਕੰਕਰੀਟ ਦਾ ਕੰਮ, ਚਾਹੇ ਟੈਲਾਂ ਲਾਉਣ ਦਾ, ਜੋ ਮਰਜ਼ੀ, ਆਪ ਉਹਨਾਂ ਨੂੰ ਕੰਮ ਤੇ ਛੱਡ ਕੇ ਆਪ ਚੱਲ ਜਾਂਦੇ ਆ। ਅੱਛਾ, ਅਸੀਂ ਹਾਲ ਪਿਛਲੇ ਸਾਲ ਰੈਨੋਵੇਸ਼ਨ ਕਰਾਏ ਸੀ, ਸਾਰਾ ਕੰਮ ਵਧੀਆ ਕੀਤਾ ਜੋ ਵੀ ਕੀਤਾ, ਲੇਕਿਨ ਉਹਦੇ ਵਿੱਚ ਜਦੋਂ ਇਹਨਾਂ ਨੇ ਜਿੱਥੇ ਮਤਲਬ ਕਿ ਇਹਨਾਂ ਨੂੰ ਚੋਰ ਮੋਰੀਆਂ ਦਾ ਪਤਾ ਹੁੰਦਾ, ਆਪਾਂ ਨੂੰ 6 ਮਹੀਨਿਆਂ ਬਾਅਦ ਪਤਾ ਲੱਗਦਾ ਕੀ ਕਰ, ਉਹ ਮਤਲਬ ਕਿ ਜਿਹੜਾ ਸੀਮੈਂਟ ਹੈਗਾ, ਜਿੱਦਾਂ ਹੁਣ ਅਸੀਂ ਘਰ ਦੇ ਵਿੱਚ ਟੈਲਾਂ ਵਗੈਰਾ ਲਵਾਈਆਂ ਸੀ, ਉਹ ਜਿਹੜੇ ਆਪਣੇ ਨਾ ਵਿੰਡੋ ਤੇ ਡੋਰਾਂ ਮੈਂ ਸਾਰੀਆਂ ਨਵੀਆਂ ਲਵਾਈਆਂ ਸੀ ਘਰ ਦੀਆਂ, ਉਹ ਸਾਰੀਆਂ ਮਤਲਬ ਕਿ ਲਬੇੜ ਦਿੱਤੀਆਂ, ਇਹ ਗਾਰਡਨ ਦੇ ਸਾਈਡ ਵੀ ਬਾਹਰੋਂ ਵੀ ਉਹ ਹੁਣ ਜੇ ਮੈਂ ਕਰਦਾ ਤਾਂ 8,000 ਡਾਲਰ ਉਹ ਕਹਿੰਦੇ ਵੀ ਅਸੀਂ ਲਵਾਂਗੇ ਨਵੀਆਂ ਪੱਟ ਕੇ ਲਵਾਂਗੇ,
0: ਹੋਰ ਖਰਚਾ ਖੜਾ ਹੋ ਗਿਆ,
4: ਹੋਰ ਮਤਲਬ ਕਿ ਆਪਣਾ ਕੰਮ ਕਰਗਾ ਤੁਹਾਡਾ ਵਿਗਾੜਦਾ, ਤੇ ਪਿੱਛੇ ਜਿਹੜਾ ਗਾਰਡਨ ਦੇ ਵਿੱਚ ਗਾਰਡਨ ਚ ਕੰਕਰੀਟ ਪਈ ਸੀ ਉੱਥੇ ਵੀ ਸੀਮੈਂਟ ਮੋਹਰੇ ਡੋਰਾਂ ਤੇ ਵੀ ਜਿਹੜੇ ਸਰਦਨ ਹੁੰਦੀ ਜਿਹਨੂੰ ਆਪਾਂ ਕਹਿੰਦੇ ਉਹ ਵੀ ਸਾਰੇ ਲਬੇੜਦੀ ਉਹ ਨਵੀਂ ਪਵਾਈ ਸੀ, ਉਹ ਸਾਰਾ ਹੀ ਮਤਲਬ ਕਿ ਫਿਰ ਤਾਂ ਫਿਰ ਕੰਧਾਂ ਦੇ ਨਾਲ ਵੀ ਸੀਮੈਂਟ ਲੱਗਾ, ਜਿਹੜੀ ਅੰਦਰ ਡੋਰਾਂ ਸੀ ਉਹਨਾਂ ਨੂੰ ਵੀ ਸੀਮੈਂਟ ਲੱਗਾ, ਉਹ ਨਾ ਹੁਣ ਸਾਫ਼ ਹੁੰਦਾ ਨਾ ਉਹ ਪੇਂਟ ਹੋ ਸਕਦਾ, ਉਹ ਡਰਾਈ ਵਾਲ ਪੱਟ ਕੇ ਜਾਂ ਉਹਨੂੰ ਕਰਕੇ ਫੇਰ ਹੋਊਗਾ, ਮਤਲਬ ਕਿ ਇੱਕ ਵਾਰੀ ਨਹੀਂ ਹੋਇਆ, ਮਤਲਬ ਕਿ ਮੇਰੇ ਨਾਲ ਕਈ ਵਾਰੀ ਅੰਦਰ ਮੈਂ ਟੈਲਾਂ ਪਹਿਲਾਂ ਲਵਾਈਆਂ ਸੀ, ਉਹ ਇਟਾਲੀਅਨ ਬੰਦੇ ਸੀਗੇ ਉਹ ਵੀ ਇਹੀ ਕੰਮ ਕੀਤਾ ਜੀ, ਉਹ ਦੁਬਾਰਾ ਪੱਟ ਕੇ ਲਵਾਈਆਂ, ਜਿਹੜੇ ਕੰਕਰੀਟ ਬਾਹਰ ਪਵਾਈ ਸੀ ਆਪਣੇ ਬੰਦਿਆਂ ਤੇ ਪਵਾਈ ਆ, ਉਹ ਵੀ ਮਤਲਬ ਕਿ ਕੰਕਰੀਟ ਸਾਲ ਬਾਅਦ ਫੇਰ ਦੁਬਾਰਾ ਪੱਟ ਕੇ ਪਵਾਈ, ਇਹ ਮਤਲਬ ਕਿ ਏਦਾਂ ਮਤਲਬ ਕਿ ਨਾ ਜਿਹੜੇ ਬੰਦਿਆਂ ਨੂੰ ਕੰਮ ਦਿੰਦੇ ਆ ਉਹਨਾਂ ਨੂੰ ਤਾਂ ਦਿੰਦੇ $100 ਦਿਹਾੜੀ ਦਾ 14 ਘੰਟਿਆਂ ਦਾ, ਆਪ ਜਾ ਮਕੈਨਿਕ ਲਾ ਲਓ, ਆਪਣੇ ਜਿਹੜੇ ਮਕੈਨਿਕ ਹੀ ਲਾ ਲਓ, ਇਹ $90 ਚਾਰਜ ਕਰਦੇ, ਤੁਸੀਂ ਗੱਡੀ ਛੱਡੇ $90 ਲੇਬਰ ਦੇ ਯਾਦ ਕਰ, ਉੱਥੇ ਵਿਚਾਰੇ ਸਟੂਡੈਂਟ ਜਿਹੜੇ ਇੰਡੀਆ ਤੋਂ ਹੁਣੇ ਆਏ ਹੁੰਦੇ ਮੇਰੇ ਅੱਗੇ, ਉਹਨਾਂ ਨੂੰ ਲਾਇਆ ਹੁੰਦਾ ਉਹਨਾਂ ਨੂੰ ਹਾਲੇ ਕਈ ਵਾਰੀ ਪਤਾ ਨੀ ਹੁੰਦਾ ਚਾਬੀ ਕਿਹੜੀ ਲੱਗਣੀ ਇੱਥੇ, ਉੱਥੇ $90, ਇਹ ਆਪਣੀ ਕਮਿਊਨਿਟੀ ਦੇ ਵਿੱਚ ਬੜਾ ਇਹ ਪ੍ਰੋਬਲਮ ਹੈਗੀ ਆ, ਹੋ ਸਕਦਾ ਦੂਜਿਆਂ ਦੇ ਵਿੱਚ ਨਾ, ਕਿਉਂਕਿ ਆਪਾਂ ਤਾਂ ਕੰਮ ਆਪਣੇ ਤੋਂ ਕਰਾਉਂਦੇ ਹੁੰਦੇ ਜ਼ਿਆਦਾ।
0: ਜੀ ਜੀ ਜੀ ਜੀ, ਆਪਾਂ ਕੋਸ਼ਿਸ਼ ਕਰਦੇ ਆ ਵੀ ਚਲੋ ਆਪਣਿਆਂ ਨੂੰ ਆ ਜਿਹੜਾ ਬਿਜ਼ਨਸ ਦਈਏ, ਹਨਾ ਜੀ,
4: ਕਿਉਂਕਿ ਆਪਾਂ ਰੇਡੀਓ ਸੁਣਦੇ ਆ ਇੱਥੋਂ ਕਰਾਈਦਾ, ਇਹ ਮਤਲਬ ਕਿ ਬਹੁਤ ਵੱਡੀ ਪ੍ਰੋਬਲਮ ਆ ਕਿ ਪਤਾ ਨੀ ਇਹਨਾਂ ਨੇ ਆਪਣੇ ਜਿਹੜੇ ਘਰਾਂ ਦੇ ਵਿੱਚ ਕੰਮ ਕਰਦੇ ਆ, ਜਿਵੇਂ ਹੁਣ ਪੇਂਟ ਕਰਨ ਵਾਲੇ ਆ ਗਏ ਦੇਖ ਲਓ ਜਾ ਕੇ, ਤਾਂ ਕਿ ਤੁਹਾਡਾ ਕੰਮ ਖਰਾਬ ਕਰਕੇ ਜਾਓਗੇ ਤੁਸੀਂ, ਫਿਰ ਚਾਰ ਮਹੀਨੇ ਲੱਗੇ ਰਹੋ ਮਗਰੋਂ ਕੰਮ ਕਰਨੇ ਨੂੰ। ਦੂਸਰਾ ਕੰਮ ਜਿਹੜੇ ਗੋਰੇ ਦੇ ਕਿੱਦਾਂ ਉਹ ਬੈਕਿੰਗ ਕਰੂਗਾ, ਸਾਰਾ ਕੁਛ ਕੰਪਲੀਟ ਕਰਕੇ ਜਾਊਗਾ, ਜਿਵੇਂ ਕਿ ਆਹ ਜਿਹੜੀਆਂ ਵੱਡੀਆਂ ਫਰਮਾਂ ਹੈਗੀਆਂ ਤੁਸੀਂ ਉਹ ਵੀ ਦੇਖੋ, ਉਹ ਜਦੋਂ ਕੰਮ ਕਰਕੇ ਜਾਂਦੇ ਨਾ ਨਾਲ ਰੈਨੋਵੇਸ਼ਨ ਖਤਮ ਹੋ ਗਈ, ਉਹਨਾਂ ਕਲੀਨ ਕਰਕੇ ਜਾਂਦੇ ਭਾਵੇਂ ਉੱਥੇ ਬੈਠ ਕੇ ਰੋਟੀ ਖਾਓ। ਇਹਨਾਂ ਨੇ ਮਤਲਬ ਕਿ ਖਲਾਰਾ ਪਾ ਜਾਣਾ, ਤੁਸੀਂ ਫਿਰ ਦੋ ਚਾਰ ਮਹੀਨੇ ਚੱਕੀ ਜਾਓ ਵਿੱਚ ਨਿਆਣੇ ਨੂੰ ਲਾ ਕੇ।
0: ਜੀ ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ। ਤੁਸੀਂ ਆ ਜਿਹੜੀ ਆਪਣਾ ਜਿਹੜਾ ਕਹਿ ਲਓ ਹੱਡ ਬੀਤੀ ਹੈ ਸ਼ੇਅਰ ਕੀਤੀ, ਕੀ ਤੁਹਾਨੂੰ ਇਹ ਲੱਗਦਾ ਵੀ ਕੰਟਰੈਕਟਰ ਹੈ ਜਿਹੜਾ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਜੋਬਸ ਹੈ ਜਿਹੜੀਆਂ ਉਹ ਲੈ ਲੈਂਦੇ ਨੇ, ਸੋ ਇਸ ਕਰਕੇ ਜਿਹੜਾ ਉਹਨਾਂ ਦਾ ਜਿਹੜਾ ਕੁਆਲਿਟੀ ਹੈ ਕੰਮ ਦੇ ਪ੍ਰਤੀ ਉਹ ਘੱਟ ਜਾਂਦੀ ਹੈ, ਕਿ ਇਹ ਕਾਰਨ ਇਹ ਵਨ ਆਫ ਦਾ ਰੀਜ਼ਨ ਹੋ ਸਕਦਾ ਆ। ਅਤੇ ਵੈਸੇ ਸਮਝਣਾ ਤਾਂ ਇਹ ਚਾਹੀਦਾ ਵੀ ਕੰਮ ਉਨਾ ਕੁ ਹੀ ਫੜੀਏ ਜਿੰਨਾ ਕੁ ਆਪਾਂ ਉਹਦੇ ਵਿੱਚ ਆਪਣੀ ਕੁਆਲਿਟੀ ਡਿਲੀਵਰ ਕਰ ਚੁੱਕੇ ਹਾਂ। ਮੈਨੂੰ ਆ ਜਿਹੜਾ ਘਰਦਿਆਂ ਨੇ ਇੱਕ ਗੱਲ ਸਮਝਾਈ ਸੀ, ਕਹਿੰਦੇ ਕੰਮ ਹੈ ਜਿਹੜਾ ਭਾਵੇਂ ਘੱਟ ਕਰੀ ਕੁਆਲਿਟੀ ਵਾਲਾ ਕੰਮ ਕਰੀ, ਲੰਬੀ ਰੇਸ ਦਾ ਘੋੜਾ ਬਣੇਗਾ। ਮੈਂ ਉਹੀ ਗੱਲ ਪੱਲੇ ਬੰਨੀ, ਕੋਈ ਭੱਜ ਨੱਠ ਚ ਨਹੀਂ ਹੈਗਾ, ਜਿੰਨਾ ਕੰਮ ਫੜਦਾ ਆ ਮੈਨੂੰ ਇਹ ਪਤਾ ਵੀ ਮੈਂ ਕਿੰਨਾ ਕੁ ਸਟਰੈਸ ਹੈਂਡਲ ਕਰਨਾ, ਕਿੰਨੇ ਵੱਖ ਵੱਖ ਮੇਰੇ ਹੋਰ ਕੰਮ ਚੱਲਦੇ, ਉਨਾ ਕੁ ਕੁਆਲਿਟੀ। ਕੀ ਇਹੀ ਚੀਜ਼ ਹੈਗੀ ਹੈ ਵੀ ਆਪਾਂ ਕੰਮ ਜ਼ਿਆਦਾ ਦੇ ਚੱਕਰ ਦੇ ਵਿੱਚ ਇਹ ਜ਼ਿਆਦਾ ਇਹ ਜਿਹੜੀ ਆ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਹੋਣ ਲੱਗ ਪਈਆਂ ਨੇ, ਇਹ ਸਿਰਫ ਆਪਾਂ ਆਪਣੀ ਕਮਿਊਨਿਟੀ ਨਹੀਂ, ਆਪਾਂ ਜੇਕਰ ਜਨਰਲ ਗੱਲ ਕਰਦੇ ਪਏ ਹਾਂ। ਸੋ ਆਪਾਂ ਇਹਨੇ ਬਹੁਤ ਇਹੋ ਜਿਹੇ ਸਾਡੇ ਜਿਹੜੇ ਕੰਟਰੈਕਟਰਸ ਹੈਗੇ ਨੇ ਜਿਨ੍ਹਾਂ ਨੇ ਬੜਾ ਚੰਗਾ ਨਾਮ ਬਣਾਇਆ, ਬਹੁਤ ਵੱਡੇ ਮੁਕਾਮ 'ਤੇ ਪਹੁੰਚੇ, ਕਿਉਂਕਿ ਉਹਨਾਂ ਨੇ ਜਿੰਨਾ ਕੰਮ ਕੀਤਾ ਬੜਾ ਵਧੀਆ ਕੀਤਾ, ਮਿਆਰੀ ਕੰਮ ਕੀਤਾ ਸਾਰਿਆਂ ਨੇ। ਇਹ ਕਈ ਜਿਹੜੇ ਕੰਟਰੈਕਟਰਾਂ ਦੇ ਕੰਮ ਦੇ ਕੇ ਅਸ਼ਸ਼ ਕੀਤਾ। ਬਲਦੇਵ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
5: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
5: ਮੈਂ ਭਾਈ ਨਾਲ ਬਿਲਕੁਲ ਸਹਿਮਤ ਹਾਂ। ਮੇਰੇ ਨਾਲ ਵੀ ਐਂ ਹੋਇਆ ਸੀ, ਮੈਂ ਵਿੰਡੋ ਲਵਾਈਆਂ, ਵਿੰਡੋ ਪੁੱਠੀਆਂ ਲਾ ਗਏ,
0: ਅੱਛਾ
5: ਬਿਜਲੀ ਹਵਾ ਆਈ ਜਾਵੇ, ਹੁਣ ਦੁਬਾਰਾ ਫੇਰ ਪੁੱਟ ਕੇ ਲਾਉਣੀਆਂ ਨਵੀਆਂ, ਹਨਾ। ਇਹ ਮੈਂ ਭਾਈ ਨਾਲ ਬਿਲਕੁਲ ਸਹਿਮਤ ਹਾਂ, ਆਪਣੇ ਬੰਦੇ ਸਫਾਈ ਨੀ ਰੱਖਦੇ, ਜਮਾਂ ਸਫਾਈ ਨੀ ਰੱਖਦੇ। ਛੱਡ ਕੇ ਅਸੀਂ ਗੋਰਿਆਂ ਤੋਂ ਬਾਥਰੂਮ ਬਣਾਇਆ ਸੀ, ਉਹਨਾਂ ਨੇ ਪੂਰੇ ਕੱਪੜੇ ਕੁੱਪੜੇ ਪਾ ਕੇ ਥੱਲੇ ਵਿਛਾ ਕੇ ਸਫਾਈ ਪੂਰੀ ਕਰਕੇ ਗਏ। ਮੈਂ ਸਹਿਮਤ ਹਾਂ ਬਿਲਕੁਲ, ਧੰਨਵਾਦ ਵੀਰੇ
0: ਜੀ ਜੀ, ਥੈਂਕ ਯੂ ਭਾਈ
5: ਜੀ।
0: ਜੀ ਜੀ ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ। ਦੇਖੋ ਇਹ ਤੁਹਾਡੇ ਜਿਹੜੇ ਪਰਸਨਲ ਤਜਰਬੇ ਆ, ਪਰ ਤੁਹਾਨੂੰ ਲੱਗਦਾ ਵੀ ਜੋ ਕੰਸਟਰਕਸ਼ਨ ਕੰਪਨੀ ਆ ਉਹਨਾਂ 'ਤੇ ਆ ਜਿਹੜੀ ਹੋਰ ਸਖ਼ਤ ਆ ਜਿਹੜੀ ਕੋਈ ਰੈਗੂਲੇਟਰੀ ਹੋਣੀ ਚਾਹੀਦੀ ਹੈ, ਜਾਂ ਫਿਰ ਇੱਕ ਇਹੋ ਜਿਹਾ ਸਰਕਾਰ ਨੂੰ ਵਿੰਗ ਬਣਾ ਦੇਣਾ ਚਾਹੀਦਾ ਜਿੱਥੇ ਆ ਜਿਹੜੀਆਂ ਇਸ 'ਚ ਸ਼ਿਕਾਇਤਾਂ ਆਉਂਦੀਆਂ ਪਈਆਂ ਨੇ, ਅਤੇ ਉਹਨਾਂ ਦਾ ਨਿਪਟਾਰਾ ਜਿਹੜਾ ਛੇਤੀ ਕੀਤਾ ਜਾਵੇ, ਨਾ ਕਿ ਤੁਹਾਨੂੰ ਆ ਜਿਹੜਾ ਪਬਲਿਕ ਕੋਰਨਰਸ ਆਫਿਸ ਆ ਜਿਹੜਾ, ਜਾਂ ਉੱਥੇ ਜਾਂ ਉਹਨਾਂ ਦੀ ਸਹਾਇਤਾ ਲੈਣੀ ਪਵੇ ਵੀ ਭਾਈ ਸਾਡਾ ਕੰਮ ਹੈ ਜਿਹੜਾ ਇੱਦੀ ਛੱਡ ਗਏ, ਸਾਡੇ ਪੈਸੇ ਠੱਗ ਹੋ ਗਏ, ਕਿ ਇੱਕ ਸਾਡੀ ਵੀ ਗਲਤੀ ਹੈ। ਆਪਾਂ ਆਪਣੀ ਵੀ ਕਹਿੰਦੇ ਵੀ ਪੀੜੀ ਹੇਠ ਸੋਟਾ ਮਾਰਨਾ ਚਾਹੀਦਾ ਕਿ ਸਾਡੀ ਵੀ ਗਲਤੀ ਹੈ ਵੀ ਅਸੀਂ ਆ ਜਿਹੜਾ ਇਹ ਦੇਖਦੇ ਹਾਂ ਵੀ ਸਾਨੂੰ ਸਸਤੀ ਚੀਜ਼ ਕਿੱਥੋਂ ਮਿਲਦੀ ਹੈ, ਕਿ ਉੱਥੇ ਵੀ ਸਾਡੇ ਤੋਂ ਇੱਦਾਂ ਗਲਤੀ ਹੋ ਜਾਂਦੀ ਹੈ, ਜ਼ਰੂਰ ਦੱਸਿਓ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਵੱਲੋਂ। ਐਨੂਅਲ ਸੇਫਟੀ ਐਮਿਸ਼ਨ ਟੈਸਟ, ਆਇਲ ਚੇਂਜ ਕਰਾਉਣਾ ਚਾਹੁੰਦੇ ਹੋ, ਜਾਂ ਫਿਰ DPF ਸਿਸਟਮ, ਜਾਂ ਫਿਰ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰਨਾ ਦੋਸਤੋ, ਨੰਬਰ 519-490-61, 519-400-9061, ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ ਦੀ ਟੀਮ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਅਪਲਾਇੰਸਿਸ ਇਹ ਕਰਨਾ ਚਾਹੁੰਦੇ ਹੋ, ਘਰ ਰੀਮੋਡਲ ਕਰਵਾਇਆ, ਕਿਚਨ ਰੀਮੋਡਲ ਕਰਵਾਈ, ਬੇਸਮੈਂਟ ਨਵੀਂ ਬਣਾਈ ਹੈ, 30% ਤੋਂ ਵੱਧ ਤੁਸੀਂ ਆ ਜਿਹੜੇ ਡਿਸਕਾਊਂਟ ਲੈ ਸਕਦੇ ਹੋ, ਪ੍ਰੋਗਰਾਮ ਦਾ ਹਵਾਲਾ ਜ਼ਰੂਰ ਦਿਓ। ਸੋ ਇਸ ਟਾਈਮ ਕਈ ਚੀਜ਼ਾਂ ਜਿਹੜੀਆਂ ਮਾਰਕੀਟ ਪ੍ਰਾਈਸ 'ਤੇ ਉਹ ਬਹੁਤ ਤੁਸੀਂ 30% ਔਫ ਤੋਂ ਵੱਧ ਡਿਸਕਾਊਂਟ 'ਤੇ ਲੈ ਸਕਦੇ ਨੇ। ਇਹ ਕਹਿੰਦੇ ਨੇ ਕੋਈ ਵੀ ਤੁਹਾਨੂੰ ਔਫਰ ਲਿਆਓ ਤੁਸੀਂ, ਅਸੀਂ ਮੈਚ ਨਹੀਂ ਬੀਟ ਕਰਕੇ ਦੇਵਾਂਗੇ। ਇਹ ਕਿੱਥੇ ਹੋ ਸਕਦਾ? ਸਿਰਫ ਡਰੀਮ ਹੋਮ ਅਪਲਾਈਸਸ 'ਤੇ। ਤੁਸੀਂ ਆ ਜਿਹੜਾ ਕਾਲ ਕਰ ਸਕਦੇ ਹੋ 905-805-3000 'ਤੇ, ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਡਰੀਮ ਹੋਮ ਅਪਲਾਇੰਸ ਟੀਮ, 2915 ਅਰਜਨਟੀਆ ਰੋਡ, ਮਿਸੀਸਾਗਾ, ਯੂਨਿਟ ਨੰਬਰ 2 'ਤੇ। ਗਿੱਲ ਜੀ ਸਵਾਗਤ ਹੈ ਜੀ।
6: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ।
6: ਮੈਂ ਵੀ ਯਾਰ ਵਿੰਡੋ ਚੇਂਜ ਕਰਦੇ ਨੇ, ਕੋਈ ਲੱਭ ਕੇ ਮੈਨੂੰ ਫੋਨ ਕਰ ਦਿਓ, ਕੋਈ ਚੰਗਾ ਜਿਹਾ ਬੰਦਾ ਜਿਹੜਾ ਹੋਵੇ, ਜਿਵੇਂ ਹੁਣ ਸ਼ਿਕਾਇਤਾਂ ਆਉਂਦੀਆਂ ਨੇ।
0: ਵਿੰਡੋਜ਼ ਵਾਸਤੇ ਆਪਣੇ SL ਵਿੰਡੋਜ਼ ਐਂਡ ਡੋਰਸ ਕੈਸ਼ ਜੀ ਬੜੇ ਪੁਰਾਣੇ ਨੇ ਜੀ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ।
6: ਕੀ ਨੰਬਰ ਉਹਨਾਂ ਦਾ?
0: 647
6: ਹਾਂਜੀ,
0: 926
6: ਹਾਂਜੀ
0: 0047 0047 ਭਾਜੀ ਪ੍ਰੋਗਰਾਮ ਦਾ ਦੇ ਦਿਓ ਹਵਾਲਾ ਵੀ ਉੱਥੋਂ ਲਿਆ ਨੰਬਰ ਅਗਲਿਆਂ ਤੇ ਵੀ ਆ ਜਿਹੜੇ ਰਿਸਪੋਂਸੀਬਿਲਟੀ ਹੋਰ ਵੱਧ ਜਾਂਦੀ ਹੈ ਭਾਜੀ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਾਲ ਤੇ ਮੈਂ ਚੱਲਦਾ ਨੰਬਰ 3622 ਜੀ ਸਵਾਗਤ ਹੈ ਜੀ ਸਤਿ ਸ਼੍ਰੀ
7: ਅਕਾਲ
0: ਸਤਿ ਸ਼੍ਰੀ ਅਕਾਲ ਭਾਜੀ ਜੀ ਆਇਆਂ ਨੂੰ ਹਾਂਜੀ ਹਾਂਜੀ ਕਰੋ ਜੀ ਕਰੋ
7: ਮੈਂ ਮੇਰੇ ਇੱਕ ਸਾਈਕਲ ਦਾ ਨਾ ਟਾਇਰ ਖਰਾਬ ਸੀ ਮੈਂ ਕਿਹਾ ਚੱਲ ਦੋਨੋਂ ਪਵਾ ਲੈਣਾ ਪੰਜਾਬੀ ਬੰਦਾ ਸੀ ਆਪਣਾ ਜੇ ਤਾਂ ਮੈਂ ਪਵਾਏ ਨਵੇਂ ਟਾਇਰ ਪਵਾਏ $90 ਦੇ ਜੀ ਦੋ
0: ਅੱਛਾ ਜੀ
7: ਉਹ ਭਲੇ ਵਾਸਤੇ ਪੁੱਠੇ ਪਾ ਦੇ ਜੀ ਟਾਇਰ ਦੋ ਜੀ
0: ਟਾਇਰ ਵੀ ਪੁੱਠੇ ਪੈ ਗਏ ਅੱਛਾ
7: ਹਾਂਜੀ
0: ਉਹ ਫਿਰ ਗਰਾਜ ਤੋਂ ਕੰਮ ਕਰਦੇ ਪਏ ਸੀਗੇ ਆਪਣਾ ਸਾਈਕਲ ਰਿਪੇਅਰ
7: ਦਾ ਹਾਂਜੀ ਹਾਂਜੀ ਗਰਾਜ ਹੀ ਕਰਦੇ ਸੀ ਮੈਂ ਜਦੋਂ ਮੈਂ ਪਵਾ ਕੇ ਆ ਗਿਆ ਉਹ ਸੀਗਾ ਮਤਲਬ ਘਰ ਤੋਂ 15-20 ਕਿਲੋਮੀਟਰ ਦੇ ਪਿੱਕੇ ਵਿੱਚ ਰੱਖ ਕੇ ਲੈ ਗਿਆ ਸੀ ਸਾਈਕਲ ਦੀ
0: ਅੱਛਾ ਜੀ
7: ਉਹ ਜਦੋਂ ਆਏ ਤਾਂ ਮੈਂ ਪਾਰਕ ਵਿੱਚ ਗਿਆ ਕੋਈ ਐਕਸਪਰਟ ਸੀਗੇ ਦੋਸਤ ਮੈਨੂੰ ਕਹਿੰਦੇ ਆ ਤਾਂ ਜੀ ਤੁਸੀਂ ਟਾਇਰ ਪੁੱਠੇ ਪਵਾ ਲੈਂਦੇ ਕਿੱਥੋਂ ਪਏ ਨੇ ਮੈਂ ਉਹ ਤਾਂ ਬੰਦਾ ਬੜਾ ਐਕਸਪਰਟ ਹੈਗਾ ਬੜੇ ਸਾਈਕਲ ਸਮਾਰ ਦਾ ਕਹਿੰਦਾ ਟਾਇਰ ਸਾਡੇ ਪੁੱਠੇ ਸਾਡਾ ਪੂਰਾ ਜ਼ੋਰ ਲੱਗਿਆ ਕਦੇ ਚਲਾਉਣ ਵੇਲੇ
0: ਗੇੜਾ ਪੁੱਠਾ ਘੁਮਾਤਾ ਹੈ
7: ਨਹੀਂ ਉਹ ਗੁੱਡੀਆਂ ਦਾ ਫਰਕ ਪਾਤਾ ਜੀ
0: ਅੱਛਾ ਜੀ
7: ਜਿਹੜੀ ਉਹ ਮੂਹਰੇ ਨੂੰ ਹੋਣੀ ਹੁੰਦੀ ਉਹ ਪੁੱਠੇ ਲੁੱਟ ਕਰਤੀਆਂ ਉਹਨੇ
0: ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ
8: ਸਤਿ ਸ਼੍ਰੀ ਅਕਾਲ ਜੀ
0: ਜੀ ਜੀ ਆਇਆਂ ਜੀ
8: ਬਾਈ ਜੀ ਬਹੁਤ ਸੋਹਣੀ ਗੱਲ ਕਰਕੇ ਗਏ ਨੇ ਪਹਿਲਾਂ ਜਿਹੜੇ ਦੋ ਤਿੰਨ ਕਾਲਰਾਂ ਤੋਂ
0: ਜੀ
8: ਬਾਈ ਜੇ $80-90 ਕਿਸੇ ਗਰਾਜ ਵਾਲੇ ਨੇ ਚੀਜ਼ ਦੇ ਲੈਣੇ ਨੇ ਲੇਬਰ ਦੇ $80-90 ਵਾਲਾ ਬੰਦਾ ਵੀ ਹੋਣਾ ਚਾਹੀਦਾ ਉਹ ਰੱਖ ਦਿੱਤਾ ਉਹ $12 ਵਾਲਾ ਨੇ ਪੈਸੇ ਥੋਤੇ ਹੁੰਦੇ ਨਹੀਂ ਮੈਂ ਕਹਿੰਦਾ ਇਹਨੂੰ ਕੰਨ ਤੋਂ ਫੜ ਕੇ ਕਹਿਣਾ ਚਾਹੀਦਾ ਭਾਈ $80-90 ਜੇ ਲੈਣੇ ਨੇ ਤਾਂ $80-90 ਵਾਲਾ ਬੰਦਾ ਲਾ ਇਹ ਕਹਿਣਾ ਚਾਹੀਦਾ
0: ਭਾਈ ਜਵਾਬਦੇਹੀ ਤਾਂ ਉਹਦੀ ਹੈ ਨਾ ਜਿਹਨੂੰ ਆਪਾਂ ਜਿਹਨਾਂ ਗੱਲ ਕਰ ਰਹੇ ਹਾਂ ਹਾਂ ਬਿਲਕੁਲ ਇਹ ਵੀ ਕਹਿ ਹੋ ਜਾਂਦਾ ਭਾਜੀ ਆਪਾਂ ਉਹਨੂੰ
8: ਕਹਿ ਨਹੀਂ ਲੱਗਿਆ ਤੁਸੀਂ ਕਹਿ ਨੀ ਸਕਦੇ ਉਹਨੂੰ ਤੁਸੀਂ ਤਾਂ ਉਹਨੂੰ ਪੁੱਛਣਾ ਵੀ ਜਿਹੜਾ ਗਲਤ ਕੰਮ ਕਰ ਗਿਆ ਫਿਰ ਭਾਈ ਕੌਣ ਜ਼ਿੰਮੇਵਾਰ ਐਵੇਂ ਕਰਦਾ ਵੀ ਸਾਨੂੰ 6 ਮਹੀਨੇ ਦੇ ਦੇ ਹੁਣ ਕੰਮ ਕਰਦਾ ਜਿੱਦਾਂ ਤੂੰ ਕਹਿੰਦੇ ਹੁੰਦੇ ਆ ਵੀ ਭਾਈ ਜਿੱਦਾਂ ਬੜੇ ਸਟੋਰਾਂ ਵਾਲੇ ਕਰਦੇ ਨੇ ਭਾਈ 6 ਮਹੀਨੇ ਮਗਰੋਂ ਪੈਸੇ ਦੇ ਦਿਓ
0: ਸਹੀ ਗੱਲ ਸਹੀ ਗੱਲ
8: ਵੀ 6 ਮਹੀਨੇ ਮਗਰੋਂ ਫਿਰ ਪੈਸੇ ਫਿਰ ਆ ਕੇ ਲੈ ਜੀ ਨਾਲੇ ਤੁਹਾਨੂੰ ਨੁਕਸਾਨ ਦਾ ਪਤਾ ਲੱਗ ਜੂਗਾ
0: ਜੀ ਜੀ ਬਿਲਕੁਲ
8: ਇੱਕ ਤਾਂ ਦੂਜੀ ਗੱਲ ਇੱਕ ਤਾਂ ਨਾ ਟਾਕਸ਼ੋ ਜ਼ਰੂਰ ਕਰਿਓ ਵੀ ਜਿਹੜਾ ਤੁਹਾਨੂੰ ਅਸੀਸਾਂ ਦੇ ਕੇ ਜਾਂਦੇ ਨੇ ਉਹ ਮਾਂ ਚੜ੍ਹਦੀ ਕਲਾ ਜੇ ਉਹ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕੰਮ ਤਾਂ ਹੁਣ ਅਸੀਂ ਮਾੜੇ ਕਰੀ ਜਾਈਏ ਸਾਰੀ ਦਿਹਾੜੀ ਤੁਹਾਨੂੰ ਬਖਸ਼ ਦੂਗਾ ਕੋਈ ਅਰ ਕਹਿੰਦੇ ਕਿਸੇ ਦੇ ਕਹਿਣ ਤੇ ਬਖਸ਼ਿਆ ਜਾਂਦਾ ਜੀ ਏਦਾਂ ਮੈਂ ਤੁਹਾਨੂੰ ਮੈਸੇਜ ਕਰਕੇ ਕਹੀ ਜਾਵਾਂ ਮੈਂ ਕਹਿੰਦਾ ਸ਼ੰਮੀ ਜੀ ਬੱਲੇ ਬੱਲੇ ਜੇ ਉਹ ਕਹਿੰਦਾ ਤੇ ਸਾਰੀ ਦਿਹਾੜੀ ਤਾਂ ਮੈਂ ਠੱਗੀ ਮਾਰਨ ਦੀ ਸੋਚੀ ਜਾਂਦਾ ਚੜ੍ਹਦੀ ਕਲਾ ਮੇਰੀ ਤੁਸੀਂ ਮੈਨੂੰ ਬਾਹਰੋਂ ਕਹੀ ਜਾਂਦੇ ਨੇ ਆਮ ਲਾ ਵੀ ਤੇਰੀ ਚੜ੍ਹਦੀ ਕਲਾ ਹੋਵੇ
0: ਬੈਂ ਸਾਹਿਬ ਮੈਂ ਤਾਂ ਇਹਦੇ ਤੇ ਇਹ ਕਰਦਾ ਵੀ ਦੇਖੋ ਭਾਵੇਂ ਬਾਹਰੀ ਤੁਸੀਂ ਜਿੰਨਾ ਹਾਂ ਮੈਂ ਥੈਂਕ ਯੂ ਬੈਂ ਸਾਹਿਬ ਬਹੁਤ ਬਹੁਤ ਮੈਂ ਤਾਂ ਇਹ ਸੋਚਦਾ ਵੀ ਬਾਹਰੋਂ ਜਿੰਨਾ ਮਰਜ਼ੀ ਤੁਸੀਂ ਆ ਜਿਹੜਾ ਵਧੀਆ ਬਣ ਜਾਓ ਜਿੰਨਾ ਮਰਜ਼ੀ ਦਿਖਾਵਾ ਕਰ ਲਓ ਪਰ ਇੱਕ ਨਾ ਇੱਕ ਦਿਨ ਆ ਜਿਹੜੀ ਉਹ ਚੀਜ਼ ਉਹ ਦਿਖਾਵਾ ਬਾਹਰ ਆ ਜਾਂਦਾ ਪਰ ਜੇ ਤੁਸੀਂ ਆ ਜਿਹੜਾ ਦੁਨੀਆਂ ਦੇ ਨਾਲ ਝੂਠ ਕਰ ਲਓ ਜਿੰਨਾ ਮਰਜ਼ੀ ਤੁਸੀਂ ਫਰੇਬ ਕਰ ਲਓ ਪਰ ਜਿਹੜਾ ਉਹ ਉੱਪਰ ਬੈਠਾ ਨਾ ਪਰਮਾਤਮਾ ਉਹਦੀ ਅਦਾਲਤ ਇਹੋ ਜਿਹੀ ਹੈ ਪਰ ਜਦੋਂ ਉਹਦੀ ਲਾਠੀ ਚੱਲਦੀ ਹੈ ਆਵਾਜ਼ ਨਹੀਂ ਕਰਦੀ ਪਰ ਉਹਦਾ ਉਹਦਾ ਜਿਹੜਾ ਕਹਿ ਲਓ ਵੀ ਜੋ ਸੱਟ ਹੁੰਦੀ ਹੈ ਨਾ ਬਹੁਤ ਡੂੰਘੀ ਵੱਜਦੀ ਹੈ ਫਿਰ ਉਹ ਉਸ ਸ਼ਖਸ ਨੂੰ ਹੀ ਪਤਾ ਹੁੰਦਾ ਇਸ ਕਰਕੇ ਇਹ ਚੀਜ਼ਾਂ ਤੋਂ ਆਪਾਂ ਜਿੰਨਾ ਦੂਰ ਰਹੀਏ ਮਿਹਨਤ ਕਰੀਏ ਇੰਨੀ ਦੂਰ ਆਏ ਹਾਂ ਇੱਥੇ 7 ਸਮੁੰਦਰੋਂ ਪਾਰ ਫਿਰ ਵੀ ਆਪਾਂ ਇਹ ਕਰੀਏ ਜੇ ਅੱਗੇ ਵਧਣਾ ਆ ਤਾਂ ਇੱਕ ਹੈਲਦੀ ਕੰਪੀਟੀਸ਼ਨ ਦਿਓ ਕਿਸੇ ਨੂੰ ਤਾਂ ਕਿ ਅੱਗੇ ਵਧੋ ਨਾ ਕਿ ਕਿਸੇ ਦੀਆਂ ਜੜ੍ਹਾਂ ਵੱਢ ਕੇ ਆਪਾਂ ਇਹ ਕਰੀਏ ਵੀ ਉਹ ਕਿੱਦਾਂ ਇੱਥੇ ਪਹੁੰਚ ਗਿਆ ਉਹਨੂੰ ਆਪਾਂ ਕੱਟੀਏ ਨਾ ਇਹੀ ਸਾਡੇ 'ਚ ਥੋੜ੍ਹੀ ਘਾਟ ਹੈ ਜਿਸ ਨੂੰ ਸਾਨੂੰ ਦਰੁਸਤ ਕਰਨਾ ਚਾਹੀਦਾ ਸਾਰੇ ਆਪਣੀ ਆਪਣੀ ਜੇ ਆਪਾਂ ਸੋਚਣ ਲੱਗ ਪਈਏ ਨਾ ਵੀ ਆਪਾਂ ਆਪਣੇ ਆਪ ਨੂੰ ਕਿੱਦਾਂ ਵਧੀਆ ਕਰਨਾ ਆਪਾਂ ਆਪਣੇ ਪਰਿਵਾਰ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਆਪਾਂ ਆਪਣੇ ਬੱਚਿਆਂ ਦੀ ਪਰਵਰਿਸ਼ ਕਿੱਦਾਂ ਅੱਗੇ ਕਰਨੀ ਹੈ ਤਾਂ ਦੇਖੋ ਦੁਨੀਆ ਆਪਣੇ ਆਪ ਹੀ ਸਵਰ ਜਾਵੇਗੀ ਪ੍ਰਿੰਸ ਜੀ ਸਵਾਗਤ ਹੈ ਜੀ ਪ੍ਰਿੰਸ ਜੀ ਸਤਿ ਸ਼੍ਰੀ ਅਕਾਲ ਜੀ
9: ਸਭ ਦਾ ਆਪੋ ਆਪਣਾ ਐਕਸਪੀਰੀਅੰਸ ਹੈ ਜੀ ਪਰ ਮੈਂ ਟੋਟਲੀ ਐਗਰੀ ਨਹੀਂ ਹੈਗਾ ਕਾਲਰ ਨਾਲ ਕਿਉਂਕਿ ਮੈਂ ਖੁਦ ਮੇਰਾ ਫਰੈਂਡ ਹੈ ਉਹਦਾ ਆਪਣਾ ਖੁਦ ਦਾ ਕੰਮ ਆ ਪੇਂਟ ਰੈਨੋਵੇਸ਼ਨ ਦਾ ਤੇ ਮੈਂ ਵੀ ਉਹਦੇ ਨਾਲ ਕਰ ਲਿਆ ਪਹਿਲਾਂ ਫਿਰ ਪ੍ਰੋਫੈਸ਼ਨ ਚੇਂਜ ਕਰ ਲਿਆ ਉਹ ਮਾਰਕੀਟ ਨਾਲ ਉਹ ਰੇਟ ਵੀ ਵੱਧ ਲੈਂਦਾ ਤੇ ਸਰਵਿਸ ਵੀ ਓਹਦੀ ਇੱਕ ਨੰਬਰ ਆ ਜੀ, ਪ੍ਰੋਪਰ ਸਫਾਈ ਕਰਕੇ ਸਾਰਾ ਕੁਛ ਰੱਖਿਆ ਹੋਇਆ ਵਗੈਰਾ
0: ਜੀ ਜੀ,
9: ਸਾਰਾ ਜੀ ਪੇਂਟ ਵੀ ਕਰਨਾ ਓਹਦੇ ਪ੍ਰੋਪਰ ਥੱਲੇ ਸ਼ੀਟਾਂ ਵਿਛਾ ਕੇ, ਇਥੋਂ ਤੱਕ ਕੀ ਦਰਵਾਜਿਆਂ ਦੇ ਕੁੰਡਿਆਂ ਦੇ ਪੇਂਟ ਨੀ ਲੱਗਦਾ ਇੰਨੀ ਓਹਦੀ
0: ਕੁਆਲਿਟੀ ਸੀ ਕੰਮ ਦੀ।
9: ਕੁਆਲਿਟੀ ਰੇਟ ਵੀ ਪ੍ਰੋਪਰ ਲੈਂਦਾ ਪੂਰਾ ਹਨਾ,
0: ਅਗਲਾ ਵੀ ਕਹਿੰਦਾ ਮੈਂ ਕਿਥੋਂ ਕਿਥੋਂ ਕੋਸਟ ਕੱਟ ਕਰ ਸਕਦਾ,
9: ਜਿੰਨਾ ਜੀ ਸਸਤਾ ਹੋਊਗਾ ਓਨਾ ਹੀ ਸਸਤਾ ਮਟੀਰੀਅਲ ਹੋਊਗਾ, ਓਨੀ ਫਿਰ ਸਰਵਿਸ ਵੀ ਹੋਊਗੀ, ਕਿਉਂਕਿ ਉਹਨਾਂ ਨੂੰ ਜਿੰਨਾ ਹੁਣ ਦੇਖੋ ਜੀ ਜੇ ਇੱਕ ਡਾਲਰ ਦੀ ਚੀਜ਼ ਆ ਜੇ ਤੁਸੀਂ 80 ਸੈਂਟਾਂ ਚ ਕਰਾ ਰਹੇ ਹਾਂ ਨਾ ਉਹ ਕੰਮ, ਉਹਨੇ ਫਿਰ ਟਾਈਮ ਵੀ ਘੱਟ ਲਾਉਣਾ, ਘੱਟ ਟਾਈਮ ਦੇ ਵਿੱਚ ਕਾਹਲੀ ਕਾਹਲੀ ਜਿੱਦਾਂ ਦਾ ਕੰਮ ਹੋਣਾ ਓਨਾ ਉਹਨਾਂ ਨੇ ਕਰਕੇ ਜਾਣਾ, ਜਿੱਥੇ ਜੇ ਬੇਸਮੈਂਟ ਕਰਨੀ ਆ ਤੇ ਉਹਨੂੰ ਨੋਰਮਲੀ ਇੱਕ ਜਾਂ ਦੋ ਦਿਨ ਲੱਗਦੇ ਹਨਾ
0: ਪੇਂਟ
9: ਕਰਨ, ਤੇ ਉਹੀ ਜੇ ਉਹਨਾਂ ਨੇ ਪੈਸੇ ਘੱਟ ਦੇਣੇ ਅਗਲੇ ਨੇ ਦਿਹਾੜੀ ਬਚਾਉਣੀ ਆ, ਕਿ ਜੇ ਮੈਨੂੰ ਇੱਕ ਦਿਨ ਵੀ ਫਾਲਤੂ ਪੈ ਗਿਆ ਮੈਨੂੰ ਉਹਨੂੰ ਨਾਲ ਦੇ ਵਰਕਰ ਨੂੰ ਦਿਹਾੜੀ ਵੱਧ ਦੇਣੀ ਪੈਣੀ, ਤੇ ਉਹਨੇ ਉਹੀ ਤਾਂ ਬਚਣੇ ਹੁੰਦੇ ਆ ਉਹਨਾਂ ਘੱਟ ਪੈਸਿਆਂ ਚ ਜੇ ਕੰਮ ਕਰਨਾ ਜਿਹਨਾਂ
0: ਨੂੰ। ਜੀ ਜੀ ਬਿਲਕੁਲ ਬਿਲਕੁਲ,
9: ਸੋ ਸਾਰੇ ਇੱਕੋ ਜਿਹੇ ਨੀ ਹੈਗੇ, ਆਪਣੇ ਬੰਦੇ ਕਈ ਜਿਹੜੇ ਜਿਹਨਾਂ ਨੂੰ ਜਿਹੜੇ ਵਧੀਆ ਸਰਵਿਸ ਦਿੰਦੇ ਆ ਉਹ ਵਧੀਆ ਸਰਵਿਸ ਦਿੰਦੇ ਵੀ ਆ, ਤੁਸੀਂ ਰੈਫਰੈਂਸ ਤੇ ਕੰਮ ਕਰਾਓ, ਤੁਸੀਂ ਰੈਂਡਮ ਕਿਸੇ ਨੂੰ ਸਸਤੇ ਨੂੰ ਦੇਖ ਕੇ ਨਾ ਕਾਲ ਕਰੋ, ਰੈਫਰੈਂਸ ਤੇ ਕੰਮ ਕਰਾਓ ਕਿ ਹਾਂ ਜਿਹਨੇ ਪਹਿਲਾਂ ਕਿਸੇ ਦਾ ਕੰਮ ਕੀਤਾ ਹੋਇਆ ਉਹ ਸਾਡੇ ਨੌਂ ਦੇ ਵਿੱਚ ਉਹਦਾ ਬੰਦੇ ਦਾ ਨੰਬਰ ਨੰਬਰ ਲੈ ਲਓ
0: ਕਿ
9: ਹਾਂ ਵੀ ਇਹਦੇ ਕੋਲੋਂ ਕੰਮ ਕਰਾਇਆ ਤੇ ਤੁਸੀਂ ਵੀ ਇਹਦੇ ਕੋਲੋਂ ਕਰਾਓ, ਇਹ ਵਧੀਆ ਕੰਮ
0: ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ, ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ, ਤੁਸੀਂ ਬਹੁਤ ਸੋਹਣੇ ਵਿਚਾਰ ਰੱਖੇ ਆ। ਮੈਂ ਲਾਈਨਸ ਜਿਹੜੀਆਂ ਦੋਸਤੋ ਕਾਲਸ ਜਿਹੜੀਆਂ ਇੱਕ ਇੱਕ ਕਰਕੇ ਜ਼ਰੂਰ ਨਾਲ ਦੀ ਨਾਲ ਤੁਹਾਡੀਆਂ ਜਿਹੜੀਆਂ ਕਰੀ ਜਾ ਰਹੀਆਂ, ਅਤੇ ਸਮਾਈਲਸ ਔਨ ਵੀਲਸ ਦੰਦਾਂ ਮਸੂੜਿਆਂ ਦੀ ਹੈ ਜਿਹੜੀ ਤੁਸੀਂ ਸਫਾਈ ਕਰਾਉਣਾ ਚਾਹੁੰਦੇ ਹੋ, ਬ੍ਰੇਸਿਸ ਬੱਚਿਆਂ ਦੇ ਪਵਾਉਣਾ ਚਾਹੁੰਦੇ ਹੋ। ਜਿੱਦਾਂ ਕੱਲ੍ਹ ਬਲਵੀਰ ਕੌਰ ਜੀ ਆਏ, ਉਹਨਾਂ ਨੇ ਦੱਸਿਆ ਵੀ ਬੱਚਾ ਜਦੋਂ 1 ਸਾਲ ਦਾ ਹੋ ਜਾਂਦਾ ਉਸ ਤੋਂ ਬਾਅਦ ਹੀ ਉਹਦੇ ਦੰਦਾਂ ਦੀ ਸਿਹਤ ਸੰਭਾਲ ਹੈ ਜਿਹੜੀ ਦੇਖਣੀ ਚਾਹੀਦੀ ਹੈ, ਕਿਉਂਕਿ ਕਈ ਇਹੋ ਜਿਹੀਆਂ ਚੀਜ਼ਾਂ ਦੀ ਜਿਹੜੀਆਂ ਬੱਚਿਆਂ ਦੇ ਸਪੀਚ ਥੈਰੇਪੀ ਦੇ ਨਾਲ ਜੁੜੀਆਂ ਹੁੰਦੀਆਂ ਨੇ। ਮੈਂ ਕਿਹਾ ਇੰਨੀਆਂ ਕੰਮ ਦੀਆਂ ਗੱਲਾਂ ਕਰਦੇ ਨੇ, ਕਿਉਂਕਿ ਬਲਵੀਰ ਕੌਰ ਜੀ ਹੁਣਾਂ ਦਾ ਬਹੁਤ ਲੰਬਾ ਤਜਰਬਾ ਆ ਡੈਂਟਲ ਦੇ ਖੇਤਰ ਦੇ ਵਿੱਚ, ਅਤੇ ਪਲੱਸ ਇਹ ਇਸ ਟਾਈਮ ਕਈ ਕਹਿ ਲਓ ਵੀ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਵੀ ਰਹੇ ਨੇ, ਹਾਂਜੀ। ਸੋ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਵੀਰ ਕੌਰ ਜੀ ਹੁਣਾਂ ਦੇ ਨਾਲ ਤੁਸੀਂ ਡੈਂਟਲ ਬਾਬਤ, ਓਰਲ ਹੈਲਥ ਬਾਬਤ ਕੋਈ ਵੀ ਸਮੱਸਿਆ ਆ ਗਈ ਹੈ ਤੁਹਾਨੂੰ, ਤੁਸੀਂ ਗੱਲ ਕਰਨਾ ਚਾਹੁੰਦੇ ਹੋ ਅਪੁਆਇੰਟਮੈਂਟ ਬਣਾਉਣ ਵਾਸਤੇ, ਨੰਬਰ 6479690008 'ਤੇ ਸਮਾਈਲਸ ਔਨ ਵੀਲਸ ਬਲਬੀਰ ਕੌਰ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬੱਚਿਆਂ ਨੂੰ ਭੰਗੜਿਆਂ ਦੇ ਵਿੱਚ ਪਾਉਣਾ, ਗਿੱਧਿਆਂ ਦੇ ਵਿੱਚ ਪਾਉਣਾ, ਆਪਣੇ ਵਿਰਸੇ ਆਪਣੇ ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ, ਕਹਿੰਦੇ ਆ ਨਾ ਵੀ ਬੱਚੇ ਸਾਡੇ ਜਿਹੜੇ ਪੰਜਾਬੀ ਨਹੀਂ ਬੋਲਦੇ ਜਾਂ ਫਿਰ ਸਾਡੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹੋ, ਜੈਸਾ ਦੇਸ਼ ਵੈਸਾ ਭੇਸ ਹੁੰਦਾ ਜਾ ਰਿਹਾ, ਪਰ ਆਪਣੀਆਂ ਜੜ੍ਹਾਂ ਦੇ ਨਾਲ ਜ਼ਰੂਰ ਜੁੜੇ ਰਹੋ ਬੱਚੇ, ਕਿਉਂਕਿ ਮੈਂ ਪਹਿਲਾਂ ਵੀ ਆ ਜਿਹੜਾ ਤੁਹਾਡੇ ਨਾਲ ਕੁਝ 17 ਸਾਂਝੀਆਂ ਕੀਤੀਆਂ ਸੀ, ਪੱਥਰ ਪਹਾੜ ਨਾਲ ਰਹੇ ਤਾਂ ਵਧੀਆ ਹੈ, ਹਾਂਜੀ, ਇਨਸਾਨ ਪਰਿਵਾਰ ਦਾ ਨਾਲ ਰਹੇ ਤਾਂ ਵਧੀਆ ਹੈ, ਭਾਵੇਂ ਜੇ ਟੁੱਟ ਜਾਂਦਾ ਉਹਨੂੰ ਲੱਗਦਾ ਮੈਨੂੰ ਆਜ਼ਾਦੀ ਮਿਲ ਗਈ, ਪਰ ਉਹ ਸੰਸਕਾਰਾਂ ਤੋਂ ਆ ਜਿਹੜਾ ਬਹੁਤ ਦੂਰ ਥਿੜਕ ਜਾਂਦਾ। ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਨਵੀਂ ਪਨੀਰੀ ਨੂੰ ਆਪਣੇ ਸੱਭਿਆਚਾਰ ਵਿਰਸੇ ਦੇ ਨਾਲ ਜੋੜੋ। ਇੱਥੇ ਸਿਰਫ ਇਹ ਭੰਗੜੇ ਦੀ ਗੱਲ ਨਹੀਂ, ਖਾਸ ਤੌਰ 'ਤੇ ਜਿਹੜੀ ਸੰਗਤ ਹੈ ਜਿਹੜੀ ਉੱਥੇ ਬੱਚਿਆਂ ਦੀ ਮਾਣਨਗੇ, ਜਿਹੜੇ ਇੰਸਟਰਕਟਰਸ ਨੇ, ਜਿੱਦਾਂ ਉਹ ਕਈ ਵਾਰ ਸਟੂਡੀਓ ਦੇ ਵਿੱਚ ਆਏ, ਉਹਨਾਂ ਨੇ ਆਪਣੇ ਐਜੂਕੇਸ਼ਨ ਬਾਰੇ ਦੱਸਿਆ, ਕੋਈ ਮੈਡੀਕਲ ਫੀਲਡ ਦੇ ਵਿੱਚ ਹੈ, ਕੋਈ ਲਾਅ ਕਰ ਰਿਹਾ ਆ, ਕੋਈ ਹੈ ਜਿਹੜਾ ਰੋਬੋਟਿਕਸ ਦੇ ਵਿੱਚ ਹੈ, ਆਈ ਟੀ ਫੀਲਡ ਦੇ ਵਿੱਚ ਹੈ, ਸੋ ਉਹਨਾਂ ਨੂੰ ਇੱਕ ਸਹੀ ਮਾਰਗ ਦਰਸ਼ਨ ਵੀ ਹੈ ਜਿਹੜੇ ਇਹ ਦਿੰਦੇ ਨੇ। ਸੋ ਹਰਜੋਤ ਹੁਣਾਂ ਦੇ ਨਾਲ ਸੰਪਰਕ ਕਰ ਲਿਓ, ਵਿਲੀਅਮ 'ਤੇ ਏਅਰਪੋਰਟ 'ਤੇ ਇਹ ਭੰਗੜਾ ਅਕੈਡਮੀ ਹੈ, ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ, ਜ਼ਰੂਰ ਆਪਣੇ ਬੱਚਿਆਂ ਨੂੰ ਇੱਥੇ ਇਨਰੋਲ ਕਰੋ। ਜਦੋਂ ਕਾਲ ਕਰਦੇ ਹੋ ਪ੍ਰੋਗਰਾਮ ਦਾ ਹਵਾਲਾ ਦੇ ਦਿਓ ਵੀ ਭਾਈ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਹਾਂ ਸੱਜਰੀ ਸਵੇਰ, ਅਤੇ ਨੰਬਰ ਹੈ ਹਰਜੋਤ ਹੁਣਾਂ ਦਾ 6475076672 6475076672 'ਤੇ ਤੁਸੀਂ ਹਰਜੋਤ ਸਿੰਘ ਹੁਣਾਂ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਬਾਕੀ ਸਪਰਿੰਗਾਂ ਦੀ ਗੱਲ, ਫਰੰਟ ਐਂਡ ਸਸਪੈਂਸ਼ਨ, ਤਾਂ ਫਿਰ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ ਦੇ ਜੈ ਅਤੇ ਗੈਰੀ ਭਾਅ ਜੀ ਹੁਣਾਂ ਦਾ ਨਾਮ ਹੈ ਜਿਹੜਾ ਸਭ ਤੋਂ ਸਿਖਰਲੀ ਟੌਪ ਦੀ ਲਿਸਟ ਦੇ ਵਿੱਚ ਆਉਂਦਾ ਕਿਉਂਕਿ ਆਪਣੇ ਭਾਈਚਾਰੇ ਦੇ ਵਿੱਚ ਸਭ ਤੋਂ ਪਹਿਲਾਂ ਗਰਾਜ ਸਪਰਿੰਗਾਂ ਦਾ ਇਹ ਜਿਹੜਾ ਆ ਇਹ ਜੈ ਅਤੇ ਗੈਰੀ ਭਾਜੀ ਹੋਣਾਂ ਨੇ ਖੋਲਿਆ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਡਿਕਸੀ ਮੈਥੇਸਨ ਦਾ ਇਹ ਏਰੀਆ ਪ੍ਰੋਗਰਾਮ ਦਾ ਹਵਾਲਾ ਦਿਓ 15% ਤੱਕ ਤੁਹਾਨੂੰ ਡਿਸਕਾਊਂਟ ਹੈ ਜਿਹੜਾ ਦਿੱਤਾ ਜਾਵੇਗਾ ਕਿੰਗ ਵੀ ਕਿੰਗ ਪਿੰਨ ਦਾ ਕੋਈ ਕੰਮ ਕਰਾਉਣਾ ਆਇਲ ਚੇਂਜ ਵੈਲਡਿੰਗ ਦਾ ਬੁਸ਼ਿੰਗਸ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਜਾਂ ਲੀਫ ਸਪਰਿੰਗ ਔਰ ਏਅਰ ਰਾਈਡ ਸਸਪੈਂਸ਼ਨ ਦਾ ਕੰਮ ਕਰਾਉਣਾ ਅਤੇ PNJ ਸਪਰਿੰਗ ਵੀਲ ਅਲਾਈਨਮੈਂਟ ਦੀ ਟੀਮ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ ਮੈਂ ਨਾਲ ਤੁਹਾਡੀ ਆ ਜਿਹੜੀ ਅਗਲੀ ਕਾਲ ਹੈ ਜਿਹੜੀ ਏਅਰ 'ਤੇ ਕਰਦਾ ਮੈਂ ਇੱਕ ਚੀਜ਼ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ ਪਰਸਨਲ ਤਜਰਬੇ ਤੋਂ ਦੋਸਤੋ ਸ਼ੇਅਰ ਕਰਨ ਜਾ ਰਿਹਾ ਮੇਰੇ ਤੋਂ ਅੱਜ ਤੋਂ ਤੁਸੀਂ ਲਾ ਲਓ 2.5 ਜਾਂ 3 ਸਾਲ ਪਹਿਲਾਂ ਇੱਕ ਪਰਿਵਾਰ ਆਇਆ ਸੀਗਾ ਉਹ ਮੈਨੂੰ ਮਿਲਣ ਆਏ ਅਤੇ ਉਹਨਾਂ ਨੇ ਇੰਸ਼ੋਰੈਂਸ ਬਾਬਤ ਜਿਹੜੀ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਮੈਂ ਉਹਨਾਂ ਨੂੰ ਇਹ ਜਿਹੜੇ ਸਾਰੇ ਪਲੈਨ ਵੀ ਦੱਸੇ ਵੀ ਆਹ ਚੀਜ਼ਾਂ ਜੀ ਆਹ ਪਲੈਨਸ ਨੇ ਅਤੇ ਤੁਸੀਂ ਇਹ ਜਿਹੜਾ ਦੇਖ ਲਓ ਸਾਰਾ ਕੁਛ ਹੈ ਜਿਹੜਾ ਹੋ ਗਿਆ ਸਿਰਫ ਜਿਹੜਾ ਉਹਨਾਂ ਦਾ ਜਿਹੜਾ ਇੱਕ ਹੁੰਦਾ ਨਾ ਵੀ ਵੋਇਡ ਚੈੱਕ ਦੇਣਾ ਜਾਂ ਜਿੱਥੋਂ ਪੇਮੈਂਟ ਉਹ ਦੇਣੀ ਚਾਹੁੰਦੇ ਹੈ ਉਹ ਚੀਜ਼ ਹੈ ਜਿਹੜੀ ਉਹ ਕਹਿੰਦੇ ਵੀ ਅਸੀਂ ਇਹ ਜਿਹੜੇ ਘਰੇ ਜਾ ਕੇ ਜਿਹੜਾ ਤੁਹਾਨੂੰ ਦੇ ਦੇਵਾਂਗੇ ਮੈਂ ਕਿਹਾ ਠੀਕ ਹੈ ਜੀ ਤੁਸੀਂ ਦੇ ਦਿਓ ਕੋਈ ਨਾ ਅਤੇ ਘਰੇ ਗਏ ਅਗਲੇ ਦਿਨ ਮੈਨੂੰ ਫੋਨ ਆਇਆ ਜੀ ਕਹਿੰਦੇ ਵੀ ਭਾਜੀ ਅਸੀਂ ਇਹ ਜਿਹੜਾ ਤੁਹਾਨੂੰ ਦੇ ਦਾਂਗੇ ਸਾਨੂੰ ਬੈਂਕ ਜਾਣਾ ਪੈਣਾ ਅਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਇਨਫੋਰਮੇਸ਼ਨ ਹੈ ਜਿਹੜੀ ਦੇ ਦਾਂਗੇ ਮੈਂ ਕਿਹਾ ਕੋਈ ਨਾ ਤੁਸੀਂ ਦੇ ਦਿਓ ਜਿੱਦਾਂ ਵੀ ਹੈਗਾ ਆ ਅਤੇ ਕਹਿੰਦੇ ਵੀ ਸਾਡਾ ਇੱਕ ਜਿਹੜਾ ਆ ਫੰਕਸ਼ਨ ਜਿਹਾ ਵੀ ਚੱਲਦਾ ਪਿਆ ਥੋੜ੍ਹਾ ਜਿਹਾ ਬਿਜ਼ੀ ਚੱਲਦਾ ਪਿਆ ਪਰ ਅਸੀਂ ਤੁਹਾਨੂੰ ਦੇ ਦਾਂਗੇ ਅਸੀਂ ਤਾਂ ਕਾਲ ਕਰਕੇ ਦੱਸਦੇ ਪਏ ਹਾਂ ਵੀ ਭਾਜੀ ਹੋਣੀ ਕਹਿਣ ਵੀ ਪਤਾ ਨਹੀਂ ਵੀ ਗੱਲ ਕਰਕੇ ਚਲੇ ਗਏ ਅਤੇ ਅੱਗੇ ਆ ਜਿਹੜਾ ਪਰਸਿਊ ਹੀ ਨਹੀਂ ਕੀਤਾ ਦੋਸਤੋ ਉਹ ਇਹ ਕਰਦੇ ਕਰਦੇ ਆ ਜਿਹੜਾ ਡਿਲੇ ਹੋ ਗਏ ਤਕਰੀਬਨ ਤੁਸੀਂ ਇਹ ਲਾਓ ਵੀ 9-10 ਦਿਨਾਂ ਬਾਅਦ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਦਾ ਐਕਸੀਡੈਂਟ ਹੋ ਗਿਆ ਜਦੋਂ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਗੰਭੀਰ ਸੱਟਾਂ ਲੱਗ ਗਈਆਂ ਹਾਂਜੀ ਅਤੇ ਉਹ ਬੰਦਾ ਜਿਹੜਾ ਸੀ ਬ੍ਰੈਡ ਵਿਨਰ ਸੀਗਾ ਅਤੇ ਗੰਭੀਰ ਸੱਟਾਂ ਲੱਗ ਗਈਆਂ ਹੋਸਪਿਟਲ ਚਲੇ ਗਏ ਅਤੇ ਫਿਰ ਮੈਨੂੰ ਆ ਜਿਹੜਾ ਤਕਰੀਬਨ ਤੁਸੀਂ ਲਾ ਲਓ ਵੀ 2-3 ਹਫ਼ਤੇ ਬਾਅਦ ਕਾਲ ਆਈ ਵੀ ਸਾਡੇ ਨਾਲ ਇਹ ਚੀਜ਼ ਹੋ ਗਈ ਮੈਨੂੰ ਆਪਣੇ ਆਪ 'ਤੇ ਵੀ ਹੋਇਆ ਵੀ ਸ਼ਾਇਦ ਜੇ ਮੈਂ ਥੋੜ੍ਹਾ ਜਿਹਾ ਇਹਨਾਂ 'ਤੇ ਪ੍ਰੈਸ਼ਰ ਹੋਰ ਪਾ ਦਿੰਦਾ ਇਹਨਾਂ ਨੇ ਮੈਨੂੰ ਵਰਡ ਚੈੱਕ ਪਹਿਲਾਂ ਦੇਣਾ ਸੀ ਤਾਂ ਇਹਨਾਂ ਦੀ ਪੋਲਿਸੀ ਇਨਫੈਕਟਿਵ ਹੋ ਜਾਣੀ ਸੀਗੀ ਤਾਂ ਸ਼ਾਇਦ ਜਿੱਦਾਂ ਹੁਣ ਆਹ ਜਿਹੜੇ ਇਸ ਟਾਈਮ ਪਰਿਵਾਰ ਉਸ ਵਕਤ ਜਿਹੜੇ ਉਸ ਜੋਖਮ ਦੇ ਵਿੱਚੋਂ ਨਿਕਲ ਰਿਹਾ ਸੀਗਾ ਅਤੇ ਸ਼ਾਇਦ ਜਿਹੜੀ ਹੈ ਉਹਨਾਂ ਨੂੰ ਇੰਸ਼ੋਰੈਂਸ ਦਾ ਕਵਰੇਜ ਕਲੇਮ ਹੈ ਜਿਹੜਾ ਉਹ ਮਿਲ ਜਾਣਾ ਸੀਗਾ ਸੋ ਇਸ ਕਰਕੇ ਤੁਸੀਂ ਆ ਜਿਹੜੀਆਂ ਇਹ ਚੀਜ਼ਾਂ ਇਹ ਨਾ ਕਰੋ ਵੀ ਇਹ ਡੈਥ ਬੈਨੀਫਿਟ ਹੈ ਜਿਹੜੀ ਆ ਸਾਡੇ ਮਰਨ ਤੋਂ ਬਾਅਦ ਜੋ ਹੁੰਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਪਰ ਲਿਵਿੰਗ ਬੈਨੀਫਿਟ ਜਿੱਦਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ ਜ਼ਰੂਰ ਲਵੋ ਦੋਸਤੋ ਤੁਹਾਡੇ ਜਿਹੜੀ ਆ ਠੀਕ ਆ ਉਹੀ ਪੈ ਜਿਹੜਾ ਕਵਰ ਕਰਦਾ ਪਿਆ ਮੈਂ ਕੱਲ੍ਹ ਦੀ ਇੱਕ ਸਟੋਰੀ ਆ ਜਿਹੜੀ ਤੁਹਾਡੇ ਮੈਂ ਸ਼ੇਅਰ ਕਰਨੀ ਸੀਗੀ ਟਾਈਮ ਦੀ ਸ਼ੋਰਟੇਜ ਹੈ ਮੈਂ ਜਸਟ ਇਹ ਕਰ ਦਿੰਦਾ ਇੱਕ ਜਣਾ ਇੱਥੇ ਕੋਈ ਡਾਇਗਨੋਸ ਹੋਇਆ ਉਸਨੂੰ ਉਹ ਅਮਰੀਕਾ ਗਿਆ ਉੱਥੇ ਜਾ ਕੇ ਜਿਹੜਾ ਹੈਗਾ ਇਲਾਜ ਕਹਿੰਦੇ ਵੀ ਅਸੀਂ ਇਹ ਤੁਹਾਡਾ ਇਲਾਜ ਕਰ ਦਿੰਦੇ ਹਾਂ ਅਤੇ ਫਿਰ ਪਤਾ ਚੱਲਿਆ ਵੀ ਉਹ ਜੇ ਉਹ ਫੰਡਿੰਗ ਹੈ ਜਿਹੜੀ ਸਰਕਾਰ ਕਹਿੰਦੀ ਅਸੀਂ ਨਹੀਂ ਦੇ ਸਕਦੇ ਕਿਉਂਕਿ ਉਹ ਜੋ ਇਲਾਜ ਹੈ ਜਿਹੜਾ ਉਹ ਹਜੇ ਮੁੱਢਲੇ ਫੇਸ ਦੇ ਵਿੱਚ ਹੈ ਉਹ ਅਪਰੂਵਡ ਨਹੀਂ ਹੈਗਾ ਜੇ ਉਹ ਸ਼ਖਸ ਫਿਰ ਉਹਨੇ ਆਪ ਕਿਹਾ ਕਹਿੰਦਾ ਵੀ ਕਾਸ਼ ਜੇ ਮੈਂ ਇੰਸ਼ੋਰੈਂਸ ਲਿੱਤੀ ਹੁੰਦੀ ਮੈਨੂੰ ਆ ਜਿਹੜਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜੇ ਮੈਂ ਲਿੱਤੀ ਹੁੰਦੀ ਮੈਨੂੰ ਲੰਬਸਮ ਆ ਜਿਹੜਾ ਮਿਲ ਜਾਣਾ ਸੀਗਾ ਉਹ ਮੈਂ ਗਲਤੀ ਕੀਤੀ ਹੈ ਇਹ ਖਬਰ ਹੈ ਤੁਸੀਂ ਗੂਗਲ ਕਰ ਲਿਓ ਉਹ ਬੰਦਾ ਅਮਰੀਕਾ ਦੇ ਵਿੱਚ ਗਿਆ ਆਪਣਾ ਇਲਾਜ ਕਰਨ ਕਰਾਉਣ ਵਾਸਤੇ ਉੱਥੇ ਇਲਾਜ ਵੀ ਹੈਗਾ ਪਰ ਸਿਰਫ ਅਤੇ ਸਿਰਫ ਕਿਸ ਕਰਕੇ ਉਹਦਾ ਇਲਾਜ ਨਹੀਂ ਹੋ ਰਿਹਾ ਕਿਉਂਕਿ ਉਹਦੇ ਕੋਲ ਆ ਜਿਹੜੇ ਪੈਸੇ ਨਹੀਂ ਉਹਦੇ ਕੋਲ ਸੇਵਿੰਗਸ ਨਹੀਂ ਹੈਗੀਆਂ ਸੋ ਇਸ ਕਰਕੇ ਮੈਂ ਇਹ ਕਹਿੰਦਾ ਇਹ ਨਹੀਂ ਵੀ ਮੇਰਾ ਫਾਇਦਾ ਜਿਹਦੇ ਨਾਲ ਮਰਜ਼ੀ ਤੁਸੀਂ ਕੰਮ ਕਰੋ ਕਿਸੇ ਵੀ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਪਰ ਇੱਕ ਇਹੋ ਜਿਹਾ ਪਲਾਨ ਜਿਹੜਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਇਹ ਜ਼ਰੂਰ ਲੈ ਕੇ ਰੱਖੋ ਇਹਦੇ ਵਿੱਚ ਦੋਸਤੋ ਵਿਨ ਵਿਨ ਸਿਚੁਏਸ਼ਨ ਮੈਂ ਤਾਂ ਕਹਿੰਦਾ ਤੁਸੀਂ ਆ ਜਿਹੜਾ ਇਹਦੇ 'ਚ ਰਾਈਡਰ ਐਡ ਕਰਵਾ ਸਕਦੇ ਹੋ ਬਾਈ ਚਾਂਸ ਤੁਸੀਂ ਕਲੇਮ ਨਹੀਂ ਕਰਦੇ ਤੁਸੀਂ 20 ਸਾਲਾਂ ਬਾਅਦ ਆ ਜਿਹੜਾ ਆਪਣੇ ਪੈਸੇ ਵਾਪਸ ਲੈ ਸਕਦੇ ਹੋ ਜਿੰਨਾ ਵੀ ਪ੍ਰੀਮੀਅਮ ਦਿੱਤਾ ਹੋਇਆ 65 ਸਾਲ ਦੀ ਏਜ 'ਤੇ ਆ ਜਿਹੜਾ ਜਾ ਕੇ ਤੁਹਾਨੂੰ ਲੱਗਦਾ ਵੀ ਕੋਈ ਕਲੇਮ ਹੈ ਜਿਹੜਾ ਮੈਂ ਨਹੀਂ ਲਿਆ ਔਰ ਤੁਸੀਂ ਪੈਸੇ ਚਾਹੁੰਦੇ ਹੋ ਤੁਸੀਂ ਆਪਣਾ ਪ੍ਰੀਮੀਅਮ ਜਿੰਨਾ ਦਿੱਤਾ ਲੈਣਾ ਚਾਹੁੰਦੇ ਹੋ ਵਾਪਸ ਤੁਸੀਂ ਆ ਜਿਹੜਾ ਤਾਂ ਵੀ ਲੈ ਸਕਦੇ ਹੋ ਸੋ ਇੱਦਾਂ ਦੇ ਰਾਈਡਰਸ ਨੇ ਇੱਕ ਤਾਂ ਤੁਹਾਡੀ ਕਲੇਮ ਕਵਰੇਜ ਹੈਗੀ ਹੈ ਪੂਰੀ ਪਲੱਸ ਤੁਸੀਂ ਆਪਣਾ ਪ੍ਰੀਮੀਅਮ ਵੀ ਬਾਅਦ 'ਚੋਂ ਵਾਪਸ ਲੈ ਸਕਦੇ ਹੋ ਸੋ ਇੱਦਾਂ ਦੀਆਂ ਪੋਲਿਸੀਜ਼ ਹੈ ਇਹ ਤੁਹਾਡੀਆਂ ਸੇਵਿੰਗਸ ਵੀ ਨੇ ਤੁਹਾਡੀਆਂ ਇਨਵੈਸਟਮੈਂਟ ਵੀ ਨੇ ਸੋ ਤੁਸੀਂ ਇਹ ਜਿਹੜਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਲਾਈਫ ਇੰਸ਼ੋਰੈਂਸ ਜਾਂ ਬੱਚਿਆਂ ਦੀ RESP ਕਰਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੇਰਾ 416-917-7763 416-917-7763 ਮੇਰੇ ਕੋਲ ਇੱਕ ਆਮ ਸਵਾਲ ਇਹ ਆ ਜਾਂਦਾ ਜਿੱਦਾਂ ਹੁਣ ਰਜਿਸਟਰਡ ਪਲੈਨ ਨੇ FHSA ਹੋ ਗਿਆ TFSA ਹੋ ਗਿਆ ਜਾਂ ਫਿਰ RESP ਹੋ ਗਿਆ ਕਹਿੰਦੇ ਅਸੀਂ ਬੈਂਕ ਤੋਂ ਭਾਜੀ ਕਿਉਂ ਨਾ ਕਰਵਾਈਏ ਤੁਹਾਡੇ ਕੋਲ ਕਿਉਂ ਕਰਵਾਈਏ ਤੁਹਾਡਾ ਤੇ ਬੈਂਕ ਦੇ ਵਿੱਚ ਕੀ ਡਿਫਰੈਂਸ ਹੈ? ਮੈਂ ਉਹਨਾਂ ਨੂੰ ਇਹ ਸਮਝਾਉਣਾ, ਮੇਰਾ ਤੇ ਬੈਂਕ ਦੇ ਵਿੱਚ ਇਹ ਡਿਫਰੈਂਸ ਹੈ, ਬੈਂਕ ਨੇ ਸਿਰਫ ਉਹੀ ਚੁਣਨਾ ਜੋ ਉਹਨਾਂ ਦੀ ਕੰਪਨੀ ਦੇ ਵਿੱਚ ਫੰਡਸ ਆਲ ਐਲੋਕੇਟ ਕੀਤੇ ਹੋਏ ਨੇ, ਉਹ ਕੋਈ ਹੋਰ ਨਹੀਂ ਚੁਣ ਸਕਦੇ। ਉਹਨਾਂ ਤੇ ਗਰੋਥ ਹੈ ਜਿਹੜੀ ਉਹ ਲਿਮਿਟਡ ਹੈ। ਪਰ ਮੈਂ ਹਰ ਇੱਕ ਕੰਪਨੀ ਦੇ ਵਿੱਚੋਂ, ਕਿਉਂਕਿ ਮੈਂ ਇੰਡੀਪੈਂਡੈਂਟਲੀ ਕੰਮ ਕਰਦਾ ਹਾਂ ਐਜ਼ ਅ ਬ੍ਰੋਕਰ, ਮੈਂ ਇੰਡੀਪੈਂਡੈਂਟਲੀ ਤੁਹਾਡੀ ਚੋਇਸ ਦੇ ਮੁਤਾਬਕ ਤੁਹਾਨੂੰ ਕਿੰਨੀ ਕੁ ਗਰੋਥ ਚਾਹੀਦੀ ਹੈ, ਕਿੰਨਾ ਕੁ ਤੁਸੀਂ ਰਿਸਕ ਫੈਕਟਰ ਚੱਕ ਸਕਦੇ ਹੋ, ਮੈਂ ਉਸ ਹਿਸਾਬ ਦੇ ਨਾਲ ਹੈ ਜਿਹੜਾ ਵੱਖ ਵੱਖ ਜਿਹੜੇ ਫੰਡਸ ਹੈ ਜਿਹੜਾ ਉਹ ਚੁਣਦਾ ਹਾਂ, ਅਤੇ ਮੈਂ ਉਹਨਾਂ 'ਤੇ ਪੈਨੀ ਅੱਖ ਰੱਖਦਾ ਵੀ ਫੰਡਸ ਦੀ ਗਰੋਥ ਕਿਸ ਤਰ੍ਹਾਂ ਜਾ ਰਹੀ ਹੈ। ਅਤੇ ਅਸੀਂ ਤੁਹਾਨੂੰ ਹੈ ਜਿਹੜਾ ਐਪ ਦਾ ਐਕਸੈਸ ਦਿੰਦੇ ਹਾਂ, ਜਿਹਦੇ 'ਤੇ ਤੁਸੀਂ ਵੀ ਹੈ ਜਿਹੜਾ ਉਹਦੇ 'ਤੇ ਫੋਲੋ ਅਪ ਰੱਖਦੇ ਨੇ ਵੀ ਮੈਂ ਇੰਨੇ ਪੈਸੇ ਪਾਏ ਸੀ ਅਤੇ ਮੇਰੀ ਗਰੋਥ ਕਿੰਨੀ ਹੋ ਗਈ ਹੈ। ਸੋ ਇਹ ਬੈਂਕ ਦਾ ਅਤੇ ਮੇਰੇ ਨਾਲ ਕੰਮ ਕਰਨ ਦਾ ਦੋਸਤੋ ਫਾਇਦਾ। ਸੋ ਕੋਈ ਵੀ ਇੰਸ਼ੋਰੈਂਸ ਬਾਬਤ ਤੁਸੀਂ ਕੋਈ ਗੱਲਬਾਤ ਮੇਰੇ ਨਾਲ ਕਰਨਾ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਕੋਈ ਰਜਿਸਟਰਡ ਜਾਂ ਫਿਰ ਨੋਨ ਰਜਿਸਟਰਡ ਅਕਾਊਂਟ ਖੁਲਾਉਣਾ ਚਾਹੁੰਦੇ ਹੋ, ਤਾਂ ਮੇਰਾ ਨੰਬਰ 416-917-7373-416-917-7763 'ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਆਪਣਾ ਇੰਸ਼ੋਰੈਂਸ ਬ੍ਰੋਕਰ, ਇੰਸ਼ੋਰੈਂਸ ਐਡਵਾਈਜ਼ਰ। ਮੈਂ ਸਟੇਟ ਪਲੈਨਿੰਗ ਕਿੱਦਾਂ ਕਰਨੀ ਹੈ, ਮੈਂ ਉਹਦੇ 'ਤੇ ਤੁਹਾਨੂੰ ਗਾਈਡ ਕਰਦਾ ਹਾਂ। ਸੋ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਪਰਸਨਲ ਤਜਰਬੇ ਤੋਂ ਜਾਂ ਫਿਰ ਇਹਨਾਂ ਦਾ ਜੋ ਮੈਂ ਕੰਮ ਕੀਤਾ ਉਹਦੇ ਤਜਰਬੇ ਦੇ ਆਧਾਰ 'ਤੇ ਹੈ ਜਿਹੜਾ ਮੈਂ ਤੁਹਾਨੂੰ ਇੱਕ ਪੂਰੀ ਫੋਕਸਡ ਹੈ ਜਿਹੜੀ ਗੱਲ ਦੱਸਦਾ, ਤੁਹਾਨੂੰ ਟਰਾਂਸਪੇਰੈਂਟ ਗੱਲ ਦੱਸਦਾ, ਤਾਂ ਕਿ ਤੁਸੀਂ ਹੈ ਜਿਹੜਾ ਨਾਲੇ ਤੁਹਾਨੂੰ ਨੌਲੇਜ ਹੋਵੇ, ਨਾਲੇ ਪਤਾ ਹੋਵੇ ਵੀ ਸਾਡੇ ਕੋਲ ਕੀ ਹੈ। ਤੁਹਾਡੇ ਕੋਲ ਕਈ ਪੋਲਿਸੀਆਂ ਚੱਲਦੀਆਂ ਪਤਾ ਹੀ ਨਹੀਂ ਹੈਗਾ। ਮੇਰੇ ਕੋਲ ਜਿਹੜੀ ਦੋ ਤਿੰਨ ਦਿਨ ਪਹਿਲਾਂ ਕਾਲ ਆਈ, $950 ਜਾ ਰਿਹਾ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਉਹਨਾਂ ਨੇ ਪੋਲਿਸੀਆਂ ਭੇਜੀਆਂ। ਹੁਣ ਜਿਹੜਾ ਕੱਲ੍ਹ ਉਹਨਾਂ ਦੇ ਨਾਲ ਮੀਟਿੰਗ ਹੈ ਮੇਰੀ, ਅਤੇ ਉਹ ਰਿਵਿਊ ਕਰਨੀਆਂ ਨੇ ਕੁਝ ਕੁ ਪੋਲਿਸੀਆਂ ਬਾਰੇ, ਪਤਾ ਨਹੀਂ ਕਹਿੰਦੇ ਅੱਛਾ ਇਹ ਵੀ ਜਾ ਰਹੀ ਹੈ ਤਾਂ ਫਿਰ ਉੱਥੇ ਕਵਰ ਸੀ, ਇੱਥੇ ਕਾਹਤੋਂ ਜਾ ਰਹੀ ਹੈ। ਕਈ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ, ਕਈ ਵਾਰ ਸਾਡੀਆਂ ਉਹ ਪੋਲਿਸੀਆਂ ਚੱਲਦੀਆਂ ਜਿਨ੍ਹਾਂ ਦੀ ਸਾਨੂੰ ਲੋੜ ਹੀ ਨਹੀਂ ਹੁੰਦੀ। ਸੋ ਓਕੇ, ਕੁਇਕਲੀ ਹੁਣ ਤੁਹਾਡੀ ਕਾਲ ਲੈਂਦਾ ਨੰਬਰ ਮੇਰਾ ਪ੍ਰੋਗਰਾਮ ਤੋਂ ਬਾਅਦ, ਜਾਂ ਫਿਰ ਤੁਸੀਂ ਆਪਣਾ ਕੋਈ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, 416-917-7373-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 8418 ਜੀ ਸਵਾਗਤ ਹੈ ਜੀ।
10: ਜਿਹੜੇ ਆਪਣੇ ਬੰਦੇ ਐਸਟੀਮੇਟ ਦੇਣ ਆਉਂਦੇ ਆ, ਇਹਨਾਂ ਨੂੰ ਇਹ ਵੀ ਦੱਸ ਦੇਣਾ ਚਾਹੀਦਾ ਵੀ ਇੰਨੇ ਪੈਸਿਆਂ ਜਾ ਚੀਜ਼ ਆ, ਜੇ ਤੁਸੀਂ ਇੱਥੋਂ ਥੋੜੀ ਅਪਗ੍ਰੇਡ ਜਾਣਾ ਤਾਂ ਫੇਰ ਪੈਸੇ ਐਕਸਟਰਾ ਲੱਗਣੇ ਆ।
0: ਪਹਿਲਾਂ
10: ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੁੰਦਾ, ਗੱਲ ਹੁੰਦੀ ਆ ਸਾਰੀ $150 ਦੀ, ਹਨਾ, ਇਹ ਐਸਟੀਮੇਟ ਦੇ ਕੇ ਚੱਲ ਜਾਂਦੇ ਆ, ਇਹ ਦਿੰਦੇ ਆ ਸਸਤੇ ਦਾ ਸਸਤਾ, ਬੰਦਾ ਬਾਹਰ ਨਾ ਜਾਵੇ। ਨਾਲੇ ਉਹਨੂੰ ਇਹ ਦੱਸ ਦੇਣਾ ਚਾਹੀਦਾ ਵੀ ਥੋੜਾ ਜਿਹਾ ਤੁਸੀਂ ਅਪਗ੍ਰੇਡ ਤੇ ਜਾਣਾ ਫੇਰ ਇੰਨੇ ਪੈਸੇ ਐਕਸਟਰਾ ਲੱਗਣੇ ਆ, ਕਿਉਂਕਿ ਮੈਨੂੰ ਇੱਦਾਂ ਹੋਇਆ ਸੀ, ਹਨਾ, ਮੈਂ ਪੌੜੀਆਂ ਕਾਰਪੇਟ ਦੀਆਂ ਸੀ ਤਾਂ ਮੈਂ ਹਾਰਡਵੁੱਡ ਪੌੜੀਆਂ ਕਰਾਉਣੀਆਂ ਸੀ। ਅੱਛਾ, ਬੰਦਾ ਮੈਨੂੰ ਕਹਿੰਦਾ ਵੀ ਮੈਂ ਕਾਰਪੇਟ ਪੱਟ ਕੇ ਤਾਂ ਉੱਤੇ ਇੰਚੀ ਦੀ ਪਲਾਈ ਲਾ ਜਾਣੀ ਆ ਉੱਪਰ। ਅੱਛਾ, ਬਾਅਦ ਚ ਮੈਨੂੰ ਪਤਾ ਲੱਗਾ।
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: IPTV box ho bhe, hai nakta ban da hi hai.
13: Haan, mere paas building hai, property hai, bank balance hai, bungalow hai, gaadi hai.
12: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਜ਼, ਇੰਜੋਏ ਕਰਨ ਨੂੰ ਵਰਲਡਸ

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਐਨ CHLO 530 AM ਡਾਇਲ ਤੇ ਵਿਰਾਸਤ ਰੇਡੀਓ ਦੀ ਵਾਰੀ ਆ ਗਈ ਹੈ। ਜੰਜੂਆ ਸਾਹਿਬ ਸ਼ੁਰੂ ਹੋ ਜਾਂਦੇ ਆ ਸਵੇਰੇ ਸਵੇਰੇ, ਉਸ ਤੋਂ ਬਾਅਦ ਸ਼ੰਮੀ ਭੱਠਲ ਸਾਹਿਬ ਤੇ ਹੁਣ ਸਾਡੀ ਵਾਰੀ ਆ ਗਈ ਆ। ਇੱਕ ਮੀਡੀਆ ਹੱਬ ਹੈਗਾ 530 AM ਡਾਇਲ ਦਾ, 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਸੁਣਿਆ ਕਰੋ, ਸਪੋਰਟ ਕਰਿਆ ਕਰੋ, ਤੁਹਾਨੂੰ ਕਾਫੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ, ਤੁਹਾਡੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਦੁਨੀਆ ਭਰ ਵਿੱਚ ਇਹਨੂੰ ਲੋਕ ਸੁਣਦੇ ਹਨ ਤੇ ਸਾਡੀ ਟੀਵੀ ਨੂੰ ਦੇਖਦੇ ਵੀ ਹਨ। ਵਿਰਾਸਤ ਰੇਡੀਓ ਸਟੂਡੀਓ ਦਾ ਨੰਬਰ 416-837-1515-416-837-1515 ਸਟੂਡੀਓ ਵਿੱਚ ਕਾਲ ਕਰ ਸਕਦੇ। ਥੋੜ੍ਹੇ ਠਹਿਰ ਕੇ ਕਰਿਓ ਕਿਉਂਕਿ ਅਵੀ ਧਾਲੀਵਾਲ ਜੀ ਪਹੁੰਚ ਰਹੇ ਹਨ, ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣਗੇ, ਸਪੈਸ਼ਲੀ ਪ੍ਰੋਪਰਟੀ ਟੈਕਸ ਦੇ। ਵੀ ਘੱਟਦਾ ਕੱਲ ਨਹੀਂ ਹੈਗਾ, ਵੱਧਦਾ ਹੀ ਜਾਂਦਾ ਹੈ ਜਾ ਰਿਹਾ ਹੈਗਾ। ਜੇ ਪ੍ਰਾਈਸਾਂ ਘੱਟ ਗਈਆਂ ਫਿਰ ਪ੍ਰੋਪਰਟੀ ਟੈਕਸ ਥੋੜ੍ਹਾ ਘਟਣਾ ਚਾਹੀਦਾ। ਸੋ ਇਨਫੋਰਮੇਸ਼ਨ ਤੁਹਾਡੇ ਪਾਸੇ ਲੈ ਕੇ ਆਵਾਂਗੇ। ਸਿਟੀ ਆਫ ਬਰੈਂਪਟਨ ਦੀ ਗੱਲਬਾਤ ਕਰਾਂਗੇ, ਸ਼ਾਹੀ ਪਈ ਹੈ ਸਿਟੀ ਆਫ ਬਰੈਂਪਟਨ ਸਾਰੇ ਪਾਸੇ ਖ਼ਬਰਾਂ ਵਿੱਚ। ਮੈਂ ਦੱਸ ਦੇਣਾ, ਇੱਕ ਹੋਰ ਟੰਗ ਦਿੱਤਾ, 20 ਸਾਲ ਦੀ ਸਜ਼ਾ ਦੇ ਦਿੱਤੀ ਹੈਗੀ ਆ ਅਤੇ ਅਮੈਰੀਕਾ ਦੇ ਵਿੱਚ ਸਭ ਬਣਨਾ ਚੱਕੇ ਹੁਣ ਕਿਤੇ ਨਹਾਉਂਦਾ। ਤੁਹਾਨੂੰ ਬਾਕੀ ਸਭ ਕੁਛ ਪਤਾ ਹੈਗਾ ਆ। ਨੰਬਰ 416-837-1515 ਸਟੂਡੀਓ ਦਾ, ਜੇ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। 416-451-2222 ਬਾਅਦ ਦਾ ਨੰਬਰ ਹੈਗਾ ਆ। ਅਤੇ ਪਰ ਜੇ ਸਟੂਡੀਓ ਵਿੱਚ ਗੱਲਬਾਤ ਕਰਨੀ ਆ, ਥੋੜ੍ਹੀ ਜਿਹਾ ਠਹਿਰ ਕੇ ਕਰਿਓ ਪਲੀਜ਼। ਤੁਹਾਡੇ ਫੋਨ ਕਾਲ ਦਾ ਆਉਣ ਲੱਗ ਪੈਂਦੇ ਆ, ਰਿਸਪੈਕਟ ਕਰਦਾ ਤੁਹਾਡੀ, ਰਿਸਪੈਕਟ ਨਾ ਤੁਹਾਨੂੰ, ਅਨਲੈਸ ਕਿਤੇ ਐਕਸੀਡੈਂਟ ਹੋ ਗਿਆ, ਰਬਣਾ ਕਿਤੇ ਐਕਸੀਡੈਂਟ ਹੋਵੇ, ਕਿਤੇ ਟ੍ਰੈਫਿਕ ਜੈਮ ਹੋ ਗਿਆ ਤਾਂ ਟ੍ਰੈਫਿਕ ਰਿਪੋਰਟ ਦੇ ਸਕਦੇ ਹੋ। ਉਹ ਤਾਂ ਮੈਂ ਪਹਿਲੇ ਦੇ ਤਾ, ਸੁੱਤਾ ਪਏ ਦੇ ਸਕਦਾ ਹੈਗਾ। ਮੇਫਿਲ ਤੋਂ ਸਾਊਥ ਨੂੰ ਸਾਰਾ ਫੋਰਟਨ ਭਰਿਆ ਪਿਆ ਹੈਗਾ ਅਤੇ ਨੌਰਥ ਨੂੰ ਸਟੀਲ ਤੋਂ ਉਹ ਭਰਿਆ ਪਿਆ ਹੈਗਾ, ਜੈਮ ਹੀ ਰਹਿੰਦਾ। ਇਹ ਇੱਕ ਦੋ ਹਾਈਵੇ ਹਨ ਜਿਹੜੇ ਜੈਮ ਹੀ ਰਹਿੰਦੇ ਹਨ। ਸੋ ਖਬਰਾਂ, ਗੀਤ ਸੰਗੀਤ ਅਤੇ ਗੱਲਾਂ ਬਾਤਾਂ ਅਵੀ ਧਾਲੀਵਾਲ ਜੀ ਨਾਲ ਕਰਾਂਗੇ, ਤੁਹਾਡਾ ਆਪਣਾ ਹੀ ਚੈਨਲ ਵਿਰਾਸਤ ਰੇਡੀਓ 'ਤੇ ਜੀ, ਵਿਰਾਸਤ ਟੀਵੀ। ਟੀਵੀ ਚੈਨਲ ਦੇ ਉੱਪਰ ਤੁਸੀਂ ਬਹੁਤ ਸਾਰੀਆਂ ਖਬਰਾਂ ਬੋਟਮ 'ਤੇ ਦੇਖ ਸਕਦੇ ਹੋ, ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ, ਮੌਸਮ ਦੇਖ ਸਕਦੇ ਹੋ ਅਤੇ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਵੀ ਹੁੰਦੀਆਂ ਹਨ ਜਿਹਨਾਂ ਨਾਲ ਸਾਨੂੰ ਸਪੋਰਟ ਮਿਲਦੀ ਆ। ਸਪੋਰਟ ਦੇ ਨਾਲ ਹੀ ਇਹ ਪ੍ਰੋਗਰਾਮ ਚੱਲਦੇ ਹਨ। ਤੁਸੀਂ ਚੇਂਜ ਚਾਹੁੰਦੇ ਹੋ ਵੱਖ ਵੱਖ ਟਾਈਮਿੰਗ ਦੇ ਵਿੱਚ, ਤੁਹਾਡੀ ਸਿਟੀ ਕਿਹੜੀ ਹੈਗੀ ਆ, ਤੁਸੀਂ ਖੁਦ ਸੋਚ ਲੈਣਾ, ਸਮਝ ਲੈਣਾ ਕੌਣ ਤੁਹਾਡੇ ਵਾਸਤੇ ਕੰਮ ਕਰ ਰਿਹਾ, ਕਿਹਨੂੰ ਰੱਖਣਾ ਚਾਹੀਦਾ। ਛੱਡ ਦਿਓ ਯਾਰ, ਇਸ ਨੇ ਸਿਰ 'ਤੇ ਪੱਗ ਰੱਖੀ ਹੋਈ ਹੈ, ਛੱਡ ਦੇਵੋ ਯਾਰ, ਇਹ ਆਪਣਾ ਆ। ਆਪਣੇ ਕੌਣ ਹਨ? ਉਹ ਹਨ ਜਿਹੜੇ ਤੁਹਾਡੇ ਵਾਸਤੇ ਕੰਮ ਕਰ, ਜੋ ਤੁਸੀਂ ਉਹਨੂੰ ਸਿਲੈਕਟ ਕਰਕੇ ਗਾਹਾਂ ਭੇਜ ਦਿਓ, ਜੇ ਨਹੀਂ ਕਰਦੇ ਠਾ ਦਿਓ ਯਾਰ। ਸਾਡਾ ਰਿਸ਼ਤੇਦਾਰੀ ਗੱਲਾਂ ਛੱਡੋ, ਕੰਮ ਕਰਨ ਦੀ ਲੋੜ ਹੈਗੀ। ਤੁਹਾਡੇ ਬੱਚੇ ਕੀ ਸੋਚਣਗੇ, ਉਹ ਇੰਡੀਆ ਦਾ ਹਾਲ ਆ, ਡੈਡੀ ਕੀ ਕੀਤਾ ਸੀਗਾ, ਆ ਦੋ ਪਾਰਟੀ ਨੂੰ ਵੋਟ ਪਾਏ ਗਏ, ਕੋਨੋਂ ਪਾਏ ਗਏ, ਕੋਈ ਸੋਚਿਆ ਹੀ ਨਹੀਂ ਹੈਗਾ ਵੀ ਕਿਸੇ ਕਿਸੇ ਨੂੰ ਹੋਰ ਨੂੰ ਪਾ ਦਈਏ ਵੋਟ। ਸੋ ਤੁਹਾਡੇ ਕੋਲ ਵੀ ਚਾਂਸ ਹੋਣਾ, ਲੀਵ ਇਟ ਅਪ ਟੂ ਯੂ। ਸ਼ੁੱਕਰਵਾਰ ਦੇ ਰਿਹਾ, ਫਰਾਈਡੇ ਆ ਗਿਆ, ਜੁਲਾਈ ਮਹੀਨੇ ਦੀ 10 ਤਰੀਕ, ਅਤੇ ਵੀਕਐਂਡ ਦੇ ਉੱਪਰ ਬਹੁਤ ਸਾਰੇ ਪ੍ਰੋਗਰਾਮ ਹੋਣੇ ਆ, ਤੁਸੀਂ ਪਹੁੰਚਣ ਦੀ ਕੋਸ਼ਿਸ਼ ਕਰਿਓ। ਇੱਕ ਮੈਂ ਜਾਣਕਾਰੀ ਦੇਣਾ ਚਾਹੁੰਦਾ, ਕੱਲ੍ਹ ਮੌਕਾ ਮਿਲਿਆ ਸਾਨੂੰ ਜਾਣ ਦਾ, ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਆ ਜਿਹੜਾ ਹੈਮਿਲਟਨ ਦੇ ਵਿੱਚ ਹੈਗਾ ਆ, ਉਹਨਾਂ ਨੇ ਬੱਚਿਆਂ ਦਾ ਕੈਂਪ ਸ਼ੁਰੂ ਕਰਨਾ, ਕਿਡਜ਼ ਕੈਂਪ ਸ਼ੁਰੂ ਕਰਨਾ ਆ। ਸੋ ਮੈਨੂੰ ਥੋੜ੍ਹੀ ਇਨਫੋਰਮੇਸ਼ਨ ਮਿਲੀ ਆ, ਉਹ ਤੁਹਾਨੂੰ ਮੈਂ ਸਾਂਝੀ ਕਰ ਦਿੰਦਾ ਹੈਗਾ ਆ। ਸੋ ਜੇ ਬੱਚਿਆਂ ਨੂੰ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਕੈਂਪ ਚੱਲ ਪੈਣਾ ਆ, ਸਵੇਰ ਤੋਂ ਸ਼ਾਮ ਤੱਕ ਬੱਚੇ ਬਿਜ਼ੀ ਰਹਿੰਦੇ ਹਨ ਅਤੇ ਕੁਝ ਨਾ ਕੁਝ ਸਿੱਖਦੇ ਹਨ, ਜੇ ਭੇਜੂਗੇ ਤਾਂ ਹੀ ਸਿੱਖੂਗੇ। ਸੋ ਤੁਸੀਂ ਵੱਖ ਵੱਖ ਗੁਰੂਘਰ ਮੈਂ ਜਾ ਕੇ ਪੁੱਛ ਸਕਦੇ ਹੋ, ਕਾਲ ਕਰ ਸਕਦੇ ਹੋ, ਕੈਂਪ ਅਵੇਲੇਬਲ ਹੈਗਾ ਸਾਡੇ ਬੱਚੇ ਨੂੰ, ਸਾਡਾ ਬੱਚਾ ਰਜਿਸਟਰ ਹੋ ਸਕਦਾ ਕਿ ਨਹੀਂ ਹੋ ਸਕਦਾ। ਸੋ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਬੱਚਿਆਂ ਦਾ ਕੈਂਪ ਲੱਗਣਾ ਹੈਮਿਲਟਨ ਦੇ ਵਿੱਚ, ਜਾਣਕਾਰੀ ਲੈ ਲਿਓ ਉੱਥੇ ਕਾਲ ਕਰਕੇ ਕਿ ਤੁਹਾਡੇ ਬੱਚੇ ਰਜਿਸਟਰ ਹੋ ਸਕਦੇ ਹਨ। ਜਿੱਥੇ ਬਾਣੀ ਦੀ ਸਿੱਖਿਆ ਲੈਣੀ ਆ ਅਤੇ ਬਲਦੇਵ ਸਿੰਘ ਦੀ ਕਾਲ ਆ ਗਈ, ਮੈਂ ਕਾਲ ਲੈ ਲਵਾਂ, ਕਿਉਂਕਿ ਜਦੋਂ ਲੋੜ ਪੈਂਦੀ ਆ ਮਿੱਤਰ ਦੋਸਤ ਮਾਦਰ ਬਹੁ ਕਹਿੰਦੇ ਸਾਰੇ ਹੀ ਆਪਣੇ ਹਨ, ਪਰ ਕੱਲ੍ਹ ਸਾਊਂਡ ਟੈਸਟ ਵੀਰ ਸੀ। ਬਲਦੇਵ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਅੰਮ੍ਰਿਤ ਸਾਹਿਬ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ, ਕੀ ਹਾਲ ਚਾਲ ਵੀਰ ਵੀਰੇ?
1: ਹਾਂ ਠੀਕ ਆ, ਚਾਰ ਜਣਾ ਤੁਰਿਆ ਵਾ, ਦੇਖ ਲਈ ਬਾਤ ਅੱਜ ਚੱਲੀ ਅੰਗ ਖੜਕਾ ਪ੍ਰੋਗਰਾਮ।
0: ਧੰਨਵਾਦ, ਕੱਲ ਆਪਾਂ ਦੋਨਾਂ ਨੇ ਰੀਸੈਟ ਕੀਤਾ, ਕਈ ਵਾਰੀ ਇੱਕ ਦਾ ਬਟਨ ਆਨ ਆਫ ਕਰਨਾ ਪੈਂਦਾ, ਸੋ ਟੀਵੀ ਤੇ ਵੀ ਆਡੀਓ ਵੀ ਜਾ ਰਹੀ ਹੈਗੀ, ਰੇਡੀਓ ਤੇ ਵੀ ਜਾ ਰਹੀ ਹੈ, ਅਭੀ ਧਾਲੀਵਾਲ ਜੀ ਆ ਰਹੇ ਆ।
1: ਹੁਣ ਮੈਂ ਟੀਵੀ ਦੇਖਣਾ ਜਦ ਰਜਾਈ ਤੋਂ ਬਾਹਰ ਦੇਖ ਕੇ।
0: ਠੀਕ ਹੈ, ਧੰਨਵਾਦ, ਡੇਗਣਾ ਪਈ ਹੁਣ ਸਾਰੇ ਹੀ ਆਪਣੇ ਹਨ। ਕੱਲ੍ਹ ਜਦੋਂ ਵੀ ਬਾਹਰ ਜਾਈਦਾ, ਬਹੁਤ ਸਾਰੇ ਮਿੱਤਰ ਦੋਸਤ ਅਤੇ ਲੋਕ ਮਿਲਦੇ, ਦੱਸਦੇ ਹਨ ਅਤੇ ਸਾਨੂੰ ਸੁਣਦੇ ਹੁੰਦੇ ਆ, ਮੈਂ ਹੈਰਾਨ ਹੋ ਜਾਂਦਾ ਕਿ ਆਵਾਜ਼ ਪਛਾਣ ਲੈਂਦੇ, ਮਾੜੀ ਜਿਹੀ ਗੱਲ ਵੀ ਕਰੋ। ਸੋ ਚੰਗਾ ਲੱਗਦਾ ਸਾਨੂੰ ਵੀ, ਅਤੇ ਇੱਕ ਸਾਡੇ ਰਿਸ਼ਤੇਦਾਰ ਹੀ ਮਿਲੇ ਸੀਗੇ, ਉਹ ਕਹਿੰਦੇ ਯਾਰ ਥੋੜ੍ਹਾ ਘੱਟ ਸੱਚ ਬੋਲ ਲਵੋ। ਮੈਂ ਕਿਹਾ ਯਾਰ ਗੁਰੂ ਘਰ ਖੜ੍ਹੇ ਹਾਂ ਅਤੇ ਮੈਂ ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਟੇਕਦਾ ਅਤੇ ਜੋ ਜੋ ਇਹਨਾਂ ਦਾ ਹੁਕਮ ਹੈਗਾ ਉਸ ਹਿਸਾਬ ਨਾਲ ਆਪਾਂ ਚੱਲੀਏ, ਕੋਸ਼ਿਸ਼ ਕਰੀਦੀ ਆ ਸੱਚ ਬੋਲਿਆ ਜਾਵੇ। ਅਤੇ ਇਸ ਮਾਈਕ 'ਤੇ ਬੈਠੇ ਹਾਂ, ਮਾਈਕ 'ਤੇ ਮੈਂ ਬੈਠ ਜਾਂਦਾ ਨਾ ਅਵੀ ਮੇਰਾ ਦੋਸਤ ਹੋਊਗਾ, ਅਵੀ ਸਾਡਾ ਸਪੋਂਸਰ ਹੋਊਗਾ, ਪਰ ਜਦੋਂ ਮਾਈਕ ਦੇ ਆ ਕੇ ਅਵੀ ਨੇ ਬੈਠ ਜਾਣਾ ਨਾ, ਤਾਂ ਮੇਰਾ ਵੀ ਫਰਜ਼ ਬਣਦਾ, ਜਿਹੜੇ ਸਵਾਲ ਪੁੱਛਣ ਵਾਲੇ ਆ ਇਹਨਾਂ ਨੂੰ ਪੁੱਛੀਏ, ਉਹੀ ਤੁਹਾਡਾ ਵੀ ਫਰਜ਼ ਬਣਦਾ ਹੈਗਾ ਆ। ਸੋ ਤੁਸੀਂ ਕਾਲਾਂ ਕਰਦੇ ਹੋ, ਰਿਸਪੈਕਟ ਤੁਹਾਡੀ ਮੈਂ ਕਰਦਾ, ਰਿਸਪੈਕਟ ਦੇ ਨਾਲ ਸਵਾਲ ਪੁੱਛੋ ਅਤੇ ਆਂਸਰ ਦਿੱਤੇ ਜਾਣਗੇ। ਮੈਨੂੰ ਪਤਾ ਕਈ ਵਾਰੀ ਖੇਡ ਛੁੱਟ ਜਾਂਦੀ ਹੈ ਯਾਰ, ਯੂਕਰੇਨ ਨੂੰ ਇਹਨਾਂ ਨੇ ਫੇਰ ਪੈਸੇ ਦਿੱਤੇ, ਪਰ ਜਿੱਥੇ ਆਵਾਜ਼ ਉਠਾਉਣੀ ਉੱਥੇ ਆਵਾਜ਼ ਉਠਾਇਓ। ਗਰਮੀਆਂ ਦੇ ਵਿੱਚ ਬਾਰਬਿਕਿਊ ਹੋਣੇ ਆ, ਗ੍ਰੈਂਡ ਓਪਨਿੰਗ ਹੋਣੀ ਆ, ਫੜ ਲਿਆ ਕਰੋ, ਪੁੱਛ ਲਿਆ ਕਰੋ, ਸਾਡੇ ਵਾਸਤੇ ਕੁਝ ਨਾ ਕੁਝ ਕਰ ਦੇਵੋ। ਖਬਰਾਂ ਲੈ ਕੇ ਆਉਣੀਆਂ, ਕੱਲ੍ਹ ਕਾਫੀ ਮੀਂਹ ਪਿਆ, ਥੰਡਰ ਸਟੋਰਮਸ ਸੀਗੀ, ਕਈ ਵਾਰੀ ਮੀਂਹ ਇੱਦਾਂ ਪੈਂਦਾ ਦਿਸਦਾ ਵੀ ਨਹੀਂ ਹੁੰਦਾ ਆ। ਸੋ ਫਲੈਸ਼ਰ ਲਾ ਕੇ ਸਲੋ ਡਾਊਨ ਹੋ ਜਾਇਆ ਕਰੋ, ਸਪੈਸ਼ਲੀ ਹਾਈਵੇ ਦੇ ਉੱਪਰ ਜਦੋਂ ਕੋਈ ਦਿਸਦਾ ਨਹੀਂ ਹੁੰਦਾ। ਚਾਪੜੂਸੀ ਨਹੀਂ ਕਰਨੀ, ਕਿਉਂਕਿ ਇਹ ਕੁਦਰਤ ਦੇ ਰੰਗ ਜਿਹੜੇ ਹਨ, ਇਹਨਾਂ ਨਾਲ ਤੁਸੀਂ ਨਾ ਫਾਈਟ ਨਹੀਂ ਕਰ ਸਕਦੇ, ਬਚਾਅ ਹੋ ਸਕਦਾ ਜੇ ਤੁਸੀਂ ਕਹਿਣਾ ਮੰਨ ਲਵੋ, ਥੋੜ੍ਹਾ ਸਲੋ ਡਾਊਨ ਹੋ ਜਾਇਆ ਕਰੋ। ਸੋ ਅੱਜ ਮੌਸਮ ਬਹੁਤ ਵਧੀਆ, 28 ਡਿਗਰੀ ਟੈਂਪਰੇਚਰ ਹੋ ਜਾਣਾ, 20 ਡਿਗਰੀ ਚੱਲ ਰਿਹਾ ਅਤੇ ਲੱਗਦਾ ਹੈਗਾ ਜਿੱਦਾਂ 26 ਡਿਗਰੀ ਹੁੰਦਾ ਆ। ਸਾਰਾ ਵੀਕਐਂਡ ਬਹੁਤ ਵਧੀਆ ਮੌਸਮ ਹੋਣਾ, ਕਬੱਡੀ ਦੇ ਮੈਚਿਸ ਵੀ ਹੋਣੇ ਆ ਅਤੇ ਕੈਲਡਨ ਯੂਥ ਕਲੱਬ ਵਾਲੇ ਦਾ ਮੇਲਾ ਵੀ ਹੋਣਾ ਬਿਲਕੁਲ ਫਰੀ ਵਿੱਚ, ਖਾਣਾ ਪੀਣਾ ਬਿਲਕੁਲ ਫਰੀ ਹੋਣਾ ਆ। ਕਬੱਡੀ ਦੀ ਵੀ ਗੱਲਬਾਤ ਕਰਾਂਗੇ ਆਪਾਂ ਜ਼ਰੂਰ। ਥੰਡਰ ਸਟੋਰਮ ਨਾਲ ਕਈ ਘਰਾਂ ਦੇ ਦਰਖਤ ਵੀ ਡਿੱਗ ਪਏ ਸੀਗੇ ਹੈਮਿਲਟਨ ਅਤੇ ਓਕਵਿਲ ਏਰੀਆ ਦੇ, ਅਤੇ ਲੱਗੇ ਹੋਇਆ ਕਲੀਨ ਅਪ ਕਰਨ ਹਦੇ ਲਈ। ਪ੍ਰੋਗਰਾਮ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਦੇ ਵੱਲੋਂ, 10405 ਕੈਨਡੀ ਰੋਡ 'ਤੇ ਹਨ ਬ੍ਰੈਂਪਟ ਦੇ ਵਿੱਚ, 905-840-1116 ਇਹਨਾਂ ਦਾ ਨੰਬਰ ਆ। ਇੰਡੀਆ ਬਾਜ਼ਾਰ ਉਥੋਪਕੋ ਵਿੱਚ ਵੀ ਹੈਗਾ, ਰੈਕਸਟੇਲ ਦੇ ਵਿੱਚ। ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ, ਟਿਫਨ ਸਰਵਿਸ ਚਾਹੀਦੀ ਹੈ, ਸਪੈਸ਼ਲੀ ਕੈਨਡੀ ਰੋਡ 'ਤੇ ਜਿਹੜਾ ਰੈਸਟੋਰੈਂਟ ਹੈਗਾ ਬਹੁਤ ਵਧੀਆ ਹੈਗਾ, ਬਿਜ਼ੀ ਤੁਸੀਂ ਇਹਨਾਂ ਨੂੰ ਰੱਖਦੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਗਰੋਸਰੀ ਦੀ ਬਿਜ਼ਨਸ ਵਿੱਚ ਹਨ। ਚੈਨ ਸਿੰਘ ਬੋਲਾ ਸਾਹਿਬ ਦੇ ਨਾਲ ਪਰਿਵਾਰ ਬੜੀ ਮਿਹਨਤ ਕਰਦੇ ਹਨ ਅਤੇ ਮਿਹਨਤ ਕਰਕੇ ਲੋਕਾਂ ਦੀ ਹੈਲਪ ਵੀ ਕਰਦੇ ਹਨ। ਐਡਵਰਟਾਈਜ਼ਮੈਂਟ ਤਾਂ ਹੁੰਦੀ ਰਹਿੰਦੀ ਹੈਗੀ, ਪਰ ਜਿਹੜੇ ਬੈਕ ਐਂਡ ਦੇ ਹੈਲਪ ਕਰਦੇ, ਕਈ ਚੀਜ਼ਾਂ ਸਾਂਝੀਆਂ ਨਹੀਂ ਕਰ ਸਕਦੇ, ਗੁਪਤ ਹੀ ਰੱਖੋ, ਪਰ ਪਰਿਵਾਰ ਕਾਫੀ ਸੇਵਾ ਕਰਦਾ, ਕਰਨੀ ਵੀ ਚਾਹੀਦੀ ਹੈਗੀ। ਧੰਨਵਾਦ ਇਹਨਾਂ ਦਾ, ਧੰਨਵਾਦ ਸਾਨੂੰ ਸਪੋਂਸਰ ਕਰਨ ਦਾ, ਇੰਡੀਆ

ਵੀ ਸੌਤੇ ਸੰਪਰਕ ਕਰ ਸਕਦੇ। ਟੈਕਸਟ ਮੈਸੇਜ ਤੁਹਾਡੇ ਆ ਰਹੇ ਹਨ, ਧੰਨਵਾਦ ਤੁਹਾਡਾ। ਤੇ ਥੋੜੇ ਠਹਿਰ ਕੇ ਅਭੀ ਧਾਲੀਵਾਲ ਜੀ ਨਾਲ ਗੱਲਬਾਤ ਕਰਨੇ, ਕਾਫੀ ਸਾਰੀ ਜਾਣਕਾਰੀ ਲੈ ਕੇ ਆਣਗੇ, ਇਨਫੋਰਮੇਸ਼ਨ ਦੇਣਗੇ, ਉਹਦੀ ਆਪਾਂ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜਰੂਰ ਤੁਹਾਡੇ ਨਾਲ। ਸਟਾਰਗੇਟ ਅਜੈਸੀ ਤੇ ਬੂਟਾ ਜੌਲ ਜੀ ਪ੍ਰੋਗਰਾਮ ਸੁਣ ਰਹੇ ਹਨ, ਧੰਨਵਾਦ। ਬੂਟਾ ਜੌਲ ਸਾਹਿਬ ਮੈਸੇਜ ਕਰ ਦਿੰਦੇ ਹੋ, ਸੋ ਬੂਟਾ ਜੌਲ ਸਾਹਿਬ ਬਹੁਤ ਸਾਰੇ ਮਿੱਤਰ ਦੋਸਤ ਪ੍ਰੋਗਰਾਮ ਸੁਣਦੇ ਹਨ, ਧੰਨਵਾਦ ਤੁਹਾਡਾ। ਇਹੀ ਮੈਂ ਕਹਿਣਾ ਚਾਹੁੰਦਾ ਹੈਗਾ। ਤੇ ਲੋ ਵੀਡੀਓ ਵਾਲੇ ਆਈ ਪੀ ਟੀ ਵੀ ਡਿਵਾਈਸ ਮਿਲਦੇ ਹਨ, 204-13-13 ਦਾ ਨੰਬਰ ਹੈ, 905 ਦੇ ਨਾਲ ਡਾਇਲ ਕਰ ਲਿਓ। ਤੇ 4K ਦੇ ਵਿੱਚ ਫੁੱਟਬਾਲ ਸੋਕਰ ਦੇਖਣਾ ਚਾਹੁੰਦੇ ਹੋ, ਕੱਲ੍ਹ ਵਧੀਆ ਮੈਚ ਸੀਗਾ ਅਤੇ ਜਿੱਥੇ ਫਰਾਂਸ ਐਡਵਾਂਸ ਹੋਇਆ ਅਗਲੇ ਰਾਊਂਡ ਦੇ ਵਿੱਚ, ਉੱਥੇ ਨਾਲ ਦੀ ਨਾਲ ਹੋਰ ਟੀਮਾਂ ਨੇ ਵੀ ਅੱਜ ਖੇਡਣਾ, ਉਹਦੀ ਵੀ ਆਪਾਂ ਜਾਣਕਾਰੀ ਲੈ ਕੇ ਆਵਾਂਗੇ। ਅਤੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਮੇਪਲ ਲੀਫ ਕਬੱਡੀ ਕਲੱਬ ਓਨਟੇਰੀਓ ਐਤਵਾਰ ਨੂੰ, ਜੁਲਾਈ ਦੀ 12 ਤਰੀਕ ਨੂੰ, ਇਸ ਐਤਵਾਰ ਨੂੰ ਕਬੱਡੀ ਦੇ ਮੈਚ ਹੋਣੇ ਆ ਸੀ ਏ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ। 6473951313 ਹੈਗਾ ਨੰਬਰ, 6747-395-1313। ਗਰਾਊਂਡਾਂ ਵਿੱਚ ਪਹੁੰਚਿਓ, 10-11 ਵਜੇ ਮੈਚ ਸ਼ੁਰੂ ਹੋ ਜਾਂਦੇ ਹਨ ਅਤੇ ਨਾਲ ਦੀ ਨਾਲ ਬਹੁਤ ਵਧੀਆ ਮੈਚ ਪਿਛਲੇ ਹਫ਼ਤੇ ਹੋਏ, ਐਤਕੀ ਹੋਰ ਨਵੇਂ ਪਲੇਅਰ ਪਹੁੰਚੇ ਹੋਏ ਹਨ। ਅਤੇ ਦੇਖਣਾ ਚਾਹੁੰਦੇ ਕਬੱਡੀ, ਮਾਂ ਖੇਡ ਕਬੱਡੀ ਤਾਂ ਦੇਖਿਓ, ਸਾਡੇ ਲੋਕਲ ਬੱਚੇ ਬਹੁਤ ਖੇਡ ਰਹੇ ਹਨ, ਵਧਾਈ ਦੇ ਪਾਤਰ ਹਨ ਜਿਹੜੇ ਬੱਚੇ ਖੇਡ ਰਹੇ ਹਨ। ਕੰਮ ਸੌਖਾ ਹੈ ਨਹੀਂ ਇਹ ਕਬੱਡੀ ਦਾ, ਬੜੀ ਤਕੜੀ ਗੇਮ ਹੈਗੀ ਆ, ਸਟੈਮਿਨਾ ਵੀ ਚਾਹੀਦਾ ਅਤੇ ਸਟਰੈਂਥ ਵੀ ਚਾਹੀਦੀ ਆ। ਇੱਥੇ ਬੱਚੇ ਖੇਡਣ ਲੱਗ ਪਏ ਹਨ ਕਬੱਡੀ, ਅਤੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਦਾ ਟੂਰਨਾਮੈਂਟ ਮੇਪਲ ਲੀਫ ਕਬੱਡੀ ਕਲੱਬ ਵਾਲੇ ਡਰੋ ਕਰਵਾ ਰਹੇ ਹਨ, 6473-395-1313 ਐਤਵਾਰ ਜੁਲਾਈ ਦੀ 12 ਤਰੀਕ ਨੂੰ। ਅਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ, ਕੈਲਡਨ ਯੂਥ ਕਲੱਬ ਵਾਲੇ ਸਾਊਥ ਫੀਲਡ ਫੇਅਰ ਸ਼ਨੀਵਾਰ ਨੂੰ, ਯਾਨੀ ਕਿ ਕੱਲ੍ਹ ਨੂੰ ਲੈ ਕੇ ਆ ਰਹੇ ਹਨ ਟੋਨੀ ਪੌਂਸ ਪਬਲਿਕ ਸਕੂਲ ਦੇ ਵਿੱਚ। ਇਹ ਹੋਣਾ ਕੈਲਡਨ ਵੈਸਟ ਦੇ ਵਿੱਚ, ਫਰੀ ਫੂਡ ਐਂਡ ਐਂਟਰਟੇਨਮੈਂਟ ਹੋਵੇਗੀ ਇੱਥੇ। ਸ਼ੈੱਡ ਔਰ ਫਾਇਰ, ਕਹਿੰਦੇ ਅੱਗ ਲੱਗੀ ਸੀ ਸ਼ੈੱਡ ਨੂੰ, ਜਦੋਂ ਉੱਥੇ ਪਹੁੰਚੇ ਵਿੱਚ ਇੱਕ ਮਰੀ ਹੋਈ ਬੋਡੀ ਵੀ ਲੱਗੀ ਲੱਭੀ। ਇਹ ਹੈਗੀ ਬ੍ਰੈਂਪਟਨ ਦੀ ਖਬਰ। ਇੱਕ ਹੋਰ ਬ੍ਰੈਂਪਟਨ ਦੀ ਖਬਰ ਮੈਂ ਦੱਸ ਦੇਵਾਂ, ਬ੍ਰੈਂਪਟਨ ਮੈਨ ਸੈਂਟੈਂਸ ਟੂ 20 ਈਅਰਸ ਇਨ ਜੇਲ ਆਫਟਰ ਪਲੀਡਿੰਗ ਗਿਲਟੀ। ਕ੍ਰਿਮੀਨਲ ਆਰਗਨਾਈਜੇਸ਼ਨ ਸੀਗੀ ਜਿਹਨਾਂ ਨੇ ਕਾਫੀ ਸਾਰੀ ਡਰੱਗ ਟ੍ਰੈਫਿਕ ਕੀਤੀ ਆ, ਡਰੱਗ ਵਰਥ ਅਪ ਟੂ $17 million ਫਰੋਮ ਦਾ ਯੂਨਾਈਟਡ ਸਟੇਟਸ ਇਨ ਟੂ ਕੈਨੇਡਾ ਓਵਰ ਸਪੈਨ ਆਫ 1 month। ਇੱਕ ਮਹੀਨੇ ਵਿੱਚ ਇੰਨਾ ਕੁਛ ਕਰ ਤਾਂ ਕਿਆ ਬਾਤ ਆ। ਗੁਰਮੀਤ ਸਿੱਧੂ ਸੈਂਟਸ ਇਹਨੇ ਮਿਲਿਆ ਸੀਗਾ, US ਜੱਜ ਨੇ ਦਿੱਤਾ 20 ਸਾਲ ਦਾ, ਕਿਆ ਬਾਤ ਆ। ਸੋ ਦੇਖ ਲਓ ਇਹ ਜਿਹੜੀ ਡਰੱਗ ਆ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰਨੀਆਂ ਸੀਗੀਆਂ, ਸੱਚੀ ਗੱਲ ਹੈਗੀ। ਕੱਲ੍ਹ ਫੈਂਟਨਲ ਦੀ ਗੱਲ ਕੀਤੀ ਸੀ ਨਾ, ਵੀ ਮਾੜੇ ਜਿਹਾ ਇੱਕ ਰੇਤੇ ਵਰਗਾ ਦਾਣਾ ਵੀ ਐਕਸਟਰਾ ਹੋਵੇ ਨਾ ਉਸ ਗੋਲੀ ਦੇ ਵਿੱਚ, ਡਰੱਗ ਦੇ ਵਿੱਚ, ਤਾਂ ਮੌਤ ਹੋ ਜਾਂਦੀ ਹੈਗੀ ਆ। ਲੋਕ ਜਿਹੜਾ ਕੰਮ ਕਰ ਜਾ ਕੈਨੇਡਾ, ਵਾਟ ਆ ਬਿਊਟੀਫੁਲ ਕੰਟਰੀ, ਇਟਸ ਅਮੇਜ਼ਿੰਗ, ਇੰਨੀ ਸੁੰਦਰ ਕੰਟਰੀ ਆ। ਮਿਹਨਤ ਕਰੋ ਅਤੇ ਆਪਣੀ ਜ਼ਿੰਦਗੀ ਸੌਖੀ, ਆਪਣੀ ਵੀ ਲੋਕਾਂ ਦੀ ਵੀ ਜ਼ਿੰਦਗੀ ਸੌਖੀ ਹੋ ਜਾਂਦੀ ਹੈਗੀ ਆ। ਅਜੇ 25-30 ਜਣੇ ਹੈਗੇ ਨਾ ਕਮਿਊਨਿਟੀ ਦੇ ਵਿੱਚ, ਇਹ ਟੰਗੇ ਜਾਣੇ ਆ, ਮੈਂ ਦੱਸ ਦਿੰਦਾ, ਸੱਚੀ ਟੰਗੇ ਜਾਣੇ ਆ। ਇਹਨਾਂ ਨੇ ਵੀ ਆਮ ਲੋਕਾਂ ਦੀ ਵੀ ਜ਼ਿੰਦਗੀ ਹਰਾਮ ਕੀਤੀ ਪਈ ਆ, ਕਿਉਂਕਿ ਇਹ ਲੋਕ ਹਟਦੇ ਨਹੀਂ, ਇਹ ਸੋਚਦੇ ਅਸੀਂ ਗੈਂਗਲੈਂਡ ਹੈਗੇ ਆ। ਅਤੇ ਜਿਹੜੇ ਇਹਨਾਂ ਦੀ ਸਪੋਰਟ ਕਰਦੇ ਆ, ਮੱਥਾ ਤਾਂ ਗੁਰੂ ਗ੍ਰੰਥ ਸਾਹਿਬ ਮੂਹਰੇ ਟੇਕਣਾ, ਬਸ ਮੈਂ ਇਹੀ ਕਹਿਣਾ ਚਾਹੁੰਦਾ। ਪਲੀਜ਼ ਯਾਰ, ਇੰਨੀ ਸੁੰਦਰ ਕੰਟਰੀ ਪਹੁੰਚ, ਆਪਾਂ ਇੱਧਰ ਕੰਮ ਕਰਦੇ ਹਾਂ, ਕੀ ਕਰ ਬੈਠੇ ਹਾਂ, ਨਾ ਕਰਿਆ ਕਰੋ। ਉੱਧਰ ਏਅਰ ਕੈਨੇਡਾ ਦੀ ਫਲਾਈਟ ਸੀਗੀ, ਮੋਂਟਰੀਅਲ 'ਤੇ ਲੈਂਡ ਹੋਈ ਸੀ 4 ਵਜੇ ਕੱਲ੍ਹ ਸ਼ਾਮੀ, ਲੈਂਡ ਹੋ ਕੇ ਸਕਿੱਡ ਆਫ ਹੋ ਗਈ ਆਪਣੇ ਰਨਵੇ ਤੋਂ। 156 ਪਾਸੇਂਜਰ ਸੀਗੇ, 6 ਕਰੂ ਮੈਂਬਰ ਸੀਗੇ, ਬੋਇੰਗ 737 MAX ਇਹ ਪਲੇਨ ਸੀਗਾ। ਅਤੇ ਏਅਰ ਕੈਨੇਡਾ ਵਾਲੇ ਹੁਣ ਕਹਿੰਦੇ ਵੀ ਕਿਸੇ ਸੱਟ ਤਾਂ ਨਹੀਂ ਲੱਗੀ, ਅਤੇ ਟਰਾਂਸਪੋਰਟ ਸੇਫਟੀ ਬੋਰਡ ਆਫ ਕੈਨੇਡਾ ਇਨਵੈਸਟੀਗੇਸ਼ਨ ਖੋਲ੍ਹੀ ਗਈ ਹੈਗੀ ਆ। ਜੇ ਚੰਗਾ ਕੰਮ ਕਰੋ ਤਾਂ ਵੀ ਨਹੀਂ ਦੁਨੀਆ ਛੱਡੇ, ਸਪੈਸ਼ਲੀ ਟੈਕਸ ਵਾਲੇ ਨਹੀਂ ਛੱਡਦੇ। $24,200.26 ਉਹਦੇ ਬੈਂਕ ਅਕਾਊਂਟ ਵਿੱਚ ਆ ਗਏ। ਹੁਣ ਸੋਚਿਆ ਵੀ ਮੈਂ ਤਾਂ ਹਜੇ ਟੈਕਸ ਵੀ ਨਹੀਂ ਭਰਿਆ, ਇਹ ਕਿੱਧਰੋਂ ਆ ਗਏ। ਉਹ ਲੱਗਿਆ ਵੀ ਮਿਸਟੇਕ ਸੀਗੀ। ਹੁਣ ਫਿਰ ਕਾਲ ਕੀਤੀ ਰੈਵਨਿਊ ਕੈਨੇਡਾ ਨੂੰ, ਤੈਨੂੰ ਪਤਾ ਕਾਲ ਕਰਕੇ ਸੌਖੀ ਦੇ ਛੇਤੀ ਚੱਕਦੇ ਆ। ਕਾਲ ਚੱਕੀ, ਮੁੜ ਕੇ ਬੈਕ ਐਂਡ ਫੋਰਥ ਗੱਲਾਂ ਹੋਈਆਂ, ਉਹਨਾਂ ਨੇ ਪੈਸਾ ਇਹਦੇ ਅਕਾਊਂਟ 'ਚੋਂ ਚੱਕ ਲਿਆ, ਪੈਸਾ ਵੀ ਚੱਕ ਲਿਆ, ਅਕਾਊਂਟ ਵੀ ਬੰਦ ਕਰ ਦਿੱਤਾ। ਸਾਲ 1.5 ਸਾਲ ਹੋ ਗਿਆ, ਥੰਡਰਵੇ ਦਾ ਇਹ ਬੰਦਾ ਹੈਗਾ, ਕਹਿੰਦਾ ਮੇਰਾ ਟੈਕਸ ਫੰਡ ਜਿਹੜਾ ਤਾਂ ਉਹ ਮੈਨੂੰ ਨਹੀਂ ਮਿਲ ਰਿਹਾ, ਹੁਣ ਜਿਹੜਾ ਗਲਤ ਤਰੀਕੇ ਨਾਲ ਭੇਜਿਆ ਮੈਂ ਮੋੜ ਦਿੱਤਾ ਅਤੇ ਮੇਰਾ ਅਕਾਊਂਟ ਵੀ ਬੰਦ ਕਰਤਾ, ਅਤੇ ਕਹਿੰਦਾ ਹੁਣ ਇੰਨੀ ਮੁਸ਼ਕਿਲ ਹੋਈ ਪਈ ਆ ਆਪਣਾ ਟੈਕਸ ਵਾਪਸ ਲੈਣ ਦੀ ਖਾਤਰ। ਉਹ ਕਹਿੰਦਾ $1,530 ਵਿੱਚ ਅਤੇ $1,380 $2,025 ਵਿੱਚ ਉਹਨੂੰ ਆਉਣੇ ਸੀਗੇ, ਅਤੇ ਥੋੜ੍ਹੇ ਜਿਹਾ GST ਰਿਟਰਨ ਆਉਣਾ ਸੀਗਾ, ਪਰ ਕਹਿੰਦਾ ਆਈ ਹੈਵਨ ਸੀਨ ਦਾ ਕਲਰ ਆਫ ਮਨੀ। ਈਵਨ ਗਲਤ ਤਰੀਕੇ ਨਾਲ ਡਿਪੋਜ਼ਿਟ ਕੀਤੇ $24,000 ਤੋਂ ਬਾਅਦ ਡਾਲਰ ਹੁਣ ਮੋੜ ਦਿੱਤੇ। ਬੈਕ ਐਂਡ ਫੋਰਥ ਕਾਲਾਂ ਚੱਲੀ ਗਈਆਂ, ਉੱਧਰ ਯੂਨੀਅਨ ਵਾਲੇ ਕਹਿ ਰਹੇ ਹਨ ਵੀ ਫੈਡਰਲ ਗਵਰਨਮੈਂਟ ਨੂੰ ਹੋਰ ਇੰਪਲੋਈ ਹਾਇਰ ਕਰਨੇ ਚਾਹੀਦੇ ਹਨ, ਇਹ ਬਹੁਤ ਬਿਜ਼ੀ ਹਨ। ਸੋ ਮਾਰਕ ਕਰਨੀ, ਹਾਇਰ ਮੋਰ ਇੰਪਲੋਈਜ਼, ਦੁਨੀਆ ਕੰਮ ਲੱਭ ਰਹੀ ਹੈਗੀ ਆ,
ਯੂਕਰੇਨ ਨੂੰ

0: ਸਭ ਭੇਜਣਾ ਬੰਦ ਕਰ ਦਿਓ, ਇੰਪਲੋਈ ਹਾਇਰ ਕਰ ਲਓ, ਇੱਧਰ ਕੰਮ ਸੌਖੇ ਹੋ ਜਾਣ। ਸੀਆਰ ਦੀ ਖਬਰ ਇੱਕ ਹੋਰ ਵੀ ਹੈਗੀ ਆ, $10 ਬਿਲੀਅਨ ਕੋਵਿਡ ਟਾਈਮ ਦੇ ਵਿੱਚ ਭੇਜਿਆ ਸੀਗਾ, ਦਿੱਤਾ ਗਿਆ ਸਾ ਇਨ ਐਲੀਜੀਬਲ ਰਿਸਿਪੀਅੰਟਸ ਨੂੰ। ਸੋ ਕੈਨੇਡਾ ਰਹਿ ਵੀ ਇਸੇ ਭਾਵੇਂ ਮਿਸਟੇਕ ਕੀਤੀ ਸੀਗੀ, ਭਾਵੇਂ ਭੇਜ ਦਿੱਤਾ, ਅਤੇ $10 ਬਿਲੀਅਨ ਆਊਟਸਟੈਂਡਿੰਗ ਸੀਗਾ, ਸਿਰਫ $4 ਬਿਲੀਅਨ ਰਿਕਵਰ ਕੀਤਾ। ਇਹ ਹੋਇਆ ਸੀਗਾ ਜਦੋਂ ਕੋਵਿਡ-19 ਪੈਂਡੈਮਿਕ ਆਇਆ ਸੀਗਾ 2020 ਦੇ ਵਿੱਚ। ਮਿਲੀਅਨਸ ਆਫ ਕੈਨੇਡੀਅਨ ਅਪਲਾਈਡ ਫੋਰ ਦ ਰਿਲੀਫ ਫੰਡਸ, ਬਹੁਤ ਸਾਰੇ ਲੋਕਾਂ ਨੇ ਅਪਲਾਈ ਕੀਤਾ ਸੀਗਾ, ਤੁਸੀਂ ਵੀ ਕੀਤਾ ਹੋਣਾ, ਕਈਆਂ ਨੇ ਮਿੱਤਰਾਂ ਦੋਸਤਾਂ ਨੇ ਵੀ ਕੀਤਾ, ਕਈਆਂ ਨੇ ਮੋੜ ਦਿੱਤਾ, ਕਈਆਂ ਨੇ ਘਰ ਲੈ ਲਿਆ, ਕਈਆਂ ਨੇ ਹਮਰ ਲੈ ਲਿਆ, ਕਈ ਹੁਣ ਕਈਆਂ ਨੇ ਡਿਵੋਰਸ ਵੀ ਹੋ ਗਏ। ਜਦੋਂ ਫਿਰ ਪੈਸੇ ਆਏ ਤਾਂ ਕਿਵੇਂ ਜਾਣਾ ਨਹੀਂ ਭੱਜ ਜਾਂਦੀ ਹੈਗੀ ਆ, ਸੱਚੀ ਗੱਲ ਹੈਗੀ ਆ, ਕੀ ਦੱਸਾਂ ਮੈਂ। ਸੋ ਉਹ ਰਿਕਵਰ ਕਰਨ ਦੀ ਕੋਸ਼ਿਸ਼ ਕਰਦੇ ਆ। 2022 ਦੇ ਵਿੱਚ ਸੀਆਰ ਵਿਗਿਆਨ ਇਨਫੋਰਮਿੰਗ ਪੀਪਲ, ਸੋ 2022 ਦੇ ਸੀਆਰ ਸੋਚਿਆ ਜਿਹਨਾਂ ਨੂੰ ਗਲਤ ਤਰੀਕੇ ਨਾਲ ਪੈਸੇ ਮਿਲੇ ਵਾਪਸ ਮੋੜੋ, ਅਤੇ $4 ਬਿਲੀਅਨ ਰਿਕਵਰ ਕੀਤਾ, ਅਤੇ ਬਾਕੀ ਜਿਹੜਾ ਬਚਿਆ ਹੋਇਆ ਸੀਆਰ ਏ ਕਹਿੰਦੇ ਇਸ ਸੈਂਸਿਟਿਵ ਫਾਈਨੈਂਸ਼ੀਅਲ ਪ੍ਰੈਸ਼ਰ, ਬਟ ਕਹਿੰਦੇ ਵੀ ਵਿਲ ਟੇਕ ਐਕਸ਼ਨ ਐਂਡ ਡੋਂਟ ਟਰਾਈ ਟੂ ਅਵੋਇਡ ਐਨੀ ਰੀਪੇਮੈਂਟ, ਵੀ ਤੁਹਾਡੀਆਂ ਪੇਮੈਂਟ ਆਪਾਂ ਲੈ ਲਵਾਂਗੇ ਜ਼ਰੂਰ, ਅਤੇ ਆਪਾਂ ਤੁਹਾਡੇ ਮਗਰ ਆਵਾਂਗੇ, ਅਤੇ ਆਵਾਂਗੇ ਜ਼ਰੂਰ। ਕਿਆ ਬਾਤ ਆ, ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ। ਅਵੀ ਧਾਲੀਵਾਲ ਜੀ ਆਉਣਗੇ ਸਾਡੇ ਸਟੂਡੀਓ 'ਚ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਅਤੇ ਗੀਤ ਸੰਗੀਤ ਤਾਂ ਨਹੀਂ ਹੋਵੇਗਾ। ਖਬਰਾਂ ਮੇਰੇ ਕੋਲ ਹੋਰ ਬਹੁਤ ਸਾਰੀਆਂ, ਮੈਂ ਦੱਸਦਾ ਪਰ ਸਪੋਂਸਰ ਕੀਤਾ ਗਿਆ ਸਟਾਰਗੇਟ ਲੋਜਿਸਟਿਕ ਦੇ ਵੱਲੋਂ। ਕਈ ਵਾਰੀ ਨਾ ਸਾਡੇ ਜਿਹੜੇ ਸਪੋਂਸਰ, ਉਹਨਾਂ ਨੂੰ ਲੋੜ ਨਹੀਂ ਹੁੰਦੀ ਐਡਵਰਟਾਈਜਮੈਂਟ ਦੀ, ਪਰ ਉਹ ਕਰ ਦਿੰਦੇ ਆ ਸਪੋਰਟ ਦੇ ਲਈ। ਸੋ ਕਈ ਵਾਰ ਆਪਾਂ ਕਹਿ ਇਹਨਾਂ ਨੂੰ ਡਰਾਈਵਰ ਚਾਹੀਦੇ, ਮਕੈਨਿਕ ਚਾਹੀਦੇ ਆ, ਪਰ ਉਹ ਕਹਿੰਦੇ ਨੌਂ ਵੀ ਨਾ ਲਿਆ ਕਰੋ, ਪਰ ਸਾਨੂੰ ਵੀ ਨਹੀਂ ਚੰਗਾ ਲੱਗਦਾ ਵੀ ਨੌਂ ਲੈਣਾ ਚਾਹੀਦਾ। ਇਸੇ ਤਰ੍ਹਾਂ ਸਟਾਰਗੇਟ ਲੋਜਿਸਟਿਕਸ ਵਾਲੇ ਹਨ, ਜਿੱਥੇ ਸਦਾ ਹੀ ਸਪੋਰਟ ਕਰਦੇ ਨੇ ਵੱਖ ਵੱਖ ਔਰਗਨਾਈਜੇਸ਼ਨ ਦੇ ਵਿੱਚ, ਨਾਲ ਨਾਲ ਸਾਡੇ ਮੇਲੇ ਨੂੰ ਵੀ, ਨਾਲ ਨਾਲ TV ਰੇਡੀਓ ਨੂੰ ਵੀ। ਕਈ ਵਾਰੀ ਆਪਾਂ ਮੈਂ ਅਨਾਊਂਸ ਕਰਦਾ ਵੀ ਡਰਾਈਵਰ ਅਤੇ ਉਹਨਾਂ ਨੂੰ ਓਪਰੇਟਰ ਚਾਹੀਦੇ, ਕਈ ਵਾਰ ਲੋੜ ਨਹੀਂ ਹੁੰਦੀ ਜਾਂ ਟਰੱਕ ਨਹੀਂ ਹੁੰਦੇ ਨਾ, ਤਾਂ ਪਲੀਜ਼ ਨਾਰਾਜ਼ ਨਾ ਹੋਇਆ ਕਰੋ, ਪੁੱਛ ਲਿਆ ਕਰੋ, ਥੈਂਕ ਯੂ ਕਰ ਦਿਆ ਕਰੋ ਜੇ ਜੋਬ ਨਹੀਂ ਹੈਗੀ। ਇਸੇ ਤਰ੍ਹਾਂ ਬਹੁਤ ਸਾਰੇ ਸਾਡੇ ਸਪੋਂਸਰ ਸਿਰਫ ਸਪੋਰਟ ਲਈ ਸਾਡੇ ਲਈ ਬੈਠੇ ਹਨ, ਫਿਰ ਵੀ ਆਪਾਂ ਨੌਂ ਅਨਾਊਂਸ ਕਰਦੇ ਤਾਂ ਸ਼ਾਇਦ ਉਹਨਾਂ ਨੂੰ ਵਰਕਰ ਚਾਹੀਦੇ ਹੋਣ। ਕਾਲ ਕੀਤੀ ਹੈ, ਉਹਨਾਂ ਨੇ ਕਹਿਤਾ ਵੀ ਸਾਨੂੰ ਲੋੜ ਨਹੀਂ ਹੈਗੀ, ਗੁੱਸੇ ਨਾ ਹੋਇਆ ਕਰੋ, ਕਿਉਂਕਿ ਉਹ ਕਹਿੰਦੇ ਆਪਾਂ ਜੇ ਨਹੀਂ ਹੈਗੀ ਜੋਬ ਤਾਂ ਨਹੀਂ ਹੈਗੀ, ਇੱਥੇ ਤੱਕ ਸੈਟਲ ਡਾਊਨ ਹੋ ਜਾਇਆ ਕਰੋ, ਇਹੀ ਮੈਂ ਕਹਿਣਾ ਚਾਹੁੰਦਾ। ਅਤੇ ਮੈਂ ਦੱਸ ਦੇਵਾਂ, ਸਾਡੇ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਹਨ ਫਰੀ ਵੇ ਰੀਅਲ ਸੇਲ 'ਤੇ। ਰਾਜਮਲੀ ਐਂਡੀ ਕੂਨਰ ਜੀ, ਸਾਡੀ ਟੀਮ ਹੈਗੀ ਹੈ, ਰਲ ਮਿਲ ਕੇ ਕੰਮ ਕਰੀਦਾ। ਅਸੀਂ ਕੋਈ ਪ੍ਰੋਪਰਟੀ ਦੇਖਣੀ ਹੋਵੇ, ਖਰੀਦਣੀ ਹੋਵੇ, ਜਾਂ ਕੋਈ ਆਪਣੀ ਪ੍ਰੋਪਰਟੀ ਵੇਚੀ, ਸਪੈਸ਼ਲੀ ਕਮਰਸ਼ੀਅਲ ਜਿਹੜੀ ਟ੍ਰਾਂਜੈਕਸ਼ਨ ਦੇ ਵਿੱਚ ਸਾਡੀ ਟੀਮ ਬੜੀ ਮਿਹਨਤ ਕਰਦੀ ਹੈ। ਮਿਹਨਤ ਤੁਹਾਡੇ ਵਾਸਤੇ ਬਹੁਤ ਸਾਰੇ ਲਿਸਟਿੰਗ ਲੈ ਕੇ, ਸਾਡੀ ਵੈਬਸਾਈਟ 'ਤੇ ਲਿਸਟਿੰਗ ਕਾਫੀ ਸਾਰੀਆਂ ਪਈਆਂ ਹੋਈਆਂ ਹਨ। ਤੁਸੀਂ ਕੋਈ ਟਰੱਕ ਮਕੈਨਿਕ ਸ਼ੋਪ ਲੈਣੀ ਆ, ਵੱਡਾ ਵੇਅਰ ਹਾਊਸ ਲੈਣਾ, ਕੋਈ ਰੈਂਟ 'ਤੇ ਲੈਣਾ, ਲੀਜ਼ 'ਤੇ ਲੈਣਾ, ਖਰੀਦਣਾ ਚਾਹੁੰਦੇ ਹੋ ਪ੍ਰੋਪਰਟੀ, ਤਾਂ ਸਾਡੀ ਟੀਮ ਨਾਲ ਗੱਲਬਾਤ ਕਰ ਲਿਓ, ਤੁਹਾਡੀ ਪੂਰੀ ਮਦਦ ਕਰ ਦੇਣਗੇ। ਜਮੀਨਾ 416-452-22 'ਤੇ ਬਾਅਦ ਵਿੱਚ ਸੰਪਰਕ ਕਰ ਲਿਓ। ਇਸੇ ਤਰ੍ਹਾਂ ਡਰਕਾਰ ਲੋਜਿਸਟਿਕਸ ਵਾਲੇ ਹਨ, ਇਹਨਾਂ ਨੂੰ ਮਿਲ ਰਾਈਟ ਵਾਸਤੇ ਨਾ ਇੱਕ ਦੋ ਸੁਪਰਵਾਈਜ਼ਰ ਚਾਹੀਦੇ ਨੇ, ਵੈਲਡਰ ਵੀ ਚਾਹੀਦੇ ਹਨ। 437-242-3158 437-242-3158 'ਤੇ ਗੱਲਬਾਤ ਕਰ ਲਈਏ। ਮੋਨਾ ਮਹਿੰਗੀ ਜੀ ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰਵੀਜ਼ਰ ਅਤੇ ਟਰੈਵਲ ਇੰਸ਼ੋਰੈਂਸ ਚਾਹੀਦੀ ਆ। 416-509-1509 'ਤੇ ਇਹਨਾਂ ਨਾਲ ਗੱਲਬਾਤ ਕਰਨੀ ਆ। ਅਤੇ ਸਮੋਸਾ ਐਂਡ ਸਵੀਟ ਫੈਕਟਰੀ, ਕਿਆ ਬਾਤ ਹੈ, ਕਿੰਨੀ ਮਿਹਨਤ ਕੀਤੀ ਇਹਨਾਂ ਭਰਾਵਾਂ ਨੇ, ਪੂਰੇ ਪਰਿਵਾਰ ਨੇ, ਕਿਉਂਕਿ ਬਿਜ਼ਨਸ ਗਰੋ ਕਰ ਰਹੇ, ਬਾਅਦ ਪਰਿਵਾਰ ਟੇਕ ਓਵਰ ਕਰ ਲਿਆ ਚੰਗਾ ਲੱਗਦਾ। ਹੁਣ ਮੁੰਡੇ ਵਧੀਆ ਬਿਜ਼ਨਸ ਚਲਾਉਂਦੇ ਹੈ, ਰਲ ਮਿਲ ਕੇ ਸਾਰੇ ਰਿਸ਼ਤੇਦਾਰ ਲੱਗੇ ਹੋਏ ਹਨ, ਬਹੁਤ ਲੋਕਾਂ ਨੂੰ ਇਹਨਾਂ ਨੇ ਜੋਬਸ ਦਿੱਤੀਆਂ ਹੋਈਆਂ ਹਨ। ਸਮੋਸਾ ਐਂਡ ਸਵੀਟ ਫੈਕਟਰੀ ਵਾਲੇ ਨੇ, ਮਠਿਆਈ ਚਾਹੀਦੀ ਹੈ, ਕੇਟਰਿੰਗ ਚਾਹੀਦੀ ਆ, ਸਮੋਸਾ ਐਂਡ ਸਵੀਟ ਫੈਕਟਰੀ 'ਤੇ ਪਹੁੰਚ ਸਕਦੇ ਹੋ। ਇਸਦੇ ਨਾਲ ਨਾਲ ਨਵੇਅਰ ਕੰਫਰਟ ਤੋਂ ਸੰਧੂ ਸਾਹਿਬ 647-707-06-6640 ਹੀਟਿੰਗ ਵੈਂਟੀਲੇਸ਼ਨ ਏਅਰ ਕੰਡੀਸ਼ਨ ਦਾ ਕੰਮ ਹੋਵੇ, ਨਵੇਅਰ ਕੰਫਰਟ ਦੇ ਸੰਧੂ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ। ਅਤੇ ਕਟਾਰੀਆ ਟੂਰਸ ਐਂਡ ਟਰੈਵਲ ਦੇ ਹਵਾਈ ਜਹਾਜ਼ ਦੀਆਂ ਟਿਕਟਾਂ ਮਿਲਦੀਆਂ ਹਨ, ਤੁਸੀਂ ਟਿਕਟਾਂ ਲੈਣੀਆਂ ਚਾਹੁੰਦੇ ਹੋ ਤਾਂ ਕਟਾਰੀਆ ਟੂਰਸ ਐਂਡ ਟਰੈਵਲ 'ਤੇ ਅਵਤਾਰ ਕਟਾਰੀ ਸਾਹਿਬ ਨਾਲ ਗੱਲਬਾਤ ਕਰ ਲੈਣੀ, 905-678-1200। ਅਤੇ ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਸ, ਮੈਂ ਵਾਰ ਵਾਰ ਕਹਿੰਦਾ ਹੁੰਦਾ, ਰੱਬ ਨਾ ਕਰੇ ਕੰਮ ਔਖਾ ਆ ਗਿਆ ਤਾਂ ਸੌਖਾ ਕੰਮ ਹੋ ਜਾ ਕਰ ਦਿੰਦੇ ਹਨ, 70% ਤੱਕ ਕਰਜ਼ਾ ਮਾਫ ਕਰਕੇ ਦਿੰਦੇ ਹਨ। ਕੈਨੇਡਾ ਕੰਸੂਮਰ ਕ੍ਰੈਡਿਟ ਜਸਵੀਰ ਸਿੰਘ ਹੁੰਡਲ ਜੀ, 416-500-3100। ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਔਖਾ ਟਾਈਮ ਆ ਜਾਂਦਾ ਪਰ ਕਈ ਵਾਰੀ ਬਹੁਤ ਸਾਰੀ ਪਲਾਨਿੰਗ ਸ਼ੁਰੂ ਵਿੱਚ ਕਰਨੀ ਪੈਂਦੀ ਆ। ਤੁਸੀਂ ਬਿਲੀਵ ਨਹੀਂ ਕਰਨਾ, ਬਹੁਤ ਸਾਰੇ ਲੋਕ ਇੰਸ਼ੋਰੈਂਸ ਕਰਵਾ ਲੈਂਦੇ ਹਨ, ਹਸਬੈਂਡ ਵਾਈਫ ਕਰਵਾ ਲੈਂਦੇ ਆ, ਫਿਊਚਰ ਕਹਿੰਦੇ ਜੀ ਸਾਡਾ ਬੱਚਾ ਉਹ ਵੀ ਨਾਲ ਐਡ ਕਰ ਦਿਓ, ਉਹ ਐਡ ਕਰ ਦਿੰਦੇ, ਕਿਉਂਕਿ ਬੱਚੇ ਦੀ ਇੰਸ਼ੋਰੈਂਸ ਡਾਲਰਾਂ ਦੇ ਵਿੱਚ ਹੋ ਜਾਂਦੀ ਹੈਗੀ ਜਦੋਂ ਅਰਲੀ ਏਜ ਵਿੱਚ ਕਰਵਾਉਂਦੇ ਹੋ। ਅਤੇ ਮੋਨਾ ਮਹਿੰਗੀ ਨਾਲ ਗੱਲਬਾਤ ਕਰ ਲਿਓ, ਅਤੇ ਮੋਨਾ ਮਹਿੰਗੀ ਦੀ ਕਾਲ ਵੀ ਆ ਗਈ, ਲਓ ਜੀ ਕਾਲ, ਸੋਰੀ ਮੈਂ ਕਾਲਾਂ ਨਹੀਂ ਦੇਖੀ, ਮੈਂ ਲਾਈਨਾਂ ਸਾਰੀਆਂ ਬਿਜ਼ੀ ਹਨ, ਜਿੱਥੇ ਅਵੀ ਧਾਲੀਵਾਲ ਜੀ ਨੇ ਵੀ ਆਉਣਾ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ। ਇਸ ਵੇਲੇ ਲੱਗਦਾ ਮੋਨਾ ਮਹਿੰਗੀ ਜੀ ਇਹ ਤਿਆਰ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਕਹਿੰਦੇ ਸ਼ੇਰ ਨੇ ਜਾਗਦੇ ਰਹਿੰਦੇ ਆ, ਬਿਜ਼ਨਸ ਕੰਮ ਬੜਾ ਜ਼ਰੂਰੀ ਹੁੰਦਾ, ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਨੀ ਪੈਂਦੀ। ਕਈ ਵਾਰੀ ਲੱਗਦਾ ਫੋਟੋ ਕਦੇ ਕਿਸੇ ਦੀ ਪਾਈ ਹੋਈ ਆ, ਕਦੇ ਕਿਤੇ ਪਾਈ ਹੋਈ ਹੈਗੀ ਆ, ਬਾਅਦ 'ਚ ਇੰਜੋਏ ਵੀ ਕਰਦੇ ਨੇ। ਕੰਪਨੀ ਜਦੋਂ ਮਿਹਨਤ ਕਰਕੇ ਨਾ ਤੁਸੀਂ ਪੋਲਿਸੀਜ਼ ਕਰਦੇ ਹੋ ਤਾਂ ਤੁਹਾਨੂੰ ਬੈਨੀਫਿਟ ਵੀ ਦਿੰਦੇ ਹਨ। ਸੋ ਇਸੇ ਤਰ੍ਹਾਂ ਮੋਨੋ ਮਹਿੰਗੀ ਦੀ ਟੀਮ ਹੈਗੀ, ਤੁਸੀਂ ਇਹਨਾਂ ਨੂੰ ਜੁਆਇਨ ਵੀ ਕਰ ਸਕਦੇ ਹੋ। ਜੇ ਲੱਗਦਾ ਜ਼ਿਆਦਾ ਫੋਟੋ ਇਹਨਾਂ ਦੀਆਂ ਪੈ ਰਹੀ ਹੈ, ਕਦੇ ਕਿਤੇ ਘੁੰਮ ਫਿਰ ਰਹੇ ਹਨ, ਤੁਸੀਂ ਵੀ ਘੁੰਮ ਫਿਰ ਸਕਦੇ ਹੋ, ਕਿਉਂਕਿ ਟੀਮ ਇਕੱਠੀ ਹੀ ਜਾਂਦੀ ਹੈਗੀ ਆ, ਕਿਉਂਕਿ ਵਧੀਆ ਇਹ ਪੈਕੇਜਸ ਦਿੰਦੇ, ਇੰਸ਼ੋਰੈਂਸ ਕਰਦੇ ਹਨ, ਗਾਈਡੈਂਸ ਹੁੰਦੀ ਆ, ਸਿਸਟਮ ਤਾਂ ਸੇਮ ਹੀ ਹੈਗਾ ਸਾਰਿਆਂ ਦਾ, ਗਾਈਡੈਂਸ ਅਤੇ ਹੈਲਪ ਨਾਲ ਤੁਹਾਡੀ ਕਵਰੇਜ ਜਿਹੜੀ ਹੋ ਜਾਂਦੀ ਹੈਗੀ, ਜਿੰਨੀ ਕੁ ਲੋੜ ਹੈਗੀ ਉਸ ਹਿਸਾਬ ਨਾਲ ਕਵਰੇਜ ਕਰਵਾ ਲਿਆ ਕਰੋ। ਮੋਨਾ ਜੀ ਤੁਸੀਂ ਆਪ ਖੁਦ ਦੱਸ ਦੇਵੋ।
1: ਬਿਲਕੁਲ ਬਲਜਿੰਦਰ ਜੀ, ਜਿੱਦਾਂ ਕਿ ਤੁਸੀਂ ਕਿਹਾ ਕਿ ਟੀਮ ਨਾਲ ਵੀ ਘੁੰਮਣ ਜਾਂਦੇ ਹੈਗੇ ਆ, ਡੈਫੀਨੇਟਲੀ ਟੀਮ ਦੇ ਵੀ ਕੁਛ ਟਾਰਗੇਟਸ ਦਿੰਦੇ ਆ, ਤਾਂ ਕਰਕੇ ਟੀਮ ਜਦੋਂ ਕੁਆਲੀਫਾਈ ਹੁੰਦੀ ਡੈਫੀਨੇਟਲੀ ਉਹਨਾਂ ਨੂੰ ਵੀ ਰਿਵਾਰਡਸ ਦਿੰਦੇ ਆ। ਸੋ ਇਸੇ ਤਰੀਕੇ ਦੇ ਨਾਲ ਮੈਂ ਪਹਿਲਾਂ ਇਸੇ ਤੋਂ ਹੀ ਸ਼ੁਰੂ ਕਰ ਲੈਂਦੀ ਹਾਂ ਕਿ ਆਪਣੇ ਲਿਸਨਰਸ ਦੇ ਵਿੱਚੋਂ ਜਾਂ ਤੁਹਾਡੇ ਕੋਲ ਫੈਮਿਲੀ ਮੈਂਬਰ ਦੇ ਵਿੱਚੋਂ ਕੋਈ ਵੀ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦਾ ਹੈ, ਕੋਈ ਪਰਸਨ ਇਸ ਟਾਈਮ ਤੇ LLQP ਲਾਇਸੈਂਸ ਹੈਗੇ ਆ, ਆਲਰੇਡੀ ਕਿਤੇ ਕੰਮ ਕਰ ਰਹੇ ਨੇ, ਬਾਈ ਚਾਂਸ ਉੱਥੇ ਸਪੋਰਟ ਨਹੀਂ ਵੀ ਮਿਲ ਪਾਈ, ਡੈਫੀਨੇਟਲੀ ਤੁਸੀਂ ਆਪਣੇ ਬ੍ਰੋਕਰੇਜ ਸਵਿਚ ਕਰ ਸਕਦੇ ਹੁੰਦੇ ਹੈਗੇ ਹੋ, ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ, ਜਾਂ ਨਵੇਂ ਸਿਰੇ ਤੋਂ ਤੁਸੀਂ LLQP ਦਾ ਲਾਇਸੈਂਸ ਕੋਈ ਪਰਸਨ ਲੈਣਾ ਚਾਹੁੰਦਾ ਹੈ ਤਾਂ ਵੀ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹੁੰਦੇ ਹਾਂ। ਤਾਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆ ਕੇ ਡੈਫੀਨੇਟਲੀ ਤੁਸੀਂ ਆਪਣੀ ਕਮਿਊਨਿਟੀ ਦੀ, ਆਪਣੀ ਫੈਮਿਲੀਜ਼ ਦੀ ਹੈਲਪ ਆਊਟ ਕਰ ਸਕਦੇ ਹੋ। ਹੈਲਪ ਆਊਟ ਇਸ ਕਰਕੇ ਕਹਿ ਰਹੀ ਹਾਂ ਬਲਜਿੰਦਰ ਜੀ, ਕਿਉਂਕਿ ਨੋ ਡਾਊਟ ਡੈਫੀਨੇਟਲੀ ਜਦੋਂ ਵੀ ਕਿਸੇ ਨੂੰ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਹੈਗੇ ਆ ਤਾਂ ਇੰਸ਼ੋਰੈਂਸ ਐਡਵਾਈਜ਼ਰ ਨੂੰ ਕਮਿਸ਼ਨ ਜ਼ਰੂਰ ਪੇ ਆਊਟ ਹੁੰਦੀ ਹੈਗੀ ਆ, ਪਰ ਉਹਦੇ ਵਿੱਚ ਫਾਇਦਾ ਕੀ ਹੈਗਾ ਕਿ ਜਦੋਂ ਵੀ ਕਦੇ ਫੈਮਿਲੀਜ਼ ਦੇ ਵਿੱਚ ਕਦੇ ਵੀ ਲੋੜ ਪੈਂਦੀ ਹੈ, ਹੁਣ ਜਿਵੇਂ ਕਿ ਹੁਣ ਇਸ ਟਾਈਮ ਤੇ ਸਮਰ ਦਾ ਟਾਈਮ ਹੈਗਾ, ਹੁਣ ਇਸ ਟਾਈਮ ਤੇ ਬੱਚੇ ਜਿਹੜੇ ਆਉਂਦੇ ਟਾਈਮ ਦੇ ਵਿੱਚ, ਆਉਂਦੇ ਸਪਤੰਬਰ ਦੇ ਵਿੱਚ ਜਿਹਨਾਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੈ, ਉਹ ਸਾਰੇ ਬੱਚੇ RESP ਲਈ ਵਿਦਡਰੋਲ ਲੈ ਰਹੇ ਨੇ। ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚਿਆਂ ਦੇ ਵਿੱਚ ਉਹਨਾਂ ਦੇ ਕੈਰੀਅਰ ਦੇ ਵਿੱਚ ਉਹ ਤਰੱਕੀ ਕਰ ਰਹੇ ਨੇ, ਤੇ ਉਹਨਾਂ ਦੇ ਵਿੱਚ ਅਸੀਂ ਹੈਲਪ ਆਊਟ ਕੀਤੀ ਕਿ ਇੱਕ ਟਾਈਮ ਸੀਗਾ ਜਦੋਂ ਬੱਚਾ ਬੋਰਨ ਹੋਇਆ ਸੀ ਉਸ ਟਾਈਮ ਤੇ ਉਹਨਾਂ ਦੀ RESP ਕੀਤੀ ਹੈ, ਤੇ ਹੁਣ ਵਿਦਡਰੋਲ ਦਾ ਟਾਈਮ ਆ ਗਿਆ, ਤੇ ਇੱਕ ਵੱਡੀ ਫਾਈਨੈਂਸ਼ੀਅਲ ਸਪੋਰਟ ਮਿਲ ਸਕਦੀ ਹੁੰਦੀ ਤਾਂ ਕਿ ਉਹ ਆਪਣਾ ਕੈਰੀਅਰ ਬਿਲਡ ਅਪ ਕਰ ਸਕਣ। ਇਸੇ ਤਰੀਕੇ ਦੇ ਨਾਲ ਚੰਗੇ ਤੇ ਮਾੜਾ ਟਾਈਮ ਹਰੇਕ ਤੇ ਆਉਂਦਾ ਹੈਗਾ, ਇਸੇ ਤਰੀਕੇ ਦੇ ਨਾਲ ਜਦੋਂ ਵੀ ਕੋਈ ਮਿਸਹੈਪ ਹੁੰਦਾ, ਕੋਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਆਉਂਦਾ, ਕੋਈ ਡਿਸੇਬਿਲਿਟੀ ਦਾ ਕਲੇਮ ਆਉਂਦਾ, ਲਾਈਫ ਇੰਸ਼ੋਰੈਂਸ ਦੇ ਕਲੇਮਸ ਆਉਂਦੇ ਨੇ, ਤਾਂ ਉਸ ਟਾਈਮ ਤੇ ਇਮੋਸ਼ਨਲੀ ਤਾਂ ਨਹੀਂ ਕਰ ਸਕਦੇ ਕੁਛ ਵੀ, ਪਰ ਫਾਈਨੈਂਸ਼ੀਅਲੀ ਉਸ ਟਾਈਮ ਤੇ ਇੱਕ ਸਪੋਰਟ ਕਰ ਸਕਦੇ ਹੁੰਦੇ ਆ ਆਪਣੇ ਕਲਾਇੰਟਸ ਨੂੰ, ਜਿਹਨਾਂ ਨੇ ਟਾਈਮ ਸਿਰ ਪੋਲਿਸੀਜ਼ ਕਰਵਾਈਆਂ ਸੀ ਉਹਨਾਂ ਦੇ ਕਲੇਮਸ ਪੇ ਆਊਟ ਕਰਵਾਈ ਦੇ ਨੇ, ਲੱਖਾਂ ਦੇ ਵਿੱਚ ਉਹਨਾਂ ਦੀ ਕਵਰੇਜਿਸ ਹੁੰਦੀਆਂ ਨੇ ਜਿਹੜੀ ਕਿ ਇੱਕ ਫਾਈਨੈਂਸ਼ੀਅਲ ਸਪੋਰਟ ਬਣ ਕੇ ਉਹਨਾਂ ਦੀ ਫੈਮਿਲੀ ਦੇ ਲਈ ਕੰਮ ਆਉਂਦੀ ਹੈਗੀ ਹੈ। ਸੋ ਇਸੇ ਕਰਕੇ ਮੈਂ ਹਮੇਸ਼ਾ ਇਹੀ ਕਹਿੰਦੀ ਹੈਗੀ ਹਾਂ ਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਜੇ ਤੁਸੀਂ ਆਉਂਦੇ ਹੋ ਬਹੁਤ ਹੀ ਸੈਟਿਸਫਾਈਡ ਫੀਲ ਕਰਦੇ ਹੋ ਕਿ ਤੁਸੀਂ ਕਿਸੇ ਦੇ ਲਈ ਚੰਗਾ ਕੰਮ ਕੀਤਾ ਹੈਗਾ। ਡੈਫੀਨੇਟਲੀ ਸਾਡੀ ਕਮਿਊਨਿਟੀ ਦੇ ਵਿੱਚ, ਸਾਡੇ ਲਿਸਨਰਸ ਦੇ ਵਿੱਚ ਕੋਈ ਵੀ ਪਰਸਨ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦਾ ਹੈ, ਇੰਸ਼ੋਰੈਂਸ ਫੋਰ ਯੂ ਦੀ ਟੀਮ ਦੇ ਨਾਲ ਤੁਸੀਂ ਜੁੜ ਸਕਦੇ ਹੁੰਦੇ ਹੋ ਤਾਂ ਕਿ ਤੁਹਾਨੂੰ ਪ੍ਰੋਪਰ ਅਸੀਂ ਪ੍ਰੋਫੈਸ਼ਨਲਿਜ਼ਮ ਦੇ ਨਾਲ ਸਪੋਰਟ ਕਰੀਏ ਤੇ ਤੁਸੀਂ ਇਸ ਫੀਲਡ ਦੇ ਵਿੱਚ ਕਾਮਯਾਬ ਹੋ ਸਕੋ। ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ, ਨੈਟ 416-509-1509। ਇਸ ਤੋਂ ਇਲਾਵਾ ਜਦੋਂ ਆਪਾਂ ਇੰਸ਼ੋਰੈਂਸ ਸਰਵਿਸਿਸ ਦੀ ਗੱਲ ਕਰਦੇ ਹੈਗੇ ਹਾਂ ਕਿ ਜਦੋਂ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਅਕਸਰ ਹਰੇਕ ਪਰਸਨ ਦੇ ਮਨ ਦੇ ਵਿੱਚ ਇੱਕ ਚੀਜ਼ ਜ਼ਰੂਰ ਆਉਂਦੀ ਹੈਗੀ ਹੈ ਕਿ ਇਸਦੀ ਕੋਸਟ ਕੀ ਹੋਊਗੀ। ਮੈਂ ਉਹਨਾਂ ਦੇ ਬਾਰੇ ਜ਼ਰੂਰ ਗੱਲ ਕਰਾਂਗੀ, ਸਪੈਸ਼ਲੀ ਜਿਹੜੇ ਕਿ ਨਿਊ ਕਮਰ ਹੈਗੇ ਆ ਜਾਂ ਫਿਰ ਬਹੁਤ ਟਾਈਮ ਹੋ ਗਿਆ ਪਰ ਇਸ ਟਾਈਮ ਤੱਕ ਹਜੇ ਬਜਟ ਲੱਗ ਰਿਹਾ ਹੈਗਾ ਕਿ ਇਸ ਟਾਈਮ ਤੇ ਬਜਟ ਘੱਟ ਹੈਗਾ ਪਰ ਕਵਰੇਜ ਕਰਵਾਉਣਾ ਚਾਹੁੰਦੇ ਨੇ, ਕਿਉਂਕਿ ਅਕਸਰ ਹੁਣ ਪਿਛਲੇ ਕੁਝ ਵੀਕਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਕਦੇ ਕੋਈ ਅਨਫੋਰਚੁਨੇਟਲੀ ਬਹੁਤ ਹੀ ਯੰਗ ਬੱਚੇ ਜਿੱਦਾਂ ਕਿ ਕੋਈ ਬੀਚ ਦੇ ਵਿੱਚ, ਕੋਈ ਰਿਵਰ ਦੇ ਵਿੱਚ ਏਦਾਂ ਦੀ ਕੋਈ ਡਰਾਉਨਿੰਗ ਹੋ ਗਈ ਹੈ, ਕੋਈ ਐਕਸੀਡੈਂਟ ਹੋ ਗਿਆ, ਏਦਾਂ ਦੀ ਮਿਸਹੈਪ ਜਦੋਂ ਹੋ ਜਾਂਦੇ ਨੇ ਤਾਂ ਉਸ ਟਾਈਮ ਤੇ ਫੈਮਿਲੀਜ਼ ਦੇ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ। ਰੱਬ ਨਾ ਕਰੇ ਕਿਸੇ ਦੇ ਉੱਤੇ ਇਹੋ ਜਿਹਾ ਟਾਈਮ ਆਵੇ, ਪਰ ਆਪਣੀ ਕਵਰੇਜ ਜ਼ਰੂਰ ਕਰਵਾ ਕੇ ਰੱਖੋ, ਕਿਉਂਕਿ ਜਦੋਂ ਛੋਟੀ ਏਜ ਦੇ ਵਿੱਚ ਤੁਸੀਂ ਕਵਰੇਜ ਕਰਵਾਉਂਦੇ ਹੋ ਇੱਕ ਤਾਂ ਤੁਹਾਡੀ ਇੰਸ਼ੋਰੇਬਿਲਿਟੀ ਲੌਕ ਇਨ ਹੋ ਜਾਂਦੀ ਹੈ, ਤੁਹਾਡੀ ਹੈਲਥ ਚੰਗੀ ਹੁੰਦੀ ਹੈ, ਉਸੇ ਪਾਲਿਸੀ ਨੂੰ ਕਦੇ ਵੀ ਤੁਸੀਂ ਮਨੀ ਬੈਕ ਦੇ ਵਿੱਚ ਕਨਵਰਟ ਕਰ ਸਕਦੇ ਹੁੰਦੇ ਹੋ। ਨਾਲ ਦੀ ਨਾਲ ਇਹ ਹੈਗਾ ਕਿ ਪਹਿਲੇ ਦਿਨ ਤੋਂ ਤੁਹਾਨੂੰ ਪ੍ਰੋਟੈਕਸ਼ਨ ਸ਼ੁਰੂ ਹੋ ਜਾਂਦੀ ਹੈ। ਕੋਈ ਵੀ ਪਰਸਨ ਹੁਣ ਇਸ ਟਾਈਮ ਤੇ ਇੱਥੇ, ਚਾਹੇ PR ਸਿਟੀਜ਼ਨ ਹੈ, ਚਾਹੇ ਤੁਸੀਂ ਰਿਫਿਊਜੀ ਸਟੇਟਸ ਤੇ ਹੈਗੇ ਹੋ, ਵਰਕ ਪਰਮਿਟ ਤੇ ਹੋ, ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ, ਡੈਫੀਨੇਟਲੀ ਕੋਈ ਵੀ 20s, 25s, 30s ਦੇ ਵਿੱਚ ਹੈਗੇ ਹੋ, ਨੌਨ ਸਮੋਕਰ ਹੋ, ਜੇ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ $500,000 ਦੀ, $500,000 ਦੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੋ, ਨਾਲ $50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਂਦੇ ਹੋ, ਦੋਨੋਂ ਹੀ ਕਵਰੇਜਿਸ ਜਸਟ ਤੁਹਾਨੂੰ $35 ਡਾਲਰ ਪਰ ਮੰਥ ਦੇ ਵਿੱਚ ਮਿਲ ਜਾਂਦੀਆਂ ਨੇ, ਜਿਹਦੇ ਨਾਲ ਕਿ ਤੁਸੀਂ ਆਪਣੇ ਆਪ ਨੂੰ ਪਹਿਲੇ ਦਿਨ ਤੋਂ ਪ੍ਰੋਟੈਕਟ ਕਰ ਸਕਦੇ ਹੋ, ਕਿਉਂਕਿ ਲਾਈਫ ਇੰਸ਼ੋਰੈਂਸ ਵੀ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵਰਲਡ ਵਾਈਡ ਤੁਹਾਨੂੰ ਕਵਰ ਕਰਦੀਆਂ ਨੇ। ਕੱਲ ਨੂੰ ਕਦੇ ਵੀ ਆਪਾਂ ਬੈਕ ਹੋਮ ਕੰਟਰੀ ਜਾਂਦੇ ਹਾਂ, ਕਿਸੇ ਹੋਰ ਕੰਟਰੀ ਦੇ ਵਿੱਚ ਘੁੰਮਣ ਜਾਂਦੇ ਹਾਂ, ਹਰ ਜਗ੍ਹਾ ਤੁਹਾਨੂੰ ਕਵਰੇਜ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਲਾਈਫ ਇੰਸ਼ੋਰੈਂਸ ਦੇ ਨਾਲ ਜ਼ਰੂਰ ਹੋਣੀ ਚਾਹੀਦੀ ਹੈ। ਰੀਜ਼ਨ ਕਿ ਇਸ ਟਾਈਮ ਤੇ ਬਹੁਤ ਛੋਟੀ ਏਜਿਸ ਦੇ ਵਿੱਚ ਬ੍ਰੇਨ ਟਿਊਮਰ ਦੀ, ਕੈਂਸਰ, ਹਾਰਟ ਡਿਜ਼ੀਜ਼, ਏਦਾਂ ਦੀਆਂ ਕੰਡੀਸ਼ਨ ਆ ਰਹੀਆਂ ਨੇ। ਅਨਫੋਰਚੁਨੇਟਲੀ ਇਹ ਜ਼ਰੂਰ ਹੈਗਾ ਕਿ ਮੈਡੀਕਲ ਐਡਵਾਂਸਮੈਂਟ ਕਰਕੇ ਪਰਸਨ ਠੀਕ ਹੋ ਜਾਂਦੇ ਨੇ, ਪਰ ਉਸ ਟਾਈਮ ਤੇ ਜਦੋਂ ਰਿਕਵਰੀ ਦਾ ਟਾਈਮ ਹੁੰਦਾ, ਇੱਕੋ ਹੀ ਚੀਜ਼ ਦੀ ਆਪਾਂ ਨੂੰ ਮੇਨ ਸਪੋਰਟ ਚਾਹੀਦੀ ਹੁੰਦੀ ਹੈ, ਫਾਈਨੈਂਸ਼ੀਅਲ। ਕਿਉਂਕਿ ਜੇ ਆਪਣੇ ਕੋਲ ਮਨੀ ਵਾਈਜ਼ ਅਸੀਂ ਸਟਰੋਂਗ ਨਹੀਂ ਹੈਗੇ ਹਾਂ, ਤਾਂ ਉਸ ਟਾਈਮ ਤੇ ਰਿਕਵਰੀ ਵੱਲ ਧਿਆਨ ਦੇਣਾ ਮੁਸ਼ਕਿਲ ਹੋ ਜਾਂਦਾ ਹੈ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇੱਕ ਏਦਾਂ ਦੀ ਚੀਜ਼ ਹੈ ਜਿਹੜੀ ਕਿ ਤੁਹਾਨੂੰ ਲੰਬਸਮ ਬੈਨੀਫਿਟ ਦੇ ਸਕਦੀ ਹੁੰਦੀ ਹੈ। ਨੋ ਮੈਟਰ ਕਿ ਪਰਸਨ 4 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਦੇ ਵਿੱਚ ਕਿੰਨਾ ਟਾਈਮ ਰਿਕਵਰੀ ਦਾ ਲੱਗਦਾ, ਕਿੱਥੇ ਤੁਸੀਂ ਉਹਨੂੰ ਸਪੈਂਡ ਕਰਦੇ ਹੋ, ਚਾਹੇ ਟ੍ਰੀਟਮੈਂਟ ਦੇ ਉੱਤੇ ਜਾਂ ਡੇਲੀ ਐਕਸਪੈਂਸਿਸ ਉੱਤੇ, ਕੋਈ ਕੁਐਸਚਨ ਤੁਹਾਨੂੰ ਉਸ ਟਾਈਮ ਤੇ ਨਹੀਂ ਪੁੱਛਿਆ ਜਾਂਦਾ। ਇੱਕ ਤੁਹਾਡੇ ਡਾਕਟਰ ਦੀਆਂ ਰਿਪੋਰਟਸ, ਹਸਪੀਟਲ ਦੀਆਂ ਰਿਪੋਰਟਸ ਲੈ ਕੇ ਤੁਹਾਨੂੰ ਕਲੇਮ ਪੇ ਆਫ ਕਰ ਦਿੱਤਾ ਜਾਂਦਾ ਆਫਟਰ 30 ਡੇਜ਼। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ, ਜ਼ਰੂਰ ਕਾਲ ਕਰ ਸਕਦੇ ਜੀ 416-509-1509। ਇੱਕ ਚੀਜ਼ ਜ਼ਰੂਰ ਬਲਜਿੰਦਰ ਜੀ ਇਹਦੇ ਵਿੱਚ ਐਡ ਆਨ ਕਰਨਾ ਚਾਹੂੰਗੀ, ਜਿੱਦਾਂ ਕਿ ਹੁਣੇ ਗੱਲ ਕੀਤੀ ਆਪਾਂ ਕਿ $35 ਦੇ ਵਿੱਚ ਦੋਨੋਂ ਕਵਰੇਜਿਸ ਹੋ ਸਕਦੀਆਂ ਨੇ। ਇਸੇ ਦੇ ਨਾਲ ਨਾਲ ਇਸ ਟਾਈਮ ਤੇ ਮੈਨੂੰ ਬਹੁਤ ਸਾਰੇ ਪੇਰੈਂਟਸ, ਉਹਨਾਂ ਦਾ ਵੀ ਕੰਸਰਨ ਆਉਂਦਾ ਜਿਨ੍ਹਾਂ ਦੇ ਬੱਚੇ ਇਸ ਟਾਈਮ ਟੀਨੇਜਰਸ ਨੇ ਜਾਂ ਫਿਰ 20-25 ਦੇ ਏਜ ਦੇ ਗਰੁੱਪ ਦੇ ਵਿੱਚ ਨੇ, ਕਿਉਂਕਿ ਇਸ ਟਾਈਮ ਤਾਂ ਟਾਈਮ ਹੁੰਦਾ ਜਦੋਂ ਬੱਚੇ ਹਜੇ ਪੂਰੀ ਤਰ੍ਹਾਂ ਅਰਨਿੰਗ ਨਹੀਂ ਕਰ ਰਹੇ ਹੁੰਦੇ, ਪਰ ਪੇਰੈਂਟਸ ਚਾਹੁੰਦੇ ਹੁੰਦੇ ਨੇ ਕਿ ਇਹਨਾਂ ਦੇ ਕੋਲ ਪ੍ਰੋਪਰ ਕਵਰੇਜ ਜ਼ਰੂਰ ਹੋਵੇ। ਐਂਡ ਕਈ ਵਾਰ ਹੁੰਦਾ ਕਿ ਆਪਣਾ ਮਨੀ ਬੈਕ ਪਾਲਿਸੀਜ਼ ਕਰਵਾਉਣ ਦਾ ਬਜਟ ਨਹੀਂ ਹੁੰਦਾ, ਤਾਂ ਉਸ ਟਾਈਮ ਤੇ ਟਰਮ ਇੰਸ਼ੋਰੈਂਸ ਬਹੁਤ ਹੀ ਵਧੀਆ ਸੋਲੂਸ਼ਨ ਹੁੰਦੀ ਹੈ। 5 ਸਾਲ ਦੇ ਟਰਮ ਤੋਂ ਲੈ ਕੇ 50 ਈਅਰਸ ਦੇ ਟਰਮ, 50 ਸਾਲ ਤੱਕ ਦੇ ਟਰਮ ਤੁਸੀਂ ਕਰਵਾ ਸਕਦੇ ਹੁੰਦੇ ਹੋ, ਜਿਹਦੇ ਨਾਲ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਬੱਚੇ ਰਿਟਾਇਰਮੈਂਟ ਤੱਕ, ਜੇ ਅੱਜ ਤੁਸੀਂ 50 ਸਾਲ ਦੀ ਟਰਮ ਲਿੱਤੀ ਹੈ, $5,00,000 ਦੀ ਕਵਰੇਜ ਅਪਰੋਕਸੀਮੇਟਲੀ $50 ਦੇ ਵਿੱਚ ਆਉਂਦੀ ਹੈ, ਤਾਂ ਉਹ $50 ਨੈਕਸਟ 50 ਈਅਰਸ ਤੱਕ ਲੋਕ ਇਨ ਰਹਿਣੇ ਹੈਗੇ। ਸੋ ਤੁਹਾਨੂੰ ਇਸ ਤਰੀਕੇ ਦੀਆਂ ਕੋਈ ਵੀ ਆਪਸ਼ਨ ਦੀ ਜ਼ਰੂਰਤ ਹੈ, ਚਾਹੇ ਮਨੀ ਬੈਕ ਪਾਲਿਸੀਜ਼ ਤੋਂ ਲੈ ਕੇ ਆਪਣੇ ਬਜਟ ਦੇ ਵਿੱਚ ਆਪਣੇ ਕਵਰੇਜਿਸ ਨੂੰ ਫਿੱਟ ਕਰਨਾ ਚਾਹੁੰਦੇ ਹੈਗੇ ਹੋ। ਡੈਫੀਨੇਟਲੀ ਕੋਈ ਵੀ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰੀਏ, ਚਾਹੇ ਪਰਸਨਲ ਮੋਰਗੇਜ ਇੰਸ਼ੋਰੈਂਸ ਦੀ, ਜ਼ਰੂਰ 416-509-1509, ਜਾਂ ਫਿਰ ਤੁਸੀਂ ਸਾਡੇ ਆਫਿਸ ਵਿਜਿਟ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਜਾਂ ਤੁਹਾਨੂੰ ਕੋਈ ਵੀ ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਅਪਲਾਈਡ ਸਟੇਟਸ ਤੇ ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਆਪਣੀ ਮੈਡੀਕਲ ਇੰਸ਼ੋਰੈਂਸ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ, ਵਿਜ਼ਿਟਰ ਇੰਸ਼ੋਰੈਂਸ ਬਾਰੇ ਗੱਲ ਕਰਨਾ ਚਾਹੁੰਦੇ ਹੋ, ਜਾਂ ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜਾਂ ਇਨਵੈਸਟਮੈਂਟਸ ਬਾਰੇ TFSA, FHSA, RRSP, ਜ਼ਰੂਰ ਕੰਟੈਕਟ ਕੀਤਾ ਜਾ ਸਕਦਾ ਜੀ 416-509-1509। ਕਿਉਂਕਿ ਇੱਕ ਚੀਜ਼ ਮੈਂ ਬਲਜਿੰਦਰ ਜੀ ਲਾਸਟ ਵਿੱਚ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਕਿਉਂਕਿ ਮੈਂ ਕਈ ਵਾਰ ਕਲਾਇੰਟਸ ਨੂੰ ਮਿਲਦੀ ਹਾਂ, ਉਹ ਦੱਸਦੇ ਨੇ TFSA ਖੋਲਿਆ ਸੀਗਾ ਸੀ ਇਸ ਬੈਂਕ ਦੇ ਵਿੱਚ 5 ਸਾਲ ਪਹਿਲਾਂ, 2 ਸਾਲ ਪਹਿਲਾਂ ਕਿਤੇ ਹੋਰ ਖੋਲ ਲਿੱਤਾ। ਸੋ ਉਹਦੇ ਵਿੱਚ ਜੋ 2-4 ਸੌ 500 ਪਾਇਆ ਸੀ ਉਸੇ ਤਰੀਕੇ ਦੇ ਨਾਲ ਪਿਆ ਹੁੰਦਾ, ਉਹਨੂੰ ਕੋਈ ਵਾਚ ਨਹੀਂ ਕੀਤਾ ਜਾ ਰਿਹਾ। ਸੋ ਮੇਕ ਸ਼ੋਰ ਕਰੋ ਜਦੋਂ ਵੀ ਆਪਾਂ ਇਨਵੈਸਟਮੈਂਟਸ ਕਰੀਏ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਗਰੋਥ ਜ਼ਰੂਰ ਮਿਲੇ, ਉਹਦੇ ਵਿੱਚ ਤੁਹਾਨੂੰ ਪਤਾ ਜ਼ਰੂਰ ਹੋਵੇ ਤੁਸੀਂ ਕਿੰਨਾ ਕੰਟਰੀਬਿਊਸ਼ਨ ਰੂਮ ਯੂਜ਼ ਕਰ ਚੁੱਕੇ ਹੋ, ਕਿੰਨਾ ਅਵੇਲੇਬਲ ਹੈਗਾ। ਉਹ ਸਾਰੀਆਂ ਚੀਜ਼ਾਂ ਤਾਂ ਹੀ ਗਾਈਡ ਕੀਤੀਆਂ ਜਾ ਸਕਦੀਆਂ ਤੁਸੀਂ ਇੱਕ ਐਡਵਾਈਜ਼ਰ ਦੇ ਨਾਲ ਜਦੋਂ ਡੀਲ ਕਰਦੇ ਹੈਗੇ ਹੋ। ਸੋ ਵਰਕਿੰਗ ਐਜ਼ ਅ ਬ੍ਰੋਕਰ, ਸਾਰੀ ਇੰਸ਼ੋਰੈਂਸ ਕੰਪਨੀਸ ਨਾਲ ਅਸੀਂ ਡੀਲ ਕਰਦੇ ਹਾਂ, ਕੈਨੇਡਾ ਦੀ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈ ਜਾਂ ਬੈਂਕਸ ਹੈਗੇ ਹੈ, ਸੋ ਉਹਦੇ ਵਿੱਚ ਤੁਸੀਂ ਸਾਡੇ ਤੋਂ ਸਰਵਿਸ ਲੈ ਸਕਦੇ ਹੈਗੇ ਹੋ ਜੀ। ਦਿਸ ਇਜ਼ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509। ਥੈਂਕ ਯੂ ਸੋ ਮਚ ਬਲਜਿੰਦਰ ਜੀ, ਟਾਈਮ ਦੇਣ
0: ਮੋਨਾ ਜੀ। ਗੁੱਡ ਵਰਕ ਕੀ ਪੀਤਾ ਦਾ ਖਾਤਾ ਸਭ ਨੂੰ ਦੱਸ ਦੇਣਾ ਬਾਅਦ ਵਿੱਚ। ਸਤਿ ਸ੍ਰੀ ਅਕਾਲ, ਹੈਵ ਅ ਗੁੱਡ ਫ੍ਰਾਈਡੇ, ਹੈਵ ਅ ਗੁੱਡ ਵੀਕਐਂਡ। ਸਤਿ ਸ੍ਰੀ ਅਕਾਲ ਜੀ, ਇਹਨੂੰ ਕਹਿੰਦੇ ਆ ਮਿਹਨਤ ਮਿਹਨਤ। ਅਵੀ ਧਾਲੀਵਾਲ ਜੀ ਸਟੂਡੀਓ ਵਿੱਚ ਪਹੁੰਚ ਗਏ ਹਨ, ਤੁਸੀਂ ਉਡੀਕਦੇ ਸੀਗੇ ਤੁਸੀਂ ਸਵਾਲ ਕਰਨਾ ਹੋਵੇ ਠਹਿਰ ਕੇ ਕਰ ਲਿਓ, ਪਹਿਲਾਂ ਇਹਨਾਂ ਨਾਲ ਆਪਾਂ ਇਹਨਾਂ ਦਾ ਵੈਲਕਮ ਕਰਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ। ਫਰਾਈਡੇ ਦਾ ਦਿਨ ਹੈਗਾ ਤੇ ਕਹਿੰਦੇ ਯਾਰ ਤੰਬੜ ਥੋੜ੍ਹਾ ਜਿਹਾ ਤਾਂ ਗਾਣਾ ਸੁਣਾ ਦਿਆ ਕਰੋ, ਥੋੜ੍ਹਾ ਜਿਹਾ ਸੁਣ ਲਓ ਬਾਬਾ 30 ਸਕਿੰਟ।

0: ਅੱਡਣਾ ਹੋਏ ਵੀਕਐਂਡ ਆ ਰਿਹਾ, ਕਿੱਦਾਂ ਕੱਢੂਗੇ ਟਾਈਮ? ਚਲੋ ਸੈੱਲ ਫੋਨ ਹੈਗਾ ਆ, ਮਿੱਤਰ ਦੋਸਤ ਹੈਗੇ ਆ, ਇੰਜੋਏ ਕਰੋ ਜ਼ਿੰਦਗੀ ਨੂੰ, ਇੰਜੋਏ ਕਰਿਆ ਕਰੋ। ਸਾਡੇ ਸਟੂਡੀਓ ਵਿੱਚ ਮੇਰੇ ਦੋਸਤ ਵੀ ਹਨ, ਸਾਡੇ ਸਪੋਰਟਰ ਵੀ ਹਨ, ਮੇਰੇ ਬੌਸ ਵੀ ਹਨ, ਰੀਅਲ ਸਟੇਟ ਵਿੱਚ ਮੈਨੂੰ ਕਾਫੀ ਗਾਈਡੈਂਸ ਦਿੰਦੇ ਹਨ, ਅਤੇ ਨਾਲ ਦੀ ਨਾਲ ਜਦੋਂ ਤੁਹਾਨੂੰ ਮਾਈਕ 'ਤੇ ਬੈਠ ਗਏ ਨਾ, ਇਹ ਮੇਅਰ ਦੀ ਸੀਟ ਵਾਸਤੇ ਖੜ੍ਹੇ ਹਨ ਅਵੀ ਧਾਲੀਵਾਲ ਜੀ, ਅਤੇ ਇਹਨਾਂ ਨੇ ਆਪਣੀ ਐਪਲੀਕੇਸ਼ਨ ਭਰ ਦਿੱਤੀ ਹੈਗੀ ਆ। ਹੁਣ ਆਪਾਂ ਤੁਹਾਡੇ ਵਾਂਗੂ ਇਹ ਸਾਡੇ ਗੈਸਟ ਆਏ ਹੋਏ ਹਨ, ਇਹਨਾਂ ਨਾਲ ਸਵਾਲ ਜਵਾਬ ਕਰਨਾ ਹੋਵੇ ਤੁਸੀਂ ਥੋੜ੍ਹੀ ਜਿਹਾ ਠਹਿਰ ਕੇ ਕੱਲਾ ਕਰ ਲਿਓ, 416-837-1515 'ਤੇ 416-837-1515 ਬਾਅਦ ਵਿੱਚ ਮੇਰੇ ਨਾਲ ਸੰਪਰਕ ਕਰ ਲਿਓ, ਟੈਕਸਟ ਮੈਸੇਜ ਕਰ ਲਿਓ, ਫਿਊਚਰ 'ਚ ਕੋਈ ਕੁਐਸਚਨ ਪੁੱਛੋ। ਇਹ ਸਦਾ ਹੀ ਤੁਹਾਡੇ ਲਈ ਬੈਠੇ ਹਨ, ਖੜ੍ਹੇ ਹਨ, ਕਾਫੀ ਲੰਬੇ ਸਮੇਂ ਤੋਂ, ਲੰਬਾ ਸਮਾਂ ਇੱਕ ਸਾਲ ਦੇ ਲੰਬੇ ਸਮੇਂ ਤੋਂ ਮਿਹਨਤ ਕਰਦੇ ਹਨ, ਪਰ ਇੱਕ ਸਾਲ ਦੇ ਵਿੱਚ ਛਾਏ ਪਏ ਹਨ, ਕਿਉਂਕਿ ਇਹ ਜੋ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ, ਜੋ ਹੋਣੀਆਂ ਚਾਹੀਦੀਆਂ ਉਹ ਬਾਹਰ ਲੈ ਕੇ ਆ ਰਹੇ ਹਨ। ਇਹ ਕਹਿੰਦੇ ਇਨਵੈਸਟੀਗੇਟਿਵ ਰਿਪੋਰਟਸ ਲੈ ਕੇ ਆਵਾਂਗੇ। ਜੇ ਤੁਸੀਂ ਮੈਨੂੰ ਚੁਣ ਲਿਆ, ਅਤੇ ਬਾਕੀ ਇਹਨਾਂ ਦੇ ਖੁਦ ਜਵਾਨੀ ਆਪਾਂ ਚੁਣ ਆਪਣੇ ਦੱਸਣਗੇ ਜ਼ਰੂਰ, ਜੇ ਮੈਨੂੰ ਚੁਣ ਲਿਆ ਮੈਂ ਟੈਕਸਿਸ ਘਟਾਵਾਂਗਾ, ਅਤੇ ਨਾਲ ਦੇ ਮੈਂ ਦੱਸ ਕੇ ਗਏ ਸੀਗੇ ਵੀ ਜਿਹੜਾ ਨੇ ਨਵਾਂ ਘਰ ਲਿਆ, ਪਹਿਲੀ ਵਾਰੀ ਘਰ ਲਿਆ, ਪਹਿਲੇ 2 ਸਾਲ ਕੋਈ ਟੈਕਸ ਨਹੀਂ ਹੋਵੇਗਾ। ਅਤੇ ਮੈਂ ਪੁੱਛਿਆ ਤਾਂ ਪੈਸੇ ਕਿੱਥੋਂ ਆਉਣਗੇ, ਇਹ ਕਹਿੰਦੇ ਜਿਸ ਹਿਸਾਬ ਨਾਲ ਸਿਟੀ ਚੱਲ ਰਹੀ ਹੈਗੀ, ਸਿਟੀ ਆਫ ਬਰੈਂਪਟਨ, ਉਹਦੇ ਵਿੱਚੋਂ ਬਹੁਤ ਸਾਰੀ ਮੈਂ ਸੇਵਿੰਗ ਕੱਢ ਕੇ ਬਾਹਰ ਲੈ ਕੇ ਆਉਣੀ ਹੈ ਤੁਹਾਡੇ ਵਾਸਤੇ, ਅਤੇ ਤੁਹਾਡੇ ਲਈ ਹਨ, ਤੁਹਾਡੇ ਵਾਸਤੇ ਹਨ, ਔਰ ਕਾਲਾਂ ਵੀ ਤੁਹਾਡੇ ਲਈ ਹਨ। ਰਿਸਪੈਕਟ ਨਾਲ ਕਾਲ ਕਰੋ, ਆਂਸਰ ਜਵਾਬ ਤੁਹਾਨੂੰ ਜ਼ਰੂਰ ਮਿਲਣਗੇ। ਸੋ ਅਵੀ ਧਾਲੀਵਾਲ ਸਟੂਡੀਓ ਵਿੱਚ ਪਹੁੰਚ ਗਏ ਹਨ। ਅਵੀ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਕੰਬੜ ਸਾਹਿਬ, ਤੁਹਾਨੂੰ ਅਤੇ ਤੁਹਾਡੇ ਸਾਰੇ ਜਿਹੜੇ ਲਿਸਨਰਸ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦੀ ਅਰਲੀ ਮਾਰਨਿੰਗ ਸ਼ੋਅ, ਮੈਂ ਇਹੀ ਕਹਿ ਦਿੰਦਾ ਹੈਗਾ ਆ। ਸੋ ਮੈਨੂੰ ਇੰਡੀਆ ਤੋਂ ਵੀ ਕਾਲ ਆਈ ਸੀ, ਮੈਨੂੰ ਬੰਦਾ ਕਹਿੰਦਾ ਯਾਰ ਤੁਸੀਂ ਸਾਡਾ ਇੱਥੋਂ ਆਪਣਾ ਪੰਜਾਬ ਛੱਡ ਕੇ ਚਲ ਗਏ, ਲੱਗਦਾ ਤੁਹਾਡਾ ਇੱਥੇ ਪ੍ਰੋਬਲਮ ਵਧਿਆ, ਪੰਜਾਬ ਵਿੱਚ ਘੱਟ ਹੈਗਾ ਆ। ਸੋ ਮੈਂ ਇੱਕ ਦੋ ਗੱਲਾਂ ਕਹੀਆਂ ਸੀ, ਲੋਕਾਂ ਨੇ ਸੁਣ ਵੀ ਲਈਆਂ, ਸੋਸ਼ਲ ਮੀਡੀਆ ਦੇਖ ਵੀ ਲਈਆਂ, ਤੁਸੀਂ ਆਪਣਾ ਫੋਰਮ ਭਰ ਦਿੱਤਾ ਹੈਗਾ ਸਿਟੀ ਆਫ ਬਰੈਂਪਟਨ ਦੇ ਮੇਅਰਬਾਨ ਦੇ ਲਈ, ਅਕਤੂਬਰ ਵਿੱਚ ਇਲੈਕਸ਼ਨ ਹੋਣੀ ਹਨ। ਇੱਕੋ ਦੋ ਸਵਾਲ ਸੀਗੇ ਟੈਕਸ ਦੇ ਉੱਪਰ, ਬਹੁਤ ਸਾਰੇ ਦਰਸ਼ਕ ਸਰੋਤੇ ਪੁੱਛਦੇ ਹਨ, ਕਹਿੰਦੇ ਯਾਰ ਚਲੋ ਜੀ ਪ੍ਰੋਪਰਟੀ ਟੈਕਸ ਵੱਧ ਗਿਆ, ਵੀ ਘਰ ਦੀਆਂ ਪ੍ਰਾਈਸਾਂ ਵੱਧ ਗਈਆਂ, ਨਾ ਕਹਿ ਰਹੇ ਤਨਖਾਹ ਵਧੀ ਆ ਅਤੇ ਨਾ ਸਰਵਿਸ ਵਧੀਆ ਮਿਲ ਰਹੀਆਂ, ਪਰ ਹੁਣ ਘਰਾਂ ਦੀਆਂ ਪ੍ਰਾਈਸਾਂ ਵੀ ਘੱਟ ਗਈਆਂ, ਪ੍ਰੋਪਰਟੀ ਟੈਕਸ ਘਟਿਆ ਨਹੀਂ, ਤੁਸੀਂ ਪ੍ਰੋਪਰਟੀ ਟੈਕਸ ਦੀ ਗੱਲਬਾਤ ਕਰੀਏ ਅੱਜ।
1: ਪ੍ਰੋਪਰਟੀ ਟੈਕਸ ਦੇਖੋ ਤੰਬੜ ਸਾਹਿਬ, ਜਿਹੜਾ ਸਾਡਾ ਸਿਟੀ ਆਫ ਬਰੈਂਪਟਨ ਦਾ ਪ੍ਰੋਪਰਟੀ ਟੈਕਸ ਹੈ, ਜਿਹੜੀਆਂ ਸਰਾਊਂਡਿੰਗ ਸਿਟੀਜ਼ ਨਾਲੋਂ ਸਾਰਿਆਂ ਨਾਲੋਂ ਜ਼ਿਆਦਾ ਰੇਸ਼ੋ ਹੈ ਇਹਦੀ। ਜਿਵੇਂ ਆਪਣਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਬਰੈਂਪਟਨ ਦੀ ਜਿਹੜੀ ਟੈਕਸ ਰੇਸ਼ੋ 1.03 ਹੋ ਗਈ ਆ
0: ਜੀ।
1: ਸੋ ਜੇ ਤੁਸੀਂ ਕਹਿੰਦੇ ਵੀ ਇਹ ਜਿਵੇਂ ਆਹ ਕਹੀ ਜਾਂਦੇ ਵੀ ਆਪਣਾ ਪ੍ਰੋਪਰਟੀ ਟੈਕਸ ਵੀ ਅਸੀਂ 0% ਵਧਾਇਆ ਜੀ, ਅਸੀਂ ਆਹ ਕੀਤਾ, ਜਿਹੜਾ ਟੋਟਲ ਮੈਂ ਤੁਹਾਨੂੰ 2018 ਦੀ ਜਿਹੜਾ ਸਾਡਾ ਪ੍ਰੋਪਰਟੀ ਟੈਕਸ ਸੀ ਸਾਡੇ ਘਰ ਦਾ 7400 ਸੀਗਾ
0: ਜੀ।
1: ਹੁਣ ਇਸ ਵਕਤ ਜਿਹੜੀ ਸਾਨੂੰ ਲਾਸਟ ਵੀਕ ਚਿੱਠੀ ਆਈ ਹੈ ਇਹਦਾ $10,227.99
0: 74,000 ਸੀਗਾ 2018 ਦੇ ਵਿੱਚ, ਤੇ ਹੁਣ 2026 ਦੇ ਵਿੱਚ 10,000 ਕੁਛ ਹੋ ਗਿਆ, ਇੰਨੀ ਤਾਂ ਤਨਖਾਹ ਵਧੀ ਹੈ ਨਹੀਂ,
1: ਕਰੀਕ ਆਲਮੋਸਟ 30% ਟੈਕਸ ਵਧਿਆ। ਅਤੇ ਉਹਦੇ ਵਿੱਚ ਰੀਜ਼ਨ ਅਪੀਲ ਦੀ ਵੀ ਲੈਬੀ ਹੁੰਦੀ ਹੈ, ਐਜੂਕੇਸ਼ਨ ਲੈਬੀ ਹੈ, ਸਿਟੀ ਆਫ ਬਰੈਂਪਟਨ ਦਾ ਵੀ ਪਾਰਟ ਹੁੰਦਾ। ਸੋ ਇਹ ਤੁਸੀਂ ਆਪੋ ਆਪਣਾ, ਮੇਰੇ ਖਿਆਲ ਨਾਲ ਸਾਰੇ ਜਿੰਨੇ ਵੀ ਤੁਹਾਡੇ ਲਿਸਨਰਸ ਆ ਉਹਨਾਂ ਨੂੰ ਚਾਹੀਦਾ ਵੀ ਤੁਸੀਂ ਆਪਦਾ 2018 ਦਾ ਟੈਕਸ ਕੱਢੋ। ਜਦੋਂ ਮੇਅਰ ਬਰਾਊਨ ਨੇ ਪਹਿਲੀ ਵਾਰ ਇਲੈਕਸ਼ਨ ਲੜੀ 2018 ਜਦੋਂ ਬਣੇ ਇਹ ਰੇਟ
0: ਜੀ,
1: ਅਤੇ ਹੁਣ ਦਾ ਤੁਸੀਂ ਦੇਖੋ ਵੀ ਤੁਸੀਂ ਆਲਰੇਡੀ 30% ਟੈਕਸ ਤੁਸੀਂ ਆਲਰੇਡੀ ਵੱਧ ਦੇ ਰਹੇ ਹੋ ਇਸ ਵਕਤ।
0: ਸੋ ਜੇ ਕੈਲਕੂਲੇਸ਼ਨ ਕਰ ਲਓ 30% ਤੱਕ ਟੈਕਸ ਐਵਰੇਜ ਜਿਹੜੀ ਟੈਕਸ ਵੱਧ ਗਏ ਹਨ। ਸੋ ਇਹੀ ਸਵਾਲ ਤੁਸੀਂ ਪੁੱਛ ਲਿਆ ਕਰੋ, ਜਦੋਂ ਨੇ ਪਕੌੜੇ ਛਕਣਾ ਤੁਹਾਨੂੰ ਮਿਲਣਾ, ਛਕਣੇ ਵੀ ਚਾਹੀਦਾ, ਮਿਲਣਾ ਵੀ ਚਾਹੀਦਾ, ਵੈਂਡਰ ਦੇ ਪਹੁੰਚਣੇ, ਪੁੱਛ ਲਿਆ ਕਰੋ। ਤੁਸੀਂ ਤਾਂ ਕਹਿੰਦੇ ਸੀਗੇ ਵੀ ਵਧੀਆ ਨਹੀਂ ਹੈਗੀ, ਵੀ ਸਾਡਾ ਓਵਰਆਲ 30% ਟੈਕਸ ਵਧਿਆ, ਕੀ ਸਰਵਿਸ ਵਧੀਆ?
1: ਤੁਸੀਂ ਦੇਖੋ ਸਰਵਿਸਿਜ਼ ਦੇਖੋ, ਆ ਰੋਡਾਂ ਦੀ ਕੰਡੀਸ਼ਨ ਦੇਖੋ, ਜੋ ਤੁਸੀਂ ਕੋਈ ਵੀ ਰੋਡ ਦੇਖ ਲਓ, ਰੀਜਨਲ ਰੋਡ ਲੈ ਲਓ ਜਾਂ ਸਬ ਡਿਵੀਜ਼ਨਲ ਰੋਡ ਲੈ ਲਓ, ਸਾਰੇ ਰੋਡਾਂ ਦੇ ਉੱਤੇ ਪੋਟ ਹੋਲ, ਤੁਹਾਨੂੰ ਲੱਗਦਾ ਹੀ ਨਹੀਂ ਹੈਗਾ ਵੀ ਤੁਸੀਂ ਇਹ ਵੀ ਕੈਨੇਡਾ ਦੀ ਧਰਤੀ 'ਤੇ ਰਹਿ ਰਹੇ ਹੋ, ਇੰਨੀ ਕੰਡੀਸ਼ਨ ਬੈਡ ਆ। ਪਾਰਕਸ ਦੇਖ ਲਓ, ਜਿਹੜੇ ਪਾਰਕ ਹੈ ਬੱਚਿਆਂ ਦੇ ਲੱਗੇ ਹੈਗੇ ਆ, ਉਹ ਪਲੇ ਗਰਾਊਂਡ ਬਣਾਏ ਪਾਰਕ ਦੇ ਵਿੱਚ, ਉੱਥੇ ਉਹ ਸਾਰੇ ਉਹ ਕੋਈ ਗ੍ਰੇਡ ਨਹੀਂ ਕਰਦਾ ਉਹਨਾਂ ਨੂੰ ਪ੍ਰੋਪਰਲੀ, ਕੋਈ ਜਿਹੜੇ ਉਹਨਾਂ ਦੀ ਜਿਹੜੇ ਉਹ ਲੱਗੇ ਹੋਏ ਆ ਉਹ ਬੱਚਿਆਂ ਦੇ ਖੇਡਣ ਵਾਸਤੇ, ਉਹਨਾਂ ਦੀ ਕੋਈ ਮੈਂਟੇਨੈਂਸ ਨਹੀਂ। ਸੋ ਸਾ ਨਾ ਕੋਈ ਪ੍ਰੋਪਰ ਘਾਹ ਕੱਟਿਆ ਜਾਂਦਾ, ਕੋਈ ਐਜਿੰਗ ਨਹੀਂ ਕੀਤੀ ਜਾਂਦੀ, ਸਨੋਅ ਰਿਮੂਵਲ 'ਚ ਦੇਖ ਲਓ ਨਾ ਕੋਈ ਪ੍ਰੋਪਰ ਸਾਲਟਿੰਗ ਹੁੰਦੀ ਆ, ਜਾਂ ਨਿੱਕੀ ਨਿੱਕੀ ਵੈਂਡਰੋ ਜਿਹੜੀ ਹੈਗੀ ਆ ਫਰੰਟ 'ਤੇ ਤੁਹਾਡੇ ਡਰਾਈਵੇ ਵੱਡਾ ਢੇਰ ਲਾ ਜਾਂਦੇ। ਸੋ ਸੋ ਜਿਹੜੀ ਲੈਕ ਆਫ ਮੈਂਟੇਨੈਂਸ ਆ, ਰਿਕ੍ਰੀਏਸ਼ਨ ਸੈਂਟਰਸ ਹੋ ਗਏ ਜਾਂ ਕੋਈ ਪਾਰਕਸ ਹੋ ਗਏ ਜਾਂ ਜਿਹੜੇ ਦੂਜੇ ਆਪਣੇ ਹੈਗੇ, ਇਹ ਬਹੁਤ ਵੱਡੀ ਲੈਵਲ 'ਤੇ ਹੋ ਰਹੀ ਹੈ, ਕਿਉਂਕਿ ਇਹ ਕੋਈ ਵੀ ਕਿਸੇ ਵੱਲ ਜਿਹੜੀਆਂ ਤੁਹਾਡੀਆਂ ਸਰਵਿਸਿਜ਼ ਆ ਉਹ ਬਹੁਤ ਜ਼ਿਆਦਾ ਅੱਗੇ ਨਾਲੋਂ ਘੱਟ ਹੋ ਗਈਆਂ।
0: 416-837-1515 ਕਾਲਾਂ ਮੈਂ ਠਹਿਰ ਕੇ ਲੈਣੀ ਸੀ, ਪਰ ਇੱਕ ਕਾਲ ਮੈਂ ਚੱਕ ਲਾ ਤੁਹਾਡੀ, ਸਾਊਂਡ ਵੀ ਟੈਸਟ ਕਰ ਲਈਏ ਵੀ ਸਹੀ ਆ ਰਹੀ ਹੈ, ਲੱਗਦਾ ਜਸਵੀਰ ਸਿੰਘ ਦੀ ਕਾਲ ਆ ਵੀ ਗਈ। ਜਸਵੀਰ ਸਿੰਘ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਕਾਰੋਬਾਰ ਆ ਤੁਸੀਂ ਦੱਸਦੇ ਆ ਸੜਕਾਂ ਦਾ ਜਿਹੜਾ ਕੀ ਬੁਰਾ ਹਾਲ ਹੈ। ਅਭੀ ਧਾਰੀਵਾਲ ਨੂੰ ਕਹਿੰਦਾ ਵੀ ਬਾਈ ਜੀ ਜੇ ਕਿਸੇ ਦਿਨ ਤੁਹਾਡਾ ਟਾਈਮ ਲੱਗਿਆ ਬੁਗੇਟ ਤੋਂ ਤੁਸੀਂ ਹੈਰੀਟੇਜ ਲੈ ਕੇ ਸਾਊਥ ਨੂੰ ਜਾਇਓ
0: ਜੀ,
2: ਤੁਸੀਂ ਬਿਲੀਵ ਵੀ ਕਰਿਓ ਵੀ ਅਭੀ ਧਾਰੀਵਾਲ ਦੱਸਾਂ ਨੂੰ ਚਲੋ ਸੇਲ ਸਾਰਿਆਂ ਦੀ ਮਾੜੀ ਮੋਟੀ ਘੱਟ ਵੱਧ ਹੁੰਦੀ ਆ, ਢਿੱਡ ਸਟੇਰਿੰਗ ਨਾਲ ਲੱਗ ਲੱਗ ਕੇ ਏਦਾਂ ਹੋਏਗਾ ਜਿੱਦਾਂ ਪੁਲਿਸ ਨੇ ਪੰਜਾਬ ਵਾਲੀ ਨੂੰ ਕੁੱਟਿਆ ਆਉਂਦਾ। ਸੋ ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਨੇ ਮੈਂਟੀਨੈਂਸ ਦਾ ਬਿਲਕੁਲ ਹੀ ਡੈਡ ਕੀਤੀ ਪਈ ਆ, ਔਰ ਸਾਡੇ ਘਰਾਂ ਦੇ ਪਿੱਛੇ ਟ੍ਰੈਲ ਆ ਵਾਕ ਕਰਨੇ ਵਾਲੀ। ਅਭੀ ਸਾਹਿਬ ਜੇ ਤੁਸੀਂ ਇਹਨਾਂ ਦੁਕਾਨਾਂ ਨੂੰ ਵਾਕ ਕਰਨ ਜਾਂਦੇ ਆ ਮੱਛਰ ਲੜ ਲੜ ਕੇ ਏਦਾਂ ਹੋ ਜਾਂਦਾ ਆ ਜਿੱਦਾਂ ਕਦੇ ਦਵਾਈ ਦਾ ਰਿਐਕਸ਼ਨ ਹੋ ਜਾਂਦਾ। ਕਹਿਣ ਦਾ ਮਤਲਬ ਹੈ ਸਿਟੀ ਨੇ ਕੋਈ ਕੰਮ ਵਧੀਆ ਕੀਤਾ ਨੀ। ਜਿਹੜੀ ਟੈਕਸਾਂ ਦੀ ਤੁਸੀਂ ਗੱਲ ਕਰਦੇ ਆ, ਮੈਂ ਕਹਿੰਦਾ ਤੁਸੀਂ 30% ਵੱਧ ਗਿਆ। ਜੇ ਤੁਸੀਂ ਇਹਨਾਂ ਦੇ ਵਰਕਰ ਦੇਖੋ ਉਹਨਾਂ ਦੀਆਂ ਤਨਖਾਹਾਂ ਕਿੰਨੀਆਂ, ਤੇ ਸਾਨੂੰ ਡਿਪਟੀ ਮੇਅਰ ਦੀ ਕੀ ਲੋੜ ਸੀ, ਹੋਰ ਕਿਸੇ ਸਿਟੀ ਦੇ ਵਿੱਚ ਡਿਪਟੀ ਮੇਅਰ ਹੈ ਨਹੀਂ। ਤੇ ਜਿਹੜੀ 28 ਲੱਖ ਦੀ ਬਿਲਡਿੰਗ ਨੂੰ 82-81 ਹਜ਼ਾਰ ਦੀ ਲਈ ਆ ਇਹਨੇ, ਉੱਥੇ ਬੱਸਾਂ ਪਾਰਕ ਕੀਤੀਆਂ, ਇਹ ਸਿਟੀ ਦੀ ਵੇਸਟ ਮਨੀ ਨੀ ਹੈਗੀ। ਕਹਿੰਦਾ ਮਤਲਬ ਇਹ ਤਾਂ ਸਾਡੇ ਸਾਹਮਣੇ ਆ ਜਿਹੜੇ ਹੋਰ ਅੰਡਰਗਰਾਊਂਡ ਹੈ। ਔਰ ਟੋਇੰਗ ਟਰੱਕਿੰਗ ਕੰਪਨੀ ਦਾ ਕਿਹਨੂੰ ਠੇਕਾ ਦਿੱਤਾ ਗਿਆ ਜਿਹੜਾ ਉੱਥੇ ਦਾ ਇੰਪਲਾਈ ਆ, ਕੀ ਗੱਲ ਇਹਦੇ ਵਿੱਚੋਂ ਬਾਹਰੋਂ ਓਪਨ ਏਦਾਂ ਦੀਆਂ ਜਿਹੜੇ ਕੰਟਰੈਕਟ ਹੁੰਦੇ ਕਿਸੇ ਨੂੰ ਦਿੱਤੇ ਨੀ ਜਾਂਦੇ। ਆਮ ਸਧਾਰਨ ਜਿਹੜਾ ਇਨਸਾਨ ਆ ਕੋਈ ਉਹਦੇ ਤੱਕ ਅਪਰੋਚ ਨੀ ਹੁੰਦੀ। ਅੰਦਰ ਗਤੀ ਜੋ ਸਿਟੀ ਦੇ ਵਿੱਚ ਇਸ ਵੇਲੇ ਘਪੜੇ ਆ ਉਹੀ ਧਾਲੀਵਾਲ, ਉਹਨੂੰ ਬਾਹਰ ਲੈ ਕੇ ਆਓ। ਸਮਾਂ ਦੇਣ ਦਾ ਤੁਹਾਡਾ ਬਹੁਤ ਧੰਨਵਾਦ ਜੀ।
0: ਧੰਨਵਾਦ ਜਸਵੀਰ ਸਿੰਘ ਜੀ। ਗੁਰਮੇਲ ਸੰਧੂ ਤੁਸੀਂ ਲਾਈਨ ਹੋਰ ਤੇ ਵਟਸਐਪ ਤੇ ਕਾਲ ਹੈਗੀ ਆ, ਲੱਗਦਾ ਮੇਰਾ ਵਟਸਐਪ ਦੂਸਰੇ ਪਾਸੇ ਨਹੀਂ ਕਨੈਕਟ ਹੋਇਆ, ਕਾਲ ਵੀ ਲੱਗਦਾ ਇੰਡੀਆ ਤੋਂ ਹੀ ਆਈ ਸੀਗੀ। ਅਭੀ ਜੀ ਅਕਾਊਂਟੇਬਿਲਟੀ ਜਿਹੜੀ ਹੈਗੀ ਆ, ਦੇਖੋ ਦਰਸ਼ਕਾਂ ਸਰੋਤੇ ਦੇ ਸਵਾਲ ਹੁੰਦੇ ਆ, ਮੈਂ ਸਿਟੀ ਦੀ ਵੀ ਰਿਸਪੈਕਟ ਕਰਦਾ, ਮੈਂ ਸਰੋਤੇ ਦਰਸ਼ਕ ਰਿਸਪੈਕਟ ਕਰਦਾ, ਹਰ ਇੱਕ ਦੀ ਕਰਦਾ, ਚਾਹੇ ਪੈਟਰੀਓਟ ਕੋਈ ਹੋਵੇ ਨਾ, ਪਰ ਜਿਹੜੇ ਸਵਾਲ ਆ ਨਾ ਉਹ ਪੁੱਛੇ ਤਾਂ ਜਾਂਦੇ ਜੇ ਲੋਕਾਂ ਨੂੰ ਲੱਗਦਾ। ਸੋ ਇਹਦੇ ਉੱਪਰ ਕਿੰਤੂ ਪਰੰਤੂ ਉਸ ਹਿਸਾਬ ਨਾਲ ਕਰਿਓ ਵੀ ਲੈ ਇਹ ਤਾਂ ਗਲਤ ਬੋਲਦਾ, ਬਸ ਜੇ ਆਪਾਂ ਗਲਤ ਸਾਨੂੰ ਸਹੀ ਕਰਕੇ ਦੱਸਿਓ ਜ਼ਰੂਰ। ਹੁਣ ਇਹ ਕਹਿ ਰਹੇ ਨੇ, ਤੁਸੀਂ ਵੀ ਕਿਹਾ ਸੀਗਾ ਵੀ ਜੇ ਕਿਤੇ ਮੈਂ ਵੀ ਇਲੈਕਟ ਹੋ ਕੇ ਜਾਂਦਾ ਵੀ ਪਹਿਲਾਂ ਮੈਂ ਘਪਲੇ ਬਾਹਰ ਕੱਢੂੰਗਾ, ਜਿਹੜੇ ਘਪਲੇ ਜਿਹੜੇ ਹੋਏ ਹਨ, ਸੋ ਕਾਲ ਘਪਲੇ ਆਪਾਂ ਕਹਿੰਦੇ ਹਨ ਲਗਾਏ ਗਏ ਹਨ, ਵੀ ਉਹ ਬਾਹਰ ਕੱਢੇ, ਉਹ ਪੈਸੇ ਬਚਾ ਕੇ ਲੋਕਾਂ ਦਾ ਟੈਕਸ ਥੋੜ੍ਹਾ ਡਾਊਨ ਹੋ ਜਾਵੇਗਾ।
1: ਦੇਖੋ ਤੰਬੜ ਸਾਹਿਬ, ਜਿੰਨੇ ਸਾਰੇ ਡਿਪਾਰਟਮੈਂਟ ਆ, ਤਕਰੀਬਨ ਬਰੈਂਪਟਨ ਦੇ ਟਰਾਂਸਮਿਟ ਸਾਰੇ ਡੈਫਿਸਿਟ ਚ ਇਸ ਵਕਤ
0: ਜੀ,
1: ਇਹਨਾਂ ਦੀ ਸਾਰਿਆਂ ਦੀ ਆਡਿਟ ਕਰਕੇ ਜੋ ਵੀ ਜਿਹੜੀਆਂ ਫਾਈਲਸ ਹੈਗੀਆਂ ਜਿਹੜੀਆਂ ਇਹਨਾਂ ਦੀ ਸਾਰੀ ਜਿਹੜੀ ਇਹਦੇ ਵਿੱਚ ਪਿੱਛੇ ਬੈਕ ਐਂਡ 'ਤੇ ਜੋ ਕੁਛ ਹੋਇਆ ਉਹ ਸਾਰਾ ਐਕਸਪੋਜ਼ ਕੀਤਾ ਜਾਏਗਾ। ਪਲੱਸ ਜਿਹੜਾ ਟੈਕਸ ਜਿਹੜੀ ਵੇਸਟਫੁੱਲ ਫੰਡਿੰਗ ਆ ਇਹ ਬਹੁਤ ਕੱਟਣ ਦੀ ਜ਼ਰੂਰਤ ਆ। ਵੇਸਟਫੁੱਲ ਫੰਡਿੰਗ ਜਿਹੜੀ ਹੈਗੀ ਆ, ਜੇ ਤੁਸੀਂ ਦੇਖਦੇ ਹੋ ਆਲਮੋਸਟ 370 ਮਿਲੀਅਨ ਤੋਂ ਲੈ ਕੇ 400 ਮਿਲੀਅਨ ਤੱਕ ਵੇਸਟਫੁੱਲ ਫੰਡਿੰਗ ਹੋਈ ਆ ਪਿਛਲੇ ਸਮੇਂ ਦੇ ਵਿੱਚ। ਅਤੇ ਇਹਦੇ ਵਿੱਚ ਬਹੁਤ ਸਾਰੇ ਜਿਵੇਂ 186 ਮਿਲੀਅਨ ਦੀ ਤਾਂ ਰੀਅਲ ਇਸਟੇਟ ਡੀਲਾਂ ਹੋਈਆਂ, ਉਹਦੇ ਵਿੱਚ ਜਾਂ ਉਹਨਾਂ ਦੀ ਬਹੁਤ ਘੱਟ ਰਿਟਰਨ ਆ ਅਤੇ ਜਾਂ ਉਹਨਾਂ ਦੀ ਜ਼ੀਰੋ ਰਿਟਰਨ ਦੇ ਬਰਾਬਰ ਆ। $45 ਮਿਲੀਅਨ ਤੋਂ ਉੱਪਰ ਦੀ ਜਿਹੜੀ ਈਅਰਲੀ ਸੈਲਰੀ ਇਨਕਰੀਜ਼ ਹੋਈ ਹੈ, ਪਲੱਸ ਜਿਹੜੀ ਸੈਵਰੈਂਸ ਪੈਕੇਜ ਦਿੰਦੇ ਆ, ਲਾਈਕ ਜਿਹਨੂੰ ਕਿਸੇ ਨੂੰ ਹਾਇਰ ਕਰ ਲਿਆ 2-4 ਮਹੀਨੇ 6 ਮਹੀਨੇ ਬਾਅਦ, ਉਹਨੂੰ ਕਹਿੰਦੇ ਆ ਨਹੀਂ ਹੁਣ ਸਾਨੂੰ ਲੋੜ ਨਹੀਂ, ਫਿਰ ਉਹਨੂੰ ਕਿਸੇ ਨੂੰ 20,000 ਕਿਸੇ ਨੂੰ 50,000 ਜਾਂ 1-2 ਲੱਖ ਦੇ ਕੇ ਸੈਵਰੈਂਸ ਪੈਕੇਜ ਦੇ ਕੇ ਉਹਨੂੰ ਟਰਮੀਨੇਟ ਕੀਤਾ ਜਾਂਦਾ। ਉਹਦੇ ਵਿੱਚ ਆਲਮੋਸਟ $5 ਮਿਲੀਅਨ ਦੀ ਸੈਵਰੈਂਸ ਪੈਕੇਜ ਵੀ ਗਈਆਂ ਹੋਈਆਂ ਪਿਛਲੇ ਥੋੜ੍ਹੇ ਸਮੇਂ ਦੇ ਵਿੱਚ। ਪਲੱਸ ਤੁਸੀਂ ਦੇਖੋ ਜਿਹੜਾ ਮਾਰਕੀਟਿੰਗ ਆ, ਜਿਹੜੇ ਤੁਸੀਂ ਕੋਈ ਸੋਚਦੇ ਹੋ ਤੁਹਾਡੇ ਘਰੇ ਜਿਹੜਾ ਫਲਾਇਰ ਆਉਂਦਾ ਵੀ ਸਿਟੀ ਦੇ ਵਿੱਚ ਸਾਰੇ ਕੌਂਸਲ ਮੈਂਬਰਾਂ ਦੀ ਫੋਟੋ ਲੱਗੀ ਹੁੰਦੀ ਆ ਜਾਂ ਹੋਰ, ਆਲਮੋਸਟ ਜਿਹੜਾ ਇਹਦਾ ਬਜਟ ਆ ਮਾਰਕੀਟਿੰਗ ਦਾ ਕਲੋਜ਼ ਟੂ ਇਸ ਵਕਤ ਜਿਹੜਾ ਬਜਟ ਆ ਲਾਸਟ ਈਅਰ ਦਾ 6.2 ਮਿਲੀਅਨ ਸੀਗਾ, ਉਹ ਸਾਰੀ ਵੇਸਟਫੁੱਲ ਸਪੈਂਡਿੰਗ ਆ। ਜਿੰਨੀ ਕਿ ਮਨੀ ਹੋਰ ਗ੍ਰਾਂਟਸ ਦਿੱਤੀ ਜਾਂਦੀ ਆ, ਸਟਰੀਟ ਪਾਰਟੀ ਵਾਸਤੇ ਦਿੱਤੀ ਜਾਂਦੀ ਆ ਜਾਂ ਹੋਰ ਕੰਮਾਂ ਨੂੰ ਦਿੱਤੀ ਜਾਂਦੀ ਆ, ਸੋ ਜਿਹੜੀ ਮਨੀ ਆ ਸਾਰੀ ਉਹ ਗਲਤ ਪਾਸੇ ਜਾ ਰਹੀ ਆ ਤਕਰੀਬਨ ਬਹੁਤ ਸਾਰੀ
0: ਜੀ। ਤੁਹਾਨੂੰ ਲੱਗਦਾ ਵੀ ਸਿਟੀ ਸਹੀ ਜਗ੍ਹਾ ਪੈਸੇ ਨਹੀਂ ਸਪੈਂਡ ਕਰੇ? ਈਵਨ ਇਹਨਾਂ ਦੇ ਮੇਰੇ ਵੀਰ ਨੇ ਗੱਲਬਾਤ ਕੀਤੀ, ਲਾਈਨਾਂ ਹੋਰ ਤੇ ਰੱਖੋ ਪਲੀਜ਼। ਮੇਰੇ ਵੀਰ ਨੇ ਗੱਲਬਾਤ ਕੀਤੀ, ਕਹਿੰਦੇ ਵੀ ਜਿਹੜੀ ਉਹ ਪ੍ਰੋਪਰਟੀ ਵੇਚੀ ਸੀ ਉਹ ਇਹਨਾਂ ਦਾ ਖੁਦ ਜਿਹੜਾ ਅਪਰੇਜ਼ਲ ਸੀ ਉਹਨੂੰ ਕਿਹਾ 10 ਮਿਲੀਅਨ ਮਹਿੰਗੀ ਆ, ਤੁਹਾਨੂੰ ਲੋੜ ਕੱਲੇ ਨਹੀਂ ਇੰਨਾ ਪੈਸਾ ਸਪੈਂਡ ਕਰਨ ਲਈ।
1: ਹਾਂਜੀ,
0: ਉਹਦੀ ਗੱਲਬਾਤ ਕੀਤੀ।
1: ਪਹਿਲੀ ਗੱਲ ਤਾਂ ਇਹ ਹੈ ਵੀ ਚਲੋ ਜਿਹੜੀ ਪ੍ਰੋਪਰਟੀ ਦੀ ਉਹਦੀ ਲੋੜ ਹੀ ਨਹੀਂ ਹੈਗੀ ਸੀਗੀ, ਕਿਉਂਕਿ ਉਹ ਕਿੰਨਾ ਚਿਰ ਤੋਂ ਖਾਲੀ ਪਈ ਰਹੀ। ਹੁਣ ਤੱਕ ਜਦੋਂ ਤੁਸੀਂ ਆ ਪਿੱਛੇ ਟਰਾਂਟੋ ਸਟਾਰ ਨੇ ਸਟੋਰੀ ਕਵਰ ਕੀਤੀ, ਉਦੋਂ ਜਾ ਕੇ ਥੋੜ੍ਹੇ ਜਿਹੇ ਉੱਥੇ ਇਕੁਪਮੈਂਟ ਖੜੀ ਕਰ ਦਿੱਤੀ, ਆਪਾਂ ਵੀ ਉੱਥੇ ਗਏ ਸੀ ਹਨਾ, ਤੁਸੀਂ ਵੀ ਉੱਥੇ ਇੰਟਰਵਿਊ ਕੀਤੀ ਸੀ। ਤੋ ਜਿਹੜੀ ਇਹ ਜਦੋਂ ਚਲੋ ਬਾਏ ਵੀ ਕੀਤੀ ਆ, ਜਿਹੜੀ ਉਹਦੀ ਅਪਰੇਜ਼ਲ ਵੈਲਿਊ ਆਈ ਸੀਗੀ, ਸੇਮ ਟਾਈਮ 'ਤੇ ਮੈਂ ਇੱਕ ਹੋਰ ਪ੍ਰੋਪਰਟੀ ਵੇਚੀ ਸੀਗੀ ਜਦੋਂ ਇਹਨਾਂ ਦੀ ਡੀਲ ਹੋਈ ਆ, ਉਸ ਟਾਈਮ 'ਤੇ ਹੋਈ ਸੀ। ਮੈਂ ਜਿਹੜੀ ਉਹ ਪ੍ਰੋਪਰਟੀ ਵੇਚੀ ਸੀਗੀ 30 ਏਕੜ ਸੀ, 3,37,000 ਸਕੁਅਰ ਫੁੱਟ ਬਿਲਡਿੰਗ ਸੀ, ਬੈਟਰ ਏਰੀਆ ਦੇ ਵਿੱਚ ਸੀ, 110 ਮਿਲੀਅਨ ਦੀ ਵਿਕੀ ਸੀ
0: ਜੀ।
1: ਪਰ ਇਹਨਾਂ ਨੇ ਇਹ ਜਿਹੜੀ ਬਿਲਡਿੰਗ ਸੀਗੀ ਅਰਾਊਂਡ 14 ਏਕੜ 14-15 ਏਕੜ ਲੈਂਡ ਆ ਤੇ ਲੋਕੇਸ਼ਨ ਵੀ ਉਹਦੇ ਨਾਲ ਬੈਡ ਆ, ਇਹ ਇਹਨਾਂ ਨੇ ਬਾਏ ਕੀਤੀ $78 million ਦੀ। ਸੋ ਇਹਦਾ ਮਤਲਬ ਇਹ ਹੈ ਵੀ ਜਦੋਂ ਇਹਨਾਂ ਦੀ ਅਪਰੇਜ਼ਲ ਵੀ ਸੀ ਉਹਦੇ ਜਿਹੜਾ ਟਰਾਂਟੋ ਸਟਾਰ ਦੇ ਆਰਟੀਕਲ ਲਿਖਿਆ ਸੀ ਵੀ 10 million ਇਹਦੀ ਅਪਰੇਜ਼ਲ ਤੋਂ ਉੱਪਰ ਬਾਏ ਕੀਤੀ ਗਈ ਆ।
0: ਜੀ ਹੈਲੋ ਜੀ, ਜੋ ਹੈਗਾ ਉਹੀ ਸਾਹਮਣੇ ਲੈ ਕੇ ਆਈ ਦਾ ਗੁਰਮੇਲ ਸੰਧੂ ਦਾ ਲੱਗਦਾ। ਗੁਰਮੇਲ ਜੀ ਸਤਿ ਸ੍ਰੀ ਅਕਾਲ
3: ਜੀ। ਸਤਿ ਸ੍ਰੀ ਅਕਾਲ ਜੀ ਤੰਬੜ ਸਾਹਿਬ, ਤੁਹਾਨੂੰ ਵੀ ਤੇ ਧਾਲੀਵਾਲ ਸਾਹਿਬ ਨੂੰ ਵੀ ਬਹੁਤ ਬਹੁਤ ਖੁਸ਼ਾਮ ਦੀ ਤੁਹਾਡੇ ਪ੍ਰੋਗਰਾਮ ਤੇ ਆਉਣ ਲਈ ਤੇ ਸਾਡੇ ਰੂਬਰੂ ਹੋਣ ਲਈ ਬਹੁਤ ਬਹੁਤ ਧੰਨਵਾਦ ਇਹਨਾਂ ਦਾ
0: ਜੀ। ਤੁਹਾਡਾ ਕੋਈ ਸਵਾਲ ਹੋਵੇ
3: ਜੀ? ਮੇਰਾ ਕੁਐਸਚਨ ਇਹ ਵੀ ਹੈ ਜੀ, ਜਦੋਂ ਦੇ ਕਿ ਅਸੀਂ ਇੱਥੇ ਆਏ ਕੈਨੇਡਾ ਦੇ ਵਿੱਚ, ਹਰ ਵਾਰੀ ਮੈਨੂੰ 20-26 ਸਾਲ ਹੋ ਗਏ ਜੀ ਇੱਥੇ ਰਹਿੰਦੇ ਨੂੰ ਬਰੈਂਪਟਨ ਦੇ ਵਿੱਚ, ਹਰ ਸਾਲ ਇਹ ਟੈਕਸ ਵਧੀ ਜਾਂਦਾ ਤੇ ਟੈਕਸ ਦੀਆਂ ਕੋਈ ਸਰਵਿਸ ਨਹੀਂ ਦੇ ਰਹੇ ਹੋ। ਜਿਵੇਂ ਕਿ ਪਿਛਲੀ ਵਾਰੀ ਰੌਲਾ ਪਾਇਆ ਸੀ ਸਾਰਿਆਂ ਨੇ ਵੀ ਚਲੋ ਤੁਸੀਂ ਆ ਜਿਹੜੇ ਵਾਕਵੇ ਜਾਂ ਇਹਨਾਂ ਨੂੰ ਤੁਸੀਂ ਕਲੀਨ ਕਰਾਓ, ਜਾਂ ਤੁਹਾਡੇ ਜਦੋਂ ਉੱਥੇ ਜਿਹਾ ਲਾਏ ਦੇ ਮੋਹਰੇ, ਮੇਰੇ ਵਰਗਾ ਸੀਨੀਅਰ ਬੰਦਾ 75 ਸਾਲਾਂ ਦਾ ਕਿੱਥੋਂ ਉਠਾਊਗਾ ਜੀ ਉਹਨੂੰ
0: ਜੀ।
3: ਤੇ ਇਹਨਾਂ ਨੇ ਕੋਈ ਕਿਹਾ ਸੀ ਵੀ ਜੇ ਤੁਸੀਂ ਜੀ ਸਰਵਿਸ ਅਸੀਂ ਪ੍ਰੋਵਾਈਡ ਕਰ ਦਿੰਦੇ ਹਾਂ, ਮੇਰੇ ਖਿਆਲ ਪਤਾ ਨੀ $99 ਕਿ ਕਿੰਨੇ ਹਰ ਮਹੀਨੇ ਹੋਰ ਲੱਗਿਆ ਕਰੂਗੇ, ਜਦਕਿ ਸਿਟੀ ਆਫ ਮਿਸੀਸਾਗਾ ਵਾਲੇ ਉਹ ਫ੍ਰੀ ਸਰਵਿਸ ਪ੍ਰੋਵਾਈਡ ਕਰ ਰਹੇ ਉਸੇ ਟੈਕਸ ਨੂੰ, ਹਾਲੇ ਕਿ ਉਹਨਾਂ ਦੇ ਟੈਕਸ ਵੀ ਸਾਡੇ ਨਾਲੋਂ ਕਾਫੀ ਘੱਟ ਆ ਜੀ। ਇਹਨਾਂ ਬਾਰੇ ਹੋਰ ਹੀ ਚਾਨਣਾ ਮਾੜਾ ਮੋਟਾ ਵੀ ਸਾਹਿਬ ਜੀ, ਅਸੀਂ ਤਾਂ ਪਹਿਲਾਂ ਤੁਹਾਨੂੰ ਵਧਾਈਆਂ ਦੇ ਦਿੰਦੇ ਹਾਂ, ਅਸੀਂ ਤੰਬੜ ਸਾਹਿਬ ਦੇ ਨਾਲ ਹੈ ਜੀ, ਅਸੀਂ
0: ਜੀ
3: ਸਾਡੇ ਵੱਲੋਂ ਵੋਟ ਤੁਹਾਡੀ ਪੱਕੀ ਹੈ ਜੀ 100%।
1: ਜਿਹੜੀ ਦੇਖੋ ਜਿਹੜਾ ਆਹ ਵਿੰਡਰੋ ਦਾ ਇਸ਼ੂ ਆ ਸਾਈਡ ਵਾਕ ਦਾ ਤੇ ਡਰਾਈਵੇ ਤੁਹਾਡੇ ਮੂਹਰੇ ਬਹੁਤ ਸਾਰੀ ਪੁਸ਼ ਕਰਕੇ ਸਿੱਟ ਜਾਂਦੇ ਸਨ ਉਹ, ਇਹ ਜਿਹੜੀ ਸਿਟੀ ਆਫ ਵਾਹਨ ਆ ਇਹ ਸੇਮ ਫ੍ਰੀ ਆਫ ਕੋਸਟ ਤੇ ਉਹਨੂੰ ਇਹ ਕਲੀਨ ਕਰਦੀ ਹੈ ਸਾਰੇ ਜਿਹੜੇ ਹੈਗੇ ਸਾਈਡ ਵਾਕਸ ਤੇ ਉਹਨਾਂ ਦੇ ਕੋਲ ਸਪੈਸ਼ਲ ਇਕਵਿਪਮੈਂਟ ਆ ਜਿਹੜੀ ਡਰਾਈਵਰ ਨੂੰ ਵਿੱਚੋਂ ਕਲੀਅਰ ਕਰਦੀ ਆ ਉਹ ਵਿੰਡਰੋ ਨੂੰ। ਜਿਹੜੀ ਮਿਸੀਸਾਗਾ ਸਿਟੀ ਆ ਉਹਨਾਂ ਨੇ ਇਹ ਸਰਵਿਸ ਐਡ ਕੀਤੀ ਆ, ਉਹਦੇ ਵਿੱਚ ਵਾਸਤੇ ਉਹਨਾਂ ਨੇ $20 to $26 ਲਾਏ ਆ ਘਰ ਦੀ ਵੈਲਿਊ ਦੇ ਹਿਸਾਬ ਨਾਲ। ਪਰ ਤੁਸੀਂ ਮੈਨੂੰ ਇਹ ਚੀਜ਼ ਦੱਸੋ ਵੀ ਸਾਡਾ ਆਲਰੇਡੀ ਟੈਕਸ ਹੈ ਜਿਹੜਾ ਆਲਮੋਸਟ 25% ਜ਼ਿਆਦਾ ਆ ਸਿਟੀ ਆਫ ਮਿਸੀਸਾਗਾ ਨਾਲੋਂ
0: ਜੀ,
1: ਅਸੀਂ ਜਿਹੜਾ ਸਾਡਾ ਟੈਕਸ ਦਾ ਰੇਟ ਆ ਵਾਹਨ ਦੇ ਨਾਲੋਂ ਅਸੀਂ 40% ਹਾਈ ਆ, ਕਿਉਂਕਿ ਉਹਨਾਂ ਦਾ 0.77 ਆ, ਇਹਨਾਂ ਦਾ ਹੈਗਾ 1.03
0: ਜੀ,
1: ਤੇ ਟੋਰਾਂਟੋ ਦਾ ਹੈਗਾ 6.0 ਮਿਸੀਸਾਗਾ ਦਾ ਹੈਗਾ 0.8 ਦੇ ਲਾਗੇ
0: ਰੇਟ ਜੀ।
1: ਸੋ ਇਹ ਜਿਹੜੀ ਸਰਵਿਸਿਜ਼ ਆ ਇਹ ਦੇਣੀ ਚਾਹੀਦੀ ਹੈ ਇਹਨਾਂ ਦਾ, ਜਿਹੜੇ ਜਨਰਲ ਕੰਟਰੈਕਟਰ ਨੂੰ ਸਾਰਾ ਇਸ਼ੂ ਕਰ ਦਿੰਦੇ ਆ ਕੰਟਰੈਕਟ, ਉਹ ਗਾਂਹ ਛੋਟੇ ਛੋਟੇ ਕੰਟਰੈਕਟਰ ਹਾਇਰ ਕਰਦਾ, ਉਹ ਉਦੋਂ ਗਾਂਹ ਛੋਟੇ ਛੋਟੇ ਕੰਟਰੈਕਟਰ ਹਾਇਰ ਕਰਦਾ, ਜੇ ਇਹ ਕੰਟਰੈਕਟ ਕੋਈ $1 ਦਾ ਜਾਂਦਾ ਐਗਜ਼ਾਮਪਲ, ਜਿਹੜਾ ਬੰਦਾ ਐਂਡ ਦੇ ਕੰਮ ਕਰਦਾ ਉਹਨੂੰ ਤੰਬੜ ਸਾਹਿਬ 25 ਸੈਂਟ 'ਚ ਹੀ ਕੰਮ ਕਰਨਾ ਪੈਂਦਾ। ਤੁਸੀਂ ਜਿੰਨੀਆਂ ਵੀ ਹੁਣ ਸਿਟੀ ਆਫ ਬਰੈਂਪਟਨ ਦੇ ਦੇਖੋ ਜਿਹੜੀਆਂ ਫੈਂਸਿਸ ਲੱਗ ਜਾਈਆਂ ਮੇਨ ਰੋਡਾਂ ਦੇ ਨਾਲ, ਜਦੋਂ ਤੁਸੀਂ ਉਹ ਫੈਂਸਿਸ ਲੱਗ ਰਹੇ ਹੋ ਕੰਟਰੈਕਟ ਕਿਸੇ ਹੋਰ ਕੋਲ ਆ, ਸਬ ਕੰਟਰੈਕਟ ਕਿਸੇ ਹੋਰ ਕੋਲ ਆ, ਜਦੋਂ ਜੋਬ ਕੰਪਲੀਟ ਕਰਦੇ ਆ ਨਾ ਕੋਈ ਪ੍ਰੋਪਰ ਗ੍ਰੇਡਿੰਗ ਕਰਕੇ ਜਾਂਦੇ ਆ ਸਾਈਡ ਦੇ ਉੱਤੇ, ਨਾ ਕੋਈ ਉਹਦੀ ਉੱਥੇ ਜਿਹੜਾ ਗਰਾਸ ਦੀ ਰੀਸਟੋਰ ਕਰਕੇ ਜਾਂਦੇ ਆ, ਬਸ ਉਵੇਂ ਅੱਧ ਪਿੱਛੇ ਦਾ ਕੰਮ ਕਰਕੇ ਛੱਡ ਜਾਂਦੇ ਆ। ਜਿੰਨੀਆਂ ਵੀ ਹੋਰ ਕਈ ਬ੍ਰਿਜ ਵੀ ਬਣ ਰਹੇ ਆ, ਰੋਡਾਂ ਵੀ ਬਣ ਰਹੀਆਂ, 4-4 ਸਾਲ ਤੋਂ ਬਣੇ ਆ, ਉਹਨਾਂ ਦੇ ਚੇਂਜ ਆਰਡਰ ਜੇ ਸਪੋਜ਼ ਕਰੋ ਬ੍ਰਿਜ ਦਾ ਕੰਟਰੈਕਟ 35 million ਚ ਹੋਇਆ ਤੇ ਬਾਈ ਦਾ ਟਾਈਮ ਦੇ ਫਿਨਿਸ਼ ਮੇ ਬੀ ਡਬਲ ਦਾ ਪ੍ਰਾਈਸ
0: ਜੀ। ਇੱਕ ਗੱਲ ਮੈਂ ਕੀਤੀ ਸੀ ਜ਼ਰੂਰ ਕਿ ਅਸੀਂ ਤੁਹਾਡੇ ਲਈ ਬੈਠੇ ਹਨ, ਰਿਸਪੈਕਟਡ ਸਾਰੇ ਹੀ ਹਨ, ਸੋ ਅਭੀ ਧਾਲੀਵਾਲ ਜੀ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ, ਤੇ ਤੁਸੀਂ ਇਹਨਾਂ ਕੋਲ ਸਵਾਲ ਕਰਨਾ ਹੋਵੇ ਬਾਅਦ ਵਿੱਚ ਨੰਬਰ ਦੇ ਦੇਵਾਂ ਇਹਨਾਂ ਨਾਲ ਸੰਪਰਕ ਕਰ, ਲਾਈਨਾਂ ਮੇਰੀਆਂ ਸਾਰੀਆਂ ਹੀ ਵਿਜੇ ਵਨ ਬਾਏ ਵਨ ਮੈਂ ਕਲੀਅਰ ਕਰ ਦਿੰਦੀ ਹਾਂ। ਨਾਵੇਰ ਕੰਫਰਟ ਵਾਲੇ ਆ ਗਏ ਹਨ, ਗੋਸਲ ਸਾਹਿਬ ਆ ਗਏ ਹਨ, ਹਰਵਿੰਦਰ ਜੀ ਆ ਗਏ ਹਨ, ਵਟਸਐਪ ਦੇ ਕਾਲ ਬੀਜੀ ਤੇ ਭੁੱਲਰ ਸਾਹਿਬ ਵੀ ਆਏ ਹੋਏ ਹਨ, ਜਸਪੁਰ ਦਾ ਭੁੱਲਰ ਸਾਹਿਬ 4 ਮਿੰਟ ਹੋਰ ਤੇ ਰੱਖਿਓ ਤੇ ਮੈਂ ਪਹਿਲਾਂ ਲਾਈਨਾਂ ਕਲੀਅਰ ਕਰ ਦੇਵਾਂ। ਪਹਿਲਾਂ ਨਾਵੇਰ ਤੇ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
4: ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਧਾਰੀਵਾਲ ਸਾਹਿਬ ਨੂੰ, ਮੇਰਾ ਕੁਐਸਚਨ ਹੈ ਧਾਰੀਵਾਲ ਸਾਹਿਬ ਨੂੰ
0: ਜੀ,
4: ਪਰਮਾਤਮਾ ਕਰੇ ਤੁਸੀਂ ਜਿਸ ਕਾਲਜ ਲੱਗੇ ਹੋ ਕਾਮਯਾਬ ਹੋ, ਪਰ ਮੇਰਾ ਕੁਐਸਚਨ ਇਹ ਆ ਕਿ ਡੈਮੋਕ੍ਰੇਸੀ ਵਿੱਚ ਜਦੋਂ ਆਪਾਂ ਨੁਮਾਇੰਦਾ ਚੁਣਦੇ ਹਾਂ ਤੇ ਉਹ ਲੋਕਾਂ ਲਈ ਜਵਾਬਦੇਹ ਹੋਣਾ ਚਾਹੀਦਾ, ਪਰ ਜੋ ਮੈਨੂੰ ਨਜ਼ਰ ਆ ਰਿਹਾ ਵਾ ਕਿ ਬਾਅਦ ਵਿੱਚ ਚੁਣ ਤੋਂ ਬਾਅਦ ਚ ਜਿਹੜੇ ਵੀ ਸਾਡੇ ਐਮ ਪੀ ਸਾਹਿਬਾਨ ਆ, ਐਮ ਪੀ ਪੀ ਸਾਹਿਬਾਨ ਆ, ਕੋਈ ਕੌਂਸਲਰ ਆ ਜਾਂ ਕੋਈ ਮੇਅਰ ਆ, ਉਹ ਐਜ ਏ ਕਾਰਪੋਰੇਟ ਆਫਿਸਰ ਨੂੰ ਕੰਮ ਕਰਦੇ ਆ, ਮੈਨੂੰ ਉਸ ਤੋਂ ਬਹੁਤ ਚੇੜਾ, ਤੁਹਾਡੇ ਤੱਕ ਸਾਡੀ ਅਪਰੋਚ ਸਿੱਧੀ ਹੋਣੀ ਚਾਹੀਦੀ। ਜਦੋਂ ਕਿ ਤੁਸੀਂ ਸਾਡੇ ਕੋਲ ਵੋਟ ਮੰਗਣ ਆਉਂਦੇ ਹੋ ਅਸੀਂ ਕਹਿੰਦੇ ਠੀਕ ਹੈ ਜੀ ਵੈਲਕਮ, ਪਰ ਜਦੋਂ ਅਸੀਂ ਤੁਹਾਨੂੰ ਮਿਲਣਾ ਹੁੰਦਾ ਤੁਸੀਂ ਕਹਿੰਦੇ ਸਾਨੂੰ ਮੇਲ ਕਰੋ ਜੀ ਫਿਰ ਆਉਂਦੇ, ਇਹ ਕਿਉਂ ਦੱਸੋ ਵਿਚਾਰਨਾ ਪਾਇਓ ਉੱਥੇ ਸੁਣਦਾ
0: ਜੀ।
1: ਪਹਿਲੀ ਗੱਲ ਤਾਂ ਤੁਸੀਂ ਦੇਖੋਗੇ ਬਹੁਤ ਸਾਰੇ ਜਿਹੜੇ ਆਪਣੇ ਜਿਹੜੇ ਇਲੈਕਟਡ ਅਫੀਸ਼ਲ ਦਾ ਤੁਸੀਂ ਸਿਟੀ ਦੇ ਲਾ ਲਓ ਜਾਂ ਹੋਰ ਲਾ ਲਓ, ਇਹ ਬਹੁਤ ਸਾਰੇ ਤੰਬੜ ਸਾਹਿਬ ਕੰਮ ਤੇ ਜਾਂਦੇ ਹੀ ਨਹੀਂ, ਰਾਈਟ
0: ਜੀ,
1: ਬਹੁਤ ਘੱਟ ਸਮਾਂ ਇਹ ਤੁਹਾਡੇ ਲੋਕਾਂ ਵਾਸਤੇ ਕੰਮ ਕਰਦੇ, ਜ਼ਿਆਦਾਤਰ ਤੁਸੀਂ ਇਹਨਾਂ ਨੂੰ ਪ੍ਰਾਈਵੇਟ ਫੰਕਸ਼ਨਾਂ 'ਚ ਹੀ ਦੇਖਦੇ ਹੋ। ਦੂਜੀ ਗੱਲ ਅਪਰੋਚੇਬਲ ਇਹ ਬਹੁਤ ਘੱਟ ਹੁੰਦੇ, ਖਾਸ ਖਾਸ ਜਿਹੜੇ ਇਹਨਾਂ ਦੇ ਬੰਦੇ ਹੁੰਦੇ ਆ ਜਾਂ ਜਿਹੜੇ ਇਹਨਾਂ ਦੇ ਪਰਸਨਲ ਲਿੰਕ ਦੇ ਵਿੱਚ ਲੋਕ ਹੁੰਦੇ ਆ ਜਿਹਨਾਂ ਜਿਹੜੇ ਇਹਨਾਂ ਤੋਂ ਬੈਨੀਫਿਟ ਲੈਂਦੇ ਆ ਜਾਂ ਉਹ ਬਿਜ਼ਨਸ 'ਚ ਹੋ ਸਕਦੇ ਆ ਜਾਂ ਪ੍ਰਾਈਵੇਟ ਜਿਹੜੇ ਇਹਨਾਂ ਦੇ ਥੋੜ੍ਹੇ ਜਿਹੇ ਚੌਧਰੀ ਰੱਖੇ ਉਹਨਾਂ ਦੇ ਤੱਕਰ ਹੀ ਇਹਨਾਂ ਦੀ ਅਪਰੋਚ ਹੁੰਦੀ ਹੈ। ਸੋ ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ ਅਸੀਂ ਲੰਬੇ ਸਮੇਂ ਤੋਂ, ਮੈਂ ਬ੍ਰੈਂਪਟਨ ਦਾ ਰੈਜੀਡੈਂਟ ਹਾਂ ਪਲੱਸ ਨਾਲੇ ਮੈਂ ਇੱਥੇ ਬਿਜ਼ਨਸ 'ਚ ਹਾਂ ਜਾਂ ਹੋਰ, ਅਸੀਂ ਹਰੇਕ ਥਾਂ ਆਈ ਵਿਲ ਬੀ ਅਪਰੋਚੇਬਲ ਆਲ ਦਾ ਟਾਈਮ।
0: ਸੋ ਇੱਕ ਇਹ ਵੀ ਅਨਾਊਂਸ ਕਰਦਾ ਫਿਊਚਰ ਮੈਂ ਤੁਹਾਡੇ 'ਤੇ ਛੱਡ ਦਿੰਦਾ ਹੈਗਾ ਵੀ ਸਾਡੀ ਮਹੀਨੇ ਬਾਅਦ ਇੱਕ ਮੀਟਿੰਗ ਹੋਇਆ ਕਰੇਗੀ ਵੱਖ ਵੱਖ ਏਰੀਏ ਦੇ ਵਿੱਚ, ਤਿੰਨ ਚਾਰ ਏਰੀਏ ਪੇ ਕਰ ਲਿਓ ਅਤੇ ਮਹੀਨੇ ਬਾਅਦ ਕਿਸੇ ਨੇ ਮਿਲਣਾ ਹੋਵੇ ਸਵਾਲ ਪੁੱਛਣਾ ਪੁੱਛ ਸਕਦੇ ਹਨ, ਆਪਾਂ ਇਹ ਵੀ ਕਰ ਸਕਦੇ ਹਾਂ।
1: ਕਿਉਂਕਿ ਲੋਕੀ ਚਾਹੁੰਦੇ ਹਨ ਆਲ ਮੀਟਿੰਗ ਹੋ ਸਕਦੀਆਂ, ਅਤੇ ਦੇਖੋ ਜਿੰਨਾ ਇਹ ਟਾਈਮ ਸਪੈਂਡ ਕਰਦੇ ਆ ਹਰੇਕ ਇਹਨਾਂ ਨੇ ਕੰਜਕਾਂ 'ਤੇ ਘਰ ਨਹੀਂ ਛੱਡਦੇ, ਰਾਈਟ। ਤੁਸੀਂ ਤੁਹਾਡੀ ਜੌਬ ਹੈਗੀ ਹੈ, ਤੁਸੀਂ ਉੱਥੇ 8 ਵਜੇ ਸਿਟੀ ਹਾਲ ਖੁੱਲਦਾ, 8:30 ਖੁੱਲਦਾ, ਤੁਹਾਡਾ ਕੰਮ ਹੈਗਾ ਉੱਥੇ ਬੈਠ ਕੇ ਤੁਸੀਂ ਆਪਦਾ ਸਾਰੇ ਲੋਕਾਂ ਦੀ ਗੱਲਬਾਤ ਸੁਣਨੀ, ਪਲੈਨਿੰਗ ਕਰਨੀ। ਇਹ ਇੱਕ ਬਿਜ਼ਨਸ ਵਾਂਗੂ ਰਨ ਕਰ ਹੁੰਦੀ ਹੈ, ਇਹ ਇੱਕ ਕਾਰਪੋਰੇਸ਼ਨ ਹੈ, ਸ੍ਰੀ ਬ੍ਰੈਂਪਟਨ ਵੀ ਕਾਰਪੋਰੇਸ਼ਨ ਆ। ਤੁਹਾਨੂੰ ਦੇਖਣਾ ਵੀ ਕਿੱਥੋਂ ਪੈਸਾ ਬਚ ਸਕਦਾ, ਕਿੱਥੇ ਕੀ ਹੋ ਸਕਦਾ, ਕਿਹੜੇ ਏਰੀਏ ਦੇ ਵਿੱਚ ਡੈਫਿਸਿਸ ਆ, ਕਿਹੜੇ ਏਰੀਏ ਦੇ ਵਿੱਚ ਸੇਵਿੰਗ ਹੋ ਸਕਦੀ ਹੈ, ਕਿੰਨੇ ਚੇਂਜ ਆਰਡਰ ਆ ਰਹੇ ਆ, ਜਿਹੜੇ ਤੁਸੀਂ ਬਾਹਰ ਕੌਂਟਰੈਕਟ ਦਿੱਤੇ ਆ ਚੇਂਜ ਆਰਡਰ ਕਾਹਤੋਂ ਆ ਰਹੇ ਆ, ਕੀ ਗੱਲ ਆ, ਜੇ ਤੁਸੀਂ ਕੌਂਟਰੈਕਟ ਦਿੱਤਾ 35 ਮਿਲੀਅਨ ਡਾਲਰ ਦਾ, ਉਹਦੇ 'ਚ ਕਿਉਂ ਚੇਂਜ ਆ ਰਹੀ ਹੈ ਨਾ।
0: ਪਹਿਲਾਂ ਮੈਂ 2-4 ਗੱਲਾਂ ਕਲੀਅਰ ਕਰ ਦੇਵਾਂ ਗੁਰਜੀਤ ਜੀ, ਉਹ ਤੋਂ ਬਾਅਦ ਜਸ ਬੋਲਣ ਲੈ ਕੇ ਆਉਂਦਾ। ਗੁਰਜੀਤ ਜੀ, ਗੋਸਲ ਸਾਹਿਬ ਆ ਜਾਓ।
5: ਹਾਂਜੀ ਭਾਜੀ, ਸਤਿ ਸ੍ਰੀ ਅਕਾਲ, ਧਾਲੀਵਾਲ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
5: ਧਾਲੀਵਾਲ ਸਾਹਿਬ, ਇੱਕ ਪ੍ਰੋਮਿਸ ਕਰੋ ਕਿ ਜਿੱਦਣ ਤੁਸੀਂ ਜਿੱਤ ਗਏ ਤੁਹਾਡੇ ਫੋਨਾਂ 'ਚ ਮੈਂ ਟੋਲ ਟੋਲ ਕਰਾ ਦਊ, 1500-1500 ਡਾਲਰ ਤੁਹਾਨੂੰ ਪ੍ਰੋਪਰਟੀ ਟੈਕਸ ਦਾ ਵਾਪਸ ਦਊਂਗਾ ਇਕੱਲੇ ਇਕੱਲੇ ਪਰਿਵਾਰ ਨੂੰ।
1: ਵੇਖੋ ਜਿਹੜਾ ਜਿਹੜਾ ਆਲਰੇਡੀ ਜਿਹੜਾ ਅਸੀਂ ਆਪਦਾ ਮੈਨੀਫੈਸਟ ਰੈਡੀ ਕਰ ਰਹੇ ਹਾਂ, ਅਸੀਂ ਉਹਦੇ ਵਿੱਚ ਆਲਰੇਡੀ ਪ੍ਰੋਪਰਟੀ ਡਿਡਕਸ਼ਨ ਮੈਂ ਪਾ ਰਿਹਾ ਆਲਰੇਡੀ, ਪਲੱਸ ਜਿਹੜਾ ਕਿ ਤੁਸੀਂ ਦੇਖਿਓ ਹੁਣ ਪੋਲ ਆਪਣੇ ਆਇਆ ਹੈਗਾ 60% ਵੀ ਲੋਕ ਬ੍ਰੈਂਪਟਨ 'ਚੋਂ ਕੰਸਿਡਰ ਕਰ ਰਹੇ ਆ ਮੂਵ ਹੋਣ ਬਾਰੇ ਨੈਕਸਟ 5 ਸਾਲਾਂ ਵਿੱਚ। ਉਹਦਾ ਰੀਜ਼ਨ ਇਹੀ ਹੈ ਕਿਉਂਕਿ ਸਰਵਿਸਿਜ਼ ਘੱਟ ਹੋ ਰਹੀਆਂ, ਇੱਥੇ ਬਹੁਤ ਸਾਰੀ ਯੂਥ ਇੰਪਲੋਇਮੈਂਟ ਹੈ ਡਬਲ ਆ, ਅਸੀਂ ਉਹਦੇ ਵਿੱਚ ਵੀ ਯੂਥ ਇੰਪਲੋਇਮੈਂਟ 'ਤੇ ਮੈਂ ਬਹੁਤ ਜ਼ਿਆਦਾ ਜਿਹੜਾ ਫੋਕਸ ਆ ਉਹਦੇ 'ਤੇ ਰੱਖਾਂਗਾ, ਕਿਉਂਕਿ ਮੈਂ ਉਹਦੀ ਸਾਰੀ ਪਲੈਨਿੰਗ ਵੀ ਕੀਤੀ ਹੈ ਵੀ ਕਿਵੇਂ ਯੂਥ ਇੰਪਲੋਇਮੈਂਟ ਨੂੰ ਵਧਾਇਆ ਜਾਊਗਾ ਸਿਟੀ ਬ੍ਰੈਂਪਟਨ ਦੇ ਵਿੱਚ। ਸਿਟੀ ਆਫ ਬ੍ਰੈਂਪਟਨ ਨੇ ਜਿੰਨੇ ਵੀ ਸਾਰੇ ਕੰਟਰੈਕਟ ਆ ਜਾਂ ਜਿਹੜੇ ਇਹਨਾਂ ਦੇ ਇਹ ਸਾਰੇ ਹੁਣ ਥਰਡ ਪਾਰਟੀ ਨੂੰ ਕਰੇ ਚਲੇ ਗਏ, ਜਿਹੜੇ ਬ੍ਰੈਂਪਟਨ ਦੇ ਰੈਜੀਡੈਂਟ ਨੂੰ ਤਾਂ ਜੋਬ ਬਹੁਤ ਘੱਟ ਮਿਲ ਰਹੀ ਹੈ, ਜਾਂ ਤਾਂ ਇਹ ਲੈ ਕੇ ਆ ਰਹੇ ਆ ਸਿਟੀ ਆਫ, ਤੁਸੀਂ ਜਿੰਨੇ ਵੀ ਇੱਥੇ ਹੁਣ ਤੁਸੀਂ ਇਹਨਾਂ ਨੇ ਪਿਛਲੇ 8 ਸਾਲਾਂ ਦੇ ਵਿੱਚ ਭਰਤੀ ਕੀਤੀ ਹੈ ਜਾਂ ਸਿਟੀ ਸਟਾਫ ਹਾਇਰ ਕੀਤਾ, ਆਲਮੋਸਟ ਇਹਨਾਂ ਨੇ ਡਬਲ ਕਰ ਦਿੱਤੀ, ਇਹ ਸਾਰੇ ਤਕਰੀਬਨ ਇਹਨਾਂ ਦੇ ਚੋਂ ਵੱਡੀ ਅਮਾਊਂਟ ਦੇ ਵਿੱਚ ਬਾਹਰਲੇ ਸਿਟੀਆਂ 'ਚੋਂ ਹਾਇਰ ਕੀਤੇ ਗਏ ਆ
0: ਜੀ।
1: ਕੀ ਸਾਡੀ ਸਿਟੀ ਦੇ
0: ਵਿੱਚ
5: ਅੱਗੇ ਭਾਜੀ ਹੈ ਨਾ, ਇੱਥੇ ਪ੍ਰੋਪਰਟੀ ਟੈਕਸ ਵੱਧ ਆਉਂਦਾ 1.5%, 2%, 2.5% ਹੈ ਨਾ।
1: ਹਾਂਜੀ,
5: ਇਹਨਾਂ ਨੇ ਪਿਛਲੇ 2018-2600 ਡਾਲਰ ਸੀ ਸਾਡੇ ਘਰ ਦਾ, ਹੁਣ 9538 ਡਾਲਰ ਆ ਨਾ, 2600-2700 ਸਕੁਅਰ ਫੁੱਟ ਘਰ ਆ ਸਾਰੇ, ਕਿਹੜੇ ਵੱਡੇ ਆ। ਇਹਨਾਂ ਨੇ ਦੇਖ ਲਓ ਕਿੱਦਾਂ 6-6%, 7-7, 5-5% ਇਕੱਠਾ ਹੀ ਵਧਾਇਆ ਜੀ, ਹੈ ਨਾ।
1: ਦੇਖੋ ਜਿਹੜੀ ਇਸ ਵਕਤ ਤੁਹਾਨੂੰ ਤੁਹਾਡੀ ਜੇਬਾਂ ਦੇ ਵਿੱਚੋਂ ਪੈਸਾ ਕੱਢਣ ਵਾਸਤੇ ਪਹਿਲੇ 5 ਮਹੀਨਿਆਂ ਦੇ ਵਿੱਚ ਇਹਨਾਂ ਨੇ 7.5 ਮਿਲੀਅਨ ਡਾਲਰ ਦੀਆਂ ਬਾਈਲਾਰ ਟਿਕਟਾਂ ਇਸ਼ੂ ਕੀਤੀਆਂ। ਮਿੱਥੋਂ ਤੱਕਰ ਹੁਣ ਤੱਕਰ ਜਿਹੜੀ ਜਿਸ ਹਿਸਾਬ ਨਾਲ ਸਪੀਡ ਜਾ ਰਹੀ ਹੈ, ਰਾਤ ਨੂੰ ਟਿਕਟਾਂ ਇਸ਼ੂ ਕਰ ਰਹੇ ਆ ਜਿਹੜੇ ਸਿਟੀ ਬਾਈਲਾਅ ਦੇ ਬਾਹਰਲੀਆਂ ਸਿਟੀਆਂ 'ਚ ਹਾਇਰ ਕੀਤੇ ਹੋਏ ਆ ਜਾਂ ਇੰਪਲੋਈ, ਉਹ ਰਾਤ ਨੂੰ ਜਦੋਂ ਆਉਂਦੇ ਆ ਤੁਹਾਡੇ ਕੋਲ, ਮੇਰੇ ਖਿਆਲ ਨਾਲ ਇਹ ਆ ਐਂਡ ਆਫ ਜੀਅਰ ਦੇ ਤੱਕਰ ਵੱਡੀ ਸਬਸਟੈਂਸ਼ੀਅਲ ਅਮਾਊਂਟ ਦੇ ਵਿੱਚ ਤੁਹਾਡੇ ਜੇਬਾਂ ਦੇ ਵਿੱਚੋਂ ਪੈਸਾ ਕੱਢਿਆ ਜਾਊਗਾ, ਟ੍ਰੈਫਿਕ ਟਿਕਟਾਂ ਦੇ ਕੇ, ਹੋਰ ਟ੍ਰੈਫਿਕ ਟਿਕਟਾਂ ਨਹੀਂ ਜਿਹੜੀਆਂ ਬਾਈਲਾਅ ਟਿਕਟਾਂ ਦੇ ਕੇ, ਜਾਂ ਤੁਹਾਡੇ ਜਿਹੜੇ ਘਰਾਂ ਦੇ ਵਿੱਚ ਬਾਹਰ ਕੋਈ ਵੀ ਮਾੜੀ ਕੋਈ ਡਰਾਈਵੇ 2 ਇੰਚ ਇੱਧਰ ਹੋ ਗਿਆ 4, ਤੁਹਾਨੂੰ ਬਹੁਤ ਵੱਡੀ ਲੈਵਲ 'ਤੇ ਇਹਨਾਂ ਨੇ ਤੁਹਾਡੀਆਂ ਪਾਕਟਾਂ ਦੇ ਵਿੱਚੋਂ ਜੇਬ ਕੱਢਣਾ, ਕਿਉਂਕਿ ਇਹਨਾਂ ਨੇ ਵੇਸਟਫੁੱਲ ਸਪੈਂਡਿੰਗ ਇੰਨੀ ਕਰ ਦਿੱਤੀ ਇਹਨਾਂ ਕੋਲ, ਜਿਸ ਤੱਕ ਮੇਰਾ ਖਿਆਲ ਹੈ ਇਹਨਾਂ ਕੋਲ ਇਸ ਵਕਤ ਤਨਖਾਹ ਦੇਣ ਨੂੰ ਵੀ ਸਫ਼ਰ ਕਰ ਰਹੀ ਹੈ ਸਿਟੀ।
0: ਰਿਜ਼ਰਵ ਫੰਡ ਹੋ ਗਏ ਨੇ, ਗੋਸਲਾ ਫੰਡ
1: 200 ਮਿਲੀਅਨ ਤੋਂ ਥੱਲੇ ਆ ਕੇ ਅੰਡਰ 9 ਮਿਲੀਅਨ ਹੋ ਗਿਆ, ਰਾਈਟ।
0: ਕਿਆ ਬਾਤ ਹੈ ਪੋਲਾ ਸਾਹਿਬ ਜੀ, ਮੈਂ ਲਾਈਨ ਲੈਂਦਾ। ਪੋਲਾ ਸਾਹਿਬ ਸਤਿ ਸ੍ਰੀ ਅਕਾਲ ਜੀ, ਇਹਨੇ ਪ੍ਰੋਗਰਾਮ ਹੋਰ ਦੇ ਬਹੁਤ ਨੰਬਰ ਰੱਖਣਾ ਪਿਆ ਲਾਈਨਾਂ ਮੇਰੀਆਂ, ਬਾਕੀ ਸਾਰੀਆਂ ਬਿਜ਼ੀਆਂ 416-837-1515 ਸਟੂਡੀਓ ਨੰਬਰ। ਪੋਲਾ ਸਾਹਿਬ ਸਤਿ ਸ੍ਰੀ ਅਕਾਲ ਜੀ, ਇਹਨਾਂ ਨੂੰ ਦੁਖੀ ਹੋਏ ਲੋਕ ਕਹਿੰਦੇ ਸਵੇਰੇ ਸਵੇਰੇ ਮਿਲਾ ਦਿੰਦੇ ਹਨ, ਕੀ ਕਰੀਏ, ਲੋਕਾਂ ਦਾ ਕੰਮ ਔਖਾ ਹੋਇਆ ਪਿਆ। ਕੋਈ ਨਾ ਦੁਖੀ ਹੋਵੇ, ਰੱਬ ਸਾਰਿਆਂ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਅਸੀਂ ਲੋਕਾਂ ਵਾਸਤੇ ਬੈਠੇ ਹਾਂ, ਇਹ ਲੋਕਾਂ ਵਾਸਤੇ ਚੁਣੇ ਗਏ ਸੀਗੇ। ਭੁੱਲਾ ਸਾਹਿਬ, ਸਿਟੀ ਦੀਆਂ ਗੱਲਾਂ ਚੱਲਦੀਆਂ, ਮੈਨੂੰ ਚੇਤਾ ਨਾ ਸਾਡੇ ਕੋਲ ਸਿੱਖ ਸਪੋਰਟਸ ਕਲੱਬ ਹੁੰਦਾ ਤਾਂ ਸਾਨੂੰ ਗਰਾਊਂਡਾਂ ਚਾਹੀਦੀਆਂ ਸੀਗੀਆਂ। ਇਹਨਾਂ ਦੀਆਂ ਮਿਹਨਤਾਂ ਕੀਤੀਆਂ ਸੈਂਡਰਵ ਅਤੇ ਟੋਪ ਰੋਪ, ਜਿਹੜੀ ਹੁਣ ਮਿੱਟੀ ਪੱਟੀ ਹੋਈ ਹੈ ਨਾ, ਇਹ ਮੈਂ 25 ਸਾਲ ਪਹਿਲਾਂ ਦੀ ਗੱਲ ਕਰਦਾ। ਮਿਹਨਤਾਂ ਕੀਤੀਆਂ, ਸਾਡੀਆਂ ਲੀਕਾਂ ਘਟਾ ਦਿੱਤੀਆਂ ਇਹਨਾਂ ਨੇ, ਵਾਰ ਵਾਰ ਸਿਟੀ ਵਿੱਚ ਸੱਦ ਕੇ, ਮੈਂ ਜਾਂਦਾ ਰਿਹਾ, ਮੈਂ ਰੁਕਿਆ ਨਹੀਂ, ਪਰ ਇਹਨਾਂ ਨੇ ਗਰਾਊਂਡ ਖਾਲੀ ਰੱਖੀ, ਪਰ ਬੱਚਿਆਂ ਨੂੰ ਖੇਡਣ ਵਾਸਤੇ ਦਿੱਤੀ। ਈਵਨ ਆਪਾਂ ਇਹ ਵੀ ਕਿਹਾ ਸੀਗਾ ਵੀ ਅਸੀਂ ਉਹ ਗਰਾਊਂਡ ਆਪ ਰਿਪੇਅਰ ਕਰਾਂਗੇ, ਫੈਂਸ ਲਾ ਦੇਵਾਂਗੇ ਬੱਚਿਆਂ ਨੂੰ ਗਰਾਊਂਡ ਖੇਡਣ ਵਾਸਤੇ। ਜਿਹਨਾਂ ਨੂੰ 20-25 ਸਾਲ ਖਾਲੀ ਰਹੀ, ਅਤੇ ਹੁਣ ਕਿੱਥੇ ਉੱਥੇ ਕੁਛ ਬਣਾਉਣ ਲੱਗੇ ਹਨ। ਅੱਛਾ, ਸੈਡ ਸਟੋਰੀ, ਬਣੀ ਹੋਈ ਗਰਾਊਂਡ ਖਾਲੀ ਪਈ ਰਹੀ, ਪਰ ਇਹਨਾਂ ਨੇ ਖੇਡਣ ਵਾਸਤੇ ਨਹੀਂ ਦਿੱਤੀ। ਇੱਧਰ ਕੰਮ ਹੋ ਰਹੇ ਹਨ। ਬੋਲੋ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ, ਮੋਰਗੇਜ ਮੜੀ ਗੱਲਬਾਤ ਕਰ ਲਈ।
5: ਬਿਲਕੁਲ ਜੀ, ਸਿਟੀ ਦਾ ਤਾਂ ਕੀ ਪੁੱਛਿਆ, ਜੇ ਆਪਾਂ ਅੱਗੇ ਹਰ ਸਾਲ ਕਲਬ ਕਲੀਨ ਕਰਨ ਵਾਸਤੇ ਆਉਂਦੇ ਜੀ, ਅਸੀਂ ਕਲਬ ਕਲੀਨ ਕਰਨ ਆਇਆ ਨੀ ਕੋਈ ਹਲੇ
0: ਜੀ।
5: ਜੁਲਾਈ ਆ ਗਈ ਤੇ ਗਾਹ 2 ਮਹੀਨੇ ਹੋਰ ਰਹਿ ਗਏ,
6: ਕਰਬ ਤੇ ਉਵੇਂ ਸਾਰਾ ਗੰਦ ਪਿਆ, ਕੋਈ ਅੱਗੇ ਹਰ ਸਾਲ ਅਪ੍ਰੈਲ ਜਾਂ ਮਈ ਦੇ ਵਿੱਚ ਆਉਂਦੇ ਹੁੰਦੇ ਕਲੀਨ ਕਰਨ, ਉਹ
0: ਬਿਲਕੁਲ ਅਕਾਲੀ ਮੋਰਗੇਜ ਗੱਲ ਰੇਟ ਕਿਸ ਹਿਸਾਬ ਨਾਲ ਚੱਲ ਰਿਹਾ ਹੈਗਾ, ਫਿਊਚਰ ਫਿਊਚਰ ਵਿੱਚ ਰੇਟ ਲੱਗਦਾ ਵਧਣਗੇ, ਤੁਹਾਨੂੰ ਲੱਗਦਾ ਰੇਟ ਵਧਣਗੇ ਫਿਊਚਰ ਦੇ ਵਿੱਚ?
6: ਰੇਟ ਹਾਂਜੀ ਰੇਟ ਹੈਗੇ ਚਾਂਸਿਸ, ਕਿਉਂਕਿ ਜਿਹੜੀ ਤੁਸੀਂ ਦੇਖਿਆ ਹੋਣਾ ਟੀ ਡੀ ਦੀ ਰਿਪੋਰਟ ਆਈ ਹੈ ਇੱਕ
0: ਜੀ,
6: ਉਹਨਾਂ ਨੇ ਕਿਹਾ ਕਿ ਅਗਲੇ ਸਾਲ ਜੂਨ ਦੇ 27 ਦੀ ਜੂਨ ਦੇ ਵਿੱਚ ਸ਼ਾਇਦ ਰੇਟ ਜਿਹੜੇ ਘਰਾਂ ਦੀਆਂ ਪ੍ਰਾਈਸਾਂ ਥੋੜੀ ਅਪ ਹੋ ਜਾਣ। ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ, ਪਰ ਫਿਰ ਵੀ ਚਲੋ ਬੈਂਕ ਵੀ ਲੋਕਾਂ ਨਾਲ ਪਬਲਿਕ ਨਾਲ ਜੁੜੀ ਹੁੰਦੀ ਹੈਗੀ, ਉਹ ਵੀ ਗਰਾਊਂਡ ਰਿਐਲਿਟੀ ਦੇਖਦੇ ਆ। ਦੂਜੇ ਨੰਬਰ ਤੇ ਮੈਨੂੰ ਲੱਗਦਾ ਕਿ ਚਲੋ ਜੇ ਵਧੀਆ ਨਿਊਜ਼ ਹੈਗੀ, ਮਾੜਾ ਲੋਕਾਂ ਨੂੰ ਬੂਸਟ ਮਿਲੂਗਾ, ਉਹਦਾ ਕੀ ਹੋਣਾ ਹੈਗਾ ਤੰਬੜ ਸਾਹਿਬ, ਤੇ ਜਿਹੜੇ ਫਸਟ ਟਾਈਮ ਬਾਹਰ ਹੈ ਨਾ ਉਹ ਕਨਫਿਊਜ਼ ਹੋ ਜਾਣਗੇ, ਉਹਨੂੰ ਸਮਝ ਨਹੀਂ ਆਉਣੀ ਵੀ ਹੁਣ ਲਈਏ ਜਾਂ ਅਸੀਂ ਛੇਤੀ ਲੈ ਲਈਏ ਜਾਂ ਕਿਵੇਂ ਕਰੀਏ। ਤੇ ਹੁਣ ਬਹੁਤ ਸਾਰੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ ਇਨਵਰਟਰ ਵੀ ਘੱਟ ਜਾਣੀ, ਕਿਉਂਕਿ ਲੋਕਾਂ ਨੇ ਘਰ ਹੋਲਡ ਕਰ ਲੈਣੇ ਆ ਵੀ ਜੇ ਪ੍ਰਾਈਸ ਵੱਧਦੀ ਹੈ ਤੇ ਆਪਾਂ ਹੋਲਡ ਕਰ ਲਓ ਫਿਰ ਅਗਲੇ ਸਾਲ ਵੇਚ ਲਾਂਗੇ
0: ਜੀ।
6: ਸੋ ਕਾਫੀ ਚੀਜ਼ਾਂ ਹੋਣਗੀਆਂ ਜੀ, ਸੋ ਇਸ ਕਰਕੇ ਫਸਟ ਟਾਈਮ ਬਾਹਰ ਸਪੈਸ਼ਲੀ ਜਿਹੜਾ ਤੁਸੀਂ ਥੋੜਾ ਧਿਆਨ ਰੱਖੋ, ਆਪਦੇ ਆਪ ਨੂੰ ਪ੍ਰਪੇਅਰ ਕਰਕੇ ਰੱਖੋ, ਪਹਿਲਾਂ ਮੋਰਗੇ ਕਰਵਾ ਕੇ ਰੱਖੋ। ਤੇ ਦੂਜੇ ਨੰਬਰ ਤੇ ਹੁਣ ਰਿਨਿਊਅਲ ਬਹੁਤ ਆ ਰਹੀ ਹੈ ਜੀ, ਜਿਹਨਾਂ ਦੀ ਫਰਵਰੀ 22 ਦੇ ਵਿੱਚ ਹੋਈ ਸੀ ਮੋਰਗੇਜ, ਉਦੋਂ 1. ਸਮਥਿੰਗ ਤੇ ਮਿਲਦੀ ਸੀਗੀ, ਉਹ ਮੋਰਗੇਜ ਜਿਹੜੀ ਹੁਣ ਤੁਹਾਨੂੰ 27 ਦੀ ਆ ਕੇ ਫਰਵਰੀ ਚ ਰਿਨਿਊ ਹੋਣੀ ਹੈ, ਤੇ ਫਿਰ ਤੁਹਾਨੂੰ ਉਹ ਮਿਲ ਜਾਏਗੀ ਘੱਟੋ ਘੱਟ 3-4% ਤੇ, ਤੇ ਤੁਹਾਡੀ ਪੇਮੈਂਟ ਹੋਣੀ ਹੈ ਡਬਲ ਤੋਂ ਟ੍ਰਿਪਲ। ਸੋ ਉਹਦੇ ਵਾਸਤੇ ਆਪਣੇ ਆਪ ਨੂੰ ਹੁਣੇ ਪ੍ਰਪੇਅਰ ਕਰ ਲਓ, ਲਾਸਟ ਮਿੰਟ ਜਾ ਕੇ ਤੁਸੀਂ ਜਦੋਂ ਦੇਖੋਗੇ ਸਾਡੀ ਪੇਮੈਂਟ ਇੰਨੀ ਵੱਧ ਗਈ, ਉਦੋਂ ਫਿਰ ਚੋਇਸ ਕੋਈ ਨੀ ਹੁੰਦੀ, ਉਦੋਂ ਫਿਰ ਕਰਨਾ ਹੀ ਪੈਂਦਾ ਹੈਗਾ। ਵੈਸੇ ਵੀ ਹੁਣ ਚੋਇਸ ਜਿਹੜੇ ਆਪਣਾ ਰਿਨਿਊਅਲ ਆ ਰਹੀ ਹੈ ਉਹਦੇ ਚ ਚੋਇਸ ਬਹੁਤ ਘਟੀ ਹੋਈ, ਕਿਉਂਕਿ ਘਰ ਦੀ ਪ੍ਰਾਈਸ ਘੱਟ ਗਈ, ਉਨੀ ਪ੍ਰਾਈਸ ਹੈ ਨੀ ਜਿੰਨੀ ਮੋਰਗੇ ਖੜੀ ਹੈ। ਸੋ ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖਿਓ ਕਿ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਰਿਨਿਊਅਲ ਆ ਰਹੀ ਹੈ ਤਾਂ ਆਪਣੇ ਆਪ ਨੂੰ ਥੋੜਾ ਪ੍ਰਪੇਅਰ ਰੱਖਿਓ, ਹੋ ਸਕਦਾ ਬੈਂਕ ਤੁਹਾਨੂੰ ਕੋਈ ਲੰਬਸਮ ਮਨੀ ਵੀ ਮੰਗ ਲਏ ਭਾਈ ਇਹਨੇ ਪੈਸੇ ਦਿਓ, ਕਿਉਂਕਿ ਤੁਹਾਡੀ ਮੋਰਗੇ 2 ਹਾਈ ਹੈ, ਤੇ ਜੇ ਤੁਹਾਡੇ ਪੇਮੈਂਟਾਂ ਬਿਹਾਈਂਡ ਹੈ
0: ਦੂਜਾ ਪੇਮੈਂਟ।
6: ਬਿਲਕੁਲ ਜੀ, ਜੇ ਤੁਹਾਡੇ ਪ੍ਰਾਈਸ ਕਈ ਵਾਰੀ ਇੰਨੀ ਘੱਟ ਜਾਂਦੀ ਹੈ ਤੇ ਸਾਡੀ ਮੋਰਗੇਜ 2 ਹਾਈ ਹੁੰਦੀ ਹੈ ਤੇ ਉਹ ਕਹਿ ਸਕਦੇ ਕਿ ਇੰਨੇ ਪੈਸੇ ਲੈ ਕੇ ਆਓ, ਜਾਂ ਫਿਰ ਸਾਡੀ ਕੋਈ ਪੇਮੈਂਟ ਮਿਸ ਹੋ ਗਈ, ਜਾਂ ਫਿਰ ਸਾਡਾ ਜਿਹੜਾ ਕ੍ਰੈਡਿਟ ਹੈ ਅਸੀਂ ਓਵਰ ਯੂਜ਼ ਕੀਤਾ ਹੋਇਆ, ਅਸੀਂ ਕ੍ਰੈਡਿਟ ਲਾਈਨ ਵੀ ਭਰੀ ਹੈ, ਕ੍ਰੈਡਿਟ ਕਾਰਡ ਵੀ ਭਰੇ ਹੋਏ ਹੈ, ਜਦੋਂ ਉਹਨਾਂ ਨੇ ਚੈੱਕ ਕਰਨਾ ਸਾਡਾ ਕ੍ਰੈਡਿਟ ਦੇ ਉਹਨਾਂ ਨੂੰ ਲੱਗਿਆ ਕਿ ਕ੍ਰੈਡਿਟ ਓਵਰ ਯੂਜ਼ ਹੋਇਆ ਹੋਇਆ, ਤੇ ਉੱਥੇ ਉਹ ਕਹਿ ਸਕਦੇ ਕਿ ਆਹ ਡੈਟ ਜਿਹੜੇ ਕਲੀਅਰ ਕਰੋ ਆਪਣੇ।
1: ਜ਼ਿਆਦਾ ਡਿਕਲਾਈਨ ਹੋਇਆ ਤੇ ਜਦੋਂ 5 ਸਾਲ ਬਾਅਦ ਹੁਣ ਰਿਨਿਊਅਲ ਸ਼ੁਰੂ ਹੋਣੀ ਹੈ, ਜੇ ਪ੍ਰਾਈਸ ਜੇ ਸਪੋਜ਼ ਕਰੋ 1.5 million ਦਾ ਘਰ ਰਹੇਗਾ, ਉੱਥੇ 1.2 ਦੀ ਮੋਰਗੇਜ ਉਹਦੀ ਵੈਲਿਊ ਅੱਜ 9 lakh ਆ ਰਹੀ ਹੈ, ਬੈਂਕ ਕੈਨ ਆਸਕ ਈਜ਼ੀਲੀ ਵੀ ਸਾਨੂੰ ਇਹਦੀ ਮੋਰਗੇਜ ਅਸੀਂ ਸਬਸਟੈਂਸ਼ੀਅਲ ਅਮਾਊਂਟ ਇਹਦੀ ਡਾਊਨ ਪੇਮੈਂਟ ਹੋਰ ਵਧਾਓ। ਰਾਈਟ,
0: ਕਿਆ ਬਾਤ ਆ ਜੀ ਭੱਲਾ ਸਾਹਿਬ।
6: ਐਗਜੈਕਟਲੀ ਉਹ ਇਸ ਕਰਕੇ, ਜਾਂ ਫਿਰ ਤੁਹਾਨੂੰ ਦੱਸਿਆ ਜੀ ਤੁਹਾਨੂੰ ਡੈਟ ਜਿਹੜੇ ਬਾਕੀ ਦੇ ਡੈਟ ਜਿਹੜੇ ਉਹ ਤੁਸੀਂ 2 ਮੰਥ ਯੂਜ਼ ਕੀਤੇ ਹੋਏ ਹੈਗੇ। ਦੇਖੋ ਬੈਂਕ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਬੈਂਕ ਹਮੇਸ਼ਾ ਵਾਸਤੇ ਮੰਗਦੀ ਨਹੀਂ ਹੁੰਦੀ ਕਿ ਅਸੀਂ ਤੁਹਾਨੂੰ ਮੋਰਗੇ ਨਹੀਂ ਦੇਣੀ, ਡਾਇਰੈਕਟਲੀ ਡਿਨਾਈ ਨਹੀਂ ਕਰਦੀ, ਉਸਨੂੰ ਇੱਕ ਵਾਰੀ ਮੋਰਗੇ ਦੇਤੀ ਤਾਂ ਉਹਨੇ ਕੋਈ ਨਾ ਕੋਈ ਬਹਾਨਾ ਲੱਭਣਾ, ਫਿਰ ਕੋਈ ਨਾ ਬਹਾਨਾ ਲੱਭ ਕੇ ਤੁਹਾਨੂੰ ਉਸ ਸਾਈਡ ਨੂੰ ਲੈ ਕੇ ਜਾਣਾ ਕਿ ਭਾਈ ਤੁਹਾਡੀ ਆਹ ਪ੍ਰੋਬਲਮ ਹੈ, ਇਸ ਕਰਕੇ ਸਾਨੂੰ ਜਾਂ ਤਾਂ ਪੈਸੇ ਹੋਰ ਦਿਓ, ਨਹੀਂ ਫਿਰ ਅਸੀਂ ਮੋਰਗੇ ਕਿਤੋਂ ਹੋਰ ਕਰਾ ਲਓ, ਤੁਹਾਨੂੰ ਇੰਨਾ ਟਾਈਮ ਦਿੰਦੇ ਹਾਂ,
0: ਨੰਬਰ ਛੱਡ ਦਿਓ ਕਿਉਂਕਿ ਲਾਈਨਾਂ ਸਾਰੀਆਂ ਵੀ ਸ਼ੁੱਕਰਵਾਰ ਦੇ ਰਹੇ ਹਾਂ ਤੇ ਵੀਕਐਂਡ ਦੇ ਭੁੱਲ ਸਾਹਿਬ ਨੂੰ ਮਿਲ ਲਿਓ ਜ਼ਰੂਰ, ਨੰਬਰ 416-732-2611 ਭੁੱਲ ਸਾਹਿਬ, ਤੁਸੀਂ ਖੁਦ ਤੋਂ ਪਤਾ ਦੱਸ ਦਿਓ।
6: ਹਾਂ ਬਿਲਕੁਲ ਜੀ, ਕਨੇਡੀ ਰਿੰਡਾ ਤੇ ਮੇਰਾ ਆਫਿਸ ਹੈ ਜੀ, ਐਨੀ ਟਾਈਮ ਮੈਨੂੰ ਮਿਲ ਸਕਦੇ ਹੋ 416-732-2611
0: ਛੋਟਾ
7: ਜਿਹਾ ਮੇਰਾ ਮੈਸੇਜ ਆ ਜੀ, ਗੋਸਲ ਬਾਈ, ਬਲਦੇਵ ਬਾਈ, ਜਸਵੀਰ ਸਿੰਘ ਜੀ ਤਾਂ ਹੋਰ ਜਿੰਨੇ ਵੀ ਬਾਈ ਜੀ, ਜੇ ਆਪਾਂ ਨਾ ਵੀਕਐਂਡ ਦੇ ਉੱਤੇ ਥੋੜੇ ਜਿਹੇ ਆਪਣੇ ਰਜੀਵੇ ਕਢਾ ਕੇ ਤੇ ਲੋਕਾਂ ਨੇ ਤੇ ਸਿਟੀ ਨੇ ਤੇ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਲਈ ਇੱਕ ਮੀਟਿੰਗ ਕਰਕੇ ਅਸੀਂ ਬਹੁਤ ਵਧੀਆ ਅੱਗੇ ਟੀਮ ਵਰ ਫੜ ਕੇ ਕੰਮ ਕਰੀਏ, ਤੇ ਮੇਖਾ ਨੇ ਬੈਟਰ ਆ, ਤੇ ਕੱਲ ਨੂੰ ਜਾਂ ਸੈਟਰਡੇ ਸੰਡੇ ਹੁਣ ਆ ਗਿਆ ਤੇ ਇਹਦੇ ਪ੍ਰੋਗਰਾਮ ਬਣਾਓ, ਟੀਮਾਂ ਅੱਗੇ ਕਰਕੇ ਆਪਣੇ ਆਪਣੇ ਲੇਬਰ ਦੇ ਵਿੱਚ ਤੇ ਆਪਣੇ ਰਿਸ਼ਤੇਦਾਰਾਂ ਭੈਣਾਂ ਭਾਈਆਂ ਨੂੰ ਦੱਸੋ ਸਿਟੀ ਦੇ ਬਾਰੇ
0: ਕਿਹੜੀ ਡੇਟ ਤੇ ਰੱਖਿਆ। ਹਰਵਿੰਦਰ ਜੀ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ, ਮਾਫ਼ ਕਰ ਦੇਣਾ, ਮਾਫ਼ੀ ਮੰਗਦਾ, ਬਸ ਇਹੀ ਕਹਿ ਸਕਦਾ।
8: ਸਤਿ ਸ੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ,
8: ਮੈਂ ਤੁਹਾਨੂੰ ਪੁੱਛਣਾ ਸੀ ਸਰ ਜੀ, ਦੇਖੋ ਸਾਡੇ ਨਾ ਇੰਡੀਆ ਚ ਜਾਂ ਵੀ ਕੋਈ ਠੇਕਾ ਜਾਂ ਹੁੰਦਾ ਕੁਛ ਵੀ ਹੁੰਦਾ ਤਾਂ ਇੱਕ ਵਾਰੀ ਉਹਦੀ ਪੇਮੈਂਟ ਹੁੰਦੀ ਆ।
1: ਹਾਂਜੀ
8: ਵੀ ਜੇ ਹੁਣ ਤੁਸੀਂ 1 ਕਰੋੜ ਦਾ ਕੋਈ ਦਿੱਤਾ ਇੱਕ ਵਾਰੀ ਪੇਮੈਂਟ ਹੁੰਦੀ ਆ, ਉਰੇ ਮੈਨੂੰ ਪਤਾ ਲੱਗਿਆ ਵੀ ਚਾਹੇ 3-3 ਵਾਰੀ ਵਧੀ ਜਾਂਦੀ ਆ। ਇਹ ਸਿਟੀ ਨੂੰ ਲੁੱਟਣ ਦਾ ਨੀ ਕਾਰਨ ਵੀ ਇਹ 3-3 ਵਾਰੀ ਕਿਉਂ ਵੱਧਦੀ ਆ, ਪਲੀਜ਼ ਦੱਸੋਗੇ ਸਰ? ਮੈਂ ਆਪਦੀ ਦਿੰਦਾ। ਥੈਂਕ ਯੂ ਜੀ।
1: ਨਹੀਂ ਇਹ 3-3 ਵਾਰੀ ਨਹੀਂ ਵੱਧਦੀ, ਇਹ ਤਾਂ ਡੇਲੀ ਵੱਧਦੀ। ਕਈ ਵਾਰੀ ਚੇਂਜ ਆਰਡਰ ਆ ਜਿਹੜੇ ਇਹ ਜਿਹੜਾ ਬ੍ਰੈਂਪਟਨ ਸਿਟੀ ਦਾ ਜਿਹੜਾ ਚੇਂਜ ਆਰਡਰ ਆ ਮੇਰੇ ਖਿਆਲ ਹੈ $1,00,000 ਤੱਕ ਦਾ, ਜਦੋਂ ਇਹ ਜਿਹੜਾ ਜਿਹੜਾ ਉਹਦਾ ਸੁਪਰਵਾਈਜ਼ਰ ਹੁੰਦਾ ਉਹ ਕੰਟਰੈਕਟਰ ਉਹਨੂੰ ਚੇਂਜ ਆਰਡਰ ਭੇਜਦਾ 100,000 ਤੱਕ, ਉਹ ਅਪਰੂਵ ਕਰੀ ਜਾਂਦਾ ਰਾਈਟ
0: ਜੀ।
1: ਸੋ ਇਸ ਕਰਕੇ ਜਿਹੜੇ ਇਹਨਾਂ ਦੇ ਬਜਟ ਆ ਇਹ ਬਹੁਤ ਲੰਬੇ, ਡਬਲ ਟ੍ਰਿਪਲ। ਜਿਵੇਂ ਸਪੋਜ਼ ਕਰੋ ਇੱਥੇ ਕਈ ਬ੍ਰਿਜ ਬਣ ਰਹੇ ਰੋਡਾਂ, ਮੈਂ ਉਹਨਾਂ ਦੇ ਤੁਹਾਨੂੰ ਪੂਰੀ ਡਿਟੇਲ ਦਿਆਂਗਾ। ਇਹਨਾਂ ਦੀ ਜੇ ਸਪੋਜ਼ ਕਰੋ ਇਹਨਾਂ ਨੇ ਕੰਟਰੈਕਟ 35 ਮਿਲੀਅਨ ਦਾ ਹੋਇਆ, ਬਾਏ ਦਾ ਟਾਈਮ ਦੇ ਫਿਨਿਸ਼ ਡਬਲ ਟ੍ਰਿਪਲ ਪ੍ਰਾਈਸ ਤੇ ਫਿਨਿਸ਼ ਕਰਦੇ ਆ ਰਾਈਟ।
0: ਕੀ ਬਾਤ ਹੈ, ਮੈਂ ਲਾਈਨਾਂ ਕਲੀਅਰ ਕਰ ਦਵਾਂ। ਕੁਲਦੀਪ ਬੇਸ ਫੇਅਰ, ਜਸਵੀਰ ਸਿੰਘ
1: ਹਾਂਜੀ
0: 416-837-1515 ਨੰਬਰ। ਕੁਲਦੀਪ ਜੀ ਤੁਸੀਂ ਏਅਰ ਤੇ ਹੋ ਜੀ, ਬਹੁਤ ਲੰਬੇ ਸਮੇਂ ਤੋਂ ਹੋਲਡ ਸੀਗੇ, ਤੁਹਾਡੇ ਕੋਲ ਮਾਫੀ ਮੰਗ ਲੈਂਦਾ। ਲਾਈਨਾਂ ਹੋਲਡ ਤੇ ਰੱਖੋ। ਬੀਕੇ ਟੈਕਸ ਐਂਡ ਅਕਾਊਂਟਿੰਗ ਵਾਲੇ ਧੰਨਵਾਦ, ਜਸਪਾਲ ਗੂਣੀ ਦਾ ਧੰਨਵਾਦ, ਐਲਪੀ ਰੂਫਿੰਗ ਵਾਲੇ ਧੰਨਵਾਦ, ਸਟਾਰਲਾਈਨ ਪੇਂਟਿੰਗ ਜਿਹੜਾ ਸਾਨੂੰ ਸਪੋਂਸਰ ਕੀਤਾ, ਜਸ ਭੁੱਲਰ ਸਾਹਿਬ, ਫਰੀਵੇ ਰੀਅਲ ਸਟੇਟ ਤੇ ਰਾਜ ਮੱਲੀ, ਐਂਡੀ ਕੂਨਰ, ਕਮਰਸ਼ੀਅਲ ਪ੍ਰੋਪਰਟੀ ਬਹੁਤ ਸਾਰੇ ਸਾਡੇ ਕੋਲ ਹਨ। ਦੇਖਣੇ ਚਾਹੁੰਦੇ ਹੋ, ਖਰੀਦਣੇ ਚਾਹੁੰਦੇ, ਟਾਈਮ ਕੱਢ ਕੇ ਆਇਓ। ਅਸੀਂ ਉੱਦਾਂ ਕਿਸੇ ਨੂੰ ਫੋਨ ਤੇ ਦੱਸਦੇ ਨਹੀਂ ਹੈਗੇ ਕਿਉਂਕਿ ਮਿਲੀਅਨਸ ਆਫ ਡਾਲਰ ਦੀ ਡੀਲ ਹੁੰਦੀ ਹੈ ਯਾਰ, ਤੁਹਾਡਾ ਪੈਸਾ ਸਾਨੂੰ ਚੰਗਾ ਲੱਗਦਾ ਪਰ ਵੇਚ ਕੇ ਪਾਸੇ ਹੋ ਜਾਈਦਾ ਨੂੰ, ਅਸੀਂ ਇੱਦਾਂ ਨਹੀਂ ਕਰਨਾ ਚਾਹੁੰਦੇ। ਤੁਹਾਡੇ ਨਾਲ ਬਾਅਦ ਵਿੱਚ ਫਿਰ ਬਿਜ਼ਨਸ ਕਰਨਾ ਚਾਹੁੰਦੇ ਹੋ, ਤੁਹਾਨੂੰ ਗਰੋ ਕਰਕੇ ਆਪਾਂ ਅੱਗੇ ਇੱਕ ਹੋਰ ਬਿਲਡਿੰਗ ਲੈ ਕੇ ਦੇਵਾਂਗੇ। ਸੋ ਕਮਰਸ਼ੀਅਲ ਪ੍ਰੋਪਰਟੀ ਲੈਣਾ ਚਾਹੁੰਦੇ ਹੋ 416-455-4800 ਤੇ ਤੁਸੀਂ ਰਾਜ ਮੱਲੀ ਐਂਡੀ ਕੂਨਰ ਜਾਂ ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰ ਲਿਓ। ਮੈਂ ਨਿਊ ਬੈਸਟ ਰੱਖ ਫਿਰ ਦੱਸਦਾ, ਸ਼ੇਰ ਆਟੇ ਦਾ, ਅਵੀ ਧਾਲੀਵਾਲੀ ਦਾ, ਇੰਡੀਆ ਬਾਜ਼ਾਰ ਦਾ, ਅਤੇ ਨਾਲ ਦੀ ਨਾਲ ਜਿੰਨੇ ਵੀ ਸੌਦਾ, ਮਨਜੀਤ ਕੌਰ, ਚੀਮਾ ਜੀ, ਮਨਜੀਤ ਚੀਮਾ ਜੀ ਕਾਫੀ ਲੰਬੇ ਸਮੇਂ ਤੋਂ ਪ੍ਰੋਪਰਟੀਆਂ ਵੇਚਦੇ ਆ ਰੈਜੀਡੈਂਸ਼ੀਅਲ ਕਮਰਸ਼ੀਅਲ ਪ੍ਰੋਪਰਟੀ ਲੈਣ ਵਾਸਤੇ 416-357-9965। ਇੱਕ ਵਾਰ ਲਾਸਟ ਕਾਲ ਲੈਣੀ, ਫਿਰ ਅਵੀ ਗੱਲ ਨਾਲ ਗੱਲਬਾਤ। ਜਸਵੀਰ ਜੀ ਲਾਸਟ ਕਾਲ ਹੈ ਤੁਹਾਡੀ। ਉਹ ਸੋਰੀ ਯਾਰ, ਮੈਂ ਲਾਈਨਾਂ ਸਾਰੀਆਂ ਹੀ ਡਰੋਪ ਹੋ ਗਈਆਂ, ਮਾਫ਼ ਕਰ ਦੇਣਾ, ਮੈਂ ਮਾਫ਼ੀ ਚਾਹੁੰਦਾ। ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਵਾਲਿਆਂ, ਟ੍ਰੇਲਰ ਬਣਾਉਣਾ ਚਾਹੁੰਦੇ ਹੋ, ਫਲੈਟ ਬੈੱਡ, ਡਰੋਪ ਡੈੱਕ, ਕੋਇਲ ਟ੍ਰੇਲਰ ਬਣਾਉਣਾ ਚਾਹੁੰਦੇ ਹੋ, 1170 ਫੀਸ ਡਰਾਈਵ 'ਤੇ ਹਨ। ਗੁਰਮਿੰਦਰ ਤਨੇਸਰ ਸਾਹਿਬ ਦਾ ਨੰਬਰ, ਹਿੰਦੇ ਭਾਈ ਦਾ ਨੰਬਰ ਹੈਗਾ ਆ 905-219-00। ਅਸੀਂ ਅਵੀ ਜੀ, ਲੋਕਾਂ ਦੇ ਸਵਾਲ ਉਹੀ ਹਨ।
1: ਹਾਂਜੀ ਹਾਂਜੀ,
0: ਖਬਰਾਂ ਪੜ੍ਹ ਰਹੀਆਂ, ਕਹਿ ਰਹੇ ਹਨ ਬ੍ਰੈਂਪਟਨ ਲੋਕੀ ਮੂਵ ਹੋਣਾ ਚਾਹੁੰਦੇ ਆ, ਬ੍ਰੈਂਪਟਨ ਛਾਇਆ ਪੈਸਾ ਪਿਆ, ਉਹ ਜੇ ਛਾਇਆ ਪਿਆ ਇਹ ਸਿਟੀ ਦੀ ਵੀ ਨਹੀਂ ਗਲਤੀ ਹੈਗੀ ਹੈ, ਜਿਹੜਾ ਇੰਨੀਆਂ ਡਰੱਗ ਡੀਲਾਂ ਹੋ ਰਹੀਆਂ ਹਨ, ਹੌਲੀ ਫੜ ਰਹੇ ਹਨ। ਪਾਪਾ ਤਾਂ ਕਈ ਵਾਰ ਇਹ ਵੀ ਲੱਗਦਾ ਇਹੀ ਲੋਕ ਮਿਲੀਅਨਸ ਲੱਖਾਂ ਦੇ ਹਿਸਾਬ ਨਾਲ ਪੈਸੇ ਡੋਨੇਟ ਕਰਦੇ ਹੁੰਦੇ ਪੁਲਿਸ ਵਾਲਿਆਂ ਨੂੰ, ਕਿ ਬੈਕਐਂਡ ਦੇ ਕੀ ਕੁਝ ਹੋ ਰਿਹਾ ਉਹ ਵੀ ਕੱਢ ਕੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਅਵੀ ਧਾਲੀਵਾਲ ਤੁਹਾਡੇ ਵਾਸਤੇ ਹਨ। ਅਵੀ ਜੀ ਅਖੀਰ ਵਿੱਚ ਲੋਕ ਚਾਹੁੰਦੇ ਤੁਸੀਂ ਉਹਨਾਂ ਨੂੰ ਮਿਲੋ, ਤੁਸੀਂ ਸਾਡੇ ਪ੍ਰੋਪਰਟੀ ਟੈਕਸ ਘਟਾਵੋ, ਤੁਸੀਂ ਸਾਡੀ ਸੁਣੋ, ਅਤੇ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ?
1: ਤੰਬਰ ਸਾਹਿਬ, ਅਖੀਰ 'ਚ ਮੈਂ ਇਹੀ ਕਹਿਣਾ ਚਾਹੁੰਦਾ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਲਿਸਨਰਸ ਦਾ। ਆਪਣਾ ਆਫਿਸ 2 ਆਟੋਮੈਟਿਕ ਰੋਡ ਯੂਨਿਟ ਨੰਬਰ 112 'ਤੇ ਅਸੀਂ ਖੋਲਿਆ ਵਾ ਆਲਰੇਡੀ। ਅਸੀਂ ਮੈਂ ਸਾਰੀ ਦਿਨ ਮੈਂ ਬਹੁਤ ਸਾਰੇ ਲੋਕਾਂ ਨੂੰ, ਅਸੀਂ ਨਵੇਂ ਨਵੇਂ ਲੋਕਾਂ ਨੂੰ ਮਿਲਦੇ ਹਾਂ, ਪਰ ਜਿੰਨੀ ਵੀ ਬਹੁਤ ਜ਼ਿਆਦਾ ਪ੍ਰੋਬਲਮਸ ਹੈਗੀਆਂ ਸਾਡੀ ਸਿਟੀ ਦੇ ਵਿੱਚ ਸਾਰ ਲੈਵਲ ਦੇ ਉੱਤੇ, ਜਿਵੇਂ ਸੈਕਿੰਡ ਹੋਸਪਿਟਲ ਦੀ ਲਾ ਲਓ, ਸਰਵਿਸਿਜ਼ ਦੇ ਵਿੱਚ ਬਹੁਤ ਇਸ਼ੂ ਆ, ਯੂਥ ਇੰਪਲੋਇਮੈਂਟ ਸਾਡਾ ਅੰਟੇਰੀਓ ਦੇ ਨਾਲੋਂ ਬ੍ਰੈਂਪਟਨ ਵਿੱਚ ਡਬਲ ਆ, ਜੇ ਅੰਟੇਰੀਓ ਦੀ ਐਗਜ਼ਾਮਪਲ 12% ਆ, ਸਾਡਾ 24% ਆ। ਸੋ ਹਰ ਲੈਵਲ ਦੇ ਉੱਤੇ ਸਿਟੀ ਡਿਕਲਾਈਨ ਹੋ ਚੁੱਕੀ ਆ, ਅਤੇ ਰੋਡ ਇਨਫਰਾਸਟ੍ਰਕਚਰ ਇੰਨਾ ਬ੍ਰੋਕਨ ਆ। ਸੋ ਸਾਰਾ ਕੁਛ, ਸਾਰਾ ਸ਼ਹਿਰ ਦਾ ਜਿਹੜਾ ਇਨਫਰਾਸਟ੍ਰਕਚਰ ਆ, ਇਟਸ ਗੈਟਿੰਗ ਇਨ ਟੂ ਏ ਵੈਰੀ ਬੈਡ ਕੰਡੀਸ਼ਨ। ਸੋ ਜੇ ਤੁਸੀਂ ਇਸ ਵਕਤ ਜੇ ਤੁਸੀਂ ਨਾ ਨਹੀਂ ਚੇਂਜ ਕਰਦੇ, ਅਤੇ October 26 ਨੂੰ ਇਲੈਕਸ਼ਨ ਆ, ਅਤੇ ਮੈਂ ਤੁਹਾਨੂੰ ਇਹ ਗੱਲ, ਤੁਹਾਨੂੰ ਵੀ ਪਤਾ ਲੱਗ ਜੂਗਾ ਮੂਹਰੇ, ਇਹਨਾਂ ਨੇ ਵੱਡੀ ਸਬਸਟੈਂਸ਼ੀਅਲ ਅਮਾਊਂਟ ਦੇ ਵਿੱਚ ਪ੍ਰੋਫਿਟ ਟੈਕਸ ਤੁਹਾਡਾ ਵਧਾਉਣਗੇ ਅਗਲੇ ਸਾਲ 4 ਸਾਲਾਂ ਦੇ ਵਿੱਚ, ਕਿਉਂਕਿ ਹਰ ਡਿਪਾਰਟਮੈਂਟ ਹੈ ਇਹ ਆਲਰੇਡੀ ਡੈਫਿਸਿਟ ਚਲੇ ਗਿਆ। ਬ੍ਰੈਂਪਟਨ ਯੰਗ ਸਿਟੀ ਸੀਗੀ ਬਹੁਤ ਜ਼ਿਆਦਾ, ਨਵਾਂ ਇਨਫਰਾਸਟ੍ਰਕਚਰ ਸੀਗਾ 95% ਤੱਕ, ਇਹਨਾਂ ਨੇ ਉਹਦੀ ਕੋਈ ਮੈਂਟੇਨੈਂਸ ਨਹੀਂ ਕੀਤੀ ਪਿਛਲੇ 8 ਸਾਲ ਤੋਂ ਜਾਂ 10 ਸਾਲ ਤੋਂ ਲਾ ਲਓ। ਹੁਣ ਇਹ ਇਨਫਰਾਸਟ੍ਰਕਚਰ ਜਿਹੜਾ ਇਹ, ਤੁਸੀਂ ਇੱਕ ਘਰ ਦੀ ਮੈਂਟੇਨੈਂਸ ਵੀ ਜੇ ਨਹੀਂ ਕਰਦੇ ਲੰਬਾ ਟਾਈਮ, ਐਟ ਦਾ ਐਂਡ ਹੌਲੀ ਹੌਲੀ ਹੌਲੀ ਹੌਲੀ ਡਿਕਲਾਈਨ ਹੋ ਜਾਂਦਾ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ 1 ਅਕਤੂਬਰ 26 ਨੂੰ ਤੁਸੀਂ ਬਾਹਰ ਨਿਕਲੋ ਆਪਣੇ ਘਰਾਂ ਦੇ ਵਿੱਚੋਂ, ਅਤੇ ਵੋਟ ਪਾਓ, ਅਤੇ ਇਲੈਕਟ ਕਰੋ, ਅਤੇ ਫਿਰ ਦੈਨ ਯੂ ਕੈਨ ਸੇ ਵੀ ਤੁਹਾਡੇ ਆਹ ਕੰਮ ਨਹੀਂ ਹੋਇਆ, ਤੁਹਾਡੇ ਤੁਸੀਂ ਬਾਅਦ 'ਚ ਕੰਪਲੇਂਟ ਕਰਨ ਦੀ ਬਜਾਏ। ਅਸੀਂ, ਮੈਂ ਅਤੇ ਤੰਬੜ ਸਾਹਿਬ ਪਿਛਲੇ 2-2.5 ਸਾਲ ਤੋਂ ਲੱਗਿਆ ਲੋਕਾਂ ਨੂੰ ਐਜੂਕੇਟ ਕਰ ਰਹੇ ਹਾਂ, ਅਤੇ ਪਰ ਜਦੋਂ ਤੁਸੀਂ ਵੋਟ ਪਾਉਣ ਦਾ ਟਾਈਮ ਆਉਂਦਾ ਇਹੀ ਤੁਹਾਡਾ, ਤੁਸੀਂ ਆਪ ਨਾ ਮੂਵ ਹੋਵੋ, ਜਿਵੇਂ ਬ੍ਰੈਂਪਟਨ ਦੇ ਵਿੱਚੋਂ ਜਿਵੇਂ ਲੋਕ ਕਹਿ ਰਹੇ 60% ਲੋਕ ਕੰਸਿਡਰ ਕਰ ਰਹੇ ਆ ਮੂਵ ਹੋਣ ਨੂੰ, ਪਰ ਤੁਸੀਂ ਐਡਮਿਨਿਸਟ੍ਰੇਸ਼ਨ ਚੇਂਜ ਕਰੋ, ਦੈਨ ਯੂ ਸੀ ਦਾ ਡਿਫਰੈਂਸ।
0: ਬਹੁਤ ਬਹੁਤ ਧੰਨਵਾਦ,
1: ਧੰਨਵਾਦ।
0: ਇਸ ਜੀ ਅਵੀ ਧਾਲੀਵਾਲ ਸੀਗਾ ਸਰ ਅੱਜ ਦਾ ਪ੍ਰੋਗਰਾਮ, ਦੁਆਬਾ ਸਵੀਟਸ, ਗ੍ਰੀਨ ਵੈਲੀ ਸੁਪਰ ਮਾਰਕੀਟ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਡਾਕਟਰ ਰਾਜਕੁਸ਼ ਰਹੇ, ਕਬੱਡੀ ਦੇ ਮੈਚ ਐਤਵਾਰ ਨੂੰ ਆ, ਯੂਥ ਮੇਲਾ ਸ਼ਨੀਵਾਰ ਨੂੰ ਆ, ਅਤੇ ਗੀਤ ਸੰਗੀਤ ਮੈਂ ਹੁਣ ਤੁਹਾਨੂੰ ਸੁਣਾ ਦਿੰਦਾ, ਤੁਹਾਡਾ ਆਪਣਾ ਹੀ ਪ੍ਰੋਗਰਾਮ, ਮੇਰੇ ਬਾਅਦ ਵਿੱਚ ਗੱਲਬਾਤ ਕਰਨ ਵਾਸਤੇ 416-451-2222।
9: Another Dawn Clean with the Dawn Ducks.
10: Oh, he's doing dishes with Dawn Platinum.
11: The only soap trusted to save wildlife affected by oil.
10: And Platinum removes up to 99% of grease and food residue, so he doesn't have to work so hard.
11: Well, flap my wings. What'll he do with all that unused elbow grease?
10: Organize the fridge, the spice rack, the junk drawer.
11: What are you quacking on about? He's gonna make enchiladas.
10: More dishes? That's giving this duck goosebumps.
9: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any business.
3: Mitti chugdi fasal sach hai.
4: Khurdi paani sach hai.

ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਫਰਾਈਡੇ ਦਾ ਖੂਬਸੂਰਤ ਦਿਨ ਬਹੁਤ ਹੀ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਏਗਾ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 7:03 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ ਆ। ਸਟੂਡੀਓ ਦਾ ਨੰਬਰ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਪੰਜਾਬ ਦੀ ਧਰਤੀ ਤੋਂ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਰਮੇਸ਼ ਹਸ਼ਿਆਰਪੁਰ ਜੀ ਨਿਰਪੱਖ ਨਿਡਰ ਆਵਾਜ਼ ਜੁੜ ਚੁੱਕੇ ਨੇ। ਸੋ ਸਭ ਦਾ ਸਵਾਗਤ ਹੈ ਜੀ। ਸੋ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਖੂਬਸੂਰਤ ਦਿਨ ਅਤੇ ਖੂਬਸੂਰਤ ਦਿਨ ਦੀਆਂ ਖੂਬਸੂਰਤ ਸੂਰਜ ਦੀਆਂ ਕਿਰਨਾਂ ਦੇ ਨਾਲ ਔਰ ਚੜ੍ਹਦੀ ਕਲਾ ਦਾ ਪ੍ਰਕਾਸ਼ ਜੁੜੇ ਹੋਏ ਜੀ ਪੰਜਾਬੀ ਲਹਿਰਾਂ ਦੇ ਨਾਲ। ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਨਾਨਕ ਰੈਨੋਵੇਸ਼ਨ।
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ 905-673-3337 905-673-3337 ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਸਵਾਗਤ ਕਰਦੇ ਹਾਂ ਜੀ। ਕੈਨੇਡਾ ਦੀ ਖੂਬਸੂਰਤ ਸਵੇਰ ਦੀ ਸਤਿ ਸ਼੍ਰੀ ਅਕਾਲ ਔਰ ਪੰਜਾਬ ਦੀਆਂ ਤਰਕਾਲਾਂ ਲੋਢਾ ਵੇਲਾ ਔਰ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਭਾਅ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ ਆਇਆਂ ਨੂੰ, ਕੀ ਹਾਲ ਚਾਲ ਜੀ?
2: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਤੇ ਸ਼ੁਰੂਆਤੀ ਦੌਰ ਦੇ ਵਿੱਚ ਮੈਂ ਕਹਿੰਦਾ ਫਰਾਈਡੇ ਆ, ਸਾਡੇ ਵੀ ਕਦੀ ਗਰਮੀ ਕਦੀ ਠੰਡ ਤੇ ਮੌਸਮ ਬਦਲਦੇ ਰਹਿੰਦੇ ਨੇ, ਪਰ ਜਿਹੜਾ ਮੌਸਮ ਦਾ ਜਿਹੜਾ ਹਾਲ ਚਾਲ ਆ ਹਮੇਸ਼ਾ ਹੀ ਸਾਡੇ ਪੰਜਾਬੀਆਂ ਨੂੰ ਇਹ ਰਹਿੰਦਾ ਕਿ ਯਾਰ ਪੰਜਾਬ ਕਿੱਦਾਂ ਦਾ ਮੌਸਮ ਹੋਊਗਾ, ਪੰਜਾਬ ਇੱਦਾਂ ਹੁੰਦਾ ਸੀ, ਪੰਜਾਬ ਉੱਦਾਂ ਹੁੰਦਾ ਸੀ। ਸੋ ਹੁਣ ਦੱਸੋ ਪੰਜਾਬ ਦੇ ਵਿੱਚ ਰਾਜਨੀਤਿਕ ਹਵਾਵਾਂ ਨੂੰ ਛੱਡ ਕੇ ਰਾਜਨੀਤਿਕ ਮੌਸਮ ਦੀ ਗੱਲ ਬਾਅਦ 'ਚ ਕਰਾਂਗੇ, ਵੈਸੇ ਪੰਜਾਬ ਦਾ ਮੌਸਮ ਕੀ ਕਹਿੰਦਾ?
2: ਪ੍ਰਭ ਸੰਧੂ ਜੀ, ਜਿਹਨੂੰ ਆਪਾਂ ਸੌਣ ਦਾ ਮਹੀਨਾ ਕਹਿੰਦੇ, ਉਸ ਸੌਣ ਦੇ ਮਹੀਨੇ ਦੀ ਸ਼ੁਰੂਆਤ ਵਿੱਚ 6 ਦਿਨ ਬਚੇ ਆ
0: ਜੀ,
2: ਤੇ ਉਹ ਤੋਂ ਪਹਿਲਾਂ ਹਾੜ ਮਹੀਨਾ ਹੁੰਦਾ, ਜਿਸ ਮਹੀਨੇ ਦੇ ਵਿੱਚੋਂ ਦੀ ਅਸੀਂ ਇਸ ਵੇਲੇ ਲੰਘ ਰਹੇ ਹਾਂ। ਤੇ ਜਿਸ ਪੰਜਾਬ ਦਾ ਤੁਸੀਂ ਜ਼ਿਕਰ ਕੀਤਾ, ਆਮ ਤੌਰ ਤੇ ਮੰਨਿਆ ਜਾਂਦਾ ਕਿ ਹਾੜ ਦੇ ਵਿੱਚ ਮਾਨਸੂਨ ਪੌਣਾ ਦਸਤਕ ਦੇ ਦਿੰਦੀ ਹੈ, ਤੇ ਮਾਨਸੂਨ ਪੌਣਾ ਦਾ ਬੜਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ, ਕਿਉਂਕਿ ਫਸਲ ਬਾੜੀ ਸਾਰਾ ਕੁਛ ਮਾਨਸੂਨ ਪੌਣਾ ਦੇ ਨਾਲ, ਮੌਸਮ ਦੀ ਆਬੋ ਹਵਾ ਉਹਦੇ ਨਾਲ ਹੀ ਜੁੜੀ ਹੁੰਦੀ ਹੈ। ਹੁਣ ਮਾਨਸੂਨ ਪੌਣਾ ਭਾਰਤ ਵਿੱਚ ਦਸਤਕ ਤੇ ਭਵਾਂ ਦੇ ਚੁੱਕੀ ਹੈ, ਕਈ ਥਾਵਾਂ ਤੇ ਕਾਫੀ ਵਰਖਾ ਪਈ ਹੈ, ਦੱਖਣੀ ਭਾਰਤ ਦੇ ਵਿੱਚ ਤੇ ਵਾਹਵਾ ਕਈ ਥਾਵਾਂ ਤੇ ਵਰਖਾ, ਪਹਾੜੀ ਸੂਬਿਆਂ 'ਚ ਕਈ ਥਾਵਾਂ ਤੇ ਵਰਖਾ, ਲੈਂਡ ਸਲੈਡਿੰਗ, ਬੱਦਲ ਫਟਣ ਦੀਆਂ ਘਟਨਾਵਾਂ ਥੋੜੀਆਂ ਬਹੁਤੀਆਂ ਵਾਪਰ ਚੁੱਕੀਆਂ। ਪਰੰਤੂ ਪੰਜਾਬ ਦੀ ਮੈਂ ਗੱਲ ਜੇ ਕਰਾਂ ਤੇ ਪੰਜਾਬ ਦੇ ਵਿੱਚ ਮਾਨਸੂਨ ਪੌਣਾ ਦੀ ਉਹ ਮਜ਼ਬੂਤੀ ਨਹੀਂ ਹੈ ਜਿਹੜੀ ਮਜ਼ਬੂਤੀ ਹੋਣੀ ਚਾਹੀਦੀ, ਭਾਵ ਕਿ ਓਡੇ ਵੱਡੇ ਪੱਧਰ ਤੇ ਵਰਖਾ ਨਹੀਂ ਹੈ ਜਿੱਡੇ ਵੱਡੇ ਪੱਧਰ ਤੇ ਹੁੰਦੀ ਹੈ। ਵਿੱਚ ਵਿਚਾਲੇ ਟਾਮੀ ਟਾਮੀ ਵਰਖਾ ਹੈ, ਭਾਵ ਕਿ ਕਿਤੇ ਦੁਆਬੇ 'ਚ 4 ਥਾਵਾਂ ਤੇ ਪੈ ਗਈ, ਕਦੇ ਮਾਝੇ 'ਚ ਪੈ ਗਈ, ਕਦੇ ਮਾਲਵੇ 'ਚ ਪੈ ਗਈ, ਕਦੇ ਆਹ ਪਿੰਡਾਂ 'ਚ ਪੈ ਗਈ, ਕਦੇ ਜਲੰਧਰ ਪੈ ਗਈ, ਕਦੇ ਹੁਸ਼ਿਆਰਪੁਰ ਪੈ ਗਈ, ਕਦੇ ਮੋਹਾਲੀ ਪੈ ਗਈ, ਏਦਾਂ ਵਰਖਾ ਜ਼ਰੂਰ ਹੋ ਰਹੀ ਹੈ। ਉਹ ਮੌਸਮ ਵਿਗਿਆਨੀ ਜਦੋਂ ਐਲਾਨ ਕਰਦੇ ਆ, ਉਹਨਾਂ ਦਾ ਕੋਈ ਏਦਾਂ ਤੇ ਹੁੰਦਾ ਨਹੀਂ ਕਿ ਭਾਈ ਹਰੇਕ ਕਿਲੋਮੀਟਰ ਦੀ ਸਥਿਤੀ ਦੱਸਣੀ। ਮੌਸਮ ਵਿਗਿਆਨੀ ਕਹਿ ਦਿੰਦੇ ਜੀ ਪੰਜਾਬ 'ਚ ਵਰਖਾ ਪਵੇਗੀ, ਪੰਜਾਬ ਦੀ ਵਰਖਾ ਸਾਨੂੰ ਲੱਗਦਾ ਸਾਰੀ ਥਾਵਾਂ ਤੇ ਪਵੇਗੀ, ਜਦਕਿ ਪ੍ਰਭ ਸੰਧੂ ਜੀ ਏਦਾਂ ਨਹੀਂ ਹੈ। ਇਸ ਵੇਲੇ ਗਰਮੀ ਕਾਫੀ ਹੈ, ਜਿੱਡੇ ਵੱਡੇ ਪੱਧਰ ਤੇ ਵਰਖਾ ਹੋਣੀ ਚਾਹੀਦੀ, ਨਾ ਉਹ ਪੰਜਾਬ 'ਚ ਹੈ, ਨਾ ਉਹ ਹਰਿਆਣੇ 'ਚ ਹੈ, ਨਾ ਉਹ ਦਿੱਲੀ 'ਚ ਹੈ, ਨਾ ਉਹ ਰਾਜਸਥਾਨ 'ਚ ਹੈ, ਨਾ ਕਿਧਰੇ ਹੋਰ ਹੈ। ਬਾਕੀ ਉੱਤਰੀ ਭਾਰਤ ਦੇ ਜਿਹੜੇ ਮੈਦਾਨੀ ਸੂਬੇ ਜਿਹਨਾਂ ਨੂੰ ਕਹਿੰਦੇ ਆ, ਮੈਦਾਨੀ ਸੂਬੇ ਲੱਗਦਾ ਕਿ ਇਸ ਵਾਰ ਮਾਨਸੂਨ ਪੌਣਾ ਉਸ ਢੰਗ ਦੇ ਨਾਲ ਨਹੀਂ ਵਰਨਗੀਆਂ। ਹਾਲਾਂਕਿ ਪਤਾ ਕੁਛ ਨਹੀਂ ਕਿੱਧਰ ਨੂੰ ਗੱਲ ਜਾਣੀ ਆਉਂਦੇ ਦਿਨਾਂ 'ਚ, ਅਜੇ ਸਾਉਣ ਦੀ ਸ਼ੁਰੂਆਤ ਹੋਣੀ ਹੈ, ਤੇ ਸਾਉਣ ਮਹੀਨੇ ਨੂੰ ਅਸੀਂ ਆਮ ਤੌਰ ਤੇ ਕਹਿੰਦੇ ਕਿ ਸਾਉਣ ਦੀਆਂ ਝੜੀਆਂ, ਸਾਉਣ ਦੀ ਝੜੀ ਨਾ ਕੋਠਾ ਨਾ ਕੜੀ, ਹੁਣ ਉਹ ਵੀ ਸਾਉਣ ਆਉਣ ਲੱਗਾ, ਰਹਿ ਗਏ 5-6 ਦਿਨ ਲਗਭਗ, ਹਾੜ ਤੇ ਸਾਰਾ ਲੰਘ ਗਿਆ। ਸੋ ਕੁੱਲ ਮਿਲਾ ਕੇ ਸਥਿਤੀ ਹੈ ਕਿ ਟਾਮੀ ਟਾਮੀ ਵਰਖਾ ਪੰਜਾਬ ਦੇ ਵਿੱਚ 1-2 ਦਿਨਾਂ 'ਚ ਹੋਈ ਹੈ, ਔਰ ਆਉਂਦੇ 1-2 ਦਿਨਾਂ 'ਚ ਟਾਵੀਂ ਟਾਵੀਂ ਵਰਖਾ ਹੋ ਸਕਦੀ ਹੈ। ਓਡੇ ਵੱਡੇ ਪੱਧਰ ਤੇ ਵੀ ਨਹੀਂ ਹੈ ਜਿੱਡੇ ਵੱਡੇ ਪੱਧਰ ਤੇ ਜ਼ਰੂਰਤ ਹੈ। ਇਹੀ ਹਾਲਾਤ ਦੂਜੇ ਸੂਬਿਆਂ 'ਚ ਹੈ, ਹਾਂ ਦੱਖਣੀ ਭਾਰਤ ਵਿੱਚ ਕਾਫੀ ਵਰਖਾ ਕੁਝ ਥਾਵਾਂ ਤੇ ਪੈ ਗਈ ਹੈ ਜਿਹਦੇ ਨਾਲ ਉੱਥੇ ਜਨ ਜੀਵਨ ਪ੍ਰਭਾਵਿਤ ਹੋਇਆ ਤੇ ਮੌਸਮ ਵਿਗਿਆਨੀਆਂ ਨੇ ਪਹਿਲਾਂ ਹੀ ਇਹ ਗੱਲ ਆਖੀ ਹੈ ਕਿ ਮਾਨਸੂਨ ਪੌਣਾ ਇਸ ਵਾਰ ਉੱਤਰੀ ਭਾਰਤ ਵਿੱਚ ਕਮਜ਼ੋਰ ਰਹਿਣਗੀਆਂ ਭਾਵ ਕਿ ਉੱਡਣਾ ਵੀ ਨਹੀਂ ਪਏਗਾ ਜਿੰਨਾ ਆਮ ਤੌਰ ਤੇ ਪੈਂਦਾ ਹੈ।
0: ਜੀ ਕਿਆ ਬਾਤ ਹੈ, ਤੋਂ ਮੈਨੂੰ ਇਹ ਲੱਗਦਾ ਕਿ ਲੋਕ ਹੀ ਨਹੀਂ ਬਦਲੇ, ਸਮਾਂ ਹੀ ਨਹੀਂ ਬਦਲਿਆ, ਮੌਸਮ ਵੀ ਬਦਲ ਗਿਆ ਹੁਣ ਹਰ ਚੀਜ਼ਾਂ 'ਚ ਦੇਰੀ, ਹਰ ਚੀਜ਼ਾਂ ਦੇ ਵਿੱਚ। ਸੋ ਇੱਕ ਬੜੀ ਖੂਬਸੂਰਤ ਲਾਈਨਾਂ ਆ, ਮੈਂ ਪ੍ਰੋਗਰਾਮ ਸ਼ੁਰੂਆਤ ਕਰਨ ਤੋਂ ਪਹਿਲਾਂ ਬੋਲਦਿਆਂ ਕਿ ਸਿਖਰ ਚੁਬਾਰੇ ਚੜ੍ਹ ਕੇ ਆਪਣਾ ਪਿੰਡ ਵੇਖਿਆ, ਮਾਰ ਕੇ ਪਿਛਲੀ ਝਾਤ, ਪੁਰਾਣਾ ਪ੍ਰਤੀਬਿੰਬ ਵੇਖਿਆ, ਸਭ ਨੇ ਕਰ ਲਏ ਪੱਕੇ, ਨਾ ਵਿਹੜਾ ਕੱਚਾ ਦੀਂਦਾ ਏ ਅਤੇ ਨਾ ਬੀਹੀ 'ਚ ਖੇਡਦਾ ਹੁਣ ਕੋਈ ਬੱਚਾ ਦੀਂਦਾ ਏ। ਸਮੇਂ ਚੇਂਜ ਹੋ ਗਏ, ਨਾ ਰਹੇ ਜ਼ਮਾਨੇ ਮੇਲ ਮਲਾਪਾਂ ਮੇਲਾਂ ਦੇ, ਕਰਨ ਕੈਮਰੇ ਰਾਖੀ ਪੈਣ ਭੁਲੇਖੇ ਜੇਲ੍ਹਾਂ ਦੇ, ਘਰਾਂ ਅੱਗੇ ਕੈਮਰੇ ਲਾ ਲਏ ਆ ਹੁਣ, ਅੱਗੇ ਪਹਿਲਾਂ ਕੁੰਡਾ ਖੜਕਾਏ ਤੋਂ ਰਮੇਸ਼ ਜੀ ਦਰਵਾਜ਼ਾ ਖੋਲ੍ਹਦੇ ਸੀ, ਅੱਜ ਕੱਲ੍ਹ ਕੈਮਰਾ ਵੇਖ ਕੇ, ਸ਼ਕਲ ਵੇਖ ਕੇ ਦਰਵਾਜ਼ੇ ਖੋਲ੍ਹਦੇ ਆ ਕਿ ਭਾਈ ਕੌਣ ਆਇਆ ਬਾਹਰ। ਸੋ ਕਰਨ ਕੈਮਰੇ ਰਾਖੀ ਪੈਣ ਭੁਲੇਖੇ ਜੇਲ੍ਹਾਂ ਦੇ, ਸ਼ਕਲ ਵੇਖ ਕੇ ਲੋਕ ਅੱਜ ਕੱਲ੍ਹ

0: ਹਜ਼ਾਰਾਂ ਕਿਸਾਨ ਹੁਣ ਚੰਡੀਗੜ੍ਹ ਪਹੁੰਚ ਗਿਆ ਜੀ, ਇਹ ਕੋਈ ਖਾਸ ਜਥੇਬੰਦੀਆਂ ਆ ਜਾਂ ਸਭ ਨੇ ਫਿਰ ਰਲ ਕੇ ਕੋਈ ਮੋਰਚਾ ਲਾਇਆ ਜੀ?
1: ਸੰਤੂ ਜੀ, ਵੈਸੇ ਤੇ ਜਿਹਨੂੰ ਆਪਾਂ SKM ਆਖਦੇ ਹਾਂ, ਸੰਯੁਕਤ ਕਿਸਾਨ ਮੋਰਚਾ ਹੈ, ਪਰੰਤੂ ਜਿਹੜਾ ਅੱਜ ਦਾ ਮੋਰਚਾ ਉਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਵੱਡੀ ਧਿਰ ਹੈ ਉਹ ਭਾਰਤੀ ਕਿਸਾਨ ਯੂਨੀਅਨ ਜੋਗਿੰਦਰ ਸਿੰਘ ਅਗਰਾਹਾਂ ਦੀ ਧਿਰ ਹੈ। ਚੰਡੀਗੜ੍ਹ ਵਿੱਚ ਅੱਜ ਕਿਸਾਨ ਪਹੁੰਚੇ ਆ, ਇਹ ਆਪਣੇ ਆਪ ਚ ਬੜੀ ਵੱਡੀ ਗੱਲ ਹੈ, ਕਿਉਂਕਿ ਅਸੀਂ ਬੀਤੇ ਸਮੇਂ ਚ ਖਬਰਾਂ ਵੀ ਸਾਂਝੀਆਂ ਕੀਤੀਆਂ, ਬਹੁਤ ਸਾਰੇ ਸਰੋਤੇ ਜਿਹੜੇ ਇੱਥੋਂ ਦੇ ਰਾਜਨੀਤਿਕ ਤਾਣੇ ਬਾਣੇ ਨਾਲ ਭੋਰਾ ਕੁ ਜੁੜੇ ਆ, ਇੱਥੋਂ ਦੀ ਸਮਾਜਿਕ ਵਿਵਸਥਾ ਨਾਲ ਜੁੜੇ, ਉਹਨਾਂ ਨੂੰ ਪਤਾ ਵੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਅੰਦੋਲਨਕਾਰੀ ਹੈ ਉਹ ਪੈਰ ਨਹੀਂ ਰੱਖ ਸਕਦੇ। ਕਦੇ ਸਮਾਂ ਹੁੰਦਾ ਸੀ ਜਦੋਂ ਮਟਕਾ ਚੌਂਕ ਵਿੱਚ ਧਰਨੇ ਲੱਗਦੇ ਸੀ, ਕਦੇ ਸਮੇਂ ਹੁੰਦਾ ਸੀ ਜਦੋਂ ਪਰੇਡ ਗਰਾਊਂਡ ਵਿੱਚ ਧਰਨੇ ਲੱਗਦੇ ਸੀ, ਕਦੇ ਸਮਾਂ ਹੁੰਦਾ ਸੀ ਜਦੋਂ ਮਟਕਾ ਚੌਂਕ ਤੋਂ ਵੀ ਅੱਗੇ ਨੂੰ ਵਿਧਾਨ ਸਭਾ ਵਾਲੇ ਪਾਸੇ ਨੂੰ ਮੁਲਾਜ਼ਮ ਵੱਧ ਜਾਂਦੇ ਸੀ ਜਾਂ ਕਿਸਾਨ ਵੱਧ ਜਾਂਦੇ ਸੀ। ਹੁਣ ਤੇ ਅਗਲੇ ਚੰਡੀਗੜ੍ਹ ਦੇ ਵਿੱਚ ਪੈਰ ਨਹੀਂ ਧਰਨ ਦਿੰਦੇ, ਚੰਡੀਗੜ੍ਹ ਦੇ ਵਿੱਚ ਪੈਰ ਨਹੀਂ ਰੱਖਣ ਦਿੰਦੇ। ਉਹ ਕਹਿੰਦੇ ਭਾਈ ਤੁਸੀਂ ਹੁੰਦੇ ਕੌਣ, ਅਸੀਂ ਤਾਂ ਨਹੀਂ ਚੰਡੀਗੜ੍ਹ ਚ ਬਣ ਦੇਣਾ। ਅੱਜ ਉਹਦੇ ਕਰਕੇ ਮੈਂ ਇਹ ਆਪਣੇ ਆਪ ਚ ਖਬਰ ਵਿਸ਼ੇਸ਼ ਹੋ ਜਾਂਦੀ ਜਦੋਂ ਸੈਕਟਰ 34 ਦੇ ਵਿੱਚ ਜਾ ਕੇ ਕਿਸਾਨਾਂ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਮੋਰਚਾ ਲਾਇਆ ਹੋਇਆ। ਐਲਾਨ ਤੇ ਖੈਰ ਕਿਸਾਨਾਂ ਨੇ ਇਹ ਵੀ ਕੀਤਾ ਕਿ ਅਸੀਂ ਮਟਕਾ ਚੌਂਕ ਵਾਲੇ ਪਾਸੇ ਨੂੰ ਜਿਹੜਾ ਜਾਣਾ ਹੈ, ਭਾਵ ਕਿ ਉਧਰਲੇ ਪਾਸੇ ਨੂੰ ਅਸੀਂ ਰੈਲੀ ਕੱਢਣੀ ਹੈ। ਹੁਣ ਉਹ ਕੱਢਣ ਦਿੰਦੇ ਕਿ ਨਹੀਂ, ਉਹ ਹੋਰ ਘੜੀ ਨੂੰ ਖਬਰ ਆ ਜਾਏਗੀ। ਪਰੰਤੂ ਕਿਸਾਨਾਂ ਨੇ ਜਿਹੜਾ ਅੱਜ ਮੋਰਚਾ ਲਾਇਆ, ਮੈਂ ਇਹਦੇ ਵਿੱਚ ਜ਼ਿਕਰ ਕਰਦਾ, ਕਿਸਾਨ ਇੱਕ ਚੀਜ਼ ਨੂੰ ਲੈ ਕੇ ਇਸ ਵੇਲੇ ਵੱਡੇ ਪੱਧਰ ਤੇ ਰੌਲਾ ਪਾ ਰਹੇ ਕਿ ਭਾਰਤੀ ਸਰਕਾਰ ਚੁੱਪ ਚਪੀਤੇ ਜਿਹੜੀਆਂ ਬਾਹਰਲੇ ਮੁਲਕਾਂ ਨਾਲ, ਖਾਸ ਕਰਕੇ ਅਮਰੀਕਾ ਦੇ ਨਾਲ ਖੇਤੀਬਾੜੀ ਦੀਆਂ ਵਪਾਰਕ ਸਾਂਝਾਂ ਵਧਾ ਰਹੀ ਹੈ, ਉਹ ਦੇਸ਼ ਪੱਖੀ ਨਹੀਂ ਹੈਗੀਆਂ, ਉਹ ਕਿਸਾਨ ਪੱਖੀ ਨਹੀਂ ਹੈ, ਉਹ ਮਜ਼ਦੂਰ ਪੱਖੀ ਨਹੀਂ ਹੈ, ਉਹ ਵਿਰੋਧ ਵਿੱਚ ਆ ਉਹਦੇ। ਸਭ ਤੋਂ ਵੱਡਾ ਜਿਹੜਾ ਕਿਸਾਨਾਂ ਦਾ ਇੱਕ ਸਰਬ ਸਾਂਝਾ ਮੁੱਦਾ ਹੈ। MSP ਤਾਂ ਅਸੀਂ ਸਾਰੇ ਜਾਣਦੇ ਮੁੱਦਾ ਹੈਗਾ ਹੀ ਹੈਗਾ, ਪਰੰਤੂ ਇਸ ਵੇਲੇ MSP ਮੁੱਦਾ ਨਹੀਂ ਹੈ। ਜਿਵੇਂ ਇੱਕ ਅਸੀਂ ਬੀਤੇ ਸਮੇਂ ਚ ਅੰਦੋਲਨ ਸਾਲਾਂ ਬੱਧੀ ਵੇਖਿਆ ਦਿੱਲੀ ਦੀਆਂ ਬਰੂਹਾਂ ਤੇ, ਉਹਦੇ ਵਿੱਚ ਤਿੰਨ ਕਾਨੂੰਨ ਮੁੱਦਾ ਸੀ ਕਿ ਜਿਹੜੇ ਤਿੰਨ ਕਾਨੂੰਨ ਤੁਸੀਂ ਲਾਗੂ ਕੀਤੇ ਵਾਪਸ ਲਓ। ਚਲੋ ਵਾਪਸ ਅਗਲਿਆਂ ਨੇ ਕਰਾ ਲਏ, ਭਾਰਤ ਦੀ ਸਰਕਾਰ ਨੂੰ ਕਰਨੇ ਪੈ ਗਏ। ਹੁਣ ਜਿਹੜਾ ਮੁੱਦਾ ਹੈਗਾ, ਜਿੱਥੇ ਵੱਖ ਵੱਖ ਕਿਸਾਨ ਧਿਰਾਂ, ਚਾਹੇ ਗੱਲ ਅਸੀਂ ਹਰਿਆਣੇ ਦੀ ਕਰੀਏ, ਚਾਹੇ ਆਪਾਂ ਚੰਡੀਗੜ੍ਹ ਦੀ ਕਰੀਏ, ਚਾਹੇ ਪੰਜਾਬ ਦੀ ਕਰੀਏ ਜਾਂ ਹੋਰ ਸੂਬਿਆਂ ਦੀ, ਉਹ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜਾ ਇੱਕ ਫ੍ਰੀ ਟ੍ਰੇਡ ਐਗਰੀਮੈਂਟ, ਜਿਹਦੇ ਵਿੱਚ ਐਗਰੀਕਲਚਰ ਧੰਦੇ ਨੂੰ ਵੀ ਜੋੜਿਆ ਗਿਆ, ਜਿਹਦੇ ਵਿੱਚ ਪਸ਼ੂ ਪਾਲਣ ਨੂੰ ਵੀ ਜੋੜਿਆ ਗਿਆ, ਜਿਹਦੇ ਵਿੱਚ ਫਿਸ਼ਰੀ ਨੂੰ ਵੀ, ਮੱਛੀ ਵਿਭਾਗ ਨੂੰ ਵੀ ਜੋੜਿਆ ਗਿਆ, ਉਹਦਾ ਵਿਰੋਧ ਕਰ ਰਹੇ ਕਿਸਾਨ। ਕਿਸਾਨ ਕਹਿੰਦੇ ਕਿ ਜੇ ਤੁਸੀਂ ਖੇਤੀ ਸੈਕਟਰ ਨੂੰ ਫ੍ਰੀ ਟ੍ਰੇਡ ਐਗਰੀਮੈਂਟਾਂ ਚ ਲੈ ਕੇ ਆਉਂਦੇ ਹੋ, ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਲਿਆਉਂਦੇ ਆ, ਤੇ ਇੱਥੇ ਜਿਹੜਾ ਬਚਿਆ ਖੁਚਿਆ ਭਾਰਤੀ ਕਿਸਾਨ ਹੈ, ਹੇਠਲਾ ਵਰਗ ਹੈ, ਉਹ ਤਬਾਹ ਹੋ ਜਾਏਗਾ। ਇਸ ਸੈਕਟਰ ਦੇ ਉੱਪਰ ਵੀ ਨਿੱਜੀਕਰਨ ਦਾ ਪੂਰਨ ਤੌਰ ਤੇ ਕਬਜ਼ਾ ਹੋ ਜਾਏਗਾ, ਅਸੀਂ ਨਹੀਂ ਹੋਣ ਦੇਣਾ। ਇਹ ਕਿਸਾਨਾਂ ਦੀ ਮੁੱਖ ਮੰਗ ਹੈ, ਹਾਲਾਂਕਿ ਹੋਰ ਮੰਗਾਂ ਦੀ ਇੱਕ ਪੰਡ ਨਾਲ ਹੈ। ਸੋ ਚੰਡੀਗੜ੍ਹ ਵਿੱਚ ਜਾ ਕੇ ਅੱਜ ਹਜ਼ਾਰਾਂ ਕਿਸਾਨਾਂ ਨੇ ਮੋਰਚਾ ਲਾਇਆ, ਉੱਥੇ ਰੌਲਾ ਰੱਪਾ ਇਸ ਵੇਲੇ ਖੂਬ ਪਿਆ, ਪੁਲਿਸ ਚਾਰੇ ਪਾਸੇ ਲੱਗੀ ਹੈ, ਕਿਸਾਨ ਸਟੇਜ ਤੋਂ ਬੋਲ ਰਹੇ ਹੈ। ਸੋ ਵੇਖਦੇ ਭਾਈ, ਉਹਨਾਂ ਨੇ ਹੋਰ ਐਲਾਨ ਕੀਤਾ ਕਿ ਅਸੀਂ ਮਟਕਾ ਚੌਂਕ ਵਾਲੇ ਪਾਸੇ ਨੂੰ ਜਾਣਾ ਹੈ। ਸੋ ਵੇਖਦੇ ਹਾਂ ਕਿ ਉਹ ਮਟਕਾ ਚੌਂਕ ਵਾਲੇ ਪਾਸੇ ਜਾਂਦੇ ਕਿ ਨਹੀਂ ਜਾਂਦੇ। ਉਵੇਂ ਆਪਣੇ ਆਪ ਚ ਵੱਡੀ ਗੱਲ ਹੈ ਕਿ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਤੇ ਅਤੇ ਨਾਲ ਉਹਨਾਂ ਦੇ ਇੱਕ ਦੋ ਹੋਰ ਕਿਸਾਨ ਤੇ ਰਾਇਆ, ਜਿਹੜੀਆਂ ਪਿਛਲੇ ਕਰੀਬ ਕਰੀਬ ਇੱਕ ਸਾਲ ਚ ਦੂਜੀ ਵਾਰ ਚੰਡੀਗੜ੍ਹ ਦੇ ਅੰਦਰ ਮੋਰਚਾ ਲਗਾ ਰਹੀਆਂ।
0: ਸੋ ਬਿਲਕੁਲ ਜੀ, ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ, ਇੰਸ਼ੋਰੈਂਸ ਦੀਆਂ ਸੇਵਾਵਾਂ ਤੇ ਗੱਲਬਾਤ ਕਰਾਂਗੇ। ਸੋ ਫਰਾਈਡੇ ਦਾ ਦਿਨ, ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਇੰਸ਼ੋਰੈਂਸ ਦੇ ਬਾਬਤ ਅਵੇਅਰਨੈਸ ਦੇ ਮੈਸੇਜ ਦੇਈ ਦਿਆ, ਅਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਮੋਨਾ ਜੀ ਦਾ। ਮੋਨਾ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਸਵਾਗਤ ਹੈ ਤੁਹਾਡਾ ਪੰਜਾਬੀ ਲਹਿਰਾਂ ਦੇ ਵਿੱਚ।
2: ਥੈਂਕ ਯੂ ਸੋ ਮਚ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਰਮੇਸ਼ ਜੀ ਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਈਵਨਿੰਗ ਜੀ। ਸੋ ਅੱਜ ਦਾ ਪਹਿਲਾ ਡਿਸਕਸ ਆਪਾਂ ਇੱਕ ਸਵਾਲ ਤੇ ਕਰਾਂਗੇ, ਮੋਸਟ ਆਫ ਕਾਮਨ, ਬਹੁਤ ਸਾਰੇ ਸਾਡੇ ਕਨਫਿਊਜ਼ਨ ਵੀ ਹੁੰਦੇ ਆ ਕਈ ਵਾਰ, ਅਸੀਂ ਸਾਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਕਿਸ ਇੰਸ਼ੋਰੈਂਸ ਵੱਲ ਜਾਈਏ। ਸੋ ਨਾਲ ਦੀ ਨਾਲ ਮੋਨਾ ਜੀ, ਇੱਕ ਇੰਸ਼ੋਰੈਂਸ ਆ ਕ੍ਰਿਟੀਕਲ ਇਲਨੈਸ, ਬਹੁਤਿਆਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਈ ਵਾਰ ਇਹਦੇ ਬਾਰੇ, ਮੋਸਟਲੀ ਆਪਾਂ ਲਾਈਫ ਇੰਸ਼ੋਰੈਂਸ ਨੂੰ ਤਵੱਜੋ ਦਿੰਦੇ ਹਾਂ, ਸਾਨੂੰ ਇਹ ਲੱਗਦਾ ਕਿ ਆਪਾਂ ਸਰ ਇਹ ਲੈ ਲਈਏ ਅਤੇ ਇੱਕੋ ਹੀ ਕੰਮ ਕਰ ਦੂਗੀ, ਇਹਨਾਂ ਦੋਨਾਂ 'ਚ ਡਿਫਰੈਂਸ ਕੀ ਆ, ਉਹ ਲੈਣੀ ਕਿਹੜੀ ਚਾਹੀਦੀ ਆ?
2: ਜੇ ਅਸੀਂ ਕਹੀਏ ਕਿ ਡਿਫਰੈਂਸ, ਡੈਫੀਨੇਟਲੀ ਪ੍ਰਭ ਜੀ ਬਹੁਤ ਵੱਡਾ ਡਿਫਰੈਂਸ ਹੈਗਾ, ਕਿਉਂਕਿ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਹੈ ਸਾਡੀ ਆਪਣੀ ਫੈਮਿਲੀ ਦੇ ਲਈ ਹੈ। ਕੱਲ ਨੂੰ ਰੱਬ ਨਾ ਕਰੇ ਕਿਸੇ ਵੀ ਤਰ੍ਹਾਂ ਦਾ ਮਿਸਹੈਪ ਹੁੰਦਾ, ਕੋਈ ਐਕਸੀਡੈਂਟਲ ਨੈਚੁਰਲ ਡੈਥ ਹੁੰਦੀ ਹੈ, ਤਾਂ ਉਸ ਟਾਈਮ ਤੇ ਜਿਹਨੂੰ ਵੀ ਅਸੀਂ ਬੈਨੀਫਿਸ਼ਰੀ ਬਣਾਇਆ ਹੈਗਾ ਉਹਦੇ ਲਈ ਅਸੀਂ ਇੱਕ ਫਾਈਨੈਂਸ਼ੀਅਲ ਸਪੋਰਟ ਜੇ ਕਰਨਾ ਚਾਹੁੰਦੇ ਹਾਂ, ਉਹ ਅਮਾਊਂਟ ਲੰਬ ਸਮ ਟੈਕਸ ਫ੍ਰੀ ਸਾਡੇ ਬੈਨੀਫਿਸ਼ਰੀ ਨੂੰ ਮਿਲ ਜਾਂਦੀ ਹੈ। ਚਾਹੇ ਅਸੀਂ ਇੱਕ ਬੈਨੀਫਿਸ਼ਰੀ ਰੱਖ ਲਈਏ, ਦੋ ਰੱਖ ਲਈਏ, ਚਾਰ ਰੱਖ ਲਈਏ, ਉਹ ਸਾਡੀ ਮਰਜ਼ੀ ਹੁੰਦੀ ਹੈ, ਕਦੇ ਵੀ ਆਪਾਂ ਉਹਨੂੰ ਚੇਂਜ ਕਰ ਸਕਦੇ।

0: ਸਕਦੇ ਹੈਗੇ ਆ। ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਉਹ ਸਾਡੇ ਆਪਣੇ ਲਈ ਬਣੀ ਹੋਈ ਹੈ, ਕੱਲ ਨੂੰ ਖੁਦ ਨੂੰ ਸਾਨੂੰ ਕੋਈ ਏਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਹਾਰਟ ਅਟੈਕ, ਕੋਈ ਬਾਈਪਾਸ ਸਰਜਰੀ, ਕੋਈ ਬ੍ਰੇਨ ਟਿਊਮਰ, ਕੈਂਸਰ, ਜਿੱਦਾਂ ਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਬਹੁਤ ਛੋਟੀ ਏਜਿਸ ਦੇ ਵਿੱਚ ਏਦਾਂ ਦੀਆਂ ਕੰਡੀਸ਼ਨ ਆ ਜਾਂਦੀਆਂ ਨੇ। ਪਰ ਮੈਡੀਕਲ ਐਡਵਾਂਸਮੈਂਟ ਕਰਕੇ ਥੈਂਕਸ ਟੂ ਦੈਟ ਕਿ ਆਪਾਂ ਰਿਕਵਰ ਕਰ ਜਾਈਦਾ, ਪਰ ਉਸ ਟਾਈਮ ਤੇ ਜਦੋਂ ਰਿਕਵਰੀ ਦਾ ਟਾਈਮ ਫਰੇਮ ਹੁੰਦਾ ਓਬਵੀਅਸਲੀ ਪਰਸਨ ਕੰਮ ਤੇ ਨਹੀਂ ਜਾ ਸਕਦਾ, ਤਾਂ ਇੱਕ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਹੁੰਦੀ ਹੈ। ਤਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇੱਕ ਲੰਬਸਮ ਬੈਨੀਫਿਟ ਆਪਾਂ ਨੂੰ ਜਿੰਦੇ ਜੀ ਪ੍ਰੋਵਾਈਡ ਕਰਦਾ ਹੈਗਾ। ਸੋ ਇਸੇ ਕਰਕੇ ਹਮੇਸ਼ਾ ਕਹਿੰਦੇ ਕਿ ਦੋਨੋਂ ਕਵਰੇਜਿਸ ਹੀ ਸਾਨੂੰ ਜ਼ਰੂਰੀ ਨੇ, ਦੋਨੋਂ ਮੈਂ ਕਹੂੰਗੀ ਕਿ ਇੱਕ ਤਰੀਕੇ ਨਾਲ ਮੈਂਡੇਟਰੀ ਹੋਣੀਆਂ ਚਾਹੀਦੀਆਂ ਨੇ ਇਹ ਕਵਰੇਜਿਸ, ਤਾਂ ਕਿ ਸਾਡੀ ਫੈਮਿਲੀ ਦੇ ਉੱਤੇ ਤੇ ਸਾਡੇ ਆਪਣੇ ਆਪ ਦੇ ਉੱਤੇ ਕੋਈ ਫਾਈਨੈਂਸ਼ੀਅਲ ਬਰਡਨ ਨਾ ਆਵੇ ਜੇ ਕੱਲ ਨੂੰ ਕੋਈ ਵੀ ਮਿਸਅਪ ਹੁੰਦਾ ਹੈਗਾ। ਸੋ ਇਸ ਟਾਈਮ ਤੇ ਮੈਨੂੰ ਬਹੁਤ ਸਾਰੇ ਕੰਸਰਨ ਆਉਂਦੇ ਨੇ ਜਿਹੜੇ ਕਿ ਪਰਸਨ ਇਸ ਟਾਈਮ 20s 25 ਜਾਂ ਬਹੁਤ ਯੰਗ ਏਜ ਦੇ ਵਿੱਚ ਨੇ, ਲੈਸ ਦੈਨ 30s ਨੇ। ਸੋ ਉਸ ਟਾਈਮ ਤੇ ਉਹਨਾਂ ਦੀ ਜਿਵੇਂ ਕਿ ਸਟਾਰਟਿੰਗ ਆਫ ਲਾਈਫ ਹੈਗੀ ਹੈ, ਚਾਹੇ ਉਹ PR ਸਿਟੀਜ਼ਨ ਹੈ, ਚਾਹੇ ਉਹ ਇਸ ਟਾਈਮ ਤੇ ਵਰਕ ਪਰਮਿਟ ਰੈਫਿਊਜੀ ਜਾਂ ਇੰਟਰਨੈਸ਼ਨਲ ਸਟੂਡੈਂਟ ਕੋਈ ਵੀ ਸਟੇਟਸ ਦੇ ਵਿੱਚ ਨੇ, ਤਾਂ ਉਹਨਾਂ ਦੇ ਲਈ ਮੈਂ ਜ਼ਰੂਰ ਕਹੂੰਗੀ ਕਿ ਜੇ ਤੁਸੀਂ ਇਸ ਟਾਈਮ ਤੇ ਮਨੀ ਬੈਕ ਪਲਾਨ ਦੇ ਵਿੱਚ ਅਫੋਰਡ ਨਹੀਂ ਕਰ ਸਕਦੇ, ਇਸ ਟਾਈਮ ਬਜਟ ਨਹੀਂ ਹੈਗਾ, ਤਾਂ ਟਰਮ ਇੰਸ਼ੋਰੈਂਸ ਲੈ ਕੇ ਜ਼ਰੂਰ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ, ਜਿਹਦੇ ਵਿੱਚ ਕਿ ਲੈਟ ਸੇ ਜੇ ਕੋਈ ਪਰਸਨ ਇਸ ਏਜ ਗਰੁੱਪ ਦੇ ਵਿੱਚ ਹੈਗੇ ਨੇ ਤੇ $500,000 ਦੀ $500,000 ਦੀ ਲਾਈਫ ਇੰਸ਼ੋਰੈਂਸ ਨਾਲ $50,000 ਦੀ ਕ੍ਰਿਟੀਕਲ ਇਲਨੈਸ ਲੈਂਦੇ ਆ, ਤਾਂ ਜਸਟ $35 $35 ਦੇ ਵਿੱਚ ਦੋਨੋਂ ਕਵਰੇਜਿਸ ਮਿਲ ਜਾਂਦੀਆਂ ਨੇ। ਸੋ ਬਹੁਤ ਹੀ ਵੱਡੀ ਸਪੋਰਟ ਹੈਗੀ ਹੈ, ਗੋਡ ਫੋਰਬਿਡ ਸੇ ਕੱਲ ਨੂੰ ਕਿਸੇ ਨੂੰ ਵੀ ਲੋੜ ਪੈਂਦੀ ਹੈ। ਦੂਜੀ ਚੀਜ਼ ਇਹ ਹੈ ਕਿ ਉਹਨਾਂ ਦੀ ਇੰਸ਼ੋਰੇਬਿਲਟੀ ਲੌਕ ਇਨ ਹੋ ਜਾਂਦੀ ਹੈ, ਹੈਲਥ ਦੇ ਰਿਲੇਟਿਡ ਦੁਬਾਰਾ ਕੋਈ ਕੁਸ਼ਚਨ ਨਹੀਂ ਪੁੱਛਿਆ ਜਾਣਾ, ਕਦੇ ਵੀ ਉਸਨੂੰ ਮਨੀ ਬੈਕ ਪਲਾਨ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਵੀ ਇਸ ਤਰੀਕੇ ਦੇ ਪਲਾਨਸ ਦੇਖਣਾ ਚਾਹੁੰਦੇ ਹੋ, ਜਾਂ ਕਈ ਵਾਰ ਹੁੰਦਾ ਕਿ ਆਪਣੇ ਬੱਚੇ ਜਿਹੜੇ ਯੰਗਰ ਏਜਿਸ ਦੇ ਵਿੱਚ ਨੇ, ਟੀਨੇਜਰ 20s 25 ਦੇ ਗਰੁੱਪ ਦੇ ਵਿੱਚ ਨੇ, ਆਪਾਂ ਚਾਹੁੰਦੇ ਹਾਂ ਕਿ ਹਜੇ ਫਿਲਹਾਲ ਪ੍ਰੋਟੈਕਸ਼ਨ ਲੈ ਲਈਏ, ਮਨੀ ਬੈਕ ਦੇ ਵਿੱਚ ਜ਼ਿਆਦਾ ਇਨਵੈਸਟਮੈਂਟ ਨਹੀਂ ਕਰ ਸਕਦੇ ਹੈਗੇ ਆ, ਬਜਟ ਨਹੀਂ ਅਲਾਊ ਕਰਦਾ, ਤਾਂ ਟਰਮ ਇੰਸ਼ੋਰੈਂਸ ਜਿਹੜੀਆਂ ਹੈਗੀਆਂ 5 ਸਾਲ ਤੋਂ ਲੈ ਕੇ 50 ਈਅਰਸ ਤੱਕ ਦੀ ਟਰਮ ਲੈ ਸਕਦੇ ਹੋ, ਤਾਂ ਕਿ ਉਨੇ ਟਾਈਮ ਤੱਕ ਤੁਹਾਡਾ ਪ੍ਰੀਮੀਅਮ ਲੌਕ ਇਨ ਹੋ ਜਾਂਦਾ ਤੇ ਕਵਰੇਜ ਵੀ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਮੈਨੂੰ ਜ਼ਿਆਦਾ ਡਿਟੇਲ 'ਚ ਗੱਲ ਕਰਨ ਲਈ ਗੱਲ ਕਰ ਸਕਦੇ ਹੋ ਜੀ ਐਟ 416-509-1509। ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509।
1: ਬਹੁਤ ਬਹੁਤ ਸ਼ੁਕਰੀਆ ਜੀ ਮਾਨਾ ਜੀ, ਫਿਰ ਮਿਲਦੇ ਹਾਂ ਜੀ ਅਗਲੇ ਲਿੰਕ ਦੇ ਵਿੱਚ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜੁੜਿਆ ਪੰਜਾਬੀ ਲਹਿਰਾਂ ਦੇ ਨਾਲ 905-673-3337 905-673-3337। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਭਾਜਪਾ ਨੇ ਦਿੱਲੀ ਨਗਰ ਨਿਗਮ ਜਿਹੜੀਆਂ ਚੋਣਾਂ ਜੀ ਉਹਦੀ ਤਿਆਰੀਆਂ ਕਰ ਲਈਆਂ ਜੀ।
2: ਦੇਖੋ ਨਗਰ ਨਿਗਮ ਦਿੱਲੀ ਦਾ ਤੁਸੀਂ ਜ਼ਿਕਰ ਕੀਤਾ, ਬੜਾ ਵੱਡਾ ਦਿੱਲੀ ਦਾ ਨਗਰ ਨਿਗਮ ਹੈ, 250 ਮੈਂਬਰਾਂ ਦਾ ਉਹ ਸਦਨ ਹੈ, 250 ਕੌਂਸਲਰ ਚੁਣੇ ਜਾਂਦੇ ਤੇ ਫਿਰ ਜਾ ਕੇ ਉੱਥੋਂ ਦੀ ਸਥਾਨਕ ਸਰਕਾਰ ਬਣਦੀ ਹੈ। ਬੜਾ ਵੱਡਾ ਬਜਟ ਹੁੰਦਾ ਹੈ, ਤੇ ਜੇ ਆਪਾਂ ਗੱਲ ਕਰੀਏ ਬੀਤੇ ਸਮੇਂ ਦੀ, ਜਦੋਂ 2022 ਵਿੱਚ ਉੱਥੇ ਵੋਟਾਂ ਪਈਆਂ ਸੀ ਤੇ ਪ੍ਰਭ ਸੰਧੂ ਜੀ ਉਦੋਂ ਆਮ ਆਦਮੀ ਪਾਰਟੀ ਕਾਫੀ ਵੱਡੇ ਪੱਧਰ ਤੇ ਉੱਥੇ ਉੱਪਰ ਕੇ ਸਾਹਮਣੇ ਆਈ ਸੀ। ਆਮ ਆਦਮੀ ਪਾਰਟੀ ਨੇ ਕਾਫੀ ਸਾਰੀਆਂ ਸੀਟਾਂ ਤੇ ਜਿੱਤ ਦਰਜ ਕਰ ਲਈ, ਕਹਿ ਲਈਏ ਕਿ ਬਹੁਮਤ ਪ੍ਰਾਪਤ ਕਰ ਲਿਆ। ਦੂਜੇ ਨੰਬਰ ਤੇ ਕਹਿ ਲਈਏ ਥੋੜਾ ਜਿਹਾ ਪਿੱਛੇ ਸੀ ਭਾਜਪਾ, ਪਰੰਤੂ ਬੀਤੇ ਲਗਭਗ ਇਹਨਾਂ 4 ਸਾਲਾਂ ਚ ਭਾਜਪਾ ਨੇ ਜਿੱਦਾਂ ਦੇ ਤਿਗੜਮ ਲੜਾਏ, ਭਾਜਪਾ ਕੇਵਲ 104 ਸੀਟਾਂ ਜਿੱਤੀ ਸੀ ਤੇ 104 ਤੋਂ ਬਾਅਦ ਜਿੱਤਦੀ ਜਿੱਤਦੀ ਉੱਪਰ ਤੱਕ ਆ ਗਈ ਤੇ ਅੱਜ ਭਾਜਪਾ ਨੇ ਇੱਕ ਵੱਡਾ ਸਿਆਸੀ ਦਾ ਲਾਇਆ। 16 ਕੌਂਸਲਰ ਜਿਹੜੇ ਕਦੇ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਜਿੱਤੇ ਸੀ, ਜਿਨ੍ਹਾਂ ਨੇ ਪਿਛਲੇ ਸਾਲ ਆਮ ਆਦਮੀ ਪਾਰਟੀ ਦੇ ਨਾਲ ਬਗਾਵਤੀ ਸੁਰ ਦਰਸਾਉਂਦੇ ਹੋਏ ਆਪਣਾ ਇੱਕ ਵੱਖਰਾ ਕਲੱਬ, ਇੱਕ ਆਪਣੀ ਵੱਖਰੀ ਧਿਰ ਬਣਾ ਲਈ ਸੀ। ਉਸ ਧਿਰ ਦਾ ਨਾਂ ਰੱਖਿਆ ਸੀ ਇੰਦਰਪ੍ਰਸਥ ਵਿਕਾਸ ਪਾਰਟੀ। ਉਹ ਇੰਦਰਪ੍ਰਸਥ ਵਿਕਾਸ ਪਾਰਟੀ ਅੱਜ ਭਾਜਪਾ ਚ ਸ਼ਾਮਿਲ ਹੋ ਗਈ ਦਿੱਲੀ ਦੇ ਵਿੱਚ। 16 ਕੌਂਸਲਰ ਸੀਗੇ, 16 ਦੇ 16 ਭਾਜਪਾ ਚ ਆ ਗਏ। 104 ਵਾਲੀ ਭਾਜਪਾ ਹੌਲੀ ਹੌਲੀ ਇਹ ਵਿੱਚ 16 ਵੀ ਜੋੜ ਲਈ ਤੇ 140-40 ਦੇ ਨੇੜੇ ਆ ਗਈ, ਭਾਵ ਕਿ ਇੱਕ ਬਹੁਮਤ ਦੇ ਨੇੜੇ ਤੇੜੇ ਆ ਗਈ। ਤੇ ਦੂਜੇ ਪਾਸੇ ਭਾਜਪਾ ਦੇ ਤਿਗੜਮ ਜਿੱਦਾਂ ਦੇ ਸੀਗੇ, ਉਹ ਕਹਿ ਸਕਦੇ ਹਾਂ ਕਿ ਉੱਥੋਂ ਦਾ ਜਿਹੜਾ ਨਗਰ ਨਿਗਮ ਹੈ ਭਾਜਪਾ ਦੇ ਪ੍ਰਭਾਵ 'ਚ ਹੀ ਰਿਹਾ ਲੰਬੇ ਸਮੇਂ ਤੋਂ। ਹੁਣ ਮੁੜ ਤੋਂ ਵੋਟਾਂ ਪੈਣੀਆਂ ਉੱਥੇ ਅਗਲੇ ਸਾਲ ਵਿੱਚ, ਜਿਹਨੂੰ ਆਪਾਂ 2027 ਦਾ ਵਰ੍ਹਾ ਕਹਿੰਦੇ। ਹੁਣ 2027 ਦੇ ਵਰ੍ਹੇ ਲਈ ਭਾਜਪਾ ਜਿਸ ਢੰਗ ਦੇ ਨਾਲ ਤਿਆਰੀਆਂ ਕਰ ਰਹੀ ਹੈ, ਕਿਉਂਕਿ ਦਿੱਲੀ ਦੇ ਜਿਹੜਾ ਸੂਬਾ ਉੱਥੇ ਵੀ ਭਾਜਪਾ ਦੀ ਸਰਕਾਰ ਹੈ, ਭਾਜਪਾ ਦੀਆਂ ਪੋਂਬਾਰਾਂ ਆ, ਹੁਣ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੋ ਜਿਹੇ ਯਤਨ ਹੈ ਜਿਸ ਢੰਗ ਦੇ ਨਾਲ ਭਾਜਪਾ, ਮਾਫ ਕਰਨਾ ਇਹ ਗੱਲ ਤੇ ਲੁਕੀ ਛੁਪੀ ਹੈ ਹੀ ਨਹੀਂ ਕਿ ਭਾਜਪਾ ਜਿਸ ਢੰਗ ਦੇ ਨਾਲ ਪੂਰੇ ਦੇਸ਼ ਵਿੱਚ ਤਿਗੜਮ ਲੜਾਉਂਦੀ ਹੈ, ਆ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਨੇ ਜੋ ਕੀਤਾ ਤਾਜ਼ਾ ਤਰੀਨ ਹੈ, ਬੀਤੇ ਸਮੇਂ ਦੀ ਅਸੀਂ ਗੱਲ ਨਾ ਕਰੀਏ। ਉੱਥੇ ਦੀ TMC ਪਾਰਟੀ ਦਾ ਲਗਭਗ ਅੱਧਾ ਹਿੱਸਾ ਆਪਣੇ ਚ ਚੁੱਪ ਚਪੀਤੇ ਰਲਾ ਲਿਆ ਹੋਇਆ ਤੇ ਅੱਧੇ ਹਿੱਸੇ ਵਿੱਚੋਂ ਅੱਧਾ ਨੰਗਾ ਚਿੱਟਾ ਹੀ ਭਾਜਪਾ ਚ ਆ ਚੁੱਕਾ ਹੈ। ਉਹ ਸੁਖੇਂਦੂ ਸ਼ੇਖਰ ਰਾਏ, ਪ੍ਰਕਾਸ਼ ਚਿੱਕ ਬੜਾਇਕ, ਸੁਸ਼ਮਿਤਾ ਦੇਵ ਜਿਹੜੇ ਕਦੇ ਮਮਤਾ ਬੈਨਰਜੀ ਦੇ ਖਾਸਮ ਖਾਸ ਸੀਗੇ, ਉਹਨਾਂ ਨੇ ਪਹਿਲਾਂ ਆਪਣੀਆਂ ਰਾਜ ਸਭਾ ਤੋਂ ਅਸਤੀਫੇ ਦੇ ਦਿੱਤੇ ਸੀ, ਅੱਜ ਪਤਾ ਲੱਗਾ ਕਿ ਭਾਜਪਾ ਦੇ ਪਲੜੇ ਚ ਆ ਗਏ ਹੈ। ਮੈਂ ਬੀਤੇ ਦਿਨਾਂ ਚ ਜ਼ਿਕਰ ਕੀਤਾ ਸੀਗਾ ਕਿ ਉੱਥੇ ਤਿੰਨ ਰਾਜ ਸਭਾ ਦੀਆਂ ਸੀਟਾਂ ਦੀ ਵੋਟਾਂ ਪੈਣੀਆਂ, ਅਗਲੇ ਨੇ ਤਿੰਨੇ ਦੇ ਤਿੰਨੇ ਉਮੀਦਵਾਰ ਬਣਾ ਦਿੱਤੇ ਉਹ ਮੁੜ ਤੋਂ, ਭਾਵ ਕਿ ਪਹਿਲਾਂ ਉਹ ਸੀਗੇ ਮਮਤਾ ਬੈਨਰਜੀ ਦੇ ਧੜੇ ਦੇ, ਹੁਣ ਭਾਜਪਾ ਚ ਆ ਗਏ। ਇੱਦਾਂ ਦੀ ਤੇ ਤਿਗੜਮਬਾਜ਼ੀ ਚੱਲਣ ਲੱਗੀ ਤੇ ਫਿਰ ਜੇ ਮਹਾਰਾਸ਼ਟਰ ਦੇ ਵਿੱਚ ਤਿਗੜਮਬਾਜ਼ੀ ਚੱਲ ਰਹੀ ਹੈ, ਜੇ ਪੰਜਾਬ ਦੇ ਵਿੱਚ ਕਾਂਗਰਸ ਵਾਲੇ ਪੁੱਟ ਕੇ ਹਾਰੇ ਹੋਇਆਂ ਨੂੰ ਜਾ ਕੇ ਦੂਜੇ ਸਭਾ ਸਥਾਨ ਤੋਂ ਰਾਜ ਸਭਾ ਮੈਂਬਰ ਬਣਾ ਕੇ ਕੇਂਦਰੀ ਮੰਤਰੀਸ਼ਿਪ ਦਿੱਤੀ ਜਾ ਸਕਦੀ ਹੈ, ਜੇ ਪੱਛਮੀ ਬੰਗਾਲ ਚ ਸਾਰਾ ਕੁਛ ਚੱਲ ਰਿਹਾ ਹੈ ਤੇ ਫਿਰ ਦਿੱਲੀ ਵਿੱਚ ਫਿਰ ਕਿਉਂ ਨਹੀਂ ਹੋ ਸਕਦਾ? ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਭਾਜਪਾ ਦਾ ਇਹ ਢੰਗ ਹੈ। ਬਾਕੀ ਇਹ ਭਾਰਤ ਦੀ ਸਿਆਸਤ ਦੇ ਵਿੱਚ ਕੋਈ ਦੀਨ ਧਰਮ ਅਮਾਨ ਬਹੁਤਾ ਰਹਿ ਨਹੀਂ ਗਿਆ ਕਿ ਅਸੀਂ ਫਲਾਣੇ ਨੂੰ ਲੈਣਾ ਜਾਂ ਫਲਾਣੇ ਨੂੰ ਨਹੀਂ ਲੈਣਾ। ਜੇ ਤੇ ਉਹ ਦੂਜੀ ਪਾਰਟੀ ਚ ਫਿਰ ਕਰਪਟ ਹੈ, ਜੇ ਉਹ ਦੂਜੀ ਪਾਰਟੀ ਚ ਫਿਰ ਬੇਈਮਾਨ ਹੈ, ਜੇ ਦੂਜੀ ਪਾਰਟੀ ਚ ਤੇ ਉਹ ਬੰਦਾ ਮਾੜਾ ਆ, ਜੇ ਉਹੀ ਬੰਦਾ ਕੱਲ ਸਾਡੀ ਪਾਰਟੀ ਚ ਆ ਜੇ ਤੇ ਫਿਰ ਉਹਦੇ ਵਰਗਾ ਦੁਨੀਆਂ ਦਾ ਸਾਊ ਬੰਦਾ ਹੀ ਕੋਈ ਨਹੀਂ। ਔਰ ਇਹ ਕੱਲੀ ਭਾਜਪਾ ਨੀ, ਪ੍ਰਭ ਸੰਧੂ ਜੀ ਸਾਰੀਆਂ ਪਾਰਟੀਆਂ ਆਹ ਕੁਛ ਹੀ ਕਰਦੀਆਂ, ਪਰੰਤੂ ਭਾਜਪਾ ਸਾਰਿਆਂ ਚ ਅੱਗੇ ਹੈ। ਭਾਜਪਾ ਇਸ ਵੇਲੇ ਇਸ ਕੰਮ ਚ ਸਾਰਿਆਂ ਚੋਂ ਅੱਗੇ ਹੈ। ਹੁਣ ਦਿੱਲੀ ਦੀ ਜਿਹੜੀ ਸਥਾਨਕ ਬੋਡੀ ਦੀ ਮੈਂ ਗੱਲ ਕੀਤੀ ਹੈ, ਨਗਰ ਨਿਗਮ, ਇਹਦਾ ਬਹੁਤ ਵੱਡਾ ਬਜਟ ਹੈ। ਇਹ ਸਮਝ ਲਓ ਕਿ ਇੱਕ ਸੂਬੇ ਦੀ ਸਰਕਾਰ ਵਰਗੀ ਸਰਕਾਰ ਹੈ। ਹੁਣ ਉਹਦੇ ਵਿੱਚ ਜਿਹੜੀ ਤਿਗੜਮਬਾਜ਼ੀ ਭਾਜਪਾ ਨੇ ਸ਼ੁਰੂ ਕੀਤੀ ਹੈ 2027 ਦੇ ਮੱਦੇਨਜ਼ਰ ਹੈ, ਤੇ ਦੂਜੇ ਪਾਸੇ ਸੁੱਖ ਦੇ ਨਾਲ ਜਿਹੜੇ ਸਾਡੇ ਲੀਡਰ ਵੀ ਹੈ, ਉਹਨਾਂ ਨੇ ਕੀ ਲੈਣਾ ਆਮ ਆਦਮੀ ਪਾਰਟੀ ਤੋਂ, ਖਾਸ ਆਦਮੀ ਤੋਂ? ਉਹਨਾਂ ਨੂੰ ਤੇ ਸੀਟ ਚਾਹੀਦੀ ਹੈ, ਟਿਕਟ ਚਾਹੀਦੀ ਹੈ ਤੇ ਕੁਰਸੀ ਚਾਹੀਦੀ ਹੈ, ਪਾਰਟੀ ਜਿਹੜੀ ਮਰਜ਼ੀ ਹੋਵੇ। ਤੇ ਉਹਨਾਂ ਨੇ ਵੀ ਇਸ ਵੇਲੇ ਛਾਲਾ ਮਾਰ ਕੇ ਭਾਜਪਾ ਵਾਲੇ ਪਾਸੇ ਨੂੰ ਰੁੱਖ ਕੀਤਾ।
1: ਜੀ ਬਿਲਕੁਲ, ਵਿਰੋਧੀ ਕਹਿੰਦੇ ਤਾਂ ਹੈ ਕਿ ਵਾਸ਼ਿੰਗ ਪਾਊਡਰ ਨਿਰਮਾ ਤੇ ਵਾਸ਼ਿੰਗ ਮਸ਼ੀਨ ਵਰਗੀ ਆ ਭਾਜਪਾ, ਸਾਰੇ ਦੁੱਧ ਤੁਲੇ ਹੋ ਜਾਂਦੇ ਆ। ਸੋ ਐਨੀਵੇ ਜੀ, ਹਰਮਨ ਬੱਤਾ ਦਾ ਮੈਸੇਜ ਤੁਹਾਨੂੰ ਦਈਏ, ਮੌਰਗੇਜ ਬ੍ਰੋਕਰ ਹਰਮਨ ਬੱਤਾ ਜੀ, ਤੁਸੀਂ ਘਰ ਲੱਭ ਰਹੇ ਹੋ ਤੇ ਨਾਲ ਘਰ ਲੱਭਣ ਦੇ ਨਾਲ ਫਿਰ ਤੁਹਾਨੂੰ ਮੌਰਗੇਜ ਵੀ ਲੱਭਣੀ ਪੈਣੀ ਆ, ਮੌਰਗੇਜ ਦੇ ਵਿੱਚ ਮੁਸ਼ਕਲਾਂ ਆ ਰਹੀਆਂ, ਘਰ ਖਰੀਦਣਾ ਆ, ਰੀਨਿਊਅਲ ਆ ਗਈ ਆ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਨਹੀਂ ਮਿਲ ਰਹੀ, ਤਾਂ ਹਰਮਨ ਬੱਤਾ ਜੀ ਨਾਲ ਇੱਕ ਵਾਰ ਤੁਸੀਂ ਜ਼ਰੂਰ ਮਿਲ ਲਓ, ਕਿਉਂਕਿ ਇੱਕ ਵਾਰੀ ਹਰਮਨ ਜੀ ਨੇ ਤੁਹਾਡੀ ਹਾਂ ਕਰਤੀ ਤੇ ਫਿਰ ਤੁਹਾਡੀ ਮੌਰਗੇਜ ਨੂੰ ਕੋਈ ਰੋਕ ਨਹੀਂ ਸਕਦਾ। ਸੋ ਹਰਮਨ ਬੱਤਾ ਜੀ, ਮੌਰਗੇਜ ਬ੍ਰੋਕਰ, 647-685-9000, 647-685-9000। ਸੋ ਘਰ ਵੀ ਮਿਲ ਗਿਆ, ਮੌਰਗੇਜ ਵੀ ਹੋ ਗਈ ਤੇ ਨਾਲ ਤੁਹਾਡੀ ਕਲੋਜ਼ਿੰਗ ਵੀ ਹੋ ਗਈ, ਤੇ ਦਰਵਾਜ਼ਾ ਖੋਲਦਿਆਂ ਸਰ ਵੇਖਿਆ ਕਿ ਅੰਦਰ ਅਪਲਾਇੰਸਿਸ ਤਾਂ ਹੈ ਹੀ ਨਹੀਂ ਆ। ਸੋ ਅਪਲਾਇੰਸਿਸ ਕਿੱਥੋਂ ਲੈਣੇ ਆ? ਰੋਜ਼ ਤੁਹਾਨੂੰ ਮੈਸੇਜ ਦਿੰਦੇ ਹਾਂ ਕਿ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, ਅਪਲਾਇੰਸ ਜੰਕਸ਼ਨ, ਤੁਸੀਂ ਚਾਰੇ ਪਾਸੇ ਟਰਾਈਆਂ ਕਰ ਲਈਆਂ, ਸ਼ੋਪ ਅਰਾਊਂਡ ਕਰ ਲਿਆ, ਪਰ ਇੱਕ ਗੇੜਾ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਜ਼ਰੂਰ ਮਾਰ ਕੇ ਆਉਣਾ ਆ, ਕਿਉਂਕਿ ਵਧੀਆ ਟੌਪ ਦੇ ਅਪਲਾਇੰਸਿਸ ਅਤੇ ਵਧੀਆ ਪ੍ਰਾਈਜ਼ ਦੀ ਗਰੰਟੀ ਕਰਦੇ ਨੇ। ਨਾਲ ਦੀ ਨਾਲ ਮਨਜੀਤ ਗਿੱਲ ਬਾਈ ਜੀ ਅਪਲਾਇੰਸ ਜੰਕਸ਼ਨ ਤੋਂ ਸਾਡੇ ਨਾਲ ਜੁੜ ਵੀ ਚੁੱਕੇ ਨੇ, ਹੁਣ ਤੁਹਾਨੂੰ ਲਾਈਵ ਹੀ ਪ੍ਰਾਈਜ਼ ਦਵਾ ਦਿੰਦੇ ਹਾਂ, ਸਾਡੀ ਹੋ ਸਕਦਾ ਤੁਸੀਂ ਨਾ ਮੰਨੋ, ਗਿੱਲ ਸਾਹਿਬ ਦੀ ਮੰਨ ਲਓਗੇ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ?
3: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹ ਬੋਕਸਿੰਗ ਵੀਕ ਇਨ ਜੁਲਾਈ ਦੀਆਂ ਪ੍ਰਾਈਸਿਸ ਨੇ ਜੀ। ਜਿਹੜੇ ਵੀ ਕਸਟਮਰ ਜਿਨ੍ਹਾਂ ਦੀ ਕਲੋਜ਼ਿੰਗ ਜੁਲਾਈ, ਅਗਸਤ ਜਾਂ ਸਪਟੰਬਰ ਚ ਹੈ, ਜਾਂ ਤੁਸੀਂ ਆਪਣੇ ਕਿਚਨ ਦੇ ਅਪਲਾਈਸਿਸ ਚੇਂਜ ਕਰਨੇ ਨੇ, ਤਾਂ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਿਸ ਦਾ ਫਾਇਦਾ ਜ਼ਰੂਰ ਚੱਕੋ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, ਰੈਗੂਲਰ ਪ੍ਰਾਈਸ $13,000 ਦੀ ਵੈਲਿਊ ਦਾ ਪੂਰਾ ਸੈੱਟ ਹੈ, ਜਿਹੜਾ ਕਿ ਸਿਰਫ $6,999 ਚ ਇਸ ਬੋਕਸਿੰਗ ਵੀਕ ਇਨ ਜੁਲਾਈ ਸੇਲ ਦੇ ਵਿੱਚ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 65 ਇੰਚ 65 ਇੰਚ ਦਾ LG ਬ੍ਰਾਂਡ ਦਾ LED ਸਮਾਰਟ 4K TV ਹੈ, ਜਿਹੜਾ ਕਿ $1,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 699 ਡਾਲਰ ਤੇ 98 ਇੰਚ ਬਿਗ ਸਕਰੀਨ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਜਿਹੜਾ ਕਿ 3500 ਡਾਲਰ ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 1899 ਡਾਲਰ ਚ ਇਸ ਵੀਕਐਂਡ ਤੁਸੀਂ ਅਪਲਾਈ ਸੈਂਕਸ਼ਨ ਤੇ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-905-450-0050-0054. ਅਪਲਾਈਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ।
1: ਬਹੁਤ ਬਹੁਤ ਸ਼ੁਕਰੀਆ ਮਨਜੀਤ ਬਾਈ ਜੀ। ਔਰ ਤੁਸੀਂ ਇੱਕ ਗੇੜਾ ਅਪਲਾਈਂਸ ਜੰਕਸ਼ਨ ਤੇ ਜ਼ਰੂਰ ਮਾਰਨਾ ਆ। ਅਪਲਾਈਂਸ ਜੰਕਸ਼ਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, ਅਪਲਾਈਂਸ ਜੰਕਸ਼ਨ। ਅਗਲੀ ਖਬਰ ਵੱਲ ਚੱਲਦੇ ਹਾਂ, ਇੱਕ ਖਬਰ ਤੋਂ ਬਾਅਦ ਫਿਰ ਬਹੁਤ ਸਾਰੀਆਂ ਕਾਲਸ ਨੇ। ਫਰਾਈਡੇ ਦਾ ਦਿਨ ਆ, ਵੀਕਐਂਡ ਦੀ ਸ਼ੁਰੂਆਤ ਹੋ ਚੁੱਕੀ ਆ, ਤੁਹਾਡੇ ਜਿਹੜੇ ਸਵਾਲ ਆ ਦਿਮਾਗਾਂ ਦੇ ਵਿੱਚ ਮੈਨੂੰ ਪਤਾ ਖੁਰਫਤ ਕਰ ਰਹੇ ਨੇ ਰਮੇਸ਼ ਜੀ, ਉਹਨਾਂ ਦਾ ਜਵਾਬ ਜ਼ਰੂਰ ਦੇਣਗੇ। ਪਰ ਇੱਕ ਖਬਰ ਤੋਂ ਬਾਅਦ ਫਿਰ ਚੱਲਦੇ ਹਾਂ ਤੁਹਾਡੇ ਸਵਾਲਾਂ ਦੇ ਵੱਲ। ਰਮੇਸ਼ ਜੀ, ਆਮ ਆਦਮੀ ਪਾਰਟੀ ਕਹੀਏ ਜਾਂ ਆਪ ਸਰਕਾਰ ਨੇ 1000 ਰੁਪਏ ਦਾ ਜਿਹੜਾ ਜਾਦੂ ਚਲਾਇਆ ਉਹ ਇਸ ਤਰ੍ਹਾਂ ਚੱਲਿਆ, ਇੰਨਾ ਹੈਵੀ ਹੋ ਗਿਆ ਕਿ ਬਹੁਤ ਸਾਰੀਆਂ ਉਹਦੇ ਥੱਲੇ ਘਟਨਾਵਾਂ ਦੱਬੀਆਂ ਗਈਆਂ, ਬੜੇ ਸਾਰੇ ਮੁੱਦੇ ਦੱਬੇ ਗਏ, ਬੜੇ ਸਾਰੇ ਅੰਦੋਲਨ ਦੱਬੇ ਗਏ, ਅਤੇ ਜਾਦੂ ਇਹਦਾ ਚੱਲ ਗਿਆ। ਇਸਦਾ ਮਤਲਬ 1000 ਵਾਲਾ ਬੀਬੀਆਂ 'ਤੇ ਖਾਸ ਕਰਕੇ, ਪਰ ਮੈਨੂੰ ਲੱਗਦਾ ਚਾਰੇ ਪਾਸੇ ਚੱਲ ਗਿਆ, ਸੋਸ਼ਲ ਮੀਡੀਆ ਵੀ ਭਰਿਆ ਪਿਆ ਜੀ।
2: ਦੇਖੋ ਗੱਲ ਇਹ ਹੈ, ਬਿਲਕੁਲ ਤੁਸੀਂ ਸੱਚ ਫਰਮਾਇਆ ਆ ਕਿ ਬੜੇ ਵੱਡੇ ਮੁੱਦੇ ਸੀ। ਇੱਥੇ ਮੁੱਦਾ ਸੀਗਾ ਕਿ ਭਗਵੰਤ ਮਾਨ ਗੁਰੂ ਕਾ ਦੁਖੀ ਹੈ, ਗੁਰੂ ਸਾਹਿਬ ਦਾ। ਭਗਵੰਤ ਮਾਨ ਇੱਕ ਅੱਧਾ ਦਿਨ ਕਿਤੇ ਚਲੇ ਜਾਂਦਾ ਸੀ ਤੇ ਵਿਰੋਧੀ ਪਾਰਟੀਆਂ ਹਾਹਾਕਾਰ ਪਾ ਦਿੰਦੀਆਂ ਸੀ, ਭਗਵੰਤ ਮਾਨ ਉਹ ਹਫ਼ਤਾ ਭਰ ਹੋ ਗਿਆ ਕਿੱਥੇ ਗਿਆ ਹੈ, ਕਿਸੇ ਨੇ ਪੁੱਛਿਆ ਹੀ ਨਹੀਂ, ਪਤਾ ਨਹੀਂ ਭਗਵੰਤ ਮਾਨ ਹੈ ਕਿੱਥੇ ਹੈ। ਪੰਜਾਬ ਦੇ ਬੜੇ ਸਾਰੇ ਮੁੱਦੇ ਆ, ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਆ, ਪੰਜਾਬ ਦੇ ਮੁਲਾਜ਼ਮਾਂ ਦੇ ਮੁੱਦੇ ਆ, ਬੜੇ ਸਾਰੇ ਮੁੱਦੇ ਆ। ਪਰੰਤੂ ਮੁੱਦੇ ਇਸ ਵੇਲੇ ਚਰਚਾ ਚ ਨਹੀਂ, ਮੁੱਦੇ ਹੈਗੇ ਇਸ ਵੇਲੇ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਟੂੰ ਟੂੰ ਹੋ ਰਹੀ ਹੈ, ਜਿੱਥੇ ਲਗਾਤਾਰ ਔਰਤਾਂ ਦੇ ਖਾਤੇ ਦੇ ਵਿੱਚ 3003 ਮਹੀਨਿਆਂ ਦੇ ਇਕੱਠੇ ਆ ਰਹੇ ਆ, ਤੇ ਜਿਹੜੀਆਂ SC ਵਰਗ ਨਾਲ ਸੰਬੰਧਿਤ ਤੌਰਾਂ ਤੇ 4500 ਆ ਰਹੇ ਆ। ਪ੍ਰਭ ਸੰਧੂ ਜੀ, ਭਾਵਾਂ ਕਿ ਇੱਕ ਹਿੱਸਾ, ਛੋਟਾ ਹਿੱਸਾ ਇਹ ਸਕੀਮ ਨੂੰ ਕਹਿੰਦਾ ਕਿ ਗਲਤ ਹੈ, ਬੜਾ ਛੋਟਾ ਹਿੱਸਾ ਆ, ਕਹਿੰਦਾ ਕਿ ਇਹ ਚੀਜ਼ਾਂ ਵੋਟਾਂ ਬਟੋਰਨ, ਵੋਟਾਂ ਲੈਣ ਦਾ ਇੱਕ ਢੰਗ ਹੈ ਜਿਹੜਾ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਇੱਕ ਸਰਕਾਰੀ ਢੰਗ ਆਪਣੇ ਹੱਕ ਵਿੱਚ ਤਿਆਰ ਕਰ ਲਿਆ। ਉਹ ਇੱਕ ਛੋਟਾ ਹਿੱਸਾ ਆ, ਹੋ ਸਕਦਾ ਉਹਨਾਂ ਦੇ ਤਰਕ ਲੌਜਿਕ ਬੜੇ ਵੱਡੇ ਹੋਣ। ਪਰੰਤੂ ਦੂਜੇ ਪਾਸੇ ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਜਿਹੜੀਆਂ ਔਰਤਾਂ, ਬੀਬੀਆਂ, ਭੈਣਾਂ ਹਫ਼ਤਾ ਖੰਡ ਪਿੱਛੇ ਚਲੇ ਜਾਈਏ ਤੇ ਕਿਸੇ ਤੋਂ 500 ਰੁਪਇਆ ਆਧਾਰ ਮੰਗਣ ਚਲੇ ਜਾਣ, ਤੇ 500 ਰੁਪਇਆ ਕੋਈ ਆਧਾਰ ਨਹੀਂ ਦਿੰਦਾ ਸੀ, ਕਹਿੰਦੇ ਜੀ 20 ਸਵਾਲ ਪੁੱਛਦੇ ਸੀ ਕਦੋਂ ਦਊਂਗੀ, ਪਿਛਲੇ ਨਹੀਂ ਤੂੰ ਦਿੱਤੇ, ਪਹਿਲਾਂ ਵੀ ਲੈ ਕੇ ਗਈ ਸੀ, ਮੁੰਡਾ ਤੇਰਾ ਤੇ ਕੰਮ ਨਹੀਂ ਕਰਦਾ। ਇਹ ਸੱਚ ਹੈ, ਅੱਜ ਵੀ ਸਮਾਜ ਦਾ ਇੱਕ ਹਿੱਸਾ ਔਰਤਾਂ ਦਾ ਹੈਗਾ ਆ, ਖਾਸ ਕਰਕੇ ਜਿਹਨੂੰ ਆਪਾਂ ਗਰੀਬ ਤਬਕਾ ਕਹਿੰਦੇ ਹਾਂ। 500 ਰੁਪਇਆ ਨਹੀਂ ਕੋਈ ਉਹਨਾਂ ਨੂੰ ਆਧਾਰ ਦਿੰਦਾ ਅੱਜ ਦੇ ਸਮੇਂ, ਦਵਾਈ ਦਾਰੂ ਦੇ ਲਈ 200-500 ਦੀ ਦਿੱਕਤ ਆ ਜਾਂਦੀ ਉਹਨਾਂ ਨੂੰ। ਹੁਣ ਜਦੋਂ ਉਹਨਾਂ ਦੇ ਖਾਤੇ ਚ ਰਾਤੋ ਰਾਤ 4500 ਪੈ ਜਾਣਾ, ਤੇ ਪ੍ਰਭ ਸੰਧੂ ਜੀ ਉਹਨਾਂ ਨੇ ਤੇ ਫਿਰ ਸੋਲੇ ਗਾਉਣੇ ਹੀ ਹੈ ਕਿ ਭਾਈ ਭਗਵੰਤ ਮਾਨ ਨੇ ਕਮਾਲ ਕਰ ਦਿੱਤੀ ਹੈ। ਦੂਜੇ ਪਾਸੇ ਭਗਵੰਤ ਮਾਨ ਹੁਣੀ ਹੈ ਜਿਹਨਾਂ ਨੂੰ ਮੈਨੇਜਮੈਂਟ ਬੜੀ ਵਧੀਆ ਆਉਂਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਖੂਬੀ ਹੈ ਕਿ ਕੰਮ ਭਾਵਾਂ ਥੋੜਾ ਹੋਵੇ ਉਹਦਾ ਪ੍ਰਚਾਰ ਖੂਬ ਕਰ ਲੈਂਦੇ ਹੈ, ਤੇ ਇਹ ਤੇ ਕੰਮ ਵੀ ਵੱਡਾ ਹੈ। ਹੁਣ ਲਗਾਤਾਰ ਬਹੁਤ ਸਾਰੇ ਸਾਧਨ ਜਿਹੜੇ ਇੱਥੋਂ ਦੇ, ਜਿਹਨੂੰ ਆਪਾਂ ਮੀਡੀਆ ਦੇ ਸਾਧਨ ਆਖਦੇ ਹਾਂ, ਉੱਥੇ ਆਮ ਆਦਮੀ ਪਾਰਟੀ ਦੱਬ ਕੇ ਆਪਣਾ ਪ੍ਰਚਾਰ ਕਰ ਰਹੀ, ਜਿਹਨੂੰ ਆਪਾਂ ਪੇਡ ਮਸ਼ਹੂਰੀਆਂ ਆਖਦੇ ਹਾਂ। ਦੂਜੇ ਪਾਸੇ ਲਗਾਤਾਰ ਹੋ ਰਹੀ ਮੋਬਾਈਲਾਂ ਤੇ ਟੂੰਟੂ ਭਾਪਕੀ ਡਿੱਗ ਰਹੇ ਪੈਸੇ, ਉਹ ਵਾਕਿਆ ਹੀ ਪ੍ਰਭ ਸੰਧੂ ਜੀ ਕਿ ਕਿਤੇ ਨਾ ਕਿਤੇ ਜਾਦੂ ਔਰਤਾਂ ਤੇ ਚੱਲ ਚੁੱਕਾ ਹੈ। ਕਿਉਂਕਿ ਇਹਦੇ ਵਿੱਚ ਬਹੁਤ ਵੱਡੀਆਂ ਸ਼ਰਤਾਂ ਨਹੀਂ ਹੈਗੀਆਂ, ਕੋਈ ਬਹੁਤ ਵੱਡਾ ਏਦਾਂ ਨਹੀਂ ਹੈ ਕਿ ਭਾਈ ਤੂੰ ਲੈਣ ਲਈ ਪੈਸੇ ਫਲਾਣੇ ਤੋਂ ਐਫੀਡੈਵਿਟ ਲੈ ਕੇ ਆ, ਚੌਂਕੀਦਾਰ ਤੋਂ ਲਿਖਾ ਕੇ ਲੈ ਕੇ ਆ, ਚੌਂਕੀ ਤੈਨੂੰ ਲੰਬਰਦਾਰ ਨੂੰ ਨਾਲ ਲਿਆਉਣਾ ਪਏਗਾ, ਤੇਰਾ ਅੰਗੂਠਾ ਲੱਗਣਾ, ਤੈਨੂੰ 6 ਫੋਟੋ ਚਾਹੀਦੀਆਂ, ਤੇਰੇ ਤੇ 3 ਦਿਨ ਲੱਗਣਗੇ, ਤੈਨੂੰ ਲਾਈਨਾਂ ਚ ਖੜਨਾ ਪਵੇਗਾ। ਬਹੁਤ ਵੱਡਾ ਕੋਈ ਏਦਾਂ ਦਾ ਨਹੀਂ ਰੱਖਿਆ, ਪਾਰਟੀ ਠਾ ਠਾ ਹੀ ਕੀਤੀ ਹੋਈ ਹੈ, ਤੇ ਉਹ ਜਿਹੜੀ ਠਾ ਠਾ ਆ ਨਾ, ਕਿਤੇ ਨਾ ਕਿਤੇ ਜਿਹੜੀ ਉਹ ਤਿਆਰੀ ਹੈ, ਉਹ ਸਿਆਸੀ ਤੌਰ ਤੇ ਹੁਣ ਕਿੰਨੀ ਕੁ ਮਾਫਕ ਬੈਠਦੀ, ਭਾਵਾਂ ਕਿ ਗੱਲ ਸਾਨੂੰ ਤੇ ਸਮਝ ਆਉਂਦੀ ਹੈ, ਇਹ ਤਿਆਰੀ 227 ਦੀਆਂ ਵੋਟਾਂ ਲਈ ਹੈ। ਹੁਣ ਉਹ ਤਿਆਰੀ ਕਿੰਨੀ ਕੁ ਮਾਫਕ ਬੈਠਦੀ, ਉਹ ਅਸੀਂ ਬਹੁਤ ਵੱਡਾ ਕੋਈ ਅੰਕੜਾ ਨਹੀਂ ਪੇਸ਼ ਕਰ ਸਕਦੇ ਕਿ ਕਿੰਨੀਆਂ ਕੁ ਵੋਟਾਂ ਦੇ ਵਿੱਚ ਪੈਸੇ ਤਬਦੀਲ ਹੋ ਜਾਣਗੇ, ਕਿੰਨਾ ਕੁ ਅੰਕੜਾ ਵਧੇਗਾ। ਪਰੰਤੂ ਜੇ ਅੱਜ ਦੇ ਸੰਦਰਭ ਵਿੱਚ ਗੱਲ ਕਰਾਂ, ਤੇ ਭਗਵੰਤ ਮਾਨ ਦਾ ਜਾਦੂ ਚਲਿਆ ਹੋਇਆ, ਵਿਰੋਧੀ ਪਾਰਟੀਆਂ ਦੀਆਂ ਬੀਬੀਆਂ ਜਿਹਨਾਂ ਦੇ ਘਰ ਵਾਲੇ ਦੂਜੀਆਂ ਪਾਰਟੀਆਂ ਦੇ ਬੂਥ ਲਾਉਂਦੇ ਆ, ਦੂਜੀਆਂ ਪਾਰਟੀਆਂ ਦੇ BLA, ਇੱਕ SIR ਚੱਲਦੀ ਹੈ ਨਾ, ਉਹਦੇ ਵਿੱਚ ਇੱਕ ਬੂਥ ਲੈਵਲ ਏਜੰਟ ਸ਼ਬਦ ਹੈ BLA, ਦੂਜੀਆਂ ਪਾਰਟੀਆਂ ਦੇ BLA ਬਣੇ ਆ ਤੇ ਉਹ ਜਾ ਕੇ ਭਗਵੰਤ ਮਾਨ ਦੇ 1000 ਰੁਪਏ ਲੈ ਰਹੀ ਹੈ ਔਰ ਉਹ ਵੀ ਖੁਸ਼ੀ ਦੇ ਨਾਲ। ਬਾਕੀ ਕਿਤੇ ਨਾ ਕਿਤੇ ਚਾਹੇ ਪ੍ਰਾਈਵੇਟ ਕੰਮ ਧੰਦਾ ਕੋਈ ਔਰਤ ਕੁੜੀ ਕਰਦੀ ਹੈ, ਚਾਹੇ ਕਿਸੇ ਦੇ ਘਰ ਵਿੱਚ ਕੰਮ ਧੰਦਾ ਕਰਦੀ ਹੈ, ਚਾਹੇ ਮਜ਼ਦੂਰੀ ਕਰਦੀ ਹੈ, ਚਾਹੇ ਉਹਦਾ ਘਰ ਵਾਲਾ ਮਾਫ ਕਰਨਾ ਪ੍ਰਿੰਸੀਪਲ ਹੀ ਸੇਵਾ ਮੁਕਤ ਕਿਉਂ ਨਾ ਹੋਇਆ ਹੋਵੇ, ਉਹ ਵੀ ਬੀਬੀ ਕਹਿੰਦੀ ਭਾਈ ਫ੍ਰੀ ਦੇ ਆ, ਉਹ ਘਰ ਵਾਲੇ ਨੂੰ ਦੱਸਦੀ ਵੀ ਨੀ, ਉਹ ਵੀ ਜਾ ਕੇ ਪਿੰਡ ਦੇ ਆਂਗਨਵਾੜੀ ਸੈਂਟਰ ਵਿੱਚ ਫਾਰਮ ਭਰ ਰਹੀ ਹੈ। ਸੋ ਇਸ ਕਰਕੇ ਇਹ ਜਿਹੜਾ ਜਾਦੂ ਆ ਨਾ ਕਾਫੀ ਵੱਡੇ ਪੱਧਰ ਤੇ ਬੀਬੀਆਂ ਦੇ ਉੱਪਰ ਭਾਰੀ ਪਿਆ, ਕਾਫੀ ਵੱਡੇ ਪੱਧਰ ਤੇ। ਬਾਕੀ ਵੋਟਾਂ ਚ ਕਿੰਨਾ ਕੁ ਤਬਦੀਲ ਹੁੰਦਾ ਹੈ ਉਹਦੇ ਲਈ ਅਸੀਂ ਇੰਤਜ਼ਾਰ ਕਰਾਂਗੇ ਥੋੜਾ ਸਮਾਂ, ਫਿਰ ਤਾਂ ਅੰਕੜੇ ਜਿਹੜੇ ਦੇਖਾਂਗੇ ਕੀ ਕਹਿੰਦੇ ਆ। ਅੱਜ ਦੇ ਸਮੇਂ ਤੇ ਭਾਈ ਭਗਵੰਤ ਮਾਨ ਦਾ ਇਹ 1000 ਰੁਪਏ ਵਾਲਾ ਜਾਦੂ ਕਿਤੇ ਨਾ ਕਿਤੇ ਔਰਤਾਂ ਤੇ ਚੱਲ ਚੁੱਕਾ ਹੈ
1: ਜੀ। ਬਿਲਕੁਲ, ਮੈਂ ਛੋਟੀ ਜਿਹੀ ਗੱਲ ਰੱਖੂੰਗਾ ਕਿ ਜਿਹੜੀ ਇੱਕ ਔਰਤ ਆ ਨਾ, ਅਸੀਂ ਹਮੇਸ਼ਾ ਉਹਨੂੰ ਘਰ ਦਾ ਮੋਢੀ ਮੰਨਦੇ ਸੀ, ਬੰਦੇ ਮਰਦ ਨੂੰ ਵੀ ਅਸੀਂ ਮੋਢੀ ਮੰਨਦੇ ਹਾਂ, ਪਰ ਇੱਕ ਔਰਤ ਇੱਕ ਬੱਚੇ ਨੂੰ ਚੰਗੀ ਸਿੱਖਿਆ ਦੇਣਾ ਔਰ ਉਹਨੂੰ ਰੋਜ਼ ਇੱਕ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਗੱਲਾਂ ਸਮਝਾਉਣੀਆਂ ਕਿ ਪੁੱਤਰ ਤੂੰ ਇੱਦਾਂ ਕਰਨਾ, ਪੁੱਤਰ ਤੂੰ ਉੱਦਾਂ ਕਰਨਾ। ਸੋ ਜੇ ਆਪਾਂ ਉਹਨਾਂ ਔਰਤਾਂ ਦੇ ਕਿਰਦਾਰ ਵੱਲ ਵੇਖੀਏ ਤਾਂ ਮੈਨੂੰ ਲੱਗਦਾ ਕਿ ਬਹੁਤ ਭਾਰੀ ਅਸੀਂ ਗਿਰਾਵਟ ਵੱਲ ਜਾ ਰਹੇ ਹਾਂ। ਮੈਂ ਬੜੇ ਲੋਕਾਂ ਨਾਲ ਵਿਚਰਦਾ ਪੰਜਾਬ ਦੇ ਵਿੱਚ, ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਚੰਗੇ ਚੰਗੇ ਘਰ ਦੀਆਂ ਔਰਤਾਂ ਵੀ ਅਸੀਂ ਸਿਰਫ ਦਿਖਦੇ ਵਧੀਆ, ਅਸੀਂ ਕੱਪੜੇ ਚੰਗੇ ਪਾਏ ਆ, ਪਰ ਅਸਲ ਵਿੱਚ ਸਾਡੇ ਕਿਰਦਾਰ ਬੜੇ ਫਟੇ ਹੋਏ ਨੇ, ਸਾਡੇ ਹੱਥਾਂ ਦੇ ਵਿੱਚ ਠੂਠੇ ਫੜੇ ਗਏ ਨੇ, ਅਸੀਂ ਮੰਗਤਿਆਂ ਤੋਂ ਵੀ ਭੈੜੇ ਸਾਡੇ ਕਿਰਦਾਰ ਹੋ ਗਏ ਨੇ, ਸਾਡੇ ਵਿੱਚ ਅੰਦਰਲੇ ਸਾਡੇ ਜ਼ਮੀਰ ਮਰ ਚੁੱਕੇ ਨੇ। ਜੇ ਭਾਈ ਤੁਹਾਡੇ ਆਸ ਪਾਸ ਸੱਜਣ ਮਿੱਤਰ ਭੈਣ ਭਰਾ ਰਹਿੰਦੇ ਆ ਤਾਂ ਉਹਨਾਂ ਨੂੰ ਹਲੂਣਾ ਦਿਓ ਕਿ ਮੰਗਤੇ ਨਾ ਬਣੋ ਹਜ਼ਾਰ ਹਜ਼ਾਰ ਦੀ ਖਾਤਰ, ਸਾਡੀਆਂ ਆਉਣ ਵਾਲੀਆਂ ਨਸਲਾਂ ਤੁਹਾਨੂੰ ਲਾਹਨਤਾਂ ਪਾਉਣਗੀਆਂ ਵੀ ਤੁਸੀਂ ਕਰਦੇ ਕੀ ਰਹੇ ਹੋ। ਹੋਰ ਬੜੇ ਮੁੱਦੇ ਨੇ, ਹੋਰ ਬੜੇ ਇੱਥੇ ਜ਼ਰੂਰਤਮੰਦ ਨੇ, ਹੋਰ ਬੜੇ ਇੱਥੇ ਰੋਜ਼ ਡਾਂਗਾਂ ਪੈਂਦੀਆਂ, ਰੋਜ਼ ਪੱਗਾਂ ਲੈਂਦੀਆਂ, ਜਿਨ੍ਹਾਂ ਨੂੰ ਇੱਥੇ ਤੁਹਾਡੇ ਗੁਰੂ ਘਰਾਂ ਦੇ ਗ੍ਰੰਥੀ ਸਿਰਫ ਜਿਹਦਾ ਪੱਖਾ ਨਹੀਂ ਠੀਕ ਹੋਣ ਕਰਕੇ ਆਤਮ ਹੱਤਿਆ ਕਰ ਰਿਹਾ। ਬੜਾ ਕੁਛ ਹੈ ਪੰਜਾਬ ਦੇ ਵਿੱਚ, ਅਤੇ ਸਿਰਫ ਆਪਾਂ ਲਾਲਚ ਵੱਲ ਨਾ ਭੱਜੀਏ। ਸਾਨੂੰ ਪੰਜਾਬੀ, ਅਸੀਂ ਇੱਕ ਪੰਜਾਬੀਆਂ ਦਾ ਬੜਾ ਵੱਡਾ ਕਿਰਦਾਰ ਸਾਂਭ ਕੇ ਰੱਖਿਆ ਹੋਇਆ ਕਿ ਅਸੀਂ ਬੜੇ ਖੁਦਗਰਜ਼ ਹਾਂ। ਸੋ ਉਹ ਖੁਦਗਰਜ਼ੀ ਕਿਤੇ ਲੱਭਣ ਨਹੀਂ ਡਈ, ਸੋ ਉਸ ਖੁਦਗਰਜ਼ੀ ਨੂੰ ਜ਼ਿੰਦਾ ਕਰੋ, ਆਸ ਪਾਸ ਹਲੂਣਾ ਦਿਓ ਆਪਣਿਆਂ ਨੂੰ, ਬਈ ਇਹ ਕਿਹੜੇ ਕੰਮਾਂ 'ਚ ਪੈ ਗਏ ਹਾਂ, ਅਸੀਂ ਮੰਗਤਿਆਂ ਵਾਲੀ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਨਾ ਖੜੇ ਹੋਈਏ। ਇਹ ਸਾਡੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ। ਸੋ 905-673-3337 ਬਹੁਤ ਸਾਰੀਆਂ ਕਾਲਜ਼ ਨੇ, ਪਰ ਕਾਲਜ਼ ਲੈਣ ਤੋਂ ਪਹਿਲਾਂ ਸਾਡੇ ਨਾਲ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ। ਇੱਕ ਵਾਰ ਫਿਰ ਮੈਂ ਕਹਿੰਦਾ ਕਿ ਇੱਕ ਵਾਰੀ ਜਦੋਂ ਕਾਲਾਂ ਆਪਾਂ ਸ਼ੁਰੂ ਕਰਦੀਆਂ ਅਤੇ ਫਿਰ ਉਸ ਤੋਂ ਬਾਅਦ ਸਾਡਾ ਬੈਕ ਟੂ ਬੈਕ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਹੋ ਜਾਣਾ। ਸੋ ਆਪਾਂ ਮੋਨਾ ਮਹਿੰਗੀ ਜੀ ਨਾਲ ਕੁਇਕਲੀ ਸਵਾਲ ਜਵਾਬ ਕਰ ਲਈਏ ਇੰਸ਼ੋਰੈਂਸ ਦੇ ਬਾਬਤ ਮੁੱਦਿਆਂ 'ਤੇ। ਮੋਨਾ ਜੀ ਸਵਾਗਤ ਆ, ਸਤਿ ਸ਼੍ਰੀ ਅਕਾਲ ਤੁਹਾਡਾ ਸਟੂਡੀਓ ਦੇ ਵਿੱਚ।
4: ਥੈਂਕ ਯੂ ਸੋ ਮਚ ਜੀ।
1: ਮੋਨਾ ਜੀ ਬਹੁਤ ਸਾਰੇ ਵਿਸ਼ੇ ਨੇ, ਅੱਜ ਸਮਾਂ ਵੀ ਆਪਣੋ ਇੰਨੀ ਇਜਾਜ਼ਤ ਨਹੀਂ ਦੇ ਰਿਹਾ, ਸੋ ਮਾਫ਼ ਕਰਨਾ। ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ, ਅਸੀਂ ਕਈ ਵਾਰੀ ਕਨਫਿਊਜ਼ ਹੋ ਜਾਂਦੇ ਹਾਂ ਵੀ ਬੰਦਾ ਘੁੰਮਣ ਆਇਆ ਉਹ ਵਿਜ਼ਟ ਵੀਜ਼ਾ ਚਾਹੀਦਾ ਕਿ ਸੁਪਰ ਵੀਜ਼ਾ ਚਾਹੀਦਾ। ਸੁਪਰ ਵੀਜ਼ਾ ਸਿਰਫ ਪੇਰੈਂਟਸ ਵਾਸਤੇ ਆ ਜਾਂ ਇਹ ਵੀ ਥੋੜ੍ਹਾ ਜਿਹਾ ਕਲੀਅਰ ਆਊਟ ਕਰੀਏ ਆਪਾਂ, ਅਤੇ ਬੈਨੀਫਿਟ ਜ਼ਰੂਰ ਦੱਸ ਦਿਓ ਕਿਉਂਕਿ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਕਿ ਇਹਦੇ ਬੈਨੀਫਿਟ ਕੀ ਆ।
4: ਬਿਲਕੁਲ ਪ੍ਰਭ ਜੀ, ਜਿਹੜੇ ਸੁਪਰ ਵੀਜ਼ਾ ਇੰਸ਼ੋਰੈਂਸ ਹੈਗੇ, ਡੈਫੀਨੇਟਲੀ ਜਿੱਦਾਂ ਤੁਸੀਂ ਕਿਹਾ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਵਾਸਤੇ ਸਪੈਸੀਫਿਕਲੀ ਬਣੀ ਹੋਈ ਹੈ, ਕਿਉਂਕਿ ਜਿਨ੍ਹਾਂ ਨੇ ਸੁਪਰ ਵੀਜ਼ਾ ਉਹਨਾਂ ਨੂੰ ਸਟੈਂਪ ਲੱਗੀ ਹੋਈ ਹੈ। ਸੋ ਉਸ ਬੇਸ ਦੇ ਵਿੱਚ ਇਹ ਹੈਗਾ ਕਿ ਮਿਨੀਮਮ 1 ਲੱਖ ਦੀ ਕਵਰੇਜ ਜ਼ਰੂਰ ਚਾਹੀਦੀ ਹੁੰਦੀ ਹੈ, ਸਾਲ ਦੀ ਪਾਲਿਸੀ ਹੋਣੀ ਚਾਹੀਦੀ ਹੈਗੀ ਹੈ। ਐਂਡ ਜੇ ਅਸੀਂ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕਰੀਏ, ਜਿਹੜੇ ਵੀ ਪਰਸਨ ਵਿਜ਼ਿਟਰ ਵੀਜ਼ਾ 'ਤੇ ਆ ਰਹੇ ਨੇ, ਨੋ ਮੈਟਰ ਸਾਡੇ ਕੋਈ ਫਰੈਂਡਸ ਹੈਗੇ ਆ, ਕੋਈ ਬ੍ਰਦਰ ਸਿਸਟਰ ਹੈ, ਕੋਈ ਰਿਲੇਟਿਵ ਹੈ, ਸੋ ਉਹਨਾਂ ਨੂੰ ਆਪਾਂ ਵਿਜ਼ਿਟਰ ਇੰਸ਼ੋਰੈਂਸ ਦੇ ਨਾਲ ਕਵਰ ਅਪ ਕਰ ਸਕਦੇ ਹੁੰਦੇ ਹਾਂ। ਇਹ ਚੀਜ਼ ਆ ਜਾਂਦੀ ਹੈ ਕਿ ਵਿਜ਼ਿਟਰ ਇੰਸ਼ੋਰੈਂਸ ਦੇ ਵਿੱਚ ਫਲੈਕਸੀਬਿਲਿਟੀ ਆ ਜਾਂਦੀ ਹੈ, ਤੁਹਾਡੀ ਮਰਜ਼ੀ ਹੈ ਤੁਸੀਂ 10,000 ਤੋਂ ਲੈ ਕੇ 1 ਮਿਲੀਅਨ ਤੱਕ ਕਿੰਨੀ ਅਮਾਊਂਟ ਦੀ ਕਵਰੇਜ ਲੈਣਾ ਚਾਹੁੰਦੇ ਹੋ, ਕੋਈ 25,000, 50,000, 1 ਲੱਖ ਜਾਂ 2 ਲੱਖ, ਸੋ ਓਨੀ ਅਮਾਊਂਟ ਤੁਸੀਂ ਚੂਜ਼ ਕਰ ਸਕਦੇ ਹੈਗੇ ਹੋ। ਸੁਪਰ ਵੀਜ਼ਾ ਇੰਸ਼ੋਰੈਂਸ ਦੇ ਵਿੱਚ ਮਿਨੀਮਮ 1 ਲੱਖ ਦੀ ਜ਼ਰੂਰ ਚਾਹੀਦੀ ਹੈ, ਜ਼ਿਆਦਾ ਆਪਾਂ ਲੈ ਸਕਦੇ ਹੁੰਦੇ ਹਾਂ ਡੈਫੀਨੇਟਲੀ, ਡਿਪੈਂਡਿੰਗ ਪਰਸਨ ਦੀ ਕੀ ਏਜ ਹੈ, ਕਿੱਦਾਂ ਦੀ ਹੈਲਥ ਹੈਗੀ ਹੈ। ਬਹੁਤ ਸਾਰੀਆਂ ਫੈਮਿਲੀਜ਼ ਹੈ ਹਾਇਰ ਕਵਰੇਜ ਲੈਂਦੀਆਂ ਨੇ, ਕਿਉਂਕਿ ਇਸ ਟਾਈਮ ਤੇ ਬਹੁਤ ਵਾਰ ਇੱਦਾਂ ਦੇ ਕੇਸਿਸ ਦੇਖ ਰਹੇ ਹਾਂ ਕਿ ਜਦੋਂ ਹੋਸਪਿਟਲਾਈਜੇਸ਼ਨ ਹੁੰਦੀ ਹੈ, ਕਈ ਵਾਰ 1.5 ਲੱਖ, 2 ਲੱਖ ਤੋਂ ਵੀ ਉੱਤੇ ਦੇ ਕਲੇਮਸ ਆ ਜਾਂਦੇ ਨੇ, ਕੋਈ ਸਿਕਨੈਸ, ਕੋਈ ਇੰਜਰੀ ਇੱਦਾਂ ਦੀ ਕੰਡੀਸ਼ਨ ਆ ਜਾਂਦੀ ਹੈ ਕਿ ਪਰਸਨ ਉੱਥੇ ਬੈੱਡ ਤੇ ਹੈਗੇ ਆ। ਸੋ ਉਸ ਟਾਈਮ ਤੇ ਜਿਹੜਾ ਵੀ ਹੋਸਪਿਟਲ ਦਾ ਖਰਚਾ ਹੈਗਾ, ਉਹ ਸਾਰਾ ਕੁਛ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਕੀਤਾ ਜਾ ਸਕਦਾ ਹੈ। ਬੈਨੀਫਿਟਸ ਦੀ ਜੇ ਗੱਲ ਕਰੀਏ, ਜਦੋਂ ਆਪਾਂ 0 deductible ਦੇ ਨਾਲ ਜਾਂਦੇ ਹਾਂ, ਚਾਹੇ ਵਿਜ਼ਿਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ, ਕੋਈ ਵੀ ਵਾਕਿੰਗ ਕਲੀਨਿਕ ਜਾਣਾ ਪੈ ਗਿਆ, ਕੋਈ ਛੋਟੀ ਮੋਟੀ ਸਿਕਨੈਸ ਇੰਜਰੀ ਹੈ, ਕੋਈ ਸਲਿਪ ਐਂਡ ਫਾਲ ਹੈ, ਸੋ ਉਹ ਸਾਰੇ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਕਵਰ ਕੀਤੇ ਜਾ ਸਕਦੇ ਨੇ। ਸੋ ਮੈਂ ਤਾਂ ਬਸ ਇੰਨਾ ਕਹਿੰਦੀ ਹਾਂ ਕਿ ਜਦੋਂ ਵੀ ਕਿਸੇ ਨੇ ਆਉਣਾ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਉੱਤੇ ਉਸ ਪਰਸਨ ਦੀ ਲਾਇਬਿਲਿਟੀ ਨਾ ਪਵੇ, ਤਾਂ ਸਭ ਨਾਲੋਂ ਵੱਡਾ ਗਿਫਟ ਉਹਨਾਂ ਦੇ ਲਈ ਇਹੀ ਹੁੰਦਾ ਕਿ ਉਹਨਾਂ ਨੂੰ ਉਹਨਾਂ ਦੀ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ ਲਾ ਕੇ ਦੇਵੋ, ਤਾਂ ਕਿ ਉਹਨਾਂ ਨੂੰ ਵੀ ਤੁਸੀਂ ਕਵਰ ਕਰ ਲਿੱਤਾ ਤੇ ਨਾਲ ਦੇ ਨਾਲ ਆਪਣੇ ਆਪ ਨੂੰ ਕਵਰ ਕਰ ਲਿੱਤਾ। ਕਿਉਂਕਿ ਜਿਹੜੇ ਪਰਸਨ ਨੇ ਸਪੋਂਸਰ ਕੀਤਾ, ਇੱਕ ਰਿਸਪੋਂਸੀਬਿਲਟੀ ਲਿੱਤੀ ਹੁੰਦੀ ਹੈ ਕਿ ਇਹਨੂੰ ਪਰਸਨ ਨੂੰ ਜੇ ਕਿਸੇ ਵੀ ਤਰ੍ਹਾਂ ਦੀ ਇੱਦਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਰਿਸਪੋਂਸੀਬਲ ਹੈਗੇ ਹਾਂ। ਸੋ ਉਸ ਟਾਈਮ ਤੇ ਇੰਸਟੈਡ ਕਿ ਤੁਹਾਡੇ ਉੱਤੇ ਉਹ ਲਾਇਬਿਲਿਟੀ ਆਵੇ ਲੱਖਾਂ ਡਾਲਰਾਂ ਦੇ ਵਿੱਚ, ਇੰਸਟੈਡ ਆਫ ਦੈਟ ਆਪਾਂ ਕਪਲ ਆਫ $100 ਖਰਚ ਕੇ ਉਹਨਾਂ ਦੇ ਲਈ ਮੈਡੀਕਲ ਇੰਸ਼ੋਰੈਂਸ ਕਰਵਾ ਸਕਦੇ ਹਾਂ। ਦੂਜੀ ਚੀਜ਼ ਪ੍ਰੀਮੀਅਮਸ, ਪ੍ਰੀਮੀਅਮਸ ਬਿਲਕੁਲ ਤੁਸੀਂ ਇਕੱਠਾ ਵੀ ਪੇ ਕਰ ਸਕਦੇ ਹੁੰਦੇ ਹੋ, ਐਨੁਅਲੀ ਜਾਂ ਮੰਥਲੀ ਵੀ ਜਾ ਸਕਦੇ ਹੁੰਦੇ ਆ। ਤੁਸੀਂ ਇਹ ਮੰਥਲੀ ਪੇਮੈਂਟਸ ਕਰਕੇ ਉਹਨਾਂ ਨੂੰ ਕਵਰ ਅਪ ਕਰ ਸਕਦੇ ਹੋ, ਐਂਡ ਓਨੇ ਟਾਈਮ ਦੀ ਹੀ ਕਵਰੇਜ ਲੈਣੀ ਹੁੰਦੀ ਹੈ ਜਦੋਂ ਇੱਥੇ ਤੱਕ ਉਹ ਇੱਥੇ ਰਹਿ ਰਹੇ ਨੇ। ਜਦੋਂ ਵੀ ਵਾਪਸ ਚਲੇ ਜਾਂਦੇ ਨੇ ਤੁਹਾਡੀਆਂ ਮੰਥਲੀ ਪੇਮੈਂਟਸ ਰੁਕ ਜਾਂਦੀਆਂ ਨੇ। ਈਵਨ ਦੋ ਚਾਹੇ ਕਲੇਮਸ ਵੀ ਆ ਚੁੱਕੇ ਨੇ ਤਾਂ ਵੀ ਇੱਦਾਂ ਦੀ ਇੰਸ਼ੋਰੈਂਸ ਕੰਪਨੀਜ਼ ਹੈ ਜਿਹੜੀਆਂ ਕਿ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਪੈਸਾ ਚਾਰਜ ਨਹੀਂ ਕਰਦੀਆਂ ਤੇ ਪਾਰਸ਼ਲ ਰਿਫੰਡ ਪ੍ਰੋਸੀਡ ਕਰ ਦਿੰਦੀਆਂ ਨੇ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਜੇ ਤੁਹਾਨੂੰ ਵੀ ਕੋਈ ਸੁਪਰਵਾਈਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਜਾਂ ਖੁਦ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਆਪਣੀ ਮੈਡੀਕਲ ਇੰਸ਼ੋਰੈਂਸ ਲੈ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509। ਆਲਰੇਡੀ ਪੇਰੈਂਟਸ ਇੱਥੇ ਨੇ, ਧਿਆਨ ਰੱਖੋ ਉਹਨਾਂ ਦੀ ਪਾਲਿਸੀ ਨੇ ਕਦੋਂ ਐਕਸਪਾਇਰ ਹੋਣਾ ਹੈ, ਚਾਹੇ ਉਹ ਸੁਪਰ ਵੀਜ਼ਾ ਦੀ ਹੈ, ਵਿਜ਼ਿਟਰ ਵੀਜ਼ਾ ਦੀ ਹੈ, ਤਾਂ ਕਿ ਪਹਿਲਾਂ ਹੀ ਉਹਨਾਂ ਦੀ ਕਵਰੇਜ ਲੈ ਕੇ ਜਦੋਂ ਪੁਰਾਣੀ ਨੇ ਖਤਮ ਹੋਣਾ ਨਾਲ ਦੀ ਨਾਲ ਨਵੀਂ ਕਿਕਟ ਇਨ ਕਰ ਜਾਵੇ, ਤਾਂ ਕਿ ਕੋਈ ਵੇਟਿੰਗ ਪੀਰੀਅਡ ਅਕਰ ਨਾ ਹੋਵੇ।
1: ਬਿਲਕੁਲ ਜੀ। ਸੋ ਅਗਲੇ ਲਿੰਕ ਦੇ ਵਿੱਚ ਫਿਰ ਮਿਲਾਂਗੇ ਔਰ ਤੁਹਾਨੂੰ ਹੋਰ ਇਨਫੋਰਮੇਸ਼ਨ ਦੇਵਾਂਗੇ ਇੰਸ਼ੋਰੈਂਸ ਦੇ ਬਾਬਤ। ਮੋਨਾ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ 905-673-3337 9056-733-337। ਸੋ ਬਹੁਤ ਸਾਰੀਆਂ ਕਾਲਸ ਨੇ। ਗਗਨਦੀਪ ਜੀ 29 ਮਿੰਟ ਤੋਂ ਹੋਲਡ ਨੇ, ਸੰਧੂ ਸਾਹਿਬ ਨਵ ਏਅਰ ਕੰਫਰਟ ਤੋਂ ਪਿਛਲੇ 34 ਮਿੰਟ ਤੋਂ ਹੋਲਡ 'ਤੇ ਨੇ। ਸੋ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਨਵ ਏਅਰ ਕੰਫਰਟ ਤੋਂ ਪਹਿਲੀਆਂ ਕਾਲਸ ਵੱਲ ਚੱਲਦੇ ਹਾਂ। ਤੋ ਰਮੇਸ਼ ਜੀ ਆਪਾਂ ਚੱਲੀਏ ਕਾਲਸ ਦੇ ਵੱਲ, ਤੁਹਾਡੀ ਇਜਾਜ਼ਤ ਮਾਫ਼ ਕਰਨਾ ਮੈਂ ਲਈ ਨਹੀਂ। ਜੀ
2: ਜੀ ਸੰਧੂ ਸਾਹਿਬ
1: ਜੀ, ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ।
5: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਹਰਮੇਸ਼ਪੁਰੀ ਜੀ, ਮੈਂ ਸੰਧੂ ਸਾਹਿਬ ਤੁਹਾਨੂੰ ਇਹ ਵਧਾਈ ਦੇਣਾ ਚਾਹੁੰਦਾ, ਤੁਸੀਂ ਕੱਲ੍ਹ ਉੱਥੇ ਜਿਹੜੀ ਪ੍ਰੈਸ ਮਿਲਣੀ ਕੀਤੀ ਔਰ ਮੈਨੂੰ ਵੀ ਆਉਣ ਦਾ ਮਾਣ ਬਖਸ਼ਿਆ। ਅਸੀਂ ਤਾਂ ਪਹਿਲਾਂ ਤੁਹਾਡੇ ਬੜੇ ਕਾਇਲ ਸੀ ਤੁਹਾਡੇ ਲਫ਼ਜ਼ਾਂ ਦੇ, ਤੁਹਾਡੀਆਂ ਗੱਲਾਂ ਦੇ, ਅੰਦਾਜ਼ ਦੇ, ਤੇ ਕੱਲ੍ਹ ਜਿੰਨਾ ਵਧੀਆ ਪ੍ਰੋਗਰਾਮ ਹੋਇਆ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ। ਪਰਮਾਤਮਾ ਕਰੇ ਤੁਸੀਂ ਇੱਦਾਂ ਆਪਣੀ ਜ਼ਿੰਦਗੀ 'ਚ ਅੱਗੇ ਵਧੋ, ਤੇ ਬੜਾ ਇਨਫੋਰਮੇਟਿਵ ਪ੍ਰੋਗਰਾਮ ਹੁੰਦਾ, ਮੈਂ ਗੱਲਾਂ ਤਾਂ ਹੋਰ ਕਰਨੀਆਂ ਚਾਹੁੰਦਾ ਪਰ ਲੋਕੀ ਰਿਵੇਜ਼ਨ ਜ਼ਿਆਦਾ ਸੁਣਨਾ ਚਾਹੁੰਦੇ, ਇਸ ਕਰਕੇ ਦਾਲ ਚੁਣਾ 30 ਸੈਕਿੰਡ ਦੀ।
1: ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਕੱਲ੍ਹ ਦੀ ਪ੍ਰੈਸ ਕਾਨਫਰੰਸ ਦਾ ਮੈਂ ਖੂਬਸੂਰਤ ਸੁਨੇਹਾ ਦੇ ਦਾਂ ਵੈਰੀ ਕੁਇਕ। 24 ਜੁਲਾਈ ਨੂੰ ਮਾਸਟਰ ਸਲੀਮ ਜੀ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਆ ਰਹੇ ਨੇ, 24 ਜੁਲਾਈ ਨੂੰ। ਇੱਕ ਚੰਗਾ ਰੂਹਦਾਰੀ ਵਾਲਾ ਮਿਊਜ਼ਿਕ, ਚੰਗੀ ਗਾਇਕੀ ਨੂੰ ਸੁਣਨਾ ਤੁਸੀਂ ਚਾਹੋਗੇ ਤਾਂ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਟਿਕਟਾਂ ਤੁਸੀਂ ਮਿਲਣਾ tix.com ਤੋਂ ਲੈ ਸਕਦੇ ਹੋ, ਜਾਂ ਤੁਸੀਂ 4370000 4378700001 ਤੁਸੀਂ ਟਿਕਟਾਂ ਲੈ ਲਿਓ ਅਤੇ ਮਾਸਟਰ ਸਲੀਮ ਦੀ ਖੂਬਸੂਰਤ ਗਾਇਕੀ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਗਗਨਦੀਪ ਜੀ। ਸੋ ਸੰਧੂ ਸਾਹਿਬ ਨੇ ਤਾਂ ਸਿਰਫ ਥੈਂਕ ਯੂ ਕੀਤਾ ਆ, ਅਤੇ ਮੈਨੂੰ ਲੱਗਦਾ ਕਿ ਆਪਾਂ ਇਕੱਠਾ ਹੀ ਰਮੇਸ਼ ਜੀ ਤੋਂ ਜਵਾਬ ਲੈ ਲਾਂਗੇ ਜੀ। ਜੀ ਗਗਨਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
6: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਰਮੇਸ਼ ਜੀ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ ਕੱਲ੍ਹ ਗੱਲ ਕੀਤੀ ਸੀ ਜਿਹੜੀ ਮੂਵੀ ਸਤਲੁਜ ਦੇ ਬਾਰੇ, ਕਿ ਇਹ ਇੱਕਦਮ ਰਿਲੀਜ਼ ਕਰਕੇ ਪਹਿਲਾਂ ਕਾਫੀ ਲੰਬੇ ਸਮੇਂ ਤੋਂ ਬੈਨ ਸੀ, ਤੇ ਉਹ ਥੋੜੇ ਸ਼ੱਕ ਸ਼ੁਭਾ ਜਿਹੜੇ ਸੀ ਉਹ ਕੱਲ੍ਹ ਹੀ ਕਈ ਵਾਰੀ ਬੜੀ ਜਲਦੀ ਦੂਰ ਹੋ ਜਾਂਦੇ ਨੇ, ਕੱਲ੍ਹ ਹੀ ਦੂਰ ਹੋ ਗਏ। ਇੱਕ ਪ੍ਰੈਸ ਕਾਨਫਰੰਸ ਦੇਖੀ ਬਾਈ ਚਾਂਸ, ਅਸੀਂ ਵੀਡੀਓ ਦੇਖਦੇ ਰੀਲ ਤੇ ਉਹ ਆ ਗਈ, ਰਵਨੀਤ ਬਿੱਟੂ ਦੀ ਸੀ ਉਹ, ਤੇ ਉਹਦੇ ਵਿੱਚ ਉਹ ਜਿਸ ਤਰੀਕੇ ਕਹਿ ਰਿਹਾ ਸੀ ਉਹ ਇੱਕੋ ਹੀ ਲਾਈਨ ਦੇ ਵਿੱਚ ਮੈਨੂੰ ਸਮਝ ਆ ਗਿਆ। ਉਹ ਲਾਈਨ ਇਹ ਸੀ ਕਿ ਹਿੰਦੂਓ ਤੁਸੀਂ ਕਦੋਂ ਜਾਗੋਗੇ, ਇਹ ਸ਼ਬਦ ਉਹਨਾਂ ਦੇ ਸੀ। ਉੱਥੋਂ ਸਮਝ ਮੇਰੇ ਕਹਿ ਲਓ ਵੀ ਸਾਰੇ ਜਿਹੜੇ ਡਾਊਟ ਸੀ ਉਹ ਪਿੱਛੋਂ ਜੁੜ ਗਏ, ਕਿਉਂ ਮੂਵੀ ਨੂੰ ਇੰਨੇ ਦੇਰ ਰੋਕਿਆ ਗਿਆ ਤਾਂ ਕਿ ਇਲੈਕਸ਼ਨ ਨੇੜੇ ਆ ਜਾਣ, ਕਿਉਂ ਰਿਲੀਜ਼ ਕਰਕੇ ਇੱਕਦਮ ਹਟਾ ਦਿੱਤਾ ਗਿਆ, ਕਿਉਂਕਿ ਇਹ ਚੀਜ਼ ਉਹਨਾਂ ਨੂੰ ਵੀ ਪਤਾ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ ਭਾਜਪਾ ਜਾਂ ਹੋਰ ਵੀ ਸਰਕਾਰਾਂ ਇੰਨੀਆਂ ਕਮਲੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਇਹ ਨਹੀਂ ਵੀ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅੱਛਾ ਮੂਵੀ ਅਸੀਂ ਬੈਨ ਕਰ ਦਾਂਗੇ ਤਾਂ ਲੋਕ ਦੇਖਣ ਉਹ ਹਟ ਜਾਣਗੇ। ਉਹਨਾਂ ਨੂੰ ਪਤਾ ਵੀ ਜਿੰਨੀ ਬੈਨ ਕਰਾਂਗੇ ਉਨੀ ਹੋਰ ਤੇਜ਼ੀ ਨਾਲ ਫੈਲੇਗੀ, ਤੇ ਉਸ ਤੋਂ ਬਾਅਦ ਹੁਣ ਪੋਲਰਾਈਜੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਕਿ ਹਿੰਦੂਆਂ ਨੂੰ ਥੋੜ੍ਹਾ ਜਿਹਾ ਇੱਧਰ ਇੱਧਰ ਕਰ ਲਓ, ਆਪਣੇ ਵਾਲੇ ਪਾਸੇ ਕਰ ਲਓ ਵੀ ਦੇਖੋ ਜੀ ਅਸੀਂ ਤੁਹਾਡੇ ਰੱਖੇ ਹਾਂ ਤੁਸੀਂ ਬੋਲੋ, ਤੇ ਇਹ ਜਿਹੜਾ ਕਾਰਨ ਹੈ ਮੈਨੂੰ ਜੋ ਸਮਝ ਆਇਆ ਇਹਦੇ ਵਿੱਚੋਂ। ਔਰ ਇੱਕ ਮੈਂ ਛੋਟੀ ਜਿਹੀ ਟਿੱਪਣੀ ਹੋਰ ਕਰਦਾ ਕਿ ਆਉਣ ਵਾਲੇ ਸਮੇਂ 'ਚ ਜਿੱਦਾਂ ਕਸ਼ਮੀਰ ਫਾਈਲ ਤੇ ਕੇਰਲਾ ਫਾਈਲ, ਮੈਨੂੰ ਲੱਗਦਾ ਵੀ ਸ਼ਾਇਦ ਪੰਜਾਬ ਫਾਈਲ ਵੀ ਇਹਨਾਂ ਨੇ ਬੜੀ ਛੇਤੀ ਬਣਾ ਦੇਣੀ ਹੈ, ਪ੍ਰੋਪੇਗੰਡਾ ਵਗੈਰਾ ਕਰ ਕੁਰ ਇਹ ਹੋ ਸਕਦਾ ਉਹ ਸ਼ਾਇਦ ਬਣ ਵੀ ਗਈ ਹੋਵੇ, ਰਿਲੀਜ਼ ਹੋ ਜਾਵੇ। ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ
1: ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਚਲੋ ਮੈਂ ਤੇ ਕੱਲ ਵੀ ਇਸ ਗੱਲ ਦੇ ਨਾਲ ਸਹਿਮਤ ਸੀ ਕਿ ਇਸ ਗੱਲ ਤੋਂ ਇਨਕਾਰ ਤਾਂ ਹੋ ਹੀ ਨਹੀਂ ਸਕਦਾ। ਬਾਕੀ ਜਿਹੜੀ ਦੂਸਰੀ ਗੱਲ ਆ, ਮੈਨੂੰ ਇਹ ਲੱਗਦਾ ਕਿ ਬਤੌਰ ਪੰਜਾਬੀ ਡਿਊਟੀ ਬਣਦੀ ਹੈ ਹਰ ਇੱਕ ਬੁੱਧੀਜੀਵੀ ਦੀ, ਜਿਹੜਾ ਆਪਣੇ ਆਪ ਨੂੰ ਸਿਆਣਾ ਮੰਨਦਾ, ਕਿ ਮੈਂ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਦਹਾਕਿਆਂ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਅਸੀਂ ਜੋ ਪੰਜਾਬ 'ਚ ਹੋਇਆ ਉਹਨੂੰ ਇਕੱਲਾ ਸਿੱਖ ਵਰਸਿਸ ਨਾ ਕਹੀਏ। ਇਹ ਠੀਕ ਹੈ, ਮੈਨੂੰ ਪਤਾ ਆ ਸਿੱਖਾਂ ਤੇ ਜ਼ੁਲਮ ਹੋਏ ਆ, ਮੈਂ ਨਿਆਣਾ ਨਹੀਂ, ਮੈਨੂੰ ਸਾਰਾ ਪਤਾ ਕਿ ਜ਼ੁਲਮ ਕਿਉਂ ਹੋਏ, ਉਹਨਾਂ ਦੀ ਮੰਗ ਕੀ ਸੀ, ਉਸ ਮੰਗ ਨੂੰ ਕਿਵੇਂ ਦੱਬਿਆ ਕੁੱਟਿਆ ਗਿਆ, ਉਹ ਕਿਵੇਂ ਅੱਤਵਾਦ ਵਿੱਚ ਮਾੜੇ ਚਿਹਰੇ ਆਏ ਜਾਂ ਨਹੀਂ ਸੀਗੇ, ਤੇ ਕਿਵੇਂ ਲੋਕ ਉਹਦੇ ਵਿੱਚ ਵਾੜ ਕੇ ਉਹਨੂੰ ਬਦਨਾਮ ਕੀਤਾ ਗਿਆ, ਮੈਨੂੰ ਸਭ ਸਮਝਦਾ ਹੈ। ਪਰੰਤੂ ਫਿਰ ਵੀ ਮੈਨੂੰ ਲੱਗਦਾ ਕਿ ਇਹਦੇ ਵਿੱਚ ਇੱਕ ਪੰਜਾਬੀ ਸ਼ਬਦ ਜੇ ਅਸੀਂ ਫਿੱਟ ਕਰਾਂਗੇ, ਉਹਦੇ ਵਿੱਚ ਹਿੰਦੂ ਵੀ ਆ ਜਾਂਦੇ ਆ, ਉਹਦੇ ਵਿੱਚ ਸਿੱਖ ਵੀ ਆ ਜਾਂਦੇ, ਉਹ ਚ ਈਸਾਈ ਵੀ ਆ ਜਾਂਦੇ, ਉਹ ਚ ਹਲਕੀਆਂ ਜਾਤਾਂ ਦੇ ਵੀ ਆ ਜਾਂਦੇ ਤੇ ਉਪਲੀਆਂ ਜਾਤਾਂ ਦੇ ਵੀ ਆ ਜਾਂਦੇ ਆ। ਕਈ ਵਾਰੀ ਅਸੀਂ ਵੀ ਉਹ ਜਿਹੜੇ ਸ਼ਬਦ ਆਪਣੇ ਨੂੰ ਕਹਿੰਦੇ ਤੇ ਪਤਾ ਨੀ ਚੰਗੇ ਲਈ ਹੋਵਾਂਗੇ, ਪਰੰਤੂ ਸਾਡੇ ਲਈ ਕਸੂਤੇ ਬਣ ਜਾਂਦੇ, ਫਸ ਜਾਂਦੇ ਆ। ਭਾਜਪਾ ਉਹਦਾ ਮਿਸਯੂਜ਼ ਕਰੇਗੀ, ਇਹ ਬਿਲਕੁਲ ਤੁਸੀਂ ਠੀਕ ਕਿਹਾ ਆ ਕਿ ਆ ਜਿਹੜੀ ਚੀਜ਼ ਇਸ ਵੇਲੇ, ਇੱਕ ਕੱਲਾ ਰਵਨੀਤ ਬਿੱਟੂ ਕਿ ਹੋਰ ਵੀ ਹੈਗੇ ਇੱਦਾਂ ਦੇ ਪੰਜ ਚਾਰ ਜਿਹੜੇ ਇਸ ਚੀਜ਼ ਚ ਨਵਾਂ ਹੀ ਅੰਕੜਾ ਲਿਆ ਰਹੇ ਆ ਕਿ ਭਾਈ ਇਕੱਲੇ ਸਿੱਖ ਕਿਉਂ ਹਿੰਦੂ ਵੀ ਮਾਰੇ ਗਏ, ਹਾਲਾਂਕਿ ਇਨਕਾਰ ਹੀ ਨੀ। ਮੈਂ ਤੇ ਮੈਂ ਬਤੌਰ ਪੱਤਰਕਾਰ ਕਦੇ ਵੀ ਨੀ ਇਨਕਾਰ ਕਰਦਾ ਕਿ ਹਿੰਦੂ ਨਹੀਂ ਮਾਰੇ ਗਏ, ਮੈਂ ਤੇ ਕਹਿੰਦੇ ਮਾਰੇ ਗਏ, ਮੈਂ ਤੇ ਕਹਿੰਦਾ ਰੋਡੇ ਪੋਡੇ ਵੀ ਮਾਰੇ ਗਏ, ਸਿੱਖ ਵੀ ਮਾਰੇ ਗਏ, ਕਾਮਰੇਡ ਵੀ ਮਾਰੇ ਗਏ, ਉਹਨਾਂ ਨੇ ਉਹ ਮਾਰੇ, ਉਹਨਾਂ ਨੇ ਉਹ ਮਾਰੇ, ਵੱਧ ਕੋਈ ਚਲੋ ਠੀਕ ਹੈ, ਬਾਅਦ ਵਿੱਚ ਸਰਕਾਰਾਂ ਸਿੱਧਾ ਪੱਧਰਾ ਮੈਦਾਨ ਚ ਆ ਗਈਆਂ, ਅਗਲਿਆਂ ਨੇ ਉਹ ਵੀ ਮਾਰ ਦਿੱਤੇ ਜਿਹੜੇ ਮਾਰਦੇ ਸੀ। ਸੋ ਇਸ ਕਰਕੇ ਬਹੁਤ ਕੁਛ ਹੋਇਆ ਹੈਗਾ, ਇੱਕ ਲੰਬਾ ਚੌੜਾ ਵਰਤਾਂਤ ਹੈ, ਉਸ ਵਰਤਾਂਤ ਨੂੰ ਲੌਜੀਕਲੀ ਪੜ੍ਹਨ ਸਿੱਖਣ ਤੇ ਸਮਝਣ ਦੀ ਲੋੜ ਹੈ। ਜਦੋਂ ਅਸੀਂ ਲੌਜੀਕਲੀ ਪੜ੍ਹਾਂਗੇ ਫਿਰ ਸਾਨੂੰ ਸਮਝ ਆ ਜਾਏਗਾ ਕਿ ਉਹ ਇੱਕ ਵਿਧੀਵਤ ਕਤਲੋਗਾਰਤ ਹੋਈ ਸੀ, ਉਹਦੇ ਵਿੱਚ ਜੇ ਕਿਸੇ ਹਿੰਦੂ ਦਾ ਕਤਲ ਕਰਵਾਇਆ ਗਿਆ ਜਾਂ ਹੋਇਆ ਉਹ ਵੀ ਇੱਕ ਕਾਰਨ ਸੀ, ਜੇ ਸਿੱਖ ਮਾਰੇ ਗਏ ਉਹ ਵੀ ਇੱਕ ਕਾਰਨ ਸੀ। ਉਹ ਹਿੰਦੂ ਸਿੱਖ ਦੀ ਲੜਾਈ ਤੇ ਸੀਗੇ ਹੀ ਨਹੀਂ ਕਦੇ, ਜਿਹੜੀ ਪੰਜਾਬ ਦੀ, ਪੰਜਾਬ ਵਿੱਚ ਕਦੇ ਗੱਲ ਹੀ ਨਹੀਂ ਸੀ ਕਿ ਮੰਦਿਰ ਢਾਉਣੇ ਆ ਜਾਂ ਇਕੱਲੇ ਗੁਰਦੁਆਰੇ ਵਿੱਚ ਆਉਣੇ ਆ ਜਾਂ ਹਿੰਦੂਆਂ ਨੂੰ ਬਾਹਰ ਕੱਢਣਾ, ਹੁਣ ਉਹ ਬਣਾਈ ਜਾ ਰਹੀ ਹੈ। ਤੇ ਮੈਨੂੰ ਲੱਗਦਾ ਕਿ ਉਹ ਅਸੀਂ ਹੀ ਤੁਸੀਂ ਹੀ ਬਚਾ ਸਕਦੇ ਹਾਂ ਜਦੋਂ ਅਸੀਂ ਇਹੋ ਜਿਹੇ ਮੁੱਦੇ ਤੇ ਚਰਚਾ ਕਰਦੇ ਹਾਂ, ਉਹਦੇ ਵਿੱਚ ਪੰਜਾਬੀ ਸ਼ਬਦ ਨੂੰ ਜ਼ਰੂਰ ਸਥਾਨ ਦਈਏ ਤੇ ਇਕੱਲਾ ਅਸੀਂ ਇੱਕ ਵਰਗ ਨੂੰ ਨਾ ਉਸ ਗੱਲ 'ਚ ਲੈ ਕੇ ਜਾਈਏ, ਨਹੀਂ ਤੇ ਅਸੀਂ ਆਪ ਕਸੂਤੇ ਫਸ ਜਾਵਾਂਗੇ, ਉਹ ਤੇ ਸਾਹਮਣੇ ਵਾਲੇ ਤੇ ਬੈਠੇ ਆ ਇਸ ਚੀਜ਼ ਦੀ, ਉਸ ਸ਼ਹਿਰ ਤੇ। ਸੋ ਇਸ ਕਰਕੇ ਉਹ ਤੁਸੀਂ ਵੀ ਸਮਝਣ ਲੱਗ ਪਏ ਹੋ, ਆਪਾਂ ਸਾਹਮਣੇ ਵਾਲੇ ਦੀਆਂ ਗੱਲਾਂ ਦਾ ਤੋੜ ਪਹਿਲਾਂ ਹੀ ਤਿਆਰ ਰੱਖੀਏ।
1: ਸੋ ਬਿਲਕੁਲ ਜੀ, ਉਹ ਨਾਲ ਦੀ ਨਾਲ ਆਲਵੇ ਰੂਫਰਸ ਦਾ ਤੁਹਾਨੂੰ ਸੁਨੇਹਾ ਦੇ ਦਈਏ, ਘਰ ਦੀਆਂ ਛੱਤਾਂ ਠੀਕ ਕਰਾਉਣੀਆਂ, ਫਿਕਸ ਕਰਾਉਣੀਆਂ ਜਾਂ ਕਮਰਸ਼ੀਅਲ ਤੁਹਾਡੀ ਯੂਨਿਟ ਆ ਉਹ ਲੀਕ ਕਰਨ ਲੱਗ ਗਈ ਆ, ਤੁਹਾਨੂੰ ਸਮਾਂ ਆ ਗਿਆ ਕਿ ਉਹ ਛੱਤ ਠੀਕ ਕਰਵਾਉਣੀ ਆ ਜਾਂ ਨਵੀਂ ਛੱਤ ਤੁਸੀਂ ਲਵਾਉਣਾ ਚਾਹੁੰਦੇ ਹੋ, ਤਾਂ ਆਲਵੇ ਰੂਫਰਸ ਨਾਲ ਤੁਸੀਂ ਗੱਲਬਾਤ ਕਰ ਲਓ। 15 ਸਾਲਾਂ ਦਾ ਤਜ਼ਰਬਾ ਆ, ਚਾਹੇ ਤੁਹਾਡੀ ਸ਼ਿੰਗਲ ਰੂਫ ਆ, ਮੈਟਲ ਰੂਫ ਆ, ਫਲੈਟ ਰੂਫ ਆ, ਬਸ ਸਾਰੀਆਂ ਰੂਫਾਂ ਦਾ ਇੱਕੋ ਹੀ ਹੱਲ, ਆਲਵੇ ਰੂਫਰਸ। 647-505-0943 6475050943 ਤੇ ਤੁਸੀਂ ਆਲਵੇ ਰੂਫਰਸ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਨਾਲ ਦੀ ਨਾਲ ਤੁਹਾਨੂੰ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਸੁਨੇਹਾ ਜ਼ਰੂਰ ਦਈਏ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਫਿਊਨਲ ਅਤੇ ਕ੍ਰਿਮੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਅੱਜ ਦੇ ਪ੍ਰਾਈਜ਼ ਲੌਕ ਹੋ ਸਕਦੇ ਆ। ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੁੰਦੇ ਹੋ, ਆਪਣੀ ਜ਼ਿੰਮੇਵਾਰੀ ਲਈ ਖੁਦਾਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ 905-458-2222 ਜਾਣ ਤੋਂ ਬਾਅਦ ਆਪਣੇ ਪਿਆਰਿਆਂ 'ਤੇ ਬੋਝ ਨਹੀਂ ਬਣਨਾ ਚਾਹੁੰਦੇ ਤਾਂ 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਹੋ ਜੀ।
7: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ
7: ਜੀ, ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ, ਰਮੇਸ਼ ਹੋਣੇ ਬੜੀ ਵਧੀਆ ਗੱਲ ਕੀਤੀ, ਬੀਬੀਆਂ ਬੜੀਆਂ ਖੁਸ਼ ਨੇ। ਤੁਸੀਂ ਇੱਕ ਲਫ਼ਜ਼ ਯੂਜ਼ ਕੀਤਾ ਵੀ ਪੰਜਾਬ ਦੇ ਲੋਕਾਂ ਨੂੰ ਵੰਗਦੇ ਬਣਾ ਦਿੱਤਾ ਗਿਆ। ਮੈਂ ਤੁਹਾਡੇ ਇਸੀ ਗੱਲ ਨੂੰ, ਵੱਡੀ ਗੱਲ ਨੂੰ ਮਾੜੀ ਲੱਗੇ ਤੋਰਾਂ ਦਾ, ਤੁਹਾਨੂੰ ਵੀ ਪਤਾ ਪਹਿਲਾਂ ਸਾਡੇ ਘਰਾਂ ਚ ਨਾ ਬੀਬੀਆਂ ਆਉਂਦੀਆਂ ਹੁੰਦੀਆਂ ਸੀ, ਉਹ ਲੈ ਕੇ ਪ੍ਰਭ ਜੀ ਕੀ ਆਉਂਦੀਆਂ ਸੀ, ਸੂਈਆਂ, ਸੰਧੂਈਆਂ, ਬਕਸੂਲੇ ਤੇ ਦਾਤਾਂ। ਤੇ ਅਸੀਂ ਉਹਨਾਂ ਨੂੰ ਕੀ ਕਰਦੇ, ਸਾਡੀਆਂ ਮਾਵਾਂ ਦਾਦੀਆਂ ਕੀ ਕਰਦੀਆਂ ਸੀ, ਉਹਨਾਂ ਨੇ ਬਹਿਣਾ, ਉਹਨਾਂ ਨੂੰ ਚਾਹ ਪਾਣੀ ਦੇਣਾ ਤੇ ਨਾਲ ਉਹਨੂੰ ਆਟਾ ਚੌਲ ਜਾਂ ਕੁਛ ਨਾ ਕੁਛ ਉਹਨਾਂ ਨੂੰ ਰਾਸ਼ਨ ਦੇਣਾ। ਅੱਜ ਸਾਡੇ ਹਾਲਾਤ ਇਹ ਹੋਏ ਨੇ ਕਿ ਅਸੀਂ ਉਹ ਰਾਸ਼ਨ ਮੰਗਣ ਡੇ, ਚੰਗੇ ਚੰਗੇ ਘਰਾਂ ਦੇ ਮੰਗਣ ਡੇ
1: ਆ।
7: ਮੇਰੀ ਤਾਂ ਤੁਹਾਡੀ ਗੱਲ ਨੂੰ ਵੱਡੀ ਕੀਤੀ ਹੈ। ਦੂਸਰੀ ਭੈਣ ਰਮੇਸ਼ ਜੀ, ਦੇਖੋ ਤੁਸੀਂ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕਿਸੇ ਪਾਸੋਂ ਵੀ ਪਿੱਛੇ ਨਹੀਂ। ਜੇ ਅਸੀਂ ਐਨਕਾਊਂਟਰ ਦੀ ਗੱਲ ਕਰਨੇ ਆ ਤਾਂ ਅਸੀਂ ਅੱਗੇ ਹਾਂ, ਜੇ ਅਸੀਂ ਨਸ਼ੇ ਵੇਚਣ ਦੀ ਗੱਲ ਕਰਨੇ ਆ ਤਾਂ ਅਸੀਂ ਸਭ ਤੋਂ ਅੱਗੇ ਹਾਂ, ਤੇ ਹੁਣ ਤੇ ਸਾਨੂੰ ਮੈਂ ਕਹਿੰਦਾ ਵਾ ਵੀ ਸਾਡਾ ਗਿਨੀਜ ਬੁੱਕ ਚ ਵੀ ਨਾਂ ਆ ਗਿਆ ਕਿ ਸਾਡੇ ਪੰਜਾਬ ਦੀ ਪੁਲਿਸ ਜਿਹੜੀ ਹੈ ਉਹ FBI ਤੱਕ ਇੰਟਰਨੈਸ਼ਨਲ ਲੈਵਲ ਤੇ ਘੁੰਮਣ
1: ਜੀ।
7: ਹਾਂਜੀ ਬੜੀ ਵਧੀਆ ਗੱਲ ਹੈ। ਦੂਸਰੀ ਗੱਲ ਇਹ ਵੇਖੋ ਰਮੇਸ਼ ਜੀ ਨਾਲ ਹੀ ਅਸੀਂ ਕੱਲਾ DSP ਨੀ ਛੱਡਿਆ, ਉਹਨੂੰ ਪੁਲਿਸ ਲੱਭਣ ਜਾ ਰਹੀ ਹੈ, ਉਹਨੂੰ ਕੱਲਾ DSP ਨੇ ਉਹਦੇ ਨਾਲ ਇੱਕ ਜਸਵੀਰ ਸਿੰਘ ਤੇ ਇੱਕ ਸਤਨਾਮ ਸਿੰਘ। ਹਾਂਜੀ ਦੇਖੋ ਜੀ ਅਸੀਂ ਪੁਲਿਸ ਲੱਭਣ ਜਾ ਰਹੀ ਹੈ ਤੇ ਜਿਹੜਾ ਸਾਡਾ ਸਾਡੀ ਸਰਕਾਰ ਦਾ ਮੰਤਰੀ ਸੀ ਲਾਲਜੀਤ ਭੁੱਲਰ ਉਹਦਾ ਪਿਓ ਤੇ ਉਹਦਾ PA ਲੱਭਿਆ ਜਾ ਰਿਹਾ। ਹਾਂਜੀ ਅਸੀਂ ਬਾਹਰੋਂ ਵੱਡੇ ਸਾਗ ਫੜ ਕੇ ਲੈ ਕੇ ਆਉਣੇ ਨੇ, ਬਾਕੀ ਪ੍ਰੋਗਰਾਮ ਹਮੇਸ਼ਾ ਇੱਧਰ ਬੜਾ ਵਧੀਆ ਚੜ੍ਹਦੀ ਹੋਏ ਚਲੋ, ਲੇਕਿਨ ਸੁਣੀਆਂ ਖੁਣੀਆਂ ਤੋਂ ਦਰਦ ਵਾਲੀ ਪਾਸੇ
2: ਟਿੱਪਣੀ ਨੂੰ ਲਿਆ। ਜਸਵੰਤ ਸਿੰਘ ਖਾਲੜੇ ਦਾ ਕਤਲ ਦਾ ਦੋਸ਼ੀ ਜਸਪਾਲ ਸਿੰਘ ਜਮਾਨਤ ਤੇ ਭੇਜਿਆ, ਆਇਆ ਨੀ ਕਹਾਂਗਾ, ਭੇਜਿਆ, ਲੱਭ ਹੀ ਨੀ ਰਿਹਾ ਕਿੱਥੇ ਹੈ। ਉਹ ਇਸ਼ਾਰਾ ਬੜਾ ਸਿੱਧਾ ਨਜ਼ਰ ਆ ਰਿਹਾ ਕੁਛ ਦਿਨਾਂ ਚ, ਇਹ ਤੁਸੀਂ ਸਾਹਮਣੇ ਆ ਜਾਣੀ ਸਾਰੀ ਗੱਲ। ਔਰ ਕਿੱਡੀ ਵੱਡੀ ਗੱਲ ਸਰੋਤੇ ਦੱਸ ਗਏ ਆ ਜਿਹੜੀ ਕਈ ਵਾਰੀ ਦਿਮਾਗ ਦੇ ਵਿੱਚੋਂ ਵਿਸਰ ਜਾਂਦੀ ਹੈ, ਇੱਧਰ ਉੱਧਰ ਹੋ ਜਾਂਦੀ ਹੈ। ਰਾਜੀਤ ਸਿੰਘ ਭੁੱਲਰ ਇੱਥੋਂ ਏਡਾ ਉੱਚਾ ਲੰਬਾ ਲੱਭਿਆ ਹੀ ਨੀ ਕਿੱਥੇ ਚਲਾ ਗਿਆ, ਜਿਹੜਾ ਨਸ਼ੇ ਦਾ ਸਰਗਨਾ ਜਿਹਨੂੰ ਅਸੀਂ ਮਗਰਮੱਛ ਆਖਦੇ ਨਾ, ਜਿਹਨੂੰ ਭਗਵੰਤ ਮਾਨ ਵੀ ਕਹਿੰਦਾ ਇਕੱਲਾ ਮੱਛੀਆਂ ਨੇ ਮਗਰਮੱਛ ਪਾਣੀ, ਉਹ ਮੂਹਰਿਓ ਇਹਨੇ ਨਿਕਲ ਗਿਆ, ਅੱਜ ਤੱਕ ਕਾਬੂ ਨਹੀਂ ਆਇਆ। ਲਾਲਜੀਤ ਸਿੰਘ ਭੁੱਲਰ ਦਾ ਪਿਤਾ ਜਿਹੜਾ ਉਹ DM ਦੇ ਕਤਲਕਾਂਡ ਦੇ ਵਿੱਚ ਕਹਿੰਦਾ ਇਹ ਟੈਂਡਰ ਲਵੈ ਹੀ ਲੈਣੇ ਸਾਰੇ, ਮੈਂ ਮੰਤਰੀ ਦਾ ਪਏ ਆ, ਉਹ ਪਤਾ ਨੀ ਕਿੱਥੇ ਨਿਕਲ ਗਿਆ। ਸੋ ਕਹਿਣ ਤੋਂ ਭਾਵ ਹੈ ਕਿ ਇਹ ਸਾਰਾ ਜਿਹੜਾ ਚੀਜ਼ ਹੈ ਨਾ, ਅੱਜ ਵੀ ਸੰਧੂ ਸਾਹਿਬ ਅੱਜ ਵੀ ਉਹ ਠੀਕ ਹੈ, ਜਸਵੰਤ ਸਿੰਘ ਖਾਲੜੇ ਦੀ ਗੱਲ ਜਦੋਂ ਅਸੀਂ ਉਸ ਸਮੇਂ ਦੀ ਗੱਲ ਕਰਦੇ ਉਹ ਸੱਚ ਹੈ, ਅੱਜ ਵੀ ਉਹ ਸੱਚ ਇੱਥੇ ਉਵੇਂ ਹੀ ਉਸ ਰੂਪ ਦੇ ਵਿੱਚ, ਅੱਜ ਵੀ ਐਨਕਾਊਂਟਰ ਮਾਫ਼ ਕਰਨਾ ਝੂਠੇ ਹੋ ਰਹੇ ਹੈ, ਅੱਜ ਵੀ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਹੈ, ਅੱਜ ਵੀ ਕਿਤੇ ਨਾ ਕਿਤੇ ਗੜਬੜੀਆਂ ਹੈ, ਅੱਜ ਵੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਰਾਜੀਤ ਸਿੰਘ ਦੀ ਜਿਹੜੀ ਗੱਲ ਕਰ ਰਹੇ ਹਾਂ ਜਿਹੜਾ ADGP ਦੇ ਅਹੁਦੇ ਤੇ ਸੀ, ਅੱਜ ਵੀ ਤੇ ਉਹੀ ਸੇਮ ਹੈ। ਚਲੋ ਵਰਤਾਂਤ ਨਸ਼ਿਆਂ ਦਾ ਹੈ, ਉਸ ਵੇਲੇ ਹੋਰ ਢੰਗ ਦਾ ਸੀ ਕਤਲੋਗਾਤ, ਉਸ ਵੇਲੇ ਗੋਲੀਆਂ ਮਾਰ ਕੇ ਦਰਿਆਵਾਂ ਸਿੱਟ ਕੇ ਮਾਰੇ ਗਏ, ਫਿਰ ਹੁਣ ਨਸ਼ਿਆਂ ਨਾਲ ਮਾਰੇ ਜਾ ਰਹੇ, ਗੱਲ ਤਾਂ ਇੱਕੋ ਹੀ ਹੈ। ਸੋ ਕਹਿਣ ਤੋਂ ਭਾਵ ਹੈ ਕਿ ਉਹ ਦੇਖ ਲਓ ਅੱਜ ਵੀ ਸਾਹਮਣੇ ਭਜਾ ਦਿੱਤਾ, ਭੱਜ ਗਿਆ, ਲੱਭਿਆ ਹੀ ਨੀ ਕਿੱਥੇ ਹੈ। ਉਸ ਵੇਲੇ ਵੀ ਸਿਆਸੀ ਲੀਡਰਾਂ ਨੂੰ ਸ਼ੈਲਟਰ ਸੀ, ਅੱਜ ਵੀ ਸ਼ੈਲਟਰ ਹੈ। ਸੋ ਇਸ ਕਰਕੇ ਇਹ ਬੜਾ ਵੱਡਾ ਦੁਖਾਂਤ ਹੈ। ਸੋ ਮੈਨੂੰ ਲੱਗਦਾ ਕਿ ਜਸਵੰਤ ਸਿੰਘ ਖਾਲੜੀ ਦੀ ਕੁਰਬਾਨੀ ਤੋਂ ਸਿੱਖਦੇ ਹੋਏ ਬੁੱਧੀਜੀਵੀ ਵਰਗ ਨੂੰ ਕਿਤੇ ਨਾ ਕਿਤੇ ਅੱਗੇ ਆਉਣਾ ਪਏਗਾ।
1: ਜੀ ਬਿਲਕੁਲ ਜੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 1052 ਗੱਲਾਂ ਤਾਂ ਬਹੁਤ ਗੰਭੀਰਤਾ ਵਾਲੀਆਂ ਆ, ਸੋ ਕੋਈ ਵੀ ਵਿਸ਼ਾ ਛੱਡਣ ਵਾਲਾ ਨਹੀਂ ਆ, ਪਰ ਗੰਭੀਰ ਸਾਡੇ ਹੋਣ ਨਾਲ ਗੰਭੀਰ ਮੈਨੂੰ ਲੱਗਦਾ ਕਿ ਨਹੀਂ, ਜਿੰਨਾ ਚਿਰ ਲੋਕ ਗੰਭੀਰ ਨਹੀਂ ਹੁੰਦੇ ਉਹਨਾਂ ਚਿਰ ਇਹ ਮੁੱਦਿਆਂ ਦਾ ਹੱਲ ਨਹੀਂ ਹੋਣਾ। ਜੀ ਸਤਿ ਸ਼੍ਰੀ ਅਕਾਲ ਜੀ, 1052 ਤੁਸੀਂ ਆਉਂਦੇ ਰਹੋ ਜੀ। ਜੀ 1052 ਸਤਿ ਸ਼੍ਰੀ ਅਕਾਲ ਜੀ, 1052 ਵਾਲੇ ਹੋ, ਸਤਿ ਸ਼੍ਰੀ ਅਕਾਲ। ਓਕੇ ਚਲੋ, ਇਹਨੀ ਵੀ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 1870 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
8: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
8: ਮੈਂ ਜੀ ਹਰਪ੍ਰੀਤ ਜੀ ਤੋਂ ਥੋੜ੍ਹਾ ਜਿਹਾ ਹੌਸਲਾ ਲੈਣਾ ਚਾਹੁੰਦਾ। ਕੱਲ੍ਹ ਇਹ ਖ਼ਬਰਾਂ ਆਈਆਂ ਸੀ ਵੀ ਜਿਹਨਾਂ ਦੀ ਪੈਨਸ਼ਨ ਉੱਧਰ ਵੋਟ ਨਹੀਂ ਬਣਦੀ, ਉਹਨਾਂ ਦੀਆਂ ਸਰਕਾਰੀ ਸਹੂਲਤਾਂ ਜਿਹੜੀਆਂ ਨਹੀਂ ਮਿਲਣਗੀਆਂ ਉਹਨਾਂ ਨੂੰ, ਅਸੀਂ ਵਰਕ ਪੈਨਸ਼ਨ ਲੈ ਰਹੇ ਉੱਥੇ, ਕਿਤੇ ਏਦਾਂ ਦਾ ਛਾਪਾ ਤਾਂ ਨਹੀਂ ਮਾਰ ਸਕਦੇ, ਉਹ ਪੋਸੀਬਲ ਹੈ, ਉੱਥੇ ਸਭ ਕੁਛ ਹੋ ਜਾਂਦਾ। ਉਹ ਤਾਂ ਨਹੀਂ ਕਿਤੇ ਬੰਦ ਕਰ ਦੇਣੀਆਂ ਪੈਨਸ਼ਨ, ਤਾਂ ਉੱਥੇ ਵੋਟ ਪਵਾਉਣੀ ਇਹੀ ਚ ਬੈਠੇ
1: ਜੀ। ਚਲੋ
8: ਵਰਕ ਪੈਨਸ਼ਨ
1: ਪੁੱਛਦੇ ਹਾਂ ਜੀ, ਦੇਖੋ ਇੱਧਰ ਉੱਧਰ ਲਈ ਪੈਨਸ਼ਨਾਂ ਬੰਦ ਕਰਕੇ ਹੋ ਨਾ ਹੋਵੇ, ਉਹ ਬੀਬੀਆਂ ਨੂੰ ਇਕੱਠਾ ਇਕੱਠਾ ਕਰਕੇ ਬੀਬੀਆਂ ਨੂੰ ਪੈਸਾ ਦੇਣਾ ਹੋਵੇ ਐਸਾ। ਜੀ ਰਮੇਸ਼ ਜੀ,
2: ਨਹੀਂ ਚਲੋ ਜਿਹੜੀਆਂ ਸਕੀਮਾਂ ਨਹੀਂ ਮਿਲਣੀਆਂ ਉਹ ਕਿਹੜੀਆਂ ਨੇ, ਜਿਹਨਾਂ ਦੀ ਵੋਟ ਕੱਟੀ ਜਾਣੀ ਆ SIR ਦੇ ਵਿੱਚ, ਜਿਹਨਾਂ ਦੀ ਵੋਟ ਕੱਟੀ ਜਾਏਗੀ, ਜੇ ਕਿਸੇ ਬੀਬੀ ਭੈਣ ਦੀ ਕੱਟੀ ਜਾਂਦੀ ਹੈ ਤੇ ਉਹਦਾ 1,000 ਰੁਪਇਆ ਆਉਣਾ ਬੰਦ ਹੋ ਜਾਣਾ। ਉਹਨੂੰ ਜਿਹੜੀ ਆ ਤੁਸੀਂ ਹੁਣੇ ਹੀ ਇੱਕ ਜਿਹੜੀ ਰਸੋਈ ਸਕੀਮ ਆ ਨਾ, ਮੇਰੀ ਰਸੋਈ ਸਕੀਮ ਦੇ ਵਿੱਚ ਜਿਹੜੀ ਕਿੱਟ ਮਿਲਦੀ ਹੈ, ਜਿਹਦੇ ਵਿੱਚ 2 ਕਿਲੋ ਦਾਲ ਹੈ, 1 ਕਿਲੋ ਲੂਣ ਹੈ, 200 ਗ੍ਰਾਮ ਹਲਦੀ ਹੈ ਤੇ 1 ਤੇਲ ਦੀ ਬੋਤਲ ਹੈ, ਉਹ ਬੰਦ ਹੋ ਜਾਣੀ ਹੈ। ਜਾਂ ਹੋਰ ਜਿਹੜੀਆਂ ਪੰਜਾਬ ਦੀ ਸਰਕਾਰ ਦਿੰਦੀ ਹੈ, ਜਿਹੜੀ ਸਰੋਤਿਓ ਤੁਸੀਂ ਕਮਾਈ ਕਰਕੇ 58 ਸਾਲ ਨੌਕਰੀ ਕਰਕੇ ਪੈਨਸ਼ਨ ਲੈ ਰਹੇ ਹੋ, ਚਾਹੇ ਤੁਸੀਂ ਕਿਸੇ ਵੀ ਪਦਵੀ ਤੋਂ ਰਿਟਾਇਰ ਹੋਏ ਆ, ਤੁਹਾਡੀ ਪੈਨਸ਼ਨ ਦੇ ਉੱਪਰ ਵੋਟ ਨਾਲ SIR ਦੇ ਨਾਲ ਕੋਈ ਸੰਬੰਧ ਨਹੀਂ ਹੈ
1: ਜੀ। 905-673-3337 ਅਗਲੀ ਕਾਲ ਵੱਲ ਚੱਲਦੇ ਆ ਜੀ। 1052 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
9: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ।
9: ਇਹ ਜਿਹੜਾ ਜੀ ਜਿਹਦੀ ਗੱਲ ਚੱਲ ਰਹੀ ਆ ਡੀ ਐਸ ਪੀ ਉਹਨੂੰ ਭਗਵੰਤ ਮਾਨ ਤੇ ਕੇਜਰੀਵਾਲ ਨੇ ਬਚਾਇਆ ਤੇ ਉਹ ਬਚਾ ਰਹੇ ਇਹ ਤਾਂ ਤਿੰਨ ਦਿਨ ਦੀ ਘੁੰਮ ਰਹੀ ਆ ਹਾਂ ਮਤਲਬ ਇਹ ਆ ਕਿ ਮੀਡੀਆ ਜਿਹੜਾ ਨਾ
1: ਜੀ
9: ਮੇਰੀ ਮੈਂ ਨਾ ਭਾਈ ਸਾਹਿਬ ਨੂੰ ਨੀ ਕਹਿੰਦਾ 90% ਮੀਡੀਆ ਡਰਦਾ ਆ ਗੌਰਮੈਂਟ ਕੋਲੋਂ ਤੇ ਸੱਚਾਈ ਨੀ ਆ ਰਹੀ ਇਹ ਪੰਜਾਬ ਦਾ ਵਿਨਾਸ਼ ਹੋ ਰਿਹਾ ਤੇ ਹੋ ਜਾਣਾ ਕਿਉਂਕਿ ਜਦੋਂ ਜੇ ਸਰਕਾਰ ਆ ਗਈ ਇਹ ਪੰਜਾਬ ਦਾ ਵਿਨਾਸ਼ ਹੋ ਜਾਣਾ
1: ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ
9: ਥੈਂਕ ਯੂ
1: ਜੀ ਰਮੇਸ਼ ਜੀ
2: ਦੇਖੋ ਡਰਦਾ ਤੇ ਮੈਂ ਵੀ ਬਹੁਤ ਹਾਂ ਜੀ ਮੈਂ ਝੂਠ ਨਹੀਂ ਬੋਲ ਸਕਦਾ ਤੁਹਾਡੇ ਅੱਗੇ ਡਰਦਾ ਤੇ ਮੈਂ ਵੀ ਬਹੁਤ ਹਾਂ ਪਰੰਤੂ ਗੱਲ ਇਹ ਹੈ ਕਿ ਮੇਰਾ ਸੁਭਾਅ ਵਿੱਚ ਪਤਾ ਨਹੀਂ ਨੁਕਸ ਹੈ ਤੇ ਪਤਾ ਨਹੀਂ ਉਹ ਚੰਗੀ ਚੀਜ਼ ਹੈ ਤੁਸੀਂ ਫੈਸਲਾ ਕਰ ਲਿਓ ਜਦੋਂ ਮੇਰੀ ਡਿਊਟੀ ਲੱਗ ਜਾਏ ਪ੍ਰਭ ਸੰਧੂ ਜੀ ਕਿ ਤੂੰ ਫਲਾਣੇ ਮਸਲੇ ਤੇ ਬੋਲਣਾ ਕਿਤੇ ਵੀ ਚਾਹੇ ਖਬਰਾਂ ਦੇ ਵਿੱਚ ਬੈਠਾ ਚਾਹੇ ਕਿਤੇ ਹੋਰ ਕਿਤੇ ਗੋਸ਼ਟੀ ਸਮਾਗਮ ਦਾ ਹਿੱਸਾ ਹੈ ਤੇ ਪਤਾ ਨਹੀਂ ਪਰਮਾਤਮਾ ਨੇ ਕੀ ਅੰਦਰ ਪਾ ਦਿੱਤਾ ਫਿਰ ਉਹੀ ਨਿਕਲਣਾ ਜੋ ਅੰਦਰ ਹੈ ਜੋ ਸੱਚ ਹੈ ਫਿਰ ਉਸ ਪਹਿਲੇ ਮੈਂ ਨਹੀਂ ਇਹ ਗੱਲ ਕਹਿਣਾ ਕਿ ਭਾਈ ਮੈਨੂੰ ਸਾਹਮਣੇ ਵਾਲਾ ਫਿਰ ਵਿਅਕਤੀ ਕੀ ਉੱਤੇ ਮਹਿਸੂਸ ਕਰ ਰਿਹਾ ਹੈ ਸੋ ਮੈਂ ਤੇ ਸਰੋਤੇ ਯਤਨ ਕਰਦਾ ਹੁੰਦਾ ਕਿ ਸੱਚ ਬੋਲਾਂ ਸੱਚ ਵਾਕਿਆ ਕੜਵਾ ਜਸਪਾਲ ਸਿੰਘ ਦਾ ਤੁਸੀਂ ਵੀ ਜ਼ਿਕਰ ਕੀਤਾ ਹੋਰ ਵੀ ਸਰੋਤੇ ਜ਼ਿਕਰ ਕਰ ਰਹੇ ਮੈਂ ਵੀ ਬੀਤੇ ਕੱਲ ਵੀ ਖਬਰ ਸਾਂਝੀ ਕੀਤੀ ਸੀ ਅੱਜ ਤੇ ਸਰੋਤੇ ਉਹ ਗੱਲ ਛੇੜ ਗਏ ਹੈ ਸੋ ਇਹਦੇ ਵਿੱਚ ਉਹ ਮੈਂ ਥੋੜਾ ਜਿਹਾ ਯਾਦ ਕਰਾ ਦਾ ਕਿ ਜਿਹੜਾ ਤੁਸੀਂ ਕੀਤਾ ਗੱਲ ਕੇਜਰੀਵਾਲ ਜਾਂ ਭਗਵੰਤ ਮਾਨ ਹੁਣ ਐ ਤਾਂ ਨੀ ਮੈਂ ਕਹਿੰਦਾ ਕਿ ਕੇਜਰੀਵਾਲ ਜਾਂ ਭਗਵੰਤ ਮਾਨ ਨੇ ਉਹਦੀ ਬਾਂਹ ਫੜ ਕੇ ਉਹਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਏ ਮੈਂ ਨੀ ਕਹਿੰਦਾ ਪਰੰਤੂ ਗੱਲ ਇਹ ਹੈ ਕਿ ਜਿਹੜਾ ਉਹਦੀ ਤਜਵੀਜ਼ ਹੈ ਸਜ਼ਾ ਮਾਫ਼ੀ ਦੀ ਉਹ ਸਜ਼ਾ ਮਾਫ਼ੀ ਦੀ ਤਜਵੀਜ਼ ਜਿਹੜੀ ਹੈ ਸੰਨ 2022 ਸਤੰਬਰ ਮਹੀਨਾ ਤੇ ਸੰਨ 2022 ਵਿੱਚ ਉਹ ਫਾਈਲ ਰਾਜਪਾਲ ਤੋਂ ਜਾਂਦੀ ਹੈ ਤੇ ਉਸ ਵੇਲੇ ਸਰਕਾਰ ਕਿਹਦੀ ਸੀ ਕੇਜਰੀਵਾਲ ਜਾਂ ਭਗਵੰਤ ਮਾਨ ਦੀ ਸਰਕਾਰ ਸੀ ਇਸ ਕਰਕੇ ਐ ਥੋੜਾ ਕਿ ਪਿਛਲੀ ਜੋ ਪਿਛਲੀਆਂ ਸਰਕਾਰਾਂ ਦੇ ਕੰਮ ਹੋਏ ਅਸੀਂ ਬਾਦਲਾਂ ਨੂੰ ਮਾੜੇ ਕਹਿੰਦੇ ਹਾਂ ਜੇ ਕੈਪਟਨ ਬਾਰੇ ਹੋਏ ਅਸੀਂ ਕੈਪਟਨ ਨੂੰ ਮਾੜਾ ਕਹਿੰਦੇ ਹਾਂ ਤੇ ਹੁਣ ਹੋਏ ਤੇ ਫਿਰ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਕਹਿਣਾ ਹੀ ਪੈਣਾ ਆ ਸੋ ਉਹ ਸਤੰਬਰ 2022 ਦੇ ਵਿੱਚ ਜਸਪਾਲ ਸਿੰਘ ਦੀ ਸਜ਼ਾ ਮਾਫ਼ੀ ਦੀ ਤਜਵੀਜ਼ ਜਿਹੜੀ ਪੈਂਡਿੰਗ ਚੱਲ ਰਹੀ ਹੈ ਉਹ ਰਾਜਪਾਲ ਤੋਂ ਗਈ ਹੈ ਫਿਰ ਉਹ ਸਜ਼ਾ ਮਾਫ਼ੀ ਦੀ ਤਜਵੀਜ਼ ਦੇ ਲਿਹਾਜ਼ ਨਾਲ ਉਹਦੇ ਮੱਦੇਨਜ਼ਰ ਉਹਨੂੰ ਜ਼ਮਾਨਤ ਮਿਲਦੀ ਮਈ ਮਹੀਨਾ ਤੇ ਸੰਨ 2023 ਦੇ ਵਿੱਚ ਉਦੋਂ ਤੋਂ ਉਹ ਜ਼ਮਾਨਤ ਤੇ ਹੈ ਤੇ ਜਦੋਂ ਉਹ ਜ਼ਮਾਨਤ ਦੇ ਉੱਪਰ ਹੈ ਤੇ ਲੱਭਦਾ ਹੀ ਨਹੀਂ ਕਿੱਥੇ ਆ ਹੁਣ ਜਦੋਂ ਟੋਲ ਪਈ ਪਤਾ ਹੀ ਨਹੀਂ ਪਿੰਡ ਉਹਦਾ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੈਂਦਾ ਹੈ ਪਿੰਡ ਵਾਲੇ ਕਹਿੰਦੇ ਅਸੀਂ ਤਾਂ ਅੱਜ ਤਾਂ ਹੀ ਨਹੀਂ ਵੇਖਿਆ ਨਾ ਪਿੰਡ ਆਇਆ ਤੇ ਨਾ ਗਿਆ ਹੁਣ ਇਸ ਕਰਕੇ ਬੜਾ ਚਿੰਤਾ ਦਾ ਵਿਸ਼ਾ ਹੈਗਾ ਆ ਤੇ ਸਰਕਾਰ ਤੇ ਉਂਗਲ ਉੱਠਣੀ ਸੁਭਾਵਿਕ ਹੈ
1: ਜੀ ਬਿਲਕੁਲ ਜੀ 905-673-3337 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਨਾਲ ਦੀ ਨਾਲ ਇੱਕ ਤੁਹਾਨੂੰ ਸੁਨੇਹਾ ਦੇ ਦਈਏ ਜਿੰਨੇ ਵੀ ਸਾਨੂੰ ਬਿਜ਼ਨਸਮੈਨ ਪਰਿਵਾਰ ਸੁਣ ਰਹੇ ਨੇ ਬਿਜ਼ਨਸਮੈਨ ਵੀਰ ਸੁਣ ਰਹੇ ਨੇ ਸੋ ਤੁਸੀਂ ਜੇ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਇਸ ਬਿਜ਼ੀ ਬੈਕ ਟੂ ਬੈਕ ਬਿਜ਼ੀ ਪ੍ਰਾਈਮ ਟਾਈਮ ਡਰਾਈਵ ਟਾਈਮ ਮਾਰਨਿੰਗ ਦੇ ਟਾਈਮ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬਿਜ਼ਨਸ ਨੂੰ ਇੱਕ ਨਵੀਂ ਉਡਾਣ ਮਿਲੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬਿਜ਼ਨਸ ਦੀ ਆਵਾਜ਼ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਜਾਵੇ ਤਾਂ ਤੁਸੀਂ ਸਾਡੇ ਹੈੱਡ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਦੇ ਲਈ 647-1557 647-1557 ਤੁਸੀਂ ਸਾਡੇ ਪੰਜਾਬੀ ਲਹਿਰਾਂ ਦੇ ਹੈੱਡ ਆਫਿਸ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 437-870-0001 437-870-0001 437-870-0001 ਤੇ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਹਾਡੇ ਬਿਜ਼ਨਸ ਨੂੰ ਐਡਵਰਟਾਈਜ਼ ਕਰਕੇ ਤੁਹਾਡੇ ਬਿਜ਼ਨਸ ਦੀ ਆਵਾਜ਼ ਲੱਖਾਂ ਹਜ਼ਾਰਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਈ ਜਾ ਸਕੇ ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ ਦੇਖ ਲਿਆ ਜੀ ਕੌਣ ਲੰਬੇ ਸਮੇਂ ਤੋਂ ਹੋਲਡ ਹੈ ਜੀ 2989 ਸਤਿ ਸ਼੍ਰੀ ਅਕਾਲ ਸਰ ਤੁਸੀਂ ਆਉਣੇ ਹੋ ਜੀ 2989 ਸਤਿ ਸ਼੍ਰੀ ਅਕਾਲ ਸਰ ਤੁਸੀਂ ਆਉਣੇ ਹੋ ਜੀ ਚਲੋ ਐਨੀਵੇ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਸੋ ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਆਉਣੇ ਹੋ ਜੀ
10: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
10: ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
10: ਰਮੇਸ਼ ਜੀ ਪਤਾ ਨੀ ਥੋੜ ਤੋਂ ਮਿਸੋ ਵੀ ਕਹਿੰਦੇ ਜਿਹੜਾ ਜਸਪਾਲ ਸਿੰਘ ਨੂੰ ਉਹ ਮਿਲੀ ਆ ਇਹ ਹੋਰ ਕਿਸੇ ਨੂੰ ਮਿਲੀ ਸੀਗੀ ਉਹ ਜਮਾਨਤ ਤੇ ਨਿਕਲ ਇਹ ਗਿਆ ਜਮਾਨਤ ਹੋਰ ਕਿਸੇ ਨੂੰ ਮਿਲੀ ਸੀ ਪਲੀਜ਼ ਦੱਸੋਗੇ ਸਰ ਇਹਦੇ ਪਿੱਛੇ ਤੁਹਾਡੇ ਕੋਲ ਕੀ
1: ਥੈਂਕ ਯੂ ਸੋ ਮਚ ਜੀ ਰਮੇਸ਼ ਜੀ
2: ਨਹੀਂ ਜਿਹੜੀ ਮੇਰੀ ਜਾਣਕਾਰੀ ਹੈ ਦੇਖੋ ਉਹ ਜਾਣਕਾਰੀ ਤੇ ਬੜੀ ਸਿੱਧੀ ਪੱਧਰੀ ਹੈ ਕਿ ਇਸੇ ਜਸਪਾਲ ਸਿੰਘ ਨੂੰ DSP ਜਸਪਾਲ ਸਿੰਘ ਨੂੰ ਹੀ ਜ਼ਮਾਨਤ ਮਿਲੀ ਸੀ ਔਰ ਉਵੇਂ ਮੈਂ ਹੋਰ ਨਾਲ ਟਿੱਪਣੀ ਕਰਦਾ ਕਿ ਉਹ ਜਿੱਥੇ ਪਹਿਲਾਂ ਵੀ ਜਿਸ ਜੇਲ੍ਹ ਵਿੱਚ ਬੈਠਾ ਸੀ ਉਹ ਵੀ ਜੇਲ੍ਹ ਉਹਦੀ ਘਰ ਵਰਗੀ ਜੇਲ੍ਹ ਹੀ ਸੀਗੀ ਸਹੂਲਤਾਂ ਪੂਰੀਆਂ ਸੀਗੀਆਂ ਨਹੀਂ ਤੇ ਲੱਖਾਂ ਸਧਾਣਾ ਉਹਨੂੰ ਪੁੱਛ ਲਓ ਲੱਖਾਂ ਸਧਾਣੇ ਨੂੰ ਕਹਿੰਦਾ ਮੈਨੂੰ ਵੀ ਕੁਛ ਸਮਾਂ ਉਹਦੇ ਨਾਲ ਇੱਕ ਜੇਲ੍ਹ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ ਨਹੀਂ ਤੇ ਲੱਖੇ ਸਧਾਣੇ ਨੂੰ ਪੁੱਛ ਲਓ ਉਹਨੇ ਬੜੇ ਖੁਲਾਸੇ ਕੀਤੇ ਆ ਇਹਦੇ ਬਾਰੇ ਕਿ ਕੀ ਸਹੂਲਤਾਂ ਮਿਲਦੀਆਂ ਰਹੀਆਂ ਸੋ ਇਸ ਕਰਕੇ ਮੇਰੀ ਜਾਣਕਾਰੀ ਇਹ ਹੈ ਕਿ ਜਮਾਨਤ ਇਹਨੂੰ ਮਿਲੀ ਸੀ ਬਾਕੀ ਹੋ ਸਕਦਾ ਆਉਣ ਵਾਲੇ ਦਿਨਾਂ ਚ ਮੈਂ ਵੀ ਯਤਨ ਕਰਦਾ ਤੁਸੀਂ ਵੀ ਯਤਨ ਕਰੋ ਕਿ ਹੋਰ ਜਾਣਕਾਰੀ ਲੈ ਕੇ ਆਈਏ
1: ਸੋ ਬਿਲਕੁਲ ਜੀ, ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਥੋੜ੍ਹਾ ਜਿਹਾ ਸ਼ਾਰਟ ਅਤੇ ਸਵੀਟ ਰੱਖਿਓ। 4415 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਹੋ ਜੀ।
11: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ।
11: ਜਿਹੜੀ ਆਪਾਂ ਗੱਲ ਕਰਦੇ ਸੀ ਪੰਜਾਬ 'ਚ ਹਜ਼ਾਰ ਦੇ ਤਾਂ ਲਿਆ ਨਾ ਕਰੋ ਜੇ ਨਾ ਕਰੋ, ਸਾਡੀ ਗੌਰਮੈਂਟ ਇੱਥੇ ਵੀ ਸਾਡੀ ਗੌਰਮੈਂਟ 2 ਮਹੀਨੇ ਬਾਅਦ ਹੋਰ ਥੋੜ੍ਹੇ ਪੈਸੇ ਦੇ ਦਿੰਦੀ ਆ, ਅਸੀਂ ਉਹ ਵੀ ਲੈ ਕੇ ਖੁਸ਼ ਹੋ ਜਾਂਦੇ ਹਾਂ। ਗੌਰਮੈਂਟ ਨੂੰ ਸਾਰੀਆਂ ਗੌਰਮੈਂਟਾਂ ਇਹੀ ਕਰਦੀਆਂ ਨੇ ਵੀ ਹੁਣ ਜਿਵੇਂ ਹਜ਼ਾਰ ਦਿੱਤਾ ਇਹਨਾਂ ਦੀ ਬੈਨੀਫਿਟ ਸੀਗਾ, ਜਿਹਨਾਂ ਨੇ ਨਹੀਂ ਲੈਣੇ ਸੀ ਉਹ ਤਾਂ ਕਹਿੰਦੇ ਆ ਪਿਛਲਾ ਬਕਾਇਆ ਦਿਓ, ਉਹ ਲੈਣਾ ਤਾਂ ਉਹਨਾਂ ਜਵਾਬ ਤਾਂ ਕਿਸੇ ਦਾ ਪਿਛਲਾ ਬਕਾਇਆ ਮੰਗਦੇ ਆ, ਇਹਦੇ ਬਾਰੇ ਦੱਸੋ ਜੀ।
1: ਜੀ ਬਹੁਤ ਸ਼ੁਕਰੀਆ। ਇਹ ਦੇਖੋ ਇਹ ਕੈਨੇਡੀਅਨ ਸਿਸਟਮ ਦੀ ਤੁਸੀਂ ਗੱਲ ਜੇ ਕਰ ਰਹੇ ਹੋ ਤੇ ਇੱਥੇ ਅਸੀਂ ਬਹੁਤ ਸਾਰਾ ਟੈਕਸ ਪੇ ਕਰਦੇ ਹਾਂ, ਸੋ ਇੱਥੇ ਤੁਸੀਂ ਜਦੋਂ ਬਹੁਤ ਸਾਰਾ ਟੈਕਸ ਪੇ ਕਰਦੇ ਹੋ ਤਾਂ ਗੌਰਮੈਂਟ ਉਸਦੇ ਰਿਗਾਰਡਿੰਗ ਬੈਨੀਫਿਟਸ ਹੁੰਦੇ ਨੇ। ਸੋ ਐਨੀਵੇ 905-673-3337 ਆਪਾਂ ਅੱਗੇ ਗੱਲਬਾਤ ਨੂੰ ਤੋਰੇਗਾ। ਰਮੇਸ਼ ਜੀ, ਤੁਸੀਂ ਇਸ 'ਤੇ ਕੋਈ ਟਿੱਪਣੀ ਕਰਨਾ ਚਾਹੋਗੇ?
2: ਨਹੀਂ, ਮੈਂ ਤਾਂ ਦੇਖੋ ਅਸਲ ਵਿੱਚ ਇਹ ਮੈਂ ਇਸ ਮਸਲੇ 'ਤੇ ਟਿੱਪਣੀ ਤਾਂ ਨਹੀਂ ਕਰ ਸਕਦਾ ਕਿਉਂਕਿ ਸਰੋਤਿਆਂ ਨੇ ਜਿੱਥੇ ਗੱਲ ਜੋੜ ਕੇ ਪੁੱਛੀ ਹੈ। ਮੈਂ ਨਿੱਜੀ ਤੌਰ ਤੇ ਇਸ ਢੰਗ ਦੇ ਖਿਲਾਫ ਹਾਂ ਜੋ ਪੰਜਾਬ ਜਾਂ ਭਾਰਤ ਵਿੱਚ ਚੱਲ ਰਿਹਾ। ਔਰ ਮੈਂ ਟਿੱਪਣੀ ਜਿਹੜੀ ਤੁਸੀਂ ਮੇਰੇ ਤੋਂ ਪੁੱਛੀ ਮੈਂ ਕਰ ਦਵਾਂ
1: ਜੀ
2: ਕਿ ਇਹ ਜਿਹੜਾ ਚੀਜ਼ ਹੈ ਨਾ ਵੋਟਾਂ ਬਟੋਰਨ ਦੀ ਯੋਜਨਾ, ਕਿ ਹੁਣ ਇਸ ਢੰਗ ਦੇ ਨਾਲ ਪਿਛਲੇ 5-7 ਸਾਲਾਂ ਤੋਂ ਜਾਂ 10 ਸਾਲਾਂ ਤੋਂ ਬਹੁਤ ਵੱਡੇ ਪੱਧਰ ਤੇ ਢੰਗ ਚੱਲਿਆ ਵੋਟਾਂ ਬਟੋਰਨ ਦਾ, ਉਹ ਤੋਂ ਹੋਰ 10 ਸਾਲ ਪਿੱਛੇ ਚੱਲੀਏ ਥੋੜਾ ਜਿਹਾ ਸੁਲਝੇ ਵੇ ਨਾਲ ਚੱਲਿਆ ਸੀ, ਤੇ 7-8-10 ਸਾਲ ਤਾਂ ਲੁੱਟ ਪਈ ਹੋਈ ਹੈ। ਹੁਣ ਤਾਂ ਸਿਰੇ ਤੇ ਲੱਗ ਗਈ ਲੁੱਟ ਕੀ, ਕਰਜ਼ੇ ਲੈ ਕੇ ਭਵਾਂ ਬੀਬੀਆਂ ਨੂੰ ਪੈਸੇ ਦੇ ਦਿਓ, ਬਸ ਵੋਟਾਂ ਲੈਣੀਆਂ ਸੀ। ਇਹ ਲੁੱਟ ਲੰਬਾ ਸਮਾਂ ਨਹੀਂ ਚੱਲਦੀ ਹੁੰਦੀ, ਟ੍ਰੈਂਡ ਬਦਲ ਜਾਂਦਾ ਹੁੰਦਾ ਹੈ ਲੋਕਾਂ। ਮੰਨ ਲਓ, ਮੈਂ ਨਹੀਂ ਕਹਿੰਦਾ ਵੋਟ ਬੀਬੀਆਂ ਨੇ ਪੈਸੇ ਲੈ ਲਏ, ਸਾਰਾ ਕੁਛ ਲੈ ਲਿਆ, ਬਿਜਲੀ ਦੇ ਬਿੱਲ ਵੀ ਲੈ ਲਏ, ਨਤੀਜੇ ਉਲਟਾ ਗਏ, ਨਤੀਜੇ ਕਿਸੇ ਦੂਸਰੀ ਪਾਰਟੀ ਦੇ ਹੱਕ ਜਾ ਕੇ, ਤੇ ਫਿਰ ਆਮ ਆਦਮੀ ਪਾਰਟੀ ਕੀ ਕਰੇਗੀ? ਉਹਦਾ ਫਿਰ ਦੂਜੀ ਪਾਰਟੀ ਨੂੰ ਵੀ ਸਮਝ ਆ ਜਾਣੀ ਕਿ ਇਹ ਢੰਗ ਭਾਈ ਸਦਾ ਹੀ ਨਹੀਂ ਚੱਲਦਾ ਹੁੰਦਾ। ਮੇਰੀ ਸਮਝ ਇਹ ਆ ਕਿ ਇਹ ਢੰਗ ਇਸ ਵੇਲੇ ਚਰਮ ਸੀਮਾ ਤੇ ਹੈ, ਇਹ ਬਸ ਹੋਰ 5-7 ਸਾਲ ਲਾਹਾ ਲੈ ਲਓ। ਸਿਆਸੀ ਪਾਰਟੀਆਂ ਲੋਕਾਂ ਨੇ ਵੀ ਮੋੜਾ ਪਾ ਲੈਣਾ, ਤੇ ਪੋਲੀਟੀਕਲ ਪਾਰਟੀਆਂ ਵੀ ਕਿੱਥੋਂ ਦੇ ਦੇਣਗੀਆਂ, ਕਿੰਨਾ ਕੁ ਕਰਜ਼ਾ ਚੁੱਕ ਲੈਣਾ ਹੈਗਾ, ਸੋ ਇਹ ਮੋੜਾ ਪੈ ਜਾਣਾ ਹੈ
1: ਜੀ। ਬਿਲਕੁਲ ਜੀ। ਸੋ ਇੱਕ ਵਾਰ ਫਿਰ ਅਸੀਂ ਸਾਡੀ ਕਾਲ ਲੱਗ ਚੁੱਕੀ ਹੈ ਜੀ ਮੋਨਾ ਮਹਿੰਗੀ ਜੀ ਨਾਲ, ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ। ਮੋਨਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ, ਅਤੇ ਇੱਕ ਵਾਰੀ ਸੁਨੇਹਾ ਦਈਏ ਜੇ ਕਿਸੇ ਨੂੰ ਇੰਸ਼ੋਰੈਂਸ ਦੇ ਬਾਬਤ ਕੋਈ ਇਨਕੁਆਇਰੀ, ਕੋਈ ਸਵਾਲ, ਤਾਂ ਮੋਨਾ ਮਹਿੰਗੀ ਜੀ ਤੁਹਾਨੂੰ ਆਪਣਾ ਕੰਟੈਕਟ ਅਤੇ ਆਫਿਸ ਦੀ ਐਡਰੈਸ ਦੇਣਗੇ, ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਜੀ। ਮੋਨਾ ਜੀ,
4: ਬਿਲਕੁਲ ਪ੍ਰਾਪ ਜੀ, ਥੈਂਕ ਯੂ ਸੋ ਮਚ। ਡੈਫੀਨੇਟਲੀ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਤੋਂ ਤੁਹਾਨੂੰ ਪੂਰੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਰਿਲੇਟਿਡ ਟੂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਪਰਸਨਲ ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਫਿਰ ਆਪਾਂ ਨੂੰ ਕਈ ਵਾਰ ਹੁੰਦਾ ਕਿ ਆਪਣੀਆਂ ਇਨਵੈਸਟਮੈਂਟਸ ਰਿਲੇਟਿਡ ਕਿ ਕੋਈ ਨਾ ਕੋਈ ਅਸੀਂ ਸੇਵਿੰਗਸ ਕਰੀਏ ਜਿਹਦੇ ਵਿੱਚ ਕਿ ਪ੍ਰੋਪਰ ਗਰੋਥ ਵੀ ਹੋ ਸਕੇ। ਸੋ TFSA, FHSA ਜਾਂ RRSP ਬਾਰੇ ਡਿਟੇਲ 'ਚ ਗੱਲ ਕਰਨਾ ਚਾਹੁੰਦੇ ਹੋ, ਜਾਂ ਬੱਚਿਆਂ ਦੀ RESP, ਕੋਈ ਵੀ ਇਨਵੈਸਟਮੈਂਟ ਇਸ ਟਾਈਮ 'ਤੇ ਤੁਹਾਡੀ ਕਿਸੇ ਹੋਰ ਇੰਸਟੀਟਿਊਸ਼ਨ ਦੇ ਨਾਲ ਚੱਲ ਰਹੀਆਂ ਨੇ, ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਫਿਰ ਸੁਪਰਵਾਈਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ, ਜ਼ਰੂਰ ਤੁਸੀਂ ਮੈਨੂੰ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ। ਮੋਨਾ ਮਹਿੰਗੀ @416-509-1509 ਈਵਨ ਕਿ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੈਗੇ ਹੋ, ਤੁਸੀਂ LLQP ਲਾਇਸੈਂਸ ਤੋਂ ਆਲਰੇਡੀ ਕਿਤੇ ਪ੍ਰੋਪਰ ਜੇ ਸਪੋਰਟ ਨਹੀਂ ਮਿਲ ਪਾਈ ਤਾਂ ਆਪਣੀ ਬ੍ਰੋਕਰੇਜ ਚੇਂਜ ਕਰਨਾ ਚਾਹੁੰਦੇ ਹੋ, ਜਾਂ ਫਿਰ ਆਲਰੇਡੀ ਤੁਹਾਡਾ ਮਾਇੰਡ ਹੈਗਾ ਕਿ ਅਸੀਂ ਲਾਇਸੈਂਸ ਲੈਣਾ ਹੈਗਾ, ਸੋ ਉਸ ਦੇ ਵਿੱਚ ਵੀ ਤੁਹਾਨੂੰ ਪੂਰੀ ਸਪੋਰਟ ਕੀਤੀ ਜਾਂਦੀ ਤਾਂ ਕਿ LLQP ਲੈ ਕੇ ਤੁਸੀਂ ਆਪਣਾ ਕੈਰੀਅਰ ਬਿਲਡਅਪ ਕਰ ਸਕੋ। ਕੋਈ ਵੀ ਡਿਟੇਲ ਚਾਹੀਦੀ ਹੋਵੇ ਜੀ, ਤੁਸੀਂ ਆਫਿਸ ਮਿਲ ਸਕਦੇ ਹੋ 9280 ਗੋਰਵੇ ਡਰਾਈਵ, ਯੂਨਿਟ C110, ਜਾਂ ਮੈਨੂੰ ਕਾਲ ਕੀਤੀ ਜਾ ਸਕਦੀ ਜੀ 416-509-1509।
1: ਥੈਂਕ ਯੂ ਸੋ ਮਚ ਪ੍ਰਭ ਜੀ, ਟੰਗ ਦੇਣ ਲਈ। ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। ਅਤੇ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਰੈਪਅਪ ਕਰਦੇ ਹਾਂ। ਕੱਲ੍ਹ ਨੂੰ ਲੰਬਾ ਸਮਾਂ ਹੋਣਾ ਆ, 2 ਘੰਟੇ ਹੋਣੇ ਆ, ਤੁਹਾਡੀਆਂ ਹੋਰ ਬਹੁਤ ਸਾਰੀਆਂ ਕਾਲਸ, ਬਹੁਤ ਸਾਰੇ ਸੁਨੇਹੇ ਰਮੇਸ਼ ਜੀ ਤੱਕ ਪਹੁੰਚਣਗੇ। ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਆ ਕਿ ਅਸੀਂ ਰਮੇਸ਼ ਜੀ ਨੂੰ ਹੋਰ ਜ਼ਿਆਦਾ ਸੁਣਨਾ ਚਾਹੁੰਦੇ ਹਾਂ, ਅਤੇ ਕੱਲ੍ਹ ਨੂੰ 2 ਘੰਟੇ ਆ ਜੀ, ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਕਿ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ, ਬਹੁਤ ਸਾਰੇ ਸਵਾਲਾਂ ਦੇ ਜਵਾਬ ਰਮੇਸ਼ ਜੀ ਦੇ ਸਕਣ। ਰਮੇਸ਼ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਦੇ ਲਈ, ਅਤੇ ਕੱਲ੍ਹ ਨੂੰ ਮਿਲਦੇ ਹਾਂ ਜੀ ਨਵੀਂ ਸਵੇਰ, ਨਵੀਆਂ ਗੱਲਾਂ ਅਤੇ ਨਵੀਆਂ ਖਬਰਾਂ ਦੇ ਨਾਲ।
2: ਜੀ ਸੰਤੋ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੇਰਾ ਵੀ ਦਿਲ ਕਰਦਾ ਹੁੰਦਾ ਕਿ ਰਮੇਸ਼ ਜੀ ਨੂੰ ਬਹੁਤ ਜ਼ਿਆਦਾ ਸੁਣੀਏ, ਕਿਉਂਕਿ ਕਈ ਵਾਰੀ ਹੁੰਦਾ ਕਿ ਸਮੇਂ ਦੀ ਜਿਹੜੀ ਨਾ ਨਜ਼ਾਕਤ ਇਸ ਤਰ੍ਹਾਂ ਦੀ ਹੋ ਜਾਂਦੀ ਆ, ਸੋ ਅਸੀਂ ਵੀ ਬਹੁਤ ਸੁਣਨਾ ਚਾਹੁੰਦੇ ਹਾਂ। ਸੋ ਕੱਲ੍ਹ ਨੂੰ ਜੀ ਫਿਰ ਸੁਣਾਂਗੇ, ਹੋਰ ਬਹੁਤ ਗੱਲਾਂ ਕਰਾਂਗੇ। ਸੋ ਪੰਜਾਬੀ ਲਾਈਨਾਂ ਦੇ ਨਾਲ ਤੁਸੀਂ ਜੁੜੇ ਰਹੋ, ਇਸ ਤੋਂ ਬਾਅਦ ਨਵੀਂ ਸਿੱਧੂ ਬਹੁਤ ਸੁਪਰ ਕਲਾਸ ਅਤੇ ਬਿਜ਼ੀ ਅਤੇ ਡਰਾਈਵ ਟਾਈਮ ਪ੍ਰਾਈਮ ਟਾਈਮ ਸ਼ੋਅ ਲੈ ਕੇ ਹਾਜ਼ਰ ਹੋਣੇ, ਮੇਰਾ ਵੀ ਆਪਣਾ ਫੇਵਰੇਟ ਸ਼ੋਅ, ਬਸ ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ।
12: ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇ कमाल का कैच था यार, यकीन ही नहीं आ रहा।
13: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
12: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
13: तुम्हें ये सब कैसे पता?
12: क्योंकि मैंने भी पिछले साल ये लगवाया है।
13: अच्छा, वो क्या वेबसाइट थी?
12: saveonenergy.ca/eap
14: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Happy Friday, Sat Sri Akal.

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू इह कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस ते ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
6: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

0: ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬ ਸੂਰਤ, ਬੜੀ ਪਿਆਰੀ, ਬੜੀ ਕਮਾਲ ਦੀ ਸਵੇਰ ਨੂੰ। ਹੈਪੀ ਹੈਪੀ ਹੈਪੀ ਫਰਾਈਡੇ, ਵਾਹ ਫਰਾਈਡੇ ਆਵੇ ਯਾਰ, ਚਾਹ ਨਾ ਚੜੇ ਐਂ ਹੋ ਸਕਦਾ ਕੈਨੇਡਾ 'ਚ ਰਹਿੰਦੇ ਹੋਏ। ਮਸਾਂ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਕੰਮ ਕਰ ਕਰ ਕਰ ਕਰ ਬੰਦਾ ਥੱਕ ਜਾਂਦਾ ਫਰਾਈਡੇ ਨੂੰ ਵੀ, ਅਤੇ ਫਿਰ ਹੁੰਦਾ ਕਿ ਚਲੋ ਯਾਰ ਸ਼ਾਮ ਨੂੰ ਬੈਠਾਂਗੇ, ਗੱਲਾਂ ਬਾਤਾਂ ਮਾਰਾਂਗੇ, ਇੰਜੋਏ ਕਰਾਂਗੇ, ਸਵੇਰੇ ਬਿਨਾਂ ਅਲਾਰਮ ਤੋਂ ਉੱਠਾਂਗੇ। ਇਹ ਨਾ ਜਿਹੜਾ ਬਿਨਾਂ ਅਲਾਰਮ ਤੋਂ ਉੱਠਣਾ, ਇਹਦਾ ਵੀ ਇੱਕ ਆਪਦਾ ਵੱਖਰਾ ਹੀ ਸਵਾਦ ਹੈ। ਖਾਸ ਤੌਰ 'ਤੇ ਕੈਨੇਡਾ 'ਚ ਰਹਿੰਦੇ ਬੰਦੇ ਜਿਹੜੇ ਨਾ ਕਾਫੀ ਚਿਰ ਤੋਂ ਕੰਮ ਕੁੰਮ ਕਰ ਰਹੇ ਆ, ਉਹਨਾਂ ਨੂੰ ਪਤਾ ਕਿ ਬਿਨਾਂ ਅਲਾਰਮ ਦਾ ਇੱਕ ਕਹਿੰਦੇ ਹੁੰਦੇ ਨਾ ਕਿ ਕਿੰਨਾ ਮਜ਼ਾ ਆਉਂਦਾ। ਸੋ ਚਲੋ ਕੱਲ੍ਹ ਨੂੰ ਨਾ ਕੋਈ ਅਲਾਰਮ, ਨਾ ਕੋਈ ਟੈਨਸ਼ਨ, ਇੰਜੋਏ ਕਰੋ, ਹੈਵ ਅ ਗ੍ਰੇਟ ਵੀਕਐਂਡ। ਅਸੀਂ ਤੁਹਾਡੇ ਨਾਲ ਹਾਂ ਅਤੇ ਪ੍ਰੋਗਰਾਮ ਹੈ ਪੰਜਾਬੀ ਰਾਹ 905-673-3337 ਆਪਣਾ ਨੰਬਰ ਹੈ। ਹੈਪੀ ਹੈਪੀ ਹੈਪੀ ਹੈਪੀ ਫਰਾਈਡੇ ਸਭ ਨੂੰ। ਸੋ ਨਾਲ ਦੀ ਨਾਲ ਫਰਾਈਡੇ ਹੈ ਅਤੇ ਕੰਫਰਟੇਬਲ ਵੀਕਐਂਡ। ਕੱਲ੍ਹ ਕਣੀਆਂ ਕਾਫੀ ਪਈਆਂ, ਸੋ ਕੱਲ੍ਹ ਦੀਆਂ ਕਣੀਆਂ ਤੋਂ ਬਾਅਦ ਕਹਿੰਦੇ ਆ ਕਿ ਵੀਕਐਂਡ 'ਤੇ ਕੋਈ ਬਾਹਲੀ ਜ਼ਿਆਦਾ ਗਰਮੀ ਨਹੀਂ, ਇਟ ਵਿਲ ਬੀ ਕਿਤੇ ਨਾ ਕਿਤੇ ਹਲਕੀ ਫੁਲਕੀ ਜਿਹੀ ਹੋਵੇਗੀ, ਬਟ ਇੱਕ ਕ੍ਰੇਜ਼ੀ ਜਿਹਾ ਹੀਟ ਵੇਵ ਨਹੀਂ। ਅੱਜ ਵੀ 28 ਡਿਗਰੀ, ਕੱਲ੍ਹ ਨੂੰ ਵੀ, ਪਰਸੋਂ ਨੂੰ ਵੀ, ਬਸ ਕੰਸਿਸਟੈਂਟ ਜੇ ਟੈਂਪਰੇਚਰ ਹੋਣਗੇ। ਸੋ ਸਟੂਡੀਓ ਦਾ ਨੰਬਰ ਆਪਣਾ 905-673-3337 ਐਂਡ ਸਭ ਦਾ ਸਵਾਗਤ ਹੈ, ਸਭ ਨੂੰ ਵੈਲਕਮ। ਸੋ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ ਵਨ ਐਂਡ ਓਨਲੀ ਇੱਕੋ ਇੱਕ 5 Rivers ਡਕਟ ਕਲੀਨਿੰਗ ਦੇ ਸਹਿਯੋਗ ਦੇ ਨਾਲ। ਡਕਟ ਕਲੀਨ ਕਰਾ ਲਓ, ਇਹਨਾਂ ਕੋਲ ਵੀਕਐਂਡ ਦੀਆਂ ਕੁਝ ਕੁ ਸਲੋਟਸ ਅਵੇਲੇਬਲ ਨੇ। ਸੋ ਡਕਟ ਕਲੀਨਿੰਗ ਹਜੇ ਤੱਕ ਨਹੀਂ ਕਰਾਈ, ਨੰਬਰ ਨੋਟ ਕਰ ਲਓ 437-688-7750। ਡਕਟ ਕਲੀਨਿੰਗ ਕਰਾਓ ਆਪਣੀ ਜਲਦੀ, 437-688-7750, 437-688-7750 'ਤੇ ਕਾਲ ਕਰੋ। ਇੱਕ ਤੁਸੀਂ ਯਾਦ ਰੱਖੋ ਮੈਂਡੀ ਗਿੱਲ ਨੂੰ, ਮੈਂਡੀ ਤੁਹਾਡੇ ਲਈ ਹਾਜ਼ਰ। ਜੇ ਤੁਸੀਂ ਗੱਡੀਆਂ ਦੀ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਜਾਂ ਟਰੱਕਾਂ ਦੀ, ਹੋਮ ਆਟੋ ਕਮਰਸ਼ਲ ਇੰਸ਼ੋਰੈਂਸ, ਤਾਂ ਮੈਂਡੀ ਗਿੱਲ, ਮੈਂਡੀ ਦਾ ਨੰਬਰ ਹੈ 647-929-9905, 647-929-9509, ਮੈਂਡੀ ਮੈਂਡੀ ਮੈਂਡੀ ਗਿੱਲ ਤੁਹਾਡੇ ਲਈ ਹਾਜ਼ਰ ਨੇ। ਕੱਲ੍ਹ, ਚਲੋ ਕੱਲ੍ਹ ਦੀ ਗੱਲ ਬਾਅਦ ਚੋਂ ਕਰਾਂਗੇ, ਪਹਿਲਾਂ ਸੌਰਭ ਜੀ ਸਾਡੇ ਨਾਲ ਨੇ, ਸੌਰਭ ਰਤਨ ਸਾਹਿਬ ਨਾਲ ਗੱਲਬਾਤ ਕਰੀਏ। ਫਾਈਨੈਂਸ਼ੀਅਲ ਲਾਈਫ, ਦੇਖੋ ਇੱਕ ਆਪਣੀ ਪਰਸਨਲ ਲਾਈਫ ਹੈ, ਇੱਕ ਆਪਣੀ ਵਰਕ ਲਾਈਫ ਹੈ, ਇੱਕ ਆਪਣੀ ਫਾਈਨੈਂਸ਼ੀਅਲ ਲਾਈਫ ਹੈ। ਫਾਈਨੈਂਸਿਸ ਬਹੁਤ ਜ਼ਰੂਰੀ ਹੈ ਬਈ, ਫਾਈਨੈਂਸਿਸ, ਪੈਸੇ ਬਿਨਾਂ, ਖਾਸ ਤੌਰ 'ਤੇ ਜੇ ਤੁਸੀਂ ਰਿਟਾਇਰ ਹੋਣਾ, ਜੇ ਤੁਸੀਂ ਚਾਹੁੰਦੇ ਹੋ ਕਿ ਯਾਰ 50-55-60 ਸਾਲ 'ਤੇ ਜਾ ਕੇ ਕੋਈ ਬੜਾ ਕੰਮ ਨਹੀਂ ਕਰਨਾ, ਕੋਈ ਬੜਾ ਟੈਨਸ਼ਨ ਨਹੀਂ ਲੈਣੀ, ਉਹਦੀ ਪਲੈਨਿੰਗ ਹੁਣ ਕਰੋਗੇ ਠੀਕ ਹੈ, ਹੁਣ ਨਹੀਂ ਕਰਦੇ ਤਾਂ ਫਿਰ ਸਾਰੀ ਉਮਰ, ਮੈਂ ਕਹਿੰਦਾ ਜੇ ਬੰਦਾ 100 ਸਾਲ ਤੱਕ ਜੀਂਦਾ ਨਾ, 100 ਸਾਲ ਤੱਕ ਵੀ ਟੈਨਸ਼ਨ ਹੀ ਹੁੰਦੀ ਹੈ। ਸੋ ਸੌਰਭ ਜੀ ਤੁਹਾਡੀ ਫਾਈਨੈਂਸ਼ੀਅਲ ਫਰੀਡਮ ਦੇ ਵਿੱਚ ਮਦਦ ਕਰ ਰਹੇ ਹਾਂ, ਸੌਰਭ ਜੀ ਵੈਲਕਮ।
1: ਥੈਂਕ ਯੂ ਨਵੀ, ਥੈਂਕ ਯੂ ਵੈਰੀ ਮੱਚ ਫੋਰ ਦ ਕਾਈਂਡ ਵਰਡਸ ਐਂਡ ਆਲਸੋ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈਗੀ ਹੈ ਕਿ ਅਸੀਂ ਸਾਰੇ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਫਰੀਡਮ ਚਾਹੁੰਦੇ ਹਾਂ। ਫਰੀਡਮ ਦਾ ਮਤਲਬ ਇਹ ਹੈਗਾ ਕਿ ਇੱਕ ਸਟੇਜ ਲਾਈਫ ਦੀ ਐਸੀ ਹੋਵੇ ਜਦੋਂ ਸਾਨੂੰ ਆਪਣੀ ਜ਼ਿੰਦਗੀ ਨੂੰ ਜੀਣ ਦੇ ਵਿੱਚ ਇੱਕ ਖੁੱਲ੍ਹਾਪਨ ਮਹਿਸੂਸ ਹੋਵੇ, ਭਾਵ ਕਿ ਅਸੀਂ ਆਪਣੀਆਂ ਹੌਬੀਜ਼, ਅਸੀਂ ਆਪਣੇ ਜਿਹੜੇ ਹੈਗੇ ਨੇ ਅਦਰ ਸ਼ੌਂਕ ਜਿਹੜੇ ਹੈਗੇ ਉਹਨਾਂ ਨੂੰ ਪੂਰਾ ਕਰ ਸਕੀਏ, ਲੇਕਿਨ ਸਾਡੇ ਤੇ ਫਾਈਨੈਂਸ਼ੀਅਲ ਬਰਡਨ ਨਾ ਹੋਵੇ, ਸਾਨੂੰ ਇਹ ਚਿੰਤਾ ਨਾ ਹੋਵੇ ਕਿ ਪੈਸਾ ਕਿੱਥੋਂ ਆਉਣਾ। ਸੋ ਫਾਈਨੈਂਸਿਸ ਦੀ ਜਿਹੜੀ ਇੰਪੋਰਟੈਂਸ ਹੈ ਇਹ ਯੰਗ ਏਜ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ, ਭਾਵ ਕਿ ਸੇਵਿੰਗ ਕਿਉਂ ਇੰਪੋਰਟੈਂਟ ਹੈਗੀ ਹੈ ਔਰ ਸੇਵਿੰਗ ਦੀ ਰਾਈਟ ਇਨਵੈਸਟਮੈਂਟ ਮੀਨਸ ਉਹਨੂੰ ਚੈਨਲਾਈਜ਼ ਕਰਨਾ ਕਿਉਂ ਜ਼ਰੂਰੀ ਹੈਗਾ। ਇਹਦੇ ਵਿੱਚ 3 ਚੀਜ਼ਾਂ ਬਹੁਤ ਵੱਡਾ ਰੋਲ ਪਲੇ ਕਰਦੀਆਂ ਹੈਗੀਆਂ। ਪਹਿਲਾ ਕਿ ਤੁਹਾਨੂੰ ਆਪਣੇ ਆਸ ਪਾਸ ਤੋਂ ਪਹਿਲਾਂ ਜਿਹੜਾ ਗਿਆਨ ਮਿਲਦਾ ਹੈ ਦੋਸਤਾਂ ਮਿੱਤਰਾਂ ਤੋਂ ਫੈਮਿਲੀ ਤੋਂ, ਉਹ ਤੁਹਾਨੂੰ ਸ਼ੇਪ ਅਪ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਦੂਸਰਾ ਤੁਹਾਡੀ ਆਪਣੀ ਫਾਈਨੈਂਸ਼ੀਅਲ ਲਿਟਰੇਸੀ ਲੈਵਲ, ਭਾਵ ਕਿ ਤੁਸੀਂ ਕਿੰਨੇ ਸਜਗ ਹੈਗੇ ਹੋ। ਤੀਸਰਾ ਤੁਹਾਡੀ ਟਾਈਮ ਮੈਨੇਜਮੈਂਟ, ਟਾਈਮ ਮੈਨੇਜਮੈਂਟ ਨੂੰ ਅਸੀਂ ਔਖੇ ਪਰੋਖੇ ਕਰ ਦਿੰਦੇ ਹਾਂ। ਕਾਰਨ ਕੀ ਹੈ ਕਿ ਸਾਨੂੰ ਲੱਗਦਾ ਹੈ ਕਿ ਚਲੋ ਜ਼ਿੰਦਗੀ ਅਜੇ ਸ਼ੁਰੂ ਹੋਈ ਹੈ ਆਪਾਂ ਫੇਰ ਕਰ ਲਾਂਗੇ, ਬਟ ਟਾਈਮ ਹੀ ਸਭ ਤੋਂ ਵੱਡਾ ਮਲਟੀਪਲਾਇਰ ਹੈਗਾ। ਉਸ ਤੋਂ ਬਾਅਦ ਰਿਸਕ ਆ ਜਾਂਦਾ ਹੈ, ਉਸ ਤੋਂ ਬਾਅਦ ਸਿਲੈਕਸ਼ਨ ਆ ਜਾਂਦੀ ਹੈਗੀ ਹੈ, ਉਸ ਤੋਂ ਬਾਅਦ ਟੈਕਸ ਪਲੈਨਿੰਗ ਆ ਜਾਂਦੀ ਹੈ, ਐਕਸੈਟਰਾ ਐਕਸੈਟਰਾ, ਇਹ ਚੀਜ਼ਾਂ ਫਿਰ ਵਧਦੀਆਂ ਰਹਿੰਦੀਆਂ ਹੈਗੀਆਂ ਨੇ। ਲੇਕਿਨ ਜ਼ਰੂਰੀ ਗੱਲ ਇਹ ਹੈਗੀ ਹੈ ਕਿ ਰਾਈਟ ਟਾਈਮ ਦੇ ਉੱਪਰ ਰਾਈਟ ਅਪਰੋਚ ਦੇ ਨਾਲ ਅਗਰ ਚੀਜ਼ਾਂ ਸ਼ੁਰੂ ਕੀਤੀਆਂ ਜਾਣਗੀਆਂ ਤੇ ਡੈਫੀਨੇਟਲੀ ਜਿਹੜਾ ਹੈਗਾ ਵਾ ਤੁਹਾਨੂੰ ਰਿਜ਼ਲਟਸ ਜਿਹੜੇ ਹੈਗੇ ਨੇ ਉਹ ਕੰਪੇਰੇਬਲ ਨਹੀਂ ਮਿਲਣਗੇ, ਤੁਹਾਨੂੰ ਬੈਟਰ ਮਿਲਣਗੇ। ਇਹੀ ਚੀਜ਼ ਆਪਾਂ ਕਲਾਇੰਟਸ ਦੇ ਲਈ ਲੰਬੇ ਸਮੇਂ ਤੋਂ ਕਰ ਰਹੇ ਹੈਗੇ ਹਾਂ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਕਈ ਨਵੇਂ ਆਯਾਮ ਜਿਹੜੇ ਹੈਗੇ ਨੇ ਖੜੇ ਹੋਣਗੇ, ਇਹ ਗੱਲ ਮੈਂ ਏਅਰ ਤੇ ਫਿਰ ਦੁਹਰਾ ਰਿਹਾ ਹੈਗਾ। ਰੀਜ਼ਨ ਬੀਇੰਗ AI ਨੂੰ ਲੈ ਕੇ ਜਿਹੜੀ ਪ੍ਰੋਡਕਟੀਵਿਟੀ ਲੈਵਲ ਇੰਪਰੂਵਮੈਂਟਸ, ਕੰਪਿਊਟਿੰਗ ਸਿਸਟਮ ਦੇ ਵਿੱਚ ਚੇਂਜਸ, ਜੋਬ ਕ੍ਰੀਏਸ਼ਨ, ਬਹੁਤ ਕੁਝ ਐਸਾ ਹੈ ਜਿਹੜਾ ਹੁਣ ਸਾਨੂੰ ਬੈਲੈਂਸ ਸ਼ੀਟਸ ਦੇ ਰੂਪ ਵਿੱਚ, ਪ੍ਰੋਫਿਟਸ ਦੇ ਰੂਪ ਦੇ ਵਿੱਚ ਦਿਖੇਗਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਅਦਰ ਇੰਡਸਟਰੀਜ਼ ਨੇ, ਜਿਵੇਂ ਡਿਸਕ੍ਰਿਸ਼ਨਰੀ ਹੋ ਗਿਆ, ਕੰਜ਼ਿਊਮਰ ਸਟੇਪਲਸ ਹੋ ਗਿਆ, ਯੂਟਿਲਿਟੀ ਹੋ ਗਿਆ, ਸੋ ਵੀ ਹੈਵ ਵੈਰੀ ਗੁੱਡ ਚਾਂਸ ਟੂ ਮੇਕ ਮਨੀ ਪ੍ਰੋਵਾਈਡਡ ਵੀ ਆਰ ਪਲੇਇੰਗ ਵੈਲ। ਸੋ ਆਪਣੇ ਪੈਸੇ ਨੂੰ ਸਾਈਡ ਲਾਈਨ ਤੇ ਨਾ ਰੱਖੋ, ਲੈਟਸ ਕਮ ਸਿਟ ਡਾਊਨ ਐਂਡ ਲੈਟ ਮੀ ਕ੍ਰੀਏਟ ਅ ਪਲਾਨ ਫਾਰ ਯੂ ਜਿਹਦੇ ਨਾਲ ਤੁਸੀਂ ਇੱਕ ਚੰਗੀ ਰਿਟਰਨ ਔਰ ਚੰਗੀ ਗਰੋਥ ਲੈ ਸਕੋ। ਨੰਬਰ ਬੜਾ ਸਿੰਪਲ ਹੈ, ਕਿਉਂਕਿ ਸਲਾਹ ਜਿਹੜੀ ਹੈਗੀ ਹੈ ਇਹਦੀ ਕੋਈ ਕੀਮਤ ਨਹੀਂ ਹੈ, ਲੇਕਿਨ ਕੰਮ ਕਰਨ ਦੀ ਜਿਹੜੀ ਹੈਗੀ ਹੈ ਆਪਾਂ ਜਿਹੜੀ ਇੱਕ ਜ਼ਿੰਮੇਵਾਰੀ ਹੈ ਉਹ ਬੜੇ ਅੱਛੇ ਤਰੀਕੇ ਨਾਲ ਨਿਭਾਉਣੀ ਹੈ। 416-833-8533, 416-833-8533। ਥੈਂਕ ਯੂ ਨਵੀ
0: ਸਰ। ਵੀ ਤੁਸੀਂ ਇੱਕ ਅੱਜ ਕੱਲ ਬੜਾ ਟ੍ਰੈਂਡਿੰਗ ਹੈ ਕੋਸਟ ਫਾਇਰ, ਤੁਸੀਂ ਸੁਣਿਆ ਕੋਸਟ ਫਾਇਰ ਬਾਰੇ?
1: ਕੋਸਟ ਫਾਇਰ? ਹਾਂ ਨਹੀਂ।
0: ਸੋ ਤੁਹਾਡੀ ਹੀ ਫੀਲਡ ਨਾਲ ਰਿਲੇਟਡ ਹੈ ਅੱਜ ਕੱਲ੍ਹ, ਆਈ ਗੈਸ ਜਿਹੜੇ ਯੰਗਸਟਰ, ਥੋੜ੍ਹੇ ਯੰਗਸਟਰ ਨਹੀਂ ਬਟ ਜਿਹੜੇ ਕੋਈ 25-30 ਦੇ ਨੇ, ਉਹ ਕੋਸਟ ਫਾਇਰ ਇੱਕ ਫਾਈਨੈਂਸ਼ੀਅਲ ਇੰਡੀਪੈਂਡੈਂਸ ਸਟ੍ਰੈਟਜੀ ਹੈ ਵੀ ਲੋਕ ਅਗਰੈਸਿਵਲੀ ਸੇਵ ਕਰਦੇ ਆ ਅਤੇ ਅਰਲੀ ਔਨ 20s ਦੇ ਵਿੱਚ, ਅਰਲੀ 30s ਦੇ ਵਿੱਚ ਉਹ ਇਨਵੈਸਟ ਕਰਦੇ ਆ ਵੀ ਉਹ ਇੱਕ ਨੰਬਰ ਹੈ, ਕੋਸਟ ਫਾਇਰ ਨੰਬਰ ਹੈ ਵੀ ਮੈਨੂੰ ਕਿੰਨਾ ਕੁ ਪੈਸਾ ਇਨਵੈਸਟਡ ਚਾਹੀਦਾ ਵੀ ਮੈਂ ਜਾ ਕੇ 50 ਜਾਂ 45 ਦੀ ਏਜ ਦੇ ਵਿੱਚ ਰਿਟਾਇਰ ਹੋ ਸਕਾਂ ਅਤੇ ਜਿਹੜੀਆਂ ਮੇਰੀ ਇਨਵੈਸਟਮੈਂਟਸ ਨੇ ਮੈਂ ਬਸ ਉਹਦੇ ਬੇਸ ਦੇ ਉੱਤੇ ਰਿਟਾਇਰਮੈਂਟ ਆਪਣੀ ਲਿਵ ਕਰਾਂ। ਸੋ ਫੋਰ ਐਗਜ਼ਾਮਪਲ ਜੇ ਕਿਸੇ ਨੂੰ $1.5 million ਚਾਹੀਦਾ ਐਟ ਏਜ 65 ਤਾਂ ਹੁਣ ਉਹਨਾਂ ਨੂੰ ਕਿੰਨੇ ਪੈਸੇ ਸੇਵ ਕਰਨ ਦੀ ਲੋੜ ਹੈ। ਸੋ ਇੱਕ ਕੋਸਟ ਫਾਇਰ ਨਾਮ ਦੀ ਗੱਲ ਪਤਾ ਨਹੀਂ ਯੰਗਸਟਰ ਨੇ ਆਨਲਾਈਨ ਸੋਸ਼ਲ ਮੀਡੀਆ ਤੇ ਸ਼ੁਰੂ ਕੀਤੀ ਹੋਗੀ ਵੀ ਆਪਣੇ ਐਕਸਪੈਂਸਿਸ ਘੱਟ ਕਰੋ ਤੇ ਹੈਵਲੀ ਆਪਣੇ 20s ਤੇ 30s ਦੇ ਵਿੱਚ ਤੁਸੀਂ ਸੇਵ ਕਰੋ ਤਾਂ ਕਿ ਸਾਰੇ ਤੁਹਾਡੇ ਰਿਟਾਇਰਮੈਂਟ ਅਕਾਊਂਟ ਜਿਹੜੇ ਨੇ ਉਹ ਮੈਕਸ ਕੀਤੇ ਜਾਣ ਤੇ ਜਲਦੀ ਤੁਹਾਨੂੰ ਫਰੀਡਮ ਤੇ ਫਲੈਕਸੀਬਿਲਿਟੀ ਮਿਲੇ ਤਾਂ ਕਿ ਤੁਸੀਂ ਰਿਟਾਇਰ ਹੋ ਸਕੋ ਅਰਲੀ।
1: ਡੈਫੀਨੇਟਲੀ ਨਵੀ ਗੱਲਾਂ ਹੋਈ ਨੇ, ਲੇਕਿਨ ਹੁਣ ਜਿਵੇਂ ਤੁਸੀਂ ਟਰਮੀਨੋਲੋਜੀ ਦੀ ਗੱਲ ਕੀਤੀ ਹੈ ਕੋਸਟ ਫਾਇਰ, ਵੈਰੀ ਇੰਟਰਸਟਿੰਗ। ਮੈਂ ਇਹਦੇ ਉੱਪਰ ਡੈਫੀਨੇਟਲੀ ਵੀਕਐਂਡ ਦੇ ਉੱਪਰ ਰਿਸਰਚ ਕਰੂੰਗਾ ਔਰ ਆਪਾਂ ਨੈਕਸਟ ਵੀਕ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਾਂਗੇ। ਬਟ ਥੈਂਕ ਯੂ ਫਾਰ ਬ੍ਰਿੰਗਿੰਗ
0: ਇਹਦੀਆਂ ਸਰ ਵੀ ਇਹਦੇ ਤਾਂ ਆਨਲਾਈਨ ਨਾ ਕੈਲਕੂਲੇਟਰ ਵੀ ਬਣੇ ਆ, ਤੁਸੀਂ ਪਾ ਦਿਓ ਵੀ ਕਰੰਟ ਏਜ ਕੀ ਹੈ, ਰਿਟਾਇਰਮੈਂਟ ਏਜ ਤੁਹਾਡੀ ਕਿੰਨੀ ਹੈ, ਐਨੂਅਲ ਤੁਸੀਂ ਕਿੰਨੀ ਸਪੈਂਡਿੰਗ ਚਾਹੁੰਦੇ ਹੋ ਰਿਟਾਇਰਮੈਂਟ ਦੇ ਵਿੱਚ, ਕਰੰਟਲੀ ਕਿੰਨੇ ਇਨਵੈਸਟਡ ਤੁਹਾਡੇ ਐਸੈਟ ਨੇ, ਮੰਥਲੀ ਤੁਸੀਂ ਕਿੰਨੀ ਕੁ ਕੰਟਰੀਬਿਊਸ਼ਨ ਕਰ ਰਹੇ ਹੋ, ਇਨਵੈਸਟਮੈਂਟ ਤੁਹਾਡੀ ਗਰੋਥ ਰੇਟ 7% ਹੈ, 8% ਹੈ, ਇਨਫਲੇਸ਼ਨ ਰੇਟ ਕਿੰਨਾ, ਤੁਹਾਡਾ ਵਿਥਡਰਾਵਲ ਰੇਟ ਕਿੰਨਾ ਤੁਸੀਂ ਚਾਹੁੰਦੇ ਹੋ, ਤੇ ਤੁਹਾਨੂੰ ਤੁਸੀਂ ਸਰਚ ਕਰਿਓ, ਯੂ ਵਿਲ ਬੀ ਵੈਰੀ ਇੰਟਰਸਟਡ।
1: ਡੈਫੀਨੇਟਲੀ ਨਵੀ, ਔਰ ਇਹ ਫਾਈਨੈਂਸ਼ੀਅਲ ਕੈਲਕੂਲੇਟਰ ਮੈਂ ਆਮ ਯੂਜ਼ ਕਰਦਾ ਹੈਗਾ ਮੈਂ, HP ਦਾ ਕੈਲਕੂਲੇਟਰ ਹੈ ਜਿਹਦੇ ਵਿੱਚ ਅਸੀਂ ਪ੍ਰੈਜੈਂਟ ਵੈਲਿਊ, ਫਿਊਚਰ ਵੈਲਿਊ ਕੈਲਕੂਲੇਟ ਕਰਦੇ ਹਾਂ। ਬਟ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ, XP/YR, P/YR, I/YR, ਇਹ ਆਪਣੇ ਜਿਹੜੇ ਕਈ ਸਟੂਡੈਂਟਸ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਨੂੰ ਇੰਟਰਸਟਿੰਗ ਲੱਗੇਗਾ, ਕਿਉਂਕਿ ਬਿਲਕੁਲ ਤੁਸੀਂ ਸਹੀ ਕਿਹਾ, ਜਦ ਤੱਕ ਵੈਲਿਊਜ਼ ਕੈਲਕੂਲੇਟ ਨਹੀਂ ਹੋਣਗੀਆਂ ਨਾ ਤੇ ਤੁਹਾਡੇ ਅੰਦਰ ਉਤਸ਼ਾਹ ਪੈਦਾ ਨਹੀਂ ਹੋਏਗਾ।
0: ਸੋ ਗੱਲਬਾਤ ਤੁਹਾਡੀ ਹੋ ਰਹੀ ਹੈ, ਪ੍ਰੋਗਰਾਮ ਹੈ ਪੰਜਾਬੀ ਲਹਿਰਾ। ਸੋ ਓਕੇ, ਕੱਲ ਫਿਰ ਫਰਾਂਸ ਵਾਲੇ ਜਿੱਤ ਗਏ ਚੱਕ ਤੇ ਪੱਟੇ, ਫਰਾਂਸ ਹੁਣ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕਿਆ ਤੇ ਅੱਜ ਫਿਰ ਸਪੇਨ ਬੈਲਜੀਅਮ, ਸਪੇਨ ਨੇ ਜਿੱਤਣਾ ਯਾਰ, ਮੈਨੂੰ ਨਹੀਂ ਲੱਗਦਾ ਕਿ ਕੋਈ ਬੜੀ ਸਪੇਨ ਲਈ ਔਖੀ ਗੇਮ ਨਹੀਂ, ਪਰ ਅਗੇਨ ਨਵੀਂ ਯਾਰ ਆਏ ਨਾ ਕਿਹਾ ਕਰੋ, ਨੈਵਰ ਨੋ, ਕੁਛ ਵੀ ਹੋ ਸਕਦਾ। ਕੱਲ 2-0 ਫਰਾਂਸ ਤੇ ਸਪੇਨ ਬੈਲਜੀਅਮ, ਅੱਜ ਕੱਲ੍ਹ ਨੂੰ ਨੋਰਵੇ ਇੰਗਲੈਂਡ, ਮੈਂ ਬੜਾ ਐਕਸਾਈਟਡ ਹਾਂ ਇਸ ਮੈਚ ਲਈ, ਮੈਨੂੰ ਲੱਗਦਾ ਯਾਰ ਕਿ ਨੋਰਵੇ ਵਾਲੇ ਟੱਕਰ ਦੇ ਸਕਦੇ ਇੰਗਲੈਂਡ ਨੂੰ ਤੇ ਫਿਰ ਨਾਲ ਹੀ ਕੱਲ੍ਹ ਨੂੰ ਅਰਜਨਟੀਨਾ ਸਵਿਟਜ਼ਰਲੈਂਡ। ਸੋ ਕੱਲ੍ਹ ਸ਼ਾਮ ਤੱਕ ਪਤਾ ਚੱਲ ਜਾਏਗਾ ਵੀ ਟਿਊਜ਼ਡੇ ਨੂੰ ਸੈਮੀਫਾਈਨਲ ਦੇ ਵਿੱਚ ਕਿਹੜੀਆਂ ਟੀਮਾਂ ਖੇਡਣਗੀਆਂ। ਫਰਾਂਸ ਵਾਲੇ ਅੱਗੇ ਵੱਧ ਚੁੱਕੇ ਨੇ, ਸੋ ਗੁੱਡ ਲੱਕ ਟੂ ਸਾਰੀਆਂ ਟੀਮਸ ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾ, 905-673-3337 ਆਪਣਾ ਨੰਬਰ ਹੈ, 905-673-3337। ਸੈਵਨ ਗੱਲਾਂ ਤੁਹਾਡੇ ਨਾਲ ਹੋ ਰਹੀਆਂ ਨੇ, ਸਾਡੇ 8 ਤਕਰੀਬਨ ਵੱਜ ਚੁੱਕੇ ਨੇ। ਸਮੇਂ ਦਾ ਵੀ ਕੁਛ ਨਹੀਂ ਪਤਾ ਲੱਗਦਾ ਯਾਰ, ਸਮਾਂ ਤਾਂ ਭੱਜਿਆ ਜਾਂਦਾ ਨਾ ਵੀ। ਸੋ ਟਾਈਮ ਟਾਈਮ ਹਮੇਸ਼ਾ, ਤੁਸੀਂ ਨਾ ਇੱਕ ਗੀਤ ਸੁਣਿਆ ਹੋਗਾ, ਮੈਂ ਅਤੇ ਮੇਰੇ ਫਾਦਰ ਸਾਹਿਬ ਨੇ ਰਿਕਾਰਡ ਕੀਤਾ ਸੀਗਾ। ਵੈਸੇ ਓਰੀਜਿਨਲੀ ਮੇਰੇ ਦਾਦਾ ਜੀ ਸ਼੍ਰੋਮਣੀ ਕਮਿਸ਼ਨ ਰਣਜੀਤ ਸਿੰਘ ਸਿੱਧਵਾਂ ਜੀ ਦਾ ਗਾਇਆ ਕਿ ਚੱਲਿਆ ਸਰੀਰ ਮੁੱਕ ਮੁੱਕੇ ਤੇਰੇ ਕੰਮ ਨਾ। ਬਹੁਤ ਪਿਆਰੇ ਬੋਲ ਅਤੇ ਲਾਈਫ ਨਾ ਸਾਰਿਆਂ ਦੀ ਇਸ ਤਰ੍ਹਾਂ ਰਿਲੇਟ ਕਰਦੀ ਹੈ, ਚਾਹੇ ਤੁਸੀਂ ਅੱਜ ਦੇ ਸਮੇਂ ਦੇ ਹੋ, ਤੁਸੀਂ ਤੁਹਾਡੀ 50 ਸਾਲ ਦੀ ਉਮਰ ਹੈ, ਤੁਹਾਡੀ 60 ਦੀ 70 ਦੀ 80 ਦੀ 90 ਦੀ 100 ਦੀ, ਕਿ ਚੱਲਿਆ ਸਰੀਰ ਮੁੱਕ ਮੁੱਕੇ ਤੇਰੇ ਕੰਮ ਨਾ। ਬੈਠ ਕਦੇ ਕੀਤੀ ਨਾ ਵਿਚਾਰ ਮਨਾ ਗਾਫਲਾ ਹੋਏ। ਤੁਸੀਂ ਸੁਣਨੇ ਦੋ ਬੋਲ ਮੈਂ ਲਾ ਦੇਣਾ ਤੁਹਾਡੇ ਲਈ, ਐਵੇਂ ਮੈਂ ਕਾਹਨੂੰ ਗਾਣੇ ਬਾਰੇ ਬੜਾ ਕੁਛ ਕਹਿਣਾ। ਸੁਣੋ, ਇਹ ਮੇਰੀ ਆਵਾਜ਼ ਹੈ, ਮੇਰੇ ਡੈਡ ਦੀ ਆਵਾਜ਼ ਹੈ। ਅਤੇ ਤੁਸੀਂ ਜੇ ਨਹੀਂ ਸੁਣਿਆ ਨਾ, ਔਨਲਾਈਨ ਜਾਓ ਸਪੋਟੀਫਾਈ 'ਤੇ, ਆਪਣੇ ਹੋਰ ਕਿਹੜੇ ਕਿਹੜੇ ਪਲੈਟਫਾਰਮ ਨੇ, ਰੱਬ ਤੁਹਾਡਾ ਭਲਾ ਕਰੇ। ਯੂਟਿਊਬ 'ਤੇ ਸਾਡੀ ਵੀਡੀਓ ਬੜੀ ਸੋਹਣੀ ਬਣੀ ਹੋਈ ਹੈ। ਗਾਣੇ ਦਾ ਨਾਮ ਹੈ ਮੁੱਕੇ ਤੇਰੇ ਕੰਮ ਨਾ, MUKKETERE KAMNA ਪੰਜਾਬੀ ਲਹਿਰਾਂ ਦੇ ਅਫਿਸ਼ਲ ਸਾਡਾ ਜਿਹੜਾ ਯੂਟਿਊਬ ਚੈਨਲ ਆ ਉਹਦੇ ਉੱਤੇ ਵੀ ਆ। ਇਹ ਤਾਂ ਮੈਨੂੰ ਤਾਂ ਸਾਰਿਆਂ ਨੂੰ ਸੁਣਨਾ ਚਾਹੀਦਾ, ਸਾਰਿਆਂ ਨੂੰ ਸੁਣਾਉਣਾ ਚਾਹੀਦਾ ਗੀਤ। ਮੈਂ ਇਹ ਨਹੀਂ ਕਹਿ ਰਿਹਾ ਕਿਉਂਕਿ ਮੇਰਾ, ਬਟ ਬਾਕੀ ਸੁਣੋ ਅਤੇ ਤੁਸੀਂ ਆਪ ਕਹੋਗੇ ਨਵੀਂ ਅਰਵਾ। ਸੋ ਪਹਿਲਾਂ ਤੁਹਾਨੂੰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦਾ ਨੰਬਰ ਦੇ ਦਈਏ। ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਕੋਈ ਰਿਪੇਅਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ, ਬਹੁਤ ਵੱਡਾ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਬਿਲਕੁਲ ਕੋਰਨਰ ਪੈਂਦਾ। ਈਗਲ ਟਰੱਕ 6472346293, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਬਿਲਕੁਲ ਕੋਰਨਰ, 10874 ਸਟੀਲਸ ਐਵਨਿਊ ਈਸਟ, 6472346293। ਇੱਕ ਤੁਸੀਂ ਯਾਦ ਰੱਖੋ ਜ਼ਰੂਰ, ਕੁਆਲਿਟੀ ਕਾਰ ਰਿਪੇਅਰ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਵਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ ਨੂੰ ਫੋਨ ਕਰ ਲਓ। ਬਹੁਤ ਹੀ ਕਮਾਲ ਦੀ ਇਹ ਟੀਮ ਹੈ, ਬਹੁਤ ਵਧੀਆ ਮਕੈਨਿਕ ਸ਼ੋਪ ਹੈ। 905-460-1111 ਨੰਬਰ ਹੈ, 905-460-1111 ਦੇ ਉੱਤੇ ਕਾਲ ਕਰੋ ਕੁਆਲਿਟੀ ਕਾਰ ਰਿਪੇਅਰ। ਐਂਡ ਐਚ ਕੇ ਮੂਵਰਸ ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਹੈ, ਕੋਈ ਵੀ ਮੂਵ ਹੋ ਰਿਹਾ ਇਹਨਾਂ ਕੋਲ 25-30 ਸਾਲ ਦਾ ਐਕਸਪੀਰੀਅੰਸ ਹੈ। ਐਚ ਕੇ ਮੂਵਰਸ 416-524-6704 ਅਤੇ ਉਸੇ ਨਾਲ ਬਿਯੋਂਡ ਆਈਵਰ ਐਨਕਾਂ ਚਾਹੀਦੀਆਂ, ਪ੍ਰਸਕ੍ਰਿਪਸ਼ਨ ਦੀਆਂ, ਸਨਗਲਾਸਿਸ, ਬਿਯੋਂਡ ਆਈਵਰ ਦੇ ਰੋਮੀ ਬਾਈ ਜੀ, 905-793-3937 ਨੰਬਰ ਹੈ, 905-793-3937 ਹੰਬਰ ਵੈਸਟ ਗੋਰਵੇ। ਗੀਤ ਸੁਣੋ, ਦੱਸਿਓ ਮੈਨੂੰ ਕਿੱਦਾਂ ਲੱਗਿਆ। ਜ਼ਰੂਰ ਦੋ ਬੋਲ ਲਾਉਂਦੇ ਆ, ਮੁੱਕੇ ਤੇਰੇ ਕੰਮ ਨਾ, ਮੇਰਾ ਗਾਇਆ ਹੋਇਆ ਅਤੇ ਮੇਰੇ ਡੈਡ ਦਾ ਗਾਇਆ ਹੋਇਆ। ਅਤੇ ਉਹ ਮਨਜੀਤ ਸਾਡੇ ਨਾਲ, ਮਨਜੀਤ ਮੈਂ ਭੁੱਲ ਗਿਆ, ਸੋਰੀ ਯਾਰ, ਮਨਜੀਤ ਪਹਿਲਾਂ ਲੈ ਲਈਏ ਅਤੇ ਫਿਰ ਗਾਣਾ ਸਾਡੇ ਲਾਉਂਦੇ। ਮਨਜੀਤ ਵੈਲਕਮ।
2: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸੋ ਬਾਕਸਿੰਗ ਵੀਕਐਂਡ ਜੁਲਾਈ ਹੈ ਜੀ, ਜਿਹੜੇ ਵੀ ਕਲਾਇੰਟ ਜਿਨ੍ਹਾਂ ਦੀ ਕਲੋਜਿੰਗ ਜੁਲਾਈ, ਅਗਸਤ ਜਾਂ ਸਪਟੰਬਰ 'ਚ ਹੈ, ਜਾਂ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਤੇ ਅਪਲਾਈਂਸਿਸ ਦੇ ਵਿੱਚ ਡੀਲ ਦੇਖ ਰਹੇ ਹੋ, ਸਭ ਤੋਂ ਪਹਿਲਾਂ 3 ਪੀਸ ਦਾ ਸਟੇਨਲੈਸ ਸਟੀਲ ਅਪਲਾਈਂਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਪ ਕਨਵੈਕਸ਼ਨ ਤੇ ਏਅਰ ਫ੍ਰੀ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਸੈੱਟ ਹੈ, ਜਿਹੜਾ ਕਿ ਸਿਰਫ $69,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 65 ਇੰਚ ਦਾ ਐਲਈਡੀ ਸਮਾਰਟ 4K ਟੀਵੀ 2026 ਦਾ ਲੇਟੈਸਟ ਮਾਡਲ ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ 699 ਤੇ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਹੈ ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 1899 ਚ ਤੁਸੀਂ ਲਗਾ ਸਕਦੇ ਆ। 6 ਮੰਥ ਚ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054, 450-0054, 450-0054. Appliance Junction. Thank you so much for the time, Naveed.

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557।
1: ਕਿਆ ਬਾਤ ਹੈ, ਦੋ ਗੀਤ ਦੋਨੋਂ ਤੁਹਾਨੂੰ ਥੋੜਾ ਜਿਹਾ ਮੋਟੀਵੇਟ ਕਰਦੇ ਨੇ ਕਿ ਲਾਈਫ ਨੂੰ ਲਿਵ ਕਰੋ ਥੋੜਾ ਬਹੁਤਾ। ਹੈ ਪਹਿਲਾਂ ਮੌਕੇ ਤੇਰੇ ਕੰਮ ਨਾ, ਫਿਰ ਮੌਜ ਮਸਤੀ ਹੈ। ਮੈਂ ਕਿਹਾ ਯਾਰ ਹੁਣ ਲੱਗੀ ਆ ਗਾਣਿਆਂ ਵੱਲ, ਥੋੜੇ ਜਿਹੇ ਗਾਣੇ ਲਾ ਦਈਏ। 1427 ਹੈਲੋ
2: ਹੈਲੋ ਗੁੱਡ ਮਾਰਨਿੰਗ ਭਾਈ, ਕੀ ਹਾਲ ਹੈ ਜੀ?
1: ਠੀਕ ਹੈ ਵੀਰੇ, ਕੀ ਹਾਲ ਹੈ?
2: ਵਧੀਆ ਭਾਈ ਭਾਈ, ਬਸ ਇਹ ਜੇ ਗਾਣੇ ਸੁਣਦੇ ਸੀ ਤਾਂ ਕਰਕੇ ਅਸੀਂ ਨਾ 14 ਸਾਲ ਤੋਂ ਮੈਸੀ ਨੂੰ ਫੋਲੋ ਕਰ ਰਹੇ ਸੀਗੇ।
1: ਮੈਸੀ ਨੂੰ
2: ਤੇ ਹਾਂਜੀ ਹਾਂਜੀ ਮਤਲਬ 2014 ਤੇ, ਪਰ ਹੁਣ ਇਹੀ ਸੋਚਿਆ ਸੀਗਾ ਵੀ ਜਿੱਦਣ ਮੌਕਾ ਮਿਲਿਆ ਵਰਲਡ ਕੱਪ ਦੇਖਣ ਜਾਵਾਂਗੇ। ਅੱਜ ਅਸੀਂ ਸ਼ਾਮ ਨੂੰ ਨਿਕਲ ਰਹੇ ਭਾਜੀ ਟਿਕਟਾਂ ਲੈ ਕੇ ਕੈਂਸਰ ਸਿਟੀ।
1: ਲੈ
2: ਕਿੰਨੇ
1: ਦੀਆਂ ਟਿਕਟਾਂ ਮਿਲੀਆਂ ਸਾਨੂੰ?
2: ਸਾਨੂੰ ਭਾਜੀ 1800 ਦੀਆਂ।
1: ਨਾਟ ਬੈਡ ਯਾਰ, ਇੱਥੇ ਨਾਲੋਂ ਤਾਂ ਵਧੀਆ।
2: ਹਾਂਜੀ ਹਾਂਜੀ, ਮੈਂ ਪਹਿਲਾਂ ਰੋਨਾਲਡੋ ਵਾਲਾ ਦੇਖਣ ਲੱਗਿਆ ਸੀਗਾ, ਉਹ 2400 ਦੀਆਂ ਸੀ, ਉਹ ਵੀ ਟੋਰਾਂਟੋ ਵਿੱਚ।
1: ਹਾਂ
2: ਮੌਜ
1: ਮਸਤੀ ਅਮਾਰ ਪਤਾ ਨੀ ਕੀ ਹੋਣਾ ਹੈ। ਚਲੋ ਕਰੋ ਇੰਜੋਏ ਯਾਰ, ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਹੈਵ ਅ ਗੁੱਡ ਟਾਈਮ, ਸੇਫ ਡਰਾਈਵ ਕਰੋ ਤੇ ਫਨ ਕਰੋ ਪੂਰਾ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਇਹਨੂੰ ਕਹਿੰਦੇ ਲਾਈਫ ਲਿਵ ਕਰਨੀ, ਜ਼ਿੰਦਗੀ ਜੀਣੀ ਹੈ ਤਾਂ ਇਹੋ ਜਿਹੇ ਵੀਰਾਂ ਤੋਂ ਸਿੱਖੋ। ਮੈਸੀ ਦੇ ਫੈਨ ਨੇ ਤੇ ਚੱਲੇ ਆ ਕੈਂਜ਼ਸ ਸਿਟੀ 16 ਘੰਟੇ ਡਰਾਈਵ ਕਰਕੇ ਮੈਸੀ ਦਾ ਕੱਲ ਦਾ ਵਰਲਡ ਕੱਪ ਦਾ ਕੁਆਟਰ ਫਾਈਨਲ ਦਾ ਮੈਚ ਦੇਖਣ। ਵਾਹ ਵਾਹ ਵਾਹ, ਕਿਆ ਬਾਤ ਹੈ ਯਾਰ, ਵੈਰੀ ਗੁੱਡ। ਮੈਨੂੰ ਬੜੀ ਖੁਸ਼ੀ ਮਿਲਦੀ ਹੈ ਜਦੋਂ ਬੰਦੇ ਜ਼ਿੰਦਗੀ ਆਪਣੀ ਜੀਂਦੇ ਆ ਨਾ। ਆਈ ਲਵ ਹੀਅਰਿੰਗ ਇੱਦਾਂ ਦੀਆਂ ਕਹਾਣੀਆਂ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਆ 12570 ਕੈਨੇਡੀ ਰੋਡ, ਕੈਨੇਡੀ ਡੂਗਲ। ਫਰੈਸ਼ ਫੂਡ ਸੈਂਟਰ, ਫਰੈਸ਼ ਫੂਡ ਸੈਂਟਰ, ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ, ਨੰਬਰ 1 ਟੀਮ ਹੈ। ਗੱਡੀ ਲੈਣੀ ਹੈ ਤਾਂ ਏਰਨ ਮਿਲਸ ਐਕਿਰਾ, ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ, ਏਰਨ ਮਿਲਸ ਐਕਿਰਾ ਤੋਂ ਤੁਹਾਡੇ ਲਈ ਹਾਜ਼ਰ ਨੇ। ਤੇ ਦੋਨੋਂ ਵੀਰ ਸਾਡੇ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ। ਏਰਨ ਮਿਲਸ ਐਕਿਰਾ 905-828-5800, 905-828-5800 ਏਰਨ ਮਿਲਸ ਐਕਿਰਾ ਨੂੰ ਤੁਸੀਂ ਯਾਦ ਰੱਖ ਸਕਦੇ ਹੋ। ਜਿਹੜੇ ਕਹਿੰਦੇ ਨਵੀਂ ਯਾਰ ਸਾਨੂੰ ਕੱਪੜੇ ਚਾਹੀਦੇ ਆ, ਫੈਸ਼ਨ ਆਈ ਕਿਊ, ਕੋਟ ਪੈਂਟ ਕੁੜਤੇ ਪਜਾਮੇ 1 ਕਿਲੋ, ਦੂਜਾ 30% ਆਫ, ਲੇਡੀ ਸੂਟ ਨਾਨ ਬਰਾਈਡਲ ਤੇ ਲਹਿੰਗੇ 1 ਕਿਲੋ, ਦੂਜਾ 30% ਆਫ, ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ, ਮੇਫੀਲਡ, ਫੈਸ਼ਨ ਆਈ ਕਿਊ 905-453-2225 ਐਂਡ ਨਿਊ ਹਾਈਟਸ ਕਿਚਨ, ਨਵੀਂ ਕਿਚਨ ਤਿਆਰ ਕਰਾਉਣੀ ਹੈ ਟੋਪ ਆਫ ਦਾ ਲਾਈਨ ਤਾਂ ਜਸਪਾਲ ਰਾਏ ਭਾਜੀ ਨਿਊ ਹਾਈਟਸ ਕਿਚਨ ਤੋਂ ਹਾਜ਼ਰ ਨੇ। ਬਹੁਤ ਸੋਹਣੀਆਂ ਕਮਾਲ ਦੀਆਂ ਕਿਚਨਸ, ਫਰੀ ਐਸਟੀਮੇਟ, ਨੰਬਰ 1 ਰੇਟ, ਇੱਕ ਡਬਲ ਅੰਡਰਮਾਊਂਟ ਦਾ ਸਿੰਕ ਫਰੀ ਹੈ, ਮੇਰਾ ਨਾਂ ਲੈ ਦਿਓ। ਇਹਨਾਂ ਦਾ ਨੰਬਰ ਹੈ 416-859-1920, 416-859-1920, ਨਿਊ ਹਾਈਟਸ ਕਿਚਨ, ਨਿਊ ਹਾਈਟਸ ਕਿਚਨ, ਨਿਊ ਹਾਈਟਸ ਕਿਚਨ। ਇਹ ਗਾਣਾ ਹੋਰ ਲਾਈਏ ਤੁਹਾਡੇ ਲਈ, ਹੁਣ ਚੱਕ ਦੀਏ ਫੱਟੇ ਗਾਣੇ ਵਾਲੇ ਥੋੜ੍ਹੇ ਜਿਹੇ ਸੁਣਾਉਂਦੇ ਹਾਂ ਤੁਹਾਨੂੰ ਯਾਰ, ਜੇ ਗੀਤ ਸੰਗੀਤ ਦਾ ਮਾਹੌਲ ਹੁਣ ਜਦੋਂ ਸ਼ੁਰੂ ਹੋ ਗਿਆ ਨਾ ਵੀ ਉਹੀ ਰੱਖਦੇ ਹਾਂ। ਤੇ ਜਿੰਨੇ ਮੇਰੇ ਕੰਟਰੈਕਟਰ ਨੇ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਡਿਕਸੀ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਦੇ ਉੱਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲੇ ਨੇ, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰ, ਟਾਈਲਾਂ, ਡੋਰ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਹਰੇਕ ਪ੍ਰਾਈਸ ਨੂੰ ਬੀਟ ਕਰ ਰਹੇ ਆ। ਬਰੈਂਪਟਨ 'ਚ ਡਿਲੀਵਰੀ ਫ੍ਰੀ ਹੈ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਡਿਕਸੀ ਸਟੀਲਸ, ਡਿਕਸੀ ਸਟੀਲਸ, ਡਿਕਸੀ ਸਟੀਲਸ। ਨੰਬਰ ਹੈ 647-961-0585, 647-961-0585।

0: क्या बात है, वेरी गुड जी। 1981 हेलो।
1: हाँ जी नवीर, की हाल चाल?
0: वधिया वीरे, की हाल है? ਬਾਪੂ ਜੀ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਨੇ ਉਹਨਾਂ ਦਾ ਨਾਮ। ਇਹ ਨਾਲੇ ਇੱਕ ਤਾਂ ਹਰਭਜਨ ਮਾਨ ਜੀ ਦੇ ਉਸਤਾਦ ਨੇ ਤੇ ਮੇਰੇ ਗ੍ਰੈਂਡਫਾਦਰ ਨਾਲ 33 ਸਾਲ ਇਹਨਾਂ ਦਾ ਇੱਕ ਜੱਥਾ ਰਿਹਾ ਤੇ ਉਹਨਾਂ ਨੇ ਲਿਖਿਆ। ਜੇ ਤੁਸੀਂ ਸੁਣੇ ਹੋਣੇ ਆ ਕੁਝ ਇੱਕ ਗੀਤ ਜਾਂ ਕਵਿਸ਼ਰੀ ਆ ਕਿ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਾਂ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ, ਇਹ ਵੀ ਉਹਨਾਂ ਦੇ ਲਿਖੇ ਹੋਏ ਨੇ।
1: ਕਾਫੀ ਪੁਰਾਣੇ ਆ ਤਾਂ
0: ਬਿਲਕੁਲ ਆਏ ਤਾਂ 2008-09 ਚ ਗੀਤ ਸੀਗੇ, ਬਟ ਇਹ ਤਾਂ ਬੜੇ ਪੁਰਾਣੇ ਤਾਂ 1950s-60s ਦੇ ਲਿਖੇ ਹੋਏ ਨੇ। ਮੈਨੂੰ ਬੜੇ ਲੋਕ ਕਹਿੰਦੇ ਆ ਜਦੋਂ ਵੀ ਕੋਈ ਮਿਲਦਾ, ਬਟ ਉਹੀ ਉਹੀ ਹੈ, ਪਤਾ ਨੀ ਟਾਈਮ ਨੀ ਲੱਗਦਾ ਯਾ ਤੁਹਾਨੂੰ ਪਤਾ ਹੀ ਹੈ ਕੀ ਫਿਰ ਲਾਈਫ ਚ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਕਿਹੜਾ? ਵਿਰਾਸਤ ਸੰਧੂ, ਜਿੰਨਾ ਰੱਬ ਦਿੱਤਾ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ, ਲਾ ਦਿੰਦੇ ਵੀਰੇ, ਨੋ ਪ੍ਰੋਬਲਮ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ ਯਾਰ ਮੋਟੀਵੇਸ਼ਨ ਮੈਨੂੰ ਦੇਣ ਦੇ ਲਈ। ਬੜੇ ਲੋਕ ਕਹਿੰਦੇ ਨੇ ਵੀ ਯਾਰ ਗਾਣਾ ਨੀ ਕੋਈ ਕੱਢਿਆ ਇੰਨਾ ਚਿਰ ਹੋ ਗਿਆ, ਉਹੀ ਹੈ ਲੇਜ਼ੀ ਹੋ ਜਾਏਗਾ, ਹੋਰ ਕੀ ਹੈ। ਹੁਣ ਅੱਧੀਆਂ ਚੀਜ਼ਾਂ ਆਪਾਂ ਤਾਂ ਹੀ ਨਹੀਂ ਕਰਦੇ ਵੀ ਆਪਾਂ ਲੇਜ਼ੀ ਹਾਂ, ਹੋਰ ਜੇ ਮੈਂ ਕਹਿ ਦਿੰਦਾ ਭਾਜੀ ਮੈਂ ਆਈ ਨਹੀਂ ਕੀਤਾ ਉਹ ਨਹੀਂ ਕੀਤਾ, ਐਵੇਂ ਬਹਾਨੇ ਦੀ ਕੀ ਲੋੜ ਹੈ, ਜਦੋਂ ਹੈ ਹੀ ਲੇਜ਼ੀ ਪੁਣਾ ਤਾਂ ਫਿਰ ਓਨੈਸਟਲੀ ਕਹਿ ਦਿਓ। ਸੋ ਪ੍ਰੋਗਰਾਮ ਜਾ ਵੀਰਾ, ਓਕੇ, ਇੱਕ ਤਾਂ ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ। ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸੰਧੂ ਬਾਈ ਜੀ, ਜੀਵਨ ਸਿੱਧੂ, ਸੋਰੀ ਐਵੇਂ ਸੰਧੂ ਕਿਉਂਕਿ ਇੰਨਾ ਨਵੀਂ ਹੈ, ਜੀਵਨ ਸਿੱਧੂ ਨੂੰ ਕਾਲ ਕਰੋ। ਕੈਲੇਡਨ ਮਿਤਸੂਬਿਸ਼ੀ 10 ਸਾਲ ਦੀ ਗੱਡੀਆਂ 'ਤੇ ਵਾਰੰਟੀ ਹੈ। 6476782754 ਨੰਬਰ ਇਹਨਾਂ ਦਾ, 6476782754 ਕੈਲੇਡਨ ਮਿਤਸੂਬਿਸ਼ੀ ਨੂੰ ਤੁਸੀਂ ਯਾਦ ਜ਼ਰੂਰ ਰੱਖੋ। ਉਸ ਦੇ ਨਾਲ ਨਾਲ ਫਿਰ ਤੋਂ ਯਾਦ ਕਰਾ ਦਈਏ, ਡਕਟ ਕਲੀਨਿੰਗ ਕਰਾ ਲਓ ਟਾਈਮ ਸਿਰ। 5 Rivers ਡਕਟ ਕਲੀਨਿੰਗ ਸਿਰਫ $150 ਦੇ ਵਿੱਚ, ਡਕਟ ਕਲੀਨ 4376887750 4376887750 ਐਂਡ ਸਬਜ਼ੀ ਮਾਰਕੀਟ, ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ ਅਤੇ 7 ਦਿਨ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਦਾ। ਸਬਜ਼ੀ ਮਾਰਕੀਟ 'ਤੇ ਆਓ, ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ। ਰੈਸਟੋਰੈਂਟ ਵੀ ਹੈ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ 1 ਫਰੀ। 10 Lord Mel Gate ਸੈਂਡਲਵੁੱਡ ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ। ਇੱਕ ਯਾਰ ਜੋਬ ਹੈ ਤੁਹਾਡੇ ਲਈ, ਬਹੁਤ ਹੀ ਕਮਾਲ ਦੀ ਜੋਬ ਅਵੇਲੇਬਲ ਹੈ, ਫੀਨਿਕਸ ਮਿਲਵਰਕ ਵਾਲੇ ਇੱਕ ਕਾਰਪੈਂਟਰ ਜਾਂ ਕੈਬਨਿਟਰੀ ਦੇ ਕੰਮ ਲਈ ਹਾਇਰ ਕਰ ਰਹੇ ਆ। ਸਿੱਧੀ ਜੀ ਗੱਲ ਹੈ, ਜੇ ਤੁਹਾਨੂੰ ਟੂਲ ਚਲਾਉਣੇ ਆਉਂਦੇ ਆ, ਹੈਂਡੀ ਬੰਦੇ ਹੈਗੇ ਹੋ, ਛੋਟੀ ਦੀ ਜੋਬ ਹੈ, ਟੋਪ ਦੀ ਪੇ ਹੈ, ਠੀਕ ਹੈ। ਜੈਗ ਭਾਜੀ ਨੂੰ ਕਾਲ ਕਰੋ, ਸਟੀਲਸ ਐਂਡ ਟੋਮਕਨ 'ਤੇ ਕੰਮ ਹੈ, 416-800-2222-39 416-800-2222-39।

0: ਕੀ ਗੱਲ ਸਿਮਰਨ, ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨੀ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ? ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
3: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000, 905-671-2000।
4: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
5: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
6: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇ ਯੋਗ ਸਰਵਿਸ ਪਾਰਟਨਰ, ਫ੍ਰਿਜ, ਅਵਨ, ਚੁੱਲਾ, ਡਿਸ਼ ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ, ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ, 6474071470, 647-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
7: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
8: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
7: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
8: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ,
7: 905-671-2000, 905-671-2000।
8: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
9: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ, 905-803-8056, 905-803-8056।
10: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP,
11: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
12: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
13: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 647-656-2810। दैट इज 607-656-2810।
14: ड्राइव कर रहे हो? सोनो एंजॉय कर रहे हो? कुछ बोल रहे हो?
15: ड्राइविंग लाइसेंस?
14: नो।
15: पुलिस ऑफिसर?
14: नो नो।
15: ट्रैफिक लाइट्स?
14: नो।
15: देन
2: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
16: जिंदगी एक सफर है सुहाना।
2: महंगाई के इस दौर में मैं पूछता हूँ भाई बहनों, क्या आपको $10 फॉर टू कोई दे पाएगा कि नहीं? मैं आपसे पूछता हूँ, खाना चाहोगे कि नहीं?
14: क्यों नहीं खाना चाहेंगे? तवा किचन दे रहा है ना अमृतसरी कुल्चा 2 for $10, बिरयानी 2 for $10, न्यूट्री कुल्चा 2 for $10।
17: अरे बस बस फोन नंबर और एड्रेस तो दो।
18: तवा किचन @30 रैम्बलर ड्राइव ब्रैम्पटन क्लोज टू कैनेडी एंड स्टील्स 905-455-2600।
17: इतना ही नहीं, ग्रैंड ओपनिंग स्पेशल और भी आइटम है $10 फॉर टू।
2: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ? ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
19: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
20: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋਂ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
2: 50 Sunnyvale Gate, Brampton, Mountainash and Bovada intersection. Ya visit karo www.tawakitchen.ca 905-790-1699 905-790-1699 tawakitchen.ca।
21: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
13: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
21: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
13: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਵੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲ ਦੀ 905-458-1331 ਸਟੇਪਲ ਬੁਸ਼ ਸਟਾਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
22: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
2: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
19: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
23: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ 50 Sunnyvale Gate, Brampton, Mountainash and Bovada intersection ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699।

0: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-316-4141-6-302-9941।
1: ਭੈਣ ਜੀ, ਤੀਜਾ ਵਿਆਹ ਕੈਨੇਡਾ।
2: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
1: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ। ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ। ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
3: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
0: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, TAWAKitchen.ca।
4: ਹਾਂ ਵੀਰ ਰਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
5: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
4: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
6: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ, ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
4: ਅੱਛਾ ਜੀ,
7: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, Mr. Sandhu।
8: पापा पापा, सुनते क्यों नहीं, चॉकलेट लेनी है।
9: अजी सुनते हो, कहाँ गुम हो?
10: अरे महेश, अभी तक ऑफिस नहीं आए, पता नहीं मीटिंग थी। हेलो हेलो हेलो,
11: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10, मंडे टू फ्राइडे एंड सैटरडे 11 to 1, रेडियो आवाज।
12: ओ यार, बिजनेस का माड़ा हाल होया पे, कितनियां तरकीबां लगा चुका पर फिर भी कोई गल नहीं बन रही।
13: निर्बल बाबे ने कहा सी कृपा हो जाओगी, नींबू मिर्चा टंगो, पर कृपा तो हो ही नहीं।
14: ऑनलाइन भी मार्केटिंग करके देख ले पर कोई रिजल्ट ही नहीं आया।
15: एदा मतलब तुसी रेडियो आवाज ट्राई नहीं कीता।
16: रेडियो आवाज,
17: रेडियो आवाज, रोजाना सवेरे 9 to 10 बजे तक, एवरी सैटरडे 10 to 1 बजे तक, प्राइम टाइम ते। वधेरे जानकारी लई तुसी कॉल कर सकते हो 416-518-3200।

ਨਿਕਲੀਆਂ ਤਾਂ ਰੁੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ 'ਤੇ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ। ਉਸ ਦੀ ਰਹਿਮਤਾਂ ਬਖਸ਼ਿਆ ਸਤਿਕਾਰ, ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

0: ਕਰੋਗੇ ਗਰਮੀ ਦੇ ਨਾਲ ਨਾਲ ਖੂਬਸੂਰਤ ਵੈਦਰ ਫੋਰ ਖੂਬਸੂਰਤ ਵੀਕਐਂਡ ਸਟੂਡੀਓ ਕਰਿੰਦੇ 916 ਔਰ ਅੱਜ ਦੇ ਸ਼ੋਅ ਤੋਂ ਬਾਅਦ ਕੱਲ੍ਹ ਨੂੰ ਤੁਸੀਂ 10 ਤੋਂ ਲੈ ਕੇ 1 ਵਜੇ ਤੱਕ 3 ਘੰਟੇ ਦਾ ਸਭ ਤੋਂ ਲੰਬਾ ਅਤੇ ਵੀਕਐਂਡ ਦੇ ਉੱਤੇ ਸਭ ਤੋਂ ਵੱਧ ਸੋਲਡ ਹੋਣ ਵਾਲਾ ਸ਼ੋਅ ਜਿਹੜੀ ਆਵਾਜ਼ ਸੁਣਦੇ ਜਿਸ ਵਿੱਚ ਲਾਈਵ ਔਨ ਲੋਕੇਸ਼ਨਸ ਤਕਰੀਬਨ ਅਸੀਂ 10 ਤੋਂ 11 ਲਾਈਵ ਔਨ ਲੋਕੇਸ਼ਨਸ ਤੁਹਾਡੇ ਲੈ ਕੇ ਆਉਂਦੇ ਔਰ ਬਹੁਤ ਸਾਰੇ ਐਸੇ ਮੌਕੇ ਹੁੰਦੇ ਨੇ ਵੀਕਐਂਡ 'ਤੇ ਕਿ ਤੁਸੀਂ ਕਹਿੰਦੇ ਗੱਡੀ ਹੁਣੇ ਘੁਮਾਈਏ ਅਤੇ ਕੁਛ ਨਾ ਕੁਛ ਪਿੱਕ ਕਰ ਲਈਏ ਸੋ ਚਲੀਏ ਅੱਜ ਦੇ ਸ਼ੋਅ ਦੇ ਵੱਲ ਕੁਛ ਗੱਲਾਂ ਕੁਛ ਬਾਤਾਂ ਕੁਛ ਸਿਲਸਿਲੇ ਖਬਰਾਂ ਵੀ ਜਿੱਥੇ ਤੁਹਾਡੇ ਨਾਲ ਮੈਂ ਸਾਂਝੀਆਂ ਕਰੂੰਗਾ ਕੁਛ ਇੰਟਰਸਟਿੰਗ ਅਤੇ ਨਾਲ ਨਾਲ ਮੈਸੇਜਿਸ ਵੀ ਮਨਜੀਤ ਮੇਰੇ ਨਾਲ ਹੁੰਦੇ ਨੇ ਹਰ ਫਰਾਈਡੇ ਅਪਲਾਈਂਸ ਜੰਕਸ਼ਨ ਮਹਿੰਗਾਈ ਜਿੱਥੇ ਮਰਜ਼ੀ ਜਾਏ ਪਰ ਅਪਲਾਈਂਸ ਜੰਕਸ਼ਨ ਉੱਥੇ ਦਾ ਉੱਥੇ ਹੀ ਯਾਨੀ ਕਿ ਤੁਹਾਡੇ ਲਈ ਬੈਸਟ ਡੀਲ ਅਗਰ ਅਪਲਾਈਂਸਿਸ ਚੇਂਜ ਕਰਨੇ ਆ ਮਨਜੀਤ ਜੀ ਤੁਸੀਂ ਔਨ ਏਅਰ ਥੈਂਕ ਯੂ ਸੋ ਮਚ
1: ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸੋ ਬਾਕਸਿੰਗ ਵੀਕ ਇਨ ਜੁਲਾਈ ਸੋ ਇਸ ਟਾਈਮ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਿਸ ਆਫਰ ਕੀਤੀਆਂ ਜਾ ਰਹੀਆਂ ਜੀ ਅਪਲਾਈਂਸਿਸ ਤੇ ਟੀਵੀ ਸੈਕਸ਼ਨ ਦੇ ਵਿੱਚ ਸੋ ਜਿਹੜੇ ਵੀ ਕਲਾਇੰਟਸ ਨੇ ਜਿਨ੍ਹਾਂ ਦੀ ਕਲੋਜ਼ਿੰਗ ਜੁਲਾਈ ਅਗਸਤ ਜਾਂ ਸਪਟੰਬਰ ਦੇ ਵਿੱਚ ਹੈ ਸਭ ਤੋਂ ਪਹਿਲੇ 3 ਪੀਸ ਦਾ ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਈਂਸਿਸ ਦਾ ਬੰਡਲ ਹੈ ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ 30 ਇੰਚ ਦਾ ਬਿਲਟ ਇਨ ਇਲੈਕਟ੍ਰਿਕ ਸਟੋਵ ਤੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $5,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਈਂਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $2,799 ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਨਵੇਂ ਡਿਜ਼ਾਈਨ ਦਾ ਬਿਲਟ ਇਨ ਅਪਲਾਈਂਸਿਸ ਦਾ ਜੇ ਕਿਚਨ ਦੇਖ ਰਹੇ ਹੋ ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟਾਪ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 'ਚ ਇਸ ਵੀਕਐਂਡ ਤੁਸੀਂ ਅਪਲਾਈਂਸ ਸੈਕਸ਼ਨ ਤੇ ਲਗਾ ਸਕਦੇ ਹਾਂ ਸਾਡੇ ਲਾਂਡਰੀ ਸੈਕਸ਼ਨ 'ਚ ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $1,099 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਪੇਅਰ $1,499 ਤੋਂ ਇਸ ਵੀਕਐਂਡ ਸਟਾਰਟ ਹੋ ਰਹੇ ਨੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ 'ਚ ਐਲ ਜੀ ਬ੍ਰਾਂਡ ਦਾ 65 ਇੰਚ ਦਾ 2026 ਦਾ ਲੇਟੈਸਟ ਮਾਡਲ ਐਲ ਈ ਡੀ ਸਮਾਰਟ 4K ਟੀਵੀ $1,100 ਦੀ ਪ੍ਰਾਈਸ ਤੋਂ ਘਟਾ ਕੇ $699 ਤੇ ਬਿਗ ਸਕਰੀਨ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲ ਈ ਡੀ ਸਮਾਰਟ 4K ਟੀਵੀ $3,500 ਦੀ ਪ੍ਰਾਈਸ ਤੋਂ ਘਟਾ ਕੇ $1,899 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054-905-450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਟਾਈਮ ਭਾਜੀ
0: ਬਹੁਤ ਸ਼ੁਕਰੀਆ ਸਰ

0: ਟੈਨਸ਼ਨ ਨਹੀਂ ਲੈਣੀ ਹੈਗੀ ਅੱਜ ਦੇ ਸ਼ੋਅ ਦੇ ਵਿੱਚ ਮੈਂ ਤੁਹਾਡੇ ਨਾਲ ਦੁਨੀਆ ਦਾ ਇੱਕ ਉਹ ਲਾਸਟ ਨੇਮ ਹੈ ਜਿਹੜਾ ਹਰ ਕੋਈ ਜਾਣਦਾ ਪਰ ਸੱਚੀ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਇਹ ਲਾਸਟ ਨੇਮ ਹੈਗਾ। ਦੁਨੀਆ ਦਾ ਇੱਕ ਐਸਾ ਨਾਂ ਜਿਸ ਨੂੰ ਹਰੇਕ ਚਾਹੁੰਦਾ ਕਿ ਹੋਵੇ। ਸਭ ਤੋਂ ਵੱਧ ਇਸ ਨਾਮ ਦੇ ਪ੍ਰੋਡਕਟ ਦੀ ਚੋਰੀ ਹੁੰਦੀ ਹੈ, ਸਭ ਤੋਂ ਵੱਧ ਪਸੰਦ ਕੀਤਾ ਜਾਂਦਾ। ਅਤੇ ਦੁਨੀਆ ਦੇ ਇਸ ਨਾਮ ਨੇ ਜ਼ਿੰਦਗੀ 'ਚ ਕੀ ਠੋਕਰਾਂ ਖਾਧੀਆਂ ਨੇ, ਕਿਵੇਂ ਡਿੱਗ ਡਿੱਗ ਕੇ ਉੱਠੇ ਆ, ਡਿੱਗ ਡਿੱਗ ਕੇ ਸਵਾਰ ਹੋਣ ਵਾਲੇ ਲੋਕਾਂ 'ਚੋਂ। ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰੂੰਗਾ, ਪਰ ਸਟੂਡੀਓਜ਼ ਦੇ ਵਿੱਚ ਤੁਸੀਂ 905-673-33 ਪਹਿਲਾਂ ਮੇਰੇ ਨਾਲ ਗੱਲਬਾਤ ਕਰੋਗੇ। ਔਰ ਕੱਲ੍ਹ ਔਰ ਪਰਸੋਂ ਹਰਪ੍ਰਤਾਪ ਸਿੰਘ ਸੰਧੂ ਨੇ ਸਾਡੇ ਕੋਲ ਇਨਫੋਰਮੇਸ਼ਨ ਪਹੁੰਚਾਈ ਹੈ, ਤੁਸੀਂ ਬ੍ਰੈਂਪਟਨ ਫੇਅਰ ਗਰਾਊਂਡ ਨੇ ਜਿਹੜੇ ਕੈਲੇਡਨ ਦੇ ਵਿੱਚ ਨੇ, ਇੱਥੇ ਚਪਹਿਰਾ ਸਾਹਿਬ ਆ ਅਤੇ ਬਾਬਾ ਦੀਪ ਸਿੰਘ ਹੋਣਾ ਦੇ ਨਾਂ 'ਤੇ ਗੁਰਦੁਆਰਾ ਜਿਹੜਾ ਇੱਥੇ ਵੌਨ ਦੇ ਵਿੱਚ ਬਣਾਇਆ ਹੋਇਆ। ਅਤੇ ਵੈਸੇ ਤਾਂ ਮੈਂ ਇੱਕ ਗੱਲ ਕਹਾਂ, ਸਿੱਖੀ ਦੇ ਵਿੱਚ ਆਪਾਂ ਬਹੁਤ ਗੁਰਦੁਆਰੇ ਤਿਆਰ ਕੀਤੇ ਨੇ, ਬਾਬਾ ਬੁੱਢਾ ਜੀ ਦੇ ਨਾਂ 'ਤੇ, ਬਾਬਾ ਦੀਪ ਸਿੰਘ ਜੀ ਦੇ ਨਾਂ 'ਤੇ, ਜਾਂ ਕੋਈ ਹੋਰ ਸ਼ਹਾਦਤਾਂ ਜਿਹੜੀਆਂ ਸ਼ਹੀਦ ਹੋਏ, ਸਭ ਰਿਸਪੈਕਟੇਬਲ ਨੇ, ਸਭ ਕੁਛ ਬਹੁਤ ਵਧੀਆ, ਇਹ ਨਹੀਂ ਗੱਲ। ਪਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਪਾਂ ਭਗਤ ਰਵਿਦਾਸ ਜੀ ਦੇ ਨਾਂ 'ਤੇ ਗੁਰਦੁਆਰੇ ਖੁੱਲ੍ਹੇ ਹੋਏ ਨੇ, ਕਿਸੇ ਨੇ ਕਿਸੇ ਦੇ ਨਾਂ 'ਤੇ ਖੋਲ੍ਹਤਾ, ਖੋਲ੍ਹਣਾ ਗੱਲ ਇੱਕ ਅਲੱਗ ਚੀਜ਼ ਹੈ ਅਤੇ ਗੁਰੂ ਮਾਨਿਓ ਗ੍ਰੰਥ ਇਜ਼ ਅਲੱਗ ਚੀਜ਼। ਬਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ, ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜੋ ਤੁਹਾਡੇ ਤੱਕ ਅੱਪੜ ਰਿਹਾ, ਤੁਹਾਡੇ ਲਈ ਸੰਤੁਲਨ ਬਣਾ ਰਹੀ ਹੈ ਲਾਈਫ, ਉਹ ਬਹੁਤ ਵਧੀਆ ਹੈਗਾ, ਚੜ੍ਹਦੀ ਕਲਾ ਵਾਲਾ ਹੀ ਆ ਸਭ ਕੁਛ। ਅਤੇ ਤੁਸੀਂ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਚਪਹਿਰਾ ਸਾਹਿਬ ਨੇ ਕੱਲ੍ਹ ਅਤੇ ਪਰਸੋਂ ਦੋ ਦਿਨ, ਅਤੇ ਦੋ ਦਿਨ ਤੁਸੀਂ ਉੱਥੇ ਜਾਣਾ। ਚੰਪੀਤ ਨੇ ਵੀ ਮੈਨੂੰ ਇਨਫੋਰਮੇਸ਼ਨ ਭੇਜੀ ਹੈ, ਤਵਾ ਕਿਚਨ ਵੱਲੋਂ ਲੰਗਰ ਲਾਇਆ ਜਾ ਰਿਹਾ ਉੱਥੇ, ਤੁਸੀਂ ਜਿੰਨੀ ਵੀ ਸੰਗਤ ਜਾਊਗੀ ਤੁਹਾਡੇ ਲਈ ਨਿਊਡਲਸ ਵਗੈਰਾ ਸਾਰੇ ਇਹ ਤਿਆਰ ਕਰ ਰਹੇ ਨੇ। ਅਤੇ ਤੁਸੀਂ ਕੱਲ੍ਹ ਅਤੇ ਪਰਸੋਂ ਦੋ ਦਿਨ ਚਪਹਿਰਾ ਸਾਹਿਬ, ਲੋਕਾਂ ਨੂੰ ਪਤਾ ਨਹੀਂ ਹੈਗਾ, ਅਤੇ ਤੁਸੀਂ ਜ਼ਰੂਰ ਉੱਥੇ ਪਹੁੰਚ ਜਾਓ। ਅਤੇ ਕੁਇਕ ਜੀ ਇਨਫੋਰਮੇਸ਼ਨ, ਮਹਿੰਗਾਈ ਨਾਲ ਦੁਸ਼ਮਣੀ, ਫਰੈਸ਼ ਗ੍ਰੋਸਰੀ ਡਿਪੂ, ਦੋ ਲੋਕੇਸ਼ਨ। ਅਗਰ ਤੁਸੀਂ ਬ੍ਰੈਂਪਟਨ ਈਸਟ 'ਚ ਬੈਠੇ ਹੋ, ਤੁਸੀਂ ਔਸ਼ਵਾ 'ਚ ਹੈਗੇ ਹੋ, ਬੜੀ ਵੱਡੀ ਗਿਣਤੀ ਹੈ, ਪਿਕਰਿੰਗ ਏਜੈਕਸ ਭਰਿਆ ਪਿਆ ਆਪਣੇ ਬੰਦਿਆਂ ਨਾਲ, ਅਤੇ ਨਾਲ ਨਾਲ ਤੁਸੀਂ ਲਿੰਡਜੀ ਪੀਟਰਬਰੋ 'ਚ ਹੈਗੇ ਹੋ, ਜਾਂ ਤੁਸੀਂ ਬੈਲਵਿਲ ਹੈਗੇ ਹੋ, ਵਰਥ ਟੂ ਡਰਾਈਵ। ਤੁਸੀਂ ਵਿਟਵੀ ਵਾਲੀ ਲੋਕੇਸ਼ਨ 'ਤੇ ਪਹੁੰਚਣਾ ਹੈਗਾ, ਅਤੇ ਮਗਰਲੇ ਪਾਸੇ ਵੀ ਬਹੁਤ ਸਾਰੇ ਸ਼ਹਿਰ ਨੇ ਜਿੱਥੇ ਆਪਣੇ ਸਾਊਥ ਏਸ਼ੀਅਨ ਬੈਠੇ ਨੇ। ਵੱਡਾ ਸਟੋਰ ਹੈ 10,000 ਸਕੇਅਰ ਫੁੱਟ ਦਾ, ਅਤੇ ਦੂਸਰੀ ਲੋਕੇਸ਼ਨ ਬ੍ਰੈਂਪਟਨ ਦੇ ਵਿੱਚ ਹੈ, ਰਾਤ ਦੇ 12 ਵਜੇ ਤੱਕ ਖੁੱਲ੍ਹਦਾ ਫਰੈਸ਼ ਗ੍ਰੋਸਰੀ ਡੀਪੂ, ਜਿਹੜਾ ਕਿ ਤੁਹਾਡੇ ਲਈ ਡੀਲਸ ਲੈ ਕੇ ਆਉਂਦਾ। ਜੀ ਜਨਾਬ, ਤੁਸੀਂ ਆਉਂਦੇ ਹੋ ਪਲੀਜ਼।
1: ਹਾਂਜੀ ਅਮਨ ਭਾਜੀ, ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਬਹੁਤ ਸਾਰੀਆਂ ਡੀਲਸ ਇਸ ਵੀਕਐਂਡ ਦੇ ਉੱਤੇ ਸਪੈਸ਼ਲ ਲੱਗੀਆਂ ਹੋਈਆਂ ਨੇ ਜੀ, ਵੀ ਹਮੇਸ਼ਾ ਹੀ ਸਪੈਸ਼ਲ ਹੁੰਦੀਆਂ, ਬਟ ਇਸ ਵਾਰ ਐਕਸਟਰਾ ਓਵਰ ਸਪੈਸ਼ਲ ਹੈ ਜੀ। ਦੋ ਤਰ੍ਹਾਂ ਦੇ ਘਿਓ ਲੱਗੇ ਹੋਏ ਨੇ ਜੀ, ਸਵੇਰਾ ਦੇਸੀ ਘਿਓ 1.6 ਕੇਜੀ ਵਾਲਾ, ਸਿਰਫ $21.99, ਮਤਲਬ $22 ਦੇ ਵਿੱਚ ਮਿਲਣਾ, ਜਿਹਦਾ ਕਿ ਮਾਰਕੀਟ ਵੈਲਿਊ ਘੱਟੋ ਘੱਟ $30 ਦੀ ਹੈਗੀ ਹੈ ਜੀ, ਸਿਰਫ $22, ਯਾਨੀ ਕਿ $8 ਆਫ ਨੇ ਜੀ ਘਿਓ। ਮਗਰ ਸੈਕਿੰਡ ਚੋਇਸ ਦਿੱਤੀ ਹੈ ਜੀ ਨਾਨਕ ਦੇਸੀ ਘਿਓ, ਜਿਹੜਾ ਕਿ ਸਿਰਫ $23 ਦੇ ਵਿੱਚ, ਇਹ ਵੀ ਵਨ ਆਫ ਦਾ ਬੈਸਟ ਘਿਓ ਆ ਜੀ। ਦੋਵੇਂ ਕੁਆਲਿਟੀਜ਼ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਨੇ, ਨਾਨਕ ਦੇਸੀ ਘਿਓ 1.6 ਕੇਜੀ, ਉਹ ਤੁਸੀਂ ਲੈ ਕੇ ਜਾ ਸਕਦੇ ਹੋ ਸਿਰਫ $23 ਦੇ ਵਿੱਚ। ਮਿਨੀਮਮ $30 to $32 ਦਾ ਜਿਹੜਾ ਬਾਹਰ ਚੀਜ਼ ਤੁਹਾਨੂੰ ਮਿਲਦੀ ਹੈ, ਉਹ ਸਿਰਫ ਤੁਹਾਨੂੰ ਮਿਲਣੀ ਹੈ $23 ਦੇ ਵਿੱਚ। ਸੋ ਆਲਮੋਸਟ $9 ਆਫ ਨੇ ਜੀ ਪਰ ਬਾਕਸ ਦੇ। ਮਗਰ ਇਹਤੋਂ ਇਲਾਵਾ ਤੁਸੀਂ ਰਾਈਸ ਦੇ ਬੈਗ ਲੈ ਕੇ ਜਾਣੇ ਆ ਜੀ, ਤਿੰਨ ਤਰ੍ਹਾਂ ਦੀ ਕੁਆਲਿਟੀ ਨੇ, ਰੋਇਲ ਬਾਸਮਤੀ ਰਾਈਸ, ਲਕਸ਼ਮੀ ਏਜਡ ਬਾਸਮਤੀ ਰਾਈਸ, ਔਰ ਦਾਵਤ ਦਾ ਐਵਰੀ ਡੇ ਬਾਸਮਤੀ ਰਾਈਸ। ਤਿੰਨ ਕੁਆਲਿਟੀਆਂ ਆਪਣੀ ਚੋਇਸ ਲੈ ਕੇ ਜਾਓ, ਸਿਰਫ $9.99 ਦੇ ਵਿੱਚ ਤੁਹਾਨੂੰ ਮਿਲਣਾ ਜੀ ਇਹ ਫੁੱਲ ਬੈਗ ਜਿਹੜਾ ਆ 8 or 10-10 pound ਵਾਲੇ। ਇਹਤੋਂ ਇਲਾਵਾ ਤੁਸੀਂ ਜਿੰਜਰ ਗਾਰਲਿਕ ਪੇਸਟ ਲੈ ਕੇ ਜਾਣੀ ਹੈ ਤਾਂ ਸਿਰਫ $3.99 ਦੇ ਵਿੱਚ ਤੁਹਾਨੂੰ ਜਿੰਜਰ ਗਾਰਲਿਕ ਪੇਸਟ ਮਿਲ ਜਾਣੀ ਹੈ, ਜਿਹੜੀ ਕਿ ਮਿਨੀਮਮ $6-7 ਡਾਲਰ ਦੀ ਬਾਹਰ ਲੱਗੀ ਹੁੰਦੀ ਹੈ ਜੀ। ਸੋ $4, ਮਤਲਬ ਤੁਹਾਡੀ ਸੇਵਿੰਗ ਡਾਲਰ ਦੇ ਵਿੱਚ ਆ ਫੋਰ ਸ਼ੋਰ। ਸਾਡਾ ਫਲਾਇਰ ਇਸ ਵਾਰੀ ਐਕਸਟਰਾ ਸਪੈਸ਼ਲ ਫਲਾਇਰ ਆ ਇੰਡੀਆ ਵਾਲਾ। ਤੁਸੀਂ ਜੇ ਮਿਕਸ ਜੈਮ ਕਿਸਾਨ ਲੈ ਕੇ ਜਾਣਾ ਤਾਂ ਸਿਰਫ $5 ਚ ਮਿਲਦਾ, ਜਿਹੜਾ ਕਿ ਮਿਨੀਮਮ $7 ਦਾ ਬਾਹਰ ਲੱਗਿਆ ਹੁੰਦਾ। ਔਰ ਇਹਤੋਂ ਇਲਾਵਾ ਤੁਸੀਂ ਜੇ ਕੋਈ ਦਹੀਂ ਦੇ ਵਿੱਚ ਬੂੰਦੀ ਵਗੈਰਾ ਯੂਜ ਕਰਦੇ ਹੋ ਤਾਂ ਤਿੰਨ ਤਰ੍ਹਾਂ ਦੀ ਬੂੰਦੀ ਲੱਗੀ ਹੋਈ ਹੈ ਜੀ, ਸਿਰਫ $2.80 ਦਾ ਬੈਗ, 350 grams ਦਾ ਜਿਹੜਾ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਆਟਿਆਂ ਦੇ ਵਿੱਚ ਸਾਡੇ ਕੋਲੇ ਲਕਸ਼ਮੀ ਚੱਕੀ ਆਟਾ ਸਿਰਫ $16 ਵਾਲਾ ਜਿਹੜਾ ਬੈਗ ਆ ਉਹ ਤੁਹਾਨੂੰ ਸਿਰਫ $12 ਚ ਮਿਲਣਾ। ਗੋਲਡਨ ਟੈਂਪਲ ਆਟਾ ਜਿਹੜਾ $16 ਦਾ ਮਿਲਣਾ, ਜਿਹੜਾ ਕਿ ਮਿਨੀਮਮ $20 ਦਾ ਬਾਹਰ ਲੱਗਿਆ ਹੁੰਦਾ ਜੀ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੀ, ਜ਼ਰੂਰ ਵਿਜ਼ਿਟ ਕਰਨਾ ਤੁਸੀਂ ਫਰੈਸ਼ ਗ੍ਰੋਸਰੀ ਡਿਪੋ, 31 ਸਟੀਪਲ ਵੁਸ਼ ਐਵਨਿਊ ਬੰਮਟਨ ਦੇ ਉੱਤੇ। ਫੋਨ ਨੰਬਰ 905-458-1300, ਔਰ ਸੈਕਿੰਡ ਲੋਕੇਸ਼ਨ ਡੰਡਾਸ ਦੇ ਉੱਤੇ ਥਿਕਸਨ ਐਂਡ ਡੰਡਾਸ ਦੇ ਇੰਟਰਸੈਕਸ਼ਨ ਦੇ ਉੱਤੇ 1618 ਡੰਡਾਸ ਸਟਰੀਟ ਈਸਟ ਵਿਡਵੀ ਦੇ ਉੱਤੇ ਪਹੁੰਚਣਾ ਜੀ। ਫੋਨ ਨੰਬਰ 905-556-1651 ਸੋ ਜ਼ਰੂਰ ਵਿਜਿਟ ਕਰਿਓ। ਇਸ ਵੀਕਐਂਡ ਬਹੁਤ ਸਪੈਸ਼ਲ ਲੱਗੇ ਨੇ ਜੀ। ਪਹੁੰਚਣਾ ਕਿੱਥੇ? ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ। ਥੈਂਕ ਯੂ।

0: ਨੌਚ ਵੀ ਸਟੂਡੀਓ ਘੜੀ ਦੇ ਉੱਤੇ ਹੋ ਚੁੱਕੇ ਨੇ ਔਰ ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੀ ਗੁੱਡ ਨਿਊਜ਼ ਇਹ ਹੈ ਕਿ ਜੋ ਏਅਰਪੋਰਟ ਦੇ ਉੱਪਰ ਪੀਅਰਸਨ ਏਅਰਪੋਰਟ ਦੇ ਉੱਪਰ ਅੱਜ ਤੱਕ ਦਾ ਕੈਨੇਡਾ ਦਾ ਸਭ ਤੋਂ ਵੱਡਾ ਡਾਕਾ ਪਿਆ ਜਿਹਦੇ 'ਚ ਕੁਛ ਭਰਾਵਾਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਗਈਆਂ ਉਹਨਾਂ ਵਿੱਚੋਂ ਮੁਹੰਮਦ ਸਾਹਿਬ ਨੇ ਜਿਹੜੇ ਕਿ ਅੱਜ ਬਰੀ ਹੋ ਗਏ ਨੇ ਯਾਨੀ ਕਿ ਅਰੈਸਟ ਕੀਤਾ ਗਿਆ ਔਰ ਦੋਸ਼ ਸਾਬਤ ਨਾ ਹੋਣ 'ਤੇ ਹਜੇ ਤੱਕ ਪੂਰੀ ਡਿਟੇਲ ਨਹੀਂ ਆਈ ਹੈਗੀ ਪਰ ਇਸ ਡਾਕੇ ਦੇ ਵਿੱਚੋਂ ਬੜੀ ਮੋਟੀਵੇਸ਼ਨਲ ਖਬਰ ਹੈ ਕਿ ਬਰੀ ਕਰ ਦਿੱਤਾ ਗਿਆ ਆਈ ਐਮ ਸੋ ਸੋਰੀ ਮੇਰੇ ਭਾਵਨਾਵਾਂ ਨੇ ਮੁਲਕ ਪ੍ਰਤੀ ਐਡੀ ਵੱਡੀ ਚੋਰੀ ਐਡਾ ਵੱਡਾ ਐਲੀਗੇਸ਼ਨ ਅਤੇ ਬੰਦੇ ਦੇ ਜਾਂ ਤਾਂ ਐਲੀਗੇਸ਼ਨ ਗਲਤ ਆ ਜਾਂ ਫਿਰ ਆਈ ਡੋਂਟ ਨੋ ਸਿਸਟਮ 'ਚ ਪ੍ਰੋਬਲਮਸ ਨੇ ਇਹ ਸਮਾਂ ਦੱਸੇਗਾ ਇਹ ਡਾਕੇ ਦੇ ਵਿੱਚ ਜਿਹੜੀ ਏਅਰਪੋਰਟ 'ਤੇ ਪੀਅਰਸਨ 'ਤੇ ਹੋਇਆ ਸੀ ਬੰਦੇ ਨੂੰ ਬਰੀ ਕਰ ਦਿੱਤਾ ਗਿਆ ਦੂਸਰੇ ਪਾਸੇ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਸਾਊਦੀ ਅਰੇਬੀਆ ਗਏ ਕਹਿੰਦੇ ਮੈਂ ਹਿਊਮਨ ਰਾਈਟਸ ਦੀ ਗੱਲ ਕੀਤੀ ਮੇਰਾ ਤਾੜੀਆਂ ਮਾਰਨ ਨੂੰ ਖੜੇ ਹੋ ਕੇ ਜੀ ਕੀਤਾ ਬਟ ਦੈਟਸ ਓਕੇ ਉਹ ਕਹਿੰਦੇ ਮੈਂ ਪ੍ਰਾਈਵੇਟਲੀ ਗੱਲ ਵੀ ਕੀਤੀ ਹੈ ਸਾਊਦੀ ਅਰੇਬੀਆ ਦਾ 27 ਸਾਲਾਂ 'ਚ ਪਹਿਲਾ ਟ੍ਰਿਪ ਹੈ ਪ੍ਰਧਾਨ ਮੰਤਰੀ ਦਾ ਕੈਨੇਡੀਅਨ ਦਾ ਤੀਸਰੇ ਪਾਸੇ ਡੋਨਲਡ ਟਰੰਪ ਨੇ ਕਿਸੇ ਆਪਣਾ ਚਮਚਾ ਛੱਡਿਆ ਹੋਇਆ ਇੱਥੇ ਐਂਬੈਸਡਰ ਜਿਹੜਾ ਹੈਗਾ US ਦਾ ਆਟਵਾ ਜਿਹੜਾ ਬੈਠਾ ਉਹ ਗੱਲਾਂ ਹੀ ਅਜੀਬ ਜਿਹੀਆਂ ਕਰਦਾ ਹੁੰਦਾ ਜਿਵੇਂ ਵੀ ਕੁਛ ਖਾਧਾ ਪੀਤਾ ਨਹੀਂ ਹੁੰਦਾ ਵੀ ਬੰਦਾ ਬੁੱਢਾ ਹੋ ਗਿਆ ਹੁੰਦਾ ਅਤੇ ਪਤਾ ਹੀ ਨਹੀਂ ਲੱਗਦਾ ਬੈਠਾ ਉਈਓ ਕਹਿੰਦਾ ਮੱਝਾਂ ਖੁੱਲ੍ਹ ਗਈਆਂ ਆਹ ਗਾਂ ਖੁੱਲ੍ਹ ਗਈ ਐਂ ਨਹੀਂ ਪਤਾ ਹੁੰਦਾ ਬ੍ਰੈਂਪਟਨ ਬੈਠੇ ਹੁਣ ਮੱਝਾਂ ਗਾਵਾਂ ਰੱਖੀਆਂ ਹੋਈਆਂ ਪਿੰਡ ਯਾਦ ਆ ਜਾਂਦਾ ਸੋ ਹੀ ਇਜ਼ ਕਾਇੰਡ ਆਫ ਪਰਸਨ ਜਿਹੜਾ ਕਹਿੰਦਾ ਕਿ ਟ੍ਰੇਡ ਡੀਲ ਡਨ ਹੋ ਜਾਣੀ ਸੀ ਅਮੈਰੀਕਾ ਅਤੇ ਕੈਨੇਡਾ ਦੀ ਪਰ ਕੀ ਹੋਇਆ ਨਾ ਆਹ ਜਿਹੜੇ ਤੁਸੀਂ ਤੁਹਾਡੇ ਪ੍ਰੀਮੀਅਰਸ ਨੇ ਕੁਛ ਬੋਲਿਆ ਉਹ ਬੜਾ ਇੰਪੈਕਟ ਹੋਇਆ ਤੇਰੀ ਮੰਮੀ ਡੈਡੀ ਦਾ ਸਿਰ ਜਿਹੜਾ ਤੁਸੀਂ ਬਕਵਾਸ ਕੀਤਾ ਕੈਨੇਡਾ ਦੇ ਲਈ ਦੂਜੇ ਬੁੱਢੇ ਅਤੇ ਤੁਸੀਂ ਮਿਲ ਕੇ ਡਾਈਪਰ ਵਾਲੇ ਬੁੱਢਿਆਂ ਨੇ ਬਈ ਉਹ ਘੱਟ ਨਿੰਦਣਯੋਗ ਹੈਗਾ ਪੂਰੀ ਦੁਨੀਆ ਦੇ ਵਿੱਚ ਤੁਸੀਂ ਕੈਨੇਡਾ ਨੂੰ ਡੀਫੇਮ ਕੀਤਾ ਕੈਨੇਡਾ ਦੀ ਬੇਇੱਜ਼ਤੀ ਕੀਤੀ ਕੈਨੇਡਾ ਦੇ ਨਾਮ ਨੂੰ ਖਰਾਬ ਕੀਤਾ ਕੰਜੂਮੀ ਸਟੇਟ ਫਿਰ ਕਰ ਲਓ ਰਾਤ ਨੂੰ ਕਬਜ਼ਾ ਜੇ ਕੰਜੂਮੀ ਸਟੇਟ 'ਤੇ ਦਮ ਹੈਗਾ ਇੱਕ ਛੋਟੀ ਜਿਹੀ ਕੰਟਰੀ ਇਰਾਨ ਬਿਲਕੁਲ ਗਈ ਗੁਜਰੀ ਤੁਹਾਡੇ ਤੋਂ ਉਹ ਸਾਹਮ ਨਹੀਂ ਹੋ ਰਹੀ ਅਤੇ ਤੁਸੀਂ ਨੈਟੋ ਦੇ ਮੁਲਕਾਂ ਦੀਆਂ ਗੱਲਾਂ ਕਰਦੇ ਹੋ ਕਿ ਮੈਂ ਗ੍ਰੀਨਲੈਂਡ ਲੈ ਲੈਣਾ ਮੈਂ ਕੈਨੇਡਾ ਲੈ ਲੈਣਾ ਲੈ ਲਓ ਮੂੰਹ ਨਾਲ ਕਦੇ ਕਹਿੰਦੇ ਹੋ ਕਰਕੇ ਦੇਖੋ ਨਾ ਮਾੜਾ ਤੁਰੋ ਤਾਂ ਸਹੀ ਨਾ ਕਿਉਂਕਿ ਪਤਾ ਅੱਗਿਓ ਕਿੰਨੇ ਕੁ ਬੰਦੇ ਇਕੱਠੇ ਹੋ ਜਾਣੇ ਨੇ ਵੀ ਪਤਾ ਨਹੀਂ ਕਦੋਂ ਇਹਨੇ ਵਰਲਡ ਵਾਰ 3 'ਚ ਬਦਲ ਜਾਣਾ ਹੈਗਾ ਘੰਟਿਆਂ ਦੇ ਵਿੱਚ ਮਿੰਟਾਂ 'ਚ ਸੋ ਆਪਣੀ ਭਾਸ਼ਾ ਭੁੱਲ ਚੁੱਕੇ ਨੇ ਇਹ ਜੋ ਕੈਨੇਡਾ ਲਈ ਬੋਲਦੇ ਨੇ ਇੱਧਰ ਵਾਲੇ ਬੰਦਿਆਂ ਨੇ ਪੂਰੀ ਇੱਜ਼ਤ ਦੇ ਨਾਲ ਤੁਹਾਨੂੰ ਬੁਲਾਇਆ ਡੱਗ ਫੋਰਡ ਨੇ ਕਹਿੰਦਾ ਐਡ ਚਲਾਈਆਂ ਟੈਰਿਫ ਦੇ ਉੱਪਰ ਉਰੇ 'ਤੇ ਅਸੀਂ ਨਾਰਾਜ਼ ਹੋ ਗਏ ਨਹੀਂ ਤਾਂ ਟ੍ਰੇਡ ਡੀਲ ਬਣ ਜਾਣੀ ਸੀ ਚੰਗਾ ਜੀ ਸਤਿ ਸ਼੍ਰੀ ਅਕਾਲ ਉਧਰ ਦੂਸਰੇ ਪਾਸੇ ਜਿਹੜਾ ਹੈਗਾ ਖਬਰਾਂ ਦੇ ਵਿੱਚ ਹੋ ਰਿਹਾ ਕਿ 18,000 ਕੁਛ ਜੋਬਸ ਐਡ ਹੋਈਆਂ ਹੈਗੀਆਂ ਨੇ ਜਿਨ੍ਹਾਂ ਵਿੱਚੋਂ ਯੂਥ ਅਨਇੰਪਲੋਇਮੈਂਟ ਨੀਚੇ ਗਈ ਹੈ ਵੈਸੇ 12.5% ਹੈ ਜਿਹੜੇ ਇੱਥੋਂ ਦੇ ਬੋਰਨ ਬੱਚੇ ਨੇ ਇਹਨਾਂ ਨੂੰ ਜੋਬਸ ਜ਼ਿਆਦਾ ਮਿਲੀਆਂ ਚਲੋ ਬਈ ਇਹ ਵੀ ਕੰਮ ਕਰਨਾ ਚਾਹੁੰਦੇ ਨੇ ਪਤਾ ਲੱਗ ਗਿਆ ਵੈਸੇ ਤਾਂ 3 ਵਜੇ ਤੱਕ ਸੌਂਦੇ ਨਹੀਂ ਚਲੋ ਜੇ ਮਿਲ ਗਈਆਂ ਬਹੁਤ ਅੱਛੀ ਗੱਲ ਹੈ ਔਰ ਨਾਲ 18,000 10,000 ਦੀ ਉਮੀਦ ਸੀ 8,000 ਐਕਸਟਰਾ ਐਡ ਜੋਬ ਹੋਈ ਹੈ ਅਤੇ 60,000 ਪਿਛਲੇ ਮਹੀਨੇ 'ਚ ਹੋਈ ਔਰ ਇਹਦੇ ਨਾਲ ਨਾਲ ਜੋਬ ਅਨਇੰਪਲੋਇਮੈਂਟ ਰੇਟ 6.5 'ਤੇ ਖਿਸਕ ਕੇ ਥੱਲੇ ਆ ਗਿਆ ਬੈਂਕ ਆਫ ਕੈਨੇਡਾ ਵਾਲੇ ਹਮੇਸ਼ਾ ਪੂੰਛ ਤਾਹਾਂ ਨੂੰ ਚੱਕੀ ਬੈਠੇ ਹੁੰਦੇ ਨੇ ਕਿਵੇਂ ਲੁਟਿੰਗ ਲੁਟਿੰਗ ਲੁਟਿੰਗ ਤੇਲ ਦਾ ਅਟੈਕ ਟਰੰਪ ਨੇ ਕੀਤਾ ਕੱਲ੍ਹ ਅਟੈਕ ਹੋਇਆ ਅੱਜ 5 ਸੈਂਟ ਰੇਟ ਚੱਕਤੇ ਤੇਲ ਦੀਆਂ ਕੰਪਨੀਆਂ ਨੇ ਟਰੱਕਾਂ ਵਾਲੇ ਬਾਈ ਉਸੇ ਰੇਟ 'ਤੇ ਟਰੱਕ ਚਲਾ ਰਹੇ ਨੇ ਤੇਲ ਦੇ ਪੈਸੇ ਪਤਾ ਨਹੀਂ ਕੌਣ ਛੱਕ ਰਿਹਾ ਸਾਨੂੰ ਪਤਾ ਨਹੀਂਗਾ ਲੋਕਾਂ ਦੇ ਸ਼ੈਲਫ ਦੇ ਉੱਤੇ ਮਾਲ ਮਹਿੰਗਾ ਹੋ ਗਿਆ ਸਿੱਧਾ ਹਿਸਾਬ ਹੈ ਵਾਲਮਾਰਟ ਕੋਸਕੋ ਦੇ $1 billion ਦੇ ਪ੍ਰੋਫਿਟਸ ਨੇ ਅੰਨੇ ਬੋਲੇ ਅਤੇ ਗੂੰਗੇ ਬੰਦੇ ਨੂੰ ਵੀ ਸਮਝ ਆ ਜਾਂਦਾ ਕਿ ਇਹ ਪ੍ਰੋਫਿਟ ਕਿੱਥੇ ਜਾ ਰਹੇ ਨੇ ਤੇਲ ਦੇ ਨਾਂ 'ਤੇ ਜਿਹੜੇ ਛਕੇ ਜਾ ਰਹੇ ਨੇ ਮਹਿੰਗਾਈ ਫੈਲਾਈ ਜਾ ਰਹੀ ਹੈ ਵੱਡੇ ਕਾਰਪੋਰੇਟਸ ਸਾਰਾ ਮਾਲ ਹੋਲਡ ਕਰ ਲੈਂਦੇ ਨੇ ਅਤੇ ਉਹ ਤੋਂ ਬਾਅਦ ਫਿਰ ਉਹਦੀ ਆਪਣੀ ਮਹਿੰਗਾਈ ਨਾਲ ਦੇ ਹਿਸਾਬ ਨਾਲ ਵੇਚਦੇ ਨੇ ਦੈਟਸ ਆਲ ਬਿਲੀਅਨਸ ਆਫ ਡਾਲਰ ਲੋਕਾਂ ਨੇ ਬਿਲੀਅਨ ਲੂਜ਼ ਕੀਤੇ ਇਹਨਾਂ ਨੇ ਬਿਲੀਅਨ ਗੇਨ ਕੀਤੇ ਕਿੰਨੇ ਨੇ ਵਾਲਮਾਰਟ ਕੋਸਕੋ BMO ਸਕੋਸ਼ੀਆ ਬੈਂਕ TD ਆ ਇੱਕ ਹੋ ਦੂਜੇ ਦੇ ਵੀ ਆਪਣੇ ਪ੍ਰੋਫਿਟ 4 billion ਦੇ ਕੀਤੇ ਸੀਗੇ ਮੈਂ ਨੈਸ਼ਨਲ ਬੈਂਕ $4 billion ਦਾ ਪ੍ਰੋਫਿਟ ਇਹਨਾਂ ਨੇ ਸਬਮਿਟ ਕੀਤੇ ਜਦੋਂ ਲੋਕ ਲੂਜ਼ ਕਰ ਰਹੇ ਨੇ ਸਾਰਾ ਕੁਛ ਕਾਰਪੋਰੇਟ ਜ਼ਿੰਦਾਬਾਦ ਜ਼ਿੰਦਾਬਾਦ ਕਿਉਂਕਿ ਅਸੀਂ ਕਿਹੜਾ ਇਹਨਾਂ ਦੀ ਫੰਡ ਰੇਜ਼ਿੰਗ 'ਚ ਕੋਈ ਪੈਸਾ ਪਾਉਂਦੇ ਹਾਂ ਕਾਰਪੋਰੇਟਸ ਹੀ ਪਾਉਂਦੇ ਆ ਕਦੇ ਨੋਟਿਸ ਕਰਿਓ ਕੋਈ ਵੀ ਪੋਲੀਟੀਸ਼ੀਅਨ ਰਿਟਾਇਰ ਹੋਣ ਤੋਂ ਬਾਅਦ ਕਿੱਥੇ ਚਲਾ ਜਾਂਦਾ ਇੱਕ ਵੱਡੀ ਫਰਮ ਉਹਨੂੰ ਹਾਇਰ ਕਰ ਲੈਂਦੀ ਹੈ ਬੜੀ ਵੱਡੀ ਫਰਮ ਆਪਾਂ ਕਹਿੰਦੇ ਕਰਪਸ਼ਨ ਹੈ ਨਹੀਂ ਗੀ ਚਲੋ ਅੱਗੇ ਚੱਲਦੇ ਹਾਂ ਅਤੇ ਏਅਰ ਕੈਨੇਡਾ ਜਹਾਜ਼ ਜਿਹੜਾ ਹੈਗਾ ਪਟੜੀ ਤੋਂ ਲੈ ਗਿਆ ਥੱਲੇ ਰਨਵੇ ਤੋਂ ਉਤਰਿਆ ਮੋਂਟਰੀਅਲ ਦੇ ਵਿੱਚ 156 ਯਾਤਰੀ ਅਤੇ 6 ਕਰੂ ਮੈਂਬਰ ਨੂੰ ਸੇਫਲੀ ਜਿਹੜਾ ਹੈਗਾ ਲੈਂਡਡ ਕਰਾ ਲਿਆ ਗਿਆ ਹੈਗਾ ਇੱਕ ਬਹੁਤ ਖੂਬਸੂਰਤ ਕਹਾਣੀ ਆ 1937 ਤੋਂ ਸ਼ੁਰੂ ਹੋਈ ਸੀ ਵਰਲਡ ਵਾਰ ਤੋਂ ਪਹਿਲਾਂ ਦੁਨੀਆ ਦਾ ਇੱਕ ਨਾਮ ਆ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਮੈਸੇਜ ਆ ਘਰਾਂ 'ਚ ਕੋਈ ਵੀ ਡਿਸੇਬਲ ਆ ਕੰਮ ਨਹੀਂ ਕਰ ਸਕਦਾ ਮੈਂਟਲ ਫਿਜ਼ੀਕਲ ਲੈਵਲ 'ਤੇ ਇਫੈਕਟ ਹੋਈ ਆ ਹੈਲਥ। ਮੈਸੇਜ ਸੁਣ ਲਓ। ਸ਼ੇਰ ਚੰਗ ਰਾਣਾ ਜੀ ਔਨ ਏਅਰ। ਰਾਣਾ ਜੀ ਤੁਸੀਂ ਔਨ ਏਅਰ ਜੀ। ਸਭ
1: ਅਮਨਜੀਤ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬੇਸਿਕਲੀ ਜਿਹੜੀ ਭਾਜੀ ਇਹ ਗ੍ਰਾਂਟ ਹੈ 2008 ਤੋਂ ਸਟਾਰਟ ਹੋਈ ਸੀ। ਫਿਜ਼ੀਕਲੀ ਅਗਰ ਅਸੀਂ ਮੈਂਟਲੀ ਡਿਸੇਬਲ ਹੈਗੇ ਆ ਤੇ ਏਜ 59 ਸਾਲ ਤੋਂ ਘੱਟ ਹੈ ਤੇ ਅਪ ਟੂ $90,000 ਤੱਕ ਦੀ ਇਹ ਗ੍ਰਾਂਟ ਮਿਲ ਰਹੀ ਹੈ। ਪਰ ਇਹਦੇ ਚ ਇਹ ਨਹੀਂ ਲਿਖਿਆ ਗਿਆ ਵੀ ਬੰਦਾ ਕੰਮ ਨਹੀਂ ਕਰਦਾ ਹੋਣਾ ਚਾਹੀਦਾ। ਤੁਸੀਂ ਕੰਮ ਵੀ ਕਰ ਸਕਦੇ ਹੈਗੇ ਹੋ ਐਂਡ ਗ੍ਰਾਂਟ ਵੀ ਲੈ ਸਕਦੇ ਹੋ। ਇਨਕਮ ਕ੍ਰਾਈਟੀਰੀਆ ਜ਼ਰੂਰ ਹੈਗਾ ਕਿਉਂਕਿ ਜਿਹੜੀ 90 ਚੋਂ ਜਿਹੜੀ $70,000 ਦੀ ਮੈਚਿੰਗ ਗ੍ਰਾਂਟ ਹੈ ਇਹਦੇ ਲਈ $1,18,000 ਜਿਹੜੀ ਨੈਟ ਇਨਕਮ ਹੈ ਤੇ ਉਸ ਤੋਂ ਅਗਰ ਘੱਟ ਹੈਗੀ ਤਾਂ ਆਪਾਂ ਨੂੰ ਪੈਸੇ ਮਿਲਣੇ। ਆਪਾਂ ਦੇਖਿਆ ਹੀ ਹੈ ਵੀ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੁੰਦੇ ਨੇ ਉਹਨਾਂ ਦੀ $1,18,000 ਜਿਹੜੀ ਹੈ ਸਾਲ ਦੀ ਜਿਹੜੀ ਇਨਕਮ ਨਹੀਂ ਹੁੰਦੀ। ਸੋ ਜਿਹੜਾ ਫ੍ਰੀ ਵਾਲਾ $20,000 ਮਿਲ ਰਿਹਾ ਹੈਗਾ ਉਹਦੇ ਲਈ ਇਨਕਮ ਜਿਹੜੀ ਹੈਗੀ $38,000 ਤੋਂ ਜਿਹੜੀ ਘੱਟ ਹੋਣੀ ਚਾਹੀਦੀ ਹੈ। ਬੇਸਿਕਲੀ ਜੇ ਬੱਚੇ ਨੇ ਤੇ ਪੇਰੈਂਟਸ ਦੀ ਇਨਕਮ ਕੰਸੀਡਰ ਕੀਤੀ ਜਾਂਦੀ ਹੈ ਤੇ ਅਗਰ ਕੋਈ 18+ ਹੈ ਤੇ ਜਿਹੜੇ ਆਪਣਾ ਅਡਲਟ ਹੈਗਾ ਉਹਨਾਂ ਦੀ ਇਨਕਮ ਜਿਹੜੀ ਹੈ ਕੰਸੀਡਰ ਕੀਤੀ ਜਾਂਦੀ। ਮੋਸਟਲੀ ਮੈਂ ਦੇਖਿਆ ਸਾਰੀਆਂ ਫੈਮਿਲੀਆਂ ਇਹਦੇ ਵਿੱਚ ਜਿਹੜਾ ਹੈਗਾ ਕੰਸੀਡਰ ਕਰ ਲਿੱਤੀਆਂ ਜਾਂਦੀਆਂ ਨੇ। ਸਭ ਨੂੰ ਗ੍ਰਾਂਟ ਮਿਲ ਜਾਂਦਾ। ਮੇਨ ਤਾਂ ਇਹ ਹੈਗਾ ਟਾਈਮ ਸਿਰ ਸਾਨੂੰ ਅਕਾਊਂਟ ਓਪਨ ਕਰਨਾ ਪਏਗਾ ਤਾਂ ਕਿ ਗ੍ਰਾਂਟ ਸਾਡੀਆਂ ਸ਼ੁਰੂ ਹੋ ਜਾਣ। ਐਂਡ ਬਾਈ ਚਾਂਸ ਅਗਰ ਕੋਈ ਪਰਸਨ ਐਲੀਜੀਬਿਲਟੀ ਰੱਖਦਾ ਸੀ ਐਂਡ ਉਹਨਾਂ ਨੇ ਅਕਾਊਂਟ ਓਪਨ ਨਹੀਂ ਸੀ ਕੀਤਾ RDSP ਦਾ ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਜਿਹੜਾ ਹੈਗਾ ਗੌਰਮੈਂਟ ਆਪਾਂ ਨੂੰ ਹੁਣ ਦੇ ਰਹੀ ਹੈ। ਐਂਡ ਆਪਾਂ ਸਿਰਫ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਐਂਡ ਰੈਵਨਿਊ ਕੈਨੇਡਾ ਨੇ ਆਟੋਮੈਟਿਕਲੀ ਜਿਹੜੇ ਪਿਛਲੇ ਸਾਲਾਂ ਦੇ ਜਿਹੜੇ ਸਾਡੇ ਟੈਕਸ ਹੈਗੇ ਨੇ ਉਹਨੂੰ ਰੀਅਸੈਸ ਕਰ ਦੇਣਾ ਹੈਗਾ। ਐਂਡ ਕਾਫੀ ਮੈਂ ਪਰਿਵਾਰਾਂ 'ਚ ਦੇਖਿਆ ਹੈਗਾ ਗੌਰਮੈਂਟ ਨੇ ਕਿਹਾ ਵੀ ਅਸੀਂ ਪਿਛਲੇ 10 ਸਾਲਾਂ ਦਾ ਜਿਹੜਾ ਟੈਕਸ ਜਿਹੜਾ ਚਾਰਜ ਕੀਤਾ ਹੈਗਾ ਉਹਦੇ 'ਚ ਕੀ ਹੈ $40,000 ਤੱਕ ਪੇਰੈਂਟਸ ਨੂੰ ਜਿਹੜਾ ਆਪਣਾ ਜਿਹੜਾ ਰਿਫੰਡ ਵੀ ਮੈਂ ਦੇਖਿਆ ਹੈਗਾ ਆਇਆ ਹੈਗਾ। ਸੋ ਤੁਸੀਂ ਕਾਲ ਕਰਨਾ ਬਹੁਤ ਵੱਡੇ ਇਹ ਬੈਨੀਫਿਟਸ ਨੂੰ ਜੋ ਫੈਡਰਲ ਗੌਰਮੈਂਟ ਦੇ ਰਹੀ ਹੈ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ ਉਹ ਇਹ ਗ੍ਰਾਂਟ ਅਪਲਾਈ ਕਰ ਸਕਦੇ ਹੋ। ਕੋਈ ਵੀ ਪੇਰੈਂਟਸ ਵੀ ਕਰ ਸਕਦੇ ਨੇ ਉਹਨਾਂ ਦੇ ਬਿਹਾਫ ਤੇ, ਬ੍ਰਦਰ ਸਿਸਟਰ ਅੰਕਲ ਆਂਟ ਕੋਈ ਵੀ ਜਿਹੜਾ ਪਰਸਨ ਹੈ ਉਹਨਾਂ ਦੇ ਬਿਹਾਫ ਤੇ ਇਹ ਗ੍ਰਾਂਟ ਅਪਲਾਈ ਕਰ ਸਕਦੇ ਨੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-916-9000 416-910-9000। ਤੇ ਲਾਸਟ ਵਿੱਚ ਅਮਨ ਜੀ ਮੈਂ ਕਹਾਂਗਾ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਨੇ ਉਹ ਤਾਂ ਕਵਰ ਹੈ ਹੀ ਨੇ। 2023 ਤੋਂ ਗੌਰਮੈਂਟ ਨੇ ਕੁਛ ਚੇਂਜਿਸ ਕੀਤੀਆਂ ਸੀ। ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈ, ਐਵਰੀ ਡੇ ਇਨਸੂਲਿਨ ਲੈਂਦੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਇਸ ਲਿਸਟ ਦੇ ਵਿੱਚ ਜਿਹੜਾ ਹੈਗਾ ਸ਼ਾਮਿਲ ਕਰ ਲਿਆ। ਸੋ ਅਗਰ ਸਾਡੇ ਘਰ ਦੇ ਵਿੱਚ ਕੋਈ ਇੱਦਾਂ ਦਾ ਪਰਸਨ ਹੈ ਜਿਹਨਾਂ ਦੀ ਉਮਰ 59 ਤੋਂ ਘੱਟ ਹੈ ਲੇਕਿਨ ਇਨਸੂਲਿਨ ਡਿਪੈਂਡੈਂਟ ਹੈ ਉਹ ਵੀ ਇਹ $90,000 ਦੀ ਗ੍ਰਾਂਟ ਲੈ ਸਕਦੇ ਨੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ।

0: ਸੋ ਸਟੂਡੀਓਜ਼ ਦੇ ਵਿੱਚ 9:35 ਹੋ ਚੁੱਕੇ ਨੇ ਘੜੀਆਂ ਦੇ ਉੱਤੇ ਔਰ ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ ਸਟੂਡੀਓਜ਼ ਨੰਬਰ 905-673-3337 ਸੰਤੋਸ਼ ਮੈਨਾ ਸੰਤੋਸ਼ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਅਮਨ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਮੈਂ ਸੰਤੋਸ਼ ਕੌਰ ਤੁਹਾਡੇ ਸਾਰਿਆਂ ਦੇ ਨਾਲ ਫੇਅਰ ਡੀਲ ਰੀਅਲਟੀ ਬ੍ਰੋਕਰੇਜ ਵੱਲੋਂ ਹਰਦੀਪ ਅੰਦੇ ਆਪਣੇ ਬ੍ਰੋਕਰ ਆਫ ਰੈਕਰਡ ਦੀ ਟੀਮ ਵੱਲੋਂ ਹਾਜ਼ਰ ਹਾਂ
0: ਹਾਂਜੀ ਤੇ ਅੱਜ ਦੇ ਸ਼ੋਅ ਦੇ ਵਿੱਚ ਜਿਹੜੀ ਅਸੀਂ ਕੁਝ ਖਬਰਾਂ ਤੇ ਗੱਲਾਂ ਕਰ ਰਹੇ ਸੀ ਤੇ ਹੁਣ ਕੁਛ ਥੋੜ੍ਹਾ ਨਾਲ ਗੱਲਬਾਤ ਕਰਾਂਗੇ ਸਟੂਡੀਓਜ਼ ਦੇ ਲਾਈਨਸ ਮੈਂ ਓਪਨ ਕਰਨ ਲੱਗਿਆ ਕਿਉਂਕਿ ਮੈਂ ਕਲੀਅਰ ਕਰਤਾ ਸਾਰਾ ਜਿੰਨੇ ਵੀ ਲੋਕ ਔਨ ਏਅਰ ਹੋਣੇ ਸੀਗੇ ਸਟੂਡੀਓਜ਼ ਦੇ ਲਾਈਨਸ ਨੇ 905-673-3337 ਪਹਿਲਾਂ ਤੁਹਾਡੇ ਸਾਰਿਆਂ ਦੀ ਆਵਾਜ਼ ਚੜ੍ਹਦੀ ਕਲਾ ਸੁਣਨੀ ਚਾਹੁੰਦਾ ਚੜ੍ਹਦੀ ਕਲਾ ਆਓ ਫਿਰ ਵੀ ਆਪਾਂ ਇੱਕ ਵਾਰ ਬੁਲਾਈਏ ਸਾਰਿਆਂ ਨੂੰ ਫਤਿਹ ਚੜ੍ਹਦੀ ਕਲਾ ਦੀ ਚੜ੍ਹਦੀ ਕਲਾ ਸਟੂਡੀਓਜ਼ ਦੇ ਨੰਬਰ ਮੈਂ ਨਾ ਫੇਸਬੁੱਕ ਦੇ ਉੱਤੇ ਸੰਤੋਸ਼ ਕੋਈ ਕੁਛ ਸਾਲ ਪਹਿਲਾਂ ਨਾ ਦਲਜੀਤ ਦੀ ਦੂਜੀ ਫਿਲਮ ਆਈ ਸੀ 20 ਕਿਹੜੀ ਸੀ ਉਹ 1984 ਦੇ ਉੱਪਰ ਜਿਹੜੀ ਫਿਲਮ ਬਣਾਈ ਸੀ ਨਾ ਉਹਨੇ ਮੈਂ ਅਤੇ ਦਲਜੀਤ ਸਿੰਘ ਇੱਥੇ ਮਿਲੇ ਇੱਕ ਜਗ੍ਹਾ 'ਤੇ ਵੈਸੇ ਤਾਂ ਮੈਂ ਜਾਂਦਾ ਨਹੀਂ ਗਾ ਮੈਨੂੰ ਕਿਸੇ ਨੇ ਕਿਹਾ ਕਿ ਜ਼ਰੂਰ ਆਪਾਂ ਸਪੋਰਟ ਕਰਨਾ ਫਿਲਮ ਨੂੰ 1984 ਫਿਲਮ ਆਈ ਸੀ ਉਦੋਂ ਵੀ ਕੰਟਰੋਵਰਸੀ ਸੀ ਵੀ ਇਹ ਰਿਲੀਜ਼ ਹੋਣ ਦੇਣਗੇ ਕਿ ਨਹੀਂ ਅਤੇ ਉਦੋਂ ਦੀ ਫੋਟੋ ਸੀ ਕੱਲ੍ਹ ਮੈਂ ਨਾ ਬੜੇ ਚਿਰਾਂ ਮਗਰੋਂ ਮੈਨੂੰ ਰਿਮਾਈਂਡਰ ਆ ਗਿਆ ਅਤੇ ਮੈਂ ਉਹ ਫੋਟੋ ਪਾਈ ਇਹਨਾਂ ਦਿਨਾਂ 'ਚ ਉਹ ਰਿਲੀਜ਼ ਹੋਈ ਸੀ ਸੋ ਫੇਸਬੁੱਕ ਦੇ ਉੱਤੇ ਬੜੇ ਚਿਰਾਂ ਮਗਰੋਂ ਮੈਂ ਪੋਸਟ ਕੀਤੀ ਆਪਣੇ ਪਰਸਨਲ ਜਿਹੜਾ ਮੇਰਾ ਪਰਸਨਲ ਫੇਸਬੁੱਕ ਆ ਉਹ ਅਲੱਗ ਹੈਗਾ ਇੱਕ ਰੇਡੀਓ ਆਵਾਜ਼ ਦਾ ਹੈਗਾ ਇੱਕ ਮੇਰਾ ਪਰਸਨਲ ਹੈਗਾ ਨਾ ਅਤੇ ਬੜੇ ਚਿਰਾਂ ਮਗਰੋਂ ਮੇਰੇ ਖਿਆਲ ਕਈ ਸਾਲਾਂ ਬਾਅਦ ਮੈਂ ਜਿਹੜਾ ਕੋਈ ਪੋਸਟ ਪਾਇਆ ਉਹਦੇ 'ਤੇ ਅਤੇ ਸਟੂਡੀਓਜ਼ ਵਿੱਚ 905-673-3337 ਅਤੇ ਅਸੀਂ ਗੱਲਬਾਤ ਕਰਾਂਗੇ ਸੰਤੋਸ਼ ਕੀ ਕੁਐਸਚਨ ਅੱਜ ਦਾ
1: ਅਮਨ ਜੀ ਅੱਜ ਦਾ ਮੇਰਾ ਕੁਐਸਚਨ ਹੈਗਾ ਆ ਮੈਂ ਤੁਹਾਨੂੰ ਸਾਰਿਆਂ ਦੱਸਦਾ ਤੁਹਾਨੂੰ ਮੈਨੂੰ ਇੱਕ ਪਿੰਡ ਦਾ ਨਾਮ ਦੱਸਣਾ ਆ ਔਰ ਇਹ ਸਵਾਲ ਹੈਗਾ ਇੱਕ ਸੈਕਿੰਡ ਬਸ ਮੈਂ ਆਪਣਾ ਰੱਖਿਆ ਸੀਗਾ ਤੁਹਾਡਾ
0: ਹਾਂਜੀ ਸੰਤੋਸ਼ ਜੀ ਜਦੋਂ ਰੇਡੀਓ ਤੇ ਉਹਨੇ ਰੱਖਿਆ ਕਰੋ ਨਾਲ ਸੋ ਸਟੂਡੀਓ ਨੰਬਰ 905-673-3337 ਟੇਕ ਬਹਾਦਰ ਜੀ ਕੀ ਹਾਲ ਚਾਲ ਨੇ ਤੁਹਾਡੇ
2: ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਸਰ ਕਿਹੜੀ ਸ਼ਹਿਰ ਚੋਂ ਤੁਸੀਂ ਇਸ ਵੇਲੇ
2: ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਮੈਪਲ ਲੀਪ ਬਰਲਿੰਗਟਨ
0: ਓਕੇ ਨੋ ਪ੍ਰੋਬਲਮ ਸੋ ਅੱਜ ਨਾ ਮੈਂ ਇੱਕ ਬੜੀ ਖੂਬਸੂਰਤ ਜੀ ਕਹਾਣੀ ਆ ਉਹ ਇਹ ਹੈ ਕਿ ਸੰਤੋਸ਼ ਜੀ ਤੁਸੀਂ ਪੁੱਛਣਾ ਕਿ ਮੈਂ ਪੁੱਛਾਂ ਹੁਣ ਤੇ ਤੁਹਾਡਾ ਲੱਭ ਗਿਆ
1: ਜੀ ਜੀ ਲੱਭ ਗਿਆ
0: ਹੋਇਆ ਹਾਂਜੀ ਪੁੱਛ ਲਓ ਕੀ ਹੈ
1: ਗੋਲ ਗੋਲ ਪਿੰਡ ਹੈ ਪਾਣੀ ਦਾ ਤਲਾਬ ਜਿੱਥੇ ਪੈਰ ਪਾਓ ਖੱਟੇ ਮਿੱਠੇ ਛਿੱਟਿਆਂ ਦਾ ਹਿਸਾਬ ਜੋ ਬੁੱਝੇ ਇਹ ਪੰਜ ਪਿੰਡਾਂ ਦਾ ਨਾਮ ਕਰੋ ਸਾਨੂੰ ਕਾਲ ਤੇ ਦੋ ਜਵਾਬ
0: ਸਿੰਪਲ ਕੀ ਹੈ ਮੈਨੂੰ ਸਮਝ ਨਹੀਂ ਆਇਆ ਮੈਂ ਕਨਫਿਊਜ਼ ਹੋ ਗਿਆ
1: ਇਹ ਗੋਲ ਗੋਲ ਪਿੰਡ ਹੈ ਤੇ ਪਾਣੀ ਦਾ ਤਲਾਬ ਹੈ ਇੱਥੇ ਖੱਟੇ ਮਿੱਠੇ ਛਿੱਟੇ ਪੈਂਦੇ ਆ ਇਹ ਪੰਜ ਪਿੰਡ ਸਾਰੇ ਜਾਣੇ ਹੋ ਕੇ ਆਇਆ
0: ਸੋ ਸਾਰਿਆਂ ਨੂੰ ਦੱਸਣਾ ਕੀ ਚੀਜ਼ ਹੈਗੀ ਠੀਕ ਹੈ ਜਸਬੀਰ ਜੀ ਕੀ ਹਾਲ ਚਾਲ ਨੇ ਜਸਵੀਰ ਤੁਸੀਂ ਨੀ ਆਵਾਜ਼ ਸੁਣੀ ਤੂੰ ਬੁਲਾਇਆ ਔਰ ਹਮ ਚਲੇ ਆਏ ਸੋ ਸੰਤੋਸ਼ ਦੇ ਸਵਾਲ ਦਾ ਜਵਾਬ ਦੇ ਦੋ ਜੀ ਕੀ ਹੈਗਾ ਜੀ ਇਹ ਗੋਲ ਗੋਲ ਪਿੰਡ ਜੋ ਵੀ ਤੁਹਾਨੂੰ
1: ਸਮਝ ਆਉਂਦਾ ਤਲਾਬ ਹੈ ਖੱਟੇ ਮਿੱਠੇ ਛਿੱਟੇ ਪੈਂਦੇ ਆ ਇਹ ਪੰਜ ਪਿੰਡ ਸਾਰੇ ਜਾਣੇ ਹੋ ਕੇ ਆਇਆ
0: ਠੀਕ ਹੈ 905-673-3337 ਤੇ ਤੁਸੀਂ ਗੱਲਬਾਤ ਕਰ ਰਹੇ ਹੈਗੇ ਹੋ ਔਰ ਇੱਕ ਨਾ ਬੜੀ ਖੂਬਸੂਰਤ ਜੀ ਮੈਂ ਕਹਾਣੀ ਸੀ ਪੜ੍ਹਦਾ ਸੀਗਾ ਜਿਹੜੀ ਡਾਊਨਫਾਲਸ ਦੇ ਉੱਤੇ ਸੀ ਜਦੋਂ ਰਿਸੈਸ਼ਨਸ ਆਉਂਦੇ ਨੇ ਰਿਸੈਸ਼ਨਸ ਆ ਕੇ ਕੀ ਕਰਦੇ ਨੇ ਅੱਜ ਆਪਾਂ ਉਸ ਤਰ੍ਹਾਂ ਦੇ ਮਾਹੌਲ ਚ ਲੰਘ ਰਹੇ ਜਿਹੜੀ ਮੇਰੀ ਕਹਾਣੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ ਸੰਦੀਪ ਜੀ
3: ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ
0: ਜੀ
3: ਮਹਾਤਮਾ ਸਾਰਿਆਂ ਨੂੰ ਖੁਸ਼ ਰੱਖੇ ਵੱਡੀਆਂ ਵੱਡੀਆਂ ਉਮਰਾਂ ਬਖਸ਼ੇ ਤੇ ਸਾਰਿਆਂ ਦੀਆਂ ਕਮਾਈਆਂ ਦੇ ਵਿੱਚ ਬਰਕਤ ਬਖਸ਼ੇ
0: ਸਿਹਤਮੰਦ ਉਮਰ ਬਖਸ਼ੇ
3: ਸਿਹਤਮੰਦ ਉਮਰ ਬਖਸ਼ੇ
0: ਲੋਕ ਖੁਸ਼ ਰਹਿਣਾ ਸਿੱਖਣ ਬਸ
3: ਖੁਸ਼ ਰਹਿਣਾ ਸਹੀ ਗੱਲ
0: ਜੀ
3: ਐਵੇਂ ਵੱਡੀ ਚੀਜ਼ ਇਹ ਆ
0: ਹਾਂ ਬਸ ਠੀਕ ਹੈ ਖੁਸ਼ ਰਹਿਣ ਦਾ ਹਿਸਾਬ ਕਿਤਾਬ ਜਿਹਾ ਬਣਾਉਣ ਵੀ ਇੱਕ ਨਾ ਡੀਟੈਚ ਤੇ ਇੱਕ ਸੈਮੀ ਡੀਟੈਚ ਘਰ ਹੁੰਦੇ ਨੇ ਹਾਂਜੀ ਇੱਦਾਂ ਹੀ ਲਾਈਫ ਆ ਕਿ ਡੀਟੈਚ ਰੱਖਣੀ ਆ ਕਿ ਸੈਮੀ ਡੀਟੈਚ ਰੱਖਣੀ ਆ ਡੀਟੈਚ ਹੈਗੀ ਆ ਕਿ ਉਹ ਅਲੱਗ ਹੋ ਗਿਆ ਬਾਕੀਆਂ ਤੋਂ ਸਾਰਿਆਂ ਤੋਂ ਅਲੱਗ ਹੋ ਕੇ ਅਤੇ ਆਪਣੇ ਆਪ 'ਚ ਖੜਾ ਸੈਮੀ ਡੀਟੈਚ ਆ ਦੂਜੇ ਨਾਲ ਜੁੜਿਆ ਹੋਇਆ ਹੈਗਾ ਨਾ ਜਦੋਂ ਦੂਜਿਆਂ ਨਾਲ ਜੁੜੇ ਹੋਏ ਆ ਉਦੋਂ ਤਕਲੀਫਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਬੰਦਿਆਂ ਨੂੰ ਐਕਸਪੈਕਟੇਸ਼ਨਸ ਬਹੁਤ ਨੇ ਮੈਂ ਇਹ ਦੇਖਿਆ ਕਿ ਜੇ ਤੁਹਾਡੀ ਝੰਡੀ ਆ ਤੁਸੀਂ ਚੜ੍ਹਦੀ ਕਲਾ 'ਚੋਂ ਦੁਨੀਆ ਜਿਹੜੀ ਤੁਹਾਡੇ ਅੱਗੇ ਪਿੱਛੇ ਤੁਰੀ ਫਿਰਦੀ ਆ ਨਾ ਜਦੋਂ ਤੁਹਾਡਾ ਸਮਾਂ ਸਹੀ ਨਹੀਂ ਚੱਲਦਾ ਉਹ ਲੋਕ ਗਾਇਬ ਹੋ ਜਾਂਦੇ ਨੇ ਗਾਇਬ ਮਤਲਬ ਐਂ ਸ਼ਰੇਆਮ ਗਾਇਬ ਹੋ ਜਾਂਦੇ ਨੇ ਇਹ ਰਿਸ਼ਤਿਆਂ 'ਚ ਗੱਲ ਕਰਦਾ ਮੈਂ ਇਹਦਾ ਦੋਸਤੀ ਮਿੱਤਰਾਂ ਦੀ ਗੱਲ ਨਹੀਂ ਕਰਦਾ ਲੋਕਾਂ ਦੀ ਗੱਲ ਨਹੀਂ ਕਰਦਾ ਰਿਸ਼ਤਿਆਂ ਦੇ ਵਿੱਚ ਮੈਂ ਦੇਖਿਆ
3: ਔਰ ਮੈਂ ਇਹਦੇ ਵਿੱਚ ਬਲੀਵ ਕਰਦੀ ਆ।
0: ਹਾਂ ਮੈਂ ਸੰਦੀਪ ਇਦਾਂ ਦੇਖਿਆ ਬਈ ਕੋਈ ਸਾਡਾ ਪਿਆਰਾ ਸੀ ਅੱਗੇ ਉਹਨਾਂ ਨਾਲ ਕਿਸੇ ਗੱਲ ਚੱਲਦੀ ਸੀ ਉਹ ਜਿਹੜਾ ਕਹਿੰਦੇ ਸੀ ਵੀ ਮਰ ਜਾਾਂਗੇ ਤੇਰੇ ਪਿੱਛੇ ਤੇਰੇ ਬਿਨਾਂ ਜ਼ਿੰਦਗੀ ਕੁਛ ਨਹੀਂ ਆ ਗਾਣੇ ਗੁਣੇ ਜੇ ਨਹੀਂ ਚੱਲਦੇ ਹੁੰਦੇ।
3: ਹਾਂਜੀ ਹਾਂਜੀ
0: ਉਹ ਦੁਨੀਆ ਤੋਂ ਗਏ ਤੋਂ ਬਾਅਦ ਮਤਲਬ ਉਹਦੇ ਰਸਮਾਂ ਤੱਕ ਤਾਂ ਨਹੀਂ ਪਹੁੰਚਦੇ ਹੈਗੇ, ਮਤਲਬ ਇੰਨੀ ਖੋਖਲੀ ਦੁਨੀਆ ਇੰਨੀ ਫੋਕੀ ਦੁਨੀਆ ਜੇ ਜੇ ਸੱਚਾਈ ਨਾਲ ਜੁੜਨਾ ਤੇ ਜ਼ਿੰਦਗੀ ਬਹੁਤ ਵਧੀਆ ਹੈਗੀ ਆ।
3: ਦੂਜਾ ਪਾਰਟੀ ਵੀ ਹੈ ਸਟ੍ਰੇਟ ਫਾਰਵਰਡ ਜਿਹੜੀ ਗੱਲ ਹੈਗੀ ਆ ਉਹਦੇ ਹੀ ਕਹਿੰਦੇ ਆ।
0: ਵੈਰੀ ਗੁੱਡ ਜੀ, ਸੁਣ ਵੀ ਲਿਆ ਕਰੋ ਮੂੰਹ ਤੇ ਫਿਰ ਠੀਕ ਹੈ।
3: ਨਹੀਂ ਸੁਣ ਵੀ ਲੈਣੀ ਆ
0: ਹਾਂ,
3: ਜਿੱਥੇ ਮੈਂ ਗੱਲ ਤੇ ਮੈਂ ਐਕਸੈਪਟ ਕਰਦੀ ਆ ਕਿ ਇੱਥੇ
0: ਮੇਰੀ, ਮੈਂ ਹਮੇਸ਼ਾ ਕਹਿੰਦਾ ਸੁਣਨ ਤੇ ਕਹਿਣ ਦੋਨਾਂ ਦੀ ਤਾਕਤ ਬਰਾਬਰ ਹੋਣੀ ਚਾਹੀਦੀ
3: ਹੈ। ਜੇ ਤੁਸੀਂ ਕਹਿਣਾ ਜਾਣਦੇ ਆ ਤੇ ਫਿਰ ਸੁਣਨਾ ਵੀ ਸਿੱਖੋ, ਨਹੀਂ ਤਾਂ ਕਹੋ
0: ਜੀ। ਬਹੁਤ ਸ਼ੁਕਰੀਆ
3: ਆਪਣੀ ਬਦਦਾਸ਼ਤ ਕਰਦੇ। ਹਾਂਜੀ
0: ਥੈਂਕ ਯੂ ਸੋ ਮਚ। ਔਰ ਕਹਾਣੀ ਇਦਾਂ ਦੀ ਆ, ਮੈਂ ਤੁਹਾਡੇ ਤੋਂ ਚਾਹੁੰਦਾ ਸੀਗਾ ਕਿ ਤੁਸੀਂ ਮੇਰੇ ਨਾਲ ਪਹਿਲਾਂ ਗੱਲ ਕਰੋ ਕਿ ਤੁਹਾਡੇ ਕਹਾਣੀ ਸ਼ੇਅਰ ਕਰੀਏ ਕਿ ਸੰਤੋਸ਼ ਦੇ ਜਵਾਬ ਨੂੰ ਚੱਲਦਾ ਰੱਖੀ ਮਾੜਾ ਜਿਹਾ। ਆਓ ਵੀ 905-673-3333 ਸਟੂਡੀਓ ਦੇ ਨੰਬਰ ਨੇ, ਦੋ ਲਾਈਨ ਖਾਲੀ ਨੇ ਹਜੇ ਵੀ, ਦੋ ਤੇ ਕਾਲ ਨੇ, ਦੋ ਲਾਈਨ ਖਾਲੀ 9056733337। ਕਹਾਣੀ ਚਰਨਪ੍ਰੀਤ ਦੇ ਨਾਲ ਵੀ ਜੁੜੀ ਹੈ। ਚਰਨਪ੍ਰੀਤ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਹੀ ਵਧੀਆ ਜੀ।
0: ਜਿਹੜੀ ਅੱਜ ਮੈਂ ਨਾ ਇੱਕ ਕਹਾਣੀ ਸੁਣਾਉਣੀ ਚਾਹੁੰਦਾ ਹੈਗਾ, ਇਹ ਜਿਹੜੀ ਕਹਾਣੀ ਹੈ ਇਹ ਚਰਨਪ੍ਰੀਤ ਤੁਹਾਡੇ ਨਾਲ ਵੀ ਜੁੜੀ ਹੋਈ ਆ, ਸੁਣਨੀ ਚਾਹੋਗੇ?
4: ਠੀਕ ਹਾਂਜੀ ਬਿਲਕੁਲ
0: ਸੁਣਨੀ ਚਾਹੁੰਦੇ ਹੋ? ਬੜੀ ਖੂਬਸੂਰਤ ਕਹਾਣੀ ਹੈ ਚਰਨਪ੍ਰੀਤ, ਇਹ ਫੇਲੀਅਰ ਦੀ ਕਹਾਣੀ ਆ। ਫੇਲ ਨੇ ਨਾ ਜਿਹੜੇ ਜਦੋਂ ਪਾਸ ਹੁੰਦੇ ਨੇ ਦੁਨੀਆ ਲਈ ਮਿਸਾਲ ਬਣ ਜਾਂਦੇ ਨੇ, ਜਦੋਂ ਖਤਮ ਹੋ ਜਾਂਦੇ ਹੈ ਨਾ। ਇਹ ਕਹਾਣੀ ਜਿਹੜੀ ਟੋਕੀ ਸਾਕੀ ਨਾਂ ਦੀ ਇੱਕ ਫੈਕਟਰੀ ਸੀਗੀ, ਟੋਕੀ ਸਾਕੀ, ਉਸ ਫੈਕਟਰੀ ਦੀ ਕਹਾਣੀ ਆ, ਉਸ ਫੈਕਟਰੀ ਦੇ ਮਾਲਕ ਦੀ ਕਹਾਣੀ ਆ। ਕਿਸ ਤਰ੍ਹਾਂ ਉਹਨੇ ਛੋਟੀ ਜਿਹੀ ਇੱਕ ਫੈਕਟਰੀ ਖੋਲ੍ਹੀ ਅਤੇ ਫਿਰ ਉਹਨੇ ਇੱਕ ਬੜੀ ਵੱਡੀ ਕੰਪਨੀ ਨੂੰ ਸਪਲਾਈ ਦਿੱਤੀ, ਕਿਸ ਤਰ੍ਹਾਂ ਸੈਕਿੰਡ ਵਰਲਡ ਵਾਰ ਦੇ ਵਿੱਚ ਉਸ ਬੰਦੇ ਦੀ ਇੱਕ ਫੈਕਟਰੀ ਢਹਿ ਗਈ ਅਮੈਰੀਕਾ ਦੇ ਅਟੈਕ ਦੇ ਵਿੱਚ, ਜਿਹੜਾ ਨਾਗਾਸਾਕੀ ਦੇ ਵਿੱਚ ਹੋਇਆ ਸੀਗਾ, ਉਹਦਾ ਕਾਰਖਾਨਾ ਵੀ ਵਿੱਚੇ ਜਲ ਗਿਆ, ਕੁਛ ਨਹੀਂ ਮਿਲਿਆ ਉਹਨੂੰ। ਤਕਰੀਬਨ ਉਹਦੇ ਤੋਂ 1.5 ਸਾਲ ਦੇ ਵਿੱਚ ਵਿੱਚ ਭੁਚਾਲ ਆਇਆ, ਦੂਜਾ ਯੂਨਿਟ ਵੀ ਰੁੜ ਗਿਆ ਉਹਦਾ। ਚੰਗਾ ਕੰਮ ਚੱਲਦਾ ਸੀਗਾ, 150-200 ਵਰਕਰ ਕੰਮ ਕਰਦੇ ਸੀ, ਦੋਨੋਂ ਫੈਕਟਰੀਜ਼ ਰੁੜ ਗਈਆਂ ਅਤੇ ਦੋਨੋਂ ਹੀ ਇੰਸ਼ੋਰੈਂਸ 'ਚ ਕਵਰ ਨਹੀਂ ਸੀਗੀਆਂ ਉਸ ਵੇਲੇ। 1937 ਦੀ ਗੱਲ ਹੈ, ਵਰਲਡ ਵਾਰ ਤੋਂ ਸੈਕਿੰਡ ਵਰਲਡ ਵਾਰ ਦੀ। ਇਹ ਜਿਹੜੀ ਜੀ ਜੇ ਮੈਂ ਮੈਂ ਮੈਂ ਨਾ ਮਤਲਬ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸਾਰਿਆਂ ਨਾਲ, ਤੁਸੀਂ ਸੁਣਨੀ ਚਾਹੁੰਦੇ ਹੋ ਮਤਲਬ ਇਸ ਇਹ ਕਹਾਣੀ ਚੈਂਪੀਅਨ ਨਾਲ ਕਿਵੇਂ ਜੁੜੀ ਹੈ? ਤੁਹਾਡੇ ਨਾਲ ਵੀ ਜੋੜ ਦਿੰਦਾ ਸਾਰਿਆਂ ਨਾਲ, ਜਿਹੜਾ ਜਿਹੜਾ ਬੰਦਾ ਕਾਲ ਕਰੂਗਾ ਉਹਨਾਂ ਨਾਲ ਮੈਂ ਜੋੜ ਦਿੰਦਾ। ਇਹ ਕਹਾਣੀ ਤਕਰੀਬਨ ਹਰੇਕ ਬੰਦੇ ਨਾਲ ਜੁੜੀ ਹੋਈ ਹੈ ਔਰ ਇਸ ਕਹਾਣੀ ਦਾ ਮੈਨੂੰ ਰਿਜ਼ਲਟ ਬੜਾ ਅੱਛਾ ਲੱਗਿਆ। ਸੋ ਇਹ ਚੈਰੋ ਕਰਕੇ ਬੰਦਾ ਹੈਗਾ, ਲਾਸਟ ਟਾਈਮ ਜਦੋਂ ਮੈਂ ਦੱਸਦਾ ਤੁਹਾਨੂੰ ਕਹਾਣੀ ਸਮਝ ਆਉਣੀ ਹੈ ਕੀ ਹੈ ਇਸ ਬੰਦੇ ਦੀ। ਲਾਸਟ ਟਾਈਮ ਜਦੋਂ ਮੈਂ ਬੋਲਤਾ ਨਾ, ਵਰਲਡ ਦੇ ਸਭ ਤੋਂ ਪਾਵਰਫੁਲ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇਹਦਾ ਨਾਂ ਆ ਜਾਂਦਾ ਔਰ ਇਹ ਹਰੇਕ ਨਾਲ ਜੁੜੀ ਹੋਈ ਹੈ। 905-673-3333 ਲਾਈਨ ਖਾਲੀ ਨੇ ਵੀ, 9056733337। ਬਸ ਚੜ੍ਹਦੀ ਕਲਾ ਕਹਿ ਦਿਓ ਕਿ ਕਹਾਣੀ ਸੁਣਨੀ ਹੈ ਜੀ, ਸੁਣਾ ਦਿਓ, ਲੰਬੀ ਨਾ ਲਮਕਾਓ, ਹੁਣ ਸੁਣਾ ਦਿਓ ਫਟਾਫਟ। 905-673-3333 ਬੜਾ ਮਨ ਸੀਗਾ ਮੈਂ ਕਹਿ ਤੁਹਾਨੂੰ ਸਮਝਾਊਂਗਾ ਰਿਸੈਸ਼ਨ ਵਰਥ ਕਿਵੇਂ ਹੁੰਦੇ ਤੁਹਾਡੇ ਵਾਸਤੇ, ਪਰ ਪਹਿਲਾਂ ਤੁਹਾਡੀ ਆਵਾਜ਼ ਸੁਣਨੀ ਹੈ ਸਾਰਿਆਂ ਦੀ। ਹੁਣ ਮੈਂ ਲਾਈਨ ਖਾਲੀ ਰੱਖੀ ਹਾਂ, ਫਟਾਫਟ ਤੋਂ ਪਹਿਲਾਂ ਇੱਕ ਲਾਈਨ ਖਾਲੀ ਰਹਿ ਗਈ, ਬਾਕੀ ਭਰ ਗਈਆਂ ਸਾਰੀਆਂ। 905-673-3333 ਤੁਹਾਡੀ ਆਵਾਜ਼ ਸੁਣਨੀ ਹੈ, ਚੜ੍ਹਦੀ ਕਲਾ ਅਤੇ ਨਾਲ ਸੁਣਨੀ ਹੈ। ਹਾਂਜੀ ਸੁਣਾਓ ਜੀ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ, ਕੀ ਨਾਂ ਤੁਹਾਡਾ?
5: ਬਲਜੀਤ ਸਿੰਘ ਬੋਲ ਰਿਹਾ ਜੀ।
0: ਕਿਹੜੇ ਸ਼ਹਿਰ ਚੋਂ ਬਾਈ ਜੀ?
5: ਬ੍ਰੈਂਪਟਨ ਤੋਂ ਜੀ।
0: ਬ੍ਰੈਂਪਟਨ ਤੋਂ, ਠੀਕ ਹੈ, ਬਾਕੀਆਂ ਤੋਂ ਵੀ ਸੁਣ ਲਈਏ ਸਾਰਿਆਂ ਤੋਂ?
5: ਹਾਂਜੀ ਹਾਂਜੀ।
0: 905-673-3333 ਹਾਂਜੀ ਸੁਣਨੀ ਹੈ ਜੀ, ਅਤੇ ਦਿਲਚਸਪ ਕਹਾਣੀ। ਫਿਰ ਤੁਸੀਂ ਜਦੋਂ ਦੇਖਿਆ ਕਰੋਗੇ ਨਾ ਉਸ ਚੀਜ਼ ਨੂੰ, ਤੁਹਾਨੂੰ ਦਿਮਾਗ 'ਚ ਆਇਆ ਕਰੂ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਪੁੱਛੇ ਬੰਦੇ ਸੇ ਬਤਾ ਬਤਾ ਬਤਾ ਬਤਾ ਤੇਰੀ ਰਜ਼ਾ ਕਿਆ ਹੈ। ਹਾਂਜੀ 905-673-3333 ਹੈਲੋ ਜੀ।
6: ਹੈਲੋ
0: ਹਾਂਜੀ ਜੀ, ਅਜੀਬ ਜਿਹਾ ਨੰਬਰ ਆ, ਕਿੱਥੋਂ ਕਾਲ ਕਰ ਰਹੇ ਹੋ? ਕਿੱਥੋਂ? ਅੱਛਾ ਸਪੇਨ ਤੋਂ ਕਾਲ ਕਰ ਰਹੇ ਹੋ, ਤਾਂ ਹੀ ਮੈਂ ਕਿਹਾ ਵੀ ਅਜੀਬ ਜਿਹਾ ਨੰਬਰ ਆ। ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ। ਮੈਨੂੰ ਕਈ ਵਾਰੀ ਟੈਕਸਟ ਮੈਸੇਜ ਆਉਂਦੇ ਨੇ ਕਿ ਬਾਹਰਲੀ ਕੰਟਰੀਜ਼ ਤੋਂ ਲੋਕ ਕਾਲ ਕਰਦੇ ਨੇ, ਇੱਕ ਡਬਈ ਤੋਂ ਵੀ ਟੈਕਸਟ ਮੈਸੇਜ ਕਰਦੇ ਨੇ। ਵੈਰੀ ਗੁੱਡ ਸਰ, ਜਿਉਂਦੇ ਵਸਦੇ ਰਹੋ, ਤੁਹਾਨੂੰ ਸੁਣਾਉਂਦੇ ਕਹਾਣੀ। 905-673 ਉਹ ਲੋਕਲ ਵਾਲੇ, ਉਹ ਸ਼ਰਮ ਦੇ ਘੱਟ ਨੇ ਤੁਹਾਨੂੰ, ਸ਼ਰਮ ਦੇ ਆਖੋ ਸਪੇਨ ਤੋਂ ਬੰਦੇ ਕਾਲ ਕਰੀ ਜਾਂਦੇ ਆ। ਹਾਂਜੀ ਗੁਰਤੇਜ,
6: ਹੈਲੋ ਸਤਿ ਸ਼੍ਰੀ ਅਕਾਲ ਜੀ,
0: ਚੜ੍ਹਦੀ ਕਲਾ,
6: ਚੜ੍ਹਦੀ ਕਲਾ ਜੀ, ਸੁਣਾ ਦੋ ਸਟੋਰੀ ਜੀ।
0: ਹਾਂ ਸੁਣਦੇ, ਮੈਂ ਤੁਹਾਡੀ ਆਵਾਜ਼ਾਂ ਸੁਣੀਆਂ ਨੇ, ਰੌਲਾ ਤਾਂ ਕਹਾਣੀ ਤਾਂ ਥੋੜੀ ਹੈਗਾ, ਰੌਲਾ ਤਾਂ ਥੋੜੀ ਆਵਾਜ਼ ਦਾ ਜਿਹੜੀ ਮੈਂ ਸੁਣਨੀ ਚਾਹੁੰਦਾ ਤੁਹਾਡੀ।
6: ਠੀਕ ਠੀਕ ਜੀ,
0: ਚੜ੍ਹਦੀ ਕਲਾ ਤੇ ਨਰਿੰਦਰ ਜੀ, ਚੜ੍ਹਦੀ ਕਲਾ,
7: ਚੜ੍ਹਦੀ ਕਲਾ ਸਿੰਘੋ, ਚੜ੍ਹਦੀ ਕਲਾ,
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਚੜ੍ਹਦੀ ਕਲਾ 'ਚ ਰਹਿਣਾ ਮੈਂ ਤਾਂ ਹੀ ਅੱਜ ਲੈ ਕੇ ਆਇਆ ਸੀ। ਮੈਂ ਕਿਹਾ ਚਲੋ ਅੱਜ ਨਾ ਇਹ ਸੁਣਾਉਂਦਾ, ਅਤੇ 905-673-3337 ਤੁਹਾਡੀ ਲਾਈਨ ਖਾਲੀ ਹੈ। ਟਰੂ ਨੌਰਥ ਜਿਹੜਾ ਹੈਗਾ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਲੈ ਕੇ ਆਉਂਦੇ ਨੇ। ਟਰੂ ਨੌਰਥ ਡਰਾਈਵੇ ਪੱਟਣ ਦਾ ਕੰਮ ਕਰਦੇ ਹੋ, ਡਰਾਈਵੇ ਬਣਾਉਣ ਦਾ ਕੰਮ ਕਰਦੇ ਹੋ, ਕੌਂਕਰੀਟ ਦਾ ਕੰਮ ਕਰਦੇ ਹੋ, ਤੁਹਾਡੀ ਵੇਸਟ ਅਗਰ ਸਿੱਟਣੀ ਹੁੰਦੀ ਜਿਹੜੀ ਪੱਟ ਪਟਿਆ ਕਰਕੇ ਗਾਰਬੇਜ ਨਿਕਲਦਾ, ਟਰੂ ਨੌਰਥ ਦੇ ਯਾਰਡ 'ਚ ਸਿੱਟ ਸਕਦੇ ਹੋ। ਨਾਲ ਨਾਲ ਤੁਸੀਂ ਟਰੂ ਨੌਰਥ ਮਸ਼ੀਨਰੀ ਵੀ ਪ੍ਰੋਵਾਈਡ ਕਰਦਾ ਤੁਹਾਨੂੰ, ਤੁਹਾਡੇ ਯਾਰਡ ਵੀ ਪੱਟ ਦਿੰਦਾ, ਯਾਰਡ ਪੱਧਰੇ ਵੀ ਕਰਦਾ, ਲੈਂਡਸਕੇਪਿੰਗ ਦਾ ਕੰਮ ਵੀ ਕਰਦਾ, ਕੋਈ ਸਨੋਅ ਰਿਮੂਵਲ ਆ, ਵੱਡੀ ਫੈਕਟਰੀ ਆ, ਵੱਡਾ ਕਾਰਖਾਨਾ। ਟਰੂ ਨੌਰਥ 416-803-0623, 416-803-0623 ਦੇ ਉੱਤੇ ਕਾਲ ਕਰਨੀ। ਹਰਮਨਪ੍ਰੀਤ ਕਿਹੜੇ ਸ਼ਹਿਰ ਚੋਂ? ਹਰਮਨ ਕਿੱਥੇ ਹੋ?
8: ਬ੍ਰੈਂਪਟਨ ਭਾਜੀ, ਬ੍ਰੈਂਪਟਨ।
0: ਠੀਕ ਆ ਹਰਮਨ, ਸੁਣ ਲਿਆ, ਬਹੁਤ ਵਧੀਆ ਲੱਗਿਆ। ਅਮਨਦੀਪ ਜੀ,
9: ਚੜ੍ਹਦੀ
0: ਕਲਾ ਬਾਈ ਜੀ, ਕਿਹੜੇ ਸ਼ਹਿਰ ਚੋਂ?
9: ਓਟਵਾ ਤੋਂ ਜੀ।
0: ਉਹ ਵੱਲੇ ਵੱਲੇ ਓਟਵਾ ਵਾਲੇ ਆ ਗਏ ਵੀ ਰਾਜਧਾਨੀ ਵਾਲਾ, ਕਿ ਕਾਰ ਨਹੀਂ ਗਿਆ ਹੋਇਆ ਬਾਹਰ ਘੁੰਮਣ ਫਿਰਨਾ ਜੀ।
9: ਹਾਂਜੀ,
0: ਮੇਰੀ ਹੈਲੋ ਕਹਿ ਦਿਓ ਉਹਨਾਂ ਨੂੰ ਜਦੋਂ ਆਉਣਗੇ। ਜਿਹੜੇ ਲੋਕ ਆਪਣੇ ਆਪ ਨੂੰ ਜੋ ਚੱਲ ਰਿਹਾ ਉਹਦੇ ਵਿੱਚ ਅਡੀਸ਼ਨਲ ਇਨਕਮ ਚਾਹੁੰਦੇ ਆ, ਅਡੀਸ਼ਨਲ ਇਨਕਮ, ਇੱਕ ਇਨਕਮ ਹੋਰ ਖੜੀ ਹੋ ਜਾਵੇ ਚੱਲਦੇ ਕੰਮ ਦੇ ਨਾਲ ਨਾਲ, ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਿਓ। ਇਹ ਤੁਹਾਨੂੰ ਰੀਅਲ ਸਟੇਟ, ਮੋਰਗੇਜ, ਇੰਸ਼ੋਰੈਂਸ ਦੇ ਨਾਲ ਨਾਲ ਬੈਂਕਿੰਗ ਸੈਕਟਰ 'ਚ ਜਿਹੜੇ ਲੋਕ ਜੋਬ ਕਰਨੀ ਚਾਹੁੰਦੇ, ਬੈਂਕਾਂ 'ਚ ਕੰਮ ਕਰਨਾ ਚਾਹੁੰਦੇ ਨੇ, ਅਤੇ ਨਾਲ ਨਾਲ ਜਿਹੜੇ ਆਰਕੀਟੈਕਟ ਬਣਨਾ ਚਾਹੁੰਦੇ ਨੇ, ਆ ਨਕਸ਼ੇ ਨੁਕਸ਼ੇ ਬਣਾਉਣ ਦਾ ਕੰਮ ਕਰਨਾ ਚਾਹੁੰਦੇ, ਆਰਕੀਟੈਕਟ ਬਣਨਾ ਚਾਹੁੰਦੇ ਨੇ, ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਨਾਲ ਤੁਸੀਂ ਇਹ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮਾਸਟਰ ਯੂਰ ਐਗਜ਼ਾਮ ਵਾਲਿਆਂ ਨੂੰ ਕਾਲ ਕਰਨੀ ਹੈ। ਔਰ ਸ਼ਿਓਰਿਟੀ ਦਿੰਦਾ 95% ਪਲੱਸ ਪਾਸ ਰੇਟ ਆ, ਤੁਸੀਂ ਬਾਹਲੇ ਪੜ੍ਹੇ ਲਿਖੇ ਨਹੀਂ, ਘਬਰਾਉਣ ਦੀ ਲੋੜ ਨਹੀਂ ਹੈ ਤੁਹਾਨੂੰ, ਕੋਈ ਘਬਰਾਉਣ ਦੀ ਲੋੜ ਨਹੀਂ, ਕਹਿੰਦੇ ਕੋਈ ਐਜੂਕੇਸ਼ਨ ਦੀ ਲਿਮਿਟ ਨਹੀਂ ਹੈ, ਬੰਦਾ ਇੰਟੈਲੀਜੈਂਟ ਹੋਣਾ ਚਾਹੀਦਾ। 437-356-56-56 437-356-56-56 ਨੰਬਰ ਦੇ ਉੱਤੇ ਕਾਲ ਕਰਨੇ। ਟ੍ਰਿਪਲ ਏ ਲੈਂਡਸਕੇਪਿੰਗ ਸ਼ੋਅ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਨੇ 647-784-12-13। ਚਰਨਪ੍ਰੀਤ, ਚਰਨਪ੍ਰੀਤ ਜੀ,
10: ਹਾਂਜੀ,
0: ਤੁਹਾਡੇ ਕੋਲ ਗੱਡੀ ਕਿਹੜੀ ਆ?
10: ਹਾਂਜੀ ਸੇਕ ਹੈਗੀ ਜੀ,
0: ਹੋਂਡਾ, ਐ ਬੋਲੋ।
10: ਹਾਂਜੀ
0: ਹੋਂਡਾ ਨਾ
10: ਜੀ, ਹੋਂਡਾ ਸਰ।
0: ਹਾਂਜੀ ਹੋਂਡਾ, ਅੱਛਾ ਹੋਂਡਾ ਦਾ ਗੱਡੀ ਇਹ ਚਲਾਉਂਦਾ। ਜਿਹੜੀ ਟਾਕੂਸਾਕੀ ਨਾਂ ਦੀ ਇੱਕ ਫੈਕਟਰੀ ਖੋਲ੍ਹੀ ਗਈ ਸੀ ਇੱਕ ਵਿਅਕਤੀ ਵੱਲੋਂ, ਇਹ ਪਿਸਟਨ ਬਣਾਉਂਦਾ ਸੀ, ਇਹ ਪਿਸਟਨ ਬਣਾ ਕੇ ਇਸ ਪਿਸਟਨ ਨੂੰ ਟੋਇਟਾ ਨੂੰ ਵੇਚਣਾ ਸ਼ੁਰੂ ਕਰ ਚੁੱਕਿਆ ਸੀਗਾ, ਸਪਲਾਇਰ ਬਣ ਗਿਆ ਸੀ ਪਿਸਟਨ ਦਾ। ਪਿਸਟਨ ਇਹਨੇ ਆਪਣੀ ਖੋਜ ਕੱਢੀ, ਆਪ ਬਣਾਇਆ, ਉਹਦਾ ਸਾਰਾ ਮਕੈਨਿਕ ਸੀ ਤਕੜਾ, ਉਹਦਾ ਫਰਮਾ ਫੁਰਮਾ ਜਿਹਾ ਤਿਆਰ ਕਰਕੇ ਉਹ ਪਿਸਟਨ ਬਣਾਇਆ। ਹੋਇਆ ਕਿ ਫੈਕਟਰੀ ਇੰਨੀ ਚੱਲੀ, 150 ਇੰਪਲੋਈ ਹੋ ਗਿਆ, 2 ਯੂਨਿਟ ਬਣ ਗਏ ਫੈਕਟਰੀ ਦੇ, ਬੜੀ ਖੁਸ਼ੀ ਨਾਲ ਸਭ ਕੁਝ ਚੱਲ ਰਿਹਾ ਸੀਗਾ। ਇਨ ਬਿਟਵੀਨ ਜਪਾਨ ਨੇ ਜੰਗ ਛੇੜ ਦਿੱਤੀ ਜਰਮਨੀ ਦੇ ਨਾਲ ਮਿਲ ਕੇ, ਅਤੇ ਹੀਰੋਸ਼ੀਮਾ ਦੇ ਉੱਤੇ ਬੰਬ ਸੁੱਟਿਆ ਗਿਆ, ਨਾਗਾਸਾਕੀ ਹੀਰੋਸ਼ੀਮਾ ਜਿਹੜੇ ਡਿਸਟ੍ਰਿਕਟ ਨੇ ਦੋ, ਉਹ ਬੰਬ ਗਿਰਨ ਦੇ ਨਾਲ ਇਹ ਹੱਬ ਸੀਗੇ ਜਪਾਨ ਦੇ, ਮੈਨੂਫੈਕਚਰਿੰਗ ਹੱਬ ਸੀ, ਟੈਕਨੋਲੋਜੀ ਹੱਬ ਸੀ, ਇਹ ਜਿਹੜਾ ਏਰੀਆ ਤਹਿਸ ਨਹਿਸ ਹੋ ਗਿਆ, ਲੋਕ ਮਰ ਗਏ ਸਾਰੇ। ਉਸ ਤੋਂ ਬਾਅਦ ਜਿਹੜਾ ਬੰਬ ਗਿਰਨ ਤੋਂ ਬਾਅਦ ਸਾਈਡ ਇਫੈਕਟ ਜਿਹੜੇ ਹੋਏ ਥੋੜ੍ਹੇ ਚਿਰ ਮਗਰੋਂ, ਹਜੇ ਪਹਿਲਾ ਕਲੇਮ ਮਿਲਿਆ ਨੀਗਾ, ਇੰਸ਼ੋਰੈਂਸ ਮਨਾ ਕਰ ਗਈ ਕਿ ਜੰਗ ਦੇ ਵਿੱਚ ਕੋਈ ਵੀ ਖਾਮਿਆਜ਼ਾ ਜਿਹੜਾ ਹੈਗਾ, ਨੁਕਸਾਨ ਆ, ਉਸ ਚੀਜ਼ ਪੇ ਨਹੀਂ ਕਰ ਸਕਦੇ। ਭੂਚਾਲ ਆ ਗਿਆ, ਅਤੇ ਇਸ ਹਾਈ ਮੈਗਨੀਟਿਊਡ ਜਿਹੜਾ ਹੈਗਾ ਭੂਚਾਲ ਦੇ ਵਿੱਚ, ਇਸ ਆਦਮੀ ਦੀ ਦੂਸਰੀ ਫੈਕਟਰੀ ਵੀ ਗਿਰ ਗਈ, ਖਤਮ ਹੋ ਗਈ। ਇਹ ਆਦਮੀ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਪੈਸੇ ਇਕੱਠੇ ਕਰਨ, ਦੋਸਤਾਂ ਕੋਲ ਗਿਆ ਕਿ ਮੈਂ ਫੈਕਟਰੀ ਰੀਬਿਲਡ ਕਰਨੀ ਚਾਹੁੰਦਾ, ਮੇਰੀ ਮਦਦ ਕਰ ਦਿਉ। ਕਈਆਂ ਨੇ ਪੁੱਛਿਆ ਵੀ ਤੂੰ ਮੁੜੇਗਾ ਕਿਵੇਂ, ਫਿਰ ਹੁਣ ਤੇਰੀ ਇਨਕਮ ਤਾਂ ਹੈ ਨਹੀਂ, ਕਿ ਆ ਜਾਂਦਾ ਸਮਾਂ ਬੰਦੇ 'ਤੇ, ਹੈ ਜੇ ਜਦੋਂ ਕੋਈ ਪੁੱਛਣ ਲੱਗ ਜਾਵੇ ਨਾ, ਉਹ ਮੁੜੇਗਾ ਕਿੱਥੋਂ ਯਾਰ, ਕੋਈ ਗੱਲ ਨਹੀਂ, ਪਰਵਾਹ ਨਹੀਂ ਕਰਨੀ ਹੈਗੀ, ਕਦੇ ਪਰਵਾਹ ਨਹੀਂ ਕਰਨੀ। ਮੇਰੇ ਸ਼ੋਅ ਨੂੰ ਸ਼ਾਇਦ ਕੋਈ ਸੁਣ ਰਿਹਾ, ਮੇਰੇ ਬਹੁਤ ਕਲੋਜ਼ ਨੇ, ਰਾਤ ਨਾਲ ਟੈਕਸਟ ਮੈਸੇਜ ਆਇਆ ਸੀ ਮੈਨੂੰ, ਤੁਸੀਂ ਵੀ ਪਰਵਾਹ ਨਹੀਂ ਕਰਨੀ ਜਿਹੜੇ ਸੁਣਦੇ ਪਏ ਹੋ ਮੇਰੇ ਫੋਨ ਨੂੰ, ਸ਼ੋਅ ਨੂੰ, ਕੋਈ ਚੱਕਰ ਨਹੀਂ, ਰੀਅਲ ਪੀਪਲ ਹੀ ਤੁਹਾਡੇ ਨਾਲ ਖੜਨਗੇ, ਬਾਕੀ ਚੋਂ ਉੱਡ ਜਾਣਗੇ ਸਾਰੇ। ਅੱਛਾ, ਅਤੇ ਉਹ ਬੰਦਾ ਹਾਰਿਆ ਨਹੀਂ, ਹੁਣ ਸਪਲਾਇਰ ਸੀਗਾ, ਟੋਇਟਾ ਸਪਲਾਈ ਲੈਂਦੀ ਸੀ ਪਰ ਪੈਸਾ ਨਹੀਂ ਸੀ ਕਿਸੇ ਪਾਸਿਓਂ ਅਰੇਂਜ ਨਹੀਂ ਹੋਇਆ, ਬੈਂਕ ਨੇ ਵੀ ਨਹੀਂ ਦਿੱਤਾ। ਹੁਣ ਉਹ ਟਾਈਮ ਇਹੋ ਜਿਹਾ ਆ ਗਿਆ ਕਿ ਇਸ ਆਦਮੀ ਨੇ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਇਹ ਦੁਕਾਨ ਖੋਲ੍ਹਣ ਲਈ ਇਹਨੇ ਭੂਚਾਲ ਦੇ ਏਰੀਏ 'ਚੋਂ ਜਿੰਨੀਆਂ ਮਸ਼ੀਨਾਂ ਨਿਕਲੀਆਂ ਉਹ ਕੱਢ ਕੇ ਕਬਾੜ ਦੇ ਵਿੱਚ ਵੇਚ ਦਿੱਤੀਆਂ। ਉਹ ਕਬਾੜ ਦਾ ਵੇਚ ਕੇ ਦੋ ਤਿੰਨ ਮਸ਼ੀਨਾਂ ਵਿੱਚ ਰਹਿ ਗਈਆਂ। ਇਹਨੇ ਨਾ ਇੱਕ ਦੁਕਾਨ ਖੋਲ੍ਹੀ ਜਿੱਥੇ ਲੋਕਾਂ ਨੂੰ ਕਹਿੰਦਾ ਸੀ ਵੀ ਸਾਈਕਲ ਨੂੰ ਤੁਸੀਂ ਪੈਡਲ ਮਾਰਨ ਦੀ ਜ਼ਰੂਰਤ ਨਹੀਂ, ਤੁਸੀਂ ਸਾਈਕਲ ਲੈ ਕੇ ਆਓ। ਪਿਸਟਨ ਦੇ ਨਾਲ ਛੋਟੇ ਇੰਜਣ ਬਣਾਤੇ ਨੇ, ਇਹਨੇ ਛੋਟੇ ਛੋਟੇ ਇੰਜਣ ਬਣਾ ਕੇ ਸਾਈਕਲਸ ਨੂੰ ਇੰਜਣ ਦੇ ਉੱਤੇ ਕਰ ਦਿੱਤਾ। ਹੁਣ ਕੀ ਹੋਇਆ, ਲੋਕਾਂ 'ਚ ਟ੍ਰੈਂਡ ਚੱਲ ਪਿਆ ਕਿ ਜਿਹੜਾ ਸੁਕੈਰੋ ਹੈਗਾ ਇਹ ਪਿਸਟਨ ਬਣਾ ਕੇ ਲਾਉਣ ਦਾ। ਸੁਕੈਚਰੋ ਕਹਿੰਦੇ ਨੇ, ਸੁਕੈਚਰੋ, ਮੈਂ ਪ੍ਰੋਨਾਊਂਸ ਨਹੀਂ ਮੈਨੂੰ ਪ੍ਰੋਪਰਲੀ ਕਰਨਾ ਆਉਂਦਾ, ਜੈਪਨੀਜ਼ ਨੇਮ ਆ। ਸੁਕੈਚਰੋ ਦੇ ਕੋਲ ਲੋਕਾਂ ਦੀ ਲਾਈਨ ਲੱਗਣੀ ਸ਼ੁਰੂ ਹੋ ਗਈ ਦੁਬਾਰਾ। ਹੌਲੀ ਹੌਲੀ ਇਹਨੇ ਇੱਕ ਨਾ ਸਭ ਤੋਂ ਪਹਿਲਾਂ ਮੋਟਰਸਾਈਕਲ ਕੱਢਿਆ ਇਸ ਆਦਮੀ ਨੇ, ਇਹਨੇ ਮੋਟਰਸਾਈਕਲ ਕੱਢ ਦਿੱਤਾ। ਉਹ ਮੋਟਰਸਾਈਕਲ ਇੰਨਾ ਚੱਲਿਆ ਗਲੋਬਲ ਲੈਵਲ ਦੇ ਉੱਤੇ, ਦੁਨੀਆ ਨੇ ਉਸ ਮੋਟਰਸਾਈਕਲ ਦੀ ਡਿਮਾਂਡ ਕਰ ਦਿੱਤੀ। ਤੁਹਾਨੂੰ ਸਾਰਿਆਂ ਨੂੰ ਯਾਦ ਹੋਊ, ਇੰਡੀਆ 'ਚ ਇੱਕ ਹੌਂਡਾ ਦਾ ਮੋਟਰਸਾਈਕਲ ਨਿਕਲਿਆ ਸੀ, ਸਕੈਚਰੋ ਹੌਂਡਾ ਇਸ ਆਦਮੀ ਦਾ ਨਾਮ ਆ, ਹੌਂਡਾ ਦਾ ਮਾਲਕ ਆ ਜਿਹੜਾ। ਦੁਨੀਆ 'ਚ ਹੌਂਡਾ ਦੀ ਡਿਮਾਂਡ ਆ ਪੂਰੀ ਦੁਨੀਆ 'ਚ, ਸਪੈਸ਼ਲੀ ਸਿਵਿਕ ਦੀ। ਤੇਲ ਸੁੰਘਦੀ ਹੈ, ਪੀਂਦੀ ਨਹੀਂ ਹੈ। ਮੈਂ ਚਰਨਪ੍ਰੀਤ ਦੀ ਕਾਰ ਇੱਕ ਦਿਨ ਲੈ ਕੇ ਗਿਆ ਨਾਇਗਰਾ ਫਾਲ ਤੋਂ ਅੱਗੇ ਤੱਕ ਜਾ ਕੇ ਆਇਆ, ਮੈਂ $30 ਦਾ ਤੇਲ ਪਵਾਇਆ ਸੀ ਚਰਨਪ੍ਰੀਤ ਤੇਰੀ ਕਾਰ 'ਚ, ਹਾਫ ਟੈਂਕ ਬਚਿਆ ਹੋਇਆ ਸੀ $30 ਆਹ ਦਿਨਾਂ ਦੇ ਰੇਟ ਦੇ ਵਿੱਚ, ਹਾਫ ਟੈਂਕ ਬਚਿਆ ਹੋਇਆ ਸੀ। ਸੋ ਐਡੀ ਕਾਮਯਾਬ ਟੈਕਨੋਲੋਜੀ ਇਸ ਆਦਮੀ ਨੇ ਕੱਢੀ ਕਿ ਦੁਨੀਆ ਦੇ ਵਿੱਚ $1 billion ਦੀ ਇਹ ਕਾਰਪੋਰੇਟ ਖੜੀ ਕਰ ਦਿੱਤੀ, ਜਿਹਨੇ ਹੁਣੇ ਰੀਸੈਂਟਲੀ ਇਸ ਕੰਪਨੀ ਨੇ ਹੁਣੇ ਜਿਹੜੀ ਨੀਸਾਨ ਨੂੰ ਬਾਏ ਕੀਤਾ ਹੈਗਾ, ਨੀਸਾਨ ਨੂੰ ਵੀ ਬਾਏ ਆਊਟ ਕਰ ਗਈ ਹੌਂਡਾ। ਔਰ ਕੈਨੇਡਾ ਤਰਸਦਾ ਪਿਆ ਕਿ ਹੌਂਡਾ ਆਪਣਾ ਪ੍ਰੋਜੈਕਟ ਜਿਹੜਾ ਲਾਉਣ ਲੱਗਿਆ ਸੀ ਬੈਟਰੀ ਵਾਲੀਆਂ ਕਾਰਾਂ ਦਾ, ਉਹ ਸਾਡੇ ਕੋਲ ਆਵੇ। ਅਮੈਰੀਕਾ ਤਰਲੇ ਕੱਢਦਾ ਕਿ ਸਾਡੇ ਕੋਲ ਆਵੇ। ਹੌਂਡਾ ਦਾ ਮਾਲਕ ਜਿਹੜਾ ਇੱਕ ਵਾਰ ਬੈਂਕਰਪਟ ਹੋ ਗਿਆ ਸੀਗਾ, ਸੜਕ 'ਤੇ ਆ ਗਿਆ ਸੀ, ਪਰ ਅੱਜ ਉਹ ਉੱਥੇ ਪਹੁੰਚਿਆ। ਕਿਉਂ? ਗਤੀ ਦੇ ਵਿੱਚ ਰਿਹਾ, ਚੜ੍ਹਦੀ ਕਲਾ ਦੇ ਵਿੱਚ ਰਿਹਾ। ਜ਼ਿੰਦਗੀ 'ਚ ਅਪ ਐਂਡ ਡਾਊਨ ਆਉਂਦੇ ਨੇ। ਸਾਡੇ ਬਜ਼ੁਰਗਾਂ ਨੇ ਦਰੱਖਤਾਂ ਦੀਆਂ ਛਿਲਣਾਂ ਖਾ ਕੇ, ਪੱਤੇ ਖਾ ਕੇ, ਜੰਗਲਾਂ 'ਚ ਰਹਿ ਕੇ, ਅਬਦਾਲੀ ਵਰਗੇ ਜ਼ਾਲਮ ਜਿਹੜੇ ਲੁੱਟ ਕੇ ਲੈ ਜਾਂਦੇ ਸੀ, ਤੂੰ ਖੋਹ ਕੇ ਲੋਕਾਂ 'ਚ ਵਾਪਸ ਵੰਡਿਆ, ਲੋਕਾਂ ਦੀਆਂ ਧੀਆਂ ਭੈਣਾਂ ਉਹਨਾਂ ਦੇ ਘਰਾਂ 'ਚ ਪਹੁੰਚਾਈਆਂ ਵਾਪਸ ਜਿੱਥੋਂ ਚੱਕ ਕੇ ਲੈ ਕੇ ਆਏ ਸੀ। ਭਾਵੇਂ ਅੱਜ ਸਾਡੀਆਂ ਕੋਈ ਮੂਵੀਆਂ ਨਹੀਂ ਰਿਲੀਜ਼ ਹੋਣ ਦਿੱਤੀਆਂ ਜਾਂਦੀਆਂ, ਭਾਵੇਂ ਕੁਛ ਵੀ ਹੈ, ਭਾਵੇਂ ਆਹ ਇਲੈਕਸ਼ਨ ਆ ਗਏ, ਮੂਵੀ ਜਾਣ ਕੇ ਲੀਕ ਕਰਾਈ ਜਾਂਦੀ ਆ। ਇਹ ਵੀ ਹੋ ਸਕਦਾ ਹੈਗਾ ਕਿ ਜਾਣ ਕੇ ਲੀਕ ਕਰਾਈ ਹੋਵੇ, ਜਾਣ ਬੁੱਝ ਕੇ ਸੰਭਾਲ ਕੇ ਰੱਖੀ ਹੋਵੇ ਕਿ ਇਲੈਕਸ਼ਨ 'ਚ ਯੂਜ਼ ਕਰਾਂਗੇ ਆਪਾਂ। ਇਸ ਲਈ ਕਹਿੰਦਾ ਨਾ ਕਿ ਪਾਰਟੀਆਂ ਪੂਟੀਆਂ ਛੱਡ ਦਿਓ, ਫਲਾਣੀ ਪਾਰਟੀ, ਢਮਕਾਣੀ ਪਾਰਟੀ, ਪਹਿਲਾਂ ਆਪਣੇ ਜ਼ਮੀਰ ਵੱਲ ਝਾਕੀ ਮਾਰੋ, ਮੈਂ ਕਿੱਥੇ ਖੜਾਂ, ਫਿਰ ਕੌਮ ਆਪਣੇ ਆਪ ਦਿਖਣ ਲੱਗ ਜੂ ਕਿੱਥੇ ਖੜੀ ਹੈ। ਚੜ੍ਹਦੀ ਕਲਾ 'ਚ ਰਿਹਾ ਕਰੋ, ਜਿਉਂਦੇ ਵਾਸਤੇ ਰਿਹਾ ਕਰੋ। ਆਹ ਮੁੰਡਾ ਆਇਆ, ਇਹ ਸਕੈਚਰੋ ਹੌਂਡਾ ਦੀ ਤਰ੍ਹਾਂ ਇਹ ਮੁੰਡਾ, ਚਰਨਪ੍ਰੀਤ ਸਿੰਘ ਦਾ ਨਾਂ, ਦਿਨੇ ਇਹ ਜਾਗਦਾ ਹੁੰਦਾ, ਰਾਤ ਨੂੰ ਇਹ ਜਾਗਦਾ ਹੁੰਦਾ। ਇਸ ਸਮੇਂ 4 ਲੋਕੇਸ਼ਨ ਤੋਂ ਇਹ ਇੰਟਰਨੈਸ਼ਨਲ ਸਟੂਡੈਂਟ ਆ ਕੇ ਆਪਣੇ ਬਿਜ਼ਨਸ ਨੂੰ ਰਨ ਕਰ ਰਿਹਾ ਹੈਗਾ, 4 ਲੋਕੇਸ਼ਨ ਤੋਂ। ਚਰਨਪ੍ਰੀਤ ਜੀ ਦਿਓ ਮੈਸੇਜ ਕੁਇਕਲੀ, ਫਟਾਫਟ, ਫਿਰ ਮੈਂ ਅਗਲੇ ਹਿੱਸੇ ਵੱਲ ਜਾਣਾ।
11: ਹਾਂਜੀ, ਸੋ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ, ਕੋਈ ਵੀ ਛੋਟਾ ਇਵੈਂਟ ਤੋਂ ਲੈ ਕੇ 10-15-20 ਜਣੇ ਦੀ ਗੈਦਰਿੰਗ ਤੋਂ ਲੈ ਕੇ ਕੋਈ ਵੀ 100-150 ਬੰਦੇ ਦੀ ਕੇਟਰਿੰਗ ਹੈਗੀ ਹੈ, ਤੁਸੀਂ ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦਿਓ। ਫਰੈਸ਼ ਫੂਡ ਦੇ ਨਾਲ ਤੁਹਾਨੂੰ ਸਾਰਾ ਕੁਛ ਹੀ ਸਵਾਦਿਸ਼ਟ ਹੋਊਗਾ, ਤੇ ਤੁਸੀਂ ਉਂਗਲਾ ਚੱਟਦੇ ਰਹਿ ਜਾਓਗੇ, ਇੰਨਾ ਸਵਾਦ ਫੂਡ ਹੋਊਗਾ, ਤੇ ਕੁਆਂਟਿਟੀ ਹੁੰਦੀ ਹੈ ਅਨਲਿਮਿਟਿਡ। ਤੁਸੀਂ ਲਾਈਟ ਕੇਟਰਿੰਗ ਕਰਾਉਣੀ ਹੈ, ਫੂਡ ਟਰੱਕ ਤੁਹਾਡੇ ਘਰੇ ਆ ਜਾਂਦਾ ਹੈ, ਕੋਈ ਵੀ ਬੈਰੀ ਵਾਲੇ ਪਾਸੇ, ਕਿਚਨ, ਲੰਡਨ, ਕਿੱਥੇ ਵੀ ਤੁਸੀਂ ਕਰਾਉਣੀ ਹੈ, ਫੂਡ ਟਰੱਕ ਆ ਜੂਗਾ, ਗਰਮ ਗਰਮ ਟਿੱਕਿਆਂ ਤੋਂ ਲੈ ਕੇ ਗਰਮ ਗਰਮ ਨਾਨ।
0: ਤੁਸੀਂ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ, ਪਹਿਲਾਂ ਸੈਂਪਲਿੰਗ ਕਰਕੇ ਦੇਖ ਲਿਓ। 97% ਲੋਕ ਨੇ, 98%, 99% ਤੁਸੀਂ ਕਿਤੇ ਹੋਰ ਨਹੀਂ ਜਾ ਪਾਓਗੇ। ਗੱਲ ਇਕੱਲੀ ਖਾਣਾ ਮੰਗਾਉਣ ਦੀ ਨਹੀਂ ਹੈਗੀ, ਵਿੱਚ ਕੀ ਸੱਟਿਆ ਕੀ ਨਹੀਂ ਸੱਟਿਆ। ਇੱਕ ਦਿਨ ਮੈਂ ਤੁਹਾਨੂੰ ਐਜੂਕੇਟ ਕੀਤਾ ਸੀ, ਕੈਮੀਕਲ ਹੀ ਖਿਲਾਈ ਜਾਂਦੇ ਕਈ, ਤੁਹਾਨੂੰ ਕੈਮੀਕਲ ਰੰਗ ਖਿਲਾਈ ਜਾਂਦੇ ਨੇ, ਚਮਚਾ ਭਰ ਕੇ ਰੰਗ ਦਾ ਖਾ ਕੇ ਦਿਖਾਇਓ ਮੈਨੂੰ ਤੁਸੀਂ, ਬੜਾ ਕੁਛ ਪਾ ਪਾ ਕੇ ਖਿਲਾਇਆ ਪਿਲਾਇਆ ਜਾ ਰਿਹਾ ਤੁਹਾਨੂੰ, ਪਰ ਤਵਾ ਕਿਚਨ ਕਹਿੰਦਾ ਕਿ ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ। ਕਾਰਪੋਰੇਟ ਕੇਟਰਿੰਗਸ ਕੀਤੇ ਨੇ ਇਹਨਾਂ ਦੇ, ਇਹਨਾਂ ਦੀ ਕਾਰਪੋਰੇਟ ਸ਼ੈਫ ਆ ਫਰਹਾਦ, ਜਿਹਨਾਂ ਨੇ ਅਲੱਗ ਅਲੱਗ ਮੁਲਕਾਂ 'ਚ ਕੰਮ ਕੀਤਾ ਹੈਗਾ। ਦੁਨੀਆਂ ਦੀ ਕਿਸੇ ਆਈਟਮ ਦਾ ਨਾਂ ਦੱਸ ਦਿਓ, ਤੁਸੀਂ ਗੋਲ ਗੱਪਿਆਂ ਦਾ ਪਾਣੀ ਬਣਵਾ ਕੇ ਇਹਨਾਂ ਤੋਂ ਲਵਾਇਓ। ਆਹ ਹੁਣ ਇੱਕ ਪਰਿਵਾਰ ਨੇ ਇੱਕ ਕੇਟਰਿੰਗ ਕਰਵਾਈ ਸੀ, ਇਹੋ ਜਿਹਾ ਪਾਣੀ ਨਹੀਂ ਗੋਲ ਗੱਪਿਆਂ ਦਾ ਤੁਹਾਨੂੰ ਮਿਲੂਗਾ, ਮਤਲਬ ਗੋਲ ਗੱਪਿਆਂ ਦਾ ਪਾਣੀ। ਸੰਤੋਸ਼ ਦਾ ਸਵਾਲ ਵੀ ਸੀ ਅੱਜ ਦਾ, ਗੋਲ ਗੱਪੇ ਆਂਸਰ ਸੀ ਉਹਦਾ, ਅਤੇ ਪਾਣੀ ਤੁਹਾਨੂੰ ਅੰਬਾਂ ਦੀ ਚਟਨੀ ਦਾ ਪਾਣੀ ਅਤੇ ਹੋਰ ਇਮਲੀ ਦਾ ਪਾਣੀ, ਓਰੀਜਨਲ ਪਾਣੀ ਬਣਾ ਕੇ ਦਿੰਦੇ ਆ। ਸੋ ਕੇਟਰਿੰਗ ਕਰਾਓ, ਇਹਨਾਂ ਨੂੰ ਕਾਲ ਕਰੋ, ਦੋ ਲੋਕੇਸ਼ਨ ਨੇ, ਬੈਸਟੀਲ ਨੇ ਤਵਾ ਕਿਚਨ ਦੇ, ਜਿਹੜੀਆਂ ਟੇਕਆਊਟ 'ਚ ਲੋਕ ਲੈ ਕੇ ਜਾਂਦੇ। ਇਹਨਾਂ ਦਾ ਅੰਮ੍ਰਿਤਸਰੀ ਕੁਲਚਾ ਇੱਥੋਂ ਸ਼ੁਰੂ ਹੋਇਆ ਸੀ, ਬਾਅਦ 'ਚੋਂ ਸਾਰੇ ਸ਼ਹਿਰ ਨੇ ਕੁਲਚੇ ਸ਼ੁਰੂ ਕਰਤੇ। ਦਾਰਾ ਸਿੰਘ ਪਰੌਂਠਾ ਤੁਸੀਂ ਬ੍ਰੈਕਫਾਸਟ ਤਿਆਰ ਕਰੋ ਇਹਨਾਂ ਦਾ, ਲਓ ਤੁਸੀਂ ਇਹਨਾਂ ਦੇ ਪਹਾੜ ਗੰਜ ਕੇ ਛੋਲੇ ਭਟੂਰੇ, ਤੁਹਾਡੇ ਬੱਚੇ ਵੀ ਖਾ ਲੈਣਗੇ, ਮੈਕਡੋਨਲਡ ਛੱਡ ਦੇਣਗੇ, ਖਾਣ ਲੱਗ ਜਾਣਗੇ। ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਇਹਨਾਂ ਨੇ ਫੂਡ ਡਿਲੀਵਰ ਕੀਤਾ, ਸਕੂਲਾਂ ਨੂੰ ਸਪਲਾਈ ਕੀਤੀ ਹੈ, ਇਹਨਾਂ ਨੇ ਹੋਸਪਿਟਲਸ ਦੇ ਵਿੱਚ ਬ੍ਰੈਂਟਨ ਸਿਵਿਕ ਤੋਂ ਲੈ ਕੇ ਇਟੋਬਿਕੋ ਨੌਰਥ ਤੱਕ ਕੇਟਰਿੰਗਸ ਕੀਤੀਆਂ ਨੇ। ਇਹਨਾਂ ਨੇ ਅਲੱਗ ਅਲੱਗ ਕਾਰਖਾਨੇ ਫੈਕਟਰੀਜ਼ ਵਿਨਰਸ ਵਰਗੀਆਂ ਕੰਪਨੀਆਂ ਦੇ ਵਿੱਚ ਕੇਟਰਿੰਗ ਕੀਤੀਆਂ, 200 ਬੰਦੇ ਦਾ ਲੰਗਰ ਤਿਆਰ ਕੀਤਾ ਗੁਰਪੁਰਬ ਦੇ ਉੱਤੇ। ਇਹਨਾਂ ਨੇ ਵਾਲਮਾਰਟ ਦੇ ਹੈੱਡ ਆਫਿਸ ਦੇ ਵਿੱਚ ਫੂਡ ਡਿਲੀਵਰ ਕੀਤਾ ਹੋਇਆ, ਹਾਂਜੀ ਕੇਟਰਿੰਗ ਦੇ ਤੌਰ ਦੇ ਉੱਤੇ। ਅਤੇ ਤੁਸੀਂ ਕਿਉਂ ਨਹੀਂ ਕੇਟਰਿੰਗ ਕਰਾਉਂਗੇ ਇੱਕ ਟੌਪ ਦੀ ਕੰਪਨੀ ਤੋਂ? ਅਤੇ ਦੂਸਰਾ ਹੈਗਾ, ਜਿਨ੍ਹਾਂ ਨੇ ਜਨਮ ਦਿਨ ਮਨਾਉਣੇ ਨੇ ਤੁਹਾਡੇ ਲਈ, 30 ਜਾਣੇ ਹੋ, 25 ਜਾਣੇ ਹੋ, 40 ਜਾਣੇ, ਵੀ ਆਈ ਪੀ ਅਰੇਂਜਮੈਂਟ, ਆਊਟਡੋਰ ਇਨਡੋਰ ਬਾਰ ਦੇ ਨਾਲ ਲਿਕਰ ਬਾਰ ਬਣੀ ਹੋਈ ਹੈ, ਨਾਲ ਨਾਲ ਫਾਊਂਟੇਨ ਲੱਗੇ ਹੋਏ ਨੇ ਕੋਕ ਦੇ, ਜਿਹੜੇ ਮਰਜ਼ੀ ਚੀਜ਼ ਪੀਣੀ ਹੈ, ਨਾਲ ਬੀਰਾਂ ਦੇ ਫਾਊਂਟੇਨ ਲੱਗੇ ਹੋਏ ਨੇ। ਤੁਸੀਂ ਪਹੁੰਚੋ ਨਜ਼ਾਰਾ ਦੇ ਉੱਤੇ, ਸੈਕਿੰਡ ਡਿਵੀਜ਼ਨ ਇਹਨਾਂ ਦੀ ਕੰਪਨੀ ਨਜ਼ਾਰਾ, ਆਊਟਡੋਰ ਪੈਟੀਓ ਕਿਸੇ ਕੋਲ ਨਹੀਂ ਇੱਦਾਂ ਦਾ, ਅਤੇ ਇਨਡੋਰ ਹਾਲ ਕਿਸੇ ਕੋਲ ਨਹੀਂ, ਬੈਂਕਟ ਹਾਲ ਤਾਂ ਫਿੱਕਾ ਜਿਹਾ ਲੱਗਦਾ, ਤੁਸੀਂ ਇੱਕ ਕਲੱਬ ਟਾਈਪ ਦੀ ਫੀਲਿੰਗ ਦੇ ਵਿੱਚ ਜਾਂਦੇ ਹੋ, ਆਪਣਾ ਇਵੈਂਟ ਬਣਾਉਂਦੇ ਹੋ, ਬੂਥ ਬਣੇ ਨੇ, ਡਾਇਨਿੰਗ ਕਰਨੀ ਹੈ ਕਿਸੇ ਨੇ, ਬੂਥਸ ਦੇ ਵਿੱਚ ਬੈਠ ਸਕਦੇ ਹੋ ਤੁਸੀਂ ਆਪਣਾ, ਜਾਂ ਤੁਸੀਂ ਆਪਣੇ ਫੈਮਿਲੀ ਨਾਲ 10-20-30 ਜਣੇ, ਜਨਮ ਦਿਨ ਮਨਾ ਰਿਹਾ ਕੋਈ, ਐਨਵਰਸਰੀਆਂ ਮਨਾ ਰਿਹਾ ਕੋਈ, ਬੇਬੀ ਸ਼ਾਵਰ, ਸਟੇਜ ਬਣੀ ਹੋਈ ਹੈ, ਐਲ ਈ ਡੀ ਲਾਈਟਸ ਲੱਗੇ ਹੋਏ ਨੇ। ਨੰਬਰ ਦੇ ਦਿਓ ਵੀਰ ਜੀ ਬਸ ਹੁਣ ਆਪਣਾ।
11: ਹਾਂਜੀ 6 4 7 6 3 3 8 8 7 8 647 633 88 78 ਤੇ ਤੁਸੀਂ ਕਾਲ ਕਰਨਾ, ਕੇਟਰਿੰਗ ਲਈ ਕੋਈ ਵੀ ਇਵੈਂਟ ਹੈਗਾ ਜ਼ਰੂਰ ਸਾਨੂੰ ਮੌਕਾ ਦਿਓ। ਥੈਂਕ ਯੂ।
0: ਸੁਕਾਲੇ ਲੰਗਰ ਲਾ ਰਹੇ ਨੇ ਇੱਥੇ ਚਪਹਿਰਾ ਸਾਹਿਬ ਦੇ ਉੱਤੇ, ਤੁਸੀਂ ਸਾਰਿਆਂ ਨੇ ਪਹੁੰਚਣਾ, ਅਤੇ ਇਹਨਾਂ ਨੇ ਦੋ ਦਿਨ ਲੰਗਰ ਵੀ ਲਾਉਣਾ ਉੱਥੇ। 6 4 7 8 6 3 3 8 8 7 8 ਤਵਾ ਕਿਚਨ ਨੂੰ ਤੁਸੀਂ ਕੰਟੈਕਟ ਕਰਨਾ, 6 4 7 6 3 3 8 8 7 8। ਤਕਰੀਬਨ 100,000 ਦੀ ਗਿਣਤੀ 'ਚ ਲੋਕਾਂ ਨੂੰ ਖਾਣਾ ਖਵਾ ਚੁੱਕੇ ਨੇ, ਕੇਟਰਿੰਗ ਪਾ ਕੇ, ਵਿੱਚ ਰੈਸਟੋਰੈਂਟਸ ਪਾ ਕੇ, 4 ਲੋਕੇਸ਼ਨ ਤੋਂ ਸਰਵ ਕਰਦੇ ਨੇ। ਅਤੇ ਹਾਲ ਬੁੱਕ ਕਰਨਾ ਤਾਂ ਵੀ ਤੁਸੀਂ ਕਾਲ ਕਰਨੀ ਹੈ, 905-790-1699 ਜਾਂ 6 4 7 6 3 3 8 8 7 8 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ। ਔਰ ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਦਾ ਨੰਬਰ ਨੋਟ ਕਰੋਗੇ, ਗੱਡੀ ਰਿਪੇਅਰ ਕਰਾਉਣੀ ਹੈ ਦੁਨੀਆ ਦੀ ਕੋਈ ਵੀ ਹੋਵੇ, ਇੱਕੋ ਨਾ ਇੱਕੋ ਥਾਂ, 19 ਸਾਲ ਤੋਂ MT ਅਪਰੂਵਡ ਹਾਈਲੈਂਡ ਆਟੋ ਰਿਪੇਅਰ ਸੈਂਟਰ, 905-463-3363 905-463-6363। ਆਲ ਇਨ ਟਰੈਵਲ ਦਾ ਕੋਮਲ, ਦੁਨੀਆ 'ਚ ਕਿਤੇ ਵੀ ਜਾਣਾ ਚਾਹੁੰਦੇ ਹੋ ਘੁੰਮਣ ਲਈ, ਆਲ ਇਨ ਟਰੈਵਲ ਦੀ ਕੋਮਲ ਦਾ ਨੰਬਰ 905-239-1711 905-239-7711 ਤੇ ਕਾਲ ਕਰਨੀ ਹੈ। ਰਾਈਟ ਵਿੰਡੋ ਫਿੱਟ, ਵਿੰਡੋਜ਼ ਚੇਂਜ ਕਰਾਉਣੀ ਹੈ, 20% 30% ਡਾਊਨ ਦੇ ਕੇ ਤੁਸੀਂ ਬਾਕੀ ਫਾਈਨਾਂਸਿੰਗ ਕਰਾ ਲਓ। ਰਾਈਟ ਵਿੰਡੋ ਫੋਰਸ, 416-206-3200 ਦੇ ਉੱਤੇ ਕਾਲ ਕਰਨੀ ਹੈ। ਨਾਨਕ ਡਕਟ ਕਲੀਨਿੰਗ, ਡਕਟ ਕਲੀਨਿੰਗ ਤਾਂ ਕਰਨਗੇ, ਨਾਲ ਫਿਲਟਰ ਵੀ ਫ੍ਰੀ ਚੇਂਜ ਕਰਕੇ ਦੇਣਗੇ, ਮੁਫਤ ਫਿਲਟਰ ਚੇਂਜ ਹੋਣਗੇ ਤੁਹਾਡੇ। ਨਾਨਕ ਡਕ ਕਲੀਨਿੰਗ, 416-729-1521 416-729-1521 ਅਤੇ ਡੈਂਟਿਸਟਰੀ ਐਟ ਰੈਂਬਲਰ, ਰੈਂਬਲਰ ਦੇ ਉੱਤੇ ਡੈਂਟਿਸਟਰੀ ਦਾ ਇਹ ਸਟੋਰ ਹੈਗਾ ਜਿੱਥੇ ਹਾਈ ਐਂਡ ਇਕਿਉਪਮੈਂਟ ਲੱਗੇ ਨੇ, ਕੋਈ ਪੇਨ ਨਹੀਂ, ਕੁਛ ਨਹੀਂ, ਬੱਚਿਆਂ ਦੇ ਦੰਦ ਫ੍ਰੀ ਚੈੱਕ ਕਰਾਓ, ਬਜ਼ੁਰਗਾਂ ਦੇ ਫ੍ਰੀ ਚੈੱਕ ਕਰਾਓ, ਤੁਹਾਡੀ 90,000 ਤੋਂ ਇਨਕਮ ਘੱਟ ਹੈ, ਦੰਦਾਂ ਦਾ ਇਲਾਜ ਮੁਫਤ ਕਰਾ ਸਕਦੇ। ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਕਲੀਨਿਕ, ਡੈਂਟਿਸਟਰੀ ਐਟ ਰੈਂਬਲਰ, ਤਾਂ ਹੀ ਲੋਕ ਦੂਰ ਦੇ ਸ਼ਹਿਰਾਂ ਤੋਂ ਵੀ ਇੱਥੇ ਪਹੁੰਚਦੇ ਨੇ। 905-452-8211 905-452-8211 ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ, ਆਟੋ ਇੰਸ਼ੋਰੈਂਸ 'ਚ ਡਗਫੋਰਡ ਫੇਲ ਹੋ ਗਿਆ ਪਰ ਪਵਨ ਕੌਰ ਗਿੱਲ ਕਹਿੰਦੇ ਕਾਲ ਕਰੋ, ਹਜੇ ਵੀ ਉਮੀਦ ਬਾਕੀ ਆ, 647-325-9100 ਅਤੇ ਮਿਲਟਨ ਫੋਰਡ ਦੇ ਉੱਤੇ ਕੋਈ ਵੀ ਗੱਡੀ ਪੁਰਾਣੀ ਖੜੀ ਕਰਿਆ, ਉਹ ਨਵੀਂ ਚੱਕ ਲਿਆਓ, ਜਾਂ ਤੁਸੀਂ ਨਵੀਆਂ ਗੱਡੀਆਂ 'ਤੇ ਡੀਲ ਲਓ, ਅਨਿਲ ਚੋਪੜਾ ਹੁੰਦੇ ਟੀਮ ਨੂੰ ਕੰਟੈਕਟ ਕਰਨਾ। ਮਿਲਟਨ ਫੋਰਡ, ਬੋਲਟਨ ਸਪਰਿੰਗ ਸ਼ਾਪ, ਪਟੇ ਕਬਾਣੀ 'ਚ ਟੌਪ ਦਾ ਨਾਮ, ਬੋਲਟਨ ਸਪਰਿੰਗ ਸ਼ਾਪ, 905-857-8222 905-857-8222 ਔਰ ਅਸ਼ੋਕ ਸੈਣੀ CPSE ਜੀ ਨੇ, ਜਿਹੜੇ ਪੁਰਾਣੇ ਅਕਾਊਂਟੈਂਟ ਤੋਂ ਖੁਸ਼ ਨਹੀਂ, ਸੈਟਿਸਫਾਈਡ ਨਹੀਂ ਹੈਗੇ, ਅਸ਼ੋਕ ਸੈਣੀ ਨੂੰ 905-458-1399 'ਤੇ ਜ਼ਰੂਰ ਕਾਲ 905-458-1399 ਔਰ ਨਾਲ ਨਾਲ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਪਹੁੰਚਣਾ ਆਹ ਵੀਕਐਂਡ ਦੇ ਉੱਤੇ। ਬੜੇ ਸਪੈਸ਼ਲ ਨੇ ਟਰੀਜ਼ ਨੇ, ਦਰਖਤ ਨੇ ਜਿਹੜੇ ਫਰੂਟ ਵਾਲੇ, ਉਹਨਾਂ ਦੇ ਉੱਪਰ ਸਪੈਸ਼ਲ ਲਗਾਏ ਨੇ, ਸਪੈਸ਼ਲ ਲਗਾਏ ਨੇ ਖੁਸ਼ਬੂ ਵਾਲੇ ਫੁੱਲ ਨੇ ਜਿਹੜੇ, ਬੈਕਯਾਰਡ ਅਤੇ ਫਰੰਟ ਯਾਰਡ ਦੀ ਫੋਟੋ ਲੈ ਕੇ ਜਾਓ, ਸਬਜ਼ੀਆਂ ਫੁੱਲ ਬੀਟੇ ਅਤੇ ਨਾਲ ਦਰਖਤ, ਇਹਨਾਂ ਵਾਸਤੇ ਗ੍ਰੀਨ ਵੈਲੀ ਗਾਰਡਨ ਸੈਂਟਰ, ਦੋ ਲੋਕੇਸ਼ਨ, ਮਕਵੀਨ ਐਂਡ ਬੇਫੀਲਡ, ਦੂਸਰੀ ਲੋਕੇਸ਼ਨ 2547 ਐਂਬਲਟਨ, ਐਂਬਲਟਨ ਐਂਡ ਹੈਰੀਟੇਜ ਦੇ ਉੱਤੇ। 647-222-5501 647-222-5501 ਔਰ ਜਗਜੀਤ ਸਿੰਘ ਪਨੇਸਰ ਦੀ ਕੰਪਨੀ ਹੈ HSP ਕੰਸਟਰਕਸ਼ਨ, ਸੈਕਿੰਡ ਯੂਨਿਟ ਬਣਾਉਣਾ ਘਰ 'ਚ, ਥਰਡ ਯੂਨਿਟ ਬਣਾਉਣਾ, 416-671-0709 ਦੇ ਉੱਤੇ ਤੁਸੀਂ ਕਾਲ ਕਰਦੇ। ਮੈਨੂੰ ਸ਼ੋਅ ਤੋਂ ਬਾਅਦ 416-518-3200 416-518-3200 ਕਰਜ਼ਾ ਕਿਸੇ ਕੋਲ ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ, ਅਤੇ ਨਾਲ ਨਾਲ ਸੰਤੋਸ਼ ਨੂੰ ਕਾਲ ਕਰਨੀ ਹੈ, ਰੀਅਲ ਸਟੇਟ 'ਚ ਇੱਕ ਕਿਚਨ ਕੈਬਨਿਟ ਦੀ ਕੰਪਨੀ ਸੇਲ ਦੇ ਉੱਤੇ ਆ, ਪੂਰੀ ਦੀ ਪੂਰੀ ਕਿਚਨ ਕੈਬਨਿਟ ਕੰਪਨੀ ਬਣੀ ਬਣਾਈ। ਸੰਤੋਸ਼ ਨੰਬਰ ਬੋਲ ਦਿਓ ਜਲਦੀ,
12: 416-473-4242 416-473-4242
0: 10 ਤੋਂ ਲੈ ਕੇ 1 ਵਜੇ ਤੱਕ ਕੱਲ ਨੂੰ ਤੁਸੀਂ ਸਾਨੂੰ ਸੁਣਨਾ ਪੂਰਾ ਟੌਪ ਦਾ ਸ਼ੋਅ ਹੋਊਗਾ ਤੁਹਾਡੇ ਲਈ ਐਨਰਜੀ ਭਰਿਆ ਤੇ ਤਵਾ ਕਿਚਨ ਤੇ ਨਜ਼ਾਰਾ ਅੱਜ ਸ਼ਾਮ ਨੂੰ ਵਿਜ਼ਿਟ ਕਰਨਾ ਆਪਣੇ ਪਰਿਵਾਰਾਂ ਸਮੇਤ ਤੁਹਾਡੇ ਲਈ ਸਾਰਿਆਂ ਲਈ ਰੇਡੀਓ ਵਾਇਸ ਦੇ ਲਿਸਨਰਸ ਦੇ ਲਈ
12: Another Don Clean with the Don Ducks.
13: Oh, he's doing dishes with Dawn Platinum.
14: The only soap trusted to save wildlife affected by oil.
13: And Platinum removes up to 99% of grease and food residue, so he doesn't have to work so hard.
14: Well, flap my wings. What'll he do with all that unused elbow grease?
13: Organize the fridge, the spice rack, the junk drawer.
14: What are you quacking on about? He's gonna make enchiladas.
13: More dishes? That's giving this duck goosebumps.
12: Dawn Platinum, the better grease getter.
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054 905-450-0054।
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
7: ਨੋਬਲ ਫਲੈਗ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਲੈਗ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਸਬਜ਼ੀ ਤੇ ਦੁੱਧ, ਘਿਓ ਸਭ

0: నోబెల్ ప్రైజ్ కు.
1: रात हमें छड़ दिनी है पर जनाब चले किथे हो?
2: मैं चलिया स्काईडम ऑटो एंड बॉडी सेंटर जेड़े कर देने मेरी कार दी केयर बेस्ट सर्विस ते फुल रिपेयर.
1: ए होई हन स्काईडम ग्रुप ऑफ कंपनीज जेना दिया जीटीए दे विच चार लोकेशन ने मेरी फ्रेंड अनु दी एक्सीडेंटल कार भी फिक्स करके नवी बनाती सी.
2: जी हां कारा दे नाल नाल बसा अते वड्डे ट्रका दी हर तरह दी रिपेयर अते बॉडी वर्क दा काम भी कीता जांदा है. रेट वास्ते बेस्ट पैकेज प्रोवाइड कीते जांदे ने. वधेरे जानकारी लई कॉल करो 905-874-9878.
3: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ. ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ. CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ. ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340.
4: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ. ਕੀ ਗੱਲ ਬਾਈ ਜੀ ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ. ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ. ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP. ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340.
5: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਲਓ ਜੀ, ਅੱਜ ਹੋ ਗਈ ਜੁਲਾਈ ਮਹੀਨੇ ਦੀ 10 ਤਰੀਕ ਤੇ ਸਾਲ ਚੱਲ ਰਿਹਾ 2026 ਦਾ। ਦਿਨ ਅੱਜ ਕਿਹੜਾ ਹੋ ਗਿਆ ਜੀ? ਅੱਜ ਦਿਨ ਹੋ ਗਿਆ ਸ਼ੁੱਕਰਵਾਰ ਦਾ, ਤੇ ਸ਼ੁੱਕਰਵਾਰ ਦਾ ਦਿਨ ਸਭ ਦਾ ਬੜਾ ਫੇਵਰੇਟ ਹੁੰਦਾ। ਕਹਿੰਦੇ ਵੀ ਉਹ ਤੋਂ ਬਾਅਦ ਜਿਹੜੀ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲਦੀ ਕੰਮਾਂ ਕਾਜਾਂ ਤੋਂ, ਰੈਸਟ, ਤੇ ਫਿਰ ਰੈਸਟ ਇਜ਼ ਬੈਸਟ ਹੈ ਜਿਹੜੇ ਮਤਲਬ ਦੀ ਗੱਲ ਉਹ ਆਪਣੀ ਸਭ ਤੋਂ ਵਧੀਆ ਹੈ। ਤੇ ਲਓ ਜੀ, ਬਿਲਕੁਲ ਅੱਜ 10 ਜੁਲਾਈ ਹੋ ਗਈ ਹੈ ਤੇ ਦਿਨ ਸ਼ੁੱਕਰਵਾਰ ਦਾ ਹੋ ਗਿਆ। ਜੇ ਗੱਲ ਕਰੀਏ ਹਾੜ੍ਹ ਦੀ, ਅੱਜ ਹੋ ਗਈ 25 ਤਰੀਕ ਤੇ ਸੰਮਤ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:01 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਤੇ ਤੁਸੀਂ ਵੀ ਗੱਲਬਾਤ ਕਰੋਗੇ 6 47 8 74 13 13 ਆਪਣੇ ਸਟੂਡੀਓ ਦੇ ਨੰਬਰ ਹੈ 6 4 7 8 7 4 1 3 1 3 ਤੇ ਤੁਹਾਡੀ ਸਾਡੀ ਗੱਲਬਾਤ ਹੋਵੇਗੀ। ਤੇ ਮੌਸਮ ਦੀ ਜਾਣਕਾਰੀ ਲੈ ਲਈਏ ਪਹਿਲਾਂ, ਕੀ ਕਹਿੰਦਾ ਮੌਸਮ? ਮੌਸਮ ਕਹਿੰਦਾ ਮੈਂ ਬੜਾ ਹੌਸਮ ਹਾਂ, 23 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਤੇ ਇਹਦੇ ਨਾਲ ਨਾਲ ਬੱਦਲਵਾਈ ਵੀ ਬਣੀ ਹੋਈ ਹੈ ਤੇ 27 ਡਿਗਰੀ ਸੈਲਸੀਅਸ ਟੈਂਪਰੇਚਰ ਹਾਈ ਜਾਣਾ ਹੈ, ਲੋ ਜਾਣਾ ਹੈ ਜੀ 19 ਡਿਗਰੀ ਸੈਲਸੀਅਸ। ਪਾਰਟਲੀ ਕਲਾਊਡੀ ਡੇ ਰਹਿਣ ਵਾਲਾ। ਆਪਣਾ ਹਵਾ ਜਿਹੜੀ ਆ ਉਹ ਚੱਲ ਰਹੀ 13 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ। ਸੋ ਮੌਸਮ ਹੈਗਾ ਵਧੀਆ ਕਿਉਂਕਿ ਮਿਲਿਆ ਜੁਲਿਆ ਜਿਹਾ, ਵਿੱਚ ਧੁੱਪ ਵੀ ਆ ਕਦੀ ਨਿਕਲ ਆਉਂਦੀ ਕਦੀ ਨਹੀਂ, ਤੇ ਫਿਰ ਬੱਦਲ ਵੀ ਹੈਗੇ ਆ ਪਰ 3 ਵਜੇ ਤੋਂ ਬਾਅਦ ਫਿਰ ਕੋਈ ਬੱਦਲ ਨਹੀਂ ਦਿਖਣਾ, ਫਿਰ ਧੁੱਪ ਹੀ ਧੁੱਪ ਤੁਸੀਂ ਮਾਣੋਗੇ ਤੇ 9:01 ਤੇ ਸਨਸੈਟ ਹੋ ਜਾਣਾ। ਰਾਤ ਦਾ ਟੈਂਪਰੇਚਰ 22-21 ਤੇ ਕੱਲ ਸਵੇਰੇ ਹੋਊਗਾ 5:00 18 ਡਿਗਰੀ ਸੈਲਸੀਅਸ। 5:48 ਤੇ ਸਨਰਾਈਜ਼ ਕੱਲ ਨੂੰ ਹੋਵੇਗਾ, ਕੱਲ ਨੂੰ ਵੀ ਪੂਰੇ ਚਮਕਾਰੇ ਮਾਰਦੀ ਧੁੱਪ ਜਿਹੜੀ ਆ ਉਹ ਨਿਕਲੇਗੀ। ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅੱਜ ਫਰਾਈਡੇ ਦਾ ਦਿਨ ਹੈ ਤੇ ਫਰਾਈਡੇ ਵਾਲੇ ਦਿਨ ਕਹਿੰਦੇ ਆ ਵੀ ਗੀਤ ਸੰਗੀਤ ਹੋਣਾ ਚਾਹੀਦਾ, ਹੈ ਨਾ, ਕਿਉਂਕਿ ਪੂਰਾ ਹਫ਼ਤਾ ਯਾਨੀ ਕਿ ਜਿਹੜੇ ਮੰਡੇ ਟੂ ਥਰਸਡੇ ਤਕਰੀਬਨ ਜਿਹੜੀਆਂ ਨਿਊਜ਼ ਆਪਾਂ ਸਾਂਝੀਆਂ ਕਰਦੇ ਹਾਂ, ਫਿਰ ਉਹਨਾਂ 'ਤੇ ਗੱਲਾਂ ਬਾਤਾਂ ਕਰਦੇ ਹਾਂ, ਬਸ ਫਿਰ ਟਾਈਮ ਪਤਾ ਹੀ ਨਹੀਂ ਲੱਗਦਾ ਕਦੋਂ 11 ਵੱਜ ਜਾਂਦੇ ਆ। ਅੱਜ ਗੀਤ ਸੰਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ ਅਤੇ ਕੱਲ੍ਹ ਨਾ ਐਕਚੁਲੀ ਕਈ ਵਾਰੀ ਨਾ ਬੜਾ ਜਿਵੇਂ ਆਪਾਂ ਕਹਿੰਦੇ ਹਾਂ ਨਾ ਦਿਨ ਅੱਗੇ ਪਿੱਛੇ ਹੋ ਜਾਂਦੇ, ਜਿਵੇਂ ਕੱਲ੍ਹ ਮੈਂ ਪ੍ਰੋਗਰਾਮ ਦਾ ਕਰ ਰਹੀ ਸੀ ਵੀ ਕੱਲ੍ਹ ਨੂੰ ਆਪਾਂ ਕੀ ਐਂਟਰਟੇਨਮੈਂਟ ਦੇ ਵਿੱਚ ਕਰੀਏ, ਹੈ ਨਾ, ਮੈਂ ਸਪੈਸ਼ਲ ਦਿਨ ਦੇਖਿਓ ਕੱਲ੍ਹ ਦੇ ਹਿਸਾਬ ਨਾਲ ਹੀ ਦੇਖੋਗੇ ਮੇਰੇ ਕੋਲੋਂ ਤੇ ਅੱਜ ਤਾਂ ਜਿਹੜੇ ਦਿਨ ਹੈ ਸਪੈਸ਼ਲ ਤੌਰ 'ਤੇ ਅੱਜ ਵੀ ਬੜੇ ਸਪੈਸ਼ਲ ਦਿਨ ਹੈਗੇ, ਪਰ ਜਿਹੜੀ ਗੱਲਬਾਤ ਆਪਾਂ ਅੱਜ ਕਰਨੀ ਹੈ ਉਹ ਇਹ ਹੈਗੀ ਹੈ ਕਿ ਨਾ ਫੈਸ਼ਨ ਜਿਹੜਾ ਹੈਗਾ ਉਹਦਾ ਤੁਸੀਂ ਕੀ ਅਰਥ ਲੈਂਦੇ ਹੋ, ਅਤੇ ਫੈਸ਼ਨ ਜਿਹੜੇ ਆ ਉਹ ਚੇਂਜ ਹੁੰਦੇ ਰਹਿੰਦੇ ਆ, ਚਾਹੇ ਆਪਾਂ ਕੱਪੜਿਆਂ ਦੀ ਗੱਲ ਕਰੀਏ, ਚਾਹੇ ਵਾਲਾਂ ਦੇ ਸਟਾਈਲਸ ਦੀ ਗੱਲ ਕਰੀਏ, ਜਾਂ ਫਿਰ ਕਲਰ, ਵਾਲਾਂ ਦੇ ਕਲਰ ਦੀ ਗੱਲ ਕਰ ਲਈਏ, ਚਾਹੇ ਅੱਖਾਂ ਦੇ ਕਲਰ ਦੀ ਗੱਲ ਕਰ ਲਈਏ, ਜਿਵੇਂ ਉਹ ਲੈਂਸ ਲਾ ਲਾ ਕੇ ਚੇਂਜ ਕਰੀ ਜਾਂਦੇ, ਹੈ ਨਾ, ਇੱਦਾਂ ਦਾ ਸਮਾਂ ਵੀ ਜਿਹੜਾ ਹੁਣ ਆਇਆ ਹੋਇਆ। ਪਹਿਲਾਂ ਤਾਂ ਇੱਦਾਂ ਹੁੰਦਾ ਸੀ ਜੇ ਕਿਸੇ ਦੀਆਂ ਅੱਖਾਂ ਬਰਾਊਨ ਹੈ, ਬਲੈਕ ਹੈ, ਹੈ ਨਾ, ਜੋ ਵੀ ਹੈ ਉਵੇਂ ਦੀਆਂ ਹੀ, ਪਰ ਫਿਰ ਦੇਖੋ ਹੁਣ ਅਲੱਗ ਅਲੱਗ ਤਰ੍ਹਾਂ ਦੇ ਲੈਂਸ ਅੱਖਾਂ ਦੇ ਵਿੱਚ ਲਾ ਲਏ ਜਾਂਦੇ ਆ ਅਤੇ ਫਿਰ ਉਹੀ ਕਲਰ ਹੋ ਜਾਂਦਾ, ਅਤੇ ਕਈ ਵਾਰ ਤਾਂ ਬੰਦੇ ਦਾ, ਜੇ ਤਾਂ ਤੁਸੀਂ ਉਹ ਬੰਦੇ ਨੂੰ ਜਾਣਦੇ ਹੋ ਦੇਰ ਦੇ ਫਿਰ ਤਾਂ ਠੀਕ ਹੈ, ਅਦਰਵਾਈਜ਼ ਨਹੀਂ ਪਤਾ ਲੱਗਦਾ ਕਿ ਵਾਕਈ ਇਹਦੀਆਂ ਅੱਖਾਂ ਕਾਲੀਆਂ ਸੀਗੀਆਂ ਕਿ ਬਰਾਊਨ ਹੈ ਕਿ ਕਿੱਦਾਂ ਦੀਆਂ ਸੀ, ਹੈ ਇਹ ਕਾਲੀ ਕਾਲੀ ਅੱਖੇ। ਅਤੇ ਇੱਦਾਂ ਜਿਹੜਾ ਹੈਗਾ ਨਾ ਫੈਸ਼ਨ ਜਾਂ ਟਰੈਂਡ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਚੇਂਜ ਹੁੰਦਾ ਰਹਿੰਦਾ ਫਿਲਮਾਂ ਦੇ ਹਿਸਾਬ ਦੇ ਨਾਲ। ਫਿਲਮਾਂ ਆਪਾਂ ਜਦੋਂ ਦੇਖਦੇ ਹਾਂ ਵੀ ਬੜੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਫਿਲਮਾਂ ਪੁਰਾਣੇ ਸਮੇਂ ਤੋਂ ਹੀ, ਅਤੇ ਫਿਰ ਉਹੀ ਕੱਪੜਿਆਂ ਦਾ ਟਰੈਂਡ ਚੱਲ ਪੈਂਦਾ, ਚਾਹੇ ਪੈਂਟਸ ਦਾ ਹੋਵੇ ਜਾਂ ਫਿਰ ਜੀਨਸ ਦਾ ਹੋਵੇ ਜਾਂ ਫਿਰ ਬੈਲ ਬੋਟਮ, ਹੈ ਨਾ, ਬੜਾ ਇੱਦਾਂ ਦੇ ਚੱਲੇ ਸੀਗੇ ਬੈਲ ਬੋਟਮ ਦਾ ਟਾਈਮ, ਫਲੇਅਰ ਜਿਹੜੀਆਂ ਪੈਂਟਾਂ ਹੁੰਦੀਆਂ ਉਹ ਹੋ ਗਈਆਂ, ਚਾਹੇ ਕਈ ਵਾਰ ਹੁੰਦਾ ਕਿ ਟਾਈਟ ਪੈਂਟਸ ਚੱਲ ਪੈਂਦੀਆਂ ਜਿਵੇਂ ਦੀ ਫਿਲਮ ਕੋਈ ਆਉਂਦੀ ਹੈ, ਅਤੇ ਜਾਂ

0: ਉਹ ਚੱਲਿਆ ਸੀ, ਉਹਦਾ ਰੈੱਡ ਕਲਰ ਦਾ ਜਿਹੜਾ ਸੂਟ, ਜਿਹੜਾ ਲੌਂਗ ਸ਼ਰਟਸ ਦੇ ਨਾਲ, ਉਹ ਉਦੋਂ ਫਿਰ ਬੜੇ ਚੱਲ ਪਏ ਸੀ। ਲੌਂਗ ਲੌਂਗ ਸ਼ਰਟਸ ਜਿਹੜੀਆਂ ਹੈਗੀਆਂ ਨਾ ਲੇਡੀਜ਼ ਦੇ ਵਿੱਚ, ਜਿਹੜੇ ਸੂਟ ਸੀਗੇ ਉਹ ਬੜੇ ਚੱਲ ਪਏ ਸੀ। ਸੋ ਅੱਜ ਇਹੀ ਗੱਲ ਕਰਨੀ ਹੈ ਕਿ ਨਾ ਕਿਹੜੀ ਮੂਵੀਜ਼ ਜਾਂ ਕਿਹੜੇ ਐਕਟਰ ਐਕਟਰੈਸ ਦਾ ਟ੍ਰੈਂਡ ਕਦੋਂ ਕਦੋਂ ਚੱਲਿਆ, ਕੀ ਕੀ, ਜਿਵੇਂ ਹੁਣ ਆਪਾਂ, ਮੈਂ ਤੁਹਾਨੂੰ ਦੱਸਿਆ ਹਮ ਆਪਕੇ ਹੈ ਕੌਣ, ਉਦੋਂ ਲੰਬੇ ਸ਼ਰਟਸ ਵਾਲੀਆਂ ਜਿਹੜੀਆਂ ਸੂਟ ਹੈ ਉਹ ਚੱਲਣੇ ਸ਼ੁਰੂ ਹੋ ਗਏ ਸੀ। ਹਮ ਆਪਕੇ ਹੈ ਕੌਣ ਰੈੱਡ ਕਲਰ ਦਾ ਉਹਦਾ ਸੂਟ ਸੀਗਾ, ਫਿਰ ਗ੍ਰੀਨ ਕਲਰ ਦਾ ਲਹਿੰਗਾ ਸੀ, ਫਿਰ ਬਲੂ ਸੀਗਾ ਕਿ ਉਹ ਜਿਹਨੂੰ ਆਪਾਂ ਕਹਿ ਸਕਦੇ ਹਾਂ ਪਰਪਲ ਜਾਂ ਕਹਿ ਸਕਦੇ ਹਾਂ, ਉਹਦੇ ਵਿੱਚ ਜਿਹੜਾ ਦੀਦੀ ਤੇਰਾ ਦੇਵਰ ਦੀਵਾਨਾ, ਉਹ ਕਲਰ ਜਿਹੜਾ ਉਹ ਬੜਾ ਮਕਬੂਲ ਹੋਇਆ ਸੀ ਉਦੋਂ। ਇੱਦਾਂ ਕਲਰ ਵੀ ਫਿਰ ਉਹੀ ਚੱਲ ਪੈਂਦੇ ਆ, ਉਹੀ ਆਪਾਂ ਦੇਖੀ ਜਾਂਦੇ ਹਾਂ, ਹੈ ਨਾ। ਸੋ ਅੱਜ ਆਪਾਂ ਨੇ ਗੱਲ ਕਰਨਾ ਕਿ ਬਾਲੀਵੁੱਡ ਮੂਵੀਜ਼ ਦੇ, ਆਪਾਂ ਨੇ ਉਹਨਾਂ ਮੂਵੀਜ਼ ਦੀ ਗੱਲ ਕਰਨੀ ਹੈ, ਦੱਸਣਾ ਤੁਸੀਂ ਕਿਹੜੀ ਮੂਵੀ ਤੋਂ ਕੀ ਟ੍ਰੈਂਡ, ਕੀ ਫੈਸ਼ਨ ਸ਼ੁਰੂ ਹੋਇਆ, ਇੰਡੀਅਨ ਫੈਸ਼ਨ ਤੇ ਕਿਹੜੀ ਕਿਹੜੀ ਮੂਵੀਜ਼ ਨੇ ਇੰਪੈਕਟ ਪਾਇਆ। ਜਿਵੇਂ ਮੈਂ ਹੋਰ ਜੇ ਦੱਸਾਂ, ਜਿਵੇਂ ਚਾਂਦਨੀ ਮੂਵੀ ਆਈ ਸੀਗੀ, ਹੈ ਨਾ। ਸੋ ਚਾਂਦਨੀ ਮੂਵੀ ਤੋਂ ਵੀ ਜਿਹੜਾ ਹੈਗਾ ਵਾਈਟ ਕਲਰ, ਵਾਈਟ ਕਲਰ ਦੇ ਸੂਟ, ਅਦਰਵਾਈਜ਼ ਤਾਂ ਚਲੋ ਆਪਣੇ ਜਿਵੇਂ ਇੰਨਾ ਵਧੀਆ ਨਹੀਂ ਮੰਨਦੇ, ਹੈ ਨਾ, ਵਾਈਟ ਕਲਰ ਨੂੰ ਕਹਿੰਦੇ ਆ ਵੀ ਨਹੀਂ ਇਹ ਸੈਡ ਦਾ ਜਿਹੜਾ ਕਲਰ ਹੈ, ਹੈ ਨਾ। ਅਤੇ ਇਸ ਕਰਕੇ ਜਦੋਂ ਕੋਈ ਫੰਕਸ਼ਨਸ ਹੁੰਦੇ ਆ ਉਹਨਾਂ ਦੇ ਵਿੱਚ ਵੀ ਹੋਰ ਜਿਹੜੇ ਕਲਰ ਹੈ ਉਹ ਪਾਏ ਜਾਂਦੇ, ਵਾਈਟ ਜੇ ਕੋਈ ਪਾਵੇ ਕਹਿੰਦੇ ਲੈ ਇਹ ਕਿਉਂ ਵਾਈਟ ਪਾ ਕੇ ਆ ਗਈ, ਹੈ ਨਾ, ਵੀ ਨਹੀਂ ਚੰਗਾ, ਸ਼ਗਨ ਨਹੀਂ ਮੰਨਿਆ ਜਾਂਦਾ। ਪਰ ਜਦੋਂ ਚਾਂਦਨੀ ਮੂਵੀ ਆਈ, ਵਾਈਟ ਕਲਰ ਦਾ ਟ੍ਰੈਂਡ ਸ਼ੁਰੂ ਹੋ ਗਿਆ, ਸੂਟ ਜਿਹੜੇ ਵਾਈਟ ਕਲਰ ਦੇ ਸਾਰਿਆਂ ਨੇ, ਚਾਹੇ ਫਿਰ ਕੋਈ ਵਿਆਹ ਦਾ ਫੰਕਸ਼ਨ ਹੋਵੇ ਉਹਦੇ 'ਚ ਵੀ ਪਾਈ ਜਾਂਦੇ ਸੀ, ਹੈ ਨਾ, ਫਿਰ ਕੋਈ ਨਹੀਂ ਸੀ ਕਹਿੰਦਾ। ਸੋ ਕਿਹੜੀਆਂ ਫਿਲਮਾਂ ਇੱਦਾਂ ਦੀਆਂ ਆਈਆਂ ਜਿਨ੍ਹਾਂ ਨੇ ਫੈਸ਼ਨ ਨੂੰ ਇੰਪੈਕਟ ਕੀਤਾ, ਕੋਈ ਸਟਾਈਲ, ਕੋਈ ਡਰੈਸ, ਕੋਈ ਜੂਲਰੀ, ਹੈ ਨਾ। ਸੋ ਉਹ ਨਾਮ ਦੱਸੋ, ਫਿਰ ਗਾਣਾ ਵੀ ਲਾਵਾਂਗੇ। ਗਾਣਾ ਮੈਂ ਤੁਹਾਡੇ ਲਈ ਚਾਂਦਨੀ ਦੇ ਹੀ ਕੱਢਿਆ ਹੋਇਆ ਕਿਉਂਕਿ ਮੇਰੇ ਮਾਇੰਡ ਦੇ ਵਿੱਚ ਸੀਗਾ। ਸੋ ਚਾਂਦਨੀ ਨੇ ਵਾਈਟ ਕਲਰ ਨੂੰ ਇੱਕ ਕਿਸਮ ਦਾ ਪ੍ਰਮੋਟ ਕੀਤਾ, ਜਾਂ ਸ਼੍ਰੀ ਦੇਵੀ ਨੇ ਸ਼ਿਫੋਨ ਦੀਆਂ ਸਾੜੀਆਂ ਇਹਦੇ 'ਚ ਪਾਈਆਂ ਹੋਈਆਂ ਸੀ। ਸੋ ਸ਼ਿਫੋਨ ਦੀਆਂ ਸਾੜੀਆਂ ਦਾ ਟ੍ਰੈਂਡ ਚੱਲ ਪਿਆ, ਫੈਸ਼ਨ ਚੱਲ ਪਿਆ, ਹੈ ਨਾ। ਸੋ ਹੋਰ ਕਿਹੜੀਆਂ ਮੂਵੀਜ਼, ਕਿਹੜੇ ਗੀਤ ਜਾਂ ਕਿਹੜੇ ਐਕਟਰ ਐਕਟਰੈਸਿਸ ਦੇ ਨਾਲ ਤੁਸੀਂ ਕੋਈ ਫੈਸ਼ਨ ਦਾ, ਕੋਈ ਸਟਾਈਲ, ਚਾਹੇ ਵਾਲਾਂ ਦਾ ਹੋਵੇ, ਚਾਹੇ ਕੱਪੜਿਆਂ ਦਾ ਹੋਵੇ, ਹੈ ਨਾ, ਜਾਂ ਫਿਰ ਜੂਲਰੀ ਦਾ, ਜੂਲਰੀ ਦਾ ਵੀ ਹੈਗਾ। ਜਿਵੇਂ ਕੁਛ ਕੁਛ ਹੋਤਾ ਦੇ ਵਿੱਚ ਕੂਲ ਜਿਹੜਾ ਸ਼ਾਹਰੁਖ ਖਾਨ ਨੇ ਇੱਕ ਆਪਣੀ ਪਾਇਆ ਹੋਇਆ ਸੀ ਗਲੇ ਦੇ ਵਿੱਚ ਚੇਨੀ ਜੀ, ਸੋ ਉਹ ਚੇਨ ਦਾ, ਕੂਲ ਦਾ ਰਿਵਾਜ਼ ਚੱਲ ਪਿਆ ਸੀ, ਜਿਹੜੇ ਯੰਗਸਟਰ ਸੀਗੇ ਉਹ ਪਾਉਂਦੇ ਸੀਗੇ। ਸੋ ਬਿਲਕੁਲ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਦੱਸਣਾ ਵੀ ਕਿਹੜੀ ਫਿਲਮ ਨੇ ਕਿਹੜੇ ਟ੍ਰੈਂਡ ਨੂੰ ਚਲਾਇਆ, ਫੈਸ਼ਨ ਦੇ ਵਿੱਚ ਕੀ ਕੀ ਤਬਦੀਲੀਆਂ ਆਈਆਂ। ਅਤੇ ਅੱਜ ਇਹੀ ਗੱਲ ਕਰਦੇ ਹਾਂ, 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ।
1: Yeah.

ਬਿਲਕੁਲ ਜੀ, ਦੇਖੋ ਜਿਹੜੇ ਫੈਸ਼ਨ ਹੈ ਨਾ ਉਹ ਵੀ ਫਿਲਮਾਂ ਤੋਂ ਹੀ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ। ਜਿਹੜੇ ਜਿਹੜੀਆਂ ਫਿਲਮਾਂ ਜਿਵੇਂ ਚੱਲ ਪੈਂਦੀਆਂ, ਸਾਰੇ ਉਹੀ ਟ੍ਰੈਂਡ ਉਹੀ ਫੈਸ਼ਨ ਦੇ ਵਿੱਚ ਆਪਣੇ ਆਪ ਨੂੰ, ਜ਼ਿਆਦਾਤਰ ਜਿਹੜੇ ਯੰਗਸਟਰਸ ਹੁੰਦੇ ਆ ਜਿਹੜੇ ਕਾਲਜ ਯੂਨੀਵਰਸਿਟੀਆਂ 'ਚ ਜਾਂਦੇ ਹੈ ਨਾ, ਸੋ ਫਿਰ ਉਹ ਉਹੀ ਰੀਸ ਕਰਦੇ ਆ। ਸੋ ਦੇਖ ਲਓ ਚੇਂਜ ਜਿਹੜੀ ਇੱਦਾਂ ਆਉਂਦੀ ਰਹਿੰਦੀ ਹੈ ਸਮੇਂ ਦੇ ਨਾਲ। ਕਈ ਵਾਰ ਇਹ ਹੁੰਦਾ ਕਿ ਜਿਵੇਂ ਆਪਾਂ ਕਹਿੰਦੇ ਹਾਂ ਲੌਂਗ ਸੂਟਸ ਦਾ ਜ਼ਿਆਦਾ ਰਿਵਾਜ਼ ਹੁੰਦਾ, ਜਦੋਂ ਕੋਈ ਫਿਲਮ ਆ ਗਈ ਉਹਦੇ ਵਿੱਚ ਉੱਚੇ ਉੱਚੇ ਕਮੀਜ਼ ਪਾਏ ਜਾਂਦੇ ਆ, ਜਿਹੜੀਆਂ ਸ਼ਰਟਸ ਆ ਉਹ ਉੱਚੀਆਂ ਉੱਚੀਆਂ ਹੁੰਦੀਆਂ ਹੈ ਨਾ, ਜਾਂ ਖੁੱਲੀਆਂ ਸ਼ਰਟਸ ਹੋ ਗਈਆਂ ਜਾਂ ਟਾਈਟ ਸ਼ਰਟਸ ਹੋ ਗਈਆਂ, ਬਸ ਫਿਰ ਕਹਿੰਦੇ ਆ ਉਹੀ। ਅੱਛਾ, ਕਈ ਤਾਂ ਨਾ ਬਸ ਇਹੀ ਦੇਖਦੇ ਆ ਵੀ ਕਿਹੜੀ ਫਿਲਮ ਆਈ ਅਤੇ ਕੀ ਫੈਸ਼ਨ ਆਇਆ, ਉਹਨਾਂ ਨੇ ਝਟਪਟ ਉਹ ਫੈਸ਼ਨ ਨੂੰ ਅਪਣਾ ਲੈਣਾ, ਇੱਦਾਂ ਵੀ ਬਹੁਤ ਹੁੰਦਾ। ਸੋ ਬਿਲਕੁਲ ਜੀ, ਅੱਜ ਇਹੀ ਗੱਲਬਾਤ ਆਪਾਂ ਕਰ ਰਹੇ ਹਾਂ ਅਤੇ ਕਿਹੜੀਆਂ ਕਿਹੜੀਆਂ ਫਿਲਮਾਂ ਨੇ ਕੀ ਟ੍ਰੈਂਡ ਸੈੱਟ ਕੀਤੇ ਅਤੇ ਉਹਨਾਂ ਦੇ ਨਾਮ ਦੱਸਣੇ ਆ, ਜਾਂ ਤੁਸੀਂ ਹੀਰੋ ਹੀਰੋਇਨ ਦਾ ਨਾਮ ਦੱਸਣਾ। ਅੱਛਾ, ਪੰਜਾਬੀ ਦੇ ਵਿੱਚ ਵੀ ਹੋ ਸਕਦੇ ਆ, ਪੰਜਾਬੀ

0: ਵੈਸੇ ਬਾਲੀਵੁੱਡ ਦੇ ਵਿੱਚ ਤਾਂ ਘੱਟ ਹੀ ਹੁੰਦੇ ਆ, ਜ਼ਿਆਦਾ ਤਾਂ ਜਿਹੜਾ ਟ੍ਰੈਂਡ ਚਲਾਉਂਦੇ ਆ, ਫੈਸ਼ਨ ਚਲਾਉਂਦੇ ਆ, ਉਹ ਚਲਾਉਂਦੇ ਆ ਹਿੰਦੀ ਮੂਵੀਜ਼ ਦੇ ਵਿੱਚ, ਆਪਣਾ ਬਾਲੀਵੁੱਡ ਮੂਵੀਜ਼ ਦੇ ਵਿੱਚ। ਸੋ 647-877-1313 'ਤੇ ਤੁਹਾਡੀ ਕਾਲ ਹੈ ਜਿਹੜੀ ਸਟੂਡੀਓ 'ਚ ਆ ਸਕਦੀ ਹੈ। ਅਤੇ ਫਿਲਹਾਲ ਆਪਾਂ ਨੇ ਗੱਲਬਾਤ ਥੋੜ੍ਹੀ ਜਿਹੀ ਕਰਨੀ ਸਾਰਾਂਸ਼ ਦੇ ਨਾਲ। ਸਾਰਾਂਸ਼ ਜੁੜੇ ਆ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, ਅਤੇ ਫਿਰ ਤੁਹਾਨੂੰ ਗ੍ਰਾਂਟ ਦਵਾਉਂਦੇ ਆ, ਕਹਿੰਦੇ ਪੜ੍ਹ ਲਓ, ਐਜੂਕੇਸ਼ਨ ਲੈ ਲਓ ਤਾਂ ਕਿ ਤੁਹਾਨੂੰ ਮੁਸ਼ਕਲ ਸਮਾਂ ਨਾ ਗੁਜ਼ਾਰਨਾ ਪਵੇ, ਕਿਉਂਕਿ ਤੁਹਾਡੀ ਹੈਲਪ ਕਰ ਰਹੀ ਹੈ ਗੌਰਮੈਂਟ। ਅਤੇ ਸਾਰਾਂਸ਼ ਕੀ ਹਾਲ ਚਾਲ?
1: थैंक यू जी सर। सुनो जी,
0: कैसे हैं आप?
1: वधिया वधिया जी, सही आज टाइम से उठ के जल्दी से।
0: अच्छा, टाइम से उठ के जल्दी से, नहीं तो लेट उठते हैं।
1: रात को 8-9 बजे फ्री होते हैं, फिर 2-3 घंटे टाइम पास करते हैं, फिर लेट उठ जाते थोड़ा सा, इसलिए आज जल्दी उठ गए।
0: अच्छा चलो, बहुत अच्छा हो गया। तो दें फिर मैसेज, कैसे ग्रांट हासिल कर सकते हैं हमारे लिसनर्स, एलिजिबिलिटी बताएं, एज लिमिट कोई है कि नहीं, कैसे है?
1: हाँ जी, इसमें लाइक देखो जी, गवर्नमेंट का प्रोग्राम है, तो इसमें आप स्किल हासिल करते हैं, गवर्नमेंट आपको फंडिंग आपके खाते में देती है, 30 से 100,000 की फंडिंग है। अगर आप PR सिटीजन या प्रोटेक्टेड पर्सन है, आपकी इनकम कम है, 2024 का नोटिस ऑफ असेसमेंट अभी गवर्नमेंट देखती है, आपकी इनकम $70,000 से कम है, फैमिली की कह रहा हूँ मैं, तो आप इसके लिए एलिजिबल है। कहीं भी ओंटारियो में रहते हैं, आसान से कोर्सेज करें, फुली ऑनलाइन असाइनमेंट्स हैं, एग्जामिनेशन नहीं है, आसान से कोर्सेज है, फुली ऑनलाइन है, तो इसमें कुछ कैच नहीं है, आप आराम से करेंगे, आराम से पास होंगे, फंडिंग हासिल करेंगे 30 से 100,000 डॉलर डिपेंडिंग ऑन योर फैमिली साइज। तो इसमें कुछ हेरा फेरी नंबर्स नहीं हिल सकते गवर्नमेंट पे, आपके कागज पहले से ही है, क्या नंबर दिलाएंगे आप, है ना? तो कॉल करें, आप अपने थोड़ी सी डिटेल सही है, मैं आपकी आपको NOA कितना है, जितना कम उतना ज्यादा फायदा, नंबर ऑफ किड्स, आप मैरिड है फायदा, मैरिड विद किड्स है आपको और ज्यादा फायदा, फंडिंग आपके खाते में आती है, तो कॉल करें, एस्टिमेट कराएं, सिर्फ 7 या 8 दिन ही रह गए, नेक्स्ट वीक रह गए, दैट्स सिंपल। उसके बाद गवर्नमेंट ग्रांट्स कट कर रही है, हमारे हाथ में तो होगा नहीं ग्रांट को पैदा करना फिर से, तो इसलिए आपको राइट ऑफ एक्शन लेंगे तो आपको फायदा, नहीं तो फायदा को आपको नुकसान ही करा रहे, नहीं तो क्योंकि ऑलरेडी बहुत लोग लाह ले चुके हैं, अप्लाई कर चुके हैं, 8 साल तो हमें हो गए इस बिजनेस में, इतने लोगों को तो हमने असिस्ट कर दिया है।
0: ठीक है, अच्छा समय कितना लगता है, जैसे आज आपको कॉल करेंगे, आप देखेंगे कि उनकी एलिजिबिलिटी बनती है, तो फिर आप अप्लाई करते हो, फिर कितना टाइम लग जाता
1: है? देखिए जी, अब जैसे लास्ट बैच रह गया है, 20 जुलाई को स्टार्ट है, 15 जुलाई को रजिस्ट्रेशन बंद है, इसलिए मैं इतना जोर लगा रहे हैं अवेयरनेस पे, तो आप अगर उस बैच में ज्वाइन करते हैं तो स्टार्ट डेट से 30 से 90 डेज में आपके खाते में फंडिंग आती है, और लाइक इसमें कोई एज लिमिट नहीं है, आपसे पेंशन पे हैं 75 ईयर्स के, आपसे 40 ईयर्स के हैं, ऊबर ड्राइवर, हाउस वाइफ, ट्रक ड्राइवर, सेल्फ एम्प्लॉयड लोग जो जो अपने टैक्सेस खुद करते हैं क्योंकि उनकी इनकम कम होती है NOA पे, उनको अच्छा बेनिफिट है, तो लाइक इसमें आपका बेनिफिट हाथी जितना है सर, हमारी फीस तो $200-500 है, आप ही देंगे तो आपका पड़ोसी दे देगा, लेकिन आप अपना नुकसान करा रहे हैं क्योंकि सब लोग ऑलरेडी अप्लाई कर चुका है, पीछे रह गए, अगर अगर अप्लाई नहीं करा पीछे ही रह गए गारंटेड।
0: अच्छा, कोर्सेज कौन कौन से हैं इसमें, थोड़े उनके बारे में भी बताएं, कौन कौन से कोर्सेज हैं, इजी भी हैं कि मुश्किल ही हैं सारे?
1: हम डेली सिर्फ 8 से 10 कोर्सेज में करते हैं जहां पर आराम से पास हो जाते हैं, ऑनलाइन है, इजी टू पास है, असाइनमेंट है, एग्जामिनेशन नहीं है, 2 से 3 घंटे आपने अटेंडेंस लगानी है मंडे टू फ्राइडे, फोन पे लगाएं चाहे लैपटॉप पे लगाएं, तो वही कोर्स हमारे, क्योंकि क्लाइंट ज्यादातर मिडिल एज में होते हैं, फैमिली की जिम्मेदारी ज्यादा होती है उनके पास, नंबर ऑफ किड्स होते हैं उनके, हाउस वाइफ है, ऊबर ड्राइवर, ट्रक ड्राइवर है, आराम से पास होते हैं, आराम से फंडिंग हासिल करते हैं अपने खाते में, उनके अपने खाते में पैसे आते हैं, और अगर बच्चे ज्यादा, अगर फैमिली ऑफ 5 है, अप टू 100,000 की फंडिंग आ रही है, 50,000 ग्रांट है, 50,000 लोन है 0% पे, अगर फैमिली ऑफ 4 है तो अप टू 80,000 की फंडिंग, 40,000 ग्रांट है, 40,000 जो रेस्ट है 0% पे, ऑप्शनल लोन है जो कि 1.5 साल बाद लौटाना स्टार्ट करना है, तब भी ब्याज दर क्या है 2.5% साल का, 40,000 का भी आप 44,000 नहीं लौटाते हैं, ग्रांट्स टैक्स फ्री है, फंडिंग आपके खाते में आती है, तो बताओ कौन पीछे रह गया फिर?
0: तो आप अपना एड्रेस बताएं और फोन नंबर बताएं ताकि आपको कॉल करके जो है इस ग्रांट का फायदा लें हमारे लिसनर।
1: बिल्कुल जी, अब इसमें देखिए जी, गवर्नमेंट का प्रोग्राम है, गवर्नमेंट जैसे डेंटल केयर, यूक्रेन को भी गवर्नमेंट 900 मिलियन और दे रही है, यू कैन गूगल एंड चेक, कल की न्यूज रही है, 30 बिलियन दे चुकी है, 60 बिलियन तो देश का बजट था डेफिसिट का, 30 बिलियन यूक्रेन को गया, 900 बिलियन गवर्नमेंट और दे रही है, कभी अनाउंसमेंट हुई है, जो गवर्नमेंट वहां पे जो कि इंडिया से भी करप्ट कंट्री है उसको गवर्नमेंट पैसा फेंके जा रही है, जब आप पे फेंक रही है तो आपको हैरानी होती है, जो गवर्नमेंट वहां पैसा देती है तो आपको हैरानी होती नहीं है। डेंटल केयर, चाइल्ड बेनिफिट, जैसे गवर्नमेंट एजुकेशन में आज की डेट में इन्वेस्ट कर रही है, हफ्ते तक उसका हाफ पोर्शन ग्रांट है जो वापस नहीं करना, अगर आप एक हफ्ते बाद आएंगे, अगर फैमिली ऑफ टू को 45,000 की फंडिंग बनती है, सारा का सारा लोन होगा रिटायर्ड कपल को, अगर आप 10 दिन बाद एनरोल करेंगे, आप आज एनरोल करेंगे फैमिली ऑफ टू में 45,000 आएगा, 25,000 तो ग्रांट है, रेस्ट 0% पे लोन है, तो डिपेंडिंग ऑन फैमिली साइज आप 30,000 से 100,000 की फंडिंग अपने फंड में हासिल करते हैं हमारी फीस काम होने के बाद। 199 या 499 वन टाइम फीस है, कोई कैच नहीं है, कोई मीठी बातें नहीं है, कोई चलाकी नहीं है सर, गारंटी देता खा करके 7 साल से 8 साल हो चुके करते हुए हजारों को हेल्प कर चुके हैं। नंबर नोट करें पहले, ऑफिस एड्रेस 218 एक्सपर्ट बुलेवर्ड, अभी भी आप आ सकते हैं, 7 बंदों का स्टाफ है, टिम होटल भी नहीं मिलते, 1,000 स्क्वायर फीट का ऑफिस है, आप आए ऑफिस, नंबर नोट करें आप हमारा, 437-264-3175 होने कॉल करो, टेस्टी मोट लो ऑफिस आओ, 437-264-3175 437-264-3175 नंबर अगेन 437-264-3175 अभी सीजन चल रहा है, लास्ट वीक भी लाइक अराउंड 29 बंदों की फंडिंग उनके खाते में गिरी है जिन्होंने मई में ज्वाइन करा था, पीछे ना रहो 30 से लेकर 100,000 नुकसान ना करो, ऑफिस आओ 218 एक्सपोर्ट बुलेवर्ड पे, स्वीट नंबर 212, नंबर फिर से नोट करें 437-264-3175 437-264-3175 437-264-3175
0: जी। थैंक यू सराश, थैंक यू,
1: थैंक यू
0: जी। बिल्कुल जी, तुसी गलबात करो सराश दे नाल ते फिर यूनी ग्लोबल एडवाइजरी इंक दे नाल तुसी गलबात करोगे, ग्रांट दे लई थानू दसणगे ते फिर तुसी अपनी ग्रांट हासिल कर सकदे हो, मनी नू किते भी खर्च कर सकदे हो, एलिजिबिलिटी भी थानू दसदी, एज लिमिट कोई नहीं हैगी, जिन्नी मर्जी थोड़ी एज है, बस तुसी कोर्स करो, एनरोल हो, ए ग्रांट जी मिल जानी, 437-264-3175 नंबर है, 437-264-3175 से जी गलबात है वह की जा सकती है। तो लो जी, इस दरम्यान मेरिया कॉल आई जा रही, तो आई डोंट नो कि ना मेरे फोन च बड़ा चक्कर है, थोड़ी देर बाद जी कॉल है वह डिसकनैक्ट हो जाती है ना, सो चलो लटासी हूँ नरदेव सिद्धू जी जुड़ गए हैं ना, तो आप जी जानकारी है वह मॉर्गेज ही लेंगे, उस तो बाद फिर तुम बस होल्ड पर रहा करो, जब मिलाने और रेशम जी तुम भी होल्ड पर रहो, तो 1-786-1 है, सो तुम भी होल्ड पर रहो। नरदेव जी की हाल चाल थोड़ा?
2: हाल चाल जसविंदर जी बहुत वधिया, बड़ा सोहना दिन हैगा, वीकेंड आ रहा हैगा, वधिया वधिया हैगा,
0: चलो
2: आपां अज जी ते तुहानू सारयां नू हैप्पी फ्राइडे वीकेंड दीआं शुभेच्छावां, ते आपां गलबात करांगे जी डेट कंसोलीडेशन दे बारे। जसविंदर जी देखण च आ रहे कि बहुत सारियां कॉल्स आउंदियां भैण भरावां नू मिलदे आ कि उन्हां ने मॉर्गेज दे नाल नाल होर भी कई तरह जिहड़े कर्जे है जी चक्के हुंदे हैगे आ, ते आम तौर ते देखण च आउंदा है कि भी आपणे, क्योंकि जदों आपां नू पैसे दी लोड़ हुंदी सब तों पहलां आपणा आपणा जिहड़ा माइंड च आइडिया आउंदा कि चक्को जी क्रैडिट कार्ड हैगा लो जी इहदे, है ना, ते हुण जी क्रैडिट कार्ड ते काफी सारे पैसे अपने देण वाले हो जांदे आ क्योंकि उहदा इंट्रस्ट रेट बहुत हाई हुंदा ते मिनिमम पेमेंट काफी बन जांदी है, ते कई वारी इह वी देखण च आउंदा कि मिनिमम पेमेंट करन वास्ते पैसे नहीं हुंदे हैगे आ, ते पेमेंट लेट हुंदियां मिस हुंदियां उहदे नाल क्रैडिट खराब होना शुरू हो जांदा, ते जेकर होर भी कोई तुहाडे कोल लाइन ऑफ क्रैडिट जां होर कोई इदां दे डेट हैगे आ ते उहनां दा वी फिर इही चीज़ चलदी हैगी, जिवें नहीं पैसे हैगे पेमेंट लेट हुंदियां मिस हुंदियां क्रैडिट खराब हुंदा है, ਤੇ ਕਈ ਵਾਰੀ ਭੈਣ ਭਰਾ ਇਹ ਸੋਚਦਾ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦੇਈਏ, ਪਰ ਜਦੋਂ ਤੁਸੀਂ ਪ੍ਰਪੋਜ਼ਲ ਕਰਦੇ ਹੋ ਉਹਦੇ ਨਾਲ ਤੁਹਾਡਾ ਕ੍ਰੈਡਿਟ ਇੱਕਦਮ ਖਰਾਬ ਹੋ ਜਾਂਦਾ ਹੈ, ਮੁੜ ਕੇ ਤੁਹਾਨੂੰ ਕਈ ਸਾਲ ਲੱਗ ਜਾਂਦੇ ਆ ਆਪਣੇ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ, ਇਹਦੇ ਦਰਮਿਆਨ ਤੁਹਾਨੂੰ ਕੋਈ ਮੌਰਗੇਜ ਦੀ ਲੋੜ ਪੈਗੀ, ਕੋਈ ਰੀਫਾਈਨੈਂਸ ਦੀ ਲੋੜ ਪੈਗੀ, ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਦੀ ਲੋੜ ਪੈਗੀ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਤੁਹਾਡੇ ਡਾਲਰ ਵੀ ਸੇਵ ਹੋਣ, ਪੇਮੈਂਟ ਵੀ ਇੱਕ ਬਣ ਜਾਏ, ਬਿਲਕੁਲ ਇਸ ਤਰ੍ਹਾਂ ਹੋ ਸਕਦਾ ਹੈ ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ ਤੇ ਘਰ 'ਚ ਤੁਹਾਡੇ ਐਕੁਇਟੀ ਹੈਗੀ ਹੈ, ਉਹਦੇ ਬੇਸ ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਕੱਢ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨਸ ਹੋ ਸਕਦੀਆਂ ਜੀ, ਪਹਿਲੀ ਜਿਹੜੀ ਹੈਗੀ ਰੀਫਾਈਨਾਂਸ ਦੀ ਹੋ ਸਕਦੀ ਹੈਗੀ ਹੈ, ਦੂਜੀ ਜਿਹੜੀ ਹੈਗੀ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਹੋ ਸਕਦੀ ਹੈ, ਤੀਜੀ ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਵੀ ਹੋ ਸਕਦੀ ਹੈ, ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦਾ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨ ਆਪਾਂ ਡਿਸਕਸ ਕੀਤੀਆਂ, ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰੋਗੇ ਜਾਂ ਕਿਹੜੀ ਵਾਸਤੇ ਆਪਤ ਕਰੋਗੇ। ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-$250 ਤੋਂ ਲੈ ਕੇ $450-$500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ $1,200-$1,250 ਤੱਕ ਸੇਵ ਕਰ ਸਕਦੇ ਹੋ। ਤੁਹਾਡੀ ਪੇਮੈਂਟ ਇੱਕ ਬਣ ਜਾਂਦੀ ਹੈ, ਤੁਹਾਡੇ ਡਾਲਰ ਸੇਵ ਹੁੰਦੇ ਆ, ਤੁਹਾਨੂੰ ਕੰਜ਼ੂਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ ਤੇ ਤੁਹਾਡਾ ਕ੍ਰੈਡਿਟ ਵੀ ਇੰਪਰੂਵ ਹੋ ਜਾਏਗਾ। ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਆਪਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਘਰ ਬੁੱਕ ਕਰਾਇਆ ਸੀ ਉਹਦੀ ਕਲੋਜ਼ਿੰਗ ਆ ਰਹੀ ਹੈਗੀ ਹੈ, ਜਾਂ ਘਰ ਖਰੀਦਣਾ ਚਾਹੁੰਦੇ ਹੋ, ਕੋਈ ਵੀ ਮੌਰਗੇਜ ਦਾ ਸਵਾਲ ਹੈ, ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਰੀਫਾਈਨਾਂਸ ਕਰਨਾ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ ਮੌਰਗੇਜ ਸੰਬੰਧੀ, ਨੰਬਰ ਹੈ ਜੀ 647-294-5503। ਨਰਦੇਵ ਸਿੱਧੂ 6472945503।
0: ਨਰਦੇਵ ਸਿੱਧੂ ਜੀ ਨਾਲ ਕਰੋ ਤੇ ਨੈਕਸਟ ਕਾਲ ਪਰਮਜੀਤ ਦਿਓਲ ਜੀ ਜੀ ਦੀ ਆ ਤੇ ਵੇਟ ਕਰਿਓ ਭਾਜੀ ਤੁਸੀਂ। ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਹਾਂਜੀ ਕੀ ਹਾਲ ਚਾਲ ਤੁਹਾਡਾ? ਵਾਲਾਂ ਦਾ ਸਟਾਈਲ ਕੀਤਾ ਹੋਇਆ ਸੀ, ਕਹਿੰਦੇ ਸੀ ਬੌਬੀ ਜੂੜੀਆਂ ਕੀਤੀਆਂ ਹੋਈਆਂ, ਹੈ ਨਾ, ਉਹਨੇ ਦੋ ਕੀਤੀਆਂ ਹੋਈਆਂ ਸੀ ਨਾ, ਨਹੀਂ ਤਾਂ ਦੋ ਗੁੱਤਾਂ ਦਾ ਰਿਵਾਜ਼ ਸੀ। ਔਰ ਬੌਬੀ ਤੋਂ ਹੋਰ ਵੀ ਬੜਾ ਉਹਦਾ ਟ੍ਰੈਂਡ ਚੱਲੇ ਸੀ ਹੋਰ ਵੀ ਚੀਜ਼ਾਂ ਦੇ, ਉਹ ਕਿਹੜੀਆਂ ਕਿਹੜੀਆਂ ਸੀਗੀਆਂ ਉਹ ਵੀ ਤੁਸੀਂ ਦੱਸ ਸਕਦੇ ਹੋ। ਤੇ ਲਓ ਜੀ ਆਪਾਂ ਪਰਮਜੀਤ ਦਿਓਲ ਜੀ ਨੂੰ ਲੈ ਲਿਓ, ਉਹਨਾਂ ਦੀ ਵੀ ਡਿਸਕਨੈਕਟ ਹੋਈ ਜਾ ਰਹੀ ਕਾਲ। ਹਾਂਜੀ ਪਰਮਜੀਤ ਜੀ ਸਵਾਗਤ ਤੁਹਾਡਾ।
3: ਸਤਿ ਸ੍ਰੀ ਅਕਾਲ ਜੀ, ਮੇਰੇ ਬਣੀ ਗੁਰਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸੋਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸੋਤੇ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਡਿਕਸੀ ਅਤੇ ਬਿਲਕੁਲ ਇਗਲੈਂਟਨ ਏਰੀਏ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਮਿਲੇਗੀ। ਰੈਂਟ ਸਿਰਫ ਤੇ ਸਿਰਫ $4,800 ਪਰ ਮੰਥ ਹੋਵੇਗਾ, ਇਨਕਲੂਡਿੰਗ TMI, ਇਨਕਲੂਡਿੰਗ HST, ਅਤੇ ਲੀਜ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ, ਆਸਕਿੰਗ ਪ੍ਰਾਈਸ 269, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਸਨੂੰ ਫਰੈਂਚਾਈਜ਼ ਦੇ ਨਾਲ ਬਾਏ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ, ਜਾਂ ਵਿਦਾਊਟ ਫਰੈਂਚਾਈਜ਼ ਤੁਸੀਂ ਆਪਣਾ ਬ੍ਰਾਂਡ ਸਟਾਰਟ ਕਰਨਾ ਚਾਹੁੰਦੇ ਹੋ ਆਪਣਾ ਬ੍ਰਾਂਡ ਵੀ ਸਟਾਰਟ ਕਰ ਸਕਦੇ ਹੋ, ਜਾਂ ਤੁਸੀਂ ਇਸ ਦੇ ਨਾਲ ਯੂਨਿਟ ਖਰੀਦਣਾ ਚਾਹੁੰਦੇ ਹੋ ਉਹ ਵੀ ਖਰੀਦ ਸਕਦੇ ਹੋ, ਤੁਹਾਨੂੰ ਸਾਰੀ ਹੀ ਅਪਰਚੁਨਿਟੀ ਆ। ਇਹਦੀ ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ ਤੇ ਸਿਰਫ $4,100 ਪਰ ਮੰਥ ਹੋਵੇਗਾ, ਲੀਜ ਲੌਂਗ ਟਰਮ 5+5, ਤੇ ਪ੍ਰਾਈਸ ਜਿਹੜੀ ਆ ਉਹ ਬਹੁਤ ਹੀ ਲੋਅ ਰੱਖੀ ਗਈ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਬ੍ਰਾਂਪਟਨ ਦੇ ਵਿੱਚ ਇੱਕ ਲਿਸਟ ਕੀਤਾ ਹੋਇਆ ਹੋਰ ਤੇ ਦੋ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬਵੇਡ ਅਤੇ ਮੈਕਲਾਗਲਨ ਏਰੀਏ ਦੇ ਵਿੱਚ ਬਿਲਕੁਲ ਕੋਰਨਰ ਤੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $50,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਹੋਵੇਗੀ। ਰੈਂਟ ਸਿਰਫ ਤੇ ਸਿਰਫ $5,100 ਪਰ ਮੰਥ ਹੋਵੇਗਾ, ਲੀਜ ਲੌਂਗ ਟਰਮ, ਤੇ ਪ੍ਰਾਈਸ 269,000 ਆਸਕਿੰਗ ਪ੍ਰਾਈਸ ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਫਰੈਸ਼ੀ ਰੈਸਟੋਰੈਂਟ ਰਨ ਕਰਨਾ ਚਾਹੁੰਦੇ ਹੋ ਜਾਂ ਇਸ ਨੂੰ ਰੀਬ੍ਰੈਂਡ ਕਰਨਾ ਚਾਹੁੰਦੇ ਹੋ ਕਿਸੇ ਵੀ ਹੋਰ ਫੂਡ ਦੇ ਵਿੱਚ, ਤਾਂ ਵੀ ਤੁਸੀਂ ਕਰ ਸਕਦੇ ਹੋ। ਅਤੇ ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਜਾਂ ਕੋਈ ਪ੍ਰਾਪਰਟੀ ਸੈੱਲ ਕਰਨੀ ਆ ਜਾਂ ਬਾਏ ਕਰਨੀ ਆ ਕਿਸੇ ਵੀ ਕਿਸਮ ਦੀ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਬਿਲਕੁਲ 416-993-7378 ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰੋ ਤੇ ਫਿਰ ਤੁਹਾਨੂੰ ਬੜੀ ਵਧੀਆ ਜਿਹੜੀ ਜਾਣਕਾਰੀ ਹੈ ਰੀਅਲ ਅਸਟੇਟ ਦੀ ਮਿਲ ਜੂਗੀ। ਤੇ ਲਓ ਜੀ ਇੱਕ ਨੰਬਰ ETN ਟਰੈਵਲਸ ਦਾ ਵੀ ਤੁਸੀਂ ਨੋਟ ਕਰੋਗੇ ਜੇ ਵਧੀਆ ਟਿਕਟਾਂ ਲੈਣੀਆਂ ਤੁਸੀਂ ਘੁੰਮਣਾ ਫਿਰਨਾ ਤੇ ਫਿਰ ਕਮਾਲ ਕਮਾਲ ਦਾ ਤੁਹਾਨੂੰ ਏਅਰ ਫੇਅਰ ਜਿਹੜਾ ਮਿਲੂਗਾ ਤੇ ਸਰਵਿਸ ਵੀ ਬੜੀ ਵਧੀਆ ਜੇਕਰ ਤੁਸੀਂ ਟ੍ਰਿਪ ਕਰੂਜ਼ ਤੇ ਜਾਣਾ ਚਾਹੁੰਦੇ ਹੋ ਤੇ ਫਿਰ ਜਾਂ ਫਿਰ ਬੈਕ ਹੋਮ ਹੁਣ ਜਾਣਾ ਹੈ ਜਾਂ ਆਉਣ ਵਾਲੇ ਸਮੇਂ 'ਚ ਜਾਣਾ। ਸੋ ਇਸ ਸਮੇਂ ਟਿਕਟਾਂ ਦੇ ਰੇਟ ਬੜੇ ਵਧੀਆ ਆਏ ਹੋਏ ਆ। ਸੋ ETN ਟਰੈਵਲਸ 905-463-1301 ਤੇ ਤੁਸੀਂ ਗੱਲਬਾਤ ਕਰੋ, ਸਵੇਰੇ 9 ਵਜੇ ਤੋਂ ਰਾਤ ਦੇ 8:30 ਤੱਕ ਤੁਹਾਡੇ ਲਈ ਹਾਜ਼ਰ ਹੈ। 905-463-1301 ਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ।

0: ਲਓ ਜੀ ਇਹ ਵੀ ਗੀਤ ਸੁਣਾਉਂਦੇ ਆ। ਪਹਿਲਾਂ ਆਪਾਂ ਮਨਜੀਤ ਨਾਲ ਗੱਲਬਾਤ ਕਰ ਲਈ ਹੈ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਬੜੀਆਂ ਵਧੀਆ ਡੀਲਸ ਲੈ ਕੇ ਪਹੁੰਚਿਆ ਜੀ। ਮਨਜੀਤ
1: ਥੈਂਕ ਯੂ ਸੋ ਮਚ ਜਸਵਿੰਦਰ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਜਿੱਥੇ ਕਿ ਬਾਕਸਿੰਗ ਵੀਕ ਇਨ ਜੁਲਾਈ ਦੀ ਸੇਲ ਇਸ ਟਾਈਮ ਅਪਲਾਈਸ ਸੈਕਸ਼ਨ ਤੇ ਚੱਲ ਰਹੀ। ਸਭ ਤੋਂ ਪਹਿਲਾਂ ਜਿਹੜੇ ਵੀ ਕਲਾਇੰਟ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟਾਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਹਾਡੀ ਜੁਲਾਈ ਅਗਸਤ ਜਾਂ ਸਪਟੈਂਬਰ ਮੰਥ ਦੇ ਵਿੱਚ ਕਲੋਜ਼ਿੰਗ ਆ, ਤੁਸੀਂ ਬਿਲਟ ਇਨ ਕਿਚਨ ਜੇ ਡਿਜ਼ਾਇਨ ਕਰ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ। ਸੈਮਸੰਗ ਬ੍ਰਾਂਡ ਦਾ $13,000 ਦੀ ਰੈਗੂਲਰ ਪ੍ਰਾਈਸ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕਐਂਡ ਤੁਸੀਂ ਅਪਲਾਈ ਸੈਂਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਵਾਸ਼ਰ ਤੇ ਡ੍ਰਾਇਰ ਚ ਡੀਲ ਦੇਖ ਰਹੇ ਨੇ, ਟੋਪ ਲੋਡ ਦੇ ਪੇਅਰ $10.99 ਤੇ ਫਰੰਟ ਲੋਡ ਦੇ ਪੇਅਰ $14.99 ਤੋਂ ਇਸ ਵੀਕਐਂਡ ਅਪਲਾਈਸ ਜੰਕਸ਼ਨ ਤੇ ਸਟਾਰਟ ਹੋ ਰਹੇ ਨੇ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ ਐਲਜੀ ਬ੍ਰਾਂਡ ਦਾ 65 ਇੰਚ ਦਾ LED ਸਮਾਰਟ 4K ਟੀਵੀ $6.99 ਤੇ ਸੈਮਸੰਗ ਦਾ ਬਿਗ ਸਕਰੀਨ 98 ਇੰਚ ਦਾ LED ਸਮਾਰਟ 4K ਟੀਵੀ $3,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 $18.99 ਚ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਅਪਲਾਇੰਸ ਜੰਕਸ਼ਨ ਤੇ ਪਹੁੰਚੋ ਜੀ। ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ 905-450-0054 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ ਆਪਾਂ ਹੁਣ ਥੋੜੀ ਜਿਹੀ ਗੱਲਬਾਤ, ਸਾਡੇ ਨਾਲ ਰਾਣਾ ਭਾਜੀ ਵੀ ਜੁੜ ਗਏ ਆ ਤੇ ਉਹਨਾਂ ਤੋਂ ਆਪਾਂ RDSP ਦੀ ਜਾਣਕਾਰੀ ਲੈ ਲਈਏ, ਉਹ ਤੋਂ ਬਾਅਦ ਫਿਰ ਗੱਲਬਾਤ ਅੱਗੇ ਕਰਾਂਗੇ। ਤੇ ਰਾਣਾ ਭਾਜੀ ਕੀ RDSP ਦੀ ਜਾਣਕਾਰੀ ਦੇਣਾ ਚਾਹੋਗੇ ਸਾਡੇ ਲਿਸਨਰਸ ਨੂੰ? ਹੈਲੋ, ਨਹੀਂ ਡ੍ਰੌਪ ਹੋ ਗਈ ਲਾਈਨ। ਹੈਲੋ ਹੈਲੋ
2: ਹਾਂਜੀ
0: ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਰਾਜਵੀਰ ਬੋਲ ਰਿਹਾ।
0: ਹਾਂਜੀ ਹਾਂਜੀ ਰਾਜਵੀਰ, ਦੋ ਸੈੱਲ ਫੋਨ ਡੀਲਸ।
2: ਹਾਂਜੀ ਹਾਂਜੀ ਜੀ, ਆਪਣਾ ਸਪੈਸ਼ਲ ਜੀ ਹਮੇਸ਼ਾ ਹੀ ਤਰ੍ਹਾਂ ਚਾਰ ਲਾਈਨਾਂ ਵਾਲਾ ਹੀ ਹੈ ਜੀ, ਜੋ ਚੱਲ ਰਿਹਾ ਕਾਫੀ ਵਰਮਾ ਹਰਾ ਬਦਲਿਆ ਉਹਨੂੰ, ਤੇ ਉਹ ਤੁਸੀਂ ਆਪਣਾ ਸਪੈਸ਼ਲ ਪੈਕੇਜ ਲੈ ਸਕਦੇ ਹੋ। ਤੇ ਇਹਦੇ ਵਿੱਚ ਆਪਸ਼ਨ ਦੱਸ ਦਿੰਦਾ ਜੀ, $50 ਤੋਂ ਪਲਾਨ ਸ਼ੁਰੂ ਹੋ ਜਾਂਦਾ ਕਿ ਇੱਥੇ ਤੁਹਾਨੂੰ ਪੂਰਾ ਵਰਲਡ ਵਾਈਡ ਮਿਲਦਾ, ਜਿੱਥੇ ਮਰਜ਼ੀ ਤੁਸੀਂ ਜਾ ਕੇ ਇਹਨੂੰ ਚਲਾ ਸਕਦੇ, ਚਾਹੇ ਇੰਡੀਆ ਜਾਓ, ਯੂਰਪ, ਦੁਬਈ, ਜਿੱਥੇ ਵੀ ਜਾਂਦੇ ਹੋ ਤੁਸੀਂ। ਹੁਣ ਕੈਨੇਡੀਅਨ ਨੰਬਰ ਹਰ ਕਿਤੇ ਜਾ ਕੇ ਚਲਾ ਸਕਦੇ, ਅਨਲਿਮਿਟਿਡ ਡਾਟਾ ਹੈਗਾ, ਡਾਟਾ ਦੀ ਕੋਈ ਵਰੀ ਨਹੀਂ, ਸੇਮ ਨੰਬਰ ਤੁਸੀਂ ਹੁਣ ਹਰ ਕਿਤੇ ਜਾ ਕੇ ਚਲਾ ਸਕਦੇ ਹੋ। ਦੂਜੀ ਆਪਸ਼ਨ ਹੈ $40 ਚ ਕੈਨੇਡਾ, US, ਮੈਕਸੀਕੋ, ਇਹਦੇ ਵਿੱਚ ਤਿੰਨੇ ਜਗ੍ਹਾ ਤੁਸੀਂ ਜਾ ਕੇ ਫੋਨ ਚਲਾ ਸਕਦੇ ਹੋ। ਕੈਨੇਡਾ ਚ ਰਹਿ ਕੇ ਤੁਸੀਂ ਆਪਣੇ ਪਾਕਿਸਤਾਨ, ਇੰਡੀਆ, ਯੂਰਪ ਦੀਆਂ ਹੋਰ 27 ਕੰਟਰੀਆਂ ਹੈਗੀਆਂ, ਇਟਲੀ ਵਗੈਰਾ ਜਾਂ ਇਹਨਾਂ ਦੇਸ਼ਾਂ ਚ ਵੀ ਤੁਸੀਂ ਇੱਥੋਂ ਰਹਿ ਕੇ ਕਾਲ ਕਰ ਸਕਦੇ ਹੋ। ਤੇ $30 ਦੇ ਵਿੱਚ 60 GB ਡਾਟਾ ਇਕੱਲਾ ਕੈਨੇਡਾ ਵਾਈਜ਼, ਤੁਸੀਂ ਮਿਕਸ ਐਂਡ ਮੈਚ ਚਾਰੇ ਲਾਈਨਾਂ ਦਾ ਇੱਕ ਬੰਡਲ ਬਣਾ ਸਕਦੇ। ਕੰਪਨੀ ਰਿਕੁਆਇਰਮੈਂਟ 4 ਲਾਈਨਾਂ ਦੀ ਹੈਗੀ ਹੈ, ਪਰ ਤੁਹਾਨੂੰ 1 ਜਾਂ 2 ਲਾਈਨਾਂ ਵੀ ਚਾਹੀਦੀਆਂ, ਉਹ ਵੀ ਅਸੀਂ ਸੈਟਅਪ ਕਰਵਾ ਕੇ ਸਪੈਸ਼ਲ ਪਲਾਨ ਤੁਹਾਨੂੰ ਲੈ ਕੇ ਦੇਖ ਸਕਦੇ। ਚਾਹੇ 40-50 ਵਾਲੀਆਂ ਲੈ ਲਓ, 50-40-30 ਕਰ ਲਓ, ਜਾਂ ਸਾਰੀਆਂ 30 ਵਾਲੀਆਂ ਲੈ ਲਓ, ਤੁਹਾਡੀ ਨੀਡ ਦੇ ਹਿਸਾਬ ਨਾਲ ਉਹ ਸਪੈਸ਼ਲ ਪੈਕੇਜ ਬਣ ਜਾਊਗਾ ਜੀ। ਅਗਰ ਫੋਨ ਲੈਣੇ ਇਹਨਾਂ ਪਲਾਨਾਂ ਦੇ ਨਾਲ, $10 ਪਲਾਨ ਦੇ ਵੱਧ ਜਾਂਦੇ, ਪਲੱਸ ਕਿਹੜਾ ਵੀ ਤੁਸੀਂ ਫੋਨ ਲੈਣਾ ਉਹਦੇ ਪੈਸੇ ਐਡ ਹੋਏ। ਸਪੈਸ਼ਲ ਜਿੱਦਾਂ ਸੈਮਸੰਗ ਦਾ S25 Ultra $5 ਲੱਗਾ, ਜਾਂ ਹੋਰ ਵੀ ਕਾਫੀ ਮਾਡਲ ਤੇ ਡਿਸਕਾਊਂਟ ਚੱਲ ਰਹੇ ਨੇ। ਸਿੰਗਲ ਲਾਈਨ ਲੈਣੀ ਹੈ, ਮਲਟੀਪਲ ਲਾਈਨ ਲੈਣੀ ਹੈ, ਆਪਣੇ ਕੋਲ ਹਰ ਤਰ੍ਹਾਂ ਦੇ ਪੈਕੇਜ ਅਵੇਲੇਬਲ ਹੈ। ਸਪੈਸ਼ਲ ਨੰਬਰ ਹੈ ਜੀ ਆਪਣਾ 645-766-3545। ਅਗਰ ਇਹਨਾਂ ਤੁਸੀਂ ਇੰਟਰਨੈਟ ਦਾ ਕੋਂਬੋ ਲੈ ਲੈਂਦੇ ਹੋ, 3 ਸਾਲ ਦਾ ਕੰਟਰੈਕਟ ਹੁੰਦਾ, $65+ tax, $600 ਦਾ ਤੁਹਾਨੂੰ ਬਿਲ ਕਰਾਈ ਨੀ ਮੰਨਿਆ, ਤੁਹਾਨੂੰ $48 ਮਹੀਨੇ ਦੀ ਉਹਦੀ ਕੋਸਟ ਪੈਂਦੀ। ਅਗਰ ਤੁਸੀਂ ਇਹਦੇ ਨਾਲ ਕੋਂਬੋ ਕਰਾ ਤੇ ਉਹ ਵੀ ਕਰਾ ਸਕਦੇ ਹੋ, ਜਾਂ ਤੁਸੀਂ ਕਾਲ ਕਰਕੇ ਆਪਣਾ ਐਡਰੈਸ ਦਿੰਦੇ ਹੋ ਤੇ ਆਪਣੇ ਕੋਲ ਕੱਲਾ ਇੰਟਰਨੈਟ ਵੀ ਲੈਣਾ, 1.5 GB ਸਪੀਡ $60 ਚ ਤੇ 3000 ਦੀ ਸਪੀਡ $65 ਚ ਕੱਲਾ ਇੰਟਰਨੈਟ ਵੀ ਲੈਣਾ, ਉਹ ਵੀ ਆਪਣੇ ਕੋਲ ਮਿਲ ਜੂਗਾ। ਡਿਪੈਂਡ ਹਰ ਏਰੀਏ ਚ ਕਿਹੜੀ ਸਰਵਿਸ ਪ੍ਰੋਵਾਈਡਰ ਦੀ ਸਪੀਡ ਹੈਗੀ, ਉਹ ਹਿਸਾਬ ਨਾਲ ਤੁਹਾਨੂੰ ਇੱਕ ਵਧੀਆ ਇੰਟਰਨੈਟ ਦਾ ਵੀ ਪੈਕੇਜ ਲੈ ਸਕਦੇ $50 ਦਾ। ਇਹਦੇ ਨਾਲ ਵੀ ਤੁਹਾਨੂੰ ਇੱਕ ਗਿਫਟ ਕਾਰਡ ਮਿਲ ਜਾਂਦਾ। ਤੇ ਨੰਬਰ ਮੈਂ ਲਾਸਟ ਇੱਕ ਰੁਪਏ ਦੇ ਦਿੰਦਾ ਜੀ, 7566345 जी। थैंक यू जी।
0: जी बहुत बहुत धन्यवाद। ते लो जी 6447665345 ते तुसी सेलफोन डील्स ते इंटरनेट डील्स बारे जानकारी ले सकते हो।

0: ਬਿਲਕੁਲ ਜੀ, ਇਹ ਫਿਲਮ ਦੇ ਵਿੱਚ ਕੁਛ ਕੁਛ ਹੋਤਾ ਦੇ ਵਿੱਚ ਸ਼ਾਹਰੁਖ ਖਾਨ ਦਾ ਜਿਹੜੇ ਸਵੈਟ ਸ਼ਰਟਸ ਹੁੰਦੀਆਂ ਹੈ ਨਾ, ਜਿਹੜੀਆਂ ਪੋਲੋ ਸਪੋਰਟਸ ਟੀਜ਼ ਹੁੰਦੀਆਂ, ਜਾਂ ਜਿਵੇਂ ਮੈਂ ਦੱਸਿਆ ਕੂਲ ਰਿਟਰਨ ਜਿਹੜਾ ਨੈਕਲੈਸ ਹੈ ਨਾ, ਉਹਦਾ ਬੜਾ ਰਿਵਾਜ਼ ਚੱਲਿਆ ਸੀ। ਜਿਵੇਂ ਭਾਅ ਜੀ ਦੱਸ ਕੇ ਗਏ ਹੈ ਨਾ, ਜਿਹੜੀ ਆਪਣੀ ਬੈਲ ਬੋਟਮ ਹੈ, ਉਹਦਾ ਰਿਵਾਜ਼ ਮੈਨੂੰ ਲੱਗਦਾ ਚੱਲਿਆ ਸੀ ਜਦੋਂ ਹਰੇ ਰਾਮਾ ਹਰੇ ਕ੍ਰਿਸ਼ਨਾ ਜਿਹੜੀ ਮੂਵੀ ਆ ਉਹ ਆਈ ਸੀਗੀ, ਉਦੋਂ ਬੈਲ ਬੋਟਮ ਪੈਂਟਸ ਸਕਾਰਫਸ ਜਿਹੜੀਆਂ ਉਹ ਬੜੇ ਚੱਲੇ ਸੀ, ਜਿਹੜਾ ਸਕਾਫ ਆਪਾਂ ਸਿੱਧਾ ਸਿੰਪਲ ਵਰਡ 'ਚ ਕਹਿ ਦਿੰਦੇ ਹਾਂ। ਸੋ ਇੱਦਾਂ ਹੀ ਜਿਹੜੇ ਆਪਣੇ ਦੇਵਾਨੰਦ ਸਾਹਿਬ ਸੀਗੇ, ਉਹਨਾਂ ਦੀਆਂ ਜੈਕਟਸ ਅਤੇ ਉਹ ਜਿਹੜਾ ਜਿਹੜੀ ਉਹਦੀ ਫਿਲਮ ਹੈ ਨਾ ਰਾਜਾ ਜਾਨੀ ਫਿਲਮ ਹੈ ਕਿ ਰਾਜਾ ਰਾਨੀ, ਉਹਦੇ ਵਿੱਚ ਉਹਨਾਂ ਨੇ ਸਕਾਫ ਜਿਹੜਾ ਹੈਗਾ ਜਿਹੜਾ ਨੈਕ ਦੇ ਆਲੇ ਦੁਆਲੇ ਬੰਨਦੇ ਆ ਸ਼ਰਟ ਦੇ ਕੋਲਰਸ ਦੇ ਕੋਲ, ਉਹ ਬੜੇ ਰਿਵਾਜ਼ ਹੋਇਆ ਸੀ ਉਦੋਂ। ਅਤੇ ਲਓ ਜੀ ਆਪਾਂ ਹੁਣ ਰਾਣਾ ਭਾਅ ਜੀ ਨੂੰ ਪਹਿਲਾਂ ਲੈ ਲਈਏ, ਕਿਉਂਕਿ ਨਾ ਲਾਈਨ ਬੜੀ ਵਾਰੀ ਡਿਸਕਨੈਕਟ ਹੋਈ ਹੈ। ਅਤੇ ਆਪਾਂ ਪੰਜਾਬ ਇੰਸ਼ੋਰੈਂਸ ਚੱਲਦੇ ਹਾਂ ਹੁਣ, ਅਤੇ ਆਰ ਡੀ ਐਸ ਪੀ ਦੀ ਜਾਣਕਾਰੀ ਲੈਂਦੇ ਹਾਂ। ਹਾਂਜੀ ਭਾਅ ਜੀ, ਕੀ ਹਾਲ ਚਾਲ ਜੀ?
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਜੀ ਜੀ,
1: ਜਿੱਦਾਂ ਆਪਾਂ ਆਰ ਡੀ ਐਸ ਪੀ ਬਾਰੇ ਹਮੇਸ਼ਾ ਦੱਸਦੇ ਹਾਂ, ਕਿਉਂਕਿ $90,000 ਦੀ ਫੈਡਰਲ ਗਵਰਨਮੈਂਟ ਵੱਲੋਂ ਗ੍ਰਾਂਟ ਹੈ। ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤਾਂ ਜਿਹੜੀ ਉਮਰ ਹੈ ਉਹ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤੇ ਆਪਾਂ ਨੂੰ ਇਹ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ, ਜੋ ਕਿ ਸਾਨੂੰ CRA ਇਸ਼ੂ ਕਰਦਾ। ਸੋ ਇਹ ਡਾਕਟਰਸ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਵਾਉਣੇ ਹੁੰਦੇ ਨੇ, ਤੁਸੀਂ ਸਾਨੂੰ ਕਾਲ ਕਰਨਾ। ਅਗਰ ਤੁਹਾਨੂੰ ਲੱਗਦਾ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਹੈ ਜਿਹਨਾਂ ਨੂੰ ਵਿਜ਼ਨ ਦਾ ਇਸ਼ੂ ਹੈ, ਕੋਈ ਸਪੀਕਿੰਗ ਦਾ, ਹੇਅਰਿੰਗ ਦਾ, ਡਰੈਸਿੰਗ ਦਾ, ਵਾਕਿੰਗ ਦਾ, ਫੀਡਿੰਗ ਦਾ, ਤੇ ਆਪਾਂ ਇਹ ਜਿਹੜਾ ਸਰਟੀਫਿਕੇਟ ਜਿਹੜਾ ਹੈਗਾ ਡਾਕਟਰਸ ਦੇ ਥਰੂ ਜਿਹੜਾ ਹੈਗਾ ਸਾਈਨ ਕਰਵਾ ਕੇ CRA ਤੋਂ ਲੈ ਸਕਦੇ ਹਾਂ। ਤੇ ਹੋਰ ਵੀ ਬੜੇ ਵੱਡੇ ਬੈਨੀਫਿਟਸ ਨੇ। ਅਗਰ ਆਪਾਂ ਐਲੀਜੀਬਿਲਟੀ ਰੱਖਦੇ ਹਾਂ ਪਿਛਲੇ 10 ਸਾਲਾਂ ਦੀ, ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਗਵਰਨਮੈਂਟ ਸਾਨੂੰ ਦੇ ਸਕਦੀ ਹੈਗੀ ਹੈ। ਐਂਡ ਜਿਹੜਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ ਉਹਦੇ ਜਿਹੜੇ ਟੈਕਸ ਰਿਫੰਡ ਹੈਗਾ ਅਪਰੋਕਸੀਮੇਟਲੀ $40,000 ਤੱਕ ਜਿਹੜੀ ਲਿਮਿਟ ਹੈ ਗਵਰਨਮੈਂਟ ਨੇ ਕਿਹਾ ਹੈਗਾ ਵੀ ਅਸੀਂ ਤੁਹਾਨੂੰ ਜਿਹੜਾ ਟੈਕਸ ਕੱਟਿਆ ਹੈਗਾ ਪਿਛਲੇ 10 ਸਾਲ ਦਾ ਉਹ ਵੀ ਉਹਨਾਂ ਨੇ ਅਪ ਟੂ $40,000 ਤੱਕ ਜਿਹੜਾ ਹੈਗਾ ਵਾਪਸ ਕਰਨਾ ਹੈਗਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਮੇਰਾ ਐਡਰੈਸ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਇਸ ਤੋਂ ਇਲਾਵਾ ਭੈਣ ਜੀ, ਜਿਹੜੇ ਬੱਚੇ ਜਿਹਨਾਂ ਦੀ ਉਮਰ 18 ਸਾਲ ਤੋਂ ਘੱਟ ਹੈ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪੇਰੈਂਟਸ ਕੋਲ ਹੈਗਾ, ਤੇ ਸਾਲ ਦਾ $3,480 ਹਰੇਕ ਪੇਰੈਂਟਸ ਨੂੰ ਜਿਹੜਾ ਹੈਗਾ ਐਕਸਟਰਾ ਮਿਲਣਾ ਹੈਗਾ। ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈਗੀ ਹੈ ਉਹਨਾਂ ਨੂੰ $2,450 ਹਰ ਸਾਲ ਜਿਹੜਾ ਗਵਰਨਮੈਂਟ ਨੇ ਪਿਛਲੇ ਸਾਲ ਹੀ ਬੈਨੀਫਿਟ ਸਟਾਰਟ ਕੀਤਾ ਉਹ ਅਲੱਗ ਮਿਲਣਾ ਸ਼ੁਰੂ ਹੋ ਜਾਊਗਾ। ਸੋ ਤੁਸੀਂ ਕਾਲ ਕਰਨਾ ਇਹ ਸਾਰੇ ਬੈਨੀਫਿਟਸ ਲੈਣ ਲਈ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਕਹਿੰਦੀ ਮੈਂ ਕੁਛ ਕੰਡੀਸ਼ਨਸ ਦੱਸਣਾ ਚਾਹਾਂਗਾ, ਕੁਛ ਕਾਮਨ ਇੰਪੇਅਰਡ ਕੰਡੀਸ਼ਨਸ ਦੱਸਣਾ ਚਾਹਾਂਗਾ ਜਿਹਦੇ ਅੰਡਰ ਸਾਨੂੰ ਇਹ ਗ੍ਰਾਂਟ ਮਿਲ ਸਕਦੀ ਹੈ, ਕਿਉਂਕਿ 2023 ਤੋਂ ਪਹਿਲਾਂ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਸੀ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਨਹੀਂ ਸੀ ਮਿਲਦੀ। ਪਰ ਅਗਰ ਆਪਾਂ ਨੂੰ ਲੱਗਦਾ ਵੀ ਅਸੀਂ ਇਨਸੁਲਿਨ ਡਿਪੈਂਡੈਂਟ ਹੈਗੇ ਹਾਂ ਜਾਂ ਸਾਡੇ ਕੋਈ ਫੈਮਿਲੀ ਮੈਂਬਰ, ਤੇ ਆਪਾਂ ਹੁਣ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਪੈਸ਼ਲ ਨੀਡ ਵਾਲੇ ਜਿੰਨੇ ਵੀ ਬੱਚੇ ਹੈਗੇ ਨੇ, ਡਾਊਨ ਸਿੰਡਰਮ ਹੋ ਗਿਆ, ਆਟਿਜ਼ਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, CP ਦਾ ਕੋਈ ਇਸ਼ੂ ਹੈ, ਐਪੀਲੈਪਸੀ, ਡਿਵੈਲਪਮੈਂਟਲ ਡਿਸਬਿਲਿਟੀਜ਼, ਕਰੋਨਿਕ ਕੰਡੀਸ਼ਨ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਿਸ, ਕੋਰਨ ਡਿਜ਼ੀਜ਼, ਸਵੇਅਰ ਆਰਥਰਾਈਟਿਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਕਾਫੀ ਲੰਬਾ ਚੱਲ ਰਿਹਾ, ਤੇ ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਪਰ ਉਮਰ ਜਿਹੜੀ ਹੈ ਉਹ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਕਹਿ ਲਿਆ ਜਾਵੇ 1977 ਜਾਂ ਉਸ ਤੋਂ ਬਾਅਦ ਦੇ ਜਿਹੜੇ ਵੀ ਬੋਰਨ ਹੈਗੇ ਨੇ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਵੀ ਕਵਰ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀ, ਹੇਅਰਿੰਗ ਲਾਸ, ਇਸ ਤੋਂ ਇਲਾਵਾ ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ, ਸੋ ਕਾਫੀ ਚੀਜ਼ਾਂ ਨੇ ਜੋ ਗਵਰਨਮੈਂਟ ਵੱਲੋਂ ਕਵਰ ਕੀਤੀਆਂ ਜਾ ਰਹੀਆਂ। ਐਂਡ ਇਹ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈ। ਅਗਰ ਤੁਹਾਨੂੰ ਕੋਈ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਕੋਈ ਗ੍ਰਾਂਟ ਆ ਰਹੀ ਹੈ, ਕੋਈ ਪੈਸੇ ਆ ਰਹੇ ਨੇ, ਉਹ ਵੀ ਬੰਦ ਨਹੀਂ ਹੋਣੇ। ਇਹ ਸਪੈਸ਼ਲ ਐਕਸਟਰਾ ਜਿਹੜੇ ਹੈਗੇ ਨੇ ਪੈਸੇ ਗਵਰਨਮੈਂਟ ਦੇ ਰਹੀ ਹੈ ਉਹਨਾਂ ਸਭ ਲੋਕਾਂ ਨੂੰ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਕਿਸੇ ਵੀ ਕਲਾਇੰਟ ਤੋਂ ਅਸੀਂ RDSP ਅਕਾਊਂਟ ਓਪਨ ਕਰਨ ਦਾ ਕੋਈ ਪੈਸਾ, ਕੋਈ ਫੀਸ ਚਾਰਜ ਨਹੀਂ ਕਰ ਰਹੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabnational.ca। ਥੈਂਕ ਯੂ ਸੋ ਮਚ ਭੈਣ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ, ਤੁਸੀਂ ਨਾ ਜ਼ਰੂਰ ਕਾਲ ਕਰੋ ਤੇ ਫਾਇਦਾ ਚੁੱਕੋ ਇਸ ਗ੍ਰਾਂਟ ਦਾ। ਔਰ ਕਿਉਂਕਿ ਨਾ ਜਿਹੜੇ ਘਰ ਦੇ ਵਿੱਚ ਕਿਸੇ ਨੂੰ ਵੀ ਇੱਦਾਂ ਦੀ ਪ੍ਰੋਬਲਮ ਹੁੰਦੀ ਹੈ ਨਾ, ਫਿਰ ਪੇਰੈਂਟਸ ਨੂੰ ਬੜੀ ਚਿੰਤਾ ਹੁੰਦੀ ਜੇ ਬੱਚੇ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਇੱਦਾਂ ਦੀ ਹੋਵੇ। ਤੇ ਬਿਲਕੁਲ ਜਿਹੜੀ ਸਰਕਾਰ ਹੈ ਇੱਥੇ ਕਿੰਨੀ ਹੈਲਪ ਕਰਦੀ ਹਰੇਕ ਤਰੀਕੇ ਦੇ ਨਾਲ, ਪਰ ਕਈ ਵਾਰੀ ਅਸੀਂ ਉਸ ਤੋਂ ਅਵੇਅਰ ਨਹੀਂ ਹੁੰਦੇ। ਸੋ ਨੰਬਰ ਤੁਸੀਂ ਨੋਟ ਕਰ ਲਓ, 416-910-9000 ਤੇ ਤੁਹਾਡੀ ਗੱਲਬਾਤ ਸ਼ੇਰ ਜੰਗ ਸਿੰਘ ਰਾਣਾ ਜੀ ਨਾਲ ਹੋ ਸਕਦੀ ਹੈ। ਤੇ ਲਓ ਜੀ, ਸਮਾਂ ਬੜੀ ਤੇਜ਼ੀ ਨਾਲ ਭੱਜਦਾ, 10:45 ਹੋ ਗਏ, ਪਰ ਮੈਂ ਨਾਲ ਦੀ ਨਾਲ ਤੁਹਾਨੂੰ ਨੰਬਰ ਦਵਾਂ ਨੋਬਲ ਫਰੈਸ਼ ਫੂਡ ਦਾ, ਕਿਉਂਕਿ ਤੁਸੀਂ ਕਰਨ ਜਾਣੀ ਹੈ ਗਰੋਸਰੀ। ਗਰੋਸਰੀ ਤੁਹਾਨੂੰ ਰੇਟ ਕਿੱਥੋਂ ਬਿਲਕੁਲ ਸਹੀ ਮਿਲ ਸਕਦਾ ਜੇ ਤੁਸੀਂ ਜਾਂਦੇ ਹੋ ਨੋਬਲ ਫਰੈਸ਼ ਫੂਡ ਤੇ, ਕਿਉਂਕਿ ਇਹਨਾਂ ਨੇ ਨਾ ਰੇਟ ਇੰਨੇ ਕਮਾਲ ਦੇ ਆ। ਚਾਹੇ ਸਬਜ਼ੀਆਂ ਲੈਣੀਆਂ ਤੁਸੀਂ, ਚਾਹੇ ਤੁਸੀਂ ਲੈਣਾ ਚਾਹੁੰਦੇ ਹੋ ਆਲੂ ਪਿਆਜ਼, ਜਿਵੇਂ ਆਪਾਂ ਕਹਿੰਦੇ ਹਾਂ ਪਿਆਜ਼ਾਂ ਤੋਂ ਬਿਨਾਂ, ਆਲੂਆਂ ਤੋਂ ਬਿਨਾਂ ਤਾਂ ਕੋਈ ਸਬਜ਼ੀ ਵੀ ਨਹੀਂ ਬਣਦੀ ਹੈਗੀ, ਹੈ ਨਾ। ਸੋ ਤੁਸੀਂ ਨੋਬਲ ਫਰੈਸ਼ ਫੂਡ ਤੇ ਜਾਓ, ਇਹਨਾਂ ਦੀਆਂ ਜਿਹੜੀਆਂ ਦੋਨੋਂ ਲੋਕੇਸ਼ਨਾਂ ਉੱਥੇ ਸੇਲ ਲੱਗੀ ਹੋਈ ਹੈ। ਸੋ ਤੁਸੀਂ ਹਰੀਆਂ ਤਾਜ਼ੀਆਂ ਸਬਜ਼ੀਆਂ ਲਿਆ ਸਕਦੇ ਹੋ, ਫਲ ਫਰੂਟ ਲਿਆ ਸਕਦੇ ਹੋ। ਜੇ ਮੈਂ ਗੱਲ ਕਰਾਂ ਰਾਜਧਾਨੀ ਆਟੇ ਦੀ, ਤਾਂ 12.99 ਦਾ ਇੱਕ ਬੈਗ ਤੁਹਾਨੂੰ 20 ਪਾਊਂਡ ਦਾ ਮਿਲਣਾ। ਰਾਜਧਾਨੀ ਬੇਸਣ ਜਿਹੜਾ 4 ਪਾਊਂਡ ਤੁਹਾਨੂੰ 4.99 ਦਾ ਮਿਲਣਾ। ਇੱਦਾਂ ਹੀ ਰਾਈਸ ਜਿਹੜੇ ਆ ਉਹ ਬੜੇ ਵਧੀਆ ਰੇਟ ਦੇ ਉੱਪਰ ਹੈਗੇ ਆ। ਸੋਨਾ ਮਸੂਰ ਰਾਈਸ ਜਿਹੜੇ ਆ ਉਹ ਬਹੁਤ ਘੱਟ ਰੇਟ 'ਤੇ ਆ। ਬਸ ਤੁਸੀਂ ਜਾਓ ਅਤੇ ਫਿਰ ਤੁਸੀਂ ਬਸ ਉੱਥੇ ਜਾ ਕੇ ਕਲੈਕਟ ਕਰ ਲਓ, ਲੈ ਲਓ, ਬਸ ਖਰੀਦ ਲਓ। ਜੇ ਤੁਸੀਂ AKP ਡਰੁਮ ਆਟਾ ਜਿਹੜਾ ਤੁਸੀਂ ਉਹ ਲੈਣਾ ਚਾਹੁੰਦੇ ਹੋ, 20 ਪਾਊਂਡ ਦਾ 10.99 ਦਾ ਤੁਹਾਨੂੰ ਮਿਲਣਾ। ਪਲੇਨ ਗੁੜ, ਆਪਾਂ ਦੇਖੋ ਗੁੜ ਵਾਲੇ ਚਾਵਲ ਬਣਾਉਂਦੇ ਆ, ਦੇਖੋ ਕਿੰਨੇ ਵਧੀਆ ਲੱਗਦੇ ਆ, ਹੈ ਨਾ। ਜਾਂ ਕਈ ਗੁੜ ਵਾਲਾ ਦੁੱਧ ਪੀਂਦੇ ਆ ਅਤੇ ਉਹਦਾ ਟੇਸਟ ਹੀ ਵੱਖਰਾ ਹੁੰਦਾ। ਸੋ ਬਾਕੀ ਡਰਾਈ ਫਰੂਟ ਦਾ ਤਾਂ ਅੰਬਾਰ ਹੀ ਹੈ ਜੀ ਇਹਨਾਂ ਦੇ ਕੋਲ। ਸੋ ਜੇ ਮੈਂ ਪਲੇਨ ਗੁੜ ਦੀ ਗੱਲ ਕਰਾਂ, 22 ਪਾਊਂਡ ਤੁਹਾਨੂੰ ਮਿਲਣਾ 22.99 ਦਾ। ਸੋ ਤੁਸੀਂ ਲਗਾ ਲਓ ਆਪਣੇ ਆਪ $1 ਦਾ 1 ਪਾਊਂਡ ਹੋ ਗਿਆ ਉਸ ਹਿਸਾਬ ਨਾਲ। ਅਤੇ ਮਸਟਰਡ ਆਇਲ ਤੁਸੀਂ ਲੈਣਾ 5 ਲੀਟਰ ਦਾ 19.99 ਦਾ ਮਿਲਣਾ। ਯੈਲੋ ਮਸਟਰਡ ਆਇਲ ਇੱਕ ਹੈਗਾ 4 ਲੀਟਰ ਦਾ, ਉਹ ਵੀ 19.99 ਦਾ। ਅਤੇ ਸ਼ੱਕਰ ਤੁਹਾਨੂੰ 2.99 ਦੀ ਜਿਹੜੀ ਹੈ 2 ਪਾਊਂਡ ਮਿਲਣੀ ਹੈ। ਔਰ ਰਸ ਲੱਗੇ ਹੋਏ ਆ ਜੀ ਬੜੇ ਇਹਨਾਂ ਦੇ ਕੋਲ। ਧਨੀਆ ਤੁਸੀਂ ਖੁੱਲ੍ਹਾ ਲੈ ਸਕਦੇ ਹੋ, ਸੌਂਫ ਲੈ ਸਕਦੇ ਹੋ, ਹੈ ਨਾ। ਇਹ ਸਭ 1.99, 2.99 ਅਜਵੈਣ ਦਾ ਰੇਟ ਆ। ਅਤੇ ਬਸ ਤੁਸੀਂ ਪਹੁੰਚੋ ਅਤੇ ਖਰੀਦੋ, ਮੈਂ ਨੰਬਰ ਦੇ ਦਿੰਦੀ ਹਾਂ ਤੁਹਾਨੂੰ। ਅਤੇ ਫਲ ਫਰੂਟ ਡਰਾਈ ਫਰੂਟ ਇਹ ਵੀ ਬੜੇ ਵਧੀਆ ਰੇਟ 'ਤੇ ਹੈਗੇ ਆ। ਨੰਬਰ ਹੈਗਾ ਜੀ ਇਹਨਾਂ ਦਾ 2898010566, 299-801-0566 ਨੰਬਰ, ਨੋਬਲ ਫਰੈਸ਼ ਫੂਡ। ਅੱਛਾ ਆਪਾਂ ਗੱਲ ਕਰ ਰਹੇ ਸੀਗੇ ਇੱਕ ਤਾਂ ਚਲੋ ਬੈਲ ਬੋਟਮ ਦੀ ਮੈਂ ਤੁਹਾਨੂੰ ਦੱਸਤਾ, ਇੱਕ ਕਹਿੰਦੇ ਜਦੋਂ ਮੁਗਲੇ ਆਜ਼ਮ ਮੂਵੀ ਆਈ ਸੀ ਨਾ, ਜਿਹੜੇ ਅਨਾਰਕਲੀ ਸੂਟ ਹੈਗੇ, ਅਨਾਰਕਲੀ ਆਊਟਫਿੱਟ ਆ ਜਿਹੜਾ ਮਧੂਬਾਲਾ ਨੇ ਪਾਇਆ ਨਾ, ਉਹ ਪਿਆਰ ਕੀਆ ਤੋਂ ਡਰਨਾ ਕਿਆ, ਉਹ ਸੌਂਗ ਦੇ ਵਿੱਚ ਤੁਸੀਂ ਉਹ ਅਨਾਰਕਲੀ ਸੂਟ ਦੇਖੋਗੇ, ਅਤੇ ਉਹ ਬੜੇ ਚੱਲੇ ਸੀ ਉਦੋਂ। ਅੱਛਾ ਜਿਹੜੀ ਸਾਧਨਾ ਸੀਗੀ, ਸਾਧਨਾ ਕੱਟ, ਉਹ ਜਿਹੜੇ ਮੱਥੇ ਦਾ ਜੇ ਕਿਸੇ ਦਾ ਚੌੜਾ ਤੇ ਉਹ ਫਿਰ ਸਾਧਨਾ ਕੱਟ ਕਰ ਲੈਂਦੇ ਆ, ਫਲੇਅਰ ਜਾਂ ਵਾਲਾਂ ਦੀਆਂ ਅੱਗੇ ਨੂੰ ਕਰ ਲੈਂਦੇ ਆ। ਅੱਛਾ ਉਹ ਤੋਂ ਬਾਅਦ ਜੇ ਆਪਾਂ ਨੇ ਇਹ ਫਿਲਮ ਵੀ ਬੜੀ ਚੱਲੀ ਸੀ ਪਿਆਰ ਮੈਨੇ ਪਿਆਰ ਕੀਆ, ਹੈ ਨਾ, ਉਹਦੇ ਵਿੱਚ ਜਿਹੜੀ ਕੈਪ ਉਹਨਾਂ ਨੇ ਪਾਈ ਹੋਈ ਹੁੰਦੀ ਹੈ ਜਿਹਦੇ 'ਤੇ ਫਰੈਂਡਸ ਲਿਖਿਆ ਹੋਇਆ ਹੁੰਦਾ, ਉਹ ਬੜੀਆਂ ਚੱਲੀਆਂ ਸੀ ਉਦੋਂ। ਫਿਰ ਅੱਛਾ ਜਿਹੜੇ ਆਪਣਾ ਕਿਹੜੀ ਮੂਵੀ ਆਈ ਸੀ, ਜਬ ਵੀ ਮੈਟ, ਜਬ ਵੀ ਮੈਟ ਦੇ ਵਿੱਚ ਉਹਨੇ ਸ਼ਰਟ ਦੇ ਨਾਲ ਪਟਿਆਲਾ ਸਲਵਾਰ ਪਾਈ ਹੋਈ ਸੀ ਕਰੀਨਾ ਕਪੂਰ ਨੇ, ਹੈ ਨਾ, ਯਾਦ ਆ ਉਹ ਜਿਹੜਾ ਟ੍ਰੇਨ ਵਾਲਾ ਸੀਨ ਹੈ। ਤੋ ਇੱਦਾਂ ਜਿਹੜੇ ਫਿਰ ਉਹ ਰਿਵਾਜ਼ ਉੱਦਾਂ ਹੀ ਚੱਲ ਪੈਂਦੇ ਆ, ਉੱਦਾਂ ਹੀ ਲੋਕ ਕਰਨ ਲੱਗ ਜਾਂਦੇ ਆ। ਅੱਛਾ ਆਪਾਂ ਬੌਬੀ ਦੀ ਗੱਲ ਕਰ ਰਹੇ ਸੀ ਨਾ, ਮੈਂ ਬੌਬੀ ਦਾ ਗਾਣਾ ਤੁਹਾਡੇ ਲਈ ਕੱਢਿਆ ਹੋਇਆ, ਮੈਨੂੰ ਯਾਦ ਆ ਗਿਆ ਕਿ ਇੱਕ ਜਿਹੜੇ ਪੋਲਕਾ ਜਿਹੜੇ ਡੋਟਸ ਵਾਲੀ ਸ਼ਰਟ ਜਿਹੜੀ ਡਿੰਪਲ ਕਪਾੜੀਆਂ ਨੇ ਪਾਈ ਹੋਈ ਸੀ ਉਹ ਬੜੀ ਚੱਲੀ ਸੀ। ਸ਼ੋਰਟ ਸਕਰਟਸ ਜਿਹੜੀਆਂ ਹੈਗੀਆਂ, ਮਿੰਨੀ ਸਕਰਟਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਬੜੀਆਂ ਚੱਲੀਆਂ ਸੀ। ਰਿਸ਼ੀ ਕਪੂਰ ਦਾ ਜਿਹੜੇ ਆਪਣੇ ਸਨ ਗਲਾਸਿਸ ਉਹਨੇ ਲਾਏ ਹੋਏ ਸੀਗੇ, ਅਤੇ ਬਾਕੀ ਹੋਰ ਕੀ ਸੀ ਉਹਦਾ, ਫਲੇਅਰ ਵਾਲੀ ਪੈਂਟਸ, ਉਹ ਜਿਹੜੀ ਖੁੱਲ੍ਹੇ ਖੁੱਲ੍ਹੀਆਂ ਮੂਹਰੀਆਂ ਵਾਲੀ ਪੈਂਟ, ਉਹ ਬੜੀਆਂ ਚੱਲੀਆਂ ਸੀ ਉਦੋਂ। ਅੱਛਾ ਬੱਚਿਆਂ ਦੇ ਨਾਮ ਬੌਬੀ ਬੜਾ ਰੱਖਦੇ ਸੀਗੇ, ਜਿਹੜੇ ਬੱਚਿਆਂ ਦਾ ਜਨਮ ਹੋ ਨਾ ਜਦੋਂ ਇਹ ਮੂਵੀ ਆਈ, ਆਈ ਥਿੰਕ ਆਈ ਹੈ 70 'ਚ, 71 ਜਾਂ 2 'ਚ ਇੱਦਾਂ ਆਈ ਹੈ ਕਿਤੇ ਇਹ, ਅਤੇ ਉਦੋਂ ਬੌਬੀ ਨਾਮ ਬੜਾ ਰੱਖਦੇ ਸੀ ਬੱਚਿਆਂ ਦਾ। ਅੱਛਾ ਮੈਨੂੰ ਯਾਦ ਹੈ ਡਿੰਪਲ ਕਪਾੜੀਆ ਕਿਉਂਕਿ ਬੜੀ ਮਸ਼ਹੂਰ ਹੋ ਗਈ ਸੀਗੀ, ਬੱਚਿਆਂ ਦੇ ਨਾਮ ਡਿੰਪਲ ਵੀ ਹੁੰਦੇ ਸੀਗੇ। ਸੋ ਸਾਡੇ ਨਾਲ ਉੱਥੇ ਸੀਗੇ, ਉਹਨਾਂ ਦਾ ਛੋਟਾ ਜਿਹਾ ਬੱਚਾ ਸੀ, ਉਹਨਾਂ ਨੇ ਡਿੰਪਲ ਉਹਦਾ ਨਾਮ ਰੱਖਿਆ ਸੀਗਾ। ਤੇ ਇੱਦਾਂ ਜਿਹੜਾ ਹੈਗਾ ਬਸ ਉਹੀ ਚੀਜ਼ ਦਾ ਰਿਵਾਜ਼ ਚੱਲ ਪੈਂਦਾ। ਜਿਵੇਂ ਕਹਿੰਦੇ ਆ ਵੀ ਕੁੱਕੂ ਨਾਮ ਬੜਾ ਹੁੰਦਾ ਸੀ, ਕਈਆਂ ਦਾ, ਮੇਰੇ ਬ੍ਰਦਰ ਦਾ ਨਾਮ ਕੁੱਕੂ ਹੈ, ਮੈਨੂੰ ਮੰਮਾ ਦੱਸਦੇ, ਕਹਿੰਦੇ ਉਦੋਂ ਸਾਰੇ ਤਕਰੀਬਨ ਆਪਣੇ ਬੱਚਿਆਂ ਦਾ ਨਾਮ ਕੁੱਕੂ ਰੱਖ ਦਿੰਦੇ ਸੀ, ਹੈ ਨਾ। ਸੋ ਬੋਬੀ ਨਾਮ ਬਹੁਤ ਹੈਗਾ, ਤੇ ਆਪਾਂ ਨੂੰ ਵੀ ਜਾਣਦੇ ਆ, ਅਕਾਲ ਇੰਸ਼ੋਰੈਂਸ ਤੋਂ ਹੈਗੇ ਆ ਸਾਡੇ ਬੋਬੀ ਜੀ, ਉਹਨਾਂ ਦਾ ਨਾਮ ਬੋਬੀ ਹੈ। ਤੇ ਲਓ ਜੀ ਗਾਣਾ ਸੁਣੀਏ ਆਪਾਂ ਅੰਦਰ।

ਕਿੰਨੀਆਂ ਚੱਲਦੀਆਂ, ਮਤਲਬ ਐਵਰ ਗ੍ਰੀਨ ਹੀ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਹੁਣ ਦੇਖ ਲਓ ਹੈ ਨਾ ਕਿੰਨੀ ਪੁਰਾਣੀ ਮੂਵੀ ਹੈ, ਅਤੇ ਉਹ ਐਜ਼ ਇਟ ਇਜ਼ ਸੌਂਗਸ ਦੇਖੋ ਕਿੰਨੇ ਵਧੀਆ ਲੱਗਦੇ ਆ, ਹੈ ਨਾ। ਸੋ ਲਓ ਜੀ ਆਪਾਂ ਹੁਣ ਤੁਹਾਨੂੰ ਨੰਬਰ ਦੇ ਦਈਏ, ਨੰਬਰ ਇਹ ਤੁਸੀਂ ਨੋਟ ਕਰੋ, ਇੱਕ ਤਾਂ ਆਲ ਟਰੱਕ ਲਿਊਬ ਐਂਡ ਵਾਸ਼ ਦਾ, ਕਿਉਂਕਿ ਇਹਨਾਂ ਨੇ ਨਾ ਬੜੇ ਸਪੈਸ਼ਲ ਰੇਟ ਤੁਹਾਡੇ ਲਈ ਲਗਾਏ ਹੋਏ ਆ। ਹੁਣ ਤੁਸੀਂ ਟਰੱਕਾਂ ਨੂੰ ਵਾਸ਼ ਕਰਾਓ ਅੰਦਰੋਂ ਬਾਹਰੋਂ, ਕਿਉਂਕਿ ਇਹ ਸਰਵਿਸ ਵਾਸ਼ ਕਰਾਉਣਾ ਤੁਸੀਂ, ਰਿਪੇਅਰ ਕਰਾਉਣੀ ਹੈ, ਇੱਕੋ ਛੱਤ ਥੱਲੇ ਸਾਰਾ ਤੁਹਾਨੂੰ ਸਾਰੀਆਂ ਸਰਵਿਸਿਜ਼ ਮਿਲ ਜਾਣੀਆਂ। ਇੱਕ ਤਾਂ ਇਹ ਕਹਿੰਦੇ ਆ ਵੀ ਤੁਸੀਂ ਆਇਲ ਜੇ ਚੇਂਜ ਕਰਾਉਂਦੇ ਹੋ ਨਾ ਉਹਦੀ ਸਰਵਿਸ ਲੈਂਦੇ ਹੋ, ਤੁਹਾਨੂੰ ਟਿਮ ਹੋਟਨ ਦਾ ਕਾਰਡ ਫ੍ਰੀ ਦੇਣਗੇ ਨਾਲ, ਅਤੇ ਕੁਛ ਸਪੈਸ਼ਲ ਇਹਨਾਂ ਨੇ ਜੁਲਾਈ ਮੰਥ ਵਾਸਤੇ ਲਾਏ ਹੋਏ ਆ। ਸੋ ਟਰੱਕ ਦੀ ਸਰਵਿਸ ਤੁਸੀਂ ਕਰਵਾਉਂਦੇ ਹੋ ਅਤੇ ਨਾਲ ਇਹਨਾਂ ਨੇ ਵਾਸ਼ ਜਿਹੜਾ ਉਹਤੇ ਸਪੈਸ਼ਲ ਲਗਾਇਆ ਹੋਇਆ, ਡਿਸਕਾਊਂਟ ਮਿਲੂਗਾ ਤੁਹਾਨੂੰ। ਕੈਟ ਬੈਟਰੀਜ਼ ਤੁਸੀਂ ਪਾਉਣੀਆਂ ਹੈਗੀਆਂ $850 ਦੇ ਵਿੱਚ, ਤੁਸੀਂ ਕੈਟ ਬੈਟਰੀਜ਼। ਸੋ ਨਾਮ ਦੇਖੋ ਇਹ ਕਿੱਦਾਂ ਵਧੀਆ, ਕੈਟ ਬੈਟਰੀਜ਼ ਹੈ। ਸੋ ਕੈਟ ਦੀਆਂ ਬੈਟਰੀਜ਼ ਹੈ ਇਹ, ਇੰਸਟਾਲ ਕਰਵਾ ਸਕਦੇ ਹੋ ਤੁਸੀਂ $850 ਦੇ ਵਿੱਚ। ਏਸੀ ਰੀਚਾਰਜ ਤੁਸੀਂ ਕਰਾਉਣਾ ਤਾਂ $185 ਦੇ ਵਿੱਚ ਤੁਸੀਂ ਕਰਵਾ ਸਕਦੇ ਹੋ। ਨੰਬਰ ਤੁਸੀਂ ਨੋਟ ਕਰੋ ਜੀ ਇਹਨਾਂ ਦਾ, ਆਲ ਟਰੱਕ ਲਿਊਬ ਐਂਡ ਵਾਸ਼, 24/7 ਇਹਨਾਂ ਦੀ ਸਰਵਿਸ ਹੈ, ਅਤੇ ਇਹ ਹੈਗੇ 71 ਸਟੈਫਰਡ ਡਰਾਈਵ ਬ੍ਰੈਮਟਨ, ਅਤੇ ਨੰਬਰ ਹੈਗਾ 905-452-9955, 905-452-9955, ਅਤੇ ਤੁਸੀਂ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955, 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557, 6472927557।

0: ਕਾਸੀਸਤਰ@sofastudio.ca. ਥੈਂਕ ਯੂ ਜੀ
1: ਜੀ ਬਿਲਕੁਲ ਤੇ ਲਓ ਜੀ ਸਗਨਦੀਪ ਦਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਵਧੀਆ ਸੋਫੇ ਤੁਸੀਂ ਬਣਾਉਣੇ ਆ ਨਾ ਕਮਾਲ ਦੇ ਸੋਫੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਹੰਢਣ ਸਾਰ ਹੁੰਦੇ ਆ ਇਹ ਨਹੀਂ ਵੀ ਐਵੇਂ ਦਬੇ ਜੇ ਹੋ ਜਾਣਗੇ ਉਹਨਾਂ ਦੀ ਫੋਮ ਸਪਰਿੰਗ ਕਈਆਂ ਦੇ ਤਾਂ ਸਪਰਿੰਗ ਨਿਆਣੇ ਕਿਉਂਕਿ ਬੱਚਿਆਂ ਨੂੰ ਹੁਣ ਤੁਸੀਂ ਕਿੰਨਾ ਕਰੋਕੋਗੇ ਹੈ ਨਾ ਬੱਚਿਆਂ ਨੇ ਤਾਂ ਉੱਪਰ ਜਿਹੜਾ ਜੰਪ ਮਾਰਦੇ ਆ ਜਿਹੜੇ ਸਪਰਿੰਗ ਆ ਉਹਨਾਂ ਨਾਲ ਉਛਲਦੇ ਆ ਉਹਦੇ ਕਰਕੇ ਸੋ ਫਿਰ ਆਪਾਂ ਕਈ ਵਾਰ ਉਹਨਾਂ ਨੂੰ ਰੋਕੀ ਜਾਂਦੇ ਹਾਂ ਪਰ ਇਹ ਕਹਿੰਦੇ ਕੋਈ ਨਹੀਂ ਜੇ ਬੱਚੇ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਉਹ ਸ਼ਰਾਰਤਾਂ ਕਰੀ ਜਾਣ ਤੇ ਤੁਸੀਂ ਰੋਕੋ ਨਾ ਪਰ ਸ਼ਰਾਰਤਾਂ ਵੀ ਕਹਿੰਦੇ ਬੱਚਿਆਂ ਨੇ ਹੀ ਕਰਨੀਆਂ ਵੱਡੇ ਹੋ ਕੇ ਕੋਈ ਕਰੂਗਾ ਤੇ ਅਗਲਾ ਕਹਿੰਦਾ ਲੈ ਦੱਸ ਇਹਨੂੰ ਅਕਲ ਹੀ ਨਹੀਂ ਉਹਨੂੰ ਤਾਂ ਐਂ ਕਹਿਣ ਲੱਗ ਜਾਣਾ ਹੈ ਨਾ ਸੋ ਇਹ ਕਹਿੰਦੇ ਆ ਵੀ ਜਿਵੇਂ ਮਰਜ਼ੀ ਬੱਚੇ ਜੰਪ ਕਰਨ ਸੋਫਿਆਂ ਤੇ ਕੋਈ ਫਰਕ ਨਹੀਂ ਉਹਨਾਂ ਤੇ ਪੈਣਾ ਕਿਉਂਕਿ ਫੋਮ ਤੇ ਜਿਹੜੀ ਆਪਣੀ ਜਿਹੜੇ ਸਪਰਿੰਗ ਆ ਉਹਨਾਂ ਦੀ ਇਹ ਵਾਰੰਟੀ ਦਿੰਦੇ ਐਨ ਵਧੀਆ ਰਹਿੰਦੇ ਆ ਕੁਛ ਖਰਾਬੀ ਨਹੀਂ ਹੁੰਦੀ ਈਵਨ ਕਿ ਨਾ ਕਈ ਵਾਰ ਬੰਦਾ ਇਹ ਸੋਚਦਾ ਵੀ ਹੁਣ ਚੇਂਜ ਸ਼ਾਇਦ ਆਪਾਂ ਕਰਨਾ ਚਾਹੁੰਦੇ ਹਾਂ ਡਿਜ਼ਾਇਨ ਨੂੰ ਹੈ ਨਾ ਉਹ ਮਨ 'ਚ ਆ ਜਾਂਦਾ ਪਰ ਸੋਫੇ ਕਿਤੇ ਨਹੀਂ ਜਾਂਦੇ ਇੰਨੇ ਵਧੀਆ ਰਹਿੰਦੇ ਆ ਸੋ ਜ਼ਰੂਰ ਤੁਸੀਂ ਕਾਲ ਕਰੋ ਜੀ ਸਗਨਦੀਪ ਨੂੰ 905-799-8877 'ਤੇ ਗੱਲਬਾਤ ਹੋਊਗੀ ਅਤੇ ਇੱਕ ਮੈਂ ਨੰਬਰ ਆਪਣਾ ਦੇਵਾਂ ਤੁਹਾਨੂੰ ਹੁਣ ਕੋਈ ਤੁਹਾਡੀ ਇੰਸ਼ੋਰੈਂਸ ਨੂੰ ਲੈ ਕੇ ਕੋਈ ਵੀ ਨੀਡ ਹੈਗੀ ਆ ਕੋਈ ਤੁਸੀਂ ਪੋਲਿਸੀ ਰਿਵਿਊ ਕਰਵਾਉਣੀ ਹੈ ਜਾਂ ਤੁਸੀਂ ਕਰਵਾਈ ਨਹੀਂ ਹੋਈ ਕੋਈ ਇੰਸ਼ੋਰੈਂਸ ਕਿਉਂਕਿ ਅੱਜ ਨਾ ਕਰੋਨਿਕ ਡਿਜ਼ੀਜ਼ ਡੇ ਵੀ ਹੈਗਾ ਕਰੋਨਿਕ ਡਿਜ਼ੀਜ਼ ਡੇ ਆਪਾਂ ਕਹਿ ਸਕਦੇ ਹਾਂ ਜਾਂ ਕਰੋਨਿਕ ਡਿਜ਼ੀਜ਼ ਅਵੇਅਰਨੈਸ ਡੇ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਬਾਰੇ ਨਾ ਅਵੇਅਰਨੈਸ ਹੋਣੀ ਚਾਹੀਦੀ ਆ ਜਿਹੜੀਆਂ ਕ੍ਰਿਟੀਕਲ ਕੰਡੀਸ਼ਨਸ ਹੁੰਦੀਆਂ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦੀਆਂ ਕਿੱਦਾਂ ਦੀਆਂ ਕਿਉਂਕਿ ਉਹ ਬੜੇ ਲੌਂਗ ਟਾਈਮ ਤੱਕ ਬੰਦੇ ਦੇ ਨਾਲ ਫਿਰ ਰਹਿੰਦੀਆਂ ਇਸ ਕਰਕੇ ਨਾ ਇੰਸ਼ੋਰੈਂਸ ਬਣੀ ਹੋਈ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੇ ਟਰਮ ਦੀ ਲੈ ਲਓ ਚਾਹੇ ਤੁਸੀਂ ਆਪਣੀ ਮਨੀ ਬੈਕ ਵਾਲੀ ਲੈ ਲਓ ਪਰ ਲਓ ਜ਼ਰੂਰ ਹੈ ਨਾ ਪਰਮਾਨੈਂਟ ਵੀ ਹੁੰਦੀ ਆ ਟਰਮ ਵਿੱਚ ਵੀ ਹੁੰਦੀ ਆ ਜ਼ਰੂਰ ਲਓ ਕਿਉਂ ਕਿਉਂਕਿ ਜੇ ਕਿਸੇ ਨੂੰ ਕੋਈ ਇੱਦਾਂ ਦੀ ਇਲਨੈਸ ਹੋ ਜਾਂਦੀ ਹੈ ਅਤੇ ਟ੍ਰੀਟਮੈਂਟ ਬੜਾ ਲੰਬਾ ਚੱਲਦਾ ਅਤੇ ਕੰਮ ਕਾਜ ਰੁਕ ਜਾਂਦਾ ਅਤੇ ਪੈਸੇ ਵੀ ਚਾਹੀਦੇ ਹੁੰਦੇ ਆ ਹੈ ਨਾ ਘਰ ਦੇ ਕੰਮ ਕਾਜ ਵਾਸਤੇ ਘਰ ਦਾ ਖਰਚ ਪਾਣੀ ਚਲਾਉਣ ਵਾਸਤੇ ਸੋ ਉਹ ਮਨੀ ਨੂੰ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਸੋ ਇਸ ਕਰਕੇ ਜ਼ਰੂਰ ਤੁਹਾਡੀ ਲਾਈਫ ਇੰਸ਼ੋਰੈਂਸ ਵੀ ਤੁਹਾਡੇ ਕੋਲ ਜ਼ਰੂਰ ਹੋਵੇ ਭਾਵੇਂ ਟਰਮ ਲੈ ਲਓ ਕਿਉਂਕਿ ਆਪਾਂ ਤੇ ਡੈਟ ਹੁੰਦੇ ਆ ਬੜੇ ਲੋਨ ਹੁੰਦੇ ਆ ਮੌਰਗੇਜ ਦੇਣੀ ਹੁੰਦੀ ਹੈ ਮੌਰਗੇਜ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਇਜ਼ ਦਾ ਸੇਮ ਪਰ ਜਦੋਂ ਅਸੀਂ ਮੌਰਗੇਜ ਇੰਸ਼ੋਰੈਂਸ ਬੈਂਕ ਤੋਂ ਕਰਵਾ ਲੈਂਦੇ ਹਾਂ ਨਾ ਫਿਰ ਉਹ ਮਨੀ ਨੇ ਸਿਰਫ ਮੌਰਗੇਜ ਵਾਸਤੇ ਹੀ ਯੂਜ਼ ਹੋਣਾ ਹੋਰ ਕਿਤੇ ਨਹੀਂ ਯੂਜ਼ ਕਰ ਸਕਦੇ ਪਰ ਜਿਹੜੀ ਲਾਈਫ ਇੰਸ਼ੋਰੈਂਸ ਦੀ ਮਨੀ ਆ ਉਹ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਸੋ ਉਹਦੇ ਕੋਈ ਪਾਬੰਦੀ ਨਹੀਂ ਹੈਗੀ ਹੈ ਨਾ ਸੋ ਇਸ ਕਰਕੇ ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਹੈ ਤੁਸੀਂ ਮੈਨੂੰ ਕਾਲ ਕਰਨੀ ਹੈ ਚਾਹੇ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਕ੍ਰਿਟੀਕਲ ਇਲਨੈਸ ਐਡ ਕਰਾਓ ਜ਼ਰੂਰ ਲਿਆ ਕਰੋ ਮੈਂ ਕਹਿੰਦੀ ਹਾਂ ਪ੍ਰਿਓਰਟੀ ਦਿਆ ਕਰੋ ਇਹਨੂੰ ਬਾਕੀ ਜਿੰਨੇ ਵੀ ਸਾਡੇ ਸੈਲਫ ਇੰਪਲੋਇਡ ਵੀਰ ਭੈਣਾਂ ਸਪੈਸ਼ਲੀ ਤੌਰ 'ਤੇ ਜਿਹੜੇ ਡਰਾਈਵ ਕਰਦੇ ਆ ਚਾਹੇ ਟੈਕਸੀ ਚਾਹੇ ਉਬਰ ਜਾਂ ਟਰੱਕ ਡਰਾਈਵਰ ਹੈਗੇ ਤੁਸੀਂ ਆਪਣੀ ਡਿਸੇਬਿਲਿਟੀ ਇੰਸ਼ੋਰੈਂਸ ਜ਼ਰੂਰ ਕਰਾਓ ਨਾਲ ਜੇ ਤੁਸੀਂ US ਨੂੰ ਜਾਂਦੇ ਹੋ ਜਾਂ ਦੂਜੇ ਪ੍ਰੋਵਿੰਸਿਸ ਨੂੰ ਤਾਂ ਟਰੈਵਲ ਇੰਸ਼ੋਰੈਂਸ ਨਾਲ ਜ਼ਰੂਰ ਲਓ ਅਤੇ ਬਾਕੀ ਵਿਜ਼ਟਰ ਸੁਪਰ ਵੀਜ਼ਾ ਤਾਂ ਲੈਣੀ ਹੀ ਚਾਹੀਦੀ ਹੈ ਸੁਪਰ ਵੀਜ਼ਾ ਤਾਂ ਮੈਂਡੇਟੋਰੀ ਹੈ ਵਿਜ਼ਟਰ ਜਿਹੜੀ ਮੈਂਡੇਟੋਰੀ ਨਹੀਂ ਹੈਗੀ ਪਰ ਜ਼ਰੂਰ ਲਓ ਕਿਉਂਕਿ ਜਦੋਂ ਇੱਥੇ ਆ ਜਾਂਦੇ ਆ ਜੇ ਕੋਈ ਉਹਨਾਂ ਨੂੰ ਹੋਸਪਿਟਲ ਜਾਣਾ ਪਵੇ ਡਾਕਟਰ ਕੋਲ ਜਾਣਾ ਪਵੇ ਤਾਂ ਬੜਾ ਖਰਚਾ ਹੋ ਜਾਂਦਾ ਅਤੇ ਇੰਨੇ ਪੈਸੇ ਕਿਸੇ ਕੋਲ ਨਹੀਂ ਹੈਗੇ ਖਰਚਣ ਨੂੰ ਠੀਕ ਹੈ ਨਾ ਸੋ ਮੇਰਾ ਨੰਬਰ ਨੋਟ ਕਰੋ ਜਾਂ ਤੁਸੀਂ ਇਨਵੈਸਟਮੈਂਟ ਪਲਾਨ ਓਪਨ ਕਰਵਾਉਣੇ ਆ ਅਕਾਊਂਟ ਓਪਨ ਕਰਾ ਕੇ ਤੁਸੀਂ FHSA RRSP ਜਾਂ TFSA ਦਾ ਅਕਾਊਂਟ ਓਪਨ ਕਰਵਾ ਕੇ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਵੀ ਮੇਰਾ ਨੰਬਰ ਨੋਟ ਕਰੋ ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਤਾਂ ਨੰਬਰ ਹੈਗਾ ਜੀ 647-7654-7652-3400 ਅਤੇ ਜੇਕਰ ਤੁਸੀਂ ਆਟੋ ਹੋਮ ਬਿਜ਼ਨਸ ਦੀ ਇੰਸ਼ੋਰੈਂਸ ਲੈਣੀ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਹੈ ਤੁਹਾਡੇ ਤੁਸੀਂ ਟਰੱਕ ਓਨਰ ਹੋ ਆਪਣੇ ਤੁਸੀਂ ਟਰੱਕਾਂ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਫਲੀਟ ਇੰਸ਼ੋਰੈਂਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੋ ਤੁਸੀਂ ਗੁਰਤਾਸ ਨੂੰ ਕਾਲ ਕਰਨੀ ਹੈ ਜੀ 647-9091-1002 ਨੰਬਰ ਹੈ 647-9091-1002 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ ਅਤੇ ਲਓ ਜੀ ਆਪਣਾ ਫੈਸ਼ਨ ਦੀ ਗੱਲ ਕਰ ਰਹੇ ਸੀ ਕਹਿੰਦੇ ਆ ਕਿ ਦੁਨੀਆ ਦਾ ਸਭ ਤੋਂ ਪਹਿਲਾ ਜਿਹੜਾ ਫੈਸ਼ਨ ਡਿਜ਼ਾਇਨਰ ਹੈ ਹੁਣ ਤਾਂ ਫੈਸ਼ਨ ਡਿਜ਼ਾਇਨਰ ਹੁੰਦੇ ਜਿਹੜੇ ਸੈਲੀਬ੍ਰਿਟੀਜ਼ ਹੁੰਦੇ ਉਹਨਾਂ ਦੇ ਉਹ ਕੱਪੜੇ ਤਿਆਰ ਕਰਦੇ ਆ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਬਣਾਉਂਦੇ ਆ ਫਿਰ ਉਹਨਾਂ ਦਾ ਰਿਵਾਜ਼ ਚੱਲ ਪੈਂਦਾ ਲੋਕ ਫਿਰ ਉਹੀ ਜਿਹੜਾ ਹੈਗਾ ਰੀਸ ਕਰਦੇ ਆ ਜਾਂ ਆਪਾਂ ਕਹਿੰਦੇ ਹਾਂ ਵੀ ਉਹੀ ਚੀਜ਼ ਉੱਦਾਂ ਦੀ ਹੀ ਪਾਉਣੀ ਚਾਹੁੰਦੇ ਆ ਕਹਿੰਦੇ ਆ 1826 ਦੇ ਵਿੱਚ ਜਿਹੜਾ ਚਾਰਲਸ ਫਰੈਡਰਿਕ ਵਰਥ ਉਹਨੇ ਪੈਰਿਸ ਦੇ ਵਿੱਚ ਆਪਣਾ ਜਿਹੜਾ ਹੈਗਾ ਉਹ ਆਪਣਾ ਉਹਨੇ ਖੋਲ੍ਹਿਆ ਸੀਗਾ ਡਿਜ਼ਾਇਨ ਫੈਸ਼ਨ ਡਿਜ਼ਾਇਨਰ ਦਾ ਜਿਹੜਾ ਸਟੋਰ ਹੈਗਾ ਸੋ ਜਿਹੜੀ ਕਹਿੰਦੇ ਸਿਲਾਈ ਮਸ਼ੀਨ ਆ ਉਹ 1790 ਦੇ ਵਿੱਚ ਬਣੀ ਸੀਗੀ 1790 ਦੇ ਵਿੱਚ ਇਨਵੈਂਟ ਹੋਈ ਸੀ। ਉਸ ਤੋਂ ਬਾਅਦ ਫਿਰ ਕੱਪੜੇ ਸਿਲਨੇ ਸ਼ੁਰੂ ਹੋ ਗਏ, ਉਹਦੇ ਨਾਲ ਹੈ ਨਾ ਸੌਖਾ ਹੋ ਗਿਆ ਕੰਮ। ਫਿਰ ਜਿਹੜੇ ਆ ਡਿਜ਼ਾਈਨਰ ਬਣਨ ਲੱਗ ਗਏ ਲੋਕ। ਸੋ ਫੈਸ਼ਨ ਡਿਜ਼ਾਈਨਰ ਜਿਹੜਾ ਪਹਿਲਾ ਸੀਗਾ 1826 ਦੇ ਵਿੱਚ ਬਣਿਆ ਸੀ, ਚਾਰਲਸ ਫਰੈਡਰਿਕ ਵਰਥ। ਅਤੇ ਹੁਣ ਤਾਂ ਆਪਣੇ ਜਿਹੜੇ ਸੈਲੀਬ੍ਰਿਟੀਜ਼ ਆ ਉਹਨਾਂ ਦੇ ਦੇਖੋ ਡਿਜ਼ਾਈਨਰ ਜਿਹੜੇ ਹੁੰਦੇ ਆ, ਡਿਜ਼ਾਈਨਰ ਕੱਪੜੇ ਪਾਉਂਦੇ ਆ ਅਤੇ ਡਿਜ਼ਾਈਨਰ ਉਹਨਾਂ ਨੇ ਆਪਣੇ ਰੱਖੇ ਹੋਏ ਹੁੰਦੇ ਆ, ਜਿਹੜੇ ਕਿ ਫੈਸ਼ਨ ਡਿਜ਼ਾਈਨਰ ਜਿਹੜੇ ਕਿ ਉਹਨਾਂ ਦੇ ਰੈਡੀ ਕਰਦੇ ਆ। ਅਤੇ ਲਓ ਜੀ, ਗੱਲਾਂ ਬਾਤਾਂ ਬੜੀਆਂ ਹੋ ਗਈਆਂ। ਅਤੇ ਫੀਫਾ ਦਾ ਵਰਲਡ ਕੱਪ ਚੱਲ ਰਿਹਾ ਜਿਹੜਾ, ਕੱਲ੍ਹ ਫਰਾਂਸ ਅਤੇ ਮੋਰੋਕੋ ਦਾ ਮੈਚ ਸੀਗਾ। ਫਰਾਂਸ ਨੇ 2-0 ਨਾਲ ਮੋਰੋਕੋ ਨੂੰ ਹਰਾ ਦਿੱਤਾ। ਅਤੇ ਅੱਜ ਵੀ ਹੈਗੇ ਮੈਚ, ਅੱਜ ਮੈਚ ਕਿਹਦਾ ਹੈ ਜੀ, ਅੱਜ ਹੈਗਾ ਸਪੇਨ ਅਤੇ ਬੈਲਜੀਅਮ ਦਾ 3 ਵਜੇ। ਸੋ ਫਿਰ ਕੱਲ੍ਹ ਨੂੰ ਨਾਰਵੇ ਅਤੇ ਇੰਗਲੈਂਡ ਦਾ 5 ਵਜੇ ਸ਼ਾਮ ਨੂੰ। ਅਤੇ ਫਿਰ ਰਾਤ ਨੂੰ 9 ਵਜੇ ਹੈਗਾ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦਾ, ਅਰਜਨਟਾਈਨਾ ਜਾਂ ਟੀਨਾ, ਸੋ ਇਹਨਾਂ ਦਾ ਮੈਚ ਆ। ਸੋ ਅਰਜਨਟਾਈਨਾ ਦਾ ਤਾਂ ਬੜਾ ਰੌਲਾ ਪਿਆ ਹੈ ਕਿ ਮੈਚ ਜਦੋਂ ਉਹਨਾਂ ਦਾ ਹੋਇਆ ਇਜਿਪਟ ਦੇ ਨਾਲ, ਸੋ ਸਾਰਿਆਂ ਨੇ ਦੇਖਿਆ। ਚਲੋ ਹੁਣ ਹੋ ਗਿਆ ਆਪਣਾ ਸਮਾਂ ਜਾਣ ਦਾ। ਅਤੇ ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ ਕਰਨੀ ਹੈ ਜੀ, 6474763340 'ਤੇ ਤੁਸੀਂ ਮੇਰੇ ਨਾਲ ਕਰ ਸਕਦੇ ਹੋ। ਤੁਹਾਡਾ ਦਿਨ ਹੋਵੇ ਵਧੀਆ, ਵੀਕਐਂਡ ਹੋਵੇ ਵਧੀਆ, ਅਤੇ ਤੁਹਾਨੂੰ ਮਿਲਾਂਗੇ ਆਪਾਂ ਹੁਣ ਕਦੋਂ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਕਰੋ ਵੀਜ਼ਾ ਮੈਡੀਕਲ ਇੰਸ਼ੋਰੈਂਸ, ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ।
1: एच के मूवर्स का हो साथ, लोकल एंड लॉन्ग डिस्टेंस के लिए टेंशन लेने की नहीं है बात। एच के मूवर्स होम ऑफिस अपार्टमेंट्स एंड डिलीवरी, बिग और स्मॉल, वी मूव इट ऑल। वी ऑल्सो शिप कार्स, वी ऑल्सो डू स्टोरेज। 30 years एक्सपीरियंस, वी सर्व विद अ स्माइल। एच के मूवर्स, गिव अस अ कॉल। मिस्टर हरमिंदर, 416-524-6704, 416-524-6704।
2: हासिल फ्री मूविंग के लिए एच के मूवर।
3: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
4: ਰੈਵ ਸਿੰਘ, ਕੈਨੇਡੀਅਨ ਜੰਪਲ, ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ, ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ, ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600। 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ। A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073, 905-720-7073 ਤੇ ਕਾਲ ਕਰ ਸਕਦੇ ਹੋ।
2: IPL चल रहा है, only on Karo Stream. Watch successful IPL season only on Karo Stream. www.karostream.com or call 905-204-1313.
5: ਯਾਰ, ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ। ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
6: ਟੌਪ ਫਾਈਨੈਂਸ਼ੀਅਲ ਇੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
7: ਕ੍ਰਿਟੀਕਲ ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
6: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-330-3100
7: ਯਾ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।
4: ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600।
8: इस बार गणेश चतुर्थी पर भगवान गणेश का आगमन आपके घर ला रहा है ढेरों खुशियाँ। इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर, दुर्बा फ्लावर्स, इको फ्रेंडली स्टैचूज जो हो जाए क्विकली डिसॉल्व इन वाटर। तो इस बार सिर्फ गणेश जी की पूजा नहीं, खुशियों की भी आराधना कीजिए। इट्स ऑल अंडर GTA's बिगेस्ट डिवाइन शॉप, इंडिया सजावट एंड पूजा हट, 31 मेलनी ड्राइव, यूनिट 5, ब्रैम्पटन, 905-458-6808.
9: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station.

0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ ਭਾਈ, ਕੀ ਹਾਲ ਚਾਲ, ਸਭ ਸੁੱਖ ਸਾਂਦ ਆ? ਅੱਜ ਦਿਨ ਚੜ੍ਹਿਆ, ਅੱਜ ਦਿਨ ਫਿਰ ਚੜ੍ਹ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ, ਪਰਵਰਦਿਗਾਰ ਦੇ ਓਟ ਆਸਰੇ ਨਾਲ, ਉਸ ਅੱਲਾ ਤਾਲਾ ਈਸ਼ਵਰ ਦੀ ਮਿਹਰਬਾਨੀ ਦੇ ਸਦਕੇ ਨਾਲ ਇੱਕ ਜ਼ਿੰਦਗੀ ਦਾ ਦਿਨ ਦੇਖਣ ਵਾਸਤੇ ਸਾਨੂੰ ਹੋਰ ਮਿਲ ਗਿਆ। ਤੁਹਾਡਾ ਸਾਰਿਆਂ ਦੇ ਸਤਿਕਾਰ ਦੇ ਨਾਲ ਤੁਹਾਨੂੰ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਸਿੰਘ ਹਰਜੀਤ ਸ਼ੋਅ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਵੀ ਵੈਲਕਮ ਆਖਿਆ ਜਾ ਰਿਹਾ। ਅਤੇ ਤੁਹਾਡੇ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਬਾਬਾ ਜੀ ਅੱਗੇ ਇੱਕ ਅਰਦਾਸ, ਜਿਹੜੀ ਕਿ ਸਵੇਰੇ ਸਵੇਰੇ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਕਿ ਤੁਸੀਂ ਸਾਰੇ ਜਣੇ ਖੁਸ਼ ਰਹੋ ਔਰ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਇਸ ਅਰਦਾਸ ਦੇ ਨਾਲ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਔਰ ਦਿਨ ਹੈ ਫਰਾਈਡੇ, ਅਤੇ ਫਰਾਈਡੇ ਦੇ ਦਿਨ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਵੀ ਪ੍ਰੋਗਰਾਮ ਪੰਜਾਬੀ ਵਿਰਸਾ ਕਿਵੇਂ ਦਾ ਹੁੰਦਾ। ਵੈਸੇ ਤਾਂ ਵੀਕਡੇ ਵੀ ਚੱਲ ਸੌ ਚੱਲ ਕੰਮ ਹੁੰਦਾ, ਬਈ ਜੈ ਜੈਕਾਰ ਹੋ ਜਾਂਦੀ ਬਾਬਿਆਂ ਦੀ, ਅਤੇ ਪਰ ਫਰਾਈਡੇ ਵਾਲੇ ਦਿਨ ਤਾਂ ਫਿਰ ਥੋੜ੍ਹਾ ਜਿਹਾ ਜ਼ਿਆਦਾ ਹੀ ਚਾਅ ਚੜਿਆ ਹੁੰਦਾ ਸਾਰਿਆਂ ਨੂੰ, ਬਿਕਾਜ਼ ਟੁਡੇ ਇਜ਼ ਫਰਾਈਡੇ। ਢੋਲ ਵੱਜਣਗੇ, ਗੀਤ ਚੱਲਣਗੇ, ਸੰਗੀਤ ਦੀਆਂ ਗੱਲਾਂ ਹੋ ਗਈਆਂ, ਕੁਛ ਮੁਹੱਬਤ ਦੀਆਂ, ਕੁਛ ਪਿਆਰ ਦੀਆਂ, ਕੁਛ ਬਾਤਾਂ ਪੈਣਗੀਆਂ, ਕਿਸੇ ਨੂੰ ਮਿਲਾਉਣ ਦੀਆਂ ਗੱਲਾਂ ਹੋਣਗੀਆਂ, ਕਿਸੇ ਨੂੰ ਤੋੜਨ ਦੀਆਂ ਗੱਲਾਂ ਨਹੀਂ ਹੋਣਗੀਆਂ। ਇਹ ਸਿਰਫ ਤੇ ਸਿਰਫ ਪ੍ਰੋਗਰਾਮ ਜਿਹੜਾ ਹੈ ਧਾਗੇ ਦਾ ਤੇ ਸੂਈ ਦਾ ਕੰਮ ਕਰਦਾ ਹੈ, ਨਾ ਕਿ ਕੈਂਚੀ ਦਾ ਕੰਮ ਕਰਦਾ ਹੈ। ਇਸ ਸੂਈ ਦੇ ਨਾਲ ਹੀ ਜ਼ਿੰਦਗੀ ਦੇ ਬੰਧਨ ਜਿਹੜੇ ਕਿ ਬਣ ਜਾਂਦੇ ਆ। ਔਰ ਇਸ ਫਰਾਈਡੇ ਵਾਲੇ ਦਿਨ ਦੇ ਵਿੱਚ ਤੁਹਾਨੂੰ ਪਤਾ ਕਿ ਫਿਰ ਫਾਰਮੈਟ ਕੀ ਹੁੰਦਾ ਪ੍ਰੋਗਰਾਮ ਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਹਾਜ਼ਰ ਹੈ, 9056733337, 905-673-3337 ਸਟੂਡੀਓ ਦਾ ਨੰਬਰ ਹੈ। ਤੁਹਾਡੀ ਮੇਰੀ ਤੇ ਮੇਰੀ ਤੁਹਾਡੀ, ਤੁਹਾਡੀਆਂ ਸੋਹਣੀਆਂ ਸੋਹਣੀਆਂ ਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਹੋ ਸਕਦੀ ਹੈ। ਕੱਲ ਮੈਂ ਇੱਕ ਰੇਡੀਓ ਸੁਣ ਰਿਹਾ ਸੀ, ਉਹ ਵੀਰ ਮੇਰਾ ਜਿੱਦਾਂ ਦੀਆਂ ਮੇਰੀਆਂ ਗੱਲਾਂ ਹੁੰਦੀਆਂ ਉਹ ਮਿੱਠੀਆਂ ਮਿੱਠੀਆਂ ਸੋਹਣੀ ਸੁਣੋ। ਵੀਰ ਮੇਰੇ ਆਪਣੇ ਕੋਈ ਡਾਇਲੋਗ ਯੂਜ਼ ਕਰਿਆ ਕਰੋ, ਕਿਸੇ ਦੇ ਡਾਇਲੋਗ ਯੂਜ਼ ਨਹੀਂ ਕਰਦੇ ਹੁੰਦੇ, ਇਹ ਪੰਜਾਬੀ ਵਿਰਸਾ ਦੇ ਡਾਇਲੋਗ ਨਾ ਯੂਜ਼ ਕਰਿਆ ਕਰੋ। ਆ ਨਵੇਂ ਨਵੇਂ ਕਈ ਮੁੰਡੇ ਆਏ ਆ, ਬਸ ਕਹਿੰਦੇ ਵੀ ਸਿੰਘ ਹਰਜੀਤ ਦੀ ਬਣ ਜੀ ਹੈ। ਉਹ ਭਾਈ 18 ਸਾਲ ਹੋ ਗਏ ਆ ਇੱਥੇ, ਇੱਦਾਂ ਕਿੱਦਾਂ ਬਣ ਜਾਓਗੇ? ਮਿਹਨਤ ਕਰਨੀ ਪੈਂਦੀ ਹੈ ਹਰ ਕੰਮ ਦੇ ਵਿੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਹੈਲੋ।
1: ਹਾਂਜੀ ਭਾਜੀ।
0: ਜੀ ਸਰ,
1: ਕਿੱਦਾਂ ਹਾਲ ਜੀ?
0: ਬੜੀ ਕਿਰਪਾ ਗੁਰੂ ਸਾਹਿਬ ਦੀ ਸਰ, ਤੁਸੀਂ ਦੱਸੋ।
1: ਵਧੀਆ ਵਧੀਆ, ਤੁਸੀਂ ਸੁਣਾਓ ਕਿਵੇਂ ਹਾਲ ਚਾਲ?
0: ਮੈਂ ਕਿਹਾ ਤੁਸੀਂ ਮੇਰੀ ਆਵਾਜ਼ ਦੇਖ ਕੇ ਲੱਗ ਗਿਆ ਹੋਣਾ ਮੇਰੀ ਕਿੱਦਾਂ ਦੀ ਆਵਾਜ਼ ਆ।
1: ਜੀ ਤੁਹਾਡੀ ਆਵਾਜ਼ ਤਾਂ ਵਧੀਆ ਹੀ ਆ।
0: ਬਸ ਫਿਰ ਤੁਹਾਨੂੰ ਫਿਰ ਹਾਲ ਵੀ ਮੇਰਾ ਪਤਾ ਲੱਗ ਗਿਆ, ਜੇ ਮੇਰੀ ਆਵਾਜ਼ ਢਿੱਡੀ ਹੋਵੇ ਸਮਝੋ ਹਾਲ ਵੀ ਖਰਾਬ ਆ।
1: ਉਹ ਬਸ ਸਟਾਰਟਿੰਗ 'ਚ ਪਤਾ ਲੱਗ ਜਾਂਦਾ।
0: ਹਾਂ, ਅੱਜ ਫਿਰ ਫਰਾਈਡੇ ਆ, ਅੱਜ ਫਿਰ ਅੱਜ ਲੱਗਦਾ ਤੁਸੀਂ ਕੁਛ ਕੱਢੋ ਹੈ, ਕੋਈ ਨਾ ਕੋਈ ਚੀਜ਼, ਕੋਈ ਨਾ ਕੋਈ ਖਾਸ ਹੈ,
1: ਨਵਾਂ ਨਵਾਂ ਨਾਕ ਕੱਢ ਲਿਆ ਆਪਾਂ।
0: ਓ ਲੈ, ਅੱਛਾ ਜੀ,
1: ਚਲੋ ਜੀ। ਪਹਿਲੇ ਤਾਂ ਹੈਗੇ ਜੀ ਕੁਲਵਿੰਦਰ ਢਿੱਲੋਂ।
0: ਬਈ ਵਾਹ, ਬਈ ਵਾਹ, ਕੁਲਵਿੰਦਰ ਢਿੱਲੋਂ ਸਾਹਿਬ।
1: ਤੇ ਦੂਸਰੇ ਹੈਗੇ ਜੀ ਹਰਜੀਤ ਹਰਮਨ।
0: ਵਾਹ ਬਈ ਵਾਹ, ਅੱਛਾ।
1: ਤੇ ਆਪਾਂ ਫਿਰ ਤੀਸਰਾ ਚੱਕ ਲੈਨੇ ਆ ਸੋਨੀ ਪਾਵਲਾ ਜੀ।
0: ਸੋਨੀ ਪਾਵਲਾ, ਹੈ? ਵਾਹ ਬਈ ਵਾਹ, ਪੰਜੇਬ ਰੰਗ ਹੈ, ਬੜੇ ਕਮਾਲ ਦੇ ਗਾਣੇ ਸੋਨੀ ਪਾਵਲਾ ਜੀ ਦੇ। ਪਹਿਲਾ ਕਲਾਕਾਰ ਹੋ ਗਿਆ ਜੀ
1: ਹਰਜੀਤ ਹਰਮਨ।
0: ਅੱਛਾ, ਦੂਜਾ?
1: ਦੂਸਰਾ ਕਿਹੜਾ ਸੀਗਾ?
0: ਲੈ ਦੱਸ, ਹੈ ਸਵੇਰੇ ਸਵੇਰੇ ਕੀ ਹੋਇਆ ਇੱਥੇ? ਕਹਿੰਦੇ ਬੰਦੇ ਦਾ ਪ੍ਰੈਸ਼ਰ ਹਾਈ ਰਹਿੰਦਾ ਬੰਦੇ ਦਾ, ਆਪ ਹੀ ਭੁੱਲ ਗਏ ਤੁਸੀਂ।
1: ਚਲੋ ਠੀਕ ਆ, ਸੋਨੀ ਪਾਵਲਾ, ਹਰਜੀਤ ਹਰਮਨ,
0: ਹਾਂ,
1: ਤੇ ਫਿਰ ਆਪਾਂ ਤੀਸਰਾ ਚੇਂਜ ਕਰ ਦਿੰਦੇ ਆ।
0: ਹੁਣ ਯਾਦ ਭੁੱਲ ਗਿਆ, ਐਵੇਂ ਨਾ ਕਹੋ ਚੇਂਜ ਕਰ, ਕਰੋ ਯਾਦ ਕਿਹੜਾ ਸੀ
1: ਮੈਨੂੰ ਯਾਦ ਭੁੱਲ ਗਿਆ, ਹੁਣ ਤੁਸੀਂ ਦੱਸੋ।
0: ਮੈਂ ਦੱਸਦਾ, ਆ ਚੱਕੋ ਇੱਕ ਕਾਲ ਲੈ ਲਾ ਉਹਨੇ ਤੱਕ, ਨੈਕਸਟ ਕਾਲ। ਹੈਲੋ, ਆਓ ਜੀ, ਕੀ ਹਾਲ ਆ ਪਿਆਰੇ? ਹੋ, ਚਾਹ ਪਾਣੀ ਪੀ ਲਿਆ?
2: ਚਾਹ ਪਾਣੀ ਪੂਰਾ ਰੱਜ ਗਿਆ ਜੀ, ਤੇ ਕਾਗੇ।
0: ਇਹ ਤੀਜਾ ਕਲਾਕਾਰ ਕਿਹੜਾ ਸੀ? ਬੰਦਾ ਭੁੱਲ ਹੀ ਗਿਆ ਸਵੇਰੇ ਸਵੇਰੇ
2: ਭਾਈ। ਤੀਜਾ ਕਲਾਕਾਰ ਮਾਨਕ ਲਾ ਲਓ, ਸਿਕੰਦਰ ਸਿੰਘ ਲਾ ਲਓ ਭਾਈ, ਕੋਈ ਲਾ ਲਓ, ਸਭ ਪਾਸ ਆ।
0: ਕਿਹੜੇ ਲਾ ਦਿਓ?
2: ਮਾਨਕ ਜੀ ਲਾ ਦਿਓ।
0: ਮਾਨਕ ਜੀ ਲਾ ਦਈਏ,
2: ਦੁਬਾਰਾ
0: ਬੋਲੋ
2: ਬਾਈ ਜੀ। ਮੈਨੂੰ ਬੋਲਣ ਚ ਫਰਕ ਆ ਥੋੜਾ ਜਿਹਾ, ਮੈਨੂੰ ਬਾਈ ਦਾ ਨਾਂ ਨੀ ਯਾਦ ਆਉਂਦਾ ਬਾਈ ਜੀ।
0: ਨਹੀਂ, ਇੱਕ
2: ਆਪਣੇ ਦੂਜੇ ਲਾ ਲਓ, ਆਪਣੇ ਮਾਨ ਸਾਹਿਬ ਲਾ ਲਓ, ਗੁਰਦਾਸ ਮਨਾਲ, ਕੋਈ ਲਾ ਸਭ ਪਾਸਾ ਬਾਈ, ਸਭ ਵਧੀਆ।
0: ਇੱਦਾਂ ਕਿੱਦਾਂ ਲੱਗ ਜੂਗੇ ਜਿਹੜੇ ਕਲਾਕਾਰ ਤਿੰਨ ਚੁਣੇ ਆ ਬੰਦੇ ਨੇ ਪਹਿਲੇ ਨੇ, ਉਹਨਾਂ ਵਿੱਚੋਂ ਇੱਕ ਲੱਗੂ?
2: ਮਾਨ ਸਾਹਿਬ ਨੇ ਚੱਲ ਗਏ,
0: ਹਾਂ,
2: ਇੱਕ ਬਾਈ ਜੀ ਨੇ ਪਹਿਲਾਂ ਨਾਂ ਲਿਆ ਸੀ, ਉਹ ਵੀ ਚੱਲ ਜੂ, ਕੋਈ ਗੱਲ ਨਹੀਂ।
0: ਅੱਛਾ,
2: ਦੋ ਤੋਂ ਦੱਸ ਦਿਓ, ਤੀਜਾ ਤੁਸੀਂ ਦੱਸ ਦਿਓ।
0: ਚਲੋ ਠੀਕ ਆ, ਲਓ ਜੀ, ਜਿਹੜੇ ਸਾਡੇ ਬੀਬਾ ਬੋਆਏ ਜੀ ਤਿੰਨ ਕਲਾਕਾਰ ਦੱਸ, ਪਹਿਲਾਂ ਤਾਂ ਇਹ ਦੱਸੋ ਜਿਹੜਾ ਮੇਰਾ ਵੀਰ ਬੀਬਾ ਬੁਆਏ ਦੱਸ ਕੇ ਗਿਆ ਕਲਾਕਾਰ ਤਿੰਨ, ਉਹ ਨਾਂ ਕੀ ਹੈ? ਦੇਖੋ ਨਾ ਫਿਰ, ਉਹ ਬੰਦਾ ਤਾਂ ਭੁੱਲ ਗਿਆ, ਚਲੋ ਕੋਈ ਗੱਲ ਨਹੀਂ, ਗੱਡੀਆਂ ਕਿਰਾਏ 'ਤੇ ਜਾਣੀਆਂ ਹੋਣੀਆਂ, ਕੋਈ ਆਉਣੀ ਹੋਣੀ ਆ, ਬੰਦਾ ਟੈਨਸ਼ਨ 'ਚ ਹੋ ਜਾਂਦਾ। ਪੰਜਾਬੀ ਵਿਰਸਾ, ਹੈਲੋ।
3: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
3: ਭਾਜੀ ਤੀਜਾ ਸੀਗਾ ਕੁਲਵਿੰਦਰ ਢਿੱਲੋਂ ਜੀ।
0: ਦੇਖ ਲਓ ਬੰਦਾ ਭੁੱਲ ਗਿਆ ਹੈ। ਹੈਂ, ਤੁਹਾਡੀ ਕਿਹਦੇ, ਤੁਹਾਡੀ ਕਿਹਨੂੰ ਚੋਣ ਅੱਜ? ਫਿਰ ਵੋਟ ਕਿਹਨੂੰ ਪਾਉਣੀ ਹੈ ਤਿੰਨਾਂ 'ਚੋਂ?
3: ਆਪਾਂ ਭਾਜੀ ਹੈਗੇ ਆ ਕੁਲਵਿੰਦਰ ਢਿੱਲੋਂ ਜੀ।
0: ਬਈ ਵਾਹ, ਸ਼ੇਰ ਵਗ ਗਿਆ ਜੀ। ਦੇ ਨੈਕਸਟ ਕਾਲ ਦੇ ਜਾਂਦੇ ਆ। ਹੈਲੋ।
1: ਹਾਂਜੀ
0: ਹਾਂਜੀ ਸਰ,
1: ਮੈਂ ਹੁਣ ਪਾਵਾਂ ਵੋਟ ਕੇ, ਉਹ ਵੀ ਮੇਰੀ ਗਿਣੀ ਨਹੀਂ ਜਾਣੀ?
0: ਨਹੀਂ ਕੋਈ ਨੀ, ਗਿਣਨਾ, ਕੋਈ ਗੱਲ ਨੀ, ਬੋਲੋ।
1: ਚਲੋ ਫਿਰ ਮੇਰੀ ਚਲੇਗੀ ਹਰਜੀਤ।

0: ਲੈ ਦੱਸੋ, ਕਰ ਲਓ ਘਿਓ ਨੂੰ ਭਾਂਡਾ। ਉਹ ਬੀਬਾ ਬੋਏ ਭਾਈ ਤੂੰ ਨਾਲ ਮੈਨੂੰ ਆਪਣੇ ਵਰਗਾ ਬਣਾ ਲਿਆ, ਅੱਜ ਕਮਾਲ ਦੀ ਗੱਲ ਆ ਯਾਰ। ਸਵੇਰੇ ਸਵੇਰੇ ਤੁਸੀਂ ਨਾਲੇ ਆਪ ਭੁੱਲ ਗਏ ਭਲੱਕੜ, ਨਾਲੇ ਮੈਨੂੰ ਭਲੱਕੜ ਬਣਾ ਤਾ ਨਾਲ ਹੀ। 905-673-3337। ਹੈਲੋ
1: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਵੀਰਾ ਜੀ, ਕੀ ਹਾਲ ਹੈ ਜੀ?
1: ਵਧੀਆ, ਤੁਸੀਂ ਦੱਸੋ ਜੀ।
0: ਕਿਰਪਾ ਗੁਰੂ ਸਾਹਿਬ ਸਾਹਿਬ,
1: ਮੇਰੀ ਬਹੁਤ ਹੈ ਕੁਲਵਿੰਦਰ ਢਿੱਲੋਂ ਨੂੰ।
0: ਕੁਲਵਿੰਦਰ ਢਿੱਲੋਂ ਸਾਹਿਬ, ਚਲੋ ਥੈਂਕ ਯੂ ਸਰ ਤੁਹਾਡੀ ਕਾਲ ਦਾ। ਉਹ ਤੀਜਾ ਕਲਾਕਾਰ ਕਿਹੜਾ ਸੀ, ਮੈਨੂੰ ਵੀ ਭੁਲਾ ਤਾ ਤੁਸੀਂ ਹੁਣ? ਆਏ ਰੱਬਾ ਮੇਰੇ, ਨੈਕਸਟ ਕਾਲ। ਹੈਲੋ,
2: ਹਾਂਜੀ ਭਾਜੀ, ਸੋਨੀ ਬਾਬਾ।
0: ਆਏ ਰੱਬਾ, ਇਹ ਕੀ ਕਰਦਾ ਬੰਦਾ ਯਾਰ, ਇਹ ਧਰਮ ਨਾ ਬਾਹਲਾ ਹੀ ਖਰਾਬ ਆ ਬੰਦਾ, ਇਹ ਪਤਾ ਨੀ ਕੀ ਕਰਦਾ ਕੀ ਆ ਬੰਦਾ ਯਾਰ। ਨੈਕਸਟ ਕਾਲ, ਪੰਜਾਬੀ ਵਿਰਸਾ। ਹੈਲੋ,
3: ਹਾਂਜੀ ਭਾਜੀ,
0: ਹਾਂਜੀ, ਮੈਂ ਕਿਹਾ ਤੁਸੀਂ ਵੀ ਭੁੱਲ ਗਏ। ਉਹ ਬਾਈ ਮੈਂ ਹੁਣ ਉਹ ਕਹਿੰਦੇ
3: ਖਰਬੂਜੇ,
0: ਮੈਨੂੰ ਪਤਾ ਹੈਗਾ ਕੁਲਵਿੰਦਰ ਢਿੱਲੋਂ ਦੀ ਵੋਟ ਪੈ ਰਹੀ ਹੈ, ਵੈਸੇ ਮੈਨੂੰ ਪਤਾ ਕਿ ਉਹ ਆਰਟਿਸਟ ਬਹੁਤ ਜ਼ਿਆਦਾ ਪਸੰਦ ਆ ਸਾਰਿਆਂ ਨੂੰ, ਪਰ ਫਿਰ ਵੀ ਮੈਂ ਵੇਟ ਕਰ ਰਿਹਾ। ਦੇਖੋ ਜਿਹੜੀ ਗੱਲ ਸਾਫ਼ ਆ ਉਹ ਗੱਲ ਸਾਫ਼ ਹੀ ਹੋਣੀ ਚਾਹੀਦੀ ਹੈ ਨਾ, ਤੇ ਇੱਕ ਕਾਲ ਦੀ ਸਿਰਫ ਵੇਟ ਕਰ ਰਿਹਾ ਮੈਂ, ਜਿਹੜੇ ਕਾਲ ਕੁਲਵਿੰਦਰ ਢਿੱਲੋਂ ਸਾਹਿਬ ਵਾਸਤੇ ਆ ਗਈ ਤੇ ਸਮਝੋ ਫਿਰ ਚੱਕਤਾ ਕੰਮ ਆਪਾਂ। ਕੁਲਵਿੰਦਰ ਢਿੱਲੋਂ ਸਾਹਿਬ ਦਾ ਗੀਤ ਮੈਨੂੰ ਵੀ ਬੜਾ ਪਸੰਦ ਸੀ, ਬਹੁਤ ਹੀ ਜ਼ਿਆਦਾ ਇੱਕ ਵਧੀਆ ਗੀਤ ਸੀ ਕੁਲਵਿੰਦਰ ਢਿੱਲੋਂ ਸਾਹਿਬ ਦਾ। ਦੇਖਦੇ ਹਾਂ ਹੁਣ ਕੋਈ ਦੱਸਦਾ ਗੀਤ ਬੋਲ ਗਾ ਰਿਹਾ ਸੀ ਉਹਦਾ, ਇੱਕ ਸਾਲ 16 ਸੀ, ਵੈਲੀ ਵਾਲਾ ਗਾਣਾ ਸੀ, ਮੈਨੂੰ ਯਾਦ ਕਰਲੀ ਕਿਤੇ ਮੇਲ ਪਤੀਤਾ ਕਰਕੇ ਗੀਤ ਸੀ। 905-673-3337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਔਰ ਦੋ ਕਾਲਸ ਜਿਹੜੀ ਕੁਲਵਿੰਦਰ ਢਿੱਲੋਂ ਜੀ ਵਾਸਤੇ ਆ ਗਈਆਂ ਤੇ ਇੱਕ ਕਾਲ ਬਸ ਆਈਆਂ, ਦੋ ਹੀ ਆਈਆਂ ਸਾਰੀਆਂ, ਨਹੀਂ ਆਈਆਂ ਤਾਂ ਤਿੰਨ ਕਾਲ ਸੀਆਂ, ਦੇਖਦੇ ਹਾਂ ਨੈਕਸਟ ਕਾਲ। ਹੈਲੋ,
4: ਹਾਂਜੀ ਜੀ ਜੀ
0: ਜੀ ਸਰ,
4: ਹਰਜੀਤ ਹਰਮਨ ਦਾ ਨਾਮ ਦਿਓ।
0: ਇਹ ਇੱਕ ਕਾਲ ਆ ਗਈ ਹਰਮਨ ਸਾਹਿਬ ਵਾਸਤੇ, ਠੀਕ ਹੈ, ਦੋ ਕਾਲ ਆ ਗਈਆਂ ਕੁਲਵਿੰਦਰ ਢਿੱਲੋਂ ਸਾਹਿਬ ਵਾਸਤੇ, ਹੁਣ ਦੇਖਦੇ ਹਾਂ ਚੌਥੀ ਕਾਲ ਕਿੱਥੇ ਜਾਂਦੀ ਹੈ। 905-673-3337 ਅਗਲੀ ਕਾਲ ਤੁਹਾਡੀ ਆ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਅੱਜ ਦਾ ਪ੍ਰੋਗਰਾਮ ਸਪੈਸ਼ਲੀ ਤੌਰ ਤੇ ਵਿਧੀ ਛਾਬੜਾ ਜੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਪ੍ਰੋਗਰਾਮ ਹੈ। ਔਰ ਇਸ ਫਰਾਈਡੇ ਵਾਲੇ ਦਿਨ ਤੁਹਾਡੇ ਵੀਕਐਂਡ ਦੇ ਬੜੇ ਪਲਾਨਸ ਹੁੰਦੇ ਆ, ਪਰ ਇੱਕ ਪਲਾਨਸ ਜਿਹੜਾ ਤੁਹਾਡਾ ਜ਼ਿੰਦਗੀ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇੰਸ਼ੋਰੈਂਸ ਆ। ਔਰ ਪਰਿਵਾਰਾਂ ਵਿੱਚ ਅੱਜ ਕੱਲ੍ਹ ਬੜੀ ਸਾਡੇ ਅਵੇਅਰਨੈਸ ਆਈ ਹੋਈ ਆ, ਜਿਸ ਵੇਲੇ ਅਸੀਂ ਆਏ ਦਿਨ ਹੀ ਕੋਈ ਨਾ ਕੁਛ ਇੱਦਾਂ ਦੇ ਕਿਸੇ ਦਾ ਐਕਸੀਡੈਂਟਸ ਹੁੰਦੇ ਆ, ਕਿਸੇ ਡੈਥਸ ਹੁੰਦੇ ਆ, ਤੇ ਮਨ ਸਾਡਾ ਬਸ ਡੋਲ ਜਾਂਦਾ, ਤੇ ਡੋਲਣ ਦਾ ਕੌਣ ਰੱਖਣਗੇ? ਵਿਧੀ ਛਾਬੜਾ ਜੀ, ਜੇ ਇੰਸ਼ੋਰੈਂਸ ਹੋਈ ਹੋਗੀ, ਦੇਖੋ ਜ਼ਿੰਦਗੀ ਦਾ ਸਫ਼ਰ ਤਾਂ ਇੱਕ ਦਿਨ ਖਤਮ ਹੋਣਾ, ਪਰ ਅਚਾਨਕ ਜਦੋਂ ਖਤਮ ਹੋ ਜਾਂਦਾ ਫਿਰ ਇੰਸ਼ੋਰੈਂਸ ਵੀ ਨਾ ਹੋਵੇ ਘਰ ਵਾਲਿਆਂ ਦੇ ਕੋਲ, ਫਿਰ ਪੰਗਾ ਪੈ ਜਾਂਦਾ। ਤੇ ਇਸ ਕਰਕੇ ਵਿਧੀ ਛਾਬੜਾ ਜੀ ਵੱਲੋਂ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ। 416-524-3535 ਦੇ ਕਾਲ ਕੀਤੀ ਜਾ ਸਕਦੀ ਹੈ, 416-524-3535 ਦੇ ਕਾਲ ਕੀਤੀ ਜਾ ਸਕਦੀ ਹੈ। ਇੱਕ ਕਾਲ ਦੀ ਸਿਰਫ ਵੇਟ ਕੀਤੀ ਜਾ ਰਹੀ ਹੈ, ਹੋਰ ਤੇ ਜਾਂ ਫਿਰ ਮੈਂ ਕੁਲਵਿੰਦਰ ਬਿੱਲਾ ਸਾਹਿਬ ਚੱਕ ਦੇਵਾਂ ਕੰਮ ਨੂੰ, ਹੈ ਤੇ ਬਾਕੀ ਅੱਗੋਂ ਤੁਹਾਡੀ ਮਰਜ਼ੀ ਆ। ਮੈਂ ਤਾਂ ਗਾਣਾ ਬਿਲਕੁਲ ਤਿਆਰ ਕਰਕੇ ਬੈਠਾ, ਤੇ ਜੇ ਬੀਬੋ ਆਏ ਜੀ ਦੱਸ ਦਿਨ ਕੁਲਵਿੰਦਰ ਬਿੱਲਾ ਤੇ ਠੀਕ ਆ, ਕੁਲਵਿੰਦਰ ਬਿੱਲਾ ਨੀ ਹਰਜੀਤ ਜੀ, ਕੀ ਹੋਇਆ ਕੁਲਵਿੰਦਰ ਢਿੱਲੋਂ? ਯਾਰ ਇਹ ਕੁਲਵਿੰਦਰ ਬਿੱਲਾ ਤੇ ਕੁਲਵਿੰਦਰ ਢਿੱਲੋਂ ਹੀ ਬੜਾ ਫਰਕ ਪੈ ਗਿਆ ਅੱਜ, ਲਾਸਟ ਟਾਈਮ ਦਾ ਫਰਕ ਆ। ਢਿੱਲੋਂ ਸਾਹਿਬ ਆ ਦੋ ਵੋਟਾਂ ਦੇ ਇਸ ਵੇਲੇ ਅੱਗੇ ਜਾ ਰਹੇ ਆ। 905-673-3337 ਅਗਲੀ ਕਾਲ ਲਓ ਜੀ, ਕੱਟੀ ਗਈ, ਦੁਬਾਰਾ ਕਰੋ ਜੀ ਕਾਲ, ਥੋੜ੍ਹਾ ਜਿਹਾ ਹੋਲਡ ਕਰ ਲਿਆ ਕਰੋ, ਕਿਉਂਕਿ ਮੈਂ ਵੀ ਇੱਕ ਦੋ ਕਈ ਵਾਰੀ ਮੈਸੇਜ ਬੋਲਣੇ ਹੁੰਦੇ ਆ, ਔਰ ਇਸ ਕਰਕੇ ਥੋੜ੍ਹਾ ਜਿਹਾ ਖਿਆਲ ਕਰ ਲਿਆ ਕਰੋ। 905-673-3337 ਆਹ ਲਓ ਅਗਲੀ ਕਾਲ ਤੁਹਾਡੇ ਵਾਸਤੇ ਹਾਜ਼ਰ ਹੈ, ਪੰਜਾਬੀ ਵਿਰਸਾ। ਇਹ ਆਹ ਚੱਕੋ, ਬਟਨ ਵੀ ਖਰਾਬ ਆ। ਹੈਲੋ, ਸਤਿ
5: ਸ਼੍ਰੀ ਅਕਾਲ ਜੀ,
0: ਕਿਹੜਾ ਬਲਵਿੰਦਰ? ਬਲਵਿੰਦਰ ਕਿਹੜਾ?
5: ਬਲਵਿੰਦਰ ਬੋਲਦਾ ਜੀ, ਕੁਲਵਿੰਦਰ ਢਿੱਲੋਂ।
0: ਮੈਂ ਕਿਹਾ ਕਿਤੇ ਬਲਵਿੰਦਰ ਢਿੱਲੋਂ ਨਵਾਂ ਹੀ ਆ ਗਿਆ ਕੋਈ ਕਮਾਲ ਦੀ।
5: ਮੈਂ ਥੋੜਾ ਸੁਸਤੀ ਵਿੱਚ ਰੋਟੀ ਪਾਣੀ ਕਰਦਾ ਨਾ, ਤੁਸੀਂ ਬੈਠੇ ਕਾਇਮ ਕੋ ਵੀ ਪੀ।
0: ਥੈਂਕ ਯੂ। ਨੈਕਸਟ ਕਾਲ। ਹੈਲੋ, ਹੈਲੋ ਜੀ, ਲਓ ਜੀ, ਇਹ ਪਤਾ ਨੀ ਕਿਹੜੀ ਲੈਂਗੁਏਜ ਆ, ਇਹ ਚਾਈਨੀਜ਼ ਲੈਂਗੁਏਜ ਨੀ ਸਾਨੂੰ ਸਮਝ ਆਉਂਦੀ। ਪ੍ਰੋਗਰਾਮ ਪੰਜਾਬੀ ਵਿਰਸਾ, ਲਓ ਜੀ, ਕੁਲਵਿੰਦਰ ਢਿੱਲੋਂ ਸਾਹਿਬ ਅੱਜ ਕੱਲ੍ਹ ਜਿੱਤ ਗਏ ਆ, ਤੇ ਕੁਲਵਿੰਦਰ ਢਿੱਲੋਂ ਸਾਹਿਬ ਦੇ ਗੀਤ ਅੱਜ ਕੱਲ੍ਹ ਲੱਗਣਗੇ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ, ਤੇ 11 ਤੋਂ ਬਾਅਦ ਫਿਰ ਬੈਲਟਾਂ ਸ਼ੈਲਟਾਂ ਬੰਨ ਲਓ ਚੰਗੀ ਤਰ੍ਹਾਂ, ਰੇਡੀਓ ਦੀ ਕਰ ਲਓ ਆਵਾਜ਼ ਉੱਚੀ, ਤੇ ਤੁਹਾਡੀ ਫਿਰ ਦਿਲ ਦੀਆਂ ਗੱਲਾਂ, ਤੇ ਨਾਲ ਤੁਹਾਡੇ ਨਾਲ ਮੌਜ ਮਸਤੀ। ਤੇ ਅੱਜ ਹੈ ਫਰਾਈਡੇ, ਅੱਜ ਬਹੁਤਿਆਂ ਦੇ ਵਿਆਹ ਹੋ ਰਹੇ ਹੋਣੇ ਨਵੇਂ ਨਵੇਂ ਤਾਜ਼ੇ ਤਾਜ਼ੇ, ਤੇ ਫਿਰ ਵਧਾਈਆਂ ਉਹਨਾਂ ਨੂੰ ਵੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਨੈਕਸਟ ਕਾਲ। ਹੈਲੋ,
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਪਿਆਰਿਓ, ਕੀ ਹਾਲ ਆ?
6: ਬਸ ਚੜ੍ਹਦੇ ਕਲਾ, ਤੁਸੀਂ ਸੁਣਾਓ।
0: ਕਿਰਪਾ ਗੁਰੂ ਸਾਹਿਬ ਜੀ, ਸਰ
6: ਹਰਜੀਤ ਹਰਮਨ ਜੀ।
0: ਹਰਜੀਤ ਹਰਮਨ ਸਾਹਿਬ ਲੇਟ ਹੋ ਗਏ, ਹੁਣ ਉਹਨਾਂ ਨੂੰ ਰਹਿਣ ਦਿਓ, ਅੱਜ ਕੁਲਵਿੰਦਰ ਢਿੱਲੋਂ ਸੁਣੋ।

ਕਾਲਾ ਸੂਟ ਹੈ ਪਾਇਆ ਉਹ ਤਾਂ ਵੈਸੇ ਸੋਹਣਾ ਲੱਗਦਾ, ਵਿੱਚ ਬੂਟੀਆਂ ਛੋਟੀਆਂ ਛੋਟੀਆਂ ਜਿਹੀਆਂ ਤੇ ਸਟਾਈਲ ਹੋਵੇ ਪਾਕਿਸਤਾਨੀ, ਫਿਰ ਥੋੜਾ ਜਿਹਾ ਤੇ ਪੈਰਾਂ 'ਚ ਹੁਣ ਝਾਂਜਰਾਂ ਮੋਟੀਆਂ ਮੋਟੀਆਂ ਜਿਹੀਆਂ ਤੇ ਗਲ 'ਚ ਵੀ ਫਿਰ ਪਾਏ ਹੁਣ ਵਧੀਆ ਜੇ ਕਹਿੰਦੇ ਹੁੰਦੇ ਲੰਬੀਆਂ ਲੰਬੀਆਂ ਗਾਨੀਆਂ ਤੇ ਕੰਨਾਂ 'ਚ ਮੋਟੇ ਮੋਟੇ ਚੁੰਮਕੇ ਤੇ ਹੱਥਾਂ 'ਚ ਵੀ ਫਿਰ ਮੋਟੇ ਮੋਟੇ ਕੰਗਣ ਪਾਏ ਹੁਣ ਤੇ ਫਿਰ ਕਿਆ ਬਾਤ ਹੈ।

0: ਪ੍ਰੋਗਰਾਮ ਨੂੰ ਅਸੀਂ ਏ ਟੂ ਜ਼ੀ ਕਿਚਨ ਕੈਬਨਟ ਵੱਲੋਂ ਵੀ ਸਪਾਂਸਰ ਕਰ ਰਹੇ ਹਾਂ। ਏ ਟੂ ਜ਼ੀ ਕਿਚਨ ਕੈਬਨਟ ਕਹਿੰਦੇ ਹਰਜੀਤ ਜੀ ਵਾਹ ਬਈ ਵਾਹ, ਇਸ ਵੀਕ ਦੇ ਜਿਨ੍ਹਾਂ ਨੇ ਆਪਣੀਆਂ ਕਿਚਨ ਕੈਬਨਟ ਨਵੀਆਂ ਤਿਆਰ ਕਰਾਉਣੀਆਂ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਲੱਕੀ ਬਾਦਸ਼ਾਹੀ ਦਾ। ਔਰ ਲੱਕੀ ਭਾਅ ਜੀ ਨੂੰ ਵੀ ਕਾਲਾ ਰੰਗ ਬਹੁਤ ਜ਼ਿਆਦਾ ਪਸੰਦ ਹੈ ਔਰ ਕਹਿੰਦੇ ਹਰਜੀਤ ਜੀ ਗਾਣਾ ਤੁਸੀਂ ਬਾਹਲਾ ਹੀ ਵਧੀਆ ਲਾਇਆ। ਔਰ ਜੇ ਤੁਸੀਂ ਵੀ ਏ ਟੂ ਜ਼ੀ ਕਿਚਨ ਕੈਬਨਟ ਵਾਲਿਆਂ ਕੋਲੋਂ ਕਿਚਨ ਕੈਬਨਟ ਆਪਣੀਆਂ ਤਿਆਰ ਕਰਾਉਣੀਆਂ, ਨਿਆਗਰਾ ਫਾਲ ਦੇ ਜਿਹੜੀ ਦੀ ਫੈਕਟਰੀ ਹੈ, ਇੱਕ ਫੈਕਟਰੀ ਹੈ ਜੀ ਬ੍ਰੈਂਪਟਨ ਦੇ ਵਿੱਚ, ਤੁਹਾਡੇ ਵਾਸਤੇ ਦੋ ਫੈਕਟਰੀਆਂ ਹਾਜ਼ਰ ਆ। ਜਿਹੜੇ ਸਾਡੇ ਫੈਮਲੀਜ਼ ਨਿਆਗਰਾ ਫਾਲ ਸਾਈਡ ਰਹਿੰਦੇ ਆ ਉੱਧਰ ਵੀ ਕਿਚਨ ਕੈਬਨਟ ਲੱਗ ਰਹੀਆਂ ਸ਼ੀਸ਼ੇ ਨਾਲ ਭਰੀਆਂ ਹੋਈਆਂ, ਅਤੇ ਨਾਲ ਜੇ ਬ੍ਰੈਂਪਟਨ ਮਿਸਿਸ ਆ ਗਏ ਤਾਂ ਇਹਨਾਂ ਦੀ ਫੈਕਟਰੀ ਚਲਦੀ ਚਲਦੀ ਆ ਆਲਰੇਡੀ, ਠੀਕ ਹੈ ਨਾ। ਏ ਟੂ ਜ਼ੀ ਕਿਚਨ ਕੈਬਨਟ ਬੜੇ ਪੁਰਾਣੇ ਆ ਔਰ ਬਹੁਤ ਹੀ ਜ਼ਿਆਦਾ ਵਧੀਆ ਕਮਾਲ ਦੀਆਂ ਕਿਚਨ ਕੈਬਨਟ ਤਿਆਰ ਕਰਦੇ ਆ, ਸ਼ੀਸ਼ੇ ਵਾਲੀਆਂ, ਸ਼ੀਸ਼ੇ ਦੇ ਵਿੱਚ ਅੰਦਰ ਲਾਈਟਾਂ ਲਾਉਂਦੇ, ਛੋਟੀਆਂ ਛੋਟੀਆਂ ਬਹੁਤ ਹੀ ਕਮਾਲ ਦੀਆਂ ਕਿਚਨ ਕੈਬਨਟ ਤਿਆਰ ਕਰਦੇ ਆ। ਔਰ ਵਾਈਟ ਔਰ ਬਲੂ ਦਾ ਕੰਬੀਨੇਸ਼ਨ ਤਿਆਰ ਕਰ ਰਹੇ ਆ ਅੱਜਕੱਲ੍ਹ, ਔਰ ਗ੍ਰੇ ਦਾ ਬਲੂ ਦਾ ਕੰਬੀਨੇਸ਼ਨ ਤਿਆਰ ਕਰ ਰਹੇ ਆ ਔਰ ਵਾਈਟ ਦਾ ਦੇ ਨਾਲ ਕੱਲੀ ਇੱਕ ਡਿਫਰੈਂਟ ਕਲਰ ਹੋਰ ਇਹਨਾਂ ਕੋਲ ਆਇਆ ਔਰ ਉਹਦੀਆਂ ਵੀ ਕਿਚਨ ਕੈਬਨਟ ਤਿਆਰ ਹੋ ਰਹੀਆਂ। ਏ ਟੂ ਜ਼ੀ ਕਿਚਨ ਕੈਬਨਟ 416-720-7073 ਦੇ ਕਾਲ ਕੀਤੀ ਜਾ ਸਕਦੀ ਹੈ। ਇੱਕ ਗੱਲ ਹੋਰ ਆ, ਜਿਹੜੀ ਪੁਰਾਣੀ ਕਿਚਨ ਕੈਬਨਟ ਲੱਗੀ ਹੈ ਉਹ ਚੱਕ ਕੇ ਗਰਾਜ ਲਵਾ ਲਿਓ, ਭਾਅ ਜੀ ਕੋਈ ਪੈਸੇ ਐਕਸਟਰਾ ਚਾਰਜ ਨਹੀਂ ਕਰਨਗੇ। ਜੇ ਬੇਸਮੈਂਟ 'ਚ ਲਵਾਉਣੀ ਹੈ ਬੇਸਮੈਂਟ 'ਚ ਲਵਾ ਲਿਓ, ਗ੍ਰੇਨੇਡ ਦੇ ਕਾਊਂਟਰ ਟੌਪ ਲੱਗਦੇ ਆ, ਕੁਆਰਟਸ ਦੇ ਕਾਊਂਟਰ ਟੌਪ ਲੱਗਦੇ ਆ, ਨਵੀਆਂ ਟੂਟੀਆਂ ਨਵੇਂ ਸਿੰਕ ਦੇ ਨਾਲ ਕਿਚਨ ਕੈਬਨਟ ਤੁਹਾਡੇ ਬਣਾਉਣ ਵਾਸਤੇ ਨੰਬਰ 1 ਇਸ ਵੇਲੇ ਕੰਪਨੀ ਆ ਬ੍ਰੈਂਪਟਨ ਦੇ ਵਿੱਚ ਲੀਡ ਕਰ ਰਹੀ ਹੈ। ਏ ਟੂ ਜ਼ੀ ਕਿਚਨ ਕੈਬਨਟ 416-720-7073 ਦੇ ਕਾਲ ਕੀਤੀ ਜਾ ਸਕਦੀ ਹੈ। ਵਿਧੀ ਛਾਬੜਾ ਜੀ, ਕੈਸੇ ਹੋ ਆਪ?
1: ਠੀਕ, ਸਤਿ ਸ਼੍ਰੀ ਅਕਾਲ ਸਰ ਜੀ, ਬਿਲਕੁਲ ਠੀਕ ਠਾਕ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਉੱਥੇ।
0: ਫਰਾਈਡੇ, ਅੱਜ ਫਰਾਈਡੇ ਆ ਔਰ ਤੁਹਾਨੂੰ ਅਸੀਂ ਤਦ ਸੱਦਿਆ ਫਰਾਈਡੇ ਵਾਲੇ ਦਿਨ ਕਿ ਤੁਸੀਂ ਵੀਕਐਂਡ ਤੇ ਜਾ ਕੇ ਜਿਹੜੇ ਫੈਮਿਲੀ ਦੀ ਇੰਸ਼ੋਰੈਂਸ ਕਰਾਉਣੀ ਆ, ਤੁਸੀਂ ਇਹ ਨਾ ਸੋਚਿਆ ਕਰੋ ਕਿ ਤੁਸੀਂ ਘੁੰਮਣ ਜਾਣਾ ਇਕੱਲਿਆਂ ਨੇ।
1: ਮੈਂ ਬਿਲਕੁਲ ਇੰਜ ਨਹੀਂ ਸੋਚਦੀ, ਸਾਰੇ ਵੀਕਐਂਡਸ ਮੈਂ ਕੰਮ ਕਰਦੀ ਹਾਂ।
0: ਤੁਸੀਂ ਜਾ ਕੇ ਸਾਰਾ ਕੰਮ ਕਰਨਾ ਹੈਗਾ, ਬਹੁਤ ਘੁੰਮਣ ਦੇ ਸ਼ੌਕੀਨ ਆ, ਨਹੀਂ ਤੁਹਾਨੂੰ ਅਸੀਂ ਨਹੀਂ ਘੁੰਮ ਦੇਣਾ ਇਸ ਵੀਕਐਂਡ ਦੇ। ਤੁਸੀਂ ਫੈਮਿਲੀ ਦੇ ਘਰਾਂ ਵਿੱਚ ਜਾ ਕੇ ਜਾਂ ਤੁਸੀਂ ਉਹਨਾਂ ਨੂੰ ਆਪਣੇ ਆਫਿਸ ਬੁਲਾ ਕੇ, ਬਹੁਤ ਫੈਮਿਲੀਜ਼ ਵਿਜ਼ਟਰ ਦੇ ਪੇਰੈਂਟਸ ਇੰਡੀਆ ਤੋਂ ਆ ਰਹੇ ਆ, ਪਾਕਿਸਤਾਨ ਤੋਂ ਆ ਰਹੇ ਆ, ਬਹੁਤਿਆਂ ਨੂੰ ਸੁਪਰ ਵੀਜ਼ੇ ਵਾਸਤੇ ਇੰਸ਼ੋਰੈਂਸ ਚਾਹੀਦੀ ਹੋਣੀ ਹੈ, ਉਹਨਾਂ ਦੇ ਜ਼ਿੰਮੇਵਾਰੀ ਸਾਰੀ ਤੁਹਾਡੀ ਆ।
1: ਮੈਨੂੰ ਬਿਲਕੁਲ ਪਤਾ ਹੈ ਇਸ ਚੀਜ਼ ਦਾ, ਬਿਲਕੁਲ ਚੇਤਾ, 9-9 ਵਜੇ ਤੱਕ 10-10 ਵਜੇ ਤੱਕ ਕੰਮ ਹੋ ਰਿਹਾ, ਕੋਈ ਇੰਜ ਗੱਲ ਨਹੀਂ ਹੈ, ਪੂਰੇ ਵੀਕਐਂਡਸ ਕੰਮ ਹੁੰਦਾ ਹੈ। ਡੋਂਟ, ਜਿੰਨੇ ਵੀ ਸੁਣ ਰਹੇ ਹੋ, ਅਗਰ ਮੈਨੂੰ ਤੁਹਾਡੇ ਕੋਲ ਵੀਕਐਂਡ ਟਾਈਮ ਹੈ, ਸੰਡੇ ਸੈਟਰਡੇ ਡਸ ਨਾਟ ਮੈਟਰ,
0: ਆਈ
1: ਐਮ ਅਵੇਲੇਬਲ।
0: ਚਲੋ, ਨੰਬਰ ਕਿਹੜੇ ਨੰਬਰ ਤੇ ਤੁਹਾਨੂੰ ਸਭ ਤੋਂ ਪਹਿਲਾਂ ਕਾਲ ਕੀਤੀ ਜਾ
1: ਸਕਦੀ ਹੈ? ਬਿਲਕੁਲ 416-524-3535 ਮੇਰਾ ਨੰਬਰ ਹੈ, 416-524-3535।
0: ਵੈਰੀ ਗੁੱਡ। ਅੱਜ ਜਿਵੇਂ ਮੈਂ ਦੱਸਿਆ ਕਿ ਵਿਜ਼ਟਰ ਜਾਂ ਸੁਪਰਵਾਈਜ਼ਰ ਬਾਰੇ ਸਭ ਤੋਂ ਪਹਿਲਾਂ ਕਲੀਅਰ ਕਰੋ, ਉਸ ਤੋਂ ਬਾਅਦ ਅੱਗੇ ਆਪਾਂ ਚੱਲਾਂਗੇ।
1: ਬਿਲਕੁਲ, ਅੱਜ ਉਸ ਕਲੀਅਰ ਕਰਦੇ ਹਾਂ ਵਿਜ਼ਟਰ ਸੁਪਰਵਾਈਜ਼ਰ ਬਾਰੇ, ਬਟ ਉਹਦੇ ਬਾਅਦ ਤੁਸੀਂ ਮੇਰੇ ਤੋਂ ਜ਼ਰੂਰ ਪੁੱਛਣਾ, ਕਿਉਂਕਿ ਅੱਜ ਮੈਂ ਸੋਚ ਕੇ ਆਈ ਸੀਗੀ ਥੋੜ੍ਹੀ ਇਨਵੈਸਟਮੈਂਟ ਬਾਰੇ ਗੱਲ ਕਰਾਂ, ਅਤੇ ਇਨਵੈਸਟਮੈਂਟ ਬਾਰੇ ਵੀ ਸਟੇ ਟਿਊਨ, ਅਗਰ ਜਿੰਨੇ ਵੀ ਸੁਣ ਰਹੇ ਨੇ ਅੱਗੇ ਜਦੋਂ ਹਰਜੀਤ ਜੀ ਮੈਨੂੰ ਟਾਈਮ ਦੇਣਾ ਤੁਸੀਂ, ਅਤੇ ਮੈਂ ਇਨਵੈਸਟਮੈਂਟ ਬਾਰੇ ਵੀ ਗੱਲ ਕਰਾਂਗੀ। ਲੇਕਿਨ ਸੁਪਰਵੀਜ਼ਾ ਵਿਜ਼ਟਰ ਬਾਰੇ ਪਹਿਲਾਂ ਹੀ ਗੱਲ ਕਰ ਲੈਂਦੀ ਹਾਂ। ਜਿਹੜੇ ਵੀ ਪੇਰੈਂਟਸ ਸੁਪਰਵੀਜ਼ਾ 'ਤੇ ਆ ਰਹੇ ਨੇ, ਸੁਪਰਵੀਜ਼ਾ ਇੰਸ਼ੋਰੈਂਸ ਮੈਂਡੇਟੋਰੀ ਹੁੰਦੀ ਹੈ। ਤੁਸੀਂ ਸੁਪਰਵੀਜ਼ਾ ਇੰਸ਼ੋਰੈਂਸ ਦੇ ਅੰਦਰ ਦੋ ਤਰੀਕੇ ਦੇ ਪਲਾਨ ਨੇ, ਇੱਕ ਐਨੂਅਲ ਪਲਾਨ ਹੈ ਅਤੇ ਇੱਕ ਮੰਥਲੀ ਪਲਾਨ ਹੈ। ਅਗਰ ਤੁਸੀਂ ਐਪਲੀਕੇਸ਼ਨ ਪਾ ਰਹੇ ਹੋ ਆਪਣੇ ਪੇਰੈਂਟਸ ਦੀ, ਤਾਂ ਤੁਹਾਨੂੰ ਇੰਸ਼ੋਰੈਂਸ ਕੌਨਫਰਮੇਸ਼ਨ ਉਸ ਟਾਈਮ ਚਾਹੀਦੀ ਹੈ। ਅਤੇ ਬਹੁਤ ਵਾਰੀ ਕੁਐਸਚਨ ਆਉਂਦਾ ਜੀ ਜੀ ਕਿ ਅਸੀਂ ਸਿਰਫ ਉਹਨੇ ਐਪਲੀਕੇਸ਼ਨ ਪਾ ਰਹੇ ਹਾਂ, ਸਾਨੂੰ ਪਤਾ ਨਹੀਂ ਹੈ ਸਾਡੇ ਪੇਰੈਂਟਸ ਨੇ ਆਉਣਾ ਕਦੋਂ ਹੈ। ਸੋ ਉਸ ਟਾਈਮ ਅਸੀਂ ਕੀ ਕਰਦੇ ਹਾਂ, ਉਸ ਟਾਈਮ ਸਾਨੂੰ ਜਦੋਂ ਇਹਦੀ ਗੱਲ ਆਉਂਦੀ ਹੈ ਐਪਲੀਕੇਸ਼ਨ ਦੀ, ਤਾਂ ਸਾਨੂੰ ਸਿਰਫ ਡੇਟ ਆਫ ਅਰਾਈਵਲ ਚਾਹੀਦਾ ਹੁੰਦਾ, ਕਿਉਂਕਿ ਐਪਲੀਕੇਸ਼ਨ ਦੇ ਵਿੱਚ ਤੁਸੀਂ ਇਹ ਜ਼ਰੂਰ ਲਿਖਣਾ ਹੈ ਕਿ ਮੈਂ ਆਪਣੇ ਪੇਰੈਂਟਸ ਨੂੰ ਇਸ ਟਾਈਮ ਸੱਦ ਰਿਹਾ, ਰਾਈਟ। ਮੈਨੂੰ ਵੀ ਉਹੀ ਸੇਮ ਡੇਟ ਚਾਹੀਦੀ ਹੁੰਦੀ ਹੈ ਕਿ ਤੁਸੀਂ ਕਦੋਂ ਬੁਲਾ ਰਹੇ ਹੋ। ਤੁਸੀਂ ਵੀ ਨਹੀਂ ਫਿਕਰ ਕਰਨੀ ਕਿ ਅਗਰ ਤੁਹਾਡੇ ਪੇਰੈਂਟਸ ਨੇ ਅਗਲੇ ਸਾਲ ਆਉਣਾ ਹੈ ਜਾਂ 6 ਮਹੀਨੇ ਬਾਅਦ ਆਉਣਾ ਹੈ। ਸੋ ਵੀ ਆਰ ਦੇਅਰ ਟੂ ਪ੍ਰੋਵਾਈਡ ਯੂ ਸਰਵਿਸ ਕਿ ਅਸੀਂ ਉਹ ਡੇਟ ਚੇਂਜ ਕਰਦੇ ਹਾਂ ਤੁਹਾਡੇ ਲਈ, ਅਸੀਂ ਪੂਰਾ ਫੋਲੋ ਅਪ ਕਰਦੇ ਹਾਂ ਤੁਹਾਡੇ ਕੋਲੋਂ ਕਿ ਤੁਹਾਡੇ ਪੇਰੈਂਟਸ ਨੇ ਕਦੋਂ ਆਉਣਾ। ਹੁਣ ਐਨੂਅਲ ਪਲਾਨ ਦੇ ਅੰਦਰ ਮੈਂ ਗੱਲ ਕਰ ਰਹੀ ਸੀਗੀ, 12 ਮੰਥਸ ਦਾ ਐਨੂਅਲ ਪਲਾਨ ਹੁੰਦਾ, ਉਹ ਐਨੂਅਲ ਪਲਾਨਸ $1200 ਤੋਂ ਸ਼ੁਰੂ ਹੋ ਜਾਂਦਾ ਅਗਰ ਤੁਹਾਡੇ ਪੇਰੈਂਟਸ ਦੀ ਏਜ 50-55 ਦੇ ਵਿੱਚ ਹੈ। ਅਗਰ ਤੁਹਾਡੇ ਪੇਰੈਂਟਸ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ, ਤਾਂ ਉਹੀ ਪਲਾਨ ਜਿਹੜਾ ਹੈ ਉਹ $1600 ਤੇ ਸ਼ੁਰੂ ਹੋ ਜਾਂਦਾ, ਇਹ ਐਨੂਅਲ ਪਲਾਨ ਹੈ,
0: ਠੀਕ ਹੈ।
1: ਨਾਓ ਇਹਦੇ ਵਿੱਚ ਮੰਥਲੀ ਪਲਾਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਤੁਹਾਨੂੰ ਫਸਟ ਅਤੇ ਲਾਸਟ ਮੰਥ ਦੀ ਪੇਮੈਂਟ ਦੇਣੀ ਪੈਂਦੀ ਹੈ, ਨਾਲ ਨਾਲ ਪਾਲਿਸੀ ਫੀਸ ਜਿਹੜੀ ਹੈ ਕੰਪਨੀ ਲੈਂਦੀ ਹੈ। ਹੁਣ ਪੇਰੈਂਟਸ ਦਾ ਵੀਜ਼ਾ ਮੈਜੋਰਟੀ ਆਫ ਦਾ ਟਾਈਮ ਵੀਜ਼ਾ ਜਿਹੜਾ ਉਹ ਲੱਗਦਾ ਹੀ ਹੈ, ਕਿਉਂਕਿ ਬਹੁਤ ਹੀ ਜ਼ਿਆਦਾ ਹੁਣ ਲੀਨੀਅੰਟ ਰੂਲਸ ਹੋ ਗਏ ਨੇ, ਸੁਪਰ ਵੀਜ਼ਾ ਦੇ ਅੰਦਰ ਇੰਨਾ ਕੋਈ ਪ੍ਰੋਬਲਮ ਨਹੀਂ ਹੋ ਰਿਹਾ। ਮੈਂ ਕਿਸੇ ਦਾ ਵੀ ਰੀਸੈਂਟਲੀ ਨਹੀਂ ਸੁਣਿਆ ਕਿ ਕਿਸੇ ਪੇਰੈਂਟਸ ਦਾ ਰਿਜੈਕਟ ਹੋ ਗਿਆ ਵੀਜ਼ਾ। ਇਨ ਕੇਸ ਹੋ ਜਾਂਦਾ ਹੈ, ਦੈਨ ਦਿਸ ਇਜ਼ ਗੋਇੰਗ ਟੂ ਬੀ ਰੀਫੰਡੇਬਲ ਫੁੱਲੀ ਟੂ ਯੂ। ਅਤੇ ਇਹਦੇ ਵਿੱਚ ਬਹੁਤ ਹੋਰ ਚੀਜ਼ਾਂ ਹੁੰਦੀਆਂ ਨੇ ਜਿਹੜਾ ਮੈਂ ਤੁਹਾਨੂੰ ਗਾਈਡ ਕਰਾਂਗੀ ਕਿ ਕੀ ਕਵਰ ਹੁੰਦਾ ਹੈ। ਹੋਸਪਿਟਲਾਈਜੇਸ਼ਨ ਕਵਰ ਹੈ, ਐਂਬੂਲੈਂਸ ਸਰਵਿਸਿਜ਼ ਕਵਰ ਹੈ, ਪ੍ਰਿਸਕ੍ਰਿਪਸ਼ਨ, ਐਨੀ ਸੋਰਟ ਆਫ ਡੈਂਟਲ ਐਮਰਜੈਂਸੀ, ਇਹ ਸਾਰਾ ਕੁਝ ਇਹਦੇ ਵਿੱਚ ਪਲਾਨ ਦੇ ਅੰਦਰ ਕਵਰ ਹੋ। ਹੁੰਦਾ ਨਾਲ ਦੇ ਨਾਲ ਤੁਹਾਨੂੰ ਫ੍ਰੀ ਡਾਕਟਰ ਕੌਂਸਲਟੇਸ਼ਨ ਵੀ ਤੁਸੀਂ ਲੈ ਸਕਦੇ ਹੋ ਇਸ ਪਲਾਨ ਦੇ ਅੰਦਰ ਵਿਚ ਇਜ਼ ਅਵੇਲੇਬਲ 24/7 ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਮੇਸ਼ਾ ਇੱਕ ਮੇਜਰ ਐਮਰਜੈਂਸੀ ਹੁੰਦੀ ਹੈ ਕਦੀ ਮਾਈਨਰ ਐਮਰਜੈਂਸੀ ਵੀ ਹੋ ਜਾਂਦੀ ਹੈ ਤੇ ਤੁਸੀਂ ਨਹੀਂ ਜਾਣਾ ਹਸਪਿਟਲ ਨਹੀਂ ਉੱਥੇ ਵੇਟ ਕਰਨੀ ਤੇ ਤੁਸੀਂ ਇਹ ਸਰਵਿਸ ਜਿਹੜੀ ਹੈ ਇਹ ਯੂਜ਼ ਕਰ ਸਕਦੇ ਹੋ ਇਹਦੇ ਨਾਲ ਨਾਲ ਪਾਲਿਸੀ ਦੇ ਅੰਦਰ ਅਗਰ ਤੁਹਾਡੇ ਪੇਰੈਂਟਸ ਇੱਥੇ ਨਹੀਂ 1 ਈਅਰ ਰਹਿ ਰਹੇ ਤੇ ਤੁਸੀਂ 6 ਮਹੀਨੇ ਜਾਂ 7 ਮਹੀਨੇ ਉਹਨਾਂ ਨੇ ਰਹਿਣਾ ਤੇ ਜਿੰਨਾ ਟਾਈਮ ਉਹਨਾਂ ਨੇ ਨਹੀਂ ਰਹਿਣਾ ਉਹ ਤੁਹਾਨੂੰ ਰੀਫੰਡ ਹੋ ਜਾਏਗਾ
0: ਮੈਂ ਬੜਾ ਜ਼ਰੂਰੀ ਇੱਥੇ ਦੱਸ ਦੇਣਾ ਵਿਧੀ ਛਾਬੜਾ ਜੀ ਤੁਹਾਡੇ ਵਾਸਤੇ ਹਾਜ਼ਰ ਹੈ ਔਰ ਵਿਧੀ ਜੀ ਦੇਖੋ ਟਿਊਜ਼ਡੇ ਵੀ ਆਉਂਦੇ ਆ ਹੁਣ ਫਰਾਈਡੇ ਵੀ ਆਉਂਦੇ ਆ ਇਹੀ ਰੀਜ਼ਨ ਆ ਕਿ ਤੁਸੀਂ ਵਿਧੀ ਛਾਬੜਾ ਜੀ ਨੂੰ ਪਿਆਰ ਕਰਦੇ ਹੋ ਔਰ ਇਹਨਾਂ ਦੀਆਂ ਜਿਹੜੀਆਂ ਕਿ ਸਰਵਿਸ ਤੋਂ ਤੁਸੀਂ ਫਾਇਦਾ ਲੈਂਦੇ ਹੋ ਦੇਖੋ ਕੰਮ ਕਰ ਹਰ ਬੰਦੇ ਨੇ ਕਰਨਾ ਹੈ ਅਸੀਂ ਵੀ ਕੰਮ ਕਰ ਰਹੇ ਹਾਂ ਤੁਸੀਂ ਵੀ ਕੰਮ ਕਰ ਰਹੇ ਹਾਂ ਜਿੰਨੀਆਂ ਸਾਡੀਆਂ ਫੈਮਿਲੀਜ਼ ਹੋਣੀਆਂ ਸਾਰੇ ਕੰਮ ਕਰ ਰਹੇ ਆ ਇਸ ਕੰਟਰੀ ਦੇ ਵਿੱਚ ਕੰਮ ਤੋਂ ਬਿਨਾਂ ਗੁਜ਼ਾਰਾ ਨਹੀਂ ਕਿਉਂਕਿ ਘਰ ਸਾਡੇ ਪੇਡ ਆਫ ਨਹੀਂ ਹੈਗੇ ਕਿਸੇ ਦੇ ਵੀ ਠੀਕ ਹੈ ਨਾ
1: ਬਿਲਕੁਲ
0: ਕੰਮ ਤਾਂ ਕਰਨਾ ਪੈਣਾ
1: ਜੀ ਬਿਲਕੁਲ
0: ਉੱਥੇ ਤਾਂ ਫਾਦਰ ਸਾਹਿਬ ਦੇ ਦਾਦਾ ਜੀ ਦੇ ਘਰ ਹੁੰਦੇ ਸੀ ਇਸ ਕਰਕੇ ਇੱਥੇ ਬੰਦੇ ਨੂੰ ਸਟ੍ਰੈਸ ਜ਼ਿਆਦੀ ਹੈ
1: ਸੱਚਾਈ ਹੈ
0: ਇਹ ਸੱਚੀ ਗੱਲ ਹੀ ਹੈ ਠੀਕ ਹੈ ਨਾ ਹੁਣ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਮੁੱਕਰਦੇ ਆ ਹਾਂ ਠੀਕ ਆ ਜੇ 100 ਬੰਦਾ ਸੁਣ ਰਿਹਾ 100 ਚੋਂ ਮੈਨੂੰ ਨਹੀਂ ਲੱਗਦਾ 100 ਬੰਦੇ ਦਾ ਘਰ 1000 ਦੇ ਚੋਂ ਕਦੇ 2-4 ਬੰਦੇ ਦੇ ਹੋਣਗੇ ਘਰ ਪੇਟ ਹੋਏ
1: ਮੈਜੋਰਿਟੀ ਜਿਹੜਾ ਹੈ 98% ਹੈ
0: ਹੈਗਾ
1: ਬਿਲਕੁਲ 98% ਨੇ ਬਿਲਕੁਲ ਘਰ ਪੇਡ ਆਫ ਨਹੀਂ ਆ ਤੇ ਐਵਰੀਬਡੀ ਇਜ਼ ਔਨ ਮੋਰਗੇਜ ਅਗਰ ਮੋਰਗੇਜ ਨਹੀਂ ਹੈ ਤੇ ਉਹਦੇ ਨਾਲ ਨਾਲ ਕੋਈ ਇਨਵੈਸਟਮੈਂਟ ਪ੍ਰਾਪਰਟੀ ਚੱਲ ਰਹੀ ਹੈ ਜਿਹਦੇ ਵਿੱਚ ਤੁਹਾਡੀ ਮੋਰਗੇਜ ਚੱਲ ਰਹੀ ਹੈ
0: ਇਹ ਬੜਾ ਜ਼ਰੂਰੀ ਹੈ ਔਰ ਤੁਸੀਂ ਵਿਧੀ ਛਾਬੜਾ ਨੂੰ ਮਿਲੋ ਔਰ ਮੈਂ ਸਮਝਦਾ ਕਿ ਵਿਧੀ ਛਾਬੜਾ ਜੀ ਇੱਕ ਬੜੇ ਐਕਸਪਰਟਸ ਆਪਣੇ ਕੰਮ ਨੂੰ ਲੈ ਕੇ ਬੜੇ ਡੈਡੀਕੇਟਡ ਆ ਔਰ ਤੁਸੀਂ ਇਹਨਾਂ ਨੂੰ ਮਿਲ ਸਕਦੇ ਆ ਇਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ ਦਿਓ ਜੀ ਨੰਬਰ ਦੁਬਾਰਾ
1: ਇੱਕ ਵਾਰੀ ਬਿਲਕੁਲ 416-524-3535 416-524-3535
0: ਲਓ ਜੀ ਮੈਂ ਵਿਧੀ ਛਾਬੜੇ ਦਾ ਮੈਸੇਜ ਵੀ ਲਾ ਰਿਹਾ ਔਰ ਤੁਸੀਂ ਨੰਬਰ ਜੇ ਨਹੀਂ ਨੋਟ ਕੀਤਾ ਇੱਥੋਂ ਨੰਬਰ ਵੀ ਨੋਟ ਕਰ ਲਓ ਵੀਕਐਂਡ ਆ ਗਿਆ ਜੇ ਸਪੋਜ਼ ਕਰੋ ਵਿਧੀ ਜੀ ਬਹੁਤ ਸਾਡੀਆਂ ਫੈਮਿਲੀ ਸੁਣ ਰਹੀਆਂ ਹੋਣੀਆਂ ਜਿਨ੍ਹਾਂ ਨੇ ਅੱਜ ਇੰਡੀਆ ਤੋਂ ਉੱਥੋਂ ਸਵੇਰੇ ਚੜ੍ਹਨਾ ਹਾਲੇ ਪੇਰੈਂਟਸ ਨੇ
1: ਬਿਲਕੁਲ
0: ਉਹਨਾਂ ਨੇ ਹਾਲੇ ਵਿਜ਼ਟਰ ਇੰਸ਼ੋਰੈਂਸ ਜਾਂ ਜਿਹੜੀ ਕਹਿੰਦੇ ਹੁੰਦੇ ਟਰੈਵਲ ਇੰਸ਼ੋਰੈਂਸ ਨਹੀਂ ਲਈ ਉਹ ਹੁਣ ਤੁਹਾਡੇ ਕੋਲ ਲੈ ਸਕਦਾ
1: ਬਿਲਕੁਲ ਲੈ ਸਕਦਾ
0: ਕਿਉਂਕਿ ਹਾਲੇ ਤਾਂ ਉੱਥੇ ਟਾਈਮ ਕਿੰਨਾ ਹੋਇਆ ਹਾਲੇ ਇੰਡੀਆ ਇੱਥੇ ਟਾਈਮ 9 ਵਜੇ ਉੱਥੇ
1: ਬਿਲਕੁਲ
0: ਤੇ ਫਲਾਈਟ ਹੁੰਦੀ 2:30-3 ਵਜੇ ਦੀ
1: ਹਾਂਜੀ ਬਿਲਕੁਲ ਬਿਲਕੁਲ ਇਹ ਬਹੁਤ ਵਧੀਆ ਤੁਸੀਂ ਮੈਸੇਜ ਦੇ ਰਹੇ ਹੋ ਐਂਡ ਆਈ ਅਪਰੀਸ਼ੀਏਟ ਤੁਸੀਂ ਇਹ ਮੈਸੇਜ ਦੇ ਰਹੇ ਹੋ ਕਿਉਂਕਿ ਸਮ ਮੋਸਟ ਆਫ ਦ ਟਾਈਮਸ ਮੈਂ ਦੇਖਿਆ ਅਸੀਂ ਭੁੱਲ ਜਾਂਦੇ ਹਾਂ ਜਾਂ ਸਾਨੂੰ ਰਿਅਲਾਈਜ਼ ਹੀ ਨਹੀਂ ਹੁੰਦਾ ਅਗਰ ਤੁਹਾਨੂੰ ਹੁਣੇ ਵੀ ਰਿਅਲਾਈਜ਼ ਨਹੀਂ ਹੈ ਤਾਂ ਇਹ ਚੀਜ਼ ਸੋਚ ਕੇ ਦੇਖੋ ਇੱਥੇ ਤੁਹਾਡੇ ਪੇਰੈਂਟਸ ਦੇ ਕੋਲੋਂ ਕੋਈ ਹੈਲਥ ਕਾਰਡ ਨਹੀਂ ਹੈ ਤੁਹਾਨੂੰ ਹੀ ਫਾਈਨੈਂਸ਼ੀਅਲ ਕਰਾਂਚ ਆਉਣਾ ਹੈ ਅਗਰ ਉਹਨੂੰ ਇੱਥੇ ਕੁਛ ਹੋ ਜਾਂਦਾ
0: ਨਾ ਇਹਦੇ 'ਚ ਮੇਰਾ ਫਾਇਦਾ ਹੋਣਾ ਨਾ ਵਿਧੀ ਛਾਬੜਾ ਫਾਇਦਾ ਹੋਣਾ
1: ਜੀ ਬਿਲਕੁਲ
0: ਇਹਦੇ 'ਚ ਫਾਇਦਾ ਕਿਹਦਾ ਹੋਣਾ ਬੈਨੀਫਿਟ ਕਿਹਨੂੰ ਮਿਲਣੇ ਆ ਤੁਹਾਨੂੰ ਆਪਣੇ ਪੇਰੈਂਟਸ ਨੂੰ ਮਿਲਣੇ ਆ ਜਿਹੜੇ ਬੱਚੇ ਉਹਨਾਂ ਦੇ ਸੁਣ ਰਹੇ ਆ ਔਰ ਉਹਨਾਂ ਨੂੰ ਮਿਲਣੇ ਆ ਇਹ ਬੜੀ ਕਮਾਲ ਦੀ ਗੱਲ ਆ ਮੇਰੇ ਇੱਕਦਮ ਦਿਮਾਗ 'ਚ ਗੱਲ ਆਈ ਕਿਉਂਕਿ ਫਲਾਈਟਸ ਮੋਸਟਲੀ ਉੱਥੋਂ ਅਰਲੀ ਮਾਰਨਿੰਗ ਹੀ ਹੁੰਦੀਆਂ 2:30-3 ਵਜੇ 4 ਵਜੇ ਫਲਾਈਟਸ ਹੁੰਦੀਆਂ ਹਲੇ ਉਹ 9:30 ਹੋਏ ਆ ਬਿਫੋਰ ਜਦੋਂ ਉਹਨਾਂ ਨੇ ਜਹਾਜ਼ ਦੇ ਵਿੱਚ ਬੈਠਣਾ ਹੈ ਜਿੰਨੀ ਦੇਰ ਤੱਕ ਉੱਥੋਂ ਜਹਾਜ਼ ਚੱਲਦਾ ਨਹੀਂ ਉਨੀ ਦੇਰ ਤੁਹਾਡੀ ਇੰਸ਼ੋਰੈਂਸ ਉੱਥੇ ਪਹੁੰਚ ਜਾਣੀ ਹੈ ਤੁਹਾਡੇ ਕੋਲ ਹੈਗੀ ਗੱਲ ਤਾਂ ਇੱਕੋ ਹੀ ਆ ਈਮੇਲ ਤੁਹਾਨੂੰ
1: ਆਈ ਗੱਲ ਹੈ ਪਾਲਿਸੀ ਕਨਫਰਮੇਸ਼ਨ ਤੁਹਾਨੂੰ ਹੀ ਪਹੁੰਚਣੀ ਈਮੇਲ ਤੇ ਤੁਹਾਡੇ ਕੋਲੋਂ ਹੈ
0: ਕਿਉਂਕਿ ਜੇ ਕੱਲ ਨੂੰ ਕੋਈ ਇਸ਼ੂ ਆਉਂਦਾ ਜਾਂ ਕੋਈ ਰਸਤੇ 'ਚ ਵੀ ਇਸ਼ੂ ਆਉਂਦਾ ਤੁਹਾਡੇ ਉਹਦਾ ਪਰੂਫ ਹੈਗੇ ਨਾ ਵੀ ਅਸੀਂ ਇੰਸ਼ੋਰੈਂਸ ਉਹਦੀ ਕਰਾਈ ਹੋਈ ਨੰਬਰ ਦਿਓ ਆਪਣਾ ਕਿਹੜੇ ਨੰਬਰ ਤੇ ਕਾਲ
1: 416-524-3535 ਮੇਰਾ ਨੰਬਰ ਹੈ 416-524-3535
0: ਤੁਸੀਂ ਉਹਨਾਂ ਨੂੰ ਨਾ ਹੁਣ ਇਹ ਨਾ ਕਹੀਓ ਆਫਿਸ ਆ ਜਾਓ ਉਹਨਾਂ ਦੀ ਇੱਥੇ ਕਰ ਦਈਓ ਇੰਸ਼ੋਰੈਂਸ ਕਈ ਵਾਰੀ ਬੰਦਾ ਕੰਮ
1: ਮੈਂ ਸੁਪਰਵਾਈਜ਼ਰ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਲਈ ਤੁਹਾਨੂੰ ਬਿਲਕੁਲ ਆਫਿਸ ਨਹੀਂ ਆਣਾ ਮੈਂ ਤੁਹਾਡੀ ਫੋਨ ਤੇ ਹੀ ਤੁਹਾਨੂੰ ਪੂਰਾ ਗਾਈਡ ਕਰਕੇ ਇੰਸ਼ੋਰੈਂਸ ਕਰਨੀ ਆ ਉਹਦੇ ਲਈ ਬਿਲਕੁਲ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਆਫਿਸ
0: ਕਿਉਂਕਿ ਤੁਹਾਨੂੰ ਜੇ ਹੁਣ ਬੰਦਾ 12 ਵਜੇ ਜਾਂ ਹੁਣ ਤੁਹਾਨੂੰ ਕੋਈ ਕਾਲ ਕਰ ਰਿਹਾ ਕੋਈ ਮੈਸੇਜ ਛੱਡ ਰਿਹਾ ਤੇ ਤੁਸੀਂ ਉਹਨਾਂ ਨੂੰ ਪਲੀਜ਼ ਫੋਨ ਤੇ ਹੀ ਉਹਨਾਂ ਦੀ ਈਮੇਲ ਤੇ ਭੇਜ ਦਿਓ ਠੀਕ ਹੈ
1: ਬਿਲਕੁਲ
0: ਨੰਬਰ ਦਿਓ ਦੁਬਾਰਾ ਇੱਕ ਵਾਰੀ
1: ਜੀ ਬਿਲਕੁਲ 416-524-3535 ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ

0: फर्स्ट या सेकंड मॉर्गेज या रीफाइनेंस करवाना चाहते हो तब तो सीधे अपनी गड्डी मोड़ो 1200 डेरी रोड ईस्ट यूनिट 22 मिसिसागा 416-104-2015 416-804-2015
1: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
2: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
1: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
3: जी ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ ਇਹ ਸ਼ੈਲ ਗੈਸ ਸਟੇਸ਼ਨ ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ ਇਹਦੇ ਚ ਟਨਲ ਕਾਰਵਾਸ਼ ਹੀ ਗਏ ਚਾਰ ਕੋਇਨ ਕਾਰਵਾਸ਼ ਹੀ ਗਏ ਨੇ ਇਹ ਚ ਕੋਇਨ ਲਾਂਡਰੀ ਹੀ ਜੇ ਇਹ ਚ ਤਿੰਨ ਯੂਨਿਟ ਹੀ ਗਏ ਨੇ ਜਿਹੜੇ ਰੈਂਟਲ ਨੇ 3 ਬੈਡਰੂਮ ਅਪਾਰਟਮੈਂਟ ਹੀ ਗਾ ਟੇਕ ਆਊਟ ਰੈਸਟੋਰੈਂਟ ਹੀ ਗਾ ਯੂ ਨੇਮ ਇਟ ਬਿਊਟੀਫੁਲ ਲੋਕੇਸ਼ਨ 1.2 ਏਕੜ ਲੋਟ ਹੀ ਹੈ ਕੁਆਥਰਾ ਲੇਕ ਦੇ ਏਰੀਆ ਚ ਹੀ ਗਾਵੇ ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449 ਹਸੀਬ ਸ਼ੇਖ 647-988-4449 ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ
4: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
5: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2888
6: Toronto's number one station, AM 530.
7: Punjabi Vrata!
8: Ek gal aankhan o bhi dar dar ke dar dar ke din katta tere baajo mar mar ke mar mar ke soniye ni dil patte lena tera dil dass dengi ke nahi
9: oh ho ho ho

0: ਲਓ ਜੀ ਗੱਲਾਂ ਬਾਤਾਂ ਸਿਲਸਿਲਾ ਤੁਹਾਡੇ ਨਾਲ ਬਿਲਕੁਲ ਇਸ ਤਰ੍ਹਾਂ ਜਾਰੀ ਚੱਲ ਰਿਹਾ ਹੈ। ਪ੍ਰੋਗਰਾਮ ਤੁਸੀਂ ਪੰਜਾਬੀ ਵਿਰਸਾ ਨਾਲ ਜੁੜੇ ਹੈ, ਫਰਾਈਡੇ ਦਿਨ ਹੈ, ਡਾਕਟਰ ਕੁਮਾਰ ਨੂੰ ਤੁਸੀਂ ਕਾਲ ਕਰਨੀ ਹੈ। ਕੋਈ ਵੀ ਤਰ੍ਹਾਂ ਦੇ ਜਿਹੜੇ ਸਾਡੇ ਕਈ ਵੀਰ ਡਰਿੰਕਸ ਜ਼ਿਆਦੀਆਂ ਕਰਦੇ ਆ, ਸ਼ਰਾਬ ਜ਼ਿਆਦਾ ਪੀਂਦੇ ਆ, ਉਹਨਾਂ ਦੀ ਸ਼ਰਾਬ ਕਿਵੇਂ ਛਡਾਉਣੀ ਆ ਡਾਕਟਰ ਕੁਮਾਰ ਨੂੰ ਪਤਾ। ਔਰ ਕਈ ਵਾਰੀ ਸਾਡੇ ਬਜ਼ੁਰਗ ਹੋ ਜਾਂਦੇ ਆ, ਸਾਡੇ ਸਾਡੇ ਮੋਢੇ ਗੋਡੇ ਦੁਖਦੇ ਹੁੰਦੇ ਆ, ਡਾਕਟਰ ਕੁਮਾਰ ਤੁਹਾਡੇ ਵਾਸਤੇ ਹਾਜ਼ਰ ਹੈ। ਔਰ ਤੁਸੀਂ ਵੀ ਡਾਕਟਰ ਕੁਮਾਰ ਦਾ ਨੰਬਰ ਤੁਸੀਂ ਨੋਟ ਕਰ ਲਓ, ਜੇ ਕੋਈ ਵੀ ਦੇਸੀ ਦਵਾਈ ਲੈਣੀ ਹੈ ਤੇ ਡਾਕਟਰ ਕੁਮਾਰ ਤੁਹਾਡੇ ਵਾਸਤੇ ਹਾਜ਼ਰ ਹੈ। ਅੱਜ ਫਰਾਈਡੇ ਹੈ ਔਰ ਬਹੁਤਿਆਂ ਨੂੰ ਲੋੜ ਪੈਂਦੀ ਹੈ ਫਰਾਈਡੇ ਦਿਨ ਡਾਕਟਰ ਕੁਮਾਰ ਦੀ। 416-425-0138 ਦੇ ਕਾਲ ਦੀ ਜਾ ਸਕਦੀ ਹੈ, 416-425-0138 ਦੇ ਕਾਲ ਕਰ ਲਿਓ। ਡਾਕਟਰ ਕੁਮਾਰ ਤੁਹਾਡੇ ਵਾਸਤੇ ਬਹੁਤ ਲੰਬੇ ਅਰਸੇ ਤੋਂ ਸੇਵਾਵਾਂ ਦੇ ਰਹੇ ਹੈ। ਗ੍ਰੇਟਰ ਪੰਜਾਬ ਪਲਾਜ਼ਾ ਜਿੱਥੇ ਕਿ ਮਾਲ ਟੰਗੂਰੂ ਘਰ ਦੇ ਬਿਲਕੁਲ ਨਾਲ ਹੈ, ਉੱਥੇ ਇਹਨਾਂ ਦਾ ਆਫਿਸ ਹੈ। ਡਾਕਟਰ ਕੁਮਾਰ ਤੁਹਾਡੇ ਵਾਸਤੇ ਹਾਜ਼ਰ ਹੈ। 416-425-0138 ਦੇ ਕਾਲ ਕੀਤੀ ਜਾ ਸਕਦੀ ਹੈ। ਜੀ ਵਿਧੀ ਜੀ, ਹੋਰ ਕੀ ਕਹਿਣਾ ਚਾਹੋਗੇ ਪਲੀਜ਼?
1: ਜੀ ਇਨਵੈਸਟਮੈਂਟਸ ਦੇ ਬਾਰੇ ਅੱਜ ਗੱਲ ਕਰਾਂਗੀ। ਸਭ ਤੋਂ ਪਹਿਲਾਂ ਤਾਂ RESP ਬੱਚਿਆਂ ਦਾ ਰਜਿਸਟਰ ਐਜੂਕੇਸ਼ਨ ਸੇਵਿੰਗ ਪਲਾਨ
0: ਜੀ।
1: ਬਹੁਤ ਵਾਰੀ ਹੁੰਦਾ ਹੈ ਜੀ ਜੀ ਕਿ ਅਸੀਂ ਐਜ਼ ਪੇਰੈਂਟਸ ਸੋਚਦੇ ਰਹਿੰਦੇ ਹਾਂ ਕਿ ਹੁਣੇ ਤਾਂ ਬੱਚਾ ਛੋਟਾ ਹੈ, ਅਸੀਂ ਪਲਾਨ ਸਟਾਰਟ ਕਰ ਲਾਂਗੇ। ਅਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਅਸੀਂ ਗਲਤੀ ਕਰਦੇ ਹਾਂ ਇਹ ਸੋਚ ਕੇ, ਰੀਜ਼ਨ ਬੀਂਗ ਬਿਕੋਜ਼ ਟਾਈਮ ਇਜ਼ ਮਨੀ, ਰਾਈਟ? ਇਨਵੈਸਟਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਨਵੈਸਟਮੈਂਟ ਗਰੋ ਕਰਦੀ ਹੈ ਵਿਦ ਟਾਈਮ। ਜਿੰਨਾ ਚਿਰ ਤੁਸੀਂ ਵੇਟ ਕਰੋਗੇ ਉਨੇ ਚਿਰ ਤੁਹਾਡੀ ਇਨਵੈਸਟਮੈਂਟ ਦਾ ਜਿਹੜਾ ਵੈਲਿਊ ਹੈ, ਜਿਹੜੀ ਗਰੋਥ ਹੈ, ਉਹ ਘੱਟ ਹੁੰਦੀ ਜਾਂਦੀ ਹੈ। ਇਸੇ ਕਰਕੇ ਜਦੋਂ ਬੱਚਾ ਤੁਹਾਡਾ ਬੋਰਨ ਹੁੰਦਾ ਹੈ, ਉਸੇ ਟਾਈਮ ਹੀ ਤੁਸੀਂ RESP ਪਲਾਨ ਉਹਨਾਂ ਦਾ ਓਪਨ ਕਰਨਾ ਹੈ। ਬੱਚਾ ਦਾ ਜਦੋਂ ਬੋਰਨ ਹੁੰਦਾ ਹੈ, RESP ਪਲਾਨ $209 ਤੋਂ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਹੈ। ਇਹਦੇ ਵਿੱਚ ਤੁਹਾਨੂੰ 2500 ਜਿਹੜੀ ਹੈ ਉਹ ਐਨੂਅਲ ਕੰਟਰੀਬਿਊਸ਼ਨ ਕਰਨੀ ਪੈਂਦੀ ਹੈ ਐਵਰੀ ਈਅਰ, ਅਗਰ ਤੁਸੀਂ ਪੂਰੀ ਗ੍ਰਾਂਟਸ ਲੈਣੀ ਹੈ ਗਵਰਨਮੈਂਟ ਤੋਂ। ਇਹਦੇ ਅੰਦਰ ਗ੍ਰਾਂਟਸ ਵੀ ਮਿਲਦੀ ਹੈ ਗਵਰਨਮੈਂਟ ਤੋਂ, ਤੁਹਾਨੂੰ 20% ਗ੍ਰਾਂਟ ਮਿਲੇਗੀ, ਵਿਚ ਮੀਨਸ ਤੁਹਾਨੂੰ $2500 ਦੇ ਉੱਤੇ $500 ਗਵਰਨਮੈਂਟ ਨੇ ਹੋਰ ਦੇ ਦੇਣਾ। ਹੁਣ ਬਹੁਤ ਵਾਰੀ ਇਹ ਵੀ ਕੁਐਸਚਨ ਆਉਂਦਾ ਹੈ ਮੈਨੂੰ, ਪੇਰੈਂਟਸ ਪੁੱਛਦੇ ਨੇ ਅਸੀਂ ਕਿੱਥੋਂ ਬੇਸਿਕਲੀ ਪਲਾਨ ਸਟਾਰਟ ਕਰੀਏ। ਤੁਹਾਡੇ ਕੋਲੋਂ ਸਾਰੇ ਜਿੰਨੇ ਵੀ ਪੇਰੈਂਟਸ ਮੈਨੂੰ ਸੁਣ ਰਹੇ ਨੇ, ਤੁਹਾਡੇ ਕੋਲੋਂ ਚਾਈਲਡ ਬੈਨੀਫਿਟ ਆਉਂਦਾ। ਚਾਈਲਡ ਬੈਨੀਫਿਟ ਔਨ ਐਨ ਐਵਰੇਜ $600 ਆਉਂਦਾ ਇੱਕ ਫੈਮਿਲੀ ਨੂੰ,
0: ਠੀਕ ਹੈ?
1: ਹੁਣ ਉਹ $600 ਦੇ ਅੰਦਰ ਸਭ ਤੋਂ ਪਹਿਲਾਂ ਤੁਸੀਂ $209 ਜਿਹੜੇ ਨੇ ਆਪਣੇ ਬੱਚੇ ਦੀ RESP ਦੇ ਅੰਦਰ ਪਾਉਣੇ ਨੇ। ਇਹਦੇ ਅੰਦਰ ਵੀ ਤੁਸੀਂ RESP ਦੇ ਅੰਦਰ ਪਾਉਂਦੇ ਹੋ ਤੇ ਗਵਰਨਮੈਂਟ ਹੋਰ ਜਿਹੜਾ ਹੈ ਉਹਦੇ ਉੱਤੇ ਗ੍ਰਾਂਟ ਦੇ ਰਹੀ ਹੈ, ਜਿਹੜਾ ਹੈ $500। ਹੁਣ ਇਹ ਕੰਪਾਊਂਡਿੰਗ ਇੰਟਰਸਟ ਦੀ ਜਿਹੜੀ ਪਾਵਰ ਹੈ ਇਹਦੇ ਵਿੱਚ ਕੰਮ ਕਰਦੀ ਹੈ, ਬਿਕੋਜ਼ ਜਦੋਂ ਤੁਸੀਂ ਪੈਸੇ ਪਾਉਂਦੇ ਹੋ ਤੇ ਵਿਦ ਕੰਪਾਊਂਡਿੰਗ ਇੰਟਰਸਟ ਜਿਹੜਾ ਹੈ ਪੈਸਾ ਗਰੋ ਕਰਦਾ,
0: ਠੀਕ ਹੈ?
1: ਹੁਣ ਇਹੀ ਚੀਜ਼ ਤੁਸੀਂ ਆਪ ਸੋਚ ਕੇ ਦੇਖ ਲਓ ਕਿ ਅਗਰ ਤੁਸੀਂ ਨਿਊ ਬੋਰਨ ਬੱਚੇ ਦਾ ਨਹੀਂ ਓਪਨ ਕੀਤਾ RESP ਅਕਾਊਂਟ, ਤੁਸੀਂ ਉਹਦਾ ਅਕਾਊਂਟ ਹੁਣੇ ਵੀ ਵੇਟ ਕਰ ਰਹੇ ਹੋ, 5 ਸਾਲ ਬਾਅਦ ਕਰ ਲਾਂਗੇ, 6 ਸਾਲ ਬਾਅਦ ਕਰ ਲਾਂਗੇ, ਤੇ 5-6 ਸਾਲ ਦੀ ਗਰੋਥ ਜਿਹੜੀ ਆ ਉਹ ਤੁਹਾਡੀ ਨਹੀਂ ਪੂਰੀ ਹੋਣੀ, ਇਟ ਵਿਲ ਟੇਕ ਟਾਈਮ। ਤੇ ਦੂਜਾ, ਤੁਹਾਨੂੰ 5-6 ਸਾਲ ਤੱਕ ਜਿੰਨੀ ਵੀ ਤੁਸੀਂ ਗਵਰਨਮੈਂਟ ਦੇ ਗ੍ਰਾਂਟਸ ਜਿਹੜੇ ਮਿਸ ਕੀਤੇ ਨੇ ਉਹਨੂੰ ਗਵਰਨਮੈਂਟ ਗ੍ਰਾਂਟਸ ਨੂੰ ਲੈਣ ਲਈ ਤੁਹਾਨੂੰ ਇੰਨਾ ਜ਼ਿਆਦਾ ਕੰਟਰੀਬਿਊਸ਼ਨ ਜਿਹੜਾ ਹੈ ਉਹ ਕਰਨਾ ਪੈਣਾ,
0: ਠੀਕ ਹੈ?
1: ਤੇ ਇਹਦੇ ਤੋਂ ਬੈਟਰ ਹੈ ਕਿ ਤੁਸੀਂ ਜਦੋਂ ਵੀ ਚਾਈਲਡ ਬੈਨੀਫਿਟ ਤੁਹਾਡਾ ਆਉਂਦਾ $209 ਸਾਈਡ ਤੇ ਰੱਖ ਕੇ ਤੁਸੀਂ RESP ਪਲਾਨ ਸ਼ੁਰੂ ਕਰੋ। ਇਹਦੇ ਨਾਲ ਨਾਲ ਜਿਵੇਂ ਮੈਂ ਕਹਿ ਰਹੀ ਸੀ ਕਿ $600 ਐਵਰੇਜ ਹੈ, ਤੇ ਤੁਸੀਂ $250 ਜਿਹੜਾ ਹੈ ਉਹ ਮਿਲੀਨੀਅਰ ਬੇਬੀ ਪਲਾਨ ਦੇ ਅੰਦਰ ਪਾਓ। ਬਹੁਤ ਹੀ ਜ਼ਿਆਦਾ ਅਟਰੈਕਟਿਵ ਹੈ ਮਿਲੀਨੀਅਰ ਬੇਬੀ ਪਲਾਨ। ਲੋਕ ਮੈਨੂੰ ਪੁੱਛਦੇ ਨੇ ਕਿ ਮਿਲੀਨੀਅਰ ਬੇਬੀ ਦਾ ਕੀ ਮਤਲਬ ਹੋਇਆ। ਮਿਲੀਨੀਅਰ ਬੇਬੀ ਪਲਾਨ ਕੁਛ ਜਿਹੜਾ ਹੈ ਉਹ ਆਪਣੇ ਬੱਚੇ ਲਈ ਤੁਸੀਂ ਕਰਾ ਸਕਦੇ ਹੋ, ਜਿਹਦੇ ਵਿੱਚ ਤੁਹਾਡੇ ਬੱਚੇ ਦੇ ਕੋਲੋਂ ਕੈਸ਼ ਵੈਲਿਊ ਜਿਹੜੀ ਹੈ ਉਹ ਜਮ੍ਹਾਂ ਹੋ ਜਾਣੀ ਹੈ ਬਾਏ ਦਾ ਟਾਈਮ ਤੁਹਾਡਾ ਬੱਚਾ ਹੋਏਗਾ 60 ਈਅਰਸ ਓਲਡ। ਜਿਹੜੀ ਕੈਸ਼ ਵੈਲਿਊ ਹੈ ਦੈਟ ਇਜ਼ $1 million,
0: ਠੀਕ ਹੈ?
1: ਉਹ ਕਿਵੇਂ ਹੁੰਦੀ ਹੈ? ਅਗੈਨ ਇਟ ਵਰਕਸ ਵਿਦ ਟਾਈਮ। ਤੁਹਾਨੂੰ ਇਹ ਪਲਾਨ ਲੈਣਾ ਪੈਣਾ ਹੈ ਜਦੋਂ ਤੁਹਾਡਾ ਬੱਚਾ ਨਿਊ ਬੋਰਨ ਹੈ, ਤੇ 20 ਸਾਲ ਤੱਕ ਤੁਸੀਂ ਇਹ ਪਲਾਨ ਲਈ ਪ੍ਰੀਮੀਅਮ ਲਈ ਪੇ ਕਰਨਾ ਹੈ, ਤੇ ਨਾਲ ਨਾਲ ਤੁਹਾਡੀ ਕੈਸ਼ ਵੈਲਿਊ ਬੱਚੇ ਦੀ ਜਿਹੜੀ ਹੈ ਉਹ ਜਮ੍ਹਾਂ ਹੋ ਜਾਂਦੀ ਹੈ,
0: ਠੀਕ ਹੈ?
1: ਹੁਣ ਜ਼ਰੂਰੀ ਨਹੀਂ ਹੈ ਤੁਸੀਂ 60 ਸਾਲ ਤੱਕ ਵੇਟ ਕਰਨਾ, ਇਹ ਵੀ ਕੁਐਸਚਨ ਆਉਂਦਾ ਹੈ। ਤੁਸੀਂ ਆਪਣੇ ਬੱਚੇ ਦੀ ਕੋਈ ਬੱਚੇ ਨੇ ਕੋਈ ਬੜੇ ਹੋ ਕੇ ਬਿਜ਼ਨਸ ਖੋਲ੍ਹਣਾ ਹੈ ਜਾਂ ਬੱਚੇ ਦੀ ਵੈਡਿੰਗ ਲਈ ਤੁਸੀਂ ਇਹ ਪੈਸੇ ਯੂਜ਼ ਕਰ ਸਕਦੇ ਹੋ, ਬੱਚੇ ਨੂੰ ਤੁਸੀਂ ਕਿੱਥੇ ਬਾਹਰ ਭੇਜਣਾ ਕੈਨੇਡਾ ਤੋਂ ਬਾਹਰ, ਤੇ ਤੁਸੀਂ ਫਿਰ ਵੀ ਯੂਜ਼ ਕਰ ਸਕਦੇ ਹੋ। ਇਟ ਇਜ਼ ਔਨ ਯੂ ਕਿ ਤੁਸੀਂ ਕਦੋਂ ਯੂਜ਼ ਕਰਨਾ। ਇਹਦੇ ਨਾਲ ਨਾਲ ਤੁਹਾਡੇ ਹੋਰ ਜਿਹੜੇ ਚਾਈਲਡ ਬੈਨੀਫਿਟ ਦੇ ਪੈਸੇ ਬੱਚੇ ਤੁਸੀਂ ਆਪਣੇ ਆਪ ਉਹਨੂੰ TFSA ਦੇ ਅੰਦਰ ਇਨਵੈਸਟ ਕਰ ਸਕਦੇ ਹੋ। ਹੁਣ TFSA ਦੇ ਅੰਦਰ ਵੀ ਜਿਹੜਾ ਹੈ $7,000 ਦੀ ਲਿਮਿਟ ਹੈ, ਕੰਟਰੀਬਿਊਸ਼ਨ ਹੈ ਐਨੂਅਲ, ਤੁਸੀਂ ਉਹ ਪੈਸਾ ਇਨਵੈਸਟ ਕਰਕੇ ਆਪਣੇ ਲਈ ਵੀ ਯੂਜ਼ ਕਰ ਸਕਦੇ ਹੋ। ਸੋ ਮੇਕ ਯੂਜ਼ ਆਫ ਦ ਚਾਈਲਡ ਬੈਨੀਫਿਟ, ਉਹਨੂੰ ਕਿਵੇਂ ਸਟ੍ਰੈਟਜਾਈਜ਼ ਕਰਨਾ ਹੈ, ਕਿਵੇਂ ਉਹਨੂੰ ਕਸਟਮਾਈਜ਼ ਕਰਕੇ ਸਾਰੇ ਜਿਹੜੇ ਤੁਸੀਂ ਪਲਾਨਸ ਲੈਣੇ ਨੇ, ਤੁਸੀਂ ਇਹਦੇ ਲਈ ਮੈਨੂੰ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰ ਲਓ। ਇਸੇ ਵੀਕਐਂਡ ਮੈਂ ਤੁਹਾਨੂੰ ਅਪੁਆਇੰਟਮੈਂਟ ਦੇ ਸਕਦੀ ਹਾਂ। ਹੁਣੇ ਸੈਟਰਡੇ ਵੀ ਆਲਰੇਡੀ ਬੁੱਕ ਹੋ ਰਹੀਆਂ ਨੇ, ਤੁਸੀਂ ਸੰਡੇ ਮੇਰੇ ਕੋਲੋਂ ਫਿਰ ਵੀ ਹੁਣੇ ਟਾਈਮ ਹੈ, ਕਾਲ ਮੀ ਐਂਡ ਫਾਇੰਡ ਆਊਟ ਕਿ ਇਹ ਕਿਵੇਂ ਪਲਾਨ ਵਰਕ ਕਰਦਾ। ਮੈਂ ਤੁਹਾਨੂੰ ਪਹਿਲਾਂ ਪੂਰਾ ਗਾਈਡ ਕਰਕੇ ਤੁਹਾਡੀ ਪੂਰਾ ਪਲਾਨ ਬਣਾਵਾਂਗੀ, ਉਹਦੇ ਬਾਅਦ ਵੀ ਵਿਲ ਡੂ ਦੀਸ ਪਲਾਨਸ ਵਨ
0: ਬਾਏ ਵਨ। ਡੈਫੀਨੇਟਲੀ ਵਿਧੀ ਜੀ, ਅਸੀਂ ਤੁਹਾਡੇ ਨਾਲ ਅਪੁਆਇੰਟਮੈਂਟਸ ਸਾਰੀਆਂ ਬਣਾਵਾਂਗੇ, ਕਿਉਂਕਿ ਵੀਕਐਂਡ ਹੈ, ਅਸੀਂ ਤਕਰੀਬਨ ਮੋਸਟਲੀ ਫੈਮਿਲੀਜ਼ ਘਰਾਂ ਦੇ ਵਿੱਚ ਹੁੰਦੇ ਹਾਂ ਵੀਕਐਂਡ ਦੇ, ਔਰ ਅਸੀਂ ਚਾਹੁੰਦੇ ਹਾਂ ਕਿ ਵਧੀਆ ਟਾਈਮ ਤੁਸੀਂ ਆਪਣੀਆਂ ਸਾਨੂੰ ਟਾਈਮ ਦਿਓ। ਔਰ ਨੰਬਰ ਆਪਣਾ ਪਲੀਜ਼ ਇੱਕ ਵਾਰੀ ਦੁਬਾਰਾ ਲੈ ਲਓ।
1: ਬਿਲਕੁਲ, 416-524-3535 ਮੇਰਾ ਨੰਬਰ ਹੈ, 416-524-3535।
0: ਇਸ ਨੰਬਰ ਤੇ ਵਿਧੀ ਛਾਪੜਾ ਜੀ ਨੂੰ ਤੁਸੀਂ ਕਾਲ ਕਰ ਸਕਦੇ ਹਾਂ, 416-524-3535 ਦੇ ਕਾਲ ਦੀ ਜਾ ਸਕਦੀ ਹੈ। ਬ੍ਰੈਂਪਟਨ ਮਿਸੀਸਾਗਾ ਵਾਲੀ ਸਾਈਡ ਤੇ ਜਿੱਧਰ ਵੀ ਤੁਸੀਂ ਰਹਿ ਰਹੇ ਹੋ ਉਧਰ ਤਾਂ ਆ ਹੀ ਜਾਣਗੇ, ਪਰ ਜਿਹੜੀ ਈਸਟ ਵਾਲੀ ਸਾਈਡ ਦਾ ਸ਼ਹਿਰ ਆ ਉਹ ਜ਼ਰੂਰ ਤੁਸੀਂ ਦੱਸੋ
1: ਜੀ। ਬਿਲਕੁਲ,
0: ਸਪੀਡ ਨਾਲ ਦੱਸਦੇ, ਸਪੀਡ ਨਾਲ, ਪੂਰੀ ਸਪੀਡ ਨਾਲ।
1: ਅੱਛਾ ਠੀਕ ਹੈ,
0: ਸਲੋ ਨਹੀਂ ਬੋਲਣਾ ਜੀ।
1: ਮਾਰਕਮ ਸਕਾਰਬਰੋ, ਪਿਕਰਿੰਗ, ਏਜੈਕਸ, ਵਿਡਬੀ, ਓਸ਼ਵਾ, ਲਿੰਜ਼ੀ, ਪੀਟਰਬਰੋ, ਕਰਟਿਸ, ਜਿੱਥੇ ਵੀ ਤੁਸੀਂ ਮੈਨੂੰ ਸੁਣ ਰਹੇ ਹੋ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
0: ਸਪੀਡ ਸਲੋ ਲੱਗੀ ਅੱਜ ਮੈਨੂੰ,
1: ਮੇਰਾ ਇਹ ਟੈਸਟ ਹੁੰਦਾ ਹੈ ਇੱਥੇ,
0: ਹੱਲੇ ਵੀ ਸਪੀਡ ਥੋੜੀ ਸਲੋ ਲੱਗੀ ਮੈਨੂੰ ਤੁਹਾਡੀ ਥੋੜੀ। ਚਲੋ ਕੋਈ ਨਹੀਂ,
1: ਗਾਡ ਮੈਂ ਦੁਬਾਰਾ ਟਰਾਈ ਕਰ ਲੈਣੀ ਆ।
0: ਪਲੀਜ਼ ਗੋ ਅਹੈਡ।
1: ਮਾਰਕਮ ਸਕਾਰਬਰੋ, ਪਿਕਰਿੰਗ, ਏਜੈਕਸ, ਓਸ਼ਵਾ, ਕਰਟਿਸ, ਪੀਟਰਬਰੋ, ਲਿੰਜ਼ੀ,
0: ਹਾਂ ਇੱਥੇ ਤੇ ਤੁਸੀਂ ਕਾਲ ਕਰ ਸਕਦੇ ਆ। ਉੱਥੇ ਵੀ ਤੁਸੀਂ ਵਿਧੀ ਜੀ ਨੂੰ ਮਿਲ ਸਕਦੇ ਆ, 416-524-3535, 416-524-3535। ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸਰ ਕੀ ਇਸ ਵੀਕਐਂਡ ਦੇ ਸਪੈਸ਼ਲ ਕਰ ਰਹੇ ਹੋ? ਸਰ
2: ਇਹ ਵੀਕਐਂਡ ਸਟਾਰਟ ਹੋ ਗਿਆ ਜੀ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ। ਸੋ ਬਲੈਕ ਫਰਾਈਡੇ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਹੁੰਦੀਆਂ। ਇਹਦੇ ਚ ਜੀ ਈ ਫਰਿਜਡੇਅਰ, ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਨਾਲ ਨਾਲ ਬੋਸ਼ ਜਿਹੜਾ ਕਿ ਜਰਮਨ ਬ੍ਰੈਂਡ ਹੈ, ਔਰ ਉਹਦੇ ਨਾਲ ਸੋਨੀ, ਸੈਮਸੰਗ ਵਰਗੇ ਬ੍ਰੈਂਡ ਹੈ ਜਿਹੜੇ ਪਾਰਟੀਸਪੇਟ ਕਰ ਰਹੇ ਜੀ ਬਲੈਕ ਫਰਾਈਡੇ ਇਨ ਜੁਲਾਈ। ਸੋ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਤੁਹਾਨੂੰ ਜੁਲਾਈ ਚ ਦਿੱਤੀਆਂ ਜਾ ਰਹੀਆਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਖਾਸ ਤੌਰ ਤੇ ਜਿਹੜੇ ਕਸਟਮਰ ਬਿਗ ਸਕਰੀਨ ਟੀਵੀ ਲੈਣਾ ਚਾਹੁੰਦੇ, ਜਾਂ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਕਰਨਾ ਚਾਹੁੰਦੇ, ਜਾਂ ਕਸਟਮਰ ਬੰਡਲ ਪੈਕੇਜ ਦੇ ਵਿੱਚ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈਣਾ ਚਾਹੁੰਦੇ, ਉਹਨਾਂ ਨੂੰ 40% ਦਾ ਡਿਸਕਾਊਂਟ ਜਿਹੜਾ ਇੱਕ ਵਾਰੀ ਫੇਰ ਇੰਪਲੀਮੈਂਟ ਕਰ ਦਿੱਤਾ ਗਿਆ, ਸਟਾਰਟ ਕਰ ਦਿੱਤਾ ਗਿਆ। ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ। ਜਿਹਨਾਂ ਨੇ ਬਲੈਕ ਫਰਾਈਡੇ ਤੇ ਪਰਚੇਸ ਕੀਤਾ, ਜਾਂ ਉਹਨਾਂ ਦੇ ਫਰੈਂਡਸ ਜਾਂ ਫੈਮਿਲੀ ਫਰੈਂਡਸ ਨੇ ਕਿਸੇ ਨੇ ਪਰਚੇਸ ਕੀਤਾ, ਤੁਸੀਂ ਜਦੋਂ ਸਾਡੇ ਸਟੋਰ ਤੇ ਆਓਗੇ, ਆ ਕੇ ਉਹਨਾਂ ਦੀ ਇਨਵਾਈਸ ਪੁੱਲ ਕਰਾਂਗੇ, ਸੇਮ ਪ੍ਰਾਈਸ ਤੁਹਾਨੂੰ ਮਿਲੇਗੀ, ਪਰ 2026 ਦੇ ਲੇਟੈਸਟ ਮਾਡਲ ਮਿਲਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਬਿਲਟ ਇਨ ਕੁੱਕਟੌਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ $12,000 ਵਾਲਾ ਬਿਲਟ ਇਨ ਕਿਚਨ $6,900 ਚ ਤੁਸੀਂ ਲੈ ਸਕਦੇ ਹੋ ਜੀ। ਮੋਰ ਦੈਨ $5,000 ਦੀ ਸੇਵਿੰਗ ਹੈ ਇੱਕ ਬਿਲਟ ਇਨ ਕਿਚਨ ਖਰੀਦਣ ਤੇ, ਮੋਰ ਦੈਨ $800 ਦੀ ਸੇਵਿੰਗ ਹੈ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣ ਤੇ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੁਹਾਨੂੰ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਓਨਲੀ $1,799, $800 ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ ਤੇ $1,799 ਵੀ 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ, 905-450-2828 ਨੰਬਰ ਹੈ। ਜਿਨ੍ਹਾਂ ਨੇ 55-inch ਟੀਵੀ ਲੈਣਾ $800 ਵਾਲਾ $399 ਚ ਜੀ, ਜਿਨ੍ਹਾਂ ਨੇ 65-inch ਟੀਵੀ ਲੈਣਾ $1,000 ਵਾਲਾ $699 ਦਾ, ਜਿਨ੍ਹਾਂ ਨੇ 75-inch ਟੀਵੀ ਲੈਣਾ $1,200 ਵਾਲਾ $899 ਦਾ, ਤੇ ਜਿਨ੍ਹਾਂ ਨੇ 85-inch ਟੀਵੀ ਲੈਣਾ ਜੀ $2,200-2300 ਵਾਲਾ $1,599 ਦਾ, ਤੇ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਤੇ ਤੁਹਾਨੂੰ ਉੱਥੇ ਪ੍ਰੋਡਕਟ ਦੀ ਨੌਲੇਜ ਵੀ ਹੋਏਗੀ, ਪ੍ਰਾਈਸ ਵੀ ਕੰਪੇਅਰ ਹੋਏਗੀ, ਤੇ ਤੁਸੀਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ। ਫਿਰ ਜਿਹੜੇ ਵਾਕ ਇਨ ਕਸਟਮਰ ਆ ਉਹਨਾਂ ਨੂੰ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ। 905-450-2828 ਸਾਡੀ ਵੈਬਸਾਈਟ ਹੈ ਜੀ, ਬ੍ਰੈਂਪਟਨ ਅਪਲਾਈਸਿਸ .com
0: ਜੀ ਜੀ,
2: 905-450-2828, 905-450-2828।
0: ਸੁਲਤਾਨ ਜੀ ਤੁਸੀਂ ਭੁੱਲ ਗਏ, ਅੱਜ ਫਰਾਈਡੇ ਹੈ, ਫਰਾਈਡੇ ਦਿਨ ਜਿਹੜਾ ਪੰਜਾਬੀ ਵਿਰਸਾ ਰੇਡੀਓ ਦਾ ਪਸੰਦੀਦਾ ਟੀਵੀ ਹੈ ਉਹ ਕਿੱਥੇ ਹੈ?
2: ਹਾਂਜੀ ਬਿਲਕੁਲ ਜੀ, 98 ਇੰਚ ਟੀਵੀ ਵੀ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਚ ਦੇ ਰਹੇ ਹਾਂ, ਸਿਰਫ ਤੇ ਸਿਰਫ
0: 1599 ਦਾ ਪੈਂਤੀ ਸੌ ਡਾਲਰ ਵਾਲਾ ਜੀ ਤੇ ਪੰਦਰਾਂ ਸੌ ਡਾਲਰ ਦੀ ਸੇਵਿੰਗ ਹੈ ਇਹਦੇ ਚ ਇਸ ਟਾਈਮ ਬਿਕੋਜ਼ ਚਲੋ ਤੁਹਾਡਾ ਬਹੁਤ ਥੈਂਕ ਯੂ ਤੁਸੀਂ ਸਾਨੂੰ 1500 ਡਿਸਕਾਊਂਟ ਦਿੱਤਾ ਅੱਲੇ ਅਸੀਂ ਤੁਹਾਡੇ ਕੋਲ ਚਾਰ ਚੀਜ਼ਾਂ ਦਾ ਹੋਰ ਡਿਸਕਾਊਂਟ ਵੀ ਲੈਣਾ
2: ਇਹ 1500 ਦਾ ਡਿਸਕਾਊਂਟ ਕੰਪਨੀਆਂ ਵੱਲੋਂ ਜੀ,
0: ਹਾਂਜੀ
2: ਚਾਰ ਗਿਫਟ ਤੁਸੀਂ ਐਡ ਕਰਾਉਂਦੇ ਹੋ ਉਹ ਤੁਹਾਡੇ ਵੱਲੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
0: ਦੱਸੋ ਨਾ, ਦੱਸੋ ਮੇਰੇ ਮੇਰੇ ਬ੍ਰਦਰ ਜੀ, ਵੱਡੇ ਵੀਰ ਜੀ, ਦੱਸੋ।
2: ਇਹਦੇ ਚ ਜੀ ਵਾਲ ਮਾਊਂਟ ਬ੍ਰੈਕਟ ਹੁੰਦੀ ਹੈ $99 ਦੀ, ਉਹ ਹੈ ਜੀ, ਤੇ ਕਲੀਨਿੰਗ ਕਿੱਟ ਹੁੰਦੀ ਹੈ $49 ਦੀ ਹੈ
0: ਜੀ,
2: ਤੇ HDMI ਕੇਬਲ ਹੈ $29 ਦੀ ਹੈ, ਔਰ ਨਾਲ ਇੱਕ ਡਿਜੀਟਲ ਇਲੈਕਟ੍ਰਿਕ ਘੋਟਣਾ ਵੀ।
0: ਚਾਰ ਚੀਜ਼ਾਂ ਹੋ ਗਈਆਂ, ਤੇ ਪੈਸੇ ਕਿੰਨੀ ਦੇਰ ਬਾਅਦ ਲੈਣੇ ਆ? $2000
2: $19.99 ਛੇ ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨੀ ਹੈ, ਫ੍ਰੀ ਹੋਮ ਡਿਲੀਵਰੀ।
0: ਇੱਕ ਗੱਲ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ, ਇੱਕ ਮੇਰੀ ਰਿਕੁਐਸਟ ਹੋਰ ਮੰਨੋ ਤੁਸੀਂ, ਅੱਜ ਪਲੀਜ਼, ਅੱਜ ਫਰਾਈਡੇ ਸਾਡੇ ਘਰੇ ਆਉਣੇ ਪ੍ਰਾਹੁਣੇ ਆ, ਅੱਜ ਤੁਹਾਨੂੰ ਸਿੱਧੀ ਗੱਲ ਦੱਸਾਂ
2: ਜੀ ਜੀ,
0: ਸ਼ਾਮਾਂ ਨੂੰ, ਠੀਕ ਹੈ ਜੀ
2: ਜੀ,
0: ਅਸੀਂ ਸ਼ਾਮਾਂ ਨੂੰ 9 ਵਜੇ ਤੋਂ ਪਹਿਲਾਂ ਟੀਵੀ ਵਾਲ ਤੇ ਲਾਉਣਾ, ਤੇ ਤੁਹਾਡੀ ਜ਼ਿੰਮੇਵਾਰੀ ਹੈ ਟੀਵੀ ਘਰੇ ਅੱਜ ਕੱਲ ਤੇ ਪਰਸੋਂ ਛੱਡ ਕੇ ਆਉਣਾ ਬਸ।
2: ਬਿਲਕੁਲ ਜੀ ਬਿਲਕੁਲ, ਅੱਜ ਜੇ ਕੋਈ ਤੁਸੀਂ ਕਹਿ ਦਿੱਤਾ, ਵੈਸੇ 48 ਆਵਰ ਡਿਲੀਵਰੀ ਹੁੰਦੀ ਹੈ, ਲੇਕਿਨ ਅੱਜ ਜੇ ਕੋਈ ਕਸਟਮਰ ਪਰਚੇਸ ਕਰਨਗੇ ਅੱਜ ਸ਼ਾਮ 7 ਵਜੇ ਤੋਂ ਲੱਗ ਕੇ 9 ਵਜੇ ਦੇ ਦਰਮਿਆਨ ਬਿਟਵੀਨ 7 and 9 ਡਿਲੀਵਰੀ ਹੋ ਜਾਏਗੀ।
0: ਗੱਲ ਖਤਮ, ਬਸ ਨੰਬਰ ਦਿਓ, ਕਿਹੜੇ ਨੰਬਰ ਤੇ ਬੁਕਿੰਗ ਕਰਾ ਸਕਦੇ ਅਸੀਂ?
2: 905-450-2828 ਨੰਬਰ ਹੈ, 905-450-2828 ਜੀ।
0: ਨੰਬਰ ਮੈਨੂੰ ਦੁਬਾਰਾ ਦਿਓ, ਮੈਨੂੰ ਬਿਲਕੁਲ ਨੀ ਸੁਣਿਆ ਨੰਬਰ ਹਲੇ, ਦੁਬਾਰਾ ਬੋਲੋ ਨੰਬਰ।
2: 9 5 4 5 0 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 8 2 ਸਪੈਸ਼ਲ ਐਕਸਕਲੂਸਿਵ ਗਿਫਟ ਐਡ ਕਰਕੇ ਦਿੱਤੇ ਜਾ ਰਹੇ ਆ, $1500 ਤੱਕ ਕਸਟਮਰ ਸੇਵ ਕਰਨਗੇ ਹੀ ਕਰਨਗੇ, ਨਾਲ ਚਾਰ ਗਿਫਟ ਵੀ ਇਹਦੇ ਆ, ਵਾਲ ਮਾਊਂਟ ਬ੍ਰੈਕਟ, HDMI ਕੇਬਲ, ਕਲੀਨਿੰਗ ਕਿੱਟ, ਇਲੈਕਟ੍ਰੀਕਲ ਡਿਜੀਟਲ ਕੋਟਰਾ।
0: ਅਸੀਂ ਕੋਈ 250-250 ਡਿਲੀਵਰੀ ਦਾ ਨੀ ਦੇਣਾ, ਮੁੜ ਕੇ ਪੈਸੇ ਪਾ ਦੋ ਵੀ ਅਸੀਂ ਬ੍ਰਹਮਟਨ ਛੱਡਣ ਆਏ ਆ, ਡਿਲੀਵਰੀ ਦੇ ਪੈਸੇ ਪਾ ਲਿਓ $200, ਏਦਾਂ ਨਾ ਕਰਿਓ ਵੀਰ ਬਣ ਕੇ।
2: ਨਹੀਂ ਨਹੀਂ ਸਰ, ਤੁਹਾਡੀਆਂ ਡਿਲੀਵਰੀਆਂ, ਤੁਹਾਡੇ ਲਿਸਨਰ ਤਾਂ ਬਹੁਤ ਦੂਰ ਦੂਰ ਤੱਕ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪੈਰਿਸ ਓਨਟੈਰੀਓ, ਲੰਡਨ ਓਨਟੈਰੀਓ ਤੱਕ ਸਾਡੇ ਕਸਟਮਰ ਆਉਂਦੇ ਆ, ਕਿਚਨਰ ਕੈਮਰੇਜ ਤੱਕ ਪੰਜਾਬੀ ਵਿਰਸਾ ਦਾ ਰੈਫਰੈਂਸ ਦਿੰਦੇ ਆ, ਜੈਕਸ ਪਿਕਰਿੰਗ ਤੋਂ ਵੀ ਕਸਟਮਰ ਆਉਂਦੇ ਆ, ਉਹ ਪੰਜਾਬੀ ਵਿਰਸਾ ਦਾ ਰੈਫਰੈਂਸ ਦਿੰਦੇ ਆ। ਸੋ ਜਿਹੜੇ ਤੁਹਾਡੇ ਲਿਸਨਰ ਆ, ਤੁਹਾਡੇ ਖਾਸ ਤੌਰ ਤੇ ਆ ਕੇ ਰੈਫਰੈਂਸ ਦਿੰਦੇ ਆ, ਉਹਨਾਂ ਨੂੰ ਉੱਥੇ ਤੱਕ ਹੀ ਰਿਸਪੈਕਟ ਹੈ ਡਿਲੀਵਰੀ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ, ਥੈਂਕ ਯੂ ਵੈਰੀ ਮਚ। ਨੰਬਰ ਇੱਕ ਵਾਰੀ ਦੁਬਾਰਾ ਦੇ ਦੋ ਪਲੀਜ਼, 905-405-2828,
2: 905-405-2828।
0: ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ। ਸੈਮੀ ਢਿੱਲੋਂ ਸਾਹਿਬ 40 ਸਾਲ ਤੋਂ ਬਿਜ਼ਨਸ ਦੇ ਵਿੱਚ ਆ, ਸੈਮੀ ਢਿੱਲੋਂ ਸਾਹਿਬ ਔਰ ਢਿੱਲੋਂ ਵੀਡੀਓ, ਇਸ ਵੀਕਐਂਡ ਦੇ ਕੀ ਸਪੈਸ਼ਲ ਆ ਜੀ ਸਰ?
3: ਬਿਲਕੁਲ ਜੀ, ਥੈਂਕ ਯੂ ਹਰਜੀਤ ਜੀ, ਔਰ ਜਿੰਨੇ ਵੀ ਸਰੋਤੇ ਆਪਣੇ ਨਾਲ AM 530 ਤੇ ਜੁੜੇ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਸਪੈਸ਼ਲ ਬਿਲਕੁਲ ਜੀ, ਢਿੱਲੋਂ ਵੀਡੀਓ ਤੇ ਪਹੁੰਚੋ, ਤੁਸੀਂ IPTV ਬਾਕਸ ਲੈਣਾ ਆ, ਗੁਰਬਾਣੀ ਰੇਡੀਓ ਲੈਣਾ ਹੈਗਾ ਆ, ਜਿਹੜੇ ਆਪਾਂ ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਹਰਜੀਤ ਜੀ ਅਨਾਊਂਸ ਕੀਤੇ ਸੀਗੇ, ਉਹ ਆਊਟ ਆਫ ਸਟਾਕ ਨੇ, ਹੋਪਫੁਲੀ ਨੈਕਸਟ ਵੀਕ ਦੇ ਵਿੱਚ ਆ ਜਾਣਗੇ। ਲੇਕਿਨ ਇਹ ਆ ਕਿ ਜੇਕਰ ਤੁਸੀਂ ਦੂਰੋਂ ਦੂਰੋਂ ਬ੍ਰੈਂਪਟਨ ਆਉਣਾ ਹੈਗਾ ਆ, ਤੁਸੀਂ IPTV ਬਾਕਸ ਲੈਣਾ ਹੈ, 4K ਦਾ ਡਿਜੀਟਲ ਜਿਹੜਾ ਸਭ ਤੋਂ ਬੈਸਟ ਕੁਆਲਿਟੀ ਵਾਲਾ IPTV ਬਾਕਸ, ਡੈਫੀਨੇਟਲੀ ਲਵੀਡੀਓ ਤੇ ਪਹੁੰਚੋ। ਫਰੀਜ਼ਿੰਗ ਐਂਡ ਬਫਰਿੰਗ ਦੀ ਪ੍ਰੋਬਲਮ ਐਬਸੋਲੂਟਲੀ ਤੁਹਾਨੂੰ ਕੋਈ ਨਹੀਂ ਆਊਗੀ,
0: ਦੀ
3: ਗਰੰਟੀ ਕਰਦੇ ਹੈਗੇ ਆ ਅਸੀਂ। ਔਰ ਈਵਨ ਹੁਣ ਜਿਹੜਾ ਸਾਡਾ ਵੀਕਡੇਜ਼ ਆ ਜੀ, ਵੀਕਐਂਡ ਵਾਂਗੂ ਹੀ ਬਿਜ਼ੀ ਰਹਿੰਦਾ ਆ, ਕੱਲ ਵੀ ਬਹੁਤ ਹੀ ਜ਼ਿਆਦਾ ਅਸੀਂ ਬਿਜ਼ੀ ਸੀਗੇ। ਸੋ ਅਸੀਂ ਕਸਟਮਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਦੂਰੋਂ ਦੂਰੋਂ ਆ ਕੇ ਢਿੱਲੋਂ ਵੀਡੀ ਦੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਲੈਂਦੇ ਆ। ਸੋ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ ਜੀ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ। ਜਿਹੜੀ ਸਾਡੀ ਹਰਜੀਤ ਜੀ ਇੱਕ ਗੱਲ ਨੋਟ ਕਰਨ ਵਾਲੀ ਆ, ਜਿਹੜੀ ਸਾਡੀ IPTV ਦੀ ਅਤੇ ਕਰੋ ਸਟ੍ਰੀਮ ਐਪ ਦੀ ਟੈਕਨੀਕਲ ਹੈਲਪ ਲਾਈਨ ਆ, ਦੇਖੋ ਟੈਕਨੀਕਲ ਹੈਲਪਲਾਈਨ ਆਪਾਂ ਤਾਂ ਕ੍ਰੀਏਟ ਕਰਦੇ ਹਾਂ ਜਦੋਂ ਟੈਕਨੀਕਲੀ ਆਪਾਂ ਕਿਸੇ ਕਸਟਮਰ ਨੂੰ ਹੈਲਪ ਕਰਨੀ ਹੋਵੇ ਜਦੋਂ ਕੋਈ ਇਸ਼ੂ ਆ ਜਾਵੇ। ਸੋ ਜਿਹੜੀ ਸਾਡੀ ਟੈਕਨੀਕਲ ਹੈਲਪਲਾਈਨ ਆ ਸੁਬਹਾ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 days a week ਅਵੇਲੇਬਲ ਹੁੰਦੀ ਆ। ਤੁਸੀਂ ਭਾਵੇਂ ਰਾਤ ਨੂੰ 10:30-11 ਵਜੇ ਕਾਲ ਕਰ ਲਓ, ਤੁਹਾਡਾ ਫੋਨ ਚੱਕਿਆ ਜਾਊਗਾ, ਤੁਹਾਡੀ ਕੋਈ ਵੀ ਪ੍ਰੋਬਲਮ ਦਾ ਜਿਹੜਾ ਕੰਸਰਨ ਆ ਉਹਨੂੰ ਐਡਰੈਸ ਕੀਤਾ ਜਾਊਗਾ, ਫਿਕਸ ਕੀਤਾ ਜਾਊਗਾ। ਸੋ ਢਿੱਲੋ ਵੀਡੀਓ ਜੀ 9052041313 905-204-1313।
0: ਬੜੀ ਮਿਹਰਬਾਨੀ ਢਿੱਲੋ ਸਾਹਿਬ, ਥੈਂਕ ਯੂ ਵੈਰੀ ਮਚ। ਔਰ ਗੁਰੂ ਜੀ ਬਹੁਤ ਬਿਜ਼ੀ ਰਹਤੇ ਹੈ, ਆਜ ਫਰਾਈਡੇ ਹੈ ਔਰ ਫਰਾਈਡੇ ਕੇ ਦਿਨ ਪੇ ਗੁਰੂ ਜੀ ਹਮਾਰਾ ਕੋਲੈਸਟ੍ਰੋਲ ਸ਼ੂਗਰ ਠੀਕ ਕਰੇ ਜਲਦੀ ਜਲਦੀ।
4: ਨਮਸਤੇ ਨਮਸਤੇ ਭਈਆ, ਨਮਸਤੇ
0: ਜੀ, ਨਮਸਤੇ
4: ਬਗਵਾਨ ਆਸ਼ੀਰਵਾਦ ਸੇ ਗੁਰੂ ਜੀ ਦੇਖੋ ਆਪ ਥੋੜੇ ਸਮੇਂ ਸੇ ਪੰਜਾਬੀ ਵਿਰਸਾ ਰੇਡੀਓ ਪੇ ਆ ਰਹੇ ਆਪਣੇ ਲੋਕੋ ਕਾ ਕੋਲੈਸਟ੍ਰੋਲ ਠੀਕ ਕਰ ਦਿਆ ਇਸ ਕੇ ਲਿਏ ਹਮ ਆਪਕਾ ਥੈਂਕ ਯੂ ਕਰ ਰਹੇ ਹੈ ਥੈਂਕ ਯੂ ਥੈਂਕ ਕੋਲੈਸਟ੍ਰੋਲ ਇੱਕ ਹੀ ਨਹੀਂ ਭਈਆ हमारा में कंट्रोल में आ रहा है
0: जी,
4: आशीर्वाद से ये सारा और सम पीपल्स भैया हमारे पास आने को ज्वाइंट पेन में रुमार्थित आदरणस में नहीं आ सकता है। वो लोग भी अच्छे से घर में काम कर रहा है, बैक पेन भी जॉइंट पेन भी वो दूर हो रहा है। मैं बताता हूँ, इतना कॉन्फिडेंट बताता हूँ, ये सारा जड़ी बूटिया से बनाता है। ये जड़ी बूटिया सारा मैं इंडिया से हिमालय से लेकर आता है
0: जी जी,
4: हिमालय पर्वतों को ऊपर जाके उधर से जड़ी बूटिया लेकर आके उससे हम दवा बना के लोगों को दे रहा है।
0: ठीक है,
4: इसलिए ऊपर वाला के आशीर्वाद से सारा ठीक होता है। मैं ये काम आजकल नहीं है, नव जनरेशन से काम कर रहा हूँ।
0: कितने साल से ये आपकी फैमिली ये काम कर रही है?
4: मैं नव जनरेशन से, मैं, मेरा पापा, मेरा दादा, मेरा परदादा, वैसे नव जनरेशन से ये काम कर रहा है। मेरा बड़ा लोग मुगल साम्राज्य में अकबर बाबर वैसा राज वैद्य बोलता है, राज वैद्य। अभी हमको फैमिली डॉक्टर कैसा है वैसा राज महाराजा फैमिली को वैद्य बोलता है।
0: आपने किसी बहुत इंडिया के बड़े बंदे को दिवाई दी हो उसका कोई नाम आप बुलाना चाहेंगे एयर के ऊपर?
4: नहीं बता, क्योंकि भैया एक लोगों को ये हेल्थ इश्यू है, एक लोगों को दवा देता है, उसको लिए हम बताने को जरूरत, क्योंकि बड़ा बड़ा लोगों को मेरे पास आ गया, बड़ा बड़ा लोगों को IPS IAS और मिनिस्टर लोगों, CM लोगों, और वैसा PM लोगों, वैसा लोग भी हम दे दिया था दवा।
0: ठीक है,
4: वो बात बोले तो अच्छा नहीं है मेरे।
0: नहीं, आपने आपने तो PM ही बोल दिया, कौन से देश का PM ने आपसे दवाई ली?
4: मेरे दादा के साथ, मेरे दादा के पास नेहरू जी भी आ गया था, इंदिरा गांधी जी के पास भी मेरे दादा, उनको घर को जाके ट्रीटमेंट किया था। और अभी भी चल रहा है, अभी भी रहने लोगों को भी, मैं पांच लोगों को बताया, अभी रहने लोगों को नहीं बताना है उसको, ओपन नहीं करना, इसलिए बहुत लोग किया था, सभापति लोग भी मैं किया था, सभापति होता है, सभापति लोगों को भी किया था, बहुत लोग मिनिस्टर लोग, बहुत
0: कोलेस्ट्रॉल जो कहती हैं आजकल लोगों का कोलेस्ट्रॉल बहुत बड़ा हुआ, कितने दिन में आप ठीक कर देते हो कोलेस्ट्रॉल?
4: यस भैया, कोलेस्ट्रॉल क्या करता है मालूम भैया आपको? ये कोलेस्ट्रॉल हमको छोटा बात वैसा सोचता है, बट कोलेस्ट्रॉल छोटा बात नहीं है। ये कोलेस्ट्रॉल हार्ट में वो वैसा स्टोरेज होते हार्ट में कब फेल होता है, कब बंद करते है मालूम नहीं है। इसलिए लोग हर बार कोलेस्ट्रॉल को चेक करना है। ट्रिग्लिसेराइड्स एंड HDL LDL non-LDL non-HDL बहुत बुरा है। वो बैड भी ज्यादा नहीं होना, गुड भी कम नहीं होना। वो कोलेस्ट्रॉल में दो होता है, बैड होता है, गुड होता है। बैड कम नहीं होना, गुड ज्यादा नहीं होना।
0: कितने दिन में कितने ट्रीटमेंट है
4: हमारा पास ट्रीटमेंट के लिए? वन मंथ में जाके आप चेक कर सकता है।
0: आप अपना नंबर देंगे पहले मेरे को, मैं बाद में बात पर नंबर दो अपना मेरे को।
4: ठीक है भैया, मेरा नंबर है 437 438 3399
0: 437
4: 438 3399।
0: और इस नंबर के ऊपर आप गुरुजी के साथ बात कर सकते हैं। गुरुजी, कई लोगों को बवासीर होती है, उसका भी इलाज है?
4: वो भाई बवासीर होता है, पाइल से फिस्टुल दोनों होता है। बवासीर में वॉशरूम अच्छे से नहीं होता है, सम पीपल्स को फाइल्स फाइल्स के लिए ब्लड हो जाता है और जल जाता है, दर्द होता है बैठने, वो बहुत बड़ा प्रॉब्लम है। उसको ऑपरेशन करने का बताइएगा। मैं ऑपरेशन विदाउट ऑपरेशन में बहुत लोगों को वो क्लीनिक किया था। इधर हमारा कनाडा में कम से कम 300-400 लोगों को वो ठीक किया था। बवासीर ब्लड जाता है और दर्द होता है, बाहर आ जाता है, फिस्टुला हो जाता
0: है। तो आप मेरे को पता है कि 3 दिन आप ब्रैम्पटन में हो, आज ब्रैम्पटन में हो आप?
4: यस भैया, मैं 4 दिन ब्रैम्पटन में रहता है, 3 दिन स्कारबरो में रहता है।
0: ठीक है।
4: मंडे ट्यूसडे वेडनेसडे स्कारबरो में रहता है, थर्सडे फ्राइडे सैटरडे संडे 4 दिन में ब्रैम्पटन में रहता है।
0: तो नंबर दे रहे मेरे को जल्दी, ब्रैम्पटन वाले सभी आपके पास आ जाएंगे इस वीकेंड पे। जी नंबर दे।
4: बहुत लोग आ रहे हैं, भगवान आशीर्वाद से ठीक हो रहा है आपको हमारा शो सुन के, और सारा लोगों को ठीक हो रहा है। हमारा नंबर है 437 438 3399।
0: नंबर दोबारा दे एक बार, फिर से बोले नंबर।
4: 437 438 3399।
0: मेरे को पता चला कि आपकी कॉल आनी शुरू होगी है और मैं आपके साथ बाद में जरूर बात करूंगा सर। थैंक यू वेरी मच। 4374383399 ते कॉल की जा सकती है। और इस नाल ही तुहाडे वास्ते भाई गल्लां पता सिस्टरा विधि छाबड़ा जी बैठे बैठे उन्हां नाल गल्लबात चलती रहेगी। नाल मैं एक तुहानू मैसेज होड़दा जाना, प्रोग्राम पंजाबी विरसा सुन रहा बीकानेर स्वीट्स एंड फैक्ट्री। ਇਹ ਫੈਕਟਰੀ ਹੈ, ਇੱਥੇ ਮਠਿਆਈਆਂ ਬਣਾਈਆਂ ਜਾਂਦੀਆਂ, ਇੱਥੇ ਤੁਹਾਡੇ ਵਾਸਤੇ ਬਈ ਭਾਜੀ ਤਿਆਰ ਕੀਤੀ ਜਾਂਦੀ ਹੈ। ਟੌਪ ਆਫ ਦ ਲਾਈਨ ਤੁਸੀਂ ਮਠਿਆਈ ਲੈਣੀ ਤਾਂ ਬੀਕਾਨੇਰ ਸਵੀਟਸ ਫੈਕਟਰੀ ਤੁਸੀਂ ਪਹੁੰਚ ਸਕਦੇ ਆ। ਕੱਲ੍ਹ ਵੀ ਇਹਨਾਂ ਨੇ ਮੈਨੂੰ ਮਿਲਕ ਬਦਾਮ ਪਲਾਇਆ। ਕਿਆ ਬਾਤ ਹੈ, ਮਿਲਕ ਬਦਾਮ ਦਾ ਇੱਦਾਂ ਲੱਗਾ ਜਿਵੇਂ ਤੁਸੀਂ ਇੰਡੀਆ ਖੜੇ ਹੁੰਦੇ ਆ ਨਾਜ ਸਿਲਮ ਦੇ ਸਾਹਮਣੇ। ਹੁਣ ਤਾਂ ਨਾਜ ਸਿਲਮਾ ਵੀ ਉੱਡ ਗਿਆ ਹੋਣਾ, ਪਰ ਉਹਦੇ ਸਾਹਮਣੇ ਇੱਕ ਮਿਲਕ ਬਦਾਮ ਵਾਲਾ ਹੁੰਦਾ ਸੀ ਬੰਦਾ, ਲੋਕ ਦੂਰੋਂ ਦੂਰੋਂ ਪੀਣ ਆਉਂਦੇ ਸੀ ਮਿਲਕ ਬਦਾਮ। ਜੇ ਤੁਸੀਂ ਮਿਲਕ ਬਦਾਮ ਦੇ ਸ਼ੌਕੀਨ ਹੋ ਤੇ ਇਹਨਾਂ ਦੀ ਕਿਤੇ ਰਸ ਮਲਾਈ ਖਾ ਕੇ ਦੇਖਿਓ, ਏਦਾਂ ਦੀ ਰਸ ਮਲਾਈ ਤੁਹਾਨੂੰ ਪੂਰੇ ਸ਼ਹਿਰ ਚੋਂ ਨਹੀਂ ਮਿਲਣੀ। ਬੀਕਾਨੇਰ ਸਵੀਟਸ ਫੈਕਟਰੀ ਨੂੰ ਕਾਲ ਕੀਤੀ ਜਾ ਸਕਦੀ ਹੈ 905-799-9900 ਤੇ ਕਾਲ ਕੀਤੀ ਜਾ ਸਕਦੀ ਹੈ 905-789-9900 ਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਵੱਡੇ ਵੱਡੇ ਚੇਨ ਸਟੋਰ ਦੇ ਵਿੱਚ ਇਹਨਾਂ ਦਾ ਸਮਾਨ ਜਾਂਦਾ, ਨੋ ਫਰੀਡ, ਵਾਲਮਾਰਟ, ਔਰ ਇਸ ਨਾਲ ਫਰੈਸ਼ਕੋ ਸੁਪਰ ਸਟੋਰ ਦੇ ਵਿੱਚ, ਮੈਟਰੋ ਦੇ ਵਿੱਚ ਇਹਨਾਂ ਦੇ ਬਹੁਤ ਜ਼ਿਆਦਾ ਸਮਾਨ ਜਾਂਦਾ ਹੈ। ਜੇ ਤੁਸੀਂ ਵੀ ਹੋਲਸੇਲ 'ਚ ਮਠਿਆਈ ਲੈਣੀ ਹੈ ਤਾਂ ਨੰਬਰ ਇੱਕੋ ਹੀ ਹੈ 905-789-9900 ਦੇ ਕਾਲ ਕੀਤੀ ਜਾ ਸਕਦੀ ਹੈ। ਇੱਕ ਵਾਰ ਮਿਲਕ ਬਦਾਮ ਤੇ ਰਸ ਮਲਾਈ ਖਾ ਕੇ ਜ਼ਰੂਰ ਆਇਓ ਪ੍ਰੋਗਰਾਮ ਪੰਜਾਬੀ ਵਿਰਸਾ। ਜੀ ਵਿਧੀ ਜੀ, ਅਖੀਰ ਤੇ ਹੋਰ ਕੀ ਕਹਿਣਾ ਚਾਹੋਗੇ?
1: ਜੀ ਇਨਵੈਸਟਮੈਂਟ ਦੀ ਗੱਲ ਕਰ ਰਹੇ ਸੀਗੇ ਹਰਜੀਤ ਜੀ, ਤੇ ਯੂਜੁਅਲੀ ਹੁੰਦਾ ਹੈ ਅਸੀਂ ਇੱਥੇ ਨਏ ਆਏ ਹੁੰਦੇ ਹਾਂ ਕੈਨੇਡਾ ਦੇ ਵਿੱਚ, ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕਿੱਥੇ ਇਨਵੈਸਟ ਕਰੀਏ, ਤੇ ਤੁਸੀਂ ਯੂਜੁਅਲੀ ਇੱਕ ਇਨਵੈਸਟਮੈਂਟ ਹੁੰਦੀ ਹੈ ਹਾਈ ਸੇਵਿੰਗ ਅਕਾਊਂਟ। ਅਗਰ ਤੁਸੀਂ ਬੈਂਕ ਦੇ ਅੰਦਰ ਇਨਵੈਸਟਮੈਂਟ ਕਰਦੇ ਹੋ ਸੇਵਿੰਗ ਅਕਾਊਂਟ ਦੇ ਅੰਦਰ, ਤੁਹਾਨੂੰ ਹਾਰਡਲੀ ਕੁਛ ਮਿਲਦਾ ਕਿਉਂਕਿ ਉਹ ਨੈਗੇਟਿਵ ਤੇ ਹੀ ਜਾਣਾ ਅਗਰ ਅਸੀਂ ਮੈਂ ਇਨਫਲੇਸ਼ਨ ਨੂੰ ਦੇਖ ਰਹੀ ਹਾਂ ਤਾਂ। ਇਹਦੇ ਅੰਦਰ ਹਾਈ ਸੇਵਿੰਗ ਅਕਾਊਂਟ ਉਹਨਾਂ ਲਈ ਹੁੰਦਾ ਹੈ ਜਿਨ੍ਹਾਂ ਨੇ ਕਦੀ ਕੋਈ ਇਨਵੈਸਟਮੈਂਟ ਨਹੀਂ ਕੀਤੀ, ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਹੈ ਇਨਵੈਸਟਮੈਂਟ ਦੀ। ਹਾਈ ਸੇਵਿੰਗ ਅਕਾਊਂਟ ਦੇ ਅੰਦਰ ਤੁਸੀਂ ਇੱਕ ਆਪਣਾ ਪੈਸਾ ਜਿਹੜਾ ਹੈ ਤੁਹਾਡਾ ਗਾਰੰਟਿਡ ਹੁੰਦਾ ਹੈ, ਉਹਦੇ ਅੰਦਰ ਤੁਹਾਨੂੰ ਬਹੁਤ ਹੀ ਘੱਟ ਇੰਟਰਸਟ ਮਿਲਦਾ ਹੈ, ਬਟ ਇਹ ਗਾਰੰਟੀ ਹੁੰਦਾ ਯੂਜੁਅਲੀ 1.5% ਇੰਟਰਸਟ ਮਿਲਦਾ, ਜ਼ਿਆਦਾ ਨਹੀਂ ਮਿਲਦਾ। ਲੇਕਿਨ ਇੱਕ ਬਹੁਤ ਹੀ ਵੱਡੀ ਇੰਸ਼ੋਰੈਂਸ ਕੰਪਨੀ ਕੈਨੇਡਾ ਦੇ ਵਿੱਚ, ਉਹਨਾਂ ਨੇ ਇਹ ਹਾਈ ਇੰਟਰਸਟ ਸੇਵਿੰਗ ਅਕਾਊਂਟ ਜਿਹੜਾ ਹੈ ਉਹਨਾਂ ਨੇ 3% ਤੱਕ ਕੀਤਾ ਹੋਇਆ ਫੋਰ 1 ਈਅਰ। ਤੇ ਅਗਰ ਤੁਸੀਂ ਵੀ ਉਸ ਕੈਟੇਗਰੀ ਦੇ ਵਿੱਚ ਆਉਂਦੇ ਹੋ ਜਿਹਦੇ ਵਿੱਚ ਤੁਸੀਂ ਕੋਈ ਇਨਵੈਸਟਰ ਪ੍ਰੋਫਾਈਲ ਤੁਹਾਡਾ ਨਹੀਂ ਹੈ, ਤੁਸੀਂ ਕਦੀ ਕੋਈ ਇਨਵੈਸਟਮੈਂਟ ਨਹੀਂ ਕੀਤੀ, ਤੁਹਾਨੂੰ ਕੋਈ ਨੌਲੇਜ ਨਹੀਂ ਹੈ, ਤੇ ਤੁਸੀਂ ਇੱਥੋਂ ਸ਼ੁਰੂ ਕਰ ਸਕਦੇ ਹੋ। 3% ਦਾ ਮਤਲਬ ਹੈ, ਮੈਂ ਐਗਜ਼ਾਮਪਲ ਦਿੰਦੀ ਹਾਂ, ਅਗਰ ਕਿਸੇ ਬੰਦੇ ਨੂੰ ਅਪਰੋਕਸੀਮੇਟਲੀ $500,000 ਕਰਨੇ ਤੇ ਉਹਨਾਂ ਨੂੰ $15,000 ਜਿਹੜਾ ਹੈ ਉੱਤੇ ਇੰਟਰਸਟ ਮਿਲੇਗਾ। ਅਗਰ ਕਿਸੇ ਬੰਦੇ ਨੂੰ ਅਪਰੋਕਸੀਮੇਟਲੀ ਅਗਰ ਤੁਸੀਂ $1,00,000 ਕਰਨੇ ਨੇ ਤੇ ਉਹਦੇ ਉੱਤੇ ਤੁਹਾਨੂੰ 3,000 ਇੰਟਰਸਟ ਮਿਲੇਗਾ। ਸੋ ਇਟ ਇਜ਼ ਅ ਵੈਰੀ ਵੈਰੀ ਸੇਫ ਵੇ ਆਫ ਸੇਵਿੰਗ, ਕਿਉਂਕਿ ਉਹਦੇ ਵਿੱਚ ਤੁਹਾਡਾ ਕੋਈ ਪ੍ਰਿੰਸੀਪਲ ਜਿਹੜਾ ਹੈ ਉਹ ਨਹੀਂ ਡਾਊਨ ਹੋਣਾ, ਤੁਹਾਨੂੰ ਜਿੰਨਾ ਇੰਟਰਸਟ ਮਿਲਣਾ ਉਹ ਮਿਲਣਾ ਹੀ ਮਿਲਣਾ, ਕਿਉਂਕਿ ਇੰਟਰਸਟ ਜਿਹੜਾ ਉਹ ਗਾਰੰਟਿਡ ਹੈ। ਸੋ ਅਗੇਨ ਮੈਂ ਰਿਪੀਟ ਕਰ ਰਹੀ ਹਾਂ ਕਿ ਜਿਹਨੇ ਕਦੀ ਕੋਈ ਇਨਵੈਸਟਮੈਂਟ ਨਹੀਂ ਕੀਤੀ, ਤੁਸੀਂ $1,000 ਤੋਂ ਵੀ ਸ਼ੁਰੂ ਕਰ ਸਕਦੇ सकते हो, तुसी $2,000 तो भी शुरू कर सकते हो, $500 जेड़ा भी तुहाडा नंबर है, जो भी तुसी कंफर्टेबल हो, एदी जानकारी लई तुसी मैनू दोबारा कॉल करो तुसी, क्योंकि मैं पूरी इनफॉर्मेशन इत्थे नहीं दे सकदी है, टाइम भी लिमिटेड है। ते अगेन रिपीट कर रही हां, 3% ते हाई सेविंग अकाउंट जेड़ा है ओ ओपन हो रहा है, तुसी अगर करना चाहते हो ते नंबर मेरा नोट कर लो। तुसी नाल दे नाल एक अपडेट दे देवां कि मैं सिर्फ इंश्योरेंस का नहीं ते इनवेस्टमेंट्स दे भी अंदर डील कर दी हां, जिहदे विच TFSA आ जांदा है, FHSA जिन्हां ने पहला घर लैना है उन्होंने डाउन पेमेंट लई सेव करना है, RRSP RDSP जिहड़ा रजिस्टर डिसेबिलिटी सेविंग प्लान है, इहदे नाल नाल बच्चियां दा RESP। सो नंबर मेरा नोट तुसीं कर सकदे हो, 416-524-3535 416-524-3535
0: नंबर एक बारी विधि जी दोबारा दे दो प्लीज।
1: बिल्कुल 416-524-3535 416-524-3535
0: बड़ी मेहरबानी, थैंक यू वेरी मच। एक गड्डी आई है विकन वास्ते, मर्सिडीज दी ये गड्डी है भाई, ML 350 है, 2012 मॉडल दा, और जे तुसी ये गड्डी लेनी है सेकंड ऑनर बनने है सिर्फ, और जे तुसी ये गड्डी लेनी तुहानू सस्ती कीमत मिल जानी है, 12,000 12,500 दी गड्डी मिल जानी तुहानू, बाकी तुसी आप रेट कर लो, लाई तरह 12,500 दी है गड्डी, बड़ी वेल मेंटेन रखी हुई है, सारे जिहड़ियां सर्विस मर्सी डीलर शॉप तो हुई है, और जे तुसी वी गड्डी लेनी चाहुंदे आ, ए 350 है ब्लू टैक जिहड़ी गड्डी है, ML 350 12,500 की लगी है, 2012 मॉडल की, जे गड्डी लेनी है 416-471-0973 दे कॉल की जा सकती है। इंटीरियर इहदा ब्राउन कलर का, ब्राउन और ब्लैक का बहुत वधिया इंटीरियर बनया, ते गड्डी मेंटेन AC नवा पिया, कोई भी काम होया सारा डीलर शॉप तो काम होया, रसीदा उन्होंने को तुहानू मिल जानी है, कार फैक्स रिपोर्ट भी इन्होंने कोल है, लेटेस्ट गड्डी है, कोई एक्सीडेंट नहीं गड्डी, कोई रीपेंट नहीं, कोई गल नहीं, कोई बात नहीं, ब्रेकां नवी आ डीलर शॉप तो, AC नवा डीलर शॉप तो, कोई रूटर नवे पए आ डीलर शॉप तो, कोई भी सर्विस होई है सारिया डिटेल्स पई इस गड्डी दियां बई इन्हां वीरां दे कोल। जे तुसी इह गड्डी लैनी है, नंबर मैं तुहानू दे रहा 416-471-0973 नंबर दोबारा नोट कर रहे हो, गड्डी विक जानी है इस वीकेंड के उत्ते, परिवार ने नवी गड्डी ले ली है ते वो कहंदे जी चलो ये गड्डी साडे को एक्स्ट्रा ड्राइव विच जगह नहीं है हुण, ते इस करके गड्डी तुहानू विक रही है। ये बहुत लोग जिहड़े है बैंक दे मैनेजर बंदे है, मैं तुहानू हुण की दसा, जिहड़े बंदे इदां दे हुंदे ना, बहुत सरकारी बंदे हुंदे है, वह गड्डियां भी फिर सरकारी वधिया स्टिच करके रखदे है, गड्डी तुसीं लैनी है 12,500 वो मंगदे है, बाकी तुसीं अपना घटा घटू लाओ जो कोई घटाउणा दे, ਇਹ ਤੁਹਾਡੀ ਜ਼ਿੰਮੇਵਾਰੀ ਹੈ। ਠੀਕ ਹੈ ਵੀਰੇ, 2012 ਮਾਡਲ ਦੀ ML 350 ਬਲੂ ਟੈਕ, ਕਾਲਾ ਰੰਗ ਆ, ਇੰਟੀਰੀਅਰ ਬਰਾਊਨ ਆ, 416-471-0973 416-471-0973 ਦੇ ਕਾਲ ਕੀਤੀ ਜਾ ਸਕਦੀ ਹੈ। ਇੱਕ ਨੰਬਰ ਤੁਸੀਂ ਹੋਰ ਨੋਟ ਕਰ ਲਓ, ਇਸ ਵੀਕਐਂਡ ਦੇ $7,000 ਦਾ ਵਾਸ਼ਰੂਮ ਜੇ ਤੁਸੀਂ ਤਿਆਰ ਕਰਵਾਉਣਾ, $7,000 ਵਿੱਚ ਬ੍ਰੈਂਡ ਨਿਊ ਵਾਸ਼ਰੂਮ ਤਿਆਰ ਕੀਤਾ ਜਾ ਰਿਹਾ, 416-678-8100 7-8 ਵਾਸ਼ਰੂਮ ਤਿਆਰ ਕਰਦੇ ਆ 2 ਹਫ਼ਤਿਆਂ ਦੇ ਵਿੱਚ ਹੀ, ਦੇਖ ਲਓ ਵੀਰਾਂ ਨੇ ਟੀਮ ਬਹੁਤ ਵੱਡੀ ਹੈ, 416-678-8100 ਦੇ ਕਾਲ ਕੀਤੀ ਜਾ ਸਕਦੀ ਹੈ। ਨਵੇਂ ਸ਼ੀਸ਼ੇ, ਨਵੀਂ ਟੋਇਲਟ ਸੀਟ, ਨਵੀਆਂ ਟਾਇਲਾਂ, ਪੋਟ ਲਾਈਟ, ਨਵੇਂ ਟੱਪ, ਨਵੇਂ ਸਟੈਂਡਿੰਗ ਸ਼ਾਵਰ, ਨਵੀਂ ਵੈਂਟੀਜ, ਨਵੇਂ ਕਾਊਂਟਰ ਟੌਪ, ਸਿਰਫ $7,000 ਵਿੱਚ, 416-678-8100 416-678-8100।

0: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਬਾਹਰ ਕੱਢ ਦੇਣਗੇ ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ
1: ਤੈਨੂੰ ਇਹ ਸਭ ਕਿਵੇਂ ਪਤਾ
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ
1: ਅੱਛਾ ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ
0: saveonenergy.ca/eap

0: CFTV.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Hello.
2: Hello. Kataria Tours and Travel.
1: Hanji, Kataria Tours and Travel.
2: India diyan tickets chahiye si.
1: Oh, India ki tusi jitthon marzi diyan tickets le lo. India kithe jana?
2: Char tickets Delhi diyan te do Amritsar diyan. Mil jangiyan?
1: Mil jangiyan. Bilkul mil jangiyan. Delhi, Mumbai, Amritsar. Eho ta saadi speciality hai. Bas dasso ki tickets kadon diyan chahidiyan ne. Te haan, special tour packages te honeymoon packages vi saade kol available ne.
2: Par usse man service te sab to vadhiya rates le ikko ikna. Kataria Tours and Travel. Booking le aaj hi call karo 905-678-1200 905-678-1200. Kataria Tours and Travel.
3: 32-55-80 93.
2: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
3: ਉਹ ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਐਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
2: ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 801 Bowie Drive ਨੀਅਰ ਚਿੰਗੂਜ਼ੀ। ਕਾਲ 905-450-2828 905-450-2828।

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Tobler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-739-8710।
7: ਸ਼ੀਸ਼ਾ ਹੋ ਯਾ ਦਿਲ ਟੁੱਟ ਜਾਂਦਾ ਹੈ।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335, 790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
8: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222।
11: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
12: ਖਾਣੇ ਦਾ ਵਿੱਚ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ। ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
13: ਮੈਂ ਕਿਹਾ ਕਿੱਥੇ ਜਾ ਰਹੀ ਹੈ?
14: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
13: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
15: ਵਿਜਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
16: ਕੰਡੀਸ਼ਨਸ ਅਪਲਾਈ।
17: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
18: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? 2 ਚੀਜ਼ਾਂ ਲਈ 1 ਜਗ੍ਹਾ ਰੁਕੋ, ਫਿਰ ਅਗਲੀਆਂ 2 ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟ ਲਾਈਨ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲਾਈਨ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
8: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ। ਦੂਜਿਆਂ ਦਾ ਸਹਾਰਾ ਲੈ ਕੇ ਉੱਡਣ ਵਾਲੇ ਲੋਕ ਮੈਨੂੰ ਥੱਲੇ ਸਿੱਟਣਾ ਚਾਹੁੰਦੇ ਨੇ।
16: Ladies and gentlemen, introducing from CHLO AM 530, the number one radio host in the world.

0: ਉਸੇ ਸ਼ਾਮ ਨੂੰ 2 ਘੰਟੇ ਬਾਅਦ ਤੁਸੀਂ ਚੱਕਣਾ ਹੈਗਾ। ਸੋ ਜਿੰਨੀ ਦੇਰ ਤੱਕ ਸਿਟੀ ਇਹ ਐਨਫੋਰਸ ਨਹੀਂ ਕਰੇਗੀ, ਇਹ ਸਾਇੰਸ ਬਾਇਲਾਜ਼ ਨਹੀਂ ਕਰੇਗੀ, ਫਾਈਨ ਨਹੀਂ ਕਰੇਗੀ, ਉਨੀ ਦੇਰ ਤੱਕ ਸ਼ਾਇਦ ਜਿਹੜਾ ਵਰਡ ਹੈ ਨਾ ਪ੍ਰੋਫੈਸ਼ਨਲ ਯੂਜ਼ ਕਰਦੇ ਨੇ ਰੀਅਲਟਰ ਭੈਣ ਭਰਾ, ਉਹ ਪ੍ਰੋਫੈਸ਼ਨਲ ਵਰਡ ਹੀ ਇਹਨਾਂ ਤੋਂ ਟੇਕ ਅਵੇ ਕਰ ਲੈਣਾ ਚਾਹੀਦਾ ਜੀ।
1: ਅੱਛਾ, ਇੱਕ ਹੋਰ ਗੱਲ ਸੁਣੋ, ਇੱਕ ਸਾਈਨ ਲੱਗਿਆ ਹੋਵੇ ਓਪਨ ਹਾਊਸ ਦਾ ਜਾਂ ਸੇਲ ਦਾ, ਉਹਦੇ ਲਿਖਿਆ ਹੋਵੇ ਡੇਵ ਟਾਟਲਾ, ਥੱਲੇ ਚੀਨੀ ਭਾਸ਼ਾ 'ਚ ਜਾਂ ਬੰਗਾਲੀ ਭਾਸ਼ਾ ਜਾਂ ਗੁਜਰਾਤੀ ਭਾਸ਼ਾ 'ਚ ਲਿਖਿਆ ਹੋਵੇ, ਹੁਣ ਜਿਹੜੇ ਇੰਗਲਿਸ਼ ਸਪੀਕਿੰਗ ਬੰਦੇ ਆ ਉਹ ਤਾਂ ਉੱਥੇ ਜਾਣੂ ਰਹੇ
0: ਜੀ,
1: ਕਿਉਂ ਉਹਦੇ ਭਾਸ਼ਾ ਕਿਹੜੀ ਲਿਖਿਆ ਤਾਂ ਪਤਾ ਨਹੀਂ ਕਿਹੜਾ ਹੈਗਾ। ਉਹ ਸਾਡੇ ਇੱਥੇ ਇਹ ਵੀ ਦੇਖਿਆ ਜਾ ਰਿਹਾ ਕਿ ਗੁਰਮੁਖੀ 'ਚ ਵੀ ਸਾਈਨ ਲਿਖੇ ਜਾ ਰਹੇ, ਜਿਹੜੇ ਬਿਜ਼ਨਸਮੈਨ ਆ ਕੰਧਾਂ 'ਤੇ ਵੀ ਗੁਰਮੁਖੀ ਪੰਜਾਬੀ 'ਚ ਸਾਈਨ ਲਾਏ ਹੋਏ ਆ ਉਹਨਾਂ ਦੇ।
0: ਫ੍ਰੈਂਚ ਤੇ ਇੰਗਲਿਸ਼ ਚੱਲਦੀ ਆ, ਉਹ ਯੂਜ਼ ਹੋਣੀ ਚਾਹੀਦੀ ਆ। ਜੇਕਰ ਆਪਣੀ ਭਾਸ਼ਾ ਦੇ ਵਿੱਚ ਲਿਖਣਾ, ਅਫਕੋਰਸ ਯੂ ਕੈਨ ਗੋ ਹੈਡ ਐਂਡ ਰਾਈਟ ਇਟ ਡਾਊਨ, ਬਟ ਮੇਕ ਸ਼ੋਰ ਇੰਗਲਿਸ਼ ਤੇ ਫ੍ਰੈਂਚ ਜਿਹੜੀ ਸਾਡੀ ਆਫੀਸ਼ੀਅਲ ਲੈਂਗੁਏਜ ਆ ਉਹ ਵੀ ਤਾਂ ਅਵੇਲੇਬਲ ਹੋਵੇ।
1: ਬਿਲਕੁਲ ਬਿਲਕੁਲ। ਅੱਛਾ, ਹੋਰ ਕੁਛ ਹੋ ਰਿਹਾ ਸਪੋਰਟਸ 'ਚ?
0: ਹੋਰ ਕੁਛ ਨੀ ਜੀ ਹੋ ਰਿਹਾ ਸਪੋਰਟਸ ਦੇ ਵਿੱਚ, ਬਸ ਇਹੀ ਹੈ ਕਿ ਵਿੰਬਲਡਨ ਜਿਹੜਾ ਟੈਨਿਸ ਹੈ ਉਹ ਚੱਲ ਰਿਹਾ, ਜਾਂ ਇੰਡੀਆ ਦੀਆਂ ਲੜਕੀਆਂ ਅੱਜ ਲਾਰਡਸ ਦੇ ਮੈਦਾਨ ਦੇ ਵਿੱਚ ਜਿਹੜਾ ਜੀ ਇੰਗਲੈਂਡ ਦੇ ਦੀਆਂ ਲੜਕੀਆਂ ਨਾਲ ਟੈਸਟ ਮੈਚ ਖੇਡ ਰਹੀਆਂ। ਪਹਿਲੇ ਦਿਨ ਦੀ ਖੇਡ ਜਿਹੜੀ ਜੀ ਉਹ ਚੱਲ ਰਹੀ ਹੈ, ਤੇ ਉਸ ਦੇ ਵਿੱਚ ਇੰਡੀਆ ਜਿਹੜਾ ਜੀ ਉਹ ਬੈਟਿੰਗ ਕਰ ਰਿਹਾ, ਇੰਡੀਆ ਦੇ 274 ਰਨ ਨੇ ਤੇ 7 ਖਿਡਾਰੀ ਜਿਹੜੇ ਆ ਜੀ ਉਹ ਆਊਟ ਹੋ ਚੁੱਕੇ ਨੇ। ਸੋ ਦੇਖਦੇ ਹਾਂ ਕਿ ਵਰਲਡ ਕੱਪ 'ਚ ਤਾਂ ਨਈ ਪਰਫਾਰਮੈਂਸ ਵਧੀਆ ਰਹੀ, ਅੱਜ ਟੈਸਟ ਮੈਚ 'ਚ ਕਿੱਦਾਂ ਰਹਿੰਦੀ ਹੈ।
1: ਇੱਕ ਫਾਲਸ ਖਬਰ ਚੱਲ ਰਹੀ ਹੈ, ਝੂਠੀ ਖਬਰ ਆਪਣੇ ਸੋਸ਼ਲ ਮੀਡੀਆ ਤੇ ਬੜੀ ਚੱਲ ਰਹੀ ਹੈ ਕਿ ਏਅਰਪੋਰਟ ਤੇ ਜੀ ਫਲਾਈਟਾਂ ਡਿਲੇ ਹੋ ਗਈਆਂ, ਉੱਥੇ ਮੌਸਮ ਐਂ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ, ਸਾਰੀਆਂ ਝੂਠੀਆਂ ਨੇ। ਅਗਰ ਤੁਸੀਂ ਸਹੀ ਦੇਖਣਾ ਚਾਹੁੰਦੇ ਹੋ, ਜਿਹੜਾ ਪੀਅਰਸਨ ਏਅਰਪੋਰਟ .com ਲਿਖਿਆ ਵੈਬਸਾਈਟ ਆ, ਉਹਤੇ ਜਾ ਕੇ ਚੈੱਕ ਕਰੋ ਆਪਦੀ ਫਲਾਈਟ ਬਾਰੇ, ਆ ਰਹੀ ਆ, ਜਾ ਰਹੀ ਆ, ਕੀ ਹੋ ਰਿਹਾ, ਨਹੀਂ ਹੋ ਰਿਹਾ। ਜਿਹੜੇ ਝੂਠੇ ਸੋਸ਼ਲ ਮੀਡੀਆ ਤੇ ਆ, ਪਤਾ ਨਹੀਂ ਕਿੱਥੋਂ। ਅੱਛਾ, ਜਿਹੜੀ ਖਬਰ ਵੀ ਪੜ੍ਹੋ ਨਾ ਤੁਸੀਂ ਪੁਰਬਾ ਸਾਹਿਬ ਸੋਸ਼ਲ ਮੀਡੀਆ ਤੇ, ਜੇ ਉਹ 'ਚ ਇਹ ਨਹੀਂ ਲਿਖਿਆ ਨਾ ਵੀ ਪੁਰਬਾ ਸਾਹਿਬ ਦੇ ਹਵਾਲੇ ਨਾਲ, ਦੇਵ ਤਾਤਲਾ ਦੇ ਹਵਾਲੇ ਨਾਲ, ਇਹਦਾ ਮਤਲਬ ਸਮਝ ਲਓ ਝੂਠੀ ਆ।
0: ਬਿਲਕੁਲ, ਡੈਫੀਨੇਟਲੀ ਸਰ, ਸੋਰਸ ਜਿਹੜਾ ਉਹ ਬਿਲਕੁਲ ਹੋਣਾ ਚਾਹੀਦਾ। ਆਪਾਂ ਉਦਾਂ ਹੀ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਜਿਹੜਾ ਫਾਰਵਰਡ ਕਰਦੇ ਰਹੇ ਨੇ ਵਿਦਾਊਟ ਰੈਕੋਗਨਾਈਜ਼ਿੰਗ ਕਿ ਰਿਲਾਇਬਲ ਸੋਰਸ ਤੋਂ ਹੈਗੀ ਵੀ ਆ ਨਿਊਜ਼ ਕਿ ਨਹੀਂ ਜੀ।
1: ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਆ ਉਹ ਇਹ ਆ, ਪਿੱਛੇ ਇੱਕ ਬੰਦੇ ਨੇ ਕੀ ਕੀਤਾ, ਕਿਸੇ ਬਿਜ਼ਨਸ ਤੇ ਕੰਮ ਕਰਦਾ ਸੀ, ਉਹ ਕੰਮ ਤੇ ਕੋਈ ਗਲਤੀ ਕੀਤੀ ਹੋਣੀ ਆ, ਜੋ ਵੀ ਕੀਤਾ ਹੋਣਾ ਉਹਨਾਂ ਨੇ ਕੱਢਤਾ, ਦੂਜੇ ਦਿਨ ਹੀ ਆ ਟਿਕਟੌਕ ਜਿਹੜੇ ਸੋਸ਼ਲ ਮੀਡੀਆ ਲਾ ਦੀ, ਚੋਰ ਚੋਰ ਚੋਰ, ਐਂ ਕਰਦੇ ਆ। ਇਹ ਜਿਹੜੇ ਨਾ ਆਪਦਾ ਨੀ ਪੀੜੀ ਥੱਲੇ ਸੋਟਾ ਫੇਰਦੇ, ਅੱਜ ਕੱਲ੍ਹ ਤਾਂ ਸੋਟਾ ਫੇਰਨ ਦੀ ਲੋੜ ਨੀ, ਕੋਈ ਪੀੜੀ ਦੇ ਪਾਵੇ ਵੱਡੇ ਹੋਏ ਇਹਨਾਂ ਨੇ। ਲੇਕਿਨ ਯਾਰ, ਇੱਕ ਬਿਜ਼ਨਸ ਪਰਸਨ ਨੇ ਲੱਖਾਂ ਰੁਪਈਆ ਲਾ ਕੇ, ਹਜ਼ਾਰਾਂ ਡਾਲਰ ਲਾ ਕੇ ਉਹ ਕੰਮ ਚਲਾਇਆ, ਸੋ ਉਹਨੂੰ ਹਰੇਕ ਵੀਕ ਉਹ ਪੇ ਦਿੰਦਾ, ਤੁਸੀਂ ਕੰਮ ਕਰਦੇ ਹੋ ਜੇ ਕੰਮ ਚੋਰੀ ਕਰਦੇ ਹੋ ਜਾਂ ਕੋਈ ਹੋਰ ਕਰਦੇ ਹੋ ਤਾਂ ਜੇ ਉਹਨੇ ਕੱਢਦਾ, ਇਹਦਾ ਮਤਲਬ ਇਹ ਥੋੜੀ ਆ ਵੀ ਚੱਕ ਕੇ ਸੋਸ਼ਲ ਮੀਡੀਆ ਤੇ ਚੋਰ ਚੋਰ ਲਾ ਦਿਓ। ਮੈਂ ਸਮਝਦਾ ਕੋਈ ਸਿਸਟਮ ਹੋਣਾ ਚਾਹੀਦਾ, ਜਿਹੜੇ ਚੋਰ ਚੋਰ ਕਰਦੇ ਨੇ ਇਹਨਾਂ ਨੂੰ ਫੜ ਕੇ ਇਹਨਾਂ ਦੀ ਚੋਰ ਚੋਰ ਰੀਲ ਬਣਾਉਣੀ ਚਾਹੀਦੀ ਹੈ।
0: ਸਰ, ਇਟ ਗੋਸ ਬੋਥ ਵੇਜ਼। ਜਿੰਨੀ ਦੇਰ ਤੱਕ ਤਾਂ ਇੰਪਲੋਇਰ ਕੰਮ ਦੇ ਰਿਹਾ ਉਨੀ ਦੇਰ ਤੱਕ ਉਹਨੂੰ ਰੱਬ ਅੱਗੋਂ ਪੂਜਦੇ ਆ। ਜਿਸ ਦਿਨ ਕੰਮ ਨਹੀਂ ਦਿੱਤਾ, ਮੈਂ ਇਹ ਨਹੀਂ ਕਹਿ ਰਿਹਾ ਕਿਸੇ ਇੰਪਲੋਇਰ ਦੀ ਸਿਫਤ ਨਹੀਂ ਕਰ ਰਿਹਾ, ਜਾਂ ਇੰਪਲੋਇਰ ਵੀ ਉਹਨਾਂ ਤੋਂ ਅਗਰ ਪੈਸੇ ਦਿੰਦਾ ਤਾਂ ਕੰਮ ਲੈਂਦਾ ਹੈਗਾ। ਸੋ ਇਹ ਬੋਥ ਵੇਜ਼ ਟ੍ਰੈਫਿਕ ਆ। ਸੋ ਲਾਇਲਟੀ ਜਿਹੜੀ ਆ ਦੋਨੋਂ ਪਾਸੇ ਹੋਣੀ ਚਾਹੀਦੀ ਆ, ਔਰ ਮਸਲੇ ਦਾ ਹੱਲ ਇਹ ਨਹੀਂ ਹੈਗਾ ਕਿ ਜਾ ਕੇ ਰੌਲਾ ਪਾਉਣ ਲੱਗ ਜਾਓ ਵੀ ਚੋਰ ਚੋਰ, ਤੇ ਹੁਣ ਜਿਹੜਾ ਓਨਰ ਹੈਗਾ ਉਹ ਕਿੱਥੇ ਜਾ ਕੇ ਰੌਲਾ ਪਾਵੇ ਵੀ ਇਹ ਤਾਂ ਯਾਰ ਜਦੋਂ ਟਾਈਮ ਤੇ ਕੰਮ ਤੇ ਨਹੀਂ ਸੀ ਆਉਂਦੇ, ਜਿੱਦਣ ਮੈਨੂੰ ਜ਼ਰੂਰਤ ਹੁੰਦੀ ਸੀ ਓਵਰ ਟਾਈਮ ਨਹੀਂ ਸੀ ਲਾਉਂਦੇ, ਜਿੱਦਣ ਮੈਨੂੰ ਜ਼ਰੂਰਤ ਹੁੰਦੀ ਸੀ ਕਹਿ ਦਿੰਦੇ ਸੀ ਆਈ ਐਮ ਸਿਕ, ਆਈ ਐਮ ਨੋਟ ਕਮਿੰਗ ਟੂ ਦਾ ਵਰਕ। ਸੋ ਦੇਰ ਆਰ ਦੋਨੇ ਚੀਜ਼ਾਂ ਨੇ ਸਰ, ਦੋਨੇ ਪਹਿਲੂ ਦੇਖਣੇ ਪੈਂਦੇ ਨੇ। ਜਿਹੜੇ ਕਿਸੇ ਦਾ ਹੱਕ ਮਾਰਦੇ ਨੇ, ਪੈਸੇ ਮਾਰਦੇ ਨੇ, ਉਹ ਵੀ ਐਬਸੋਲਿਊਟਲੀ ਗਲਤ ਹੈ, ਤੇ ਜਿਹੜੇ ਕਮਿਟਮੈਂਟ ਕਰਕੇ ਕੰਮ ਤੇ ਪਹੁੰਚਦੇ ਨੇ ਬਾਈ ਜੀ, ਗੱਲ ਤੋਂ ਵੀ ਓਨਾ ਹੀ ਆ।
1: ਬਿਲਕੁਲ ਸਰ, ਆਪਣੀ ਲਿਸਟਿੰਗ ਅਤਾ ਪਤਾ,
0: ਅਤਾ ਪਤਾ ਇਹ ਹੈ ਜੀ, ਫੋਨ ਨੰਬਰ 416-669-1423, 416-669-1423, ਔਰ ਕਿਸੇ ਨੂੰ ਵੀ ਰੀਅਲ ਇਸਟੇਟ ਦੇ ਵਿੱਚ ਕੋਈ ਵੀ ਸਰਵਿਸਿਜ਼ ਦੀ ਜ਼ਰੂਰਤ ਹੈ, ਬਾਏ, ਸੈਲ, ਲੀਜ਼, ਇਨਵੈਸਟ, 2003 ਤੋਂ ਮੈਂ ਐਕਟਿਵਲੀ ਕੰਮ ਕਰ ਰਿਹਾ ਜੀ। ਸੋ ਆਬਵੀਅਸਲੀ ਹੈਜ਼ ਡਨ ਸਮਥਿੰਗ ਰਾਈਟ ਕਿ 22 ਸਾਲ ਤੋਂ 23 ਸਾਲ ਤੋਂ ਸਰਵਾਈਵ ਕਰ ਰਹੇ ਹਾਂ। ਤੇ ਨੰਬਰ ਹੈ ਜੀ 416-669-1423, 416-669-1423।
1: ਤੁਹਾਡੀ ਜਿਹੜੀ ਸ਼ਾਦੀ ਹੋਈ ਸੀ ਇੰਡੀਆ 'ਚ ਹੋਈ ਸੀ, ਇੱਥੇ ਹੋਈ ਸੀ ਸਰ?
0: ਮੇਰਾ ਵਿਆਹ ਇੰਡੀਆ 'ਚ ਹੋਇਆ ਸੀ ਜੀ।
1: ਆਹ ਸੁਣੋ ਫਿਰ।

0: ਆਇਆ ਕੋਈ ਯਾਦ ਮਹਾਰਾਜ?
1: ਬਿਲਕੁਲ ਜੀ ਬਿਲਕੁਲ, ਇਹ ਤਾਂ ਬਸ ਹੁਣ ਇਸ ਤੋਂ ਬਾਅਦ ਪੈਸੇ ਲਟਾਉਣੇ ਬਾਕੀ ਨੇ, ਛੱਡਦੇ ਆ ਥੋੜੇ ਜਿਹੇ।
0: ਥੈਂਕ ਯੂ ਮਹਾਰਾਜ, ਥੈਂਕ ਯੂ ਸੋ ਮਚ।
1: ਆਲਰਾਈਟ, ਟੇਕ ਕੇਅਰ।
2: ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ।

0: ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL because we care quick truck lube
1: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
2: ਜੇ ਡਕੈਤੀ ਚੋਰੀ ਕਰ ਲੈਂਦੇ ਹੋ ਸਾਈਕਲ ਚੋਰੀ ਕਰਕੇ ਲੈ ਜਾਂਦੇ ਹੋ ਸੜਕਾਂ ਤੋਂ ਘਰਾਂ ਤੋਂ ਚੱਕ ਕੇ ਤਾਂ ਆਹ ਸੁਣੋ
3: ਮਿਸਟਰ ਰਾਜ ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ ਯੂ ਮੇ ਗੋ ਨਾਓ
4: ਨਹੀਂ ਨਹੀਂ
3: ਤੂੰ ਚੋਰ ਹੈ
4: ਧੋਖੇਬਾਜ਼ ਹੈ ਕੰਪਨੀ ਨਾਲ ਧੋਖਾ
5: ਚੋਰ ਹੈ ਤੂੰ ਕ੍ਰਿਮੀਨਲ ਡਿਫੈਂਸ ਲਾਇਰ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਫੇਲ ਹੀਅਰਿੰਗ ਡਰੰਕ ਡਰਾਈਵਿੰਗ ਘਰੇਲੂ ਝਗੜਾ ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 647-871-5000
2: Are you ready? Ikka Junction Lay 647-429-4040 Catering karoni hai choti bade function lay no problem 647-429-4040 Live cooking karoni hai kare no problem 647-429-4040 Tusi inna de banquet hall ya lounge vich choti badi party karni hai no problem 647-429-4040
6: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 bedroom 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 feet ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
2: ਲੈਂਡਸਕੇਪਿੰਗ ਦਾ ਕੋਈ ਕੰਮ ਕਰਾਉਣਾ ਆ ਸੁਣਿਆ ਸੁਨੇਹਾ
7: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ AAA ਲੈਂਡਸਕੇਪਿੰਗ ਕਾਲ 647-784-1213 647-784-1213
2: ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ ਹਰ ਕੋਈ ਮਾੜਾ ਨਹੀਂ ਤੇ ਹਰ ਕੋਈ ਚੰਗਾ ਨਹੀਂ ਜਿਹੜਾ ਦੁੱਖ 'ਚ ਨਾਲ ਖੜੇ ਉਹਦੇ ਜਿਹਾ ਕੋਈ ਬੰਦਾ ਨਹੀਂ
8: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
9: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
8: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
9: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
8: 40 ਸਾਲਾਂ ਤੋਂ ਬੇਦਾਗ ਸਰਵਿਸ
10: ਗਿੱਲ ਇੰਟਰਨੈਸ਼ਨਲ ਟ੍ਰੈਵਲ
9: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ
10: ਸਰਵਿੰਗ ਕੈਨੇਡਾ ਨੇਸ਼ਨ ਵਾਈਡ
9: 905-671-8400 or 905-796-8800 or visit giltravels.ca
2: Punjabi by nature ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਟ ਹਾਲ ਹੈ ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ ਫੂਡ ਨੰਬਰ 1 ਸਜਾਵਟ ਨੰਬਰ 1 ਲੋਕੇਸ਼ਨ ਨੰਬਰ 1 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ 68 ਡਿਕਸੀ ਰੋਡ ਇਨ ਮਿਸਾਗਾ ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631
6: I am Dev Tatla, and you are not.
2: ਅਜੇ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ ਹੈ ਸਪੌਂਸਰ ਕੀਤਾ ਹੈ ਗੋਲਡਨ ਲਾਈਨ ਟਰੈਕਟਰ ਇਹ ਜੀ ਕੰਪੈਕਟ ਟਰੈਕਟਰ ਦਿੰਦੇ ਨੇ ਤੁਹਾਨੂੰ 4-5 ਜਿਹੜੇ ਮਾਡਲ ਆ ਇਹਨਾਂ ਕੋਲ ਖੜੇ ਨੇ ਹਾਈਵੇ 10 ਦੇ ਉੱਪਰ ਇਹਨਾਂ ਦੀ ਲੋਕੇਸ਼ਨ ਹੈ ਤੁਸੀਂ ਅਗਰ ਏਕੜ ਦੋ ਏਕੜ ਜਾਂ ਇਸ ਤੋਂ ਵੱਧ ਏਕੜ ਜੇ ਤੁਹਾਡੇ ਕੋਲ ਜਗ੍ਹਾ ਹੈ ਔਰ ਤੁਸੀਂ ਸਬਜ਼ੀਆਂ ਫਲ ਫੂਡ ਯੇ ਵੋ ਬੀਜਦੇ ਵਰਤਦੇ ਹੋ ਤੇ ਟਰੈਕਟਰ ਤੁਹਾਡੇ ਬਹੁਤ ਲਾਹੇਵੰਦ ਹੈ, 20,000 ਤੋਂ ਸ਼ੁਰੂ ਹੁੰਦਾ ਹੈ, ਫਾਈਨੈਂਸਿੰਗ ਮੌਕੇ ਤੇ ਕਰਦੇ ਨੇ, ਤੁਸੀਂ ਮੂਵਰ ਲਾ ਸਕਦੇ ਹੋ ਘਾਹ ਘੂ ਕੱਟਣ ਲਈ, ਲੋਡਰ ਲਾ ਸਕਦੇ ਹੋ, ਸਨੋ ਬਲੋਰ ਲਾ ਸਕਦੇ ਹੋ, ਸਨੋ ਬਲੇਡ ਵਰਗੇ ਜਿਹੜੇ ਅਟੈਚਮੈਂਟ ਆ ਉਹ ਵੀ ਮਿਲਦੇ ਨੇ, ਫਾਈਨੈਂਸਿੰਗ ਮੌਕੇ ਤੇ ਹੈ, ਤੁਸੀਂ ਇਹਨੂੰ ਟੈਸਟ ਡਰਾਈਵ ਕਰ ਸਕਦੇ ਹੋ ਜਾ ਕੇ। ਨੰਬਰ ਤੇਜ ਬਾਈ ਦਾ ਹੈ 6476221754, 647-622-1754। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਸ਼ੋਅ ਸਰ।
11: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
2: ਤੇ ਜੁਲਾਈ ਮਹੀਨੇ ਕੋਈ ਸਪੈਸ਼ਲ ਸੇਲ ਚੱਲਦੀ ਹੁੰਦੀ ਆ, ਉਹ ਕਿਹੜੀ ਹੈ ਜਨਾਬ?
11: ਜੀ ਇਹ ਭਾਜੀ ਹੈ ਜੀ ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। ਜੀਈ ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਔਰ ਇਹਦਾ ਪ੍ਰੂਫ ਇਹ ਹੈ ਜੀ ਕੋਈ ਵੀ ਸਾਡੇ ਕਸਟਮਰ ਜਿਨ੍ਹਾਂ ਦੇ ਕਿਸੇ ਵੀ ਫਰੈਂਡ ਫੈਮਿਲੀ ਫਰੈਂਡਸ ਰੈਲੇਟਿਵ ਨੇ, ਯਾਰ ਦੋਸਤ ਨੇ ਕਿਤੇ ਵੀ ਬਲੈਕ ਫਰਾਈਡੇ ਤੇ ਪਰਚੇਸ ਕੀਤੀ ਹੈ, ਸਾਡੇ ਕੋਲ ਆ ਕੇ ਰਾਈਟ ਵੇ ਸਾਡੇ ਕੰਪਿਊਟਰ ਚੋਂ ਇਨਵਾਈਸ ਪੁੱਲ ਕਰਕੇ ਸੇਮ ਪ੍ਰਾਈਸ ਪੇ ਕਰਨਗੇ, ਲੇਕਿਨ 2026 ਦੇ ਨਵੇਂ ਮਾਡਲ ਉਹਨਾਂ ਨੂੰ ਮਿਲਣਗੇ। ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਸਿਸਟੇ ਜੀ।
2: ਆਲਰਾਈਟ ਆਲਰਾਈਟ, ਫਿਰ ਟੈਲੀਵਿਜ਼ਨ ਵਾਲੇ ਪਾਸੇ ਸ਼ੁਰੂ ਕਰ ਦੋ ਸਰ।
11: ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1,000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1,300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2,300 ਵਾਲਾ $1,599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ ਉਹ ਖਾਸ ਤੌਰ ਤੇ ਮਿਸ ਨਾ ਕਰਨ, ਕਿਉਂਕਿ $5,000 ਦੀ ਸੇਵਿੰਗ ਉਹਨਾਂ ਨੇ ਬਿਲਟ ਇਨ ਕਿਚਨ ਤੇ ਕਰਨੀ ਹੈ ਜੀ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1,200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਜੀ ਸਿਰਫ $1,899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਲੇਟੈਸਟ AI ਟੈਕਨੋਲੋਜੀ ਹੈ ਲਾਂਚ ਕੀਤੀ ਗਈ, ਅਲਟਰਾ ਲਾਰਜ ਕਪੈਸਿਟੀ ਹੈ ਜੀ, ਸਿਰਫ ਔਰ ਸਿਰਫ $1,799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਵੈਸੇ ਸਿੰਗਲ ਸਿੰਗਲ ਪੀਸ ਚਾਹੀਦੇ ਹੋਣ ਲਾਂਡਰੀ ਸੈਕਸ਼ਨ ਚ, ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1,000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ, ਕੋਈ ਤੁਸੀਂ ਇੰਟਰਸਟ ਨਹੀਂ ਪੇ ਕਰਨਾ, 6 ਮਹੀਨੇ ਚ ਥੋੜੇ ਥੋੜੇ ਕਰਕੇ ਪੇ ਕਰ ਸਕਦੇ ਹੋ, $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕੀਤਾ ਜਾ ਸਕਦਾ ਜੀ। ਇਹਦੇ ਲਈ ਵਿਜ਼ਿਟ ਕਰਨਾ ਹੈ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਇਹ ਵਨ ਵਰਡ ਹੈ ਜੀ BramptonAppliances.com,
2: 905-450-2828, 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
11: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
2: ਆਲਰਾਈਟ, ਇਹ ਸਨ ਸੁਲਤਾਨ ਸਾਹਿਬ। ਐਂ ਕਰਦੇ ਹਾਂ ਆਪਾਂ ਜਾਣੇ ਆ ਆਉਂਦੇ ਹਾਂ, ਪਹਿਲਾਂ ਆਹ ਸੁਣੋ।
12: ਸਤਿਸ਼੍ਰੀਅਕਾਲ ਜੀ, ਹਾਲ ਚਾਲ ਤੁਹਾਡੇ ਜਿਹੜੇ ਵਧੀਆ ਹੀ ਹੋਣਗੇ, ਇਸ ਕਰਕੇ ਅੱਜ ਦੇ ਵਿਚਾਰ ਤੇ ਆਉਂਦੇ ਹਾਂ। ਜ਼ਿਆਦਾ ਤੁਹਾਡਾ ਸਮਾਂ ਅਸੀਂ ਨਹੀਂ ਲਵਾਂਗੇ ਕਿਉਂਕਿ ਸਾਨੂੰ ਪਤਾ ਹੈ ਬੇਸ਼ ਕੀਮਤੀ ਸਮਾਂ ਹੈ ਤੁਹਾਡਾ। ਤਾਂ ਦੱਸ ਦਈਏ ਕਿ ਅੱਜ ਦਾ ਵਿਚਾਰ ਬੜਾ ਨਿੱਕਾ ਹੈ, ਲੇਕਿਨ ਸਬਕ ਜਿਹੜਾ ਉਹਦਾ ਉਹ ਬਹੁਤ ਵੱਡਾ ਹੈ। ਤਾਂ ਵਿਚਾਰ ਕਹਿੰਦਾ ਹੈ ਕਿ ਜਿੱਤ ਦਾ ਮਜ਼ਾ ਤਾਂ ਤਦ ਹੈ, ਯਾਨੀ ਜਿਹੜੀ ਜਿੱਤ ਹੈ ਵਿਨਿੰਗ, ਉਹਦਾ ਮਜ਼ਾ ਉਦੋਂ ਹੈ ਜਦੋਂ ਸਾਰੇ ਤੁਹਾਨੂੰ ਹਾਰਿਆ ਹੋਇਆ ਸਮਝਦੇ ਹੋ। ਜਦੋਂ ਸਾਰਿਆਂ ਨੂੰ ਲੱਗੇ ਨਾ ਯਾਰ ਇਹ ਬੰਦਾ ਹਾਰ ਰਿਹਾ, ਤੇ ਤੁਸੀਂ ਇੱਕੋਦਮ ਜਿੱਤ ਜਾਂਦੇ ਹੋ। ਬਸ ਜੀ, ਅਸਲ ਮਜ਼ਾ ਔਰ ਅਸਲ ਸਵਾਦ ਜਿਹੜਾ ਜਿੱਤ ਦਾ ਉਦਾ ਹੀ ਹੁੰਦਾ। ਤੇ ਜੇ ਅੱਜ ਮੰਨ ਲਓ ਤੁਹਾਨੂੰ ਲੱਗ ਰਿਹਾ, ਤੁਹਾਡੇ ਆਲੇ ਦੁਆਲੇ ਨੂੰ ਲੱਗ ਰਿਹਾ ਨਾ ਕਿ ਯਾਰ ਇਹ ਬੰਦਾ ਹਾਰਿਆ, ਤਾਂ ਇਹ ਨਾ ਇੱਥੇ ਹੀ ਹਾਰ ਨਾ ਮੰਨੋ, ਉਹਨਾਂ ਨੂੰ ਜਿੱਤ ਕੇ ਦਿਖਾਓ ਔਰ ਅਸਲ ਮਜ਼ੇ ਦਾ ਆਨੰਦ ਲਓ।
6: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 905-460-9099-905-460-9099-460-9099 ਇਹਨਾਂ ਦਾ ਨੰਬਰ ਹੈ। ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ, ਹਰ ਕੋਈ ਮਾੜਾ ਨਹੀਂ ਤੇ ਹਰ ਕੋਈ ਚੰਗਾ ਨਹੀਂ, ਜਿਹੜਾ ਦੁੱਖ 'ਚ ਨਾਲ ਖੜੇ ਉਹਦੇ ਜਿਹਾ ਕੋਈ ਬੰਦਾ ਨਹੀਂ।
13: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
14: ਜਸ਼ਨ ਟੈਂਟਸ ਦੇ ਨਾਲ।
13: ਵਿਆਹ ਹੋਵੇ, ਬਰਥਡੇ ਪਾਰਟੀ,
14: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
13: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
14: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
13: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
14: 416-294-2857।
13: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
6: ਘਰ ਅਸੀਂ 1-1.5-2-4 million ਦੇ ਲੈ ਲੈਣੇ ਆ, ਤੇ ਜਿਹੜਾ ਡਕ ਸਿਸਟਮ ਆ ਉਹਦੇ ਵੱਲ ਧਿਆਨ ਨਹੀਂ ਦਿੰਦੇ, ਫਿਰ ਖਾਉਂ ਖਾਉਂ ਕਰਦੇ ਆ, ਫਿਰ ਡਾਕਟਰਾਂ ਕੋਲੇ ਜਾਂਦੇ ਆ, ਫਿਰ ਦਵਾਈਆਂ ਲੈਂਦੇ ਆ, ਪੈਸੇ ਵਾਧੂ ਖਰਚਦੇ ਆ। ਪਰ ਡਕ ਸਿਸਟਮ ਸਾਫ਼ ਹੋਣਾ ਬਹੁਤ ਹੀ ਜ਼ਰੂਰੀ ਹੈ। ਆ ਸੁਣੋ,
15: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
16: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
17: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
0: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, because we care.

0: ਲਓ ਜੀ ਖਬਰਾਂ ਚੋਂ ਖਬਰ ਇਹ ਹੈ, ਆਪਣਾ ਇੱਕ ਵਕੀਲ ਜਗਦੀਪ ਸਿੰਘ ਵਿਰਕ ਉਸ ਦੀ ਜਿਹੜੀ ਸਸਪੈਂਸ਼ਨ ਸੀਗੀ ਵੀ ਵਕਾਲਤ ਨਹੀਂ ਕਰ ਸਕਦਾ ਉਹ ਕੈਂਸਲ ਕਰ ਦਿੱਤੀ ਹੈ। ਉਹਦੇ ਕੁਛ ਦੋਸ਼ ਲੱਗੇ ਸੀਗੇ ਜਿਹਦੇ ਵਿੱਚ ਕੋਈ ਕਾਫੀ ਗੰਭੀਰ ਦੋਸ਼ ਸੀ, ਲੇਕਿਨ ਜਿਹੜੀ ਲਾਅ ਸੋਸਾਇਟੀ ਹੈ ਉਹਨੇ ਕਹਿਤਾ ਵੀ ਇਹ ਕਰ ਸਕਦਾ। ਉਹਦੇ ਦੋ ਸੈਕਸੁਅਲ ਅਸਲਟ ਦੇ ਚਾਰਜਿਸ ਲੱਗੇ ਸੀ, 4 ਅਸਲਟ ਦੇ ਚਾਰਜਿਸ ਲੱਗੇ ਸੀ ਤੇ ਥਰੈਡ ਦੇ ਚਾਰਜਿਸ ਲੱਗੇ ਸੀ 2024 ਚ, ਪਰ ਉਹਨਾਂ ਨੇ ਕਹਿਤਾ ਵੀ ਇਹ ਪ੍ਰੈਕਟਿਸ ਕਰ ਸਕਦਾ ਹੈ। ਆਪਣੇ ਬੰਦਿਆਂ ਦਾ ਦਿਮਾਗ ਜਿਹੜਾ ਹੈ ਜਾਂ ਤਾਂ ਰੱਬ ਘੱਟ ਪਾਉਣ ਲੱਗ ਗਿਆ ਉਹਦੇ ਚ, ਪੂਰਾ ਦਿਮਾਗ ਨਹੀਂ ਚੱਲਦਾ ਹੈਗਾ, ਜਾਂ ਉਹਦਾ ਕਨਫਿਊਜ਼ ਹੋਇਆ ਹੋਇਆ ਹੈ, ਪਤਾ ਨਹੀਂ ਕੀ ਹੈ। ਗਾਰਡਨਰ ਦੇ ਉੱਤੇ ਈ ਬਾਈਕ ਲੈ ਕੇ ਤੁਰਿਆ ਜਾਵੇ, ਈ ਬਾਈਕ ਗਾਰਡਨਰ ਦੇ ਉੱਪਰ, ਪੁਲਿਸ ਨੇ ਉਹਨੂੰ ਫੜਿਆ। ਇੱਕ ਬੰਦੇ ਨੇ ਕਮਰਾ ਬੁੱਕ ਕੀਤਾ ਹੋਟਲ ਚ, 911 ਨੂੰ ਫੋਨ ਕਰਕੇ ਕਹਿੰਦਾ ਇਹਦਾ ਬੇਕਾਰ ਹੈ, ਇਹ ਬੇਕਾਰ ਹੈ। ਉਹ 911 ਦਾ ਕੀ ਚੱਕਰ ਹੈ ਇਹਦੇ ਚ, ਦਿਮਾਗ ਵਰਤ ਲਓ, ਰੱਬ ਨੇ ਦਿੱਤਾ ਹੈ। ਹਰ ਇੱਕ ਕੀ ਜ਼ਿੰਦਗੀ ਮੇ ਏਕ ਵਕਤ ਆਤਾ ਹੈ ਭਾਈ, ਹਰ ਇੱਕ ਕੀ ਜ਼ਿੰਦਗੀ ਮੇ ਏਕ ਸਮੇਂ ਆਤਾ ਹੈ ਔਰ ਫੈਸਲਾ ਕਰਨਾ ਪੜਤਾ ਹੈ ਕਿ ਪੰਨਾ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।
1: ਫਰੈਸ਼ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰੋਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਬਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਜ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ 4 ਜਾਂ ਫਿਰ 9053348222, ਯਾਨੀ 905-8462-2629 ਤੇ
0: 8462-2629 ਐਕਸਟੈਂਸ਼ਨ 4 ਤੇ ਫੋਨ ਕਰ ਲੋ। ਐਵਰੇਸਟ ਟ੍ਰਾਂਸਪੋਰਟ ਸੁਨਹਿਰੀ ਓਪਰਚੁਨਿਟੀ ਹੈ ਮਿਡ ਵੈਸਟ ਅਤੇ US ਐਸ ਲਈ, US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ, ਮਿਡ ਵੈਸਟ ਤੇ US ਈਸਟ 905-8462-2629, 8462-2629 ਇਹਨਾਂ ਦਾ ਨੰਬਰ ਹੈ। ਔਰ ਟ੍ਰਿਪਲ ਏ ਲੈਂਡਸਕੇਪਿੰਗ ਵਾਲਿਆਂ ਦਾ ਤੁਹਾਨੂੰ ਪਤਾ ਹੀ ਹੈ, ਨਵਾਂ ਘਾਹ ਲਾਉਣਾ, ਇੰਟਰਲੋਕਿੰਗ ਲਾਉਣੀ, ਫਲਾਵਰ ਬੈੱਡ ਬਣਾਉਣੇ, ਕਿਆਰੀਆਂ ਬਣਾਉਣੀਆਂ, ਫੁੱਲ ਲਾਉਣੇ, ਬੈਂਗਣ ਕੱਦੂ ਲਾਉਣੇ, ਨੋ ਪ੍ਰੋਬਲਮ। ਲੈਂਡਸਕੇਪਿੰਗ ਵਾਲਿਆਂ ਨੂੰ ਫੋਨ ਕਰੋ 888-647-784-1213, ਇਹਨਾਂ ਦਾ ਨੰਬਰ ਹੈ। ਇੱਕ ਆਪਣਾ ਬਾਈ ਪੁਲਿਸ ਨੇ ਚਾਰਜ ਕੀਤਾ ਹੈ, ਹਾਲਟਨ ਰੀਜਨ ਪੁਲਿਸ ਨੇ, 30 ਸਾਲ ਦਾ ਬੰਦਾ ਹੈ, ਬ੍ਰੈਂਟਫੋਰਡ ਦਾ ਰਹਿਣ ਵਾਲਾ ਮੇਰੇ ਖਿਆਲ, ਓਕਵਿਲ ਦੀ ਇੱਕ ਐਰੋਸਪੇਸ ਕੰਪਨੀ ਸੀ, ਉੱਥੇ ਚੋਰੀ ਕਰਦਾ ਸੀ, ਚੋਰੀ ਕੀ ਕੀਤਾ ਜੀ ਇਹਨੇ, $2.5 lakh ਦੇ ਮਿਲ ਰਾਈਟ ਐਰੋਸਪੇਸ ਇਕੁਇਪਮੈਂਟ ਤੇ 1.5 lakh ਕੈਸ਼ ਫੜਿਆ। ਬਾਈ ਦਾ ਨਾਮ ਹੈ ਅਭਿਸ਼ੇਕ ਕੁਮਾਰ ਪਟੇਲ। ਜੇ ਐਕਸੀਡੈਂਟ ਹੋ ਜਾਂਦਾ ਹੈ ਤੁਹਾਡੇ ਹੱਕ ਬਹੁਤ ਨੇ, ਪਰ ਉਹਦੀ ਟਾਈਮ ਲਿਮਿਟ ਹੁੰਦੀ ਹੈ, ਇਹ ਨਹੀਂ 6 ਮਹੀਨਿਆਂ ਬਾਅਦ, 5 ਮਹੀਨਿਆਂ ਬਾਅਦ, ਸਾਲ ਬਾਅਦ, ਰਾਈਟ ਵੇ ਕਿੰਨੇ ਦੇਣ, ਕਿੰਨੇ ਘੰਟੇ ਆ। ਰੂਪਾ ਬਰਾੜ ਦਾ ਸੁਨੇਹਾ ਸੁਣੋ। ਰੂਪਾ ਬਰਾੜ 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਾਹਰ ਅਤੇ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939, 416-991-5939, 9915939।
2: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ,
3: ਨਾ,
2: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ,
3: ਵਾਹ
2: ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
3: ਓਏ
4: ਮਸਕੋਕਾ ਅੰਦਰ 1.5 acre ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1 lakh ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222, 265-2222।
0: ਕੱਲ ਪੀਅਰ ਪੋਲੀਵਰ ਦੀ ਗੱਲ ਕੀਤੀ ਸੀ ਜਿਹੜਾ ਕੰਜ਼ਰਵੇਟਿਵ ਦਾ ਲੀਡਰ ਹੈ ਕਿ ਇਹਦਾ ਜਿਹੜੇ ਆਪਦੇ ਐਮ ਪੀ ਆ ਉਹਨਾਂ ਉੱਤੇ ਕੰਟਰੋਲ ਨਹੀਂ ਹੈ। ਅੱਜ ਟੋਰਾਂਟੋ ਸਟਾਰ ਨੇ ਵੀ ਇਸ ਖ਼ਬਰ ਨੂੰ ਸਾਂਝਾ ਕੀਤਾ ਹੈ ਕਿ ਪਰਸਨਲ ਗ੍ਰੀਵੈਂਸ ਅਹੈਡ ਆਫ ਪਬਲਿਕ ਇੰਟਰਸਟ। ਪੀਅਰ ਭਾਈ ਐਸੇ ਨਹੀਂ ਇਲੈਕਸ਼ਨ ਜਿੱਤੀ ਜਾਏਗੀ। ਰੀਅਲ ਸਟੇਟ ਦੇ ਵਿੱਚ ਸੁਖੀ ਕੌਰ ਬਹੁਤ ਵਧੀਆ ਕੰਮ ਕਰਦੇ ਨੇ, ਸਪੈਸ਼ਲ ਡੀਲਸ ਲੈ ਕੇ ਆਉਂਦੇ ਨੇ, ਖਾਸ ਕਰਕੇ ਉਹ ਡੀਲਾਂ ਜਿਹੜੀਆਂ ਕਿ ਡਿਫਾਲਟ ਹੋ ਜਾਣ ਜਾਂ ਬੈਂਕ ਕੋਲੇ ਚਲੇ ਜਾਣ ਜਾਂ ਮਾਰਕੀਟ 'ਚ ਵੈਸੇ ਬਹੁਤ ਸਸਤੀਆਂ ਲੱਗੀਆਂ ਨੇ ਤਾਂ ਕਿ ਤੁਹਾਡੇ ਜਿਹੜੇ ਬਾਇਰ ਨੇ ਉਹਨਾਂ ਦਾ ਫਾਇਦਾ ਹੋ ਸਕੇ। ਸੁਖੀ ਜੀ ਪੁਰਾਣਾ ਸਵਾਗਤ ਹੈ।
5: ਥੈਂਕ ਯੂ ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਮੇਰੇ ਸੁਖੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਵੈਰੀ ਹੈਪੀ ਫਰਾਈਡੇ।
0: ਮੈਂ ਕਿਹਾ ਜੀ ਫਰਾਈਡੇ ਆਲਵੇਸ ਹੈਪੀ, ਵੈਰੀ ਹੈਪੀ, ਜਿਉਂ ਜਿਉਂ ਟਾਈਮ ਮੇਰਾ 1 ਵਜਣਾ ਨਾ ਉਦੋਂ ਵੀ ਹੈਪੀ ਹੋ ਜਾਣਾ
5: ਫੋਰ ਸ਼ੋਰ।
0: ਓਕੇ, ਕੀ ਲਿਸਟਿੰਗ ਨੇ ਅੱਜ?
5: ਹਾਂਜੀ ਦੇਵ ਜੀ, ਜਿੱਦਾਂ ਕਿ ਤੁਸੀਂ ਹੁਣੇ ਮੈਂਸ਼ਨ ਕੀਤਾ ਕਿ ਆਪਾਂ ਆਲਵੇਸ ਵਧੀਆ ਵਧੀਆ ਡੀਲਾਂ ਲੈ ਕੇ ਆਏ ਦੀਆਂ ਆ, ਸਪੈਸ਼ਲੀ ਸਪੈਸ਼ਲੀ ਜਿਹੜੀਆਂ ਪਾਵਰ ਆਫ ਸੇਲ ਤੇ ਹੋਣ। ਮੇਰੇ ਕੋਲੇ ਬਹੁਤ ਹੀ ਵਧੀਆ ਡੀਟੈਚ ਘਰ ਹੈਗਾ ਆ, ਕਿਚਨਰ ਦੇ ਵਿੱਚ ਫਿਨਿਸ਼ਡ ਬੇਸਮੈਂਟ ਦੇ ਨਾਲ ਆ, 3 ਬੈਡਰੂਮ ਦਾ ਡੀਟੈਚ ਘਰ ਆ, 2 ਬੈਡਰੂਮ ਦੇ ਵਿੱਚ ਫਿਨਿਸ਼ਡ ਬੇਸਮੈਂਟ ਹੈਗੀ ਆ ਸੈਪਰੇਟ ਐਂਟਰੈਂਸ ਦੇ ਨਾਲ, ਜਿਹੜਾ ਕਿ ਪਾਵਰ ਆਫ ਸੇਲ ਤੇ ਲੱਗਾ ਹੋਇਆ। ਯਾਦ ਰੱਖਿਓ, ਡੀਟੈਚ ਪ੍ਰੋਪਰਟੀ ਤੁਹਾਨੂੰ ਮਿਲਣ ਲੱਗੀ ਆ ਫਿਨਿਸ਼ਡ ਬੇਸਮੈਂਟ ਦੇ ਵਿੱਚ, ਫਿਨਿਸ਼ ਬੇਸਮੈਂਟ ਦੇ ਨਾਲ ਮਿਡ 600 ਦੇ ਵਿੱਚ, 6.5 ਲੱਖ ਦੀ ਰੇਂਜ ਦੇ ਵਿੱਚ ਘਰ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਡੂ ਨਾਟ ਵੇਟ। ਆਪਣੇ ਕੋਲ ਇਹ ਹੁਣੇ ਥੋੜੇ ਕਿ ਦਿਨ ਹੋਏ ਆ ਪ੍ਰੋਪਰਟੀ ਆਈ ਨੂੰ, ਬਹੁਤ ਸਾਰੀਆਂ ਸ਼ੋਇੰਗਸ ਹੋ ਰਹੀਆਂ ਨੇ ਇਸ ਪ੍ਰੋਪਰਟੀ ਦਾ। ਜੇ ਤੁਸੀਂ ਸਪੈਸ਼ਲੀ ਸਪੈਸ਼ਲੀ ਇਨਵੈਸਟਰ ਹੋ, ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈਗਾ ਆ ਉਸ ਏਰੀਏ ਦੇ ਵਿੱਚ। ਤੁਹਾਡੇ ਰਾਈਟ ਨਾਓ ਇਸ ਦੇ ਨਾਲ ਦੀਆਂ ਪ੍ਰੋਪਰਟੀਆਂ 8.5 ਲੱਖ ਦੀਆਂ ਜਾ ਰਹੀਆਂ ਨੇ, ਕਿਉਂਕਿ ਇਹ ਪਾਵਰ ਆਫ ਸੇਲ ਤੇ ਤੁਹਾਨੂੰ 6.5-7 ਦੀ ਰੇਂਜ ਵਿੱਚ ਮਿਲ ਸਕਦਾ ਆ। ਕਰਨਾ ਕੀ ਆ, ਪਿਕ ਅਪ ਯੋਰ ਫੋਨ, ਗਿਵ ਮੀ ਅ ਕਾਲ ਐਟ 6474086 6474-408-7068। ਸਿਮਿਲਰਲੀ ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਇੱਦਾਂ ਦੀ ਕੋਈ ਡੀਲ ਲੈਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਡੀਟੈਚ ਪ੍ਰੋਪਰਟੀ ਆ, 4 ਬੈਡਰੂਮ ਦਾ ਇਹ ਘਰ ਕ੍ਰੈਡਿਟ ਵੈਲੀ ਏਰੀਆ ਦੇ ਵਿੱਚ, ਜਿਹੜਾ ਕਿ ਆਪਣਾ ਨਿਊਅਰ ਏਰੀਆ ਹੈਗਾ, ਕੁਆਇਟਰ ਏਰੀਆ ਇਨ ਬ੍ਰੈਂਪਟਨ, ਪਾਵਰ ਆਫ ਸੇਲ ਤੇ ਡੀਟੈਚ ਘਰ ਆਇਆ ਹੋਇਆ 4 ਬੈਡਰੂਮ ਦਾ। ਫੋਰ ਮੋਰ ਡੀਟੇਲ ਤੁਸੀਂ ਮੇਰੇ ਨਾਲ ਕੰਟੈਕਟ ਕਰ ਲਓ ਜੀ 6474-08-7066 6474-408-7068। ਤੇ ਆਮ ਸ਼ੋਰ ਹੁਣ ਤੱਕ ਆਪਾਂ ਸਾਰਿਆਂ ਨੇ ਨਿਊਜ਼ ਸੁਣੀ ਲਈ ਹੈ ਕਿ ਜਿਹੜੇ ਅਨਾਲਿਸਿਸ ਹੋਇਆ ਹੈ, ਜਿਹੜੇ ਜੂਨ ਦੀਆਂ ਸੇਲਸ ਨੇ ਰੀਅਲ ਅਸਟੇਟ ਮਾਰਕੀਟ ਦੇ ਵਿੱਚ ਉਹ ਵਧੀਆਂ ਹੋਈਆਂ ਨੇ। ਪੀਪਲ ਆਰ ਆਊਟ ਨਾਓ, ਵੈਦਰ ਇਜ਼ ਨਾਈਸ, ਤੁਸੀਂ ਵਿੰਟਰ ਸਨੋ ਤੋਂ ਪਹਿਲਾਂ ਮੂਵ ਹੋਣਾ ਚਾਹੁੰਦੇ ਹੋ ਤਾਂ ਰਾਈਟ ਨਾਓ ਇਜ਼ ਦਾ ਟਾਈਮ, ਵੈਰੀ ਗੁੱਡ ਟਾਈਮ, ਘਰ ਦੇਖੋ, ਪਸੰਦ ਕਰੋ, ਬਾਏ ਕਰੋ ਤੇ ਸਰਦੀਆਂ ਤੋਂ ਪਹਿਲਾਂ ਮੂਵ ਹੋ ਜਾਓ। ਤੁਹਾਡੇ ਕੋਲ 5% ਦੀ ਡਾਊਨ ਪੇਮੈਂਟ ਹੈ, 10% ਦੀ, 15% ਦੀ, 20% ਦੀ, ਡੂ ਨਾਟ ਵਰੀ। ਇੱਕੋ ਹੀ ਕੰਮ ਕਰਨਾ ਤੁਸੀਂ, ਆਪਣਾ ਫੋਨ ਚੁੱਕਣਾ, ਆਪਣੇ ਕੋਲ ਪੂਰੀ ਟੀਮ ਹੈਗੀ, ਤੁਹਾਨੂੰ ਪ੍ਰੀ ਅਪਰੂਵ ਕਰਵਾਉਣ ਤੋਂ ਬਾਅਦ ਇਹ ਘਰ ਦਿਖਾਇਆ ਜਾਊਗਾ। ਇਹ ਨਹੀਂ ਹੋਊਗਾ ਕਿ ਐਟ ਦੀ ਐਂਡ ਲਾਸਟ ਡੇ ਤੇ ਤੁਹਾਡੀ ਮੋਰਗੇਜ ਨਹੀਂ ਅਪਰੂਵ ਹੋ ਰਹੀ ਐਂਡ ਯੂ ਲੂਜ਼ ਯੋਰ ਡਿਪਾਜ਼ਿਟ। ਵਰੀ ਫ੍ਰੀ ਹੋ ਕੇ ਸੋਨਾ ਚਾਹੁੰਦੇ ਹੋ ਘਰ ਲੈ ਕੇ, ਤਾਂ ਕਿ ਤੁਹਾਡੇ ਹੱਥ 'ਚ ਘਰ ਦੀਆਂ ਚਾਬੀਆਂ ਟਾਈਮ ਤੇ ਆਉਣ। ਸੁੱਖੀ ਨੂੰ ਕਾਲ ਕਰੋ ਜੀ 6474-08-7066 6474-08-7066 6474-08-7066
0: ਜੰਕਸ਼ਨ ਲਈ 6474-29-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474-29-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474-29-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474-29-4040 6474-29-4040 ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸੱਜਣਾ, ਕਮਾਈ ਜਾਂਦੀ ਹੈ।
6: ਵਧੀਆ ਹੋਮਿਓ ਕੇਅਰ ਕਾਫੀ ਇਲਾਜ ਜਹਾਂ ਬੇਅਸਰ ਹੋ ਜਾਤੇ ਹੈ ਵਹਾਂ ਸੇ ਸ਼ੁਰੂ ਹੋਤਾ ਹੈ ਹੋਮਿਓਪੈਥੀ ਕਾ ਅਸਰ ਬੱਚੋਂ ਸੇ ਲੇਕਰ ਬਜ਼ੁਰਗੋਂ ਤੱਕ ਨਏ ਸੇ ਲੇਕਰ ਕਈ ਪੁਰਾਣੀ ਬਿਮਾਰੀਓਂ ਤੱਕ ਜੈਸੇ ਐਲਰਜੀਜ ਐਸਮਾ ਆਰਥਰਾਈਟਿਸ ਹੇਅਰ ਲੋਸ ਸਕਿਨ ਡਿਸਆਰਡਰਸ ਹੈਡੇਕਸ ਮਾਈਗ੍ਰੇਨਸ ਮੇਲ ਜਾਂ ਫੀਮੇਲ ਹੈਲਥ ਇਸ਼ੂਜ ਡਾਈਜੈਸਟਿਵ ਡਿਸਆਰਡਰਸ ਜਾਂ ਪਾਈਲਸ ਮੈਂਟਲ ਹੈਲਥ ਇਸ਼ੂਜ ਹਾਰਟ ਪ੍ਰੋਬਲਮ ਡਾਇਬਿਟੀਜ ਔਰ ਫਾਰ ਐਨੀ ਕਾਈਂਡ ਆਫ ਅਕਿਊਟ ਔਰ ਕ੍ਰੋਨਿਕ ਡਿਸੀਜ਼ ਹਮਾਰੇ ਹੋਮਿਓਪੈਥ ਸੇ ਮਿਲੇ ਜਿਨਕੋ 20 ਸਾਲ ਕਾ ਜ਼ਿਆਦਾ ਤਜੁਰਬਾ ਹੈ ਕਾਵਿਆ ਹੋਮਿਓ ਕੇਅਰ ਜਹਾਂ ਸੇ ਸ਼ੁਰੂ ਹੋਤਾ ਹੈ ਹੈਲਦੀ ਲਾਈਫ ਕਾ ਸਫ਼ਰ 10 ਕੋਟਰਾਲ ਬੁਲੇਵਾਰਡ ਯੂਨਿਟ 104 ਇਨ ਬ੍ਰੈਂਪਟਨ 6477602779
7: अरे यार क्या आप ट्रैफिक में फंसे हुए हैं?
8: Are you really stuck in traffic?
9: Are you stuck in a traffic? No problem. Take it easy, calm down and just relax. Culture of Punjab.
10: हर महीने मैकेनिक नो पैसे दे देंदे हो. ट्रक खरीदे आया मैकेनिक नो गोद ले ले.
11: ओ मैं की करा? ये पुराना ट्रक तो रोज नखरे करता है.
10: नखरे छड़ो ते सिद्धे जाओ निस्को ट्रक सेल्स ते
12: वधिया हालत वाले यूज्ड ट्रक्स ट्रक वेचना होवे या खरीदना रेट बिल्कुल वाजब लौंदे ने
10: फाइनेंस दी सुविधा भी उपलब्ध है
12: मतलब जेब भी सेफ ते घर वाली भी खुश बस फिर आज ही चलदे हां निस्को ट्रक सेल्स टोरब्रम डेरी दे नजदीक 7055 टोरब्रम रोड मिसिसागा कॉल 6475819999 ट्रक ऐसे के मैकेनिक भी कहेगा हुन मैं की करा
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 9054609099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 9054609099 9054609099 ਇਹਨਾਂ ਦਾ ਨੰਬਰ ਹੈ ਇੱਕ ਵਾਰ ਫੇਰ ਦੱਸੀਏ ਗੋਲਡਨ ਲਾਈਨ ਟਰੈਕਟਰ ਇਹ ਜਿਹੜੇ ਕੰਪੈਕਟ ਟਰੈਕਟਰ ਹੁੰਦੇ ਨੇ ਉਹ ਤੁਹਾਡੇ ਲਈ ਲੈ ਕੇ ਆਏ ਨੇ ਇੰਡੀਆ ਦੀ ਕੰਪਨੀ ਆ ਬਿਸਟੀ ਮਸ਼ੀ ਦਾ ਇਹਦੇ 'ਚ ਲਾਇਆ ਹੋਇਆ ਇੰਜਨ 20,000 ਤੋਂ ਸ਼ੁਰੂ ਹੁੰਦੇ ਆ ਡਿਪੈਂਡਿੰਗ ਤੁਸੀਂ ਕਿਹੜੇ ਕਿਹੜੇ ਅਟੈਚਮੈਂਟ ਲੈਂਦੇ ਹੋ ਤੁਸੀਂ ਸਨੋ ਬਲੇਡ ਵਰਗੇ ਅਟੈਚਮੈਂਟ ਲੈ ਸਕਦੇ ਹੋ ਸਨੋ ਬਲੋਰ ਵਰਗੇ ਲੈ ਸਕਦੇ ਹੋ ਘਾਹ ਕੱਟਣ ਵਾਲੇ ਅਟੈਚਮੈਂਟ ਲੈ ਸਕਦੇ ਹੋ ਹੋਰ ਕਾਫੀ ਕੁਛ ਆ ਕੈਰੀਆਂ ਕੁਰੀਆਂ ਪਾਉਣ ਨੂੰ ਬਹੁਤ ਵਧੀਆ ਹੈ ਫਾਈਨੈਂਸਿੰਗ ਮੌਕੇ 'ਤੇ ਆ ਤੇਜ ਬਾਈ ਨੂੰ ਫੋਨ ਕਰ ਲਓ ਇਹਨਾਂ ਦੀ ਜਿਹੜੀ ਲੋਕੇਸ਼ਨ ਆ ਹਾਈਵੇਟਨ ਦੇ ਉੱਪਰ ਹੀ ਇੱਥੇ ਕੈਲਡਨ ਵਿੱਚ 6476221754 ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ 6476227154 ਟੈਂਟ ਲਾਉਣੇ ਨੇ ਤਾਂ ਜਸ਼ਨ ਟੈਂਟ ਦਾ ਨਾਮ ਅਵੇਲੇਬਲ ਹੈ ਤੁਹਾਡੇ ਲਈ ਔਰ ਲੁਧਿਆਣੇ ਜਾ ਕੇ ਟੈਂਟ ਲਿਆਉਣ ਦੀ ਲੋੜ ਨਹੀਂ ਇੱਥੇ ਲਾ ਦਿੰਦੇ ਆ 416-294-2858 ਇਹਨਾਂ ਦਾ ਨੰਬਰ ਹੈ ਖਬਰ ਆਈ ਹੈ ਕਿ ਸਟੀਲ ਅਤੇ ਬ੍ਰਹਿਮਲੀ ਤੇ ਅਲੋਮਾ ਕਰੈਰਨ ਨਾਮ ਦੀ ਇੱਕ ਸੜਕ ਆ ਉੱਥੇ ਸ਼ੈੱਡ ਸੀ ਸ਼ੈੱਡ ਨੂੰ ਅੱਗ ਲੱਗ ਗਈ ਉਹਦੇ ਵਿੱਚੋਂ ਇੱਕ ਲਾਸ਼ ਲੱਭੀ ਆ ਬੰਗਲਾਦੇਸ਼ ਦੇ ਸਾਬਕਾ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਨੇ ਐਲਾਨ ਕੀਤਾ ਹੈ ਕਿ ਉਹ ਸਾਲ ਦੇ ਦਸੰਬਰ ਦੇ ਨੇੜੇ ਗੇੜੇ ਬੰਗਲਾਦੇਸ਼ ਵਾਪਸ ਜਾਣ ਦੀ ਯੋਜਨਾ ਬਣਾ ਰਹੀ ਆ ਸਸਪੈਂਡ DIG ਹਰਚਰਨ ਸਿੰਘ ਭੁੱਲਰ ਖਿਲਾਫ਼ ਬਰਾਈਬਰੀ ਕੇਸ 'ਚ ਦੋਸ਼ ਤੈਅ ਕਰ ਦਿੱਤੇ ਗਏ ਨੇ ਪਟਿਆਲਾ ਤੋਂ ਖਬਰ ਹੈ ਜ਼ਹਿਰੀਲੀ ਸਪਿਰਿਟ ਪੀਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ ਅਤੇ ਇੱਕ ਹੋਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਲਬਰਟਾ ਵਿੱਚ 6 ਸਾਲਾ ਲੜਕੇ ਦੇ ਅਗਵਾ ਹੋਣ ਮਗਰੋਂ ਐਂਬਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਰਾਨ ਵੱਲੋਂ ਖਾੜੀ ਖੇਤਰ ਦੇ ਵਪਾਰਕ ਜਹਾਜ਼ਾਂ 'ਤੇ ਹਮਲੇ ਨਿੰਦਣਯੋਗ ਹੈ ਅਨੀਤਾ ਆਨੰਦ ਨੇ ਕਿਹਾ ਚੰਡੀਗੜ੍ਹ ਫਾਰਮਰ ਦਾ ਜਿਹੜਾ ਪ੍ਰੋਟੈਸਟ ਹੋ ਰਿਹਾ ਹੈ ਚੰਡੀਗੜ੍ਹ ਵਿੱਚ ਜਾਮ ਨੇ ਵਾਣੀ ਪਾਏ ਰਾਹਗੀਰ ਚੰਨੀ ਦੀ ਪਿੱਠ 'ਤੇ ਆਇਆ ਬੂਟਾ ਸਿੰਘ ਦਾ ਪਰਿਵਾਰ ਸੀਐਮ ਦਾ ਚਿਹਰਾ ਲਾਨਣ ਦੀ ਕੀਤੀ ਮੰਗ ਖਬਰ ਆਈ ਹੈ ਹਿੰਦੁਸਤਾਨ ਤੋਂ ਕਿ ਕੈਂਸਰ ਸ਼ੂਗਰ ਅਤੇ BP ਸਮੇਤ 39 ਦਵਾਈਆਂ ਦੀਆਂ ਕੀਮਤਾਂ ਨਿਰਧਾਰਤ ਰੇਟ 'ਤੇ ਦਿੱਤੀਆਂ ਜਾਣਗੀਆਂ ਇਹਦੇ 'ਚ ਕੋਈ ਵਾਧਾ ਨਹੀਂ ਕੀਤਾ ਜਾਏਗਾ ਸਾਡੇ ਨਾਲ ਕਮਲਜੀਤ ਸਰਾਂ ਜੀ ਹਾਜ਼ਰ ਨੇ ਸਰ ਵੈਲਕਮ ਟੂ ਦ ਸ਼ੋਅ
13: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਹੈ
13: ਬਹੁਤ ਵਧੀਆ ਦੇਵ ਜੀ ਬਹੁਤ ਵਧੀਆ ਤੇ ਦੇਵ ਜੀ ਜਦੋਂ ਆਪਾਂ ਹੁਣ ਮੌਰਗੇਜ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਹੜੇ ਆਪਾਂ ਹਮੇਸ਼ਾ ਹੀ ਇਹ ਗੱਲ ਕਰਦੇ ਰਹਿੰਦੇ ਹਾਂ ਇਹ ਗੱਲ ਫਸਟ ਟਾਈਮ ਬਾਇਰ ਦੀ ਹਨਾ ਗੱਲ ਤਾਂ ਕਰਦੇ ਰਹਿੰਦੇ ਹਾਂ ਤਾਂ ਕਿ ਕੋਈ ਵੀ ਬੰਦਾ ਕਿਸੇ ਮੈਂ ਕਹਿੰਦਾ ਵੀ ਕਿਸੇ ਜਿਵੇਂ ਕਹਿੰਦੇ ਹੁੰਦੇ ਆ ਅਧੂਰੀ ਜਾਣਕਾਰੀ ਦਾ ਜਾਂ ਕਿਸੇ ਧੋਖੇ ਧੜੀ ਦਾ ਸ਼ਿਕਾਰ ਨਾ ਹੋ ਜਾਏ, ਹਨਾ। ਹੋਰ ਹਰੇਕ ਹਰ ਟਾਈਮ ਆਪਾਂ ਨੂੰ ਇੱਕ ਗੱਲ ਕਰਨ ਦਾ ਕਿਹੜਾ ਕੋਈ ਸ਼ੌਂਕ ਹੈ, ਹਨਾ। ਜੇ ਮੌੜਗੇ ਦੇ ਉੱਤੇ ਆਪਾਂ ਡਿਬੇਟ ਕਰਨੀ ਹੋਵੇ ਤਾਂ ਮੇਰੇ ਕਹਿਣ ਦਾ ਮਤਲਬ ਉਹ ਵੀ ਆਪਾਂ ਸ਼ੋਅ ਭਾਵੇਂ ਸਾਰਾ ਮੌੜਗੇ ਦੇ ਉੱਤੇ ਕਰ ਲਈਏ ਤਾਂ ਵੀ ਥੋੜਾ ਪੈ ਜੂਗਾ, ਹਨਾ। ਹੁਣ ਫਸਟ ਟਾਈਮ ਬਾਇਰ ਦਾ, ਕਿਉਂਕਿ ਜਦੋਂ ਫਸਟ ਟਾਈਮ ਬਾਇਰ ਕੋਈ ਵੀ ਹੁੰਦਾ ਉਹਨੂੰ ਦੇਵ ਜੀ ਬਹੁਤੀਆਂ ਗੱਲਾਂ ਦਾ ਕੀ 100% ਕੋਈ ਗੱਲਾਂ ਦਾ ਨਹੀਂ ਪਤਾ ਹੁੰਦਾ, ਜਿਵੇਂ ਉਹਦੀ ਕਾਪੀ ਦੇ ਉੱਤੇ ਕਿਸੇ ਨੇ ਅੱਖਰ ਲਿਖਤੇ ਉਹਨੇ ਉਧਰੋਂ ਹੀ ਚੱਲ ਪੈਣਾ, ਹਨਾ। ਪਰ ਇਹਦੇ ਵਿੱਚ ਘਰ ਲੈਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਮੈਂ ਬਾਰ ਬਾਰ ਕਹਿੰਦਾ ਤੁਹਾਨੂੰ, ਮੌੜਗੇ ਦਾ ਅਤਾ ਪਤਾ ਕਰਨਾ ਬਹੁਤ ਜ਼ਰੂਰੀ ਹੈ। ਜਿਹੜੀ ਚੀਜ਼ ਆਪਾਂ ਨੂੰ ਪਹਿਲਾਂ ਲੈ ਕੇ ਚੱਲਣੀ ਚਾਹੀਦੀ ਹੈ, ਜਦੋਂ ਆਪਾਂ ਉਹੀ ਚੀਜ਼ ਐਂਡ ਤੇ ਲੈ ਕੇ ਜਾਵਾਂਗੇ, ਐਂਡ ਤੇ ਤਾਂ ਫਿਰ ਆਏ ਨਾ ਉਸ ਟਾਈਮ ਤੋਂ ਤੁਹਾਡੀ ਆਫਰ ਵੀ ਪਾਈ ਹੁੰਦੀ ਆ, ਤੁਹਾਡਾ ਡਰਾਫਟ ਵੀ ਦਿੱਤਾ ਹੁੰਦਾ, ਫਿਰ ਤਾਂ ਤੁਸੀਂ VCR ਦੇ ਵਿੱਚ ਕੈਫਟ ਤਾਂ ਪਾਈ ਫਿਰਦੇ ਹੋ। ਹੁਣ ਚੰਗੀ ਚੱਲਣੀ ਮਾੜੀ ਚੱਲਣੀ ਇਹ ਤਾਂ ਬਾਅਦ 'ਚ ਹੀ ਪਤਾ ਲੱਗਣਾ, ਹਨਾ। ਇਹੀ ਜੇ ਤੁਸੀਂ ਪਹਿਲਾਂ ਸਾਰਾ ਕੁਛ ਲੈ ਕੇ ਬੈਠੋਗੇ, ਮੇਰੇ ਕਹਿਣ ਵੱਲੋਂ ਤੁਹਾਨੂੰ ਅਪਰੂਵਲ ਤੁਹਾਡੇ ਕੋਲ ਹੋਊਗੀ, ਕਿੰਨੀ ਤੁਹਾਡੀ ਮੌੜਗੇਜ ਦੀ ਕਿਸ਼ਤ ਬਣਨੀ ਹੈ, ਕਿਹੜੀ ਬੈਂਕ ਤੋਂ ਤੁਹਾਨੂੰ ਮੌੜਗੇਜ ਮਿਲਣੀ ਹੈ, ਕੀ ਤੁਹਾਨੂੰ ਰੇਟ ਆਫ ਇੰਟਰਸਟ ਮਿਲਣਾ, ਕੀ ਤੁਹਾਨੂੰ ਲੋਇਰ ਦਾ ਖਰਚਾ ਕਿਹੜਾ ਪੈਣਾ, ਕੀ ਲੈਂਡ ਟਰਾਂਸਫਰ ਟੈਕਸ ਪੈਣਾ, ਨਿੱਕੀ ਨਿੱਕੀ ਗੱਲ ਦਾ ਤੁਹਾਨੂੰ ਪੇਪਰਾਂ ਦੇ ਉੱਤੇ ਪਤਾ ਹੋਊਗਾ, ਤਾਂ ਕਿ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਤੁਸੀਂ ਆਪਦੇ ਕੌਨਫੀਡੈਂਸ ਨਾਲ ਕੋਈ ਵੀ ਚੀਜ਼ ਖਰੀਦ ਸਕਦੇ, ਹਨਾ। ਦੇਵ ਜੀ, ਕਿਉਂਕਿ ਗੱਲ ਪਤਾ ਕੀ ਹੈ, ਇਹ ਕਹਾਵਤਾਂ ਪੁਰਾਣੀਆਂ ਹੋ ਗਈਆਂ, ਜਦੋਂ ਆਪਾਂ ਕਹਿੰਦੇ ਹੁੰਦੇ ਨਾ ਵੀ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੁੱਲ ਜਾਂਦੀਆਂ, ਅੱਜ ਕੱਲ੍ਹ ਦਾ ਟਾਈਮ ਇਹੋ ਜਿਹਾ ਚੱਲੀ ਜਾਂਦਾ, ਦੰਦਾਂ ਨਾਲ ਖੁੱਲਦੀਆਂ ਖੁੱਲਦੀਆਂ ਕੋਈ ਨੀ, ਇਹ ਤਾਂ ਵੱਢਣੀਆਂ ਪੈਂਦੀਆਂ ਫਿਰ, ਹਨਾ। ਤੇ ਹੁਣ ਮੈਂ ਤਾਂ ਹੀ ਕਹਿੰਦਾ ਵੀ ਜਦੋਂ ਤੁਹਾਨੂੰ ਪਤਾ ਵੀ ਇਹ ਚੀਜ਼ ਦਾ ਤੁਹਾਡਾ ਨੁਕਸਾਨ ਛੋਟਾ ਨਹੀਂ ਬਹੁਤ ਜ਼ਿਆਦਾ ਵੱਡਾ ਹੋ ਜਾਣਾ ਮੌੜਗੇਜ ਦੇ ਵਿੱਚ, ਜੇ ਤੁਸੀਂ ਪ੍ਰਾਈਵੇਟ ਵਾਲੇ ਪਾਸੇ ਤੁਰ ਪਏ ਉਹਦੇ ਵਿੱਚ, ਜਾਂ ਤਾਂ ਤੁਹਾਨੂੰ ਨਾ ਤਾਂ ਤੁਹਾਡੇ ਕੋਈ ਪ੍ਰਿੰਸੀਪਲ ਲੈਣਾ, ਲੈਂਡਿੰਗ ਫੀਸ ਤੁਹਾਨੂੰ ਜਿੰਨੀ ਕਹੋਗੇ ਉਨੀ ਅਗਲੇ ਨੇ ਲਾ, ਕਹਿਣ ਦਾ ਮਤਲਬ ਤੁਹਾਡੇ ਕਹਿਣ ਦੀ ਤਾਂ ਕੋਈ ਗੱਲ ਹੀ ਨਹੀਂ ਨਾ, ਜਿੰਨੀ ਅਗਲੇ ਨੂੰ ਜੀ ਚਾਹਿਆ ਉਨੀ ਤੁਹਾਨੂੰ ਲਾ ਦੇਣੀ ਆ। ਸੋ ਮੌੜਗੇਜ ਦੀ ਟ੍ਰਾਂਜੈਕਸ਼ਨ ਦੇ ਵਿੱਚ ਹਰਾਸਮੈਂਟ ਤੋਂ ਬਚਣਾ, ਨੰਬਰ 1-1-416 ਬਹੁਤ ਸਾਰੇ ਭੈਣ ਭਰਾਵਾਂ ਨੇ ਕਰ ਲਏ ਹੋਏ ਆ, ਜਿਹਨਾਂ ਨੇ ਨਹੀਂ ਲਏ ਉਹ ਤਾਂ ਚੱਲ ਇੱਕ ਨਹੀਂ ਤਾਂ 100 ਥਾਂ ਪਤਾ ਕਰ ਲੈਣਗੇ। ਹੁਣ ਗੱਲ ਉਹ ਆ ਜਾਂਦੀ ਜਿਹਨਾਂ ਨੇ ਕਰ ਲਏ ਹੋਏ ਆ, ਕੰਮ ਕਾਰ ਘੱਟ ਆ, ਪੇਮੈਂਟਾਂ ਮਿਸ ਹੋ ਜਾਂਦੀਆਂ, ਉਹ ਬੰਦੇ ਕੀ ਕਰਨ, ਹਨਾ। ਜੇ ਕਿਸੇ ਵੀ ਭੈਣ ਭਰਾ ਦੀ ਪੇਮੈਂਟ ਮਿਸ ਹੋ ਰਹੀ ਆ, ਪੇਮੈਂਟ ਨਾ ਮਿਸ ਹੋਣ ਦਿਓ, ਮੇਰੇ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਤੁਸੀਂ ਰੋਟੀ ਅੱਧੀ ਖਾ ਲਓਗੇ ਤਾਂ ਤੁਹਾਡੇ ਸਰੀਰ ਨੂੰ ਕੋਈ ਬਾਹਲਾ ਜ਼ਿਆਦਾ ਫਰਕ ਨਹੀਂ ਪੈਣਾ। ਜੇ ਪੇਮੈਂਟਾਂ ਤੁਹਾਡੀਆਂ 2-3 ਮਿਸ ਹੋ ਗਈਆਂ ਤੇ ਉੱਥੇ ਤੁਹਾਡੇ ਘਰ ਦੀ ਛੱਤ ਨੂੰ ਜ਼ਰੂਰ ਫਰਕ ਪੈ ਜਾਣਾ। ਕੋਈ ਵੀ ਭੈਣ ਭਰਾ ਸੈਕਿੰਡ ਮੌੜਗੇ ਚੱਕੀ ਆ, ਅੱਜ ਉਹਦੀ ਅਪਰੇਜ਼ਲ ਨਹੀਂ ਆ ਰਹੀ, ਸੈਕਿੰਡ ਮੌੜਗੇ ਦਾ ਕੋਈ ਹੱਲ ਨਹੀਂ ਹੋ ਰਿਹਾ, ਹਾਈ ਰੇਟ ਆਫ ਇੰਟਰਸਟ ਭਰ ਰਿਹਾ, ਜਾਂ ਕ੍ਰੈਡਿਟ ਕਾਰਡ ਦੇ ਤੁਸੀਂ 25-26% ਦੇ ਕਰਜ਼ੇ ਦੇ ਹੇਠ ਆਏ ਪਏ ਹੋ, ਮਿਨੀਮਮ ਪੇਮੈਂਟਾਂ ਕਰ ਰਹੇ ਹੋ, ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਦਿੱਕਤ ਆ, ਘਰ ਦੀ ਮੌੜਗੇਜ ਦੇਣ ਦੇ ਵਿੱਚ ਕੋਈ ਪ੍ਰੋਬਲਮ ਆ, ਇੱਕ ਵਾਰੀ ਕਾਲ ਜ਼ਰੂਰ ਕਰ ਲਿਓ, ਉਹਦਾ ਕੋਈ ਨਾ ਕੋਈ ਜਿਵੇਂ ਕਹਿੰਦੇ ਹੁੰਦੇ ਜੇ ਜਿੰਦਰਾ ਵੀ ਮਾਰਕੀਟ ਦੇ ਵਿੱਚੋਂ ਲੈਣ ਜਾਂਦੇ ਨਾ, ਉਹਦੇ ਵੀ ਦੋ ਚਾਬੀਆਂ ਦੇ ਹੀ ਦਿੰਦੇ, ਜੇ ਤੁਸੀਂ ਇੱਕ ਅੱਧੀ ਗਵਾ ਵੀ ਬੈਠੋ ਤਾਂ ਦੂਜੀ ਨਾਲ ਕੰਮ ਥੋੜਾ ਚੱਲ ਜਾਂਦਾ। ਸੋ ਕਹਿਣ ਦਾ ਮਤਲਬ ਜੇ ਕੰਮ ਤੁਹਾਡਾ ਸਲੋ ਆ, ਤੁਹਾਡੀਆਂ ਮੌੜਗੇਜ ਦੀਆਂ ਪੇਮੈਂਟਾਂ ਨਹੀਂ ਹੁੰਦੀਆਂ, ਕੋਈ ਨਾ ਕੋਈ ਤਾਂ ਉਹਦਾ ਹੱਲ ਹਾਰ ਹੈ ਵਸੀਲਾ ਜ਼ਰੂਰ ਹੋ ਜਾਂਦਾ। ਪਰ ਜਦੋਂ ਜਿਵੇਂ ਕਹਿ ਦਈਏ ਵੀ ਜਦੋਂ ਫਿਰ ਕਿਸੇ ਨੇ ਜਿੰਦਰਾ ਹੀ ਭੰਨਤਾ, ਵੱਢ ਹੀ ਦਿੱਤਾ, ਫਿਰ ਉਹਦਾ ਕੋਈ ਹੱਲ ਨਹੀਂ, ਜਦੋਂ ਕੇਸ ਹੀ ਵਕੀਲਾਂ ਤੱਕ ਚਲਾ ਗਿਆ ਤੇ ਤੁਹਾਨੂੰ ਕੋਰਟ ਦੇ ਵਿੱਚ ਪੁਜੈਸ਼ਨ ਹੀ ਅਗਲੇ ਲੈ ਗਏ, ਫਿਰ ਉਸ ਟਾਈਮ ਤਾਂ ਕੋਈ ਹੱਲ ਨਹੀਂ ਹੋਣਾਗਾ। ਪਰ ਜੇ ਕੋਈ ਵੀ ਭੈਣ ਭਰਾ ਫਾਈਨੈਂਸ਼ੀਅਲ ਦੇ ਵਿੱਚ ਜੂਝ ਰਿਹਾ, ਕਿਸੇ ਤੋਂ ਪੇਮੈਂਟਾਂ ਨਹੀਂ ਹੋ ਰਹੀਆਂ, ਕੋਈ ਸੈਕਿੰਡ ਮੌੜਗੇਜ ਨਹੀਂ ਕਿਸੇ ਦਾ ਹੱਲ ਹੋ ਰਿਹਾ, ਜਾਂ ਕਿਸੇ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਘਰ ਬੁੱਕ ਕਰਾਇਆ, ਉਹਨੇ ਪ੍ਰੀ ਅਪਰੂਵਲ ਪਹਿਲਾਂ ਲੈ ਕੇ ਰੱਖਣੀ, ਮੌੜਗੇਜ ਪਹਿਲਾਂ ਲੈ ਕੇ ਰੱਖਣੀ ਆ, ਮੌੜਗੇਜ ਦੀ ਹਰਾਸਮੈਂਟ ਤੋਂ ਬਚਣਾ। ਫਿਰ ਕਹੀ ਇਹਨਾਂ ਨੰਬਰ 1-1-416-356-1870 4-1-6-3-5-6-1-8-7-0 ਨੰਬਰ ਫਿਰ ਬੋਲ ਦਿੰਦਾ ਜੀ, 416-356-1870 4-1-6-3-5-6-1-8-7-0 ਦੇਵ ਜੀ ਏਅਰ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ। ਖਬਰਾਂ ਆ ਰਹੀਆਂ ਨੇ ਕਾਂਗੋ ਦੇ ਵਿੱਚ 1760 ਕੇਸ ਨੇ ਉਬੋਲਾ ਦੇ, ਲੇਕਿਨ 600 ਲੋਕੀ ਮਰ ਵੀ ਗਏ ਨੇ। ਉਧਰ ਚਾਈਨਾ ਚ ਫਲੱਡ ਦੇ ਨਾਲ 39 ਲੋਕਾਂ ਦੀ ਮੌਤ ਹੋਈ ਹੈ। ਕਾਰਪਟ ਤੇ ਡੱਕ ਲਈ ਆ ਸੁਣੋ,
14: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਆ, ਹੁਣ ਕਾਰਪਟ ਤੁਸੀਂ ਕਲੀਨ ਕਰੋਗੇ?
15: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
14: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪਟ ਕਲੀਨਿੰਗ 416-277-4616।
0: ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ। ਅਭਿਸ਼ੇਕ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਹਾਂਜੀ ਸਰ,
16: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 bedroom plus 2 bedroom ਦੀ ਲੀਗਲ ਬੇਸਮੈਂਟ, 2-car garage, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 rent, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ, ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
0: ਖਬਰ ਆਈ ਆ ਅਖਬਾਰ ਦੇ ਵਿੱਚ, ਕਹਿੰਦੇ ਕੈਨੇਡਾ ਤੋਂ ਲੋਕਾਂ ਦਾ ਮੋਹ ਹੋਇਆ ਭੰਗ। ਪੀਆਰ ਤੇ ਸਿਟੀਜ਼ਨਸ਼ਿਪ ਛੱਡ ਕੇ ਭੱਜੇ ਜਾ ਰਹੇ ਨੇ। ਮੈਂ ਤਾਂ ਕੋਈ ਭੱਜਿਆ ਜਾਂਦਾ ਦੇਖਿਆ ਨੀ, ਤੁਸੀਂ ਦੇਖਿਆ? ਹੈਲੋ, ਤੁਸੀਂ ਦੇਖਿਆ ਕੋਈ ਭੱਜਿਆ ਜਾਂਦਾ ਹੋਵੇ? ਬ੍ਰੇਸਬ੍ਰਿਜ ਸ਼ਹਿਰ ਵਿੱਚ ਟਰੱਕ ਤੇ ਟ੍ਰੇਨ ਦੀ ਟੱਕਰ ਹੋਈ। ਬ੍ਰੈਂਪਟਨ ਦੀ ਔਰਤ ਨੇ, ਇਹ ਆਪਣੇ ਤਾਂ ਹੋ ਨਹੀਂ ਸਕਦੇ, ਆਪਣੀ ਵਸੀਅਤ ਵਿੱਚ ਸ਼ਹਿਰ ਦੇ ਪਸ਼ੂ ਆਸਰਾ ਲਈ $50,000 ਛੱਡੇ ਨੇ। ਮੌਂਟਰੀਅਲ ਹਵਾਈ ਅੱਡੇ ਤੇ ਜਹਾਜ਼ ਲੈਂਡ ਹੋਇਆ ਏਅਰ ਕੈਨੇਡਾ ਦਾ, ਮੀਂਹ ਮੂੰਹ ਪੈਂਦਾ ਦੇ ਤਿਲ ਕੇ ਉਹ ਗਿਆ। ਲਓ ਜੀ, ਹੋਰ ਸੁਣ ਲਓ। ਗੁਰੂ ਗੁਰ ਅਮਰ ਸਿੰਧੂ ਨੇ ਇੱਕ ਅਪਰਾਧਿਕ ਸੰਗਠਨ ਦੀ ਅਗਵਾਈ ਕਰਨ ਦਾ ਦੋਸ਼ੀ ਮੰਨਣ ਤੋਂ ਬਾਅਦ 20 ਸਾਲਾਂ ਲਈ ਚੱਕੀ ਪੀਸਿੰਗ ਐਂਡ ਪੀਸਿੰਗ ਐਂਡ ਪੀਸਿੰਗ, ਜਿਸ ਨੇ 1 ਮਹੀਨੇ ਦੇ ਅਰਸੇ ਵਿੱਚ ਅਮਰੀਕਾ ਤੋਂ ਕੈਨੇਡਾ ਵਿੱਚ $17 million ਦੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕੀਤੀ ਹੈ। ਇੱਕ ਨਾ ਕੁਲਦੀਪ ਚਾਹਲ ਨਾਮ ਦਾ ਬੰਦਾ, ਇਹਦੀ ਸਟੋਰੀ ਲਾਈ ਆ ਆਪਾਂ devtadla.com ਦੇ NRI ਸੈਕਸ਼ਨ ਜਾ ਕੇ। ਇਹ ਨਕਲੀ ਟੈਕਸੀ ਡਰਾਈਵਰ ਬਣ ਕੇ ਇੱਕ ਬੀਬੀ ਨੂੰ ਖਿੱਚਤੂ ਕਰਨ ਲੱਗਿਆ ਸੀ। ਖੈਰ, ਮੋਦੀ ਨਿਊਜ਼ੀਲੈਂਡ ਗਏ, ਉੱਥੇ ਸਮਝੌਤੇ ਕਰਨ ਗਿਆ। ਪੁਲਿਸ ਵਾਲਿਆਂ ਨੇ ਮੋਟਰਸਾਈਕਲ ਵਾਲਿਆਂ ਨੂੰ ਟਿਕਟ ਦਿੱਤਾ ਇੱਕ ਨੂੰ 40 ਦੇ ਜ਼ੋਨ ਤੇ 114 ਕਿਲੋਮੀਟਰ ਭਜਾਈ ਆਵੇ ਤੇ ਪੁਲਿਸ ਵਾਲਿਆਂ ਨੇ ਡੁੱਕ ਲਿਆ। ਜਤਿੰਦਰ ਜੀ, ਵੈਲਕਮ ਟੂ ਦਾ ਸ਼ੋਅ। ਸਰ,
17: ਕਿਵੇਂ? ਠੀਕ ਹੋ?
0: ਬਹੁਤ ਵਧੀਆ ਵੀਰੇ।
17: ਦੇ ਭਾਈ, ਕੁਕਲੀ ਸੁਣਿਆ, ਅਸੀਂ ਓਪਨ ਹਾਊਸ ਲਾਉਣ ਜਾ ਰਹੇ ਹਾਂ ਜਿਹੜੀ ਮੁਸਕੋਕਾ ਦੀ ਕੋਟੇ ਲੱਗੀ ਹੋਈ ਹੈ ਇਸ ਮਹੀਨੇ 25th ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ। ਕੋਈ ਵੀ ਸਾਡਾ ਸਰੋਤਾ ਓਪਨ ਹਾਊਸ ਜਾਣਾ ਚਾਹੁੰਦਾ ਹੋਵੇ, ਕੋਟੇ ਨੂੰ ਦੇਖਣਾ ਚਾਹੁੰਦਾ ਹੋਵੇ, ਕਿਉਂਕਿ ਬਾਕੀ ਸਾਰੇ ਦਿਨ ਕੋਟੇ ਫੁੱਲੀ ਬੁੱਕ ਰਹਿੰਦੀ ਹੈ, ਕਿਉਂਕਿ ਇਸ ਮਹੀਨੇ ਵਿੱਚ ਵੀ ਦੇ ਭਾਜੀ ਇੱਕ ਦਿਨ ਛੱਡਿਆ ਜਿਹੜਾ ਹੋਲਡ ਕੀਤਾ ਆਪਣੇ ਲਈ, ਬਾਕੀ ਸਾਰੇ ਦਿਨ ਇਹ ਕੋਟੇਜ ਆਲਰੇਡੀ ਏਅਰਬੀਨਵੀ ਤੇ ਜਾ ਰਹੀ ਹੈ। ਜੇ ਤੁਸੀਂ ਇੱਦਾਂ ਦੀ ਕੋਟੇ ਲੈਣਾ ਚਾਹੁੰਦੇ ਹੋ, 1 ਟਾਈਮ ਇਨਵੈਸਟਮੈਂਟ, ਸਾਰੀ ਉਮਰ ਪੈਸੇ ਬਣਨੇ ਦੇ ਭਾਜੀ, ਪਿਛਲੇ ਸਾਲ 70-80,000 ਦੀ ਇਨਕਮ ਆ।
0: 25 ਜੁਲਾਈ ਨੂੰ ਓਪਨ ਹਾਊਸ ਹੋਣ ਜਾ ਰਿਹਾ ਸਿਰਫ
17: ਜੀ, ਇੱਕ ਦਿਨ ਲਈ ਹੋਣ ਜਾ ਰਿਹਾ ਦੀ ਭਾਜੀ, ਕਿਉਂਕਿ ਮੁੜ ਕੇ ਬਾਕੀ ਦਿਨ ਫੇਰ।
0: ਸਾਡੇ ਜਿਹੜੇ ਲਿਸਨਰ ਨੇ ਪਿਛਲੇ ਦਿਨਾਂ ਚ ਇਨਕੁਆਇਰੀ ਕੀਤੀ, ਦੇਖਣ ਜਾਣਾ ਵੀਕਐਂਡ ਤੇ ਜਾਣਾ ਵੀਕਐਂਡ 25 ਜੁਲਾਈ ਦਾ ਬੁੱਕ ਕਰ ਲਓ, ਆਪਦੇ ਕੈਲੰਡਰ ਤੇ ਸਰਕਲ ਕਰ ਲਓ, ਉਦਣ ਜਾ ਸਕਦੇ ਹੋ 1-3 ਵਜੇ ਤੱਕ। ਜਤਿੰਦਰ ਬਾਈ ਓਪਨ ਹਾਊਸ ਲਾ ਕੇ ਉੱਥੇ ਤੁਹਾਡੇ ਲਈ ਸਵਾਗਤ ਕਰਨਗੇ। ਜੀ ਹਾਂ
17: ਜੀ, ਸੋ ਉੱਥੇ ਪਹੁੰਚਣਾ ਤੁਸੀਂ ਮੁਸਕੋਕਾ ਹੰਟਸਵਿਲ। ਜੇ ਤੁਸੀਂ ਸਾਡੇ ਕੋਲ ਜਾਣਕਾਰੀ ਲੈਣਾ ਚਾਹੁੰਦੇ ਹੋ, ਸਾਨੂੰ ਕਾਲ ਕਰ ਲਿਓ, ਸਾਡਾ ਨੰਬਰ ਹੈਗਾ 416-265-2222। ਲਗਭਗ 26 ਫੀਟ ਦੀ ਇਹ ਕੋਟੇਜ ਹੈ, 1.5 ਤੋਂ 2 ਏਕੜ ਦੇ ਲੋਟ ਤੇ ਬਣੀ ਹੋਈ ਹੈ, 5 ਮਿੰਟ ਦੇ ਉੱਪਰ ਬੀਚ ਹੈ, 15 ਮਿੰਟ ਦੇ ਉੱਪਰ ਡਾਊਨ ਟਾਊਨ, 15 ਮਿੰਟ ਦੇ ਉੱਪਰ ਗੋਲਫ ਕੋਰਸ। ਇੱਕ ਵਾਰੀ ਇਨਵੈਸਟਮੈਂਟ ਕਰਨੀ ਹੈ, ਵਾਕਆਊਟ ਬੇਸਮੈਂਟ ਹੈ, ਡੈਕ ਲੱਗਾ, ਮਗਰ ਇਹ ਫੁੱਲੀ ਫਾਇਨੈਂਸ ਹੈ, ਜਿੰਨਾ ਵੀ ਸਮਾਨ ਇਹਦੇ ਵਿੱਚ ਪਿਆ ਸਾਰਾ ਇੰਕਲੂਡ ਹੈ। $1.5-2 ਲੱਖ ਦੇ ਅਪਗ੍ਰੇਡ ਨੀ ਘਰ ਦੇ ਵਿੱਚ, ਸਿਰਫ ਇੱਕ ਵਾਰੀ ਤੁਸੀਂ ਮੈਨੂੰ ਕਾਲ ਕਰ ਲਿਓ, ਤੁਹਾਨੂੰ ਮੈਂ ਤਾਂ ਲਿੰਕ ਕਰ ਲਾਂਗਾ, ਤੁਸੀਂ ਆਪ ਚੈੱਕ ਕਰ ਸਕਦੇ ਹੋ ਵੀ ਇਹ ਫੁੱਲੀ ਬੁੱਕਡ ਹੈ। ਤੇ ਨਾਲ ਦੀ ਨਾਲ ਸਾਡੇ ਕੋਲ ਕੈਲਡਨ ਦੇ ਵਿੱਚ 1.5 ਏਕੜ ਚ ਕਸਟਮ ਮਕਾਨ ਬਣਿਆ ਆ, ਜਿਹੜਾ ਕਿ ਬਹੁਤ ਵਧੀਆ ਪਿਆਰੀ ਲੋਕੇਸ਼ਨ ਦੇ ਉੱਪਰ ਹੈ, ਹਾਈਵੇ 10 ਤੋਂ ਸਿਰਫ ਕੁਛ ਮਿੰਟ ਡਰਾਈਵ ਦੇ ਉੱਪਰ ਹੈ। ਸਾਨੂੰ ਤਾਂ ਵੀ ਗੱਲਬਾਤ ਕਰ ਲਿਓ, ਕੈਲਡਨ ਦੇ ਵਿੱਚ 80-90 ਏਕੜ ਦਾ ਫਾਰਮ ਲੈਣਾ ਚਾਹੁੰਦੇ ਹੋ, ਉਹ ਵੀ ਸਾਡੇ ਕੋਲ ਅਵੇਲੇਬਲ ਹੈ, ਬਹੁਤ ਰੀਜਨੇਬਲ ਪ੍ਰਾਈਸ ਦੇ ਉੱਪਰ ਹੈ, 12 ਬੈਡਰੂਮ ਦਾ ਘਰ ਵੀ ਬਣਿਆ ਹੋਇਆ ਹੈ। ਤੀਜਾ ਕੈਲਡਨ ਦੇ ਵਿੱਚ ਸਾਡੇ ਕੋਲ 3 ਕਾਰਗਰਾਂ ਦੀ ਪ੍ਰਾਪਰਟੀ ਆਈ ਹੈ, ਪਾਵਰ ਆਫ ਸੇਲ ਦੇ ਉੱਪਰ, ਬਹੁਤ ਸੋਹਣੀ ਪ੍ਰਾਈਸ ਦੇ ਉੱਪਰ। ਨੰਬਰ ਸਾਡਾ 416-265-2222, 416-265-2222। ਥੈਂਕ ਯੂ ਦੀਪਾ ਜੀ।
0: ਥੈਂਕ ਯੂ ਵੀਰੇ, ਥੈਂਕ ਯੂ ਸਰ। ਅੱਛਾ, ਗੱਲ ਇੱਦਾਂ, ਸਨੀ ਦੇ ਸਿੱਖ ਗੁਰਦੁਆਰਾ ਨੇ ਭਾਰਤੀ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਜਾਰੀ ਰੱਖਣ ਦੀ ਮੰਗ ਕੀਤੀ ਹੈ। ਉੱਤਰੀ ਕੋਰੀਆ ਨੇ ਆਪਣੇ ਪਰਮਾਣੂ ਹਥਿਆਰ ਸਮਰਥਾ ਨੂੰ ਹੋਰ ਵਧਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਦੱਖਣੀ ਸਪੇਨ ਵਿੱਚ ਵਧਦੇ ਤਾਪਮਾਨ ਦੇ ਵਿਚਕਾਰ ਜੰਗਲਾਂ ਵਿੱਚ ਲੱਗੀ ਅੱਗ ਨੇ ਘੱਟੋ ਘੱਟ 12 ਲੋਕਾਂ ਦੀ ਜਾਨ ਲੈ ਲਈ। ਯੂਕੇ ਤੋਂ ਖ਼ਬਰ ਆਈ ਆ, ਜਿਹੜੇ ਹੋਸ ਹੁੰਦੇ ਆ ਪਾਣੀ ਪੂਣੀ ਦਿੰਦੇ ਆ ਘਾਹ ਨੂੰ ਗੱਡੀਆਂ ਧੋਂਦੇ ਆ, ਉਹ ਉੱਤੇ ਪਾਬੰਦੀ ਲਾ ਦਿੱਤੀ ਹੈ ਤੇ 35 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਹੈ। ਇਰਾਨ ਟਰੰਪ ਨੂੰ ਮਾਰਨ ਜਾ ਰਿਹਾ ਹੈ, ਇਜ਼ਰਾਇਲ ਦੇ ਖੁਫੀਆ ਜਾਣਕਾਰੀ ਦਿੱਤੀ ਹੈ। ਇਰਾਨ ਨੇ ਕਿਹਾ ਜੇਕਰ ਇਜ਼ਰਾਇਲ ਹਮਲਾ ਕਰਦਾ ਹੈ ਤਾਂ ਇਹ ਬਚ ਨਹੀਂ ਸਕੇਗਾ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਇਰਾਨ ਨੂੰ ਪਰਮਾਣੂ ਬੰਬ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰਾਮ ਮੰਦਰ ਦੇ ਚੜਾਵੇ ਚੋਰੀ ਦਾਨ ਗਿਣਨ ਵਾਲੇ 23 ਕਰਮਚਾਰੀਆਂ ਨੇ ਅਸਤੀਫਾ ਦੇ ਦਿੱਤਾ। ਲਓ ਜੀ, ਪਹਿਲਾਂ ਟਿੱਡੀ ਮੁੱਛਾ ਰੱਥ ਯਾਤਰਾ ਲੈ ਕੇ ਬਾਬਰੀ ਮਸਜਿਦ ਢਾਈ, ਹੁਣ ਤਾਜ ਮਹਿਲ ਨੂੰ ਕਹੀ ਜਾ ਰਿਹਾ ਪਤਾ ਨਹੀਂ ਕਿਹੜਾ ਇੱਥੇ ਸ਼ਿਵ ਦਾ ਖਣੀ ਕਿਹੜਾ ਮੰਦਰ ਹੁੰਦਾ ਸੀ। ਵਾਟਸ ਰੋਂਗ ਵਿਦ ਦੀਸ ਪੀਪਲ? ਐਨੀਵੇ ਗਏ ਆਏ।
18: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਚ ਇਨਵੈਸਟ ਕੀਤਾ ਜਾ ਸਕਦਾ ਹੈ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਹੈ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
19: ਆ ਕੀ ਆ?
20: ਤੰਦੂਰ ਜੀ।
19: ਤੇ ਉਹ?
20: ਇਹ ਸਾਡੇ ਕੁੱਕ ਨੇ ਜੀ, ਅਸੀਂ ਤੁਹਾਡੇ ਫੰਕਸ਼ਨ ਲਈ ਆਊਟਡੋਰ ਕੇਟਰਿੰਗ, ਉਹ ਵੀ ਤੁਹਾਡੇ ਗਾਰਡਨ ਚ। ਤੁਸੀਂ ਬਸ ਆਪਣਾ ਫੰਕਸ਼ਨ ਇੰਜੋਏ ਕਰੋ, ਬਾਕੀ ਕੰਮ ਸਾਡਾ।
21: ਇੰਡੀਅਨ ਸਵੀਟ ਮਾਸਟਰ ਦੀ ਆਊਟਡੋਰ ਕੇਟਰਿੰਗ ਦਾ ਫਾਇਦਾ ਚੁੱਕੋ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
22: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
23: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
22: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
0: ਆਪਣੇ ਨਾਲ ਗੱਲਬਾਤ ਕਰਨੇ ਨੰਬਰ ਨੇ 416-677-0609, ਉਪਰ ਵਾਲੇ ਦਾ ਦੁਆ ਕਰ ਮਰਿਆ। ਫਿਰ ਮਿਲਾਂਗੇ, ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਓ ਹੈਵ ਅ ਵੰਡਰਫੁਲ ਵੀਕਐਂਡ, ਹੈਵ ਅ ਬਿਊਟੀਫੁਲ ਵੀਕਐਂਡ।
24: 32, 55, 80, 98, 32, 55, 80, 80, 32, 55, 80, 98, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80,
21: Gateway, Brampton TV and Appliances, 801 Bowway Drive near Chingozi. Call 905-450-2828, 905-450-2828.
1: आ पैने खरीद लिया गहने
2: किथे छान लिया शहर दा कोना कोना किथे नी मिलिया चंगा सोना
1: ले ए वी गल कोई कहण दी है सोना ता सोना ही हुंदा है गल ता ज्वेलरी दे डिजाइन दी है
2: गल ता तेरी सही है पैण किथों मिलणगे गहनियां दे सोने डिजाइन
21: जनक ज्वेलर्स ते स्टोन ज्वेलरी दी नवी शिपमेंट पहुंच चुकी है जिदे विच थानू एंटीक जड़ाऊ ते कुंदन सेट्स रिंग्स बैंगल्स ते लेटेस्ट डिजाइन दे डिजाइनर इयररिंग्स भी मिलणगे जनक
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
19: संसार के कोने-कोने विच वसदे पंजाबियों तक विरसे दी खुशबू पहुंचाउंदा ए है वतनों दूर रेडियो This is Watno Dur Radio.
24: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਹੈ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ
4: This is Vatnu Door Radio.

0: समोसा एंड स्वीट फैक्टरी जिथे पाजी दिया सारिया आइटमां डॉलर 475 पर पाउंड तो शुरू ने। बेसन पिस्ता रसगुल्ले और जस्ट डॉलर 5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: Kataria Tours and Travels located near 2883 Derry Road, East Upper Airport and Derry, the intersection upper. Tusi cheap flight tickets Nepal de vichu, Toronto to Delhi, Delhi to Amritsar de route options suno chahide ne. Ja tusi visa services Nepal de vichu, puri family vacation upper jaan di soch rahe ne, jithe tuhanu all inclusive vacation packages bhi milde ne. Pahunchna wa ji Kataria Tours and Travels, Airport and Derry, the intersection upper. Call kar sakde ho 905-678-1200. 905-678-1200 Kataria Tours and Travels, Airport and Derry, the intersection over.
5: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
6: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888, दैट्स 905-460-8888।
5: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
7: आज खुश तो बात हो गई
8: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
7: ਹਾਂ, ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕੀ ਤੁਹਾਡੇ ਪਾਸ?
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕੀ ਚਾਹੀਦਾ?
9: ਚੱਲ ਕੇ ਰਹੇ ਆ ਪਰ
8: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
10: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
11: ਨੋਬਲ ਫ੍ਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ, 2945 ਸੈਂਡਰਵੁੱਡ ਪਾਰਕਵੇ ਈਸਟ, ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ। ਫੋਨ 2898010566। ਨੋਬਲ ਫ੍ਰੈਸ਼ ਫੂਡ।
12: ਓ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਵਿੱਚ ਅੜਦਾ ਸੀ, ਓ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਰਤਨੋਂ ਦੂਰ ਰੇਡੀਓ।

ਰਤਨੋ ਦੂਰ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਤੇ ਵਿਸ਼ਿੰਗ ਯੂ ਆਲ ਅ ਵੈਰੀ ਗੁੱਡ ਆਫਟਰਨੂਨ ਤੇ ਫਰਾਈਡੇ ਦੀ ਦੁਪਹਿਰ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਔਰ ਬਿਲਕੁਲ ਜੀ, ਇੱਕ ਘੰਟੇ ਦਾ ਆਪਣਾ ਜਿਹੜਾ ਜੀ ਸਾਥ ਹੈਗਾ ਆ ਉਹਦੇ ਵਿੱਚ ਕੁਛ ਅਸੀਂ ਆਪਣੇ ਸਪਾਂਸਰਸ ਦੇ ਮੈਸੇਜਸ, ਨਾਲ ਦੀ ਨਾਲ ਕੁਛ ਇੰਪੋਰਟੈਂਟ ਜਾਣਕਾਰੀ ਤੇ ਨਾਲ ਦੀ ਨਾਲ ਮਨਪ੍ਰੀਤ ਜੀ ਦੇ ਨਾਲ ਗੱਲਬਾਤ ਜਲੰਧਰ ਸਟੂਡੀਓ ਤੋਂ ਤੇ ਗੀਤ ਸੰਗੀਤ ਦੇ ਨਾਲ ਇੱਕ ਘੰਟੇ ਦਾ ਜਿਹੜਾ ਜੀ ਇਹ ਸਾਥ ਆਪਾਂ ਪੂਰਾ ਕਰਾਂਗੇ। ਔਰ ਬਿਲਕੁਲ ਜੀ, ਫਰਾਈਡੇ ਦੀ ਦੁਪਹਿਰ ਹੈਗੀ ਆ, ਵੀਕਐਂਡ ਆਫੀਸ਼ੀਅਲੀ ਜਿਹੜਾ ਜੀ ਸਟਾਰਟ ਹੋ ਚੁੱਕਿਆ ਹੈ। ਕੋਈ ਗੱਲਬਾਤ ਕਰਨੀ, ਕੋਈ ਫਰਮਾਇਸ਼ੀ ਗੀਤ ਸੰਗੀਤ ਲਵਾਉਣਾ ਚਾਹੁੰਦੇ ਜਾਂ ਸਾਡੇ ਕਿਸੇ ਸਪੋਂਸਰ ਦਾ ਨੰਬਰ ਲੈਣਾ ਹੈਗਾ, ਕੋਈ ਇਨਫੋਰਮੇਸ਼ਨ ਲੈਣੀ ਹੈਗੀ, ਬਿਲਕੁਲ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਹਾਂ, 9057990999 ਤੇ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਬਿਲਕੁਲ ਜੀ, ਔਰ ਅੱਜ ਫਰਾਈਡੇ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਸਮੋਸਾ ਐਂਡ ਸਵੀਟ ਫੈਕਟਰੀ, ਨਾਲ ਦੀ ਨਾਲ ਢਿੱਲੋ ਵੀਡੀਓ, ਜਿੱਥੇ ਕਿ ਢਿੱਲੋ ਵੀਡੀਓ ਤੋਂ ਜਾ ਕੇ ਤੁਸੀਂ ਜਿਹੜਾ ਹੈ ਜੀ ਈਅਰਲੀ HT ਗੋਲਡ ਪ੍ਰੋਗਰਾਮ IP ਬਾਕਸ ਲੈ ਸਕਦੇ ਹੈਗੇ ਆ। ਨਾਲ ਦੀ ਨਾਲ ਜਿਹੜਾ ਜੀ ਤੁਸੀਂ ਇੱਥੋਂ ਹੋਰ ਵੀ ਬਹੁਤ ਸਾਰਾ ਸਮਾਨ ਜਿਹੜਾ ਜੀ ਗੁਰਬਾਣੀ ਰੇਡੀਓ ਬਹੁਤ ਕੋਸਟ ਘੱਟ ਪ੍ਰਾਈਸ ਤੇ ਤੁਹਾਨੂੰ ਜਿਹੜਾ ਜੀ ਮਿਲ ਸਕਦਾ ਹੈ। ਢਿੱਲੋ ਵੀਡੀਓ ਤੇ 905-204-1313 ਇਹਨਾਂ ਦਾ ਜਿਹੜਾ ਜੀ ਨੰਬਰ ਹੈ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਨੇ ਵੀ ਸਪੋਂਸਰ ਕੀਤਾ। ਬਰਥਡੇ ਪਾਰਟੀਜ਼ ਲਈ, ਵਿਆਹਾਂ ਸ਼ਾਦੀਆਂ ਲਈ ਤੁਸੀਂ ਹਾਲ ਬੁੱਕ ਕਰਨਾ ਤੇ ਵੁੱਡਬਾਈਨ ਬੈਂਕਟ ਹਾਲ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੈ। 9054-51-1500 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ। ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਮੋਨਾ ਮਹਿੰਗੀ ਜੀ ਨੇ ਵੀ ਸਪੋਂਸਰ ਕੀਤਾ ਹੈ। ਮੋਨਾ ਮਹਿੰਗੀ ਜੀ ਫਰੋਮ ਇੰਸ਼ੋਰੈਂਸ ਫਾਰ ਯੂ, ਜਿੱਥੇ ਕਿ ਤੁਸੀਂ ਉਹਨਾਂ ਕੋਲੋਂ ਟਰੈਵਲ ਇੰਸ਼ੋਰੈਂਸ ਕਰਾ ਸਕਦੇ ਹਾਂ, ਬੱਚਿਆਂ ਦੀ ਇੰਸ਼ੋਰੈਂਸ, RESP ਸੇਵਿੰਗਸ ਪਲੈਨਸ ਜਾਂ ਇਨਵੈਸਟਮੈਂਟ ਦੇ ਬਾਰੇ ਗੱਲਬਾਤ ਕਰ ਸਕਦੇ ਹਾਂ। 416-509-1509 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ। ਔਰ ਬਿਲਕੁਲ ਜੀ, ਟੈਲੀਟਾਈਮ ਇਲੈਕਟ੍ਰੋਨਿਕਸ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। TV ਤੁਸੀਂ ਲੈਣਾ ਚਾਹੁੰਦੇ, ਭਾਵੇਂ ਤੁਸੀਂ ਅਪਲਾਇੰਸਿਸ ਲੈਣਾ, ਫਰਨੀਚਰ, ਮੈਟਰਸ, ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਆ ਤੇ ਪਹੁੰਚ ਸਕਦੇ ਹਾਂ 280 ਰਦਰਫੋਰਡ ਰੋਡ, ਸਾਊਥ ਬਰੈਂਪਟਨ ਤੇ। ਇਹਨਾਂ ਦਾ ਨੰਬਰ 9054551666 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਜਾਣੀ ਕਿ ਬਹੁਤ ਸਾਰੇ ਜਿਹੜੇ ਜੀ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਅਸੀਂ ਇੱਦਾਂ ਦੀਆਂ ਵੀ ਤੁਹਾਨੂੰ ਜਿਹੜੀਆਂ ਜੀ ਇੰਪੋਰਟੈਂਟ ਸੂਚਨਾ ਦੇ ਜਾਂਦੇ ਹੁੰਦੇ ਰਿਲੇਟਡ ਟੂ ਯੋਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਤੁਸੀਂ ਕਮਰਸ਼ੀਅਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਜਿਹੜਾ ਜੀ ਘਰਾਂ ਦੀ ਜਾਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ। ਸੋ ਸਾਡੇ ਕੋਲ ਹਰ ਤਰੀਕੇ ਦੇ ਜਿਹੜਾ ਜੀ ਵਪਾਰ ਨੂੰ ਅਸੀਂ ਪ੍ਰਮੋਟ ਕਰਕੇ ਦਿੰਦੇ ਹਾਂ। ਔਰ ਜੇ ਤੁਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡਾ ਵੀ ਜਿਹੜਾ ਜੀ ਵਪਾਰ ਪ੍ਰਮੋਟ ਕਰਕੇ ਦੀਏ ਵਧੀਆ ਤਰੀਕੇ ਨਾਲ, ਦੱਸ ਦਈਏ ਤੁਹਾਡੀ ਜਾਣਕਾਰੀ ਲਈ ਕਿ ਅਸੀਂ ਜਿਹੜਾ ਜੀ ਰੇਡੀਓ ਕਰਦੇ ਹਾਂ, ਨਾਲ ਨਾਲ TV ਸਾਡੀ IPTV ਹੈਗਾ ਜਿਹੜਾ ਕਿ 24 ਘੰਟੇ ਚੱਲਦਾ, ਅਸੀਂ ਉੱਥੇ ਵੀ ਤੁਹਾਡਾ ਬਿਜ਼ਨਸ ਨੂੰ ਪੂਰੀ ਤਰੀਕੇ ਨਾਲ ਪ੍ਰਮੋਟ ਜਿਹੜਾ ਜੀ ਕਰਕੇ ਦੇਵਾਂਗੇ। ਸੋ ਬਿਲਕੁਲ ਜੀ, ਬਾਕੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਬਹੁਤ ਜਲਦੀ ਸਾਂਝੀ ਕਰਦੇ ਰਵਾਂਗੇ। ਸੋ ਇੱਕ ਪਿਆਰਾ ਜਿਹਾ ਜਿਹੜਾ ਹੈ ਜੀ ਗੀਤ ਲਾਉਂਦੇ ਹਾਂ, ਗੀਤ ਵੀ ਨਹੀਂ ਕਹਿ ਸਕਦੇ, ਇੱਕ ਵਾਹਿਗੁਰੂ। ਆਪਾਂ ਹਮੇਸ਼ਾ ਲਾਈਫ ਬਹੁਤ ਬਿਜ਼ੀ ਹੁੰਦੀ ਆ, ਕਦੇ ਆਪਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ ਕਿ ਠੀਕ ਆ ਵਾਹਿਗੁਰੂ ਤੂੰ ਜੋ ਸਾਨੂੰ ਦਿੱਤਾ ਬਹੁਤ ਆ, ਹਨਾ। ਸੋ ਕਿਉਂ ਨਾ ਅੱਜ ਰਲ ਮਿਲ ਕੇ ਜਿਹੜਾ ਜੀ ਵਾਹਿਗੁਰੂ ਨੂੰ ਸ਼ੁਕਰਾਨਾ ਕਰੀਏ ਤੇ ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਹੁਣੀ ਤੁਸੀਂ ਬਹੁਤ ਹੀ ਪਿਆਰਾ ਜਿਹੜਾ ਜੀ ਹੁਣੀ ਗੀਤ ਸ਼ੁਕਰ ਮਾਲਕਾ ਸੁਣ ਕੇ ਆਏ, ਗੁਲਾਬ ਸਿੱਧੂ ਨੇ ਇਹਨਾਂ ਨੂੰ ਜਿਹੜੇ ਜੀ ਆਵਾਜ਼ ਦਿੱਤੀ ਆ। ਸੋ ਬਿਲਕੁਲ ਜੀ, ਹਮੇਸ਼ਾ ਜਿਹੜਾ ਜੀ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਆ, ਕਿਉਂਕਿ ਆਪਾਂ ਸਾਰੇ ਜਿੱਥੇ ਵੀ ਬੈਠੇ ਹਾਂ ਜੀ ਵਾਹਿਗੁਰੂ ਦੀ ਹੀ ਜਿਹੜੀ ਜੀ ਆਪਾਂ ਸਾਰਿਆਂ ਨੂੰ ਦੇਣ ਹੈਗੀ ਆ। ਸੋ ਬਿਲਕੁਲ ਜੀ, ਹੁਣ ਪ੍ਰੋਗਰਾਮ ਨੂੰ ਅਗਾਂਹ ਵਧਾਉਂਦੇ ਹਾਂ। ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਨੇ ਵੀ ਜਿਹੜਾ ਜੀ ਸਪਾਂਸਰ ਕੀਤਾ ਹੈਗਾ, ਉਹਨਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਆ, ਜਿੱਥੇ ਕਿ ਵਧੀਆ ਸਸਤੀਆਂ ਹਵਾਈ ਟਿਕਟਾਂ ਤੁਸੀਂ ਲੈ ਸਕਦੇ ਆ, ਜਾਂ ਇਸ ਟਾਈਮ ਤੁਸੀਂ ਕਿਤੇ ਹੋਰ ਜਾ ਕੇ ਜਿਹੜਾ ਜੀ ਵੀਕੇਸ਼ਨ ਪਲਾਨ ਕਰਨੇ ਆ, ਜਾਂ ਤੁਸੀਂ ਆਪਣਾ ਜਿਹੜਾ ਜੀ ਵਧੀਆ ਵੀਕੇਸ਼ਨ ਕਰਨਾ ਕੱਟਣਾ ਚਾਹੁੰਦੇ ਆ, ਤੇ ਤੁਸੀਂ ਬਿਲਕੁਲ ਕਟਾਰੀਆ ਟੂਰਸ ਐਂਡ ਟਰੈਵਲ ਨਾਲ ਗੱਲਬਾਤ ਕਰ ਸਕਦੇ ਆ। ਸਾਡੀ ਲਾਈਨ ਇਸ ਟਾਈਮ ਅਵਤਾਰ ਜੀ ਦੇ ਨਾਲ ਜੁੜ ਚੁੱਕੇ ਆ। ਸੋ ਬਹੁਤ ਬਹੁਤ ਸਵਾਗਤ ਅਵਤਾਰ ਜੀ।
1: Thank you very much, ma'am ji and sir.

0: ਜੇ ਕੋਈ ਕੱਲ ਜਾਣਾ ਚਾਹੁੰਦਾ ਜੀ, ਕਮਾਲ ਦੀ ਡੀਲ ਆ, ਸਿਰਫ 825 ਡਾਲਰ ਦੇ ਵਿੱਚ ਵਨ ਵੇ ਸੀਟ, ਬਿਕੋਜ਼ ਉਦਾਂ 900,000 ਡਾਲਰ ਤੋਂ ਘੱਟ ਨਹੀਂ ਮਿਲੂਗੀ, ਪਰ ਜੇ ਤੁਸੀਂ ਪੰਜ ਚਾਰ ਸੀਟਾਂ ਹੈਗੀਆਂ ਸਾਡੇ ਕੋਲ, ਜੇ ਤੁਸੀਂ ਲੈਣਾ ਚਾਹੁੰਦਾ 799 ਤੋਂ ਲੈ ਕੇ 825 ਤੱਕ ਤੁਹਾਨੂੰ ਡੀਲ ਦੇ ਦਿੱਤੀ ਜਾਊਗੀ ਜੀ ਵਨ ਵੇ। ਇਹ ਸੀਟ ਵੈਸੇ 1100 ਡਾਲਰ ਤੋਂ ਘੱਟ ਨਹੀਂ ਹੈਗੀ ਜੀ, ਪਰ ਤੁਹਾਡੇ ਲਈ ਸਿਰਫ 790 ਤੋਂ ਲੈ ਕੇ 825 ਦੇ ਵਿੱਚ ਤੁਹਾਡੇ ਲਈ ਅਵੇਲੇਬਲ ਹੈਗੀਆਂ ਪੰਜ ਸੀਟਾਂ ਮਿਲੀਆਂ ਹੈਗੀਆਂ, ਕੱਲ ਦੀ ਸੀਟ ਤੇ, ਕੱਲ ਦੀ ਏਅਰਲਾਈਨ ਤੇ, ਕੱਲ ਦੀ ਡੇਟ ਤੇ, ਤੇ ਉਸ ਤੋਂ ਬਾਅਦ ਜੇ ਲੈਣੇ ਹੈਗੇ ਉਹ ਵੀ ਪ੍ਰਾਈਸ ਫਿਰ 1049 ਡਾਲਰ ਦਾ ਸ਼ੁਰੂ ਹੋ ਜਾਂਦਾ ਜੀ। ਜੇ ਅੰਮ੍ਰਿਤਸਰ ਦਾ ਲੈਣਾ ਚਾਹੁੰਦੇ ਤਾਂ 1250 ਡਾਲਰ ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ ਜੀ ਵਨ ਵੇ, ਤੇ ਆਪਾਂ ਜੇ ਇਹੀ ਸਤੰਬਰ ਤੋਂ ਬਾਅਦ ਅੰਮ੍ਰਿਤਸਰ ਦਾ ਲੈਣਾ ਪੂਰਾ ਦਸੰਬਰ ਤੱਕ 1350 ਡਾਲਰ ਦੀ ਸੇਲ ਹੈਗੀ ਜੀ ਸਾਡੇ ਕੋਲ ਵਨ ਵੇ, ਤੇ ਇਹੀ ਰਿਟਰਨ ਟਿਕਟ ਲੈਣੀ ਆ 1699 ਡਾਲਰ ਤੋਂ ਰਿਟਰਨ ਟਿਕਟ ਸ਼ੁਰੂ ਹੋ ਜਾਂਦੀ ਹੈ ਜੀ ਦਿੱਲੀ ਲਈ, ਤੇ ਉਸ ਤੋਂ ਬਾਅਦ ਅੰਮ੍ਰਿਤਸਰ ਲਈ 2199 ਡਾਲਰ ਤੋਂ ਰਿਟਰਨ ਟਿਕਟ ਸ਼ੁਰੂ ਹੋ ਜਾਂਦੀ ਹੈ। ਬਾਕੀ ਮੈਮ ਹਰ ਡੇਟ ਤੇ ਵੱਖਰਾ ਰੇਟ ਹੁੰਦਾ, ਤੁਹਾਡੀਆਂ ਡੇਟਾਂ ਤੇ ਵੀ ਅਸੀਂ ਕਸਟਮਾਈਜ਼ ਕਰ ਸਕਦੇ ਹਾਂ, ਕੋਈ ਵੀ ਡੇਟ ਹੋਵੇ ਅਸੀਂ ਉਹਨਾਂ ਮੁਤਾਬਕ ਵੀ ਤੁਹਾਨੂੰ ਪ੍ਰਾਈਸ ਬੈਟਰ ਕਰਕੇ ਦੇ ਸਕਦੇ ਹਾਂ। ਅਸੀਂ ਅਰਾਊਂਡ ਦਾ ਵਰਲਡ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੋਂ ਦੀਆਂ ਡੀਲਾਂ ਸਾਡੇ ਕੋਲ ਅਵੇਲੇਬਲ ਹੈਗੀਆਂ, ਕਿਤੇ ਵੀ ਜਾਣ ਦੀ ਲੋੜ ਨਹੀਂ। ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਸਭ ਤੋਂ ਦਿਨ ਖੋਲਦਾ, ਫੁੱਲ ਏਅਰ ਲਾਈਨ ਦੀ ਸਰਵਿਸਿਸ, ਏਅਰਲਾਈਨ ਦੇ ਰਿਲੇਟਡ ਕੋਈ ਵੀ ਟਰੈਵਲ ਦੇ ਰਿਲੇਟਡ ਤੁਹਾਡਾ ਕੋਈ ਕੰਮ ਆ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਸਿਰਫ ਕਟਾਰੀਆ ਟਰੈਵਲ ਆਓ ਜਿਹੜਾ ਕਿ ਇੱਕੋ ਹੀ ਛੱਤ ਦੇ ਥੱਲੇ ਤੁਹਾਨੂੰ ਦੋ ਅਫਸਰਾਂ ਤੋਂ ਸਰਵਿਸ ਦੇ ਰਿਹਾ ਹੈਗਾ ਜੀ। ਉਹਦੇ ਵਿੱਚ ਦੇਖੋ ਤੁਸੀਂ ਕੋਈ ਵੀ ਵੇਖੋ ਜਿਵੇਂ ਪੇਪਰ ਵਰਕ ਵੀ ਕਰਵਾ, ਏਅਰਲਾਈਨ ਦੀਆਂ ਟਿਕਟਾਂ ਤਾਂ ਹੈਗੀਆਂ ਹੀ ਆ, ਇਹ ਨਹੀਂ ਹੈਗਾ ਕਿ ਅਸੀਂ ਇਕੱਲਾ ਇੰਡੀਆ ਦਾ ਕਰਦੇ ਹਾਂ, ਮਿਡਲ ਈਸਟ ਦਾ ਵੀ ਪੂਰਾ ਸਾਡੇ ਕੋਲ ਹੈਗਾ। ਉਸ ਤੋਂ ਬਾਅਦ ਆਪਣਾ ਪਾਕਿਸਤਾਨ ਦੇ ਲਈ ਕੋਈ ਜਾਣਾ ਚਾਹੁੰਦਾ ਜਿਵੇਂ ਕਰਾਚੀ, ਲਾਹੌਰ, ਇਸਲਾਮਾਬਾਦ, ਇਹ 799 ਡਾਲਰ ਤੋਂ ਲੈ ਕੇ 1050 ਡਾਲਰ ਤੱਕ ਵਨ ਵੇ ਆ, 1850 ਤੋਂ ਲੈ ਕੇ 2199 ਤੱਕ ਰਿਟਰਨ ਟਿਕਟ ਹੈਗੀ ਹੈ ਜੀ। ਉਸ ਤੋਂ ਬਾਅਦ ਇਹ ਆਪਾਂ ਨੂੰ ਕੋਈ ਪੇਪਰ ਵਰਕ ਦੀ ਸੁਵਿਧਾ ਚਾਹੀਦੀ ਹੈਗੀ ਆ, ਕਿਤੇ ਵੀ ਜਾਣ ਦੀ ਲੋੜ ਨਹੀਂ, ਸਿਰਫ ਕਟਾਰੀਆ ਟਰੈਵਲ ਆਓ। 7 ਦਿਨ ਖੁੱਲਣ ਵਾਲੀ ਏਜੰਸੀ ਜਿਹੜੀ 9:30 ਤੋਂ ਲੈ ਕੇ 7 ਵਜੇ ਤੱਕ ਖੁੱਲਦੀਆਂ, ਦੋ ਲੋਕੇਸ਼ਨਾਂ ਡੈਰੀ ਐਂਡ ਏਅਰਪੋਰਟ ਤੇ, ਬ੍ਰਾਂਪਟਨ ਦੇ ਵਿੱਚ ਹੈਗੀ ਆ, ਗੌਰ ਐਂਡ ਮੈਨੇਜਰ ਦੇ ਉੱਤੇ ਜੀ। ਤੇ ਉਹਦੇ ਵਿੱਚ ਵੇਖੋ ਜੀ, ਪੇਪਰ ਵਰਕ ਕਰਨਾ ਹੋਵੇ ਮੈਮ, ਕਿਸੇ ਨੇ ਇੰਡੀਆ ਦਾ ਵੀਜ਼ਾ ਚਾਹੀਦਾ, ਇੰਡੀਅਨ ਪਾਸਪੋਰਟ ਰਿਨਿਊ ਕਰਾਉਣਾ, ਚਾਹੇ OCI ਲੈਣੀ ਹੈ, ਅੱਜ ਕੱਲ OCI ਬੜੀ ਵਧੀਆ ਹੋ ਗਈ ਹੈ, ਤੁਹਾਨੂੰ ਕਿਤੇ ਜਾਣ ਦੀ ਲੋੜ ਹੈ ਤੁਹਾਡੇ ਫੋਨ ਦੇ ਵਿੱਚ ਲੋਡ ਹੋ ਜਾਏਗੀ। ਔਰ ਅਮੈਰੀਕਾ ਦਾ ਵੀਜ਼ਾ ਲੈਣਾ ਹੈਗਾ, ਜਲਦੀ ਅਪੁਆਇੰਟਮੈਂਟ ਲੈਣੀ ਹੈ, ਉਹ ਵੀ ਸਾਡੇ ਕੋਲ ਅਵੇਲੇਬਲ ਹੈ। PR ਕਾਰਡ ਐਕਸਪਾਇਰ ਹੋ ਗਿਆ, ਸਿਟੀਜ਼ਨ ਦੇ ਪੇਪਰ ਭਰਾਉਣੇ, UK ਦਾ ਵੀਜ਼ਾ, ਮਿਡਲ ਈਸਟ ਦਾ ਵੀਜ਼ਾ, ਕੋਈ ਵੀ ਇਹੋ ਜਿਹਾ ਪੇਪਰ ਵਰਕ ਸੰਬੰਧੀ ਕੰਮ ਹੋਵੇ, ਫਿਰ ਕੋਈ ਵੀ ਇੰਸ਼ੋਰੈਂਸ ਹੋਵੇ, ਸਭ ਇੱਕੋ ਹੀ ਛੱਤ ਥੱਲੇ, ਕਟਾਰੀਆ ਟੂਰ ਐਂਡ ਟਰੈਵਲ, ਨੰਬਰ ਇੱਕੋ ਇੱਕ ਹੈ ਜੀ, ਕਾਲ ਕਰ ਲਓ
1: 905-600-9950-6780-100 ਲੈਣਾ ਆ, ਜਾਂ ਅਮੈਰੀਕਾ ਦੀ ਜਿਹੜੀ ਜੀ ਜਲਦੀ ਦੀ ਅਪੁਆਇੰਟਮੈਂਟ ਲੈਣੀ ਹੈਗੀ ਵੀਜ਼ਾ ਦੇ ਲਈ, ਇੰਟਰਵਿਊ ਦੇ ਲਈ। ਸੋ ਗੱਲਬਾਤ ਇਹਨਾਂ ਦੇ ਨਾਲ 905-600-9950-00 ਤੇ ਕੀਤੀ ਜਾ ਸਕਦੀ ਆ। ਔਰ ਨਾਲ ਦੀ ਨਾਲ ਨੋਬਲ ਫਰੈਸ਼ ਫੂਡ ਦਾ ਵੀ ਮੈਸੇਜ ਸਾਂਝਾ ਕਰਦੀ, ਨੋਬਲ ਫਰੈਸ਼ ਫੂਡ ਜਿੱਥੇ ਕਿ ਬਹੁਤ ਸਾਰੀਆਂ ਜਿਹੜੀਆਂ ਜੀ ਐਵਰੀ ਡੇ ਡੀਲਸ ਇਹਨਾਂ ਕੋਲ ਹੈਗੀਆਂ, ਬਹੁਤ ਘੱਟ ਕੀਮਤਾਂ ਇਸ ਟਾਈਮ ਇਹਨਾਂ ਨੇ ਲਾਈਆਂ ਹੋਈਆਂ। ਦਾਲ, ਸਬਜ਼ੀ, ਆਟਾ, ਦੁੱਧ, ਘਿਓ, ਤੁਸੀਂ ਕੁਛ ਵੀ ਜੂਸਿਸ ਜਾਂ ਤੁਸੀਂ ਕੁਛ ਦੇਸੀ ਸਨੈਕਸ ਲੈਣੇ ਆ, ਤੇ ਸਾਰਾ ਕੁਛ ਬਹੁਤ ਹੀ ਘੱਟ ਕੀਮਤਾਂ ਤੇ ਤੁਹਾਨੂੰ ਨੋਬਲ ਫਰੈਸ਼ ਫੂਡ ਤੋਂ ਮਿਲ ਸਕਦਾ ਹੈ। ਇਸ ਟਾਈਮ ਦੋ ਲੋਕੇਸ਼ਨ ਤੋਂ ਕਰ ਰਹੇ ਨੇ ਸਰਵ ਜੀ, 20 ਗਿਲਿਗਮ ਡਰਾਈਵ ਤੇ ਦੂਜੀ 2945 ਸੈਂਡਲਵੁੱਡ ਪਾਰਕਵੇ। ਹੋਲਸੇਲ ਰਿਲੇਟਡ ਕੋਈ ਵੀ ਸਾਡੇ ਕਿਸੇ ਭੈਣ ਭਰਾ ਨੇ ਕਰਨੀ ਹੋਵੇ, ਕੋਈ ਇਨਕੁਆਇਰੀ ਜਾਂ ਪੁੱਛਣਾ ਹੋਵੇ, ਤੇ ਗੱਲਬਾਤ 6474-4650-50 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਆ। ਸੋ ਬਿਲਕੁਲ ਜੀ, ਸਾਡੀ ਲਾਈਨ ਇਸ ਟਾਈਮ ਮਨਪ੍ਰੀਤ ਜੀ ਦੇ ਨਾਲ ਵੀ ਜਿਹੜੀ ਜੀ ਜੁੜੀ ਹੋਈ ਆ, ਸੋ ਆਪਾਂ ਉਹਨਾਂ ਦੇ ਨਾਲ ਵੀ ਜਲਦੀ ਗੱਲਬਾਤ ਕਰਾਵਾਂਗੇ। ਸੋ ਪਹਿਲਾਂ ਇੱਕ ਪਿਆਰਾ ਜਿਹਾ ਗੀਤ, ਕਿਉਂਕਿ ਅੱਜ ਹੈਗਾ ਆ ਵੀਕਐਂਡ ਦੀ ਸਟਾਰਟਿੰਗ, ਸੋ ਉਹਦੇ ਬਾਅਦ ਅਗਲੀ ਗੱਲਬਾਤ।

0: ਜੀ ਦੋਸਤੋ, ਬਹੁਤ ਹੀ ਪਿਆਰੀ ਆਵਾਜ਼ ਹਰਭਜਨ ਮਾਨ ਹੋਰਾਂ ਦੀ, ਬਾਬੂ ਸਿੰਘ ਮਾਨ ਹੋਰਾਂ ਦੀ ਕਲਮ ਤੇ ਜੈਦੇਵ ਦਾ ਮਿਊਜ਼ਿਕ ਔਰ ਫਿਲਮ, ਤੁਹਾਨੂੰ ਪਤਾ ਕਿ ਦਿਲ ਆਪਣਾ ਪੰਜਾਬੀ ਚੋਂ ਇਹ ਗੀਤ ਨੂੰ ਚੁਣਿਆ। ਤੇ ਮੇਰੇ ਨਾਲ ਇਸ ਟਾਈਮ ਜੀ, ਜੇ ਆਪਾਂ ਸੰਗੀਤ ਦੀ ਗੱਲ ਕਰਦੇ ਹਾਂ ਤੇ ਕੈਨੇਡਾ ਦੀ ਧਰਤੀ ਉੱਤੇ ਇੱਕੋ ਇੱਕ ਨਾਮ ਆਉਂਦਾ, ਬੜਾ ਪੁਰਾਣਾ ਨਾਮ, ਜਿਨ੍ਹਾਂ ਨੇ ਮਿਊਜ਼ਿਕ ਨਾਲ ਮੁਹੱਬਤ ਵੀ ਕੀਤੀ ਤੇ ਬਹੁਤ ਸਾਰੇ ਸਿੰਗਰਾਂ ਨਾਲ ਵਾਹ ਵੀ ਪਿਆ ਇਹਨਾਂ ਦਾ, ਤੇ ਉਹ ਨੇ ਸੈਮੀ ਢਿੱਲੋਂ ਸਾਹਿਬ। ਢਿੱਲੋਂ ਸਾਹਿਬ ਜੀ ਆਇਆਂ ਨੂੰ
1: ਬਿਲਕੁਲ ਥੈਂਕ ਯੂ ਸੁਖੀ, ਔਰ ਜਿੰਨੇ ਵੀ ਸਰੋਤੇ ਆਪਣੇ ਨਾਲ ਬਤਰੋਂ ਦੂਰ ਰੇਡੀਓ ਪ੍ਰੋਗਰਾਮ ਦੇ ਵਿੱਚ ਜੁੜੇ ਆ AM 530 ਤੇ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ। ਪਹਿਲਾਂ ਤਾਂ ਆਪਾਂ ਥੋੜੀ ਜਿਹੀ ਢਿੱਲੋਂ ਵੀਡੀਓ ਬਾਰੇ ਗੱਲ ਕਰਾਂਗੇ ਕਿ ਜੇ ਆਪਾਂ ਐਂਟਰਟੇਨਮੈਂਟ ਦੀ ਇੰਡਸਟਰੀ ਦੇਖੀਏ, ਇੱਕ ਹੱਬ ਕਹਿ ਲਈਏ, ਇੱਕ ਸਕੂਲ ਕਹਿ ਲਈਏ, ਇੱਕ ਯੂਨੀਵਰਸਿਟੀ ਕਹਿ ਲਈਏ, ਜਿੱਥੋਂ ਕਿਤਾਬ ਕਹਿੰਦੇ ਹੁੰਦੇ ਯੂਨੀਵਰਸਿਟੀ ਚੋਂ ਜੇ ਲੱਭਣੀ ਤਾਂ ਕਿਸੇ ਕਿਸੇ ਯੂਨੀਵਰਸਿਟੀ ਤੋਂ, ਪੰਜਾਬ ਯੂਨੀਵਰਸਿਟੀ ਤੋਂ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਿਲਦੀ ਆ, ਪਰ ਜੇ ਕੋਈ ਆਡੀਓ ਲੱਭਣੀ ਹੋਵੇ ਜਾਂ ਵੀਡੀਓ ਲੱਭਣੀ, ਉਹ ਸਿਰਫ ਢਿੱਲੋਂ ਵੀਡੀਓ ਤੋਂ ਮਿਲਦੀ ਆ।
1: ਬਿਲਕੁਲ ਜੀ ਬਿਲਕੁਲ, ਹਜੇ ਤਾਂ ਬਹੁਤ ਸਾਰਾ ਏਦਾਂ ਦਾ ਕੰਟੈਂਟ ਆ ਸੁਖੀ, ਜਿਹੜਾ ਕਿ ਅਸੀਂ ਆਪਾਂ ਪਬਲਿਕ ਦੇ ਮੂਹਰੇ ਆਇਆ ਵੀ ਨਹੀਂ ਹੈਗਾ ਗਾ। ਤੁਸੀਂ ਜਦੋਂ ਆਮ ਸ਼ੋਰ ਕਿੰਨੇ ਵਾਰੀ ਆਫਿਸ ਚ ਆਏ ਹੋ, ਕਿੰਨੇ ਅਖਾੜੇ ਸਾਡੇ ਕੋਲੇ ਏਦਾਂ ਦੇ ਪਏ ਹੈਗੇ ਆ, ਬਿੰਦਰਖੀਆ ਸਾਹਿਬ ਦੇ, ਠੀਕ ਆ ਜੀ, ਰਮਲਾ ਸਾਹਿਬ ਦੇ, ਮਾਨਕ ਸਾਹਿਬ ਦੇ, ਜਿਹੜੇ ਕਿ ਲੋਕਾਂ ਨੇ ਕੁਛ ਉਹ ਮਤਲਬ ਕਿ ਪਤਾ ਹੀ ਨਹੀਂ ਹੈਗਾ ਕਿ ਵੀ ਉਹ ਐਗਜ਼ਿਸਟ ਵੀ ਕਰਦੇ ਆ। ਸੋ ਕਿਉਂਕਿ ਆਪਾਂ ਜਦੋਂ ਜਿਹੜੇ ਆਪਣੇ ਐਗਜ਼ਿਸਟਿੰਗ ਕੰਮ ਹੁੰਦੇ ਆ ਨਾ, ਜਿਹੜੇ ਪ੍ਰੈਜੈਂਟਲੀ ਕੰਮ ਚੱਲ ਰਹੇ ਹੁੰਦੇ ਆ, ਉਹਨਾਂ 'ਚ ਹੀ ਇੰਨਾ ਬਿਜ਼ੀ ਹੋ ਜਾਂਦੇ ਹਾਂ ਆਪਾਂ ਕਿ ਫਿਰ ਉਹ ਪੁਰਾਣਾ ਜਿਹੜਾ ਹੈਗਾ ਆ ਉਹਨੂੰ ਡਿਜੀਟਾਈਜ਼ ਕਰਨਾ, ਲੋਕਾਂ ਤੱਕ ਪਹੁੰਚਾਉਣਾ, ਸੋਸ਼ਲ ਮੀਡੀਆ ਤੇ ਯੂਨੋ ਸ਼ੇਅਰ ਕਰਨਾ, ਉਹ ਥੋੜਾ ਜਿਹਾ ਫਿਰ ਟਾਈਮ ਕੰਜ਼ੂਮਿੰਗ ਹੋਣ ਕਰਕੇ ਉਹ ਆਪਾਂ ਤੋਂ ਸ਼ੇਅਰ ਨਹੀਂ ਕਰ ਹੁੰਦਾ।
0: ਬਿਲਕੁਲ। ਔਰ ਅੱਛਾ ਸਮੀ ਭਾਜੀ, ਜਦੋਂ ਕਿਉਂਕਿ ਅੰਕਲ ਜੀ ਸਾਡੇ ਸਤਿਕਾਰਯੋਗ, ਚਲੋ ਇਸ ਟਾਈਮ ਨਹੀਂ ਦੁਨੀਆ ਦੇ ਵਿੱਚ, ਪਰ ਉਹਨਾਂ ਦਾ ਬੜਾ ਯੋਗਦਾਨ ਹੈ, ਪਰ ਮੈਨੂੰ ਕਿਉਂਕਿ ਮੈਂ ਤਾਂ ਬਹੁਤ ਤੁਹਾਨੂੰ 30-35 ਸਾਲ ਤੋਂ ਪਰਿਵਾਰਕ ਤਰੀਕੇ ਨਾਲ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ, ਬੜਾ ਕੁਝ ਤੁਹਾਡੇ ਕੋਲੋਂ ਵੀ ਸਿੱਖਿਆ, ਬਹੁਤ ਤੁਹਾਨੂੰ ਦੇਖ ਦੇਖ ਕੇ ਇਸ ਫੀਲਡ ਦੇ ਵਿੱਚ ਆਏ ਹਾਂ। ਮੈਨੂੰ ਯਾਦ ਹੈ ਜਦੋਂ ਤੁਸੀਂ TV ਪ੍ਰੋਗਰਾਮ ਕਰਦੇ ਹੁੰਦੇ ਸੀ ਤੇ ਤੁਸੀਂ ਕਲੀਨ ਸ਼ੇਪ ਹੁੰਦੇ ਸੀਗੇ, ਸੋ ਤੇ ਉਹ ਨਾ ਉਸ ਟਾਈਮ ਦੇ ਵਿੱਚ ਵੀ ਕਾਫੀ ਕੁਛ ਦੇਖਣ, ਪਰ ਇਹ ਤੁਹਾਨੂੰ ਸ਼ੌਂਕ ਸੀ ਜਾਂ ਇਹ ਪਰਿਵਾਰਕ ਹੀ ਚੱਕਰ ਪੈ ਗਿਆ ਜੀ?
1: ਐਕਚੁਲੀ ਉਹਨਾਂ ਟਾਈਮਾਂ ਦੇ ਉੱਤੇ ਨਾ ਮਲਕੀਤ ਸਿੰਘ ਬਹੁਤ ਹਾਵੀ ਹੁੰਦੇ ਸੀਗੇ, ਠੀਕ ਆ ਜੀ, ਇੰਡਸਟਰੀ ਦੇ ਵਿੱਚ, ਤੇ ਉਹਨਾਂ ਨੂੰ ਦੇਖ ਕੇ ਹੀ ਮਤਲਬ ਕਿ ਜਿੱਦਾਂ ਜਦੋਂ ਉਹਨਾਂ ਨੇ ਆਉਣਾ ਸ਼ੋ ਕਰਨੇ, ਉਹਨਾਂ ਦੇ ਨਾਲ ਹੀ ਤੁਰੇ ਫਿਰਦੇ ਰਹਿਣਾ, ਤੇ ਫਿਰ ਉਹ ਪੱਗ ਬੰਨਣ ਦਾ ਸ਼ੌਂਕ ਜਿਹੜਾ ਹੈਗਾ ਆ ਉਹਨਾਂ ਤੋਂ ਹੋਇਆ। ਫਿਰ ਮੇਰੇ ਅੰਕਲ, ਮੇਰੇ ਚਾਚਾ ਜੀ, ਉਹ ਅਮੈਰੀਕਾ ਮੂਵ ਹੋਏ, ਉਹ ਸਾਡੇ ਕੋਲੇ ਰਹਿ ਕੇ ਗਏ, ਉਹ ਉਸ ਟਾਈਮ ਦੇ ਉੱਤੇ ਕਾਫੀ ਧਾਰਮਿਕ ਹੁੰਦੇ ਸੀਗੇ, ਸੋ ਉਹਨਾਂ ਨੇ ਫਿਰ ਹੌਲੀ ਹੌਲੀ ਪਾਠ ਕਰਨਾ ਸਾਨੂੰ ਪ੍ਰੇਰਿਤ ਕੀਤਾ, ਸੋ ਇਸ ਕਰਕੇ ਫਿਰ ਉਦੋਂ ਪੱਗ ਬੰਨਣੀ ਸ਼ੁਰੂ ਕਰਤੀ। ਇਹ ਸੀ ਮਤਲਬ, ਹੋਰ ਤਾਂ ਕੋਈ ਇਹ ਚ ਲੰਮੀ ਚੌੜੀ ਗੱਲ ਤਾਂ ਹੈ ਨਹੀਂ।
0: ਨਹੀਂ ਨਹੀਂ ਬਿਲਕੁਲ। ਅੱਛਾ ਜੀ, ਤੋ ਸਾਡਾ ਜਿੱਦਾਂ ਤੁਸੀਂ ਮਲਕੀਤ ਸਿੰਘ ਭਾਜੀ ਹੋਰਾਂ ਦੀ ਗੱਲ ਕੀਤੀ, ਕਿਉਂਕਿ ਉਹ ਵੀ ਉਸ ਟਾਈਮ ਗੁੜ ਨਾਲੋਂ ਇਸ਼ਕ ਮਿੱਠਾ, ਤੂਤਕ ਤੂਤਕੀਆਂ, ਉਹਨਾਂ ਜ਼ਮਾਨੇ ਦੇ ਵਿੱਚ ਅੱਜ ਵੀ ਹਿੱਟ ਨੇ ਉਹਨਾਂ ਦੇ ਗੀਤ, ਤੇ ਤੁਹਾਡਾ ਅਨੇਕਾਂ ਆਰਟਿਸਟਾਂ ਨਾਲ ਤੁਸੀਂ ਵੱਡੇ ਵੱਡੇ ਸ਼ੋਅ ਵੀ ਕਰਾਏ। ਮੈਪਲ ਲੀਫ ਦੇ ਵਿੱਚ ਇੱਕ ਮੈਨੂੰ ਯਾਦ ਹੈ ਕਿ ਬੜਾ ਵੱਡਾ ਇਤਿਹਾਸ ਸਿਰਜਿਆ ਸੀ, ਜਿਹੜਾ ਅੱਜ ਤੱਕ ਮੁੜ ਕੇ ਦੁਬਾਰਾ ਪੰਜਾਬੀ ਇੰਡਸਟਰੀ 'ਚ ਨਹੀਂ ਕਿਸੇ ਵੀ ਪ੍ਰਮੋਟਰ ਕੋਲੋਂ ਹੋਇਆ, ਤੇ ਇਹ ਮਤਲਬ ਸਾਰੇ ਆਰਟਿਸਟਾਂ ਨਾਲ ਤੁਹਾਡਾ ਵਾ, ਇਹ ਆਰਟਿਸਟ ਮਤਲਬ ਕਿੱਦਾਂ ਦੇ ਹੁੰਦੇ ਆ ਵੈਸੇ?
1: ਆਰਟਿਸਟਾਂ ਦਾ ਵਾਹ ਤਾਂ ਸੁਖੀ ਮੇਰੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਜ਼ਿਆਦਾ ਲੋਕਾਂ ਇਹਨਾਂ ਪਿਆ ਹੈਗਾ ਆ। ਸੋ ਉਹਨਾਂ ਟਾਈਮਾਂ ਤੇ ਕੀ ਹੁੰਦਾ ਸੀ ਨਾ ਕਿ ਉਹਨਾਂ ਟਾਈਮਾਂ ਤੇ ਦੇਖੋ ਸੋਸ਼ਲ ਮੀਡੀਆ ਤਾਂ ਹੈ ਨਹੀਂ ਸੀਗਾ, ਠੀਕ ਹੈ ਜੀ, ਸੋ ਰੇਡੀਓ ਵੀ ਜਿਹੜਾ ਉਹਨਾਂ ਟਾਈਮਾਂ ਦੇ ਉੱਤੇ ਸਿਰਫ ਵੀਕਐਂਡ ਦੇ ਉੱਤੇ ਹੀ ਪ੍ਰੋਗਰਾਮ ਹੁੰਦੇ ਸੀ, ਵੀਕਡੇਜ਼ ਦੇ ਵਿੱਚ ਰੇਡੀਓ ਪ੍ਰੋਗਰਾਮ ਹੁੰਦੇ ਨਹੀਂ ਸੀ, ਜਿੱਦਾਂ ਆਪਾਂ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ 4-4, 5-5 ਸਟੇਸ਼ਨ 24/7 ਚੱਲਦੇ ਆ, ਇੱਦਾਂ ਨਹੀਂ ਸੀਗਾ ਬਿਲਕੁਲ ਵੀ। ਔਰ ਵੀਕਐਂਡ ਦੇ ਉੱਤੇ ਟੈਲੀਵਿਜ਼ਨ ਜਿਹੜਾ ਹੁੰਦਾ ਸੀ ਅੱਧੇ ਘੰਟੇ ਦਾ ਜਾਂ ਘੰਟੇ ਦਾ ਪ੍ਰੋਗਰਾਮਿੰਗ ਹੁੰਦੀ ਸੀਗੀ, ਸੋ ਕੀ ਹੁੰਦਾ ਸੀ ਕਿ ਜਦੋਂ ਗਰਮੀਆਂ ਦੇ ਵਿੱਚ ਕਲਾਕਾਰ ਸ਼ੋ ਕਰਨ ਆਉਂਦੇ ਹੁੰਦੇ ਸੀਗੇ, ਓਬਵੀਅਸਲੀ ਫਿਰ ਉਹਨਾਂ ਨੂੰ ਪ੍ਰਮੋਸ਼ਨ ਦੀ ਲੋੜ ਹੁੰਦੀ ਸੀਗੀ, ਠੀਕ ਹੈ ਜੀ, ਸੋ ਉਹ ਫਿਰ ਸਟੂਡੀਓ ਦੇ ਵਿੱਚ ਗੀਤ ਰਿਕਾਰਡ ਕਰਕੇ, ਉਹਨਾਂ ਟਾਈਮਾਂ ਦੇ ਵਿੱਚ ਵੀਡੀਓਜ਼ ਦਾ ਕੋਈ ਜ਼ਮਾਨਾ ਨਹੀਂ ਸੀਗਾ, ਵੀਡੀਓ ਕੋਈ ਆਉਂਦੀ ਨਹੀਂ ਸੀਗੀ, ਕੋਈ ਕੰਪਨੀ ਪ੍ਰੋਡਿਊਸ ਨਹੀਂ ਕਰਦੀ ਸੀਗੀ, ਸੋ ਉਹ ਸਟੂਡੀਓ ਵਿੱਚ ਆ ਕੇ ਲਿਪਸਿੰਗ ਕਰਕੇ, ਤੇ ਉਹ ਫਿਰ ਜਦੋਂ ਵੀਕਐਂਡ ਤੇ ਸ਼ੋਅ ਹੋਣਾ, ਉਹਨਾਂ ਦੇ ਇੱਕ ਦਾ 2-4 ਗੀਤ ਰਿਕਾਰਡ ਕਰਕੇ ਰੱਖ ਲੈਣੇ, ਫਿਊਚਰ ਵਾਸਤੇ ਵੀ ਲੋਕਾਂ ਨੂੰ ਦਿਖਾਵਾਂਗੇ, ਤੇ ਬਾਕੀ ਇਹ ਆ ਕਿ ਉਹ ਸ਼ੋਅ ਦੀ ਪ੍ਰਮੋਸ਼ਨ ਹੋ ਜਾਂਦੀ ਸੀਗੀ, ਸੋ ਇਹ ਆ ਕਿ ਉਹ ਵੀਕਐਂਡ ਦੇ ਸ਼ੋਅ ਦੇ ਉੱਤੇ ਹੀ ਲੋਕ ਜਿਹੜੇ ਹੈਗੇ ਆ ਯੂਨੋ 1500-2000 ਬੰਦਾ ਜਿਹੜੇ ਆਮ ਨੋਰਮਲ ਸ਼ੋਅ ਹੁੰਦੇ ਸੀਗੇ। ਤੇ ਜਿਹੜੀ ਤੁਸੀਂ ਗੱਲ ਕੀਤੀ ਆ 93 ਦੇ ਵਿਸਾਖੀ ਮੇਲੇ ਦੀ, ਉਹ ਦੇਖੋ ਇੱਕ ਕਹਿੰਦੇ ਹੁੰਦੇ ਆ ਕੁਦਰਤੀ ਤੌਰ ਤੇ ਉੱਤੇ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ, ਹੂਜਾ ਸਾਹਿਬ ਇਕੱਠੇ ਹੋਏ, ਫਿਰ ਉਹਨਾਂ ਟਾਈਮਾਂ ਦੇ ਉੱਤੇ ਹੰਸਰਾਜ ਹੰਸ ਭਾਜੀ, ਸਰਦੂਲ ਭਾਜੀ ਔਰ ਹਰਭਜਨ ਮਾਨ ਹੋਣੀ, ਇਹ ਸਾਰੇ ਕਲਾਕਾਰਾਂ ਦੀ ਇੱਕ ਟੀਮ ਬਣੀ, ਔਰ ਇਹ ਉਹਨਾਂ ਟਾਈਮਾਂ ਦੇ ਉੱਤੇ ਸੁਪਰ ਸਟਾਰ ਸੀ, ਇਹਨਾਂ ਦੀਆਂ ਸਾਰੀਆਂ ਟੇਪਾਂ ਹਿੱਟ ਜਾ ਰਹੀਆਂ ਸੀਗੀਆਂ। ਸੋ ਉਹ ਇਹ ਇਕੱਠੇ ਹੋਏ ਤੇ ਇਕੱਠੇ ਹੋ ਕੇ ਸਾਰੇ ਕਲਾਕਾਰਾਂ ਦਾ ਇੱਕ ਪੈਕੇਜ ਸ਼ੋਅ ਬਣ ਗਿਆ। ਐਕਚੁਅਲੀ ਤਾਂ ਜਿਹੜਾ ਇਹ ਸ਼ੋਅ ਸੀਗਾ ਅਸੀਂ ਇੰਟਰਨੈਸ਼ਨਲ ਸੈਂਟਰ ਦੇ ਵਿੱਚ ਰੱਖ ਰਹੇ ਸੀਗੇ। ਇੰਟਰਨੈਸ਼ਨਲ ਸੈਂਟਰ ਚ ਅਸੀਂ ਗਏ, ਉਹ ਡੇਟ ਨਹੀਂ ਦੇ ਰਹੇ ਸੀ ਸਾਨੂੰ। ਉਹ ਕਹਿੰਦੇ ਨਹੀਂ, ਸਾਡੇ ਕੋਲੇ ਆਹ ਡੇਟ ਆ, ਤੁਸੀਂ ਸੰਡੇ ਦਾ ਲੈ ਲਓ, ਸਾਡੇ ਕੋਲੇ ਦੂਜੀ ਡੇਟ ਨਹੀਂ ਹੈਗੀ ਕੋਈ। ਤੇ ਉਹ ਸਾਨੂੰ ਜਿੱਦਾਂ ਕਹਿੰਦੇ ਹੁੰਦੇ ਨਾ, ਕੋਇਨਸੀਡੈਂਟਲੀ ਕੋਈ ਚੇਂਜ ਹੋ ਜਾਂਦੀ ਆ। ਅਸੀਂ ਮੇਪਲ ਲੀਫ ਗਾਰਡਨ ਦੇ ਵਿੱਚ ਕਰਨਾ ਨਹੀਂ ਚਾਹੁੰਦੇ ਸੀ, ਸਾਨੂੰ ਉਹ ਕਰਨਾ ਪੈ ਰਿਹਾ ਕਿਉਂਕਿ ਸਾਨੂੰ ਹਾਲ ਹੀ ਨਹੀਂ ਮਿਲ ਰਿਹਾ ਸੀ ਕੋਈ।
0: ਅੱਛਾ ਦੇਖੋ ਸੰਮੀ ਭਾਜੀ, ਕਿ ਉਹਨਾਂ ਦਿਨਾਂ ਦੇ ਵਿੱਚ ਭਾਵੇਂ ਆਪਣੇ ਲੋਕ ਪਰਿਵਾਰ ਬਹੁਤ ਘੱਟ ਸੀ, ਪਰ ਫਿਰ ਵੀ ਜਿਹੜੇ ਸ਼ੋਅ ਹੁੰਦੇ ਸੀ ਜਾਂ ਮਿਊਜ਼ੀਕਲ ਸ਼ੋਅ ਜਾਂ ਫਿਰ ਜੇ ਆਪਾਂ ਗੱਲ ਕਰੀਏ ਦਾਰਾ ਸਿੰਘ ਦੀ ਰੈਸਲਿੰਗ ਜਾਂ ਟਾਈਗਰਜੀਤ ਸਿੰਘ ਦੀ ਰੈਸਲਿੰਗ, ਤੇ ਉਹ ਵੀ ਮੈਪਲ ਲੀਫ ਚ ਹੁੰਦੀ ਸੀ, ਤਾਂ ਉਦੋਂ ਵੀ ਬਹੁਤ ਇਕੱਠ ਹੋ ਜਾਂਦਾ ਸੀ।
1: ਬਿਲਕੁਲ, ਉਦੋਂ ਇਕੱਠ, ਮੈਂ ਇਹ ਚੀਜ਼ ਸਮਝਦਾ ਸੁਖੀ ਕਿ ਉਦੋਂ ਇਕੱਠ ਪਤਾ ਕਿਉਂ ਹੁੰਦਾ ਸੀਗਾ, ਕਿਉਂਕਿ ਉਦੋਂ ਨਾ ਇੰਟਰਟੇਨਮੈਂਟ ਦਾ ਹੋਰ ਕੋਈ ਜ਼ਰੀਆ ਨਹੀਂ ਹੁੰਦਾ ਸੀ
0: ਜੀ।
1: ਉਦੋਂ ਸੋਸ਼ਲ ਮੀਡੀਆ ਹੈ ਨਹੀਂ ਸੀਗਾ, ਠੀਕ ਹੈ ਜੀ, ਟੈਲੀਵਿਜ਼ਨ ਤੇ ਕੁਛ ਨਹੀਂ ਆਉਂਦਾ ਸੀਗਾ। ਸੋ ਜਦੋਂ ਵੀ ਕਲਾਕਾਰ ਕੋਈ ਭਾਵੇਂ ਉਹ ਬਾਲੀਵੁੱਡ ਦਾ ਸਟਾਰ ਹੋਵੇ, ਹੁਣ ਮੇਰੀ ਸੋਤਾ ਸਾਹਿਬ ਨਾਲ ਬਹੁਤ ਵਾਰੀ ਇਹਨਾਂ ਇਹਨਾਂ ਚੀਜ਼ਾਂ ਦੇ ਉੱਤੇ ਗੱਲਬਾਤ ਹੁੰਦੀ ਰਹਿੰਦੀ ਆ। ਹੁਣ ਅਸੀਂ ਤਾਂ ਜਿਹੜਾ ਧਰਮ ਭਾਜੀ ਦਾ 81 ਦੇ ਵਿੱਚ ਸਭ ਤੋਂ ਪਹਿਲਾ ਸ਼ੋਅ ਸੀ ਕੈਨੇਡਾ ਦੇ ਵਿੱਚ, ਉਹ ਵੀ ਦੇਖਿਆ ਆ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ 1982 ਦੇ ਵਿੱਚ ਅਮਿਤਾਭ ਬੱਚਨ ਆਏ, ਰਾਜੇਸ਼ ਖੰਨਾ ਦਾ ਸ਼ੋਅ ਹੋਇਆ, ਮੁਹੰਮਦ ਸਦੀਕ ਹੋਣਾ ਦਾ 1981 ਦੇ ਵਿੱਚ, ਮੁਹੰਮਦ ਸਦੀਕ, ਰਣਜੀਤ ਕੌਰ ਤੇ ਮੇਹਰ ਮਿੱਤਲ ਦਾ ਸ਼ੋਅ ਹੋਇਆ ਸੀਗਾ। ਉਦੋਂ ਲੋਕ ਤਾਂ ਇਕੱਠੇ ਹੁੰਦੇ ਸੀ ਕਿਉਂਕਿ ਇੰਟਰਟੇਨਮੈਂਟ ਦਾ ਜ਼ਰੀਆ ਸਿਰਫ ਤੇ ਸਿਰਫ ਉਹ ਗਰਮੀਆਂ ਦੇ ਵਿੱਚ ਮੇਬੀ ਇੱਕ ਜਾਂ ਦੋ ਸ਼ੋਅ ਸੀਗੇ। ਸੋ ਲੋਕ ਉਹਨਾਂ ਨੂੰ ਕਹਿੰਦੇ ਹੁੰਦੇ ਆ ਵੀ ਹੁੰਮ ਹੁਮਾ ਕੇ ਅਟੈਂਡ ਕਰਦੇ ਸੀ ਵੀ ਯਾਰ ਕੋਈ ਨਾ ਕੋਈ, ਮਤਲਬ ਕਿ ਆਪਾਂ ਘਰ ਨਹੀਂ ਬੈਠਣਾ ਗਾ।
0: ਔਰ ਹੁਣ ਮੈਂ ਦੱਸ ਦਿੰਦਾ ਜੀ, ਹੁਣ ਉਹੀ ਐਂਟਰਟੇਨਮੈਂਟ ਤੁਸੀਂ ਘਰ ਘਰ ਚ ਬੈਠੇ ਬੈਠੇ ਪਹੁੰਚਾ ਦਿੰਦੇ ਹੋ, ਹੁਣ ਕੀ ਚੱਕਰ ਹੈ?
1: ਬਿਲਕੁਲ ਬਿਲਕੁਲ, ਜਦੋਂ ਆਪਾਂ ਦੇਖੋ ਹੁਣ ਕੀ ਹੁੰਦਾ ਆ, ਜਦੋਂ ਆਪਾਂ ਸਵੇਰੇ ਉੱਠਦੇ ਆ, ਠੀਕ ਹੈ ਜੀ, ਆਪਾਂ ਫੇਸਬੁੱਕ ਤੇ ਜਾਂਦੇ ਆ, ਇੰਸਟਾਗ੍ਰਾਮ ਤੇ ਜਾਂਦੇ ਆ, ਆਪਣਾ ਨਾਲ ਦੀ ਨਾਲ ਹੀ ਇੰਟਰਟੇਨਮੈਂਟ ਹੋ ਹੀ ਜਾਂਦਾ ਆ, ਰਾਈਟ। ਸੋ ਇਹ ਆ ਕਿ ਉਹ ਜਿੱਦਾਂ ਸਮੇਂ ਦੇ ਹਿਸਾਬ ਦੇ ਨਾਲ ਇਹ ਸਾਰਾ ਕੁਛ ਚੇਂਜ ਹੋਇਆ। ਪਰ ਮੈਂ ਨਾ ਕੱਲ ਗੱਲ ਕਰਦਾ ਸੀਗਾ ਸੁਖੀ, ਆਪਾਂ ਜਿਹੜੀ ਆਪਣੀ ਜਨਰੇਸ਼ਨ ਆ ਨਾ, ਮੈਂ ਇਹ ਸਮਝਦਾ ਕਿ ਅਸੀਂ ਸਭ ਤੋਂ ਲੱਕੀ ਜਨਰੇਸ਼ਨ ਆ, ਕਿਉਂਕਿ ਅਸੀਂ ਇਲੈਕਟ੍ਰੋਨਿਕ ਯੁੱਗ ਨੂੰ ਸ਼ੁਰੂ ਹੁੰਦੇ ਦੇਖਿਆ ਤੇ ਇਹਨੂੰ ਵਾਧੇ ਦੇਖਿਆ ਆ। ਨਾ ਤਾਂ ਉਹ ਪਹਿਲੀ ਜਨਰੇਸ਼ਨ ਨੇ ਜਿਹੜੀਆਂ ਸਾਥੋਂ ਪਹਿਲੀਆਂ ਜਨਰੇਸ਼ਨਾਂ ਚਲੀਆਂ ਗਈਆਂ, ਨਾ ਤਾਂ ਉਹਨਾਂ ਨੇ ਦੇਖਿਆ। ਔਰ ਜਿਹੜੀ ਜਿਹੜੀ ਆਹ ਹੁਣ ਜਨਰੇਸ਼ਨ ਆ, ਇਹਨੇ ਤਾਂ ਮਤਲਬ ਕਿ ਜਿੱਦਾਂ ਕਹਿੰਦੇ ਹੁੰਦੇ ਆ ਵੀ ਇਹਨੇ ਤਾਂ ਸਪੀਡ ਹੀ ਫੜੀ ਹੋਈ ਹੈ ਨਾ, ਇਹਨਾਂ ਦਾ ਤਾਂ ਸਿਸਟਮ ਹੀ ਥੋੜਾ ਜਿਹਾ ਹੋ ਰਿਹਾ। ਸੋ ਮੈਂ ਆਈ ਬਿਲੀਵ ਕਿ ਜਿਹੜੀ ਸਾਡੀ ਜਨਰੇਸ਼ਨ ਸੀਗੀ, ਇਹ ਸਭ ਤੋਂ ਬੈਸਟ ਟਾਈਮ ਜਿਹੜਾ ਹੈਗਾ ਆ ਉਹਨੇ ਇੰਜੋਏ ਕੀਤਾ।
0: ਬਿਲਕੁਲ ਜੀ, ਅਸੀਂ ਪਿੰਡਾਂ ਦੇ ਖੂਹਾਂ ਤੇ ਵੀ ਬੈਠੇ ਆ ਤੇ ਅਸੀਂ ਅੱਜ ਕੱਲ ਵੱਡੀਆਂ ਵੱਡੀਆਂ ਗੱਡੀਆਂ 'ਚ ਵੀ ਬਹਿ ਰਹੇ ਆ, ਅਸੀਂ ਇੱਕ ਦੂਜੇ ਨੂੰ ਹੇਕਾਂ ਲਾ ਲਾ ਕੇ ਗਾਣੇ ਆਪ ਸੁਣਾਉਂਦੇ ਰਹੇ ਖੇਤਾਂ 'ਚ ਤੇ ਅੱਜ ਨੈੱਟ ਤੇ ਸੁਣ ਰਹੇ ਹਾਂ। ਬੜਾ ਬਹੁਤ ਜ਼ਿਆਦਾ ਚੇਂਜ, ਹਲੇ ਗਾਂ ਪਤਾ ਨਹੀਂ ਕੀ ਕੁਛ ਹੋਣਾ ਜੀ।
1: ਬਿਲਕੁਲ ਬਿਲਕੁਲ ਬਿਲਕੁਲ, ਔਰ ਤੁਸੀਂ ਜਿਹੜੀ ਜਿਹੜੀ ਆਪਾਂ ਹੁਣ ਇੱਥੇ ਗੱਲ ਕਰ ਰਹੇ ਹਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ, ਤੁਸੀਂ ਇਹੀ ਚੀਜ਼ ਇਹ 84, 85, 86 ਦਾ ਸਮਾਂ ਇੰਡੀਆ ਦੇ ਵਿੱਚ ਲੈ ਜਾਓ। ਆਪਾਂ ਹੁਣ ਦੇਖਦੇ ਹਾਂ ਯੂਟਿਊਬ ਦੇ ਉੱਤੇ ਜਦੋਂ ਚਮਕੀਲਾ ਸਾਹਿਬ ਦੇ ਉਹਨਾਂ ਟਾਈਮਾਂ ਦੇ ਵਿੱਚ ਖਾੜੇ, ਹੁਣ ਤਾਂ ਦੇਖੋ ਕਿੰਨੇ ਲੋਕੀ ਉਹ ਚੀਜ਼ਾਂ ਯੂਟਿਊਬ ਤੇ ਪਾਉਣ ਲੱਗ ਗਏ ਆ, ਔਰ ਕਿੰਨਾ ਰਸ਼ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ। ਉਹ ਰਸ਼ ਦਾ ਕਾਰਨ ਹੀ ਇਹ ਸੀਗਾ ਕਿਉਂਕਿ ਲੋਕਾਂ ਕੋਲ ਇੰਟਰਟੇਨਮੈਂਟ ਦਾ ਹੋਰ ਕੋਈ ਜ਼ਰੀਆ ਹੀ ਨਹੀਂ ਸੀਗਾ।
0: ਬਿਲਕੁਲ ਜੀ, ਔਰ ਮੈਂ ਪੁਰਾਣੇ ਆਰਟਿਸਟਾਂ ਦੇ ਨਾਲ ਇੱਕ ਮੈਂ ਹੋਰ ਗੱਲ ਵੀ ਕਰਾਂਗਾ ਕਿ ਉਹ ਕਿ ਆਪਣੇ ਗੱਲ ਇਹ ਹੈ ਕਿ ਵੀ ਉਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਗਾਣੇ ਕਿੱਦਾਂ ਹਿੱਟ ਕਰਦੇ ਸੀ, ਉਹ ਕਹਿੰਦੇ ਪਹਿਲਾਂ ਅਸੀਂ ਪਬਲਿਕ ਤੋਂ ਪਾਸ ਕਰਾਉਂਦੇ ਸੀ, ਮਾਨਕ ਸਾਹਿਬ ਮੈਨੂੰ ਕਹਿੰਦੇ ਸੀ, ਕਹਿੰਦੇ ਕਿੰਨੇ ਕਿੰਨੇ ਮਹੀਨੇ ਅਸੀਂ ਪਹਿਲਾਂ ਸਟੇਜਾਂ ਤੇ ਗਾਉਂਦੇ ਹੁੰਦੇ ਸੀ, ਜੇ ਲੋਕਾਂ ਨੇ ਲਾਈਕ ਕਰਨਾ ਫਿਰ ਅਸੀਂ ਰਿਕਾਰਡ ਕਰਦੇ,
1: ਫਿਰ ਅਸੀਂ ਰਿਕਾਰਡ ਕਰਦੇ ਸੀ। ਫਿਰ ਤੁਸੀਂ ਈਵਨ ਤੁਸੀਂ ਮਾਨ ਸਾਹਿਬ ਦੇ, ਗੁਰਦਾਸ ਮਾਨ ਸਾਹਿਬ ਦੇ, ਤੁਸੀਂ 98 ਤੋਂ ਲੈ ਕੇ ਜਿਹੜੇ 2015 ਤੱਕ ਸ਼ੋਅ ਆ, ਤੁਸੀਂ ਜੇਕਰ ਉਹ ਦੇਖੇ ਆ, ਉਹਨਾਂ ਦੇ ਵਿੱਚ ਵੀ ਕੀ ਹੁੰਦਾ ਸੀਗਾ ਕਿ ਜਿਹੜੀ ਨਵੀਂ ਕੈਸੇਟ ਦੇ ਦੋ ਕੁ ਗਾਣੇ ਹੁੰਦੇ ਸੀ ਨਾ, ਉਹ ਟੋਰਾਂਟੋ ਵੈਨਕੂਵਰ, ਮਤਲਬ ਕਿ ਜਦੋਂ ਉਹਨਾਂ ਦਾ ਨਾਰਥ ਅਮਰੀਕਾ ਦਾ ਟੂਰ ਹੁੰਦਾ ਸੀਗਾ, ਉਹਦੇ 'ਚ ਜ਼ਰੂਰ ਗਾਉਂਦੇ ਹੁੰਦੇ ਸੀ
0: ਤੇ ਉਹ
1: ਗਾਣਾ ਫਿਰ ਲੋਕ ਜਿੱਦਾਂ ਹੁਣ ਇਹਨਾਂ ਦਾ ਜਿਹੜਾ ਗੀਤ ਸੀਗਾ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਉਹ ਇਹਨਾਂ ਨੇ ਰਿਕਾਰਡ ਕਰਨ ਤੋਂ ਪਹਿਲਾਂ ਇੱਥੇ ਸਟੇਜ ਤੇ ਲੋਕਾਂ ਦੇ ਨਾਲ ਰੂਬਰੂ ਕੀਤਾ।
0: ਤੇ ਨਹੀਂ ਆਪਣਾ ਪੰਜਾਬ ਵੀ, ਉਹ ਵੀ ਉਹਨਾਂ ਦੇ ਡਾਊਨ ਟਾਊਨ ਦੇ ਵਿੱਚ ਮੈਨੂੰ ਯਾਦ ਹੈ ਸ਼ੋਅ ਸੀ, ਉੱਥੇ ਉਹਨਾਂ ਨੇ ਗਾਇਆ ਸੀ, ਉਦੋਂ ਪਹਿਲਾਂ ਹੀ ਪਾਸ ਕਰਾ ਲਿਆ।
1: ਹਾਂ ਬਿਲਕੁਲ ਬਿਲਕੁਲ ਤੁਸੀਂ ਉਹ ਦੇਖੋ ਵੀ ਉਹ ਗੀਤ ਵੀ ਇਹਨਾਂ ਨੂੰ ਅਚਨਚੇਤ ਹੀ ਆਪਣੇ ਸਿੱਧੂ ਭਾਜੀ ਜਿਹੜੇ ਉਹਨਾਂ ਦੇ ਬੈਸਟ ਫਰੈਂਡ ਆ ਉਹ ਮੱਖਣ ਬਰਾੜ ਸਾਹਿਬ ਨੇ ਉਹਨਾਂ ਨੇ ਗੀਤ ਦਿੱਤਾ ਯਾਰ ਗੀਤ ਮਾੜਾ ਜਿਹਾ ਗਾ ਦੀ ਹਨਾ ਤੇ ਉਹ ਕੀ ਪਤਾ ਸੀਗਾ ਦੇਖੋ ਉਹ ਕਹਿੰਦੇ ਹੁੰਦੇ ਆ ਕਿ ਇੱਕ ਆਈਕੋਨਿਕ ਸੌਂਗ ਜਿਹੜਾ ਹੈਗਾ ਆ ਹਨਾ ਜਿਹੜਾ ਹਜੇ ਵੀ ਲੋਕ ਉਸ ਗੀਤ ਨੂੰ ਯਾਦ ਕਰਦੇ ਆ ਔਰ ਉਹ ਗੀਤ ਲੋਕਾਂ ਦੇ ਕਹਿੰਦੇ ਹੁੰਦੇ ਆ ਕਿ ਲੋਕ ਗੀਤ ਹੀ ਬਣ ਗਿਆ
0: ਹਾਂਜੀ ਬਿਲਕੁਲ ਜੀ ਔਰ ਗੀਤ ਤਾਂ ਉਹੀ ਹੁੰਦੇ ਜਿਹੜੇ ਲੋਕ ਗੀਤ ਬਣ ਜਾਣ ਏਦਾਂ ਹੀ ਹੁਣ ਜਿਵੇਂ ਆਪਾਂ ਗੱਲ ਕਰੀਏ ਦੁਬਾਰਾ ਮੁੜ ਕੇ ਆਪਾਂ ਢਿੱਲੋਂ ਵੀਡੀਓ 'ਤੇ ਆਈਏ ਕਿ ਢਿੱਲੋਂ ਵੀਡੀਓ ਵੀ ਇੱਕ ਇਹੋ ਜਿਹੀ ਸੰਸਥਾ ਬਣ ਗਈ ਆ ਕਿ ਜੇ ਕਿਤੇ ਕੋਈ ਮਟੀਰੀਅਲ ਨਹੀਂ ਮਿਲਦਾ ਉਹ ਸਿਰਫ ਢਿੱਲੋਂ ਵੀਡੀਓ 'ਤੇ ਮਿਲੇਗਾ ਅਤੇ ਹੁਣ ਤੁਸੀਂ ਮੈਨੂੰ ਇਹ ਵੀ ਪਤਾ ਕਿ ਸੰਮੀ ਭਾਅ ਜੀ ਆਪਾਂ ਦੋਨਾਂ ਭਰਾਵਾਂ ਨੇ ਬੜੀ ਲਾਈਫ ਦੇ ਵਿੱਚ ਸਟਰਗਲ ਕੀਤੀ ਆ ਕਰ ਵੀ ਰਹੇ ਹਾਂ ਪਰ ਤੁਸੀਂ ਫਿਰ ਵੀ ਕੋਈ ਨਾ ਕੋਈ ਕਾਢ ਕੱਢ ਹੀ ਲੈਂਦੇ ਹੋ ਨਵੀਂ ਮੇਰੇ ਕੋਲ ਤਾਂ ਉਹੀ ਬੋਲਣਾ ਬਾਲਣਾ ਹੀ ਰਹਿ ਗਿਆ ਮੈਨੂੰ ਨਹੀਂ ਬੜਾ ਕੁਛ ਆਉਂਦਾ ਅਤੇ ਹੁਣ ਕੀ ਨਵਾਂ ਉਪਰਾਲਾ
1: ਦੇਖੋ ਪਤਾ ਕੀ ਆ ਦੇਖੋ ਜਦੋਂ ਤੁਸੀਂ ਪੋਜ਼ਿਟਿਵ ਰਹਿੰਦੇ ਆ ਨਾ ਜਦੋਂ ਤੁਸੀਂ ਦੂਜੇ ਨੂੰ ਢਾਉਣ ਦੀ ਗੱਲ ਨਹੀਂ ਕਰਦੇ ਗੇ ਰਾਈਟ ਫਿਰ ਤੁਹਾਡੇ ਚ ਆਟੋਮੈਟਿਕਲੀ ਕ੍ਰੀਏਟਿਵਿਟੀ ਜਿਹੜੀ ਹੈਗੀ ਆ ਉਹ ਆਉਂਦੀ ਹੈਗੀ ਆ
0: ਰਾਈਟ
1: ਸੋ ਆਈ ਬਿਲੀਵ ਕਿ ਆਪਦਾ ਕੰਮ ਕਰਦੇ ਰਹੋ ਜਿੱਦਾਂ ਸੋ ਕ੍ਰੀਏਟਿਵਿਟੀ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਹੋ ਰਹੀਆਂ ਆ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੰਪਨੀ ਨਾਲ ਐਸੋਸੀਏਟਡ ਅਸੀਂ ਹੌਲੀ ਹੌਲੀ ਹੌਲੀ ਹੌਲੀ ਕਰ ਰਹੇ ਹੈਗੇ ਆ ਸੋ ਇੱਦਾਂ ਦੀ ਗੱਲ ਨਹੀਂ ਤੁਸੀਂ ਵੀ ਬਹੁਤ ਮੱਲਾਂ ਮਾਰੀਆਂ ਆ ਜਿਹੜੇ ਇਹ ਸ਼ੋਅ ਆ ਜਿਹੜੇ ਇਹ ਮੈਂ ਕੋਈ ਤੁਹਾਡਾ ਇਹ ਨਹੀਂ ਕਿ ਆਪਾਂ ਰੇਡੀਓ ਦੀ ਗੱਲ ਕਰ ਰਹੇ ਹਾਂ ਤੁਸੀਂ ਮੇਰੀ ਤਾਰੀਫ ਕਰਤੀ ਮੈਂ ਤੁਹਾਡੀ ਕਰ ਰਿਹਾ ਓਨੈਸਟਲੀ ਮੈਂ ਤੁਹਾਨੂੰ ਦੱਸਦਾ ਆ ਇਹ ਜਿਹੜਾ ਫੀਲਡ ਆ ਇਹਦੇ ਵਿੱਚ ਇੰਨਾ ਚਿਰ ਸਟਿਕ ਰਹਿਣਾ ਔਰ ਇਮਾਨਦਾਰੀ ਨਾਲ ਚੱਲਣਾ ਇਹ ਵੀ ਬਹੁਤ ਵੱਡੀ ਵੱਡੀ ਗੱਲ ਹੁੰਦੀ ਆ ਸੋ
0: ਦੇਖੋ ਜੀ ਆਪਾਂ ਇਹ ਚਲੋ ਵੈਸੇ ਵੀ ਆਪਾਂ ਆਫ ਦੀ ਏਅਰ ਵੀ ਗੱਲ ਕਰ ਦਿੰਦੇ ਕਿ ਤੁਸੀਂ ਕਿਹਾ ਇੰਨਾ ਚਿਰ ਆਰਟਿਸਟਾਂ ਨੂੰ ਰੱਖਣਾ ਤੁਹਾਨੂੰ ਪਤਾ ਹੀ ਤਾਂ ਇੱਕ ਦਿਨ ਨਹੀਂ ਰਹਿੰਦੇ
1: ਤੁਹਾਡਾ ਮੈਨੂੰ ਮੈਂ ਦੇਖਦਾ ਹੁੰਦਾ ਤੀਆਂ ਤੋਂ ਪਹਿਲਾਂ ਕਈ ਵਾਰੀ ਉਹ ਕਲਾਕਾਰ ਆਇਆ ਵੀ ਨਹੀਂ ਹੁੰਦਾ ਗਾ ਫਿਰ ਵੀ ਤੁਸੀਂ ਉਹ ਤੋਂ ਇੱਕ ਨਿੱਕੀ ਜਿਹੀ ਬਾਈਟ ਲੈ ਲੈਂਦੇ ਆ ਜਿੱਦਾਂ ਨੀਰੂ ਬਾਜਵਾ ਹੋਈ ਜਾਂ ਹੋਰ ਕਲਾਕਾਰ ਹੋਏ ਹਨਾ ਮਤਲਬ ਕਿ ਉਹ ਜੇ ਤੁਹਾਡਾ ਉਹਨਾਂ ਦੇ ਨਾਲ ਮੇਲ ਮਿਲਾਪ ਹੈਗਾ ਆ ਆਦਰ ਮਾਨ ਸਤਿਕਾਰ ਹੈਗਾ ਤਾਂ ਹੀ ਕਰਦੇ ਆ ਨਹੀਂ ਤਾਂ ਅੱਜ ਦੀ ਡੇਟ ਦੇ ਵਿੱਚ ਕੌਣ ਕਿਸੇ ਨੂੰ
0: ਬਿਲਕੁਲ
1: ਮੈਨੂੰ ਕਹਿ ਕੇ ਰਾਜੀ ਨਹੀਂ ਹੈਗਾ
0: ਕਿਰਨ ਗੱਲ ਕਰੇਗੀ ਤੁਹਾਡੇ ਨਾਲ ਕਿਉਂਕਿ ਇੱਥੋਂ ਦੀ ਬੱਚੀ ਜੰਮੀ ਪਰ
2: ਬਿਲਕੁਲ ਭਾਜੀ ਕਿਉਂਕਿ ਇੱਕ ਕੁਛ ਅਰਜੈਂਟ ਜਿਹੜਾ ਜੀ ਕੰਮ ਆ ਗਿਆ ਸੀ ਸੁਖੀ ਜੀ ਨੂੰ ਜਾਣਾ ਪਿਆ ਸੋ ਬਿਲਕੁਲ ਜੀ ਆਪਾਂ ਆਪਣੀ ਗੱਲ ਜਿਹੜੀ ਹੈ ਜੀ ਕੰਟੀਨਿਊ ਕਰਦੇ ਹਾਂ
1: ਜੀ ਬਿਲਕੁਲ ਬਿਲਕੁਲ ਸੋ ਮੈਂ ਢਿੱਲਵੀਡੀ ਦੀ ਇਨਫੋਰਮੇਸ਼ਨ ਦੇਣੀ ਚਾਹੁੰਦਾ ਆ
2: ਜੀ
1: ਇਸ ਵੀਕਐਂਡ ਦੇ ਉੱਤੇ IPTV ਜੇਕਰ ਤੁਸੀਂ ਪੰਜਾਬ ਦੀ ਨਿਊਜ਼ ਨਾਲ ਜੁੜਨਾ ਚਾਹੁੰਦੇ ਹੋ ਜੀ ਕਿਉਂਕਿ ਉੱਥੇ ਇਲੈਕਸ਼ਨ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਇਲੈਕਸ਼ਨ ਕਾਲ ਹੋ ਰਹੇ ਹੈਗੇ ਆ ਪੰਜਾਬ ਦੇ ਤੁਸੀਂ ਗੁਰਬਾਣੀ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਹਿੰਦੀ TV ਸੀਰੀਜ਼ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਬਾਲੀਵੁੱਡ ਦੀਆਂ ਟੌਪ ਟੂ ਟੌਪ ਦੀਆਂ ਫਿਲਮਾਂ 1945 ਤੋਂ ਲੈ ਕੇ 2026 ਤੱਕ ਦੀਆਂ ਕ੍ਰਿਸਟਲ ਕਲੀਅਰ ਕੁਆਲਿਟੀ ਹਾਈ ਡੈਫੀਨੇਸ਼ਨ ਵਾਲੀਆਂ ਜਿਹੜੀਆਂ ਫਿਲਮਾਂ ਹੈਗੀਆਂ 4K ਦੀਆਂ ਫਿਲਮਾਂ ਉਹਨਾਂ ਨਾਲ ਜੁੜਨਾ ਚਾਹੁੰਦੇ ਹੋ ਪੰਜਾਬੀ ਫਿਲਮਾਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਢਿੱਲੋਂ ਵੀਡੀਓ ਦਾ IPTV ਬਾਕਸ ਜਿਹੜਾ ਹੈਗਾ ਆ ਇਹ ਸਭ ਤੋਂ ਬੈਸਟ ਜਿਹੜੀ ਹੈਗੀ ਆ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹੈਗੇ ਆ ਔਰ ਸਭ ਤੋਂ ਬੈਸਟ ਟੈਕਨੀਕਲ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹੈਗੇ ਆ ਸੋ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਾਡੇ ਸਟੋਰ ਤੋਂ ਬਾਕਸ ਪਿਕਅਪ ਕਰਨਾ ਚਾਹੁੰਦੇ ਹੋ ਬਾਈ ਆਲ ਮੀਨਸ ਜਿਹੜਾ ਸਾਡਾ ਸਟੋਰ ਆ ਸਾਡੀ ਇੱਕੋ ਹੀ ਲੋਕੇਸ਼ਨ ਆ ਜੀ ਐਬਨੀਜ਼ਰ ਐਂਡ ਗੋ ਰੋਡ ਜਿਹੜੀ ਕਿ ਪੂਰੇ ਨੌਰਥ ਅਮਰੀਕਾ ਨੂੰ ਅਸੀਂ ਸਰਵ ਕਰਦੇ ਹਾਂ ਜਿਹੜੀ ਕਿ 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਅਸੀਂ ਖੁੱਲੇ ਹੁੰਦੇ ਹਾਂ ਸੋ IPTV ਬਾਕਸ ਦੀ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ ਗੁਰਬਾਣੀ ਰੇਡੀਓ ਬਾਰੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈਗੀ ਆ ਸਾਡੇ ਕੋਲ ਅਲੱਗ ਅਲੱਗ ਕਿਸ ਤਰ੍ਹਾਂ ਦੇ ਰੇਡੀਓਜ਼ ਹੈਗੇ ਆ ਤੁਸੀਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈਣੀ ਹੈਗੀ ਆ ਜਾਂ ਫਿਰ ਤੁਹਾਡੇ ਘਰੇ ਤੁਹਾਡੇ ਬੱਚਿਆਂ ਦੀਆਂ Hi8 ਜਾਂ VHS ਟੇਪਾਂ ਪੁਰਾਣੀਆਂ ਪਈਆਂ ਜਿਹੜੀਆਂ ਕਿ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਸਮਾਰਟ TV ਨਾਲ ਤੁਸੀਂ ਨਾ ਤਾਂ ਉਹਦੇ ਨਾਲ VCR ਕਨੈਕਟ ਕਰ ਸਕਦੇ ਹੋ ਨਾ ਹੀ DVD ਪਲੇਅਰ ਕਨੈਕਟ ਹੁੰਦਾ ਆ ਤੁਸੀਂ ਉਹਨਾਂ ਨੂੰ ਆਪਣੇ ਸਮਾਰਟ TV ਤੇ ਦੇਖਣਾ ਚਾਹੁੰਦੇ ਹੋ ਇੱਕ ਵਾਰ ਸਾਡੇ ਸਟੋਰ ਤੇ ਲੈ ਕੇ ਆਓ ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹ ਤੁਹਾਡੇ ਸਮਾਰਟ TV ਤੇ ਚੱਲਦਾ ਕਰਾਂਗੇ ਸੋ ਇਹ ਸਾਰੀਆਂ ਜਿਹੜੀਆਂ ਸਵਾਰੀਆਂ ਸੇਵਾਵਾਂ ਢਿੱਲੋਂ ਵੀਡੀਓ ਤੇ ਉਪਲਬਧ ਆ ਜੀ ਔਰ ਨੰਬਰ ਸਾਡਾ ਇੱਕੋ ਇੱਕ ਹੈਗਾ ਲੋਕੇਸ਼ਨ ਮੈਂ ਤੁਹਾਨੂੰ ਪਹਿਲਾਂ ਦੱਸਦੀ ਆ ਜੀ ਐਬਨੀਜ਼ਰ ਐਂਡ ਗੋ ਰੋਡ 11 ਤੋਂ ਲੈ ਕੇ 8 ਵਜੇ ਤੱਕ 7 days a week ਸੋ ਨੰਬਰ ਸਾਡਾ ਇੱਕੋ ਇੱਕ ਹੈਗਾ ਢਿੱਲੋਂ ਵੀਡੀਓ ਦਾ 9052041313 905-204-1313
2: ਬਹੁਤ ਬਹੁਤ ਸ਼ੁਕਰੀਆ ਜੀ, ਬਿਲਕੁਲ ਗੱਲਬਾਤ ਤੁਸੀਂ ਕਰ ਸਕਦੇ 905-204-13-13 ਤੇ। ਸੋ ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਨੋਬਲ ਫਰੈਸ਼ ਫੂਡ, ਜਿੱਥੇ ਕਿ ਅਸੀਂ ਤੁਹਾਨੂੰ ਬਾਰ ਬਾਰ ਕੇ ਵੇਰਵਾ ਦਿੰਦੇ ਰਹਿੰਦੇ ਕਿ ਫਰੈਸ਼ ਸਬਜ਼ੀਆਂ ਜਿਹੜੀਆਂ ਜੀ ਤੁਸੀਂ ਨੋਬਲ ਫਰੈਸ਼ ਫੂਡ ਤੋਂ ਬਹੁਤ ਘੱਟ ਕੀਮਤਾਂ ਤੇ ਲੈ ਸਕਦੇ ਆ। ਔਰ ਹੋਲਸੇਲ ਰਿਲੇਟਡ ਕਿਸੇ ਸਾਡੇ ਭੈਣ ਭਰਾ ਨੇ ਗੱਲਬਾਤ ਕਰਨੀ ਹੋਵੇ ਤਾਂ ਨੰਬਰ 6474-4465050 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ। ਔਰ ਅੱਜ ਦੇ ਪ੍ਰੋਗਰਾਮ ਨੂੰ ਜੇ ਡੀ ਇੰਸ਼ੋਰੈਂਸ ਵੱਲੋਂ ਵੀ ਸਪਾਂਸਰ ਕੀਤਾ ਗਿਆ ਹੈ। ਤੁਸੀਂ ਘਰਾਂ ਦੇ ਇੰਸ਼ੋਰੈਂਸ ਲੈਣੀ ਆ, ਗੱਡੀਆਂ ਦੇ ਇੰਸ਼ੋਰੈਂਸ ਲੈਣੀ ਆ, ਕਮਰਸ਼ੀਅਲ ਇੰਸ਼ੋਰੈਂਸ ਲੈਣੀ ਆ, ਜਾਂ ਕੋਈ ਲਾਈਫ ਇੰਸ਼ੋਰੈਂਸ, ਜਾਂ ਤੁਸੀਂ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲਬਾਤ ਕਰਨੀ ਹੈਗੀ ਹੈ ਤੇ ਗੱਲਬਾਤ ਕਰ ਸਕਦੇ ਆ ਜੇ ਡੀ ਇੰਸ਼ੋਰੈਂਸ ਦੇ ਨਾਲ। ਨਾਲ ਦੀ ਨਾਲ ਉਹਨਾਂ ਕੋਲ ਰੀਬੋ ਲਾਇਸੈਂਸ ਵੀ ਹੈਗਾ ਜੇ ਟੀਮ ਜੁਆਇਨ ਕਰਨਾ ਚਾਹੁੰਦੇ ਹੈਗੇ। ਰੀਬੋ ਲਾਇਸੈਂਸ ਵਾਲੇ ਬੰਦੇ ਉਹਨਾਂ ਨੂੰ ਜਿਹੜੇ ਜੀ ਚਾਹੀਦੇ ਆ। ਨਾਲ ਦੀ ਨਾਲ ਉਹਨਾਂ ਨੇ ਕਿਹਾ ਜੇ ਲਾਇਸੈਂਸ ਨਹੀਂ ਵੀ ਹੈਗਾ, ਡੋਂਟ ਵਰੀ, ਉਹਨਾਂ ਨੇ ਖੁਦ ਜਿਹੜੇ ਜੀ ਤੁਹਾਨੂੰ ਪ੍ਰੈਕਟੀਕਲ ਟ੍ਰੇਨਿੰਗ ਦਵਾ ਕੇ ਲਾਇਸੈਂਸ ਦਵਾ ਸਕਦੇ ਆ, ਪਰ ਉਹਦੇ ਵਿੱਚ ਜਿਹੜਾ ਜੀ 6 months ਅਪ ਟੂ ਲੱਗ ਜਾਂਦੇ ਆ। ਸੋ ਨੰਬਰ 416-902-0706 ਦੇ ਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ। ਬਿਲਕੁਲ ਜੀ, ਸਪੈਕਸ ਐਕਸਪ੍ਰੈਸ ਵਾਲਿਆਂ ਦਾ ਮੈਸੇਜ ਇਹ ਹੈਗਾ ਕਿ ਤੁਸੀਂ ਪ੍ਰਿਸਕ੍ਰਾਈਬ ਆਈ ਗਲਾਸਿਸ ਲੈਣੇ ਆ, ਰੂਟੀਨ ਆਈ ਚੈੱਕਅਪ ਕਰਾਉਣਾ ਹੈਗਾ, ਜਾਂ ਤੁਸੀਂ ਸਨ ਗਲਾਸਿਸ ਲੈਣੇ ਆ ਤੇ ਗੱਲਬਾਤ ਸਪੈਕਸ ਐਕਸਪ੍ਰੈਸ ਦੇ ਨਾਲ ਹੋ ਸਕਦੀ ਹੈ। ਇਸ ਟਾਈਮ ਦੋ ਲੋਕੇਸ਼ਨਸ ਤੋਂ ਤੁਹਾਨੂੰ ਕਰ ਰਹੇ ਨੇ ਸਰ। ਪਹਿਲੀ ਹੈਗੀ 35 ਰੈਜੋਲੂਸ਼ਨ ਡਰਾਈਵ ਬਰੈਂਪਟਨ ਤੇ ਦੂਜੀ ਹੈਗੀ 10635 ਕ੍ਰੈਡਵਿਊ ਰੋਡ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਹੈਗਾ ਇਹ ਇੰਟਰਸੈਕਸ਼ਨ। ਔਰ ਬਿਲਕੁਲ ਜੀ, ਨਾਲ ਦੀ ਨਾਲ ਜਿਹੜੇ ਜੀ ਸਾਡੀ ਲਾਈਨ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ ਜਿਹੜੀ ਜੀ ਜੁੜ ਚੁੱਕੀ ਆ। ਬਿਲਕੁਲ ਜੀ, ਹੁਣ ਉਹਨਾਂ ਤੋਂ ਥੋੜੀ ਜਿਹੀ ਜਿਹੜੀ ਜੀ ਭਵਿੱਖ ਦੇ ਬਾਰੇ, ਤੁਹਾਡੇ ਫਿਊਚਰ ਦੇ ਬਾਰੇ, ਕਿੱਦਾਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ, ਮੈਡੀਕਲ ਫੀਲਡ ਦੇ ਵਿੱਚ ਜਾਂ ਕੋਈ ਕੰਪਿਊਟਰਾਈਜ਼ ਫੀਲਡ ਦੇ ਵਿੱਚ ਆਪਣਾ ਭਵਿੱਖ ਕਿੱਦਾਂ ਸੈਟਲ ਕਰ ਸਕਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ,
3: ਧੰਨਵਾਦ ਜੀ। ਮੈਂ ਸਾਰੇ ਸਰੋਤਿਆਂ ਨੂੰ ਜਿੱਥੇ ਸਤਿ ਸ਼੍ਰੀ ਅਕਾਲ ਬੋਲਦਾ, ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਜੋ ਤਾਲੀਮ ਦੀ ਜੋ ਇੰਪੋਰਟੈਂਸ ਹੈ, ਜੋ ਐਜੂਕੇਸ਼ਨ ਦੀ ਇੰਪੋਰਟੈਂਸ ਹੈ, ਉਹਦੀ ਕੋਈ ਰੀਸ ਨਹੀਂ ਹੈਗੀ, ਉਹਦੀ ਬਹੁਤ ਇੰਪੋਰਟੈਂਸ ਹੈ। ਔਰ ਹਰ ਇਨਸਾਨ ਨੂੰ ਚਾਹੀਦਾ ਕਿ ਆਪਣਾ ਭਵਿੱਖ ਬਿਹਤਰ ਕਰਨ ਵਾਸਤੇ ਉਹ ਅੱਗੇ ਅਗਰ ਉਹਨੂੰ ਮੌਕਾ ਮਿਲਦਾ ਹੈ ਤੇ ਉਹ ਜ਼ਰੂਰ ਉਹਦੇ ਵਿੱਚ ਪਾਰਟਿਸਿਪੇਟ ਕਰੇ। ਔਰ ਖਾਸ ਤੌਰ ਤੇ ਜੇ ਅਗਰ ਸਰਕਾਰ ਸਪੋਰਟ ਕਰ ਰਹੀ ਹੋਵੇ ਅੱਗੇ ਪੜ੍ਹਨ ਵਾਸਤੇ, ਤੇ ਇਹਦੇ ਵਰਗੀ ਕਿਹੜੀ ਰਿਸੋਰਸ ਹੈ। ਔਰ ਉਹ ਇਸੇ ਮੁਲਕ ਵਿੱਚ ਸਾਨੂੰ ਮਿਲਦੀ ਹੈ ਦੇਖਣ ਨੂੰ, ਤੇ ਸਾਡੇ ਕੋਲ ਪ੍ਰੋਗਰਾਮਸ ਨੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਜੋ ਆਫਰ ਕਰ ਰਿਹਾ, ਉਹ ਇਸ ਵੇਲੇ ਪਰਸਨਲ ਸਪੋਰਟ ਵਰਕਰ ਜਿਹੜਾ ਕਿ 25 ਹਫ਼ਤੇ ਦਾ ਪ੍ਰੋਗਰਾਮ ਹੈ, ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ 24 ਹਫ਼ਤੇ ਦਾ ਪ੍ਰੋਗਰਾਮ ਹੈ, ਕੰਪਿਊਟਰਾਈਜ਼ਡ ਅਕਾਊਂਟਿੰਗ ਟੈਕਸ ਐਂਡ ਪੇਰੋਲ ਜੋ ਇੱਕ ਹੋਰ ਬਹੁਤ ਵੱਡੀ ਜ਼ਰੂਰਤ ਹੈ, ਕਿਉਂਕਿ ਇਸ ਕੰਟਰੀ ਵਿੱਚ ਟੈਕਸੇਸ਼ਨ ਬਾਰੇ ਜਾਣਕਾਰੀ ਲੈਣਾ ਬਹੁਤ ਵੱਡੀ ਗੱਲ ਹੈ ਔਰ ਤੁਸੀਂ ਟੈਕਸ ਬਚਾ ਸਕਦੇ ਹੋ। ਸੋ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇਹਨਾਂ ਪ੍ਰੋਗਰਾਮਾਂ 'ਚ ਪੜ੍ਹਾਈ ਜਾਂਦੀ ਹੈ। ਔਰ ਇਹਦੇ ਇਲਾਵਾ ਜਿਹੜੇ 28,000 ਤੱਕ ਦੇ ਤੁਸੀਂ ਬੈਨੀਫਿਟਸ ਸਰਕਾਰ ਤੋਂ ਲੈ ਸਕਦੇ ਹੋ, ਬੈਟਰ ਜੋਬਸ ਓਨਟੈਰੀਓ ਤੋਂ ਸਾਡੀ ਟੀਮ ਤੁਹਾਡੇ ਨਾਲ ਕਾਉਂਸਲ ਕਰਕੇ ਤੁਹਾਨੂੰ ਗਾਈਡ ਵੀ ਕਰੇਗੀ। ਨੋ ਓਬਲੀਗੇਸ਼ਨ ਹੈ, ਤੁਸੀਂ ਇੱਥੇ ਇਨਰੋਲਮੈਂਟ ਦੀ ਕੋਈ ਓਬਲੀਗੇਸ਼ਨ ਨਹੀਂ। ਆਓ ਜੀ ਆਇਆਂ ਨੂੰ ਸਮਝੋ, ਜੇ ਸਮਝ ਆਏ ਤਾਂ ਜ਼ਰੂਰ ਇਸ ਨੂੰ ਅਸੀਂ ਪਰਸਿਊ ਕਰਾਂਗੇ। ਬਟ ਇਹ ਤਾਂ ਹੋ ਗਏ ਪ੍ਰੋਗਰਾਮ ਆਫਰ ਕਰਨ ਵਾਸਤੇ। ਜਿਹੜੀ ਗੱਲ ਮੈਂ ਜ਼ਿਕਰ 2-3 ਦਿਨ ਦਾ ਕਰ ਰਿਹਾ, ਉਹ ਹੈਗਾ ਸਾਡਾ ਕੈਰੀਅਰ ਫੇਅਰ ਆਉਣ ਵਾਲੀ 22 ਤਰੀਕ ਨੂੰ, ਜੁਲਾਈ 22 ਨੂੰ, ਬਿਟਵੀਨ 11 ਐਂਡ 3 PM, 11 AM ਤੋਂ 3 PM ਦੇ ਵਿੱਚ ਕੈਰੀਅਰ ਫੇਅਰ ਲਗਾਉਣ ਜਾ ਰਹੇ ਹਾਂ, ਜਿਹੜਾ ਨਾ ਸਿਰਫ ਸਾਡੇ ਗ੍ਰੈਜੂਏਟਸ ਤੱਕ ਸੀਮਿਤ ਹੈਗਾ, ਇਟ ਇਜ਼ ਓਪਨ ਟੂ ਐਨੀ ਐਂਡ ਐਵਰੀ ਗ੍ਰੈਜੂਏਟ ਫਰੋਮ ਐਨੀ ਕਾਲਜ।
2: ਓਕੇ ਜੀ,
3: ਐਨੀ ਵਰਕਿੰਗ ਪ੍ਰੋਫੈਸ਼ਨਲ ਹੂਜ਼ ਅ PSW ਇਜ਼ ਵੈਲਕਮ। ਉਹ ਸਾਡੇ ਕੋਲ ਸਾਡੀ ਵੈਬਸਾਈਟ ਤੇ ਆ ਕੇ QR ਕੋਡ ਸਾਈਨ ਕਰਕੇ ਆਪਣੇ ਆਪ ਨੂੰ
2: ਰਜਿਸਟਰ
3: ਕਰ ਸਕਦਾ ਹੈ, ਜਾਂ ਸਾਡਾ ਨੰਬਰ ਹੈਗਾ 6474991009 6474991009, ਇਹਦੇ ਤੇ ਆ ਕੇ ਆਪਣਾ ਰਜਿਸਟਰ ਕਰਨ ਸਪੋਟ ਨੂੰ। ਔਰ ਇੱਥੇ ਅਸੀਂ 8 ਤੋਂ 9 ਇੰਪਲੋਇਰ ਬੁਲਾਏ ਨੇ, ਤੁਹਾਨੂੰ ਔਨ ਦਾ ਸਪੋਟ ਜੋਬ ਦੀ ਆਫਰ ਵੀ ਦੇ ਸਕਦੇ ਨੇ। ਇਸ ਤੋਂ ਵਧੀਆ ਕਿਹੜੀ ਚੀਜ਼ ਹੋ ਸਕਦੀ ਹੈ? ਔਰ ਇਹਦੇ ਕੋਈ ਪੈਸੇ ਨਹੀਂ ਅਸੀਂ ਉਹਨਾਂ ਕੋਲ ਲੈ ਰਹੇ, ਐਵਰੀਬਡੀ ਇਜ਼ ਵੈਲਕਮ। ਇਹ ਸਾਡਾ ਇੱਕ ਤੋਹਫਾ ਹੈ ਸਮਝ ਲਓ ਕਮਿਊਨਿਟੀ ਨੂੰ, ਜਿਹਦੇ 'ਚ ਅਸੀਂ ਸਪੋਰਟ ਕਰ ਰਹੇ ਹਾਂ ਕਿ ਅੱਛੇ ਲੋਕ ਹੈਲਥ ਕੇਅਰ ਵਰਕਫੋਰਸ ਵਿੱਚ ਜਾਣ, ਕੈਨੇਡੀਅਨ ਵਰਕਫੋਰਸ ਵਿੱਚ ਜਾਣ। ਇਹ ਜਿਹੜਾ ਪ੍ਰਾਈਮ ਇੰਟਰਨੈਸ਼ਨਲ ਵੱਲੋਂ ਅਸੀਂ ਜ਼ਰੂਰ ਦੇ ਰਹੇ ਹਾਂ, ਤੇ ਨਾਲ ਹੀ ਇਹਦੇ ਵਿੱਚ ਜਿਹੜੇ ਅਗਰ ਕੋਈ ਨਾਲ ਲੈ ਕੇ ਆਉਂਦਾ ਹੈ ਔਰ ਸਾਡੇ ਕੋਲ ਐਨਰੋਲ ਹੁੰਦਾ ਹੈ, ਤੇ ਅਸੀਂ ਰੈਫਰਲ ਬੋਨਸਿਸ ਵੀ ਦੇ ਰਹੇ ਹਾਂ $300 ਤੱਕ ਦੇ।
2: ਅੱਛਾ ਜੀ,
3: ਤਾਂ ਕਿ ਅਗਰ ਕਿਸੇ ਦਾ ਆਪ ਕੋਈ ਅਗਰ ਆਲਰੇਡੀ ਇੱਕ ਪ੍ਰੋਫੈਸ਼ਨਲ ਹੈ ਔਰ ਕਿਸੇ ਹੋਰ ਨੂੰ ਰਾਹ ਦਿਖਾਉਂਦਾ ਹੈ, ਉਹਨੂੰ ਉਂਗਲੀ ਫੜ ਕੇ ਲਿਆਉਂਦਾ ਹੈ, ਤੇ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਅਸੀਂ ਹੈਂਡ ਹੋਲਡਿੰਗ ਕਰੀਏ ਫੋਰ ਲਾਈਫ। ਅਸੀਂ ਜਦੋਂ ਤੱਕ ਕਿ ਸਾਡੀ ਸ਼ੋਰਟੀ ਹੈ, 100% ਜੋਬ ਪਲੇਸਮੈਂਟ ਅਸਿਸਟੈਂਟ ਹੈਗੀ ਹੈ, ਅਸਿਸਟੈਂਸ ਹੈ, ਜਿਹਦੇ 'ਚ ਅਸੀਂ ਇਨਸ਼ੋਰ ਕਰਾਂਗੇ ਕਿ ਬੰਦਾ ਜੋ ਵੀ ਸਟੂਡੈਂਟ ਪੜ੍ਹ ਕੇ ਇਹਨੂੰ ਸਾਡੇ ਤੋਂ ਪਾਸ ਹੁੰਦਾ ਹੈ, ਉਹਨੂੰ ਜੋਬ ਪਹੁੰਚਾਉਣ ਤੱਕ ਦੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਨੂੰ 100% ਸਪੋਰਟ ਦਾਂਗੇ। ਇੰਟਰਵਿਊ ਪਾਸ ਕਰਨਾ ਉਹਨਾਂ ਦੀ ਆਪਣੇ ਕਾਬਲੀਅਤ ਹੈ, ਬਟ ਅਸੀਂ ਉਹਦੇ ਵਾਸਤੇ ਰਿਜ਼ਿਊਮ ਬਿਲਡਿੰਗ, ਲਿੰਕਡਇਨ ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਪੋਰਟ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਸਪੋਰਟ ਦਿੰਦੇ ਹਾਂ. ਸੋ ਇਹ ਜਿਹੜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਕੇਅਰ ਐਂਡ ਟੈਕਨੋਲੋਜੀ ਵੱਲੋਂ ਇਹ ਆਫਰ ਹੈਗੀ ਆ.
2: ਬਿਲਕੁਲ ਜੀ, ਔਰ ਬਿਲਕੁਲ ਤੁਸੀਂ ਸਹੀ ਕਿਹਾ, ਔਰ ਜੋ ਵਾਅਦਾ ਜਿਹੜਾ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਕਰਦੇ ਉਸ 'ਤੇ ਪੂਰਾ ਨਿਕਲਦੇ ਆ. ਔਰ ਇਹਨਾਂ ਨੇ ਇੱਦਾਂ ਵੀ ਕਿਹਾ ਹੈ ਕਿ ਤੁਸੀਂ ਜਿੱਦਾਂ ਦੱਸਿਆ ਕਿ ਸਿਰਫ ਗੱਲ ਇੱਥੇ ਤੱਕ ਨਹੀਂ ਹੁੰਦੀ ਕਿ ਕੋਰਸ ਤੁਸੀਂ ਕਰ ਲੈ ਐਂਡ ਦੈਨ ਯੂਅਰ ਡਨ, ਯੂਅਰ ਡਨ ਟਾਟਾ ਬਾਏ ਬਾਏ, ਇੱਦਾਂ ਗੱਲ ਬਿਲਕੁਲ ਨਹੀਂ ਹੁੰਦੀ ਹੈਗੀ. ਬਿਲਕੁਲ ਜੀ, ਉਹਦੇ ਬਾਅਦ ਵੀ ਤੁਹਾਡਾ ਕਰੀਅਰ ਸੈੱਟ ਕਰਨ ਦੇ ਵਿੱਚ ਇਹ ਤੁਹਾਡੀ ਪੂਰੀ ਪੂਰਾ ਜਿਹੜਾ ਜੀ ਸਾਥ ਦਿੰਦੇ ਆ. ਔਰ ਬਿਲਕੁਲ ਜੀ, ਤੁਸੀਂ ਕੋਈ ਵੀ ਜਾਣਕਾਰੀ ਲੈਣੀ, ਕਿਉਂਕਿ ਉਹਨਾਂ ਕੋਲ ਬਹੁਤ ਵਧੀਆ ਜਿਹੜੇ ਜੀ ਪ੍ਰੋਗਰਾਮਸ ਹੈਗੇ. ਔਰ ਤੁਸੀਂ ਆਈ ਨੋ ਸਮਟਾਈਮਸ ਕੋਈ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦਾ ਪਰ ਉਹ ਐਗਜ਼ਿਸਟਿੰਗ ਜੌਬ ਵੀ ਕਰ ਰਿਹਾ ਹੈਗਾ, ਤਾਂ ਉਹਨਾਂ ਕੋਲ ਜਿਹੜਾ ਜੀ ਆਫਰ ਤੁਹਾਨੂੰ ਗੱਲਬਾਤ ਕਰਕੇ ਆਈ ਥਿੰਕ ਪਾਰਟ ਟਾਈਮ ਵੀ ਤੁਸੀਂ.
3: ਸਾਡੇ ਕੋਲ ਜਿਹੜੇ ਆਫਰਸ ਨੇ ਬਹੁਤ ਵਧੀਆ ਫਲੈਕਸੀਬਲ ਜਿਹੜੇ ਆਪਣਾ ਬੈਚਸ ਹੈਗੇ ਨੇ, ਜਿਹਦੇ 'ਚ ਮੰਡੇ ਟੂ ਥਰਸਡੇ ਸਾਡੇ ਕੋਲ ਬੈਚ ਹੈਗਾ, ਮਾਰਨਿੰਗ ਈਵਨਿੰਗ ਔਰ ਫਿਰ ਥਰਸਡੇ ਟੂ ਸੰਡੇ ਵੀ ਹੈਗਾ, ਵੀਕਐਂਡ ਬੈਚ ਵੀ ਹੈ ਔਰ ਵੀਕਡੇ ਬੈਚ ਵੀ ਹੈ. ਸੋ ਜਿਹੜੇ ਵੀ ਪ੍ਰੋਫੈਸ਼ਨਲਸ ਕੰਮ ਕਰ ਰਹੇ ਨੇ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਪਾਥਵੇ ਟੂ ਪੀਆਰ ਲੱਭ ਰਹੇ ਨੇ ਹੈਲਥ ਕੇਅਰ ਨੂੰ, ਜਿਨ੍ਹਾਂ ਦੇ ਵਰਕ ਪਰਮਿਟ ਵਿੱਚ ਕੰਮ ਲੈਣ ਦੇ ਬਾਵਜੂਦ ਵੀ ਦੋ ਦੋ ਸਾਲ ਦੇ ਵਰਕ ਪਰਮਿਟ ਤੋਂ ਬਾਅਦ ਵੀ ਇਫ ਦੇ ਆਰ ਫਲਿਪਿੰਗ ਬਰਗਰਸ, ਇਫ ਦੇ ਆਰ ਵਰਕਿੰਗ ਇਨ ਵੇਅਰ ਹਾਊਸਿਸ ਜਾਂ ਉਹ ਐਸੇ ਆਡ ਜੋਬਸ ਵਿੱਚ ਨੇ, ਉਹਨਾਂ ਨੂੰ ਬਿਹਤਰ ਜ਼ਿੰਦਗੀ ਮਿਲ ਸਕਦੀ ਹੈ ਇੱਥੇ.
2: ਬਿਲਕੁਲ ਜੀ, ਤੁਸੀਂ ਗੱਲਬਾਤ ਜਿਹੜੀ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ ਕਰ ਸਕਦੇ ਹਾਂ 6474991009 ਤੇ ਤੁਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ. ਬਹੁਤ ਹੀ ਆਸਾਨ ਇਹਨਾਂ ਦਾ ਨੰਬਰ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਜੀ ਤੁਹਾਨੂੰ ਸਲਾਹ ਕਰਕੇ ਦਿੰਦੇ ਆ. ਸੋ ਇਸ ਟਾਈਮ ਸਾਡੀ ਲਾਈਨ ਜਿਹੜੀ ਆ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਵੀ ਜੁੜ ਚੁੱਕੇ ਆ. ਸੋ ਇੱਕ ਵਾਰੀ ਉਹਨਾਂ ਦਾ ਸਵਾਗਤ ਕਰਦੇ ਹਾਂ. ਬਹੁਤ ਬਹੁਤ ਸਵਾਗਤ ਹੈ ਰਾਜਨ ਜੀ.
4: ਬਹੁਤ ਬਹੁਤ ਧੰਨਵਾਦ ਜੀ ਕਿਰਨ ਜੀ, ਤੁਹਾਨੂੰ ਤੇ ਵੱਧੋ ਦੂਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ.
2: ਬਿਲਕੁਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ. ਬਿਲਕੁਲ ਰਾਜਨ ਜੀ, ਜਿੱਥੇ ਕੱਲ ਤੁਸੀਂ ਸਟੂਡੀਓ ਦੇ ਵਿੱਚ ਵੀ ਆਏ ਸੀ, ਤੁਸੀਂ ਬਹੁਤ ਸਾਰੀ ਜਿਹੜੀ ਜੀ ਜਾਣਕਾਰੀ ਦੇ ਕੇ ਗਏ ਸਾਡੇ ਲਿਸਨਰਸ ਨੂੰ ਕਿ ਜੇ ਕਿਸੇ ਨੇ ਰੂਟੀਨ ਆਏ ਚੈੱਕਅਪ ਕਰਾਉਣਾ ਹੈਗਾ, ਤੁਹਾਡੇ ਕੋਲ ਬਹੁਤ ਵਧੀਆ ਜਿਹੜੀ ਜੀ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਹੈਗੀਆਂ, ਜਿਹਦੇ ਨਾਲ ਤੁਸੀਂ ਬਿਲਕੁਲ ਬੈਕ ਆਫ ਦਾ ਆਈ, ਫਰੰਟ ਆਫ ਦਾ ਆਈ ਪੂਰੇ ਤੌਰ ਲਈ ਜਿਹੜਾ ਜੀ ਸਾਰਾ ਕੁਛ ਚੈੱਕ ਕਰਕੇ ਦਿੰਦੇ ਹਾਂ. ਸੋ ਉਹਦੇ ਬਾਰੇ ਥੋੜੀ ਜਿਹੀ ਹੋਰ ਜਾਣਕਾਰੀ ਦੇ ਦਿਓ.
4: ਬਿਲਕੁਲ ਜੀ, ਸੋ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਕੱਲ ਨੂੰ ਅਵੇਲੇਬਲ ਨੇ. ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਹੁੰਦਾ, ਜਿਹੜੀ ਸਾਡੇ ਕੋਲ ਨਵੀਆਂ ਮਸ਼ੀਨਾਂ ਨੇ. ਇਹਦਾ ਫਾਇਦਾ ਕੀ ਹੈ ਕਿ ਆਮ ਤੌਰ ਦੇ ਉੱਤੇ ਜਦੋਂ ਵੀ ਆਪਾਂ ਅੱਖਾਂ ਦਾ ਚੈੱਕਅਪ ਕਰਵਾਉਣ ਲਈ ਜਾਂਦੇ ਹਾਂ ਤੇ ਜਦੋਂ ਵਿਜ਼ਨ ਚੈੱਕ ਕਰਨ ਤੋਂ ਬਾਅਦ ਚੋਂ ਅੱਖ ਦੀ ਹੈਲਥ ਚੈੱਕ ਕਰਨੀ ਹੁੰਦੀ ਹੈ ਤੇ ਡਾਕਟਰ ਤੁਹਾਡੀ ਅੱਖਾਂ ਦੇ ਵਿੱਚ ਡ੍ਰੋਪਸ ਪਾ ਦਿੰਦੇ ਨੇ, ਜਿਹਦੇ ਨਾਲ ਜਾਂ ਤੇ ਤੁਹਾਨੂੰ ਕੋਈ ਘਰ ਡਰਾਈਵ ਕਰਕੇ ਲੈ ਕੇ ਜਾਣ ਲਈ ਬੰਦਾ ਚਾਹੀਦਾ ਹੈ ਜਾਂ ਫਿਰ ਤੁਹਾਨੂੰ 3-4 ਘੰਟੇ ਆਫ ਲੈਣਾ ਪੈਂਦਾ ਕੰਮ ਤੋਂ. ਸੋ ਜਿਹੜੀ ਸਾਡੇ ਕੋਲ ਨਵੀਂ ਮਸ਼ੀਨ ਹੈ ਓਸੀਟੀ, ਇਹਦੇ ਨਾਲ ਅੱਖ ਦੇ ਵਿੱਚ ਕੋਈ ਵੀ ਡ੍ਰੋਪਸ ਨਹੀਂ ਪਾਏ ਜਾਂਦੇ. ਬਿਨਾਂ ਡ੍ਰੋਪਸ ਪਾਏ ਜਿਹੜੀ ਓਸੀਟੀ ਮਸ਼ੀਨ ਹੈ ਉਹ ਅੱਖ ਦਾ ਜਿਹੜਾ ਬੈਕ ਦਾ ਰੈਟਨਾ ਹੈ ਉਹਨੂੰ ਸਕੈਨ ਕਰ ਲੈਂਦੀ ਹੈ ਤੇ ਨਾਲ ਦੀ ਨਾਲ ਸਾਡੇ ਕੋਲ ਰੈਟਨੋਗ੍ਰਾਫੀ ਹੈ ਜਿਹੜੀ ਰੈਟਨਾ ਦੀ ਇਮੇਜਸ ਲੈ ਲੈਂਦੀ ਹੈ ਤੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਸਾਰੇ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਂਦੇ ਨੇ, ਜਿਹੜੇ ਕਿ ਡਾਕਟਰ ਤੁਹਾਨੂੰ ਐਕਸਪਲੇਨ ਕਰਦੇ ਨੇ ਵੀ ਅੱਖ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ. ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888. ਦੂਜੀ ਗੱਲ ਕਰਨ ਜੀ, ਜਦੋਂ ਐਨਕਾਂ ਬਣਵਾਉਣ ਦੀ ਗੱਲ ਆਉਂਦੀ, ਕਿਉਂਕਿ ਜਦੋਂ ਐਗਜ਼ਾਮ ਹੋ ਜਾਂਦਾ ਫਿਰ ਹੁੰਦਾ ਕਿ ਗਲਾਸਿਸ ਸਾਡੇ ਕੋਲ ਕਿਤੇ ਬਣਨ ਵਧੀਆ ਪ੍ਰਾਈਸ 'ਚ ਬਣਨ ਤੇ ਸਰਵਿਸ ਵੀ ਸਾਨੂੰ ਸਾਰੀ ਮਿਲੇ. ਸੋ ਉਹਦੇ ਵਾਸਤੇ ਅਸੀਂ ਇੱਕ ਵੈਲਿਊ ਪੈਕੇਜ ਰੱਖਿਆ. ਸੋ ਵੈਲਿਊ ਪੈਕੇਜ ਦੇ ਫਾਇਦੇ ਬਹੁਤ ਨੇ. ਸਭ ਤੋਂ ਪਹਿਲੇ 'ਚ ਸੇਵਿੰਗ ਬਹੁਤ ਜ਼ਿਆਦਾ ਹੈ. $300 ਦੀ ਕੀਮਤ ਦਾ ਫਰੇਮ ਹੁੰਦਾ ਜੀ, ਔਰ ਇਹ ਬ੍ਰਾਂਡਡ ਫਰੇਮ ਨੇ, ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ. 700-800 ਫਰੇਮ ਸਾਡੇ ਕੋਲ ਡਿਸਪਲੇ ਤੇ ਲੱਗਾ. ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ. ਇੱਕ ਤੇ ਫਰੇਮ ਦਿੱਤਾ ਜਾਂਦਾ ਵੈਲਿਊ ਪੈਕੇਜ, ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਹੈ, ਇਹ ਵੀ ਇੰਕਲੂਡਿਡ ਨੇ. ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ. ਦੂਜਾ, ਇਹਨਾਂ ਦੇ ਉੱਤੇ ਜੇ ਕੋਈ ਤੁਸੀਂ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ. ਤੇ ਤੀਜਾ, ਜਿੰਨੇ ਵੀ ਇਹ ਫਰੇਮ ਦਿੰਦੇ ਆ ਜੀ, ਇਹਨਾਂ ਦੀ 1 ਸਾਲ ਦੀ ਮੈਨੂਫੈਕਚਰਿੰਗ ਡਿਫੈਕਟ ਦੀ ਵਾਰੰਟੀ ਹੁੰਦੀ ਹੈ ਤੇ ਨਾਲ ਦੀ ਨਾਲ ਜੇ ਕੋਈ ਸਾਨੂੰ ਐਡਜਸਟਮੈਂਟ ਦੀ ਲੋੜ ਪੈਂਦੀ ਹੈ ਲੂਜ਼ ਕਰਨ ਲਈ, ਟਾਈਟ ਕਰਨ ਲਈ, ਇਹ ਸਾਰੀਆਂ ਸਰਵਿਸਿਸ ਇਹਦੇ ਵਿੱਚ ਇੰਕਲੂਡਿਡ ਨੇ. ਸੋ ਇੰਨੀ ਵਧੀਆ ਪ੍ਰਾਈਸ ਦੇ ਵਿੱਚ ਤੁਹਾਨੂੰ ਪ੍ਰਿਸਕ੍ਰਿਪਸ਼ਨ ਗਲਾਸਿਸ ਲੈਣੀਆਂ ਨੇ ਤੇ ਜ਼ਰੂਰ ਪਹੁੰਚਿਆ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿਲੋ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਜੀ. ਤੇ ਨੰਬਰ ਇੱਕ ਵਾਰੀ ਫੇਰ, ਅਪਾਇੰਟਮੈਂਟ ਬੁੱਕ ਕਰਵਾ ਲਈ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ 905-460-8888, 905-460-8888.
2: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ. ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਲਿਸਨਰਸ ਦਾ ਵਤਨੋਂ ਦੂਰ ਤੇ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਸੋ ਗੱਲਬਾਤ ਅਸੀਂ ਅੱਜ ਬੜੀ ਜਿਹੜੀ ਹੈ ਜੀ ਨੌਲੇਜਫੁਲ ਕਰ ਰਹੇ ਹਾਂ, ਕਿਉਂਕਿ ਪਹਿਲਾਂ ਅਸੀਂ ਕਾਲਜ ਦੇ ਨਾਲ ਗੱਲਬਾਤ ਕਰਾਈ, ਫਿਰ ਤੁਹਾਨੂੰ ਜਿਹੜਾ ਜੀ ਤੁਹਾਡੇ ਰੂਟੀਨ ਆਈ ਚੈੱਕਅਪ ਅੱਖਾਂ ਦਾ ਇਲਾਜ ਜੀ ਤੁਸੀਂ ਕਰਾ ਸਕਦੇ ਆ ਉਹਦੇ ਬਾਰੇ ਗੱਲਬਾਤ ਕੀਤੀ। ਹੁਣ ਅਸੀਂ ਜਿਹੜੇ ਜੀ ਉਹਦੇ ਰਿਲੇਟਡ ਹੀ ਇੰਸ਼ੋਰੈਂਸ ਸੰਬੰਧੀ ਗੱਲਬਾਤ ਜਿਹੜੀ ਹੈ ਜੀ ਕਰਾਂਗੇ ਪੰਜਾਬ ਇੰਸ਼ੋਰੈਂਸ ਦੇ ਨਾਲ। ਸੁਪਾ ਜੀ ਬਹੁਤ ਬਹੁਤ ਸਵਾਗਤ ਹੈ।
4: ਥੈਂਕ ਯੂ ਸੋ ਮਚ, ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਆਪਾਂ ਗੱਲਬਾਤ ਕਰਦੇ ਹਾਂ 3-in-1 ਇੰਸ਼ੋਰੈਂਸ ਪਲਾਨ ਬਾਰੇ, ਜਿਹਨੂੰ ਪ੍ਰੀਮੀਅਮ ਟਰਮ ਵੀ ਕਿਹਾ ਜਾਂਦਾ ਹੈਗਾ। ਸੋ ਇਸ ਪਲਾਨ ਜਿਹੜਾ ਹੈਗਾ ਇਹਦੇ 3 ਜਿਹੜੇ ਮੇਜਰ ਰਿਸਕ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਕੀਤੇ ਜਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਇੰਜਰੀ ਦਾ ਰਿਸਕ, ਅਗਰ ਬਾਈ ਚਾਂਸ ਸੱਟ ਲੱਗ ਜਾਂਦੀ, ਕੋਈ ਸਿਕਨੈਸ ਹੋ ਜਾਂਦੀ ਹੈ, ਤੇ ਇੰਸ਼ੋਰੈਂਸ ਕੰਪਨੀ ਨੇ 65 ਸਾਲ ਦੀ ਏਜ ਤੱਕ ਜਿਹੜਾ ਹੈਗਾ ਸਾਨੂੰ ਮੰਥਲੀ ਬੇਸ ਤੇ ਜਿਹੜਾ ਬੈਨੀਫਿਟ ਪੇ ਕਰਨਾ। ਐਂਡ ਸੈਕੰਡਲੀ ਇਹਦੇ ਚ ਕ੍ਰਿਟੀਕਲ ਇਲਨੈਸ ਦੇ ਅੰਡਰ 25 ਜਿਹੜੀਆਂ ਮੇਜਰ ਡਿਜ਼ੀਜ਼ ਹੈ ਜਿੱਦਾਂ ਹਾਰਟ ਅਟੈਕ, ਕੈਂਸਰ, ਸਟ੍ਰੋਕ, ਉਹਨਾਂ ਨੂੰ ਕਵਰ ਕੀਤਾ ਜਾਂਦਾ। ਐਂਡ ਥਰਡਲੀ ਜਿਹੜਾ ਹੈਗਾ ਆਪਾਂ ਇਹ ਕਹਿ ਸਕਦੇ ਜਿਹੜਾ ਲਾਈਫ ਇੰਸ਼ੋਰੈਂਸ ਹੈਗੀ ਹੈ ਉਹਨੂੰ ਕੰਪਨੀ ਵੱਲੋਂ ਕਵਰ ਕੀਤਾ ਜਾਂਦਾ। ਕਿਉਂਕਿ ਕਈ ਵਾਰੀ ਆਪਾਂ ਕੈਨੇਡਾ ਚ ਨਵੇਂ ਆਉਂਦੇ ਹਾਂ, ਆਪਾਂ ਨੂੰ ਪਤਾ ਨੀ ਹੁੰਦਾ ਆਪਾਂ ਕਿਹੜਾ ਇੰਸ਼ੋਰੈਂਸ ਪਲਾਨ ਸਟਾਰਟ ਕਰੀਏ, ਤੇ ਬਹੁਤ ਇੱਕ ਸੂਟੇਬਲ ਪਲਾਨ ਹੈ ਜਿਸ ਚ ਆਪਾਂ ਨੂੰ ਪ੍ਰੀਮੀਅਮ ਵੀ ਕਾਫੀ ਘੱਟ ਪੇ ਕਰਨਾ ਪੈਂਦਾ। ਸਪੈਸ਼ਲੀ ਮੈਂ ਕਹਾਂਗਾ ਅਗਰ ਤੁਸੀਂ ਯੰਗ ਏਜ ਦੇ ਵਿੱਚ ਉਮਰ 45 ਸਾਲ ਤੋਂ ਘੱਟ ਹੈ ਤਾਂ ਇੰਸ਼ੋਰੈਂਸ ਕੰਪਨੀ ਨੇ ਅਗਲੇ 40 ਸਾਲ ਸਾਨੂੰ ਕਵਰ ਕਰਕੇ ਰੱਖੀ ਰੱਖਣਾ। ਸੋ ਕਹਿਣ ਤੋਂ ਭਾਵ ਇਹ ਪਲਾਨ ਜਿਹੜਾ 85 ਸਾਲ ਦੀ ਏਜ ਤੇ ਜਿਹੜਾ ਐਕਸਪਾਇਰ ਹੋਏਗਾ ਉਦੋਂ ਤੱਕ ਜਿਹੜੀਆਂ ਆਪਣੀਆਂ ਮੇਜਰ ਲਾਇਬਿਲਿਟੀਜ਼ ਤੇ ਉਹ ਕੰਪਲੀਟ ਹੋ ਜਾਂਦੀਆਂ ਨੇ। ਬੱਚੇ ਲਾਈਫ ਚ ਸੈਟਲਡ ਹੋ ਗਏ, ਜਿਹੜੇ ਸਾਡੇ ਵਰਕਿੰਗ ਈਅਰ ਸੀਗੇ ਉਹ ਕਵਰ ਹੋ ਗਏ, ਪਲੱਸ ਅਸੀਂ ਰਿਟਾਇਰਮੈਂਟ ਏਜ ਵਾਲੇ ਪਾਸੇ ਚਲੇ ਗਏ। ਸੋ ਤੁਸੀਂ ਕਾਲ ਕਰਨਾ ਅਗਰ ਤੁਸੀਂ ਕੈਨੇਡਾ ਚ ਕੇ ਅਜੇ ਤੱਕ ਕੋਈ ਇੰਸ਼ੋਰੈਂਸ ਪਲਾਨ ਨਹੀਂ ਕਰਾਇਆ, ਪੰਜਾਬ ਇੰਸ਼ੋਰੈਂਸ ਮੇਰਾ ਨੰਬਰ ਹੈ 416-916-9000-416-9000-9000, ਵੈਬਸਾਈਟ ਹੈ punjabinsurance.ca। ਜਸਟ ਲਾਸਟ ਵਿੱਚ ਮੈਂ ਹੀ ਕਹਾਂਗਾ ਜਦੋਂ ਸਾਡੀ ਹੈਲਥ ਵਧੀਆ, ਜਦੋਂ ਅਸੀਂ ਯੰਗ ਏਜ ਦੇ ਵਿੱਚ ਹਾਂ, ਇੰਸ਼ੋਰੈਂਸ ਕੰਪਨੀ ਨੇ ਸਾਨੂੰ ਚੰਗੇ ਪਲਾਨ ਆਫਰ ਕਰਨੇ ਨੇ। ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਸਾਨੂੰ ਪਤਾ ਕੋਈ ਨਾ ਕੋਈ ਹੈਲਥ ਇਸ਼ੂ ਸਟਾਰਟ ਹੋ ਜਾਂਦਾ, ਐਂਡ ਉਦੋਂ ਇੰਸ਼ੋਰੈਂਸ ਕਰਾਉਣੀ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਹੁੰਦਾ। ਸੋ ਵਾਈ ਨਾਟ ਅੱਜ ਹੀ ਆਪਾਂ, ਅਗਰ ਸਾਡੇ ਕੋਲ ਇੰਸ਼ੋਰੈਂਸ ਨਹੀਂ ਹੈ, ਘਰ ਦੇ ਵਿੱਚ ਅਗਰ ਅਸੀਂ ਇਕੱਲੀ ਅਰਨਿੰਗ ਮੈਂਬਰ ਹੈਗੇ ਹਾਂ, ਤੇ ਡੈਫੀਨੇਟਲੀ ਆਪਾਂ ਕੋਈ ਨਾ ਕੋਈ ਬੈਕਅਪ ਪਲਾਨ ਜ਼ਰੂਰ ਬਣਾ ਕੇ ਰੱਖੀਏ। ਕਿਉਂਕਿ ਇਨ ਕੇਸ ਕੱਲ ਨੂੰ ਕੋਈ ਇੰਜਰੀ ਹੋ ਜਾਂਦੀ, ਸਿਕਨੈਸ ਹੋ ਜਾਂਦੀ, ਕ੍ਰਿਟੀਕਲ ਇਲਨੈਸ, ਕੋਈ ਹੈਲਥ ਇਸ਼ੂ ਆ ਜਾਂਦਾ ਜਾਂ ਡੈਥ ਹੋ ਜਾਂਦੀ ਹੈ, ਉਸ ਕੇਸ ਦੇ ਵਿੱਚ ਸਾਡੇ ਕੋਲ, ਸਾਡੇ ਪਰਿਵਾਰ ਦੇ ਕੋਲ ਕੋਈ ਵੀ ਪਰਸਨ ਇਦਾਂ ਦਾ ਨਹੀਂ ਹੁੰਦਾ ਜਿਹੜਾ ਰੈਗੂਲਰ ਬੇਸ ਤੇ ਸਾਡੀ ਫਾਈਨੈਂਸ਼ੀਅਲ ਸਪੋਰਟ ਕਰ ਸਕੇ। ਸੋ ਇਸ ਕਰਕੇ ਸਾਨੂੰ ਆਪਣੇ ਤੇ ਆਪਣੇ ਪਰਿਵਾਰ ਬਾਰੇ ਆਪ ਸੋਚਣਾ ਪਏਗਾ। ਤੁਸੀਂ ਪੰਜਾਬ ਇੰਸ਼ੋਰੈਂਸ ਤੇ ਰਿਲਾਈ ਕਰ ਸਕਦੇ ਹੋ, ਪਿਛਲੇ 26 ਸਾਲਾਂ ਦਾ ਐਕਸਪੀਰੀਅੰਸ ਹੈ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-916-9000-416-9000-9000, ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਸਮਝਣ ਲਈ,
2: ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਤੁਸੀਂ ਜਿਹੜੇ ਜੀ ਪੰਜਾਬ ਇੰਸ਼ੋਰੈਂਸ ਦੇ ਨਾਲ ਗੱਲਬਾਤ ਕਰ ਸਕਦੇ ਆ, ਔਰ ਇਹਨਾਂ ਦਾ ਨੰਬਰ 416-9100-9000 ਤੇ ਗੱਲਬਾਤ ਇਹਨਾਂ ਦੇ ਨਾਲ ਵੀ ਜਿਹੜੀ ਜੀ ਕੀਤੀ ਜਾ ਸਕਦੀ ਆ। ਸੋ ਬਿਲਕੁਲ ਜੀ, ਹੁਣ ਬੈਕ ਟੂ ਜਿਹੜਾ ਜੀ ਆਪਾਂ ਸਟੂਡੀਓ ਇੱਕ ਵਾਰੀ ਫੇਰ ਦੁਬਾਰਾ ਪਹੁੰਚ ਚੁੱਕੇ ਹਾਂ, ਔਰ ਸਾਡੇ ਨਾਲ ਜਿਹੜੇ ਹੈ ਜੀ ਇੱਕ ਵਾਰੀ ਫੇਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਜਿਹੜੀ ਹੈ ਜੀ ਕਨੈਕਟਡ ਹੈਗੀ ਆ। ਸੋ ਹੁਣ ਮੈਨੂੰ ਲੱਗਦਾ ਹੈ ਕਿ ਸਾਡੇ ਨਾਲ ਤਰਨ ਜੀ ਗੱਲਬਾਤ ਕਰਨਗੇ। ਸੋ ਤਰਨ ਜੀ ਬਹੁਤ ਬਹੁਤ ਸਵਾਗਤ ਹੈ।
5: ਬਹੁਤ ਬਹੁਤ ਸ਼ੁਕਰੀਆ ਕਿਰਨ ਜੀ, ਤੁਸੀਂ ਦੱਸੋ ਕਿਵੇਂ ਹੋ?
2: ਮੈਂ ਬਿਲਕੁਲ ਠੀਕ ਹਾਂ, ਤੁਸੀਂ ਦੱਸੋ ਕੀ ਹਾਲ ਚਾਲ ਹੈ?
5: ਬਹੁਤ ਵਧੀਆ ਹਾਲ ਚਾਲ ਨੇ
2: ਜੀ,
5: ਐਂਡ ਅਸੀਂ ਬਹੁਤ ਅਮੇਜ਼ਿੰਗ ਨਿਊਜ਼ ਵੀ ਲੈ ਕੇ ਆਈ ਹਾਂ, ਐਂਡ ਉਹ ਖਬਰ ਇਹ ਹੈ ਕਿ ਜੇ ਅਸੀਂ ਕਰੀਅਰ ਫੇਅਰ ਕਰਵਾ ਰਹੇ ਹਾਂ, ਕਰੀਅਰ ਫੇਅਰ 2026, ਜਿਹਦੇ ਵਿੱਚ ਕਿ ਅਸੀਂ ਸਾਰਿਆਂ ਨੂੰ ਇਨਵਾਈਟ ਕਰਦੇ ਹਾਂ, ਚਾਹੇ ਉਹ ਸਟੂਡੈਂਟ ਸਾਡੇ ਪ੍ਰਾਈਮ ਕਾਲਜ ਦੇ ਸਟੂਡੈਂਟਸ ਨੇ ਜਾਂ ਫਿਰ ਉਹ ਕਿਸੇ ਹੋਰ ਕਾਲਜ ਦੇ ਸਟੂਡੈਂਟਸ ਨੇ, ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਹਾਂ ਕਿ ਤੁਸੀਂ ਆਓ ਕਰੀਅਰ ਫੇਅਰ ਦੇ ਵਿੱਚ ਪਾਰਟ ਲਓ, ਐਂਡ ਯੂ ਨੈਵਰ ਨੋ ਕਿ ਤੁਹਾਡੇ ਵਾਸਤੇ ਕਿਹੜਾ ਦਰਵਾਜ਼ਾ ਖੁੱਲਿਆ, ਹੋ ਸਕਦਾ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਥਰੂ ਹੀ ਤੁਹਾਡਾ ਜਿਹੜਾ ਜੋਬ ਦਾ ਜੋਬ ਦਾ ਜਿਹੜਾ ਕਰੀਅਰ ਹੈ ਨਾ ਉਹ ਸ਼ੁਰੂ ਹੋਵੇ। ਐਂਡ ਇਸੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਤੁਸੀਂ ਸਾਡੇ ਇੰਸਟਾਗ੍ਰਾਮ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਇੰਸਟਾਗ੍ਰਾਮ ਤੇ ਜਾ ਸਕਦੇ ਹੋ, ਉੱਥੇ ਜਾ ਕੇ ਅਸੀਂ ਸਟੋਰੀਜ਼ ਵੀ ਪਾਈਆਂ ਨੇ, ਪੋਸਟ ਵੀ ਪਾਈਆਂ ਨੇ, ਉੱਥੇ ਕਿਊ ਆਰ ਕੋਡ ਮੈਂਸ਼ਨ ਹੈ, ਤੁਸੀਂ ਉਹ ਕਿਊ ਆਰ ਕੋਡ ਨੂੰ ਸਕੈਨ ਕਰੋ, ਸਕੈਨ ਕਰਨ ਤੋਂ ਬਾਅਦ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ। ਐਂਡ ਉਸ ਤੋਂ ਬਾਅਦ 17 ਜੁਲਾਈ ਨੂੰ ਨਾ ਸਾਡਾ ਵੈਬੀਨਾਰ ਹੈ, ਅਸੀਂ ਸਟੂਡੈਂਟਸ ਨੂੰ ਬੁਲਾ ਰਹੇ ਹਾਂ ਤਾਂ ਕਿ ਸਟੂਡੈਂਟਸ ਵੈਲ ਪ੍ਰਿਪੇਅਰਡ ਹੋਣ। 17 ਜੁਲਾਈ ਨੂੰ ਅਸੀਂ ਜਿਹੜਾ ਵੈਬੀਨਾਰ ਕਰਵਾਉਣਾ, ਅਸੀਂ ਉਸ ਦੇ ਵਿੱਚ ਸਟੂਡੈਂਟਸ ਨੂੰ ਇਹ ਦੱਸਾਂਗੇ ਵੀ ਤੁਸੀਂ ਆਪਦਾ ਰੈਜ਼ੂਮੇ ਕਿੱਦਾਂ ਬਿਲਡ ਕਰਨਾ, ਕਿੱਦਾਂ ਤੁਸੀਂ ਆਪਣੇ ਆਪ ਨੂੰ ਇੰਪਲੋਇਰਸ ਦੇ ਸਾਹਮਣੇ ਪ੍ਰੈਜੈਂਟ ਕਰਨਾ ਤਾਂ ਕਿ ਤੁਸੀਂ ਜੋਬ ਰੈਡੀ ਲੱਗੋ, ਤੇ ਉਸ ਤੋਂ ਬਾਅਦ ਫਿਰ 22 ਤਰੀਕ ਨੂੰ ਤੁਹਾਡਾ ਜਿਹੜਾ ਇੰਟਰਵਿਊਜ਼ ਹੈ ਉਹ ਹੋਣਗੇ। ਐਂਡ ਇਸੇ ਨਾਲ ਹੀ ਮੈਂ ਸਾਰਿਆਂ ਨੂੰ ਇੱਕ ਵਾਰੀ ਹੋਰ ਦੱਸਣਾ ਚਾਹਾਂਗੀ ਕਿ ਜੇ ਤੁਹਾਡੇ ਕੋਈ ਵੀ ਰਿਲੇਟਿਵਸ ਨੇ, ਜੇ ਤੁਹਾਡੇ ਕੋਈ ਵੀ ਫਰੈਂਡਸ ਨੇ ਜਿਹੜੇ ਕਿ ਇੰਟਰਸਟਿਡ ਨੇ ਜਾਂ ਫਿਰ ਹੈਲਥ ਕੇਅਰ PSW ਦੇ ਵਿੱਚ ਉਹ ਜੋਬ ਲੱਭ ਰਹੇ ਨੇ ਕਾਫੀ ਟਾਈਮ ਤੋਂ, ਉਹਨਾਂ ਨੂੰ ਤੁਸੀਂ ਸਾਡੇ ਇੰਸਟਾਗ੍ਰਾਮ ਦਾ ਰੈਫਰੈਂਸ ਦੇ ਸਕਦੇ ਹੋ ਕਿ ਤੁਸੀਂ ਉੱਥੋਂ ਜਾ ਕੇ ਕਿਊ ਆਰ ਕੋਡ ਸਕੈਨ ਕਰੋ, ਨਹੀਂ ਤਾਂ ਉਹ ਸਾਨੂੰ ਕਾਲ ਵੀ ਕਰ ਸਕਦੇ ਨੇ ਐਂਡ ਸਾਡਾ ਨੰਬਰ ਹੈ ਜੀ 6474991009
2: ਬਿਲਕੁਲ ਜੀ ਔਰ ਮੈਨੂੰ ਲੱਗਦਾ ਕਿ ਤੁਹਾਡੇ ਤਾਂ ਇੱਕ ਸਵਾਲ ਹੈਗਾ ਸਾਡੇ ਲਿਸਨਰ ਨੂੰ ਸਾਡੇ ਬੜੇ ਪਿਆਰੇ ਜਿਹੜੇ ਜੀ ਤੇਗ ਪੁਰੀਵਾਲ ਜੀ ਆਈ ਥਿੰਕ ਭਾਜੀ ਸਾਡੇ ਨਾਲ ਹੈ ਭਾਜੀ ਬਹੁਤ ਬਹੁਤ ਸਵਾਗਤ ਹੈ
6: ਹਾਂਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
2: ਸਤਿ ਸ਼੍ਰੀ ਅਕਾਲ ਜੀ
6: ਜੀ ਮੇਰਾ ਕੁਐਸਚਨ ਸੀ ਕਿੰਨੀ ਏਜ ਦਾ ਬੰਦਾ ਕੋਰਸ ਕਰ ਸਕਦਾ ਜੀ
3: ਪੜ੍ਹਨ ਦੀ ਭਾਈ ਸਾਹਿਬ ਜੀ ਕੋਈ ਉਮਰ ਨਹੀਂ ਪੜ੍ਹਨਾ ਤੁਸੀਂ ਚਾਹੋ ਤੁਸੀਂ ਫਿੱਟ ਹੋ ਤੁਸੀਂ ਤੁਹਾਡੇ ਲਈ ਅਗਰ ਤੁਸੀਂ ਬਹੁਤ ਜ਼ਿਆਦਾ ਉਮਰ ਦਾ ਕੋਈ ਬੰਦਾ ਹੈ ਤੇ ਉਹ ਦੂਸਰੇ ਪ੍ਰੋਗਰਾਮ ਵੀ ਕਰ ਸਕਦਾ ਜਿਹਦੇ ਕੰਪਿਊਟਰਾਈਜ਼ ਅਕਾਊਂਟਿੰਗ ਹੈ ਜਾਂ ਹੋਰ ਤਰ੍ਹਾਂ ਦਾ ਇੰਟਰਸਟ ਹੈਗਾ ਪੀ ਐਸ ਡਬਲਿਊ ਔਰ ਕੋਈ ਐਸੀ ਬਾਹਰ ਲਿਮਿਟ ਨਹੀਂ ਹੈ ਇਸ ਕੰਟਰੀ ਵਿੱਚ ਕਿ ਕੋਈ ਪੜ੍ਹਨਾ ਚਾਹੇ ਤੇ ਉਹਨੂੰ ਕੋਈ ਮਨਾ ਕਰੇਗਾ ਦ ਓਨਲੀ ਥਿੰਗ ਇਜ਼ ਕਿ ਪੀ ਐਸ ਡਬਲਿਊ ਵਿੱਚ ਕਈ ਵਾਰੀ ਬਹੁਤ ਫਿਜ਼ੀਕਲ ਰਿਕੁਆਇਰਮੈਂਟਸ ਹੁੰਦੀਆਂ ਹੈ ਅਗਰ ਤੁਸੀਂ ਫਿਜ਼ੀਕਲੀ ਫਿੱਟ ਹੈਗੇ ਹੋ ਐਂਡ ਯੂ ਵਾਂਟ ਟੂ ਡੂ ਦਿਸ ਪ੍ਰੋਗਰਾਮ ਤੇ ਇਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਹੈਲਥ ਕੇਅਰ ਇੰਡਸਟਰੀ ਵਿੱਚ ਸਭ ਤੋਂ ਵੱਡੀ ਗੱਲ ਮੈਂ ਜੋ ਦੇਖਣ ਨੂੰ ਮਿਲੀ ਹੈ ਜੀ ਕਿਰਨ ਜੀ ਕਿ ਬਈ ਇਹਦੇ ਚ ਲੇ ਆਫ ਨਹੀਂ ਹੈਗੇ ਅੱਜ ਤੁਹਾਡਾ ਇੰਪਲੋਇਰ ਕੋਈ ਵੀ ਕਹਿ ਦਿੰਦਾ ਕਿ ਸਵੇਰ ਤੋਂ ਨਹੀਂ ਆਉਣਾ ਬਟ ਹੈਲਥ ਕੇਅਰ ਵਿੱਚ ਸ਼ਾਰਟੇਜ ਹੈਗੀ ਹੈ ਸਾਨੂੰ ਇਸ ਕੰਟਰੀ 'ਚ ਜ਼ਰੂਰਤ ਹੈਗੀ ਹੈ ਔਰ ਇਹੀ ਕਾਰਨ ਹੈ ਕਿ ਗਵਰਨਮੈਂਟ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਹੈ 28,000 ਤੱਕ ਡਾਲਰਸ ਤੱਕ ਜਿਹੜੀ ਗਵਰਨਮੈਂਟ ਸਪੋਰਟ ਕਰ ਰਹੀ ਹੈ ਅਗਰ ਕੋਈ ਪੜ੍ਹਨਾ ਚਾਹੇ ਤਾਂ
2: ਬਿਲਕੁਲ ਜੀ
6: ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ
2: ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਦੇ ਨਾਲ ਵੀ ਗੱਲਬਾਤ ਕਰ ਸਕਦੇ ਹਾਂ 6474991009 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ ਔਰ ਬਿਲਕੁਲ ਜੀ ਜਿੱਥੇ ਕਿ ਹੁਣੇ ਅਸੀਂ ਕਾਲਜ ਦੀ ਇਨਫੋਰਮੇਸ਼ਨ ਦਿੱਤੀ ਫਿਰ ਅਸੀਂ ਤੁਹਾਨੂੰ ਜਿਹੜੇ ਆ ਜੀ ਤੁਹਾਡੇ ਰੂਟੀਨ ਆਈ ਚੈੱਕਅਪਸ ਦੇ ਬਾਰੇ ਤੁਹਾਡੀਆਂ ਐਨਕਾਂ ਦੇ ਬਾਰੇ ਦੇਖੋ ਪੜ੍ਹਾਈ ਫਿਰ ਐਨਕਾਂ ਫਿਰ ਉਹਦੇ ਬਾਅਦ ਇੰਸ਼ੋਰੈਂਸ ਤੇ ਹੁਣ ਸਿੱਧਾ ਸਿੱਧਾ ਜਿਹੜਾ ਜੀ ਅਸੀਂ ਡਾਕਟਰ ਵੱਲ ਪਹੁੰਚਦੇ ਹਾਂ ਕਿ ਸਾਡੇ ਸਟੂਡੀਓ ਦੇ ਵਿੱਚ ਜਿਹੜਾ ਹੈ ਜੀ ਅਬਰਾਰ ਹੁਸੈਨ ਜਿਹੜੇ ਕਿ ਹੋਮੋਪੈਥੀ ਦੇ ਡਾਕਟਰ ਆ ਉਹ ਵੀ ਪਹੁੰਚ ਚੁੱਕੇ ਆ ਸੋ ਅਬਰਾਰ ਜੀ ਬਹੁਤ ਬਹੁਤ ਸਵਾਗਤ ਹੈ
7: ਜੀ ਸਵਾਗਤ ਸਤਿ ਸ਼੍ਰੀ ਅਕਾਲ ਔਰ ਅੱਜ ਅੱਖ ਦੇ ਮੁਤਾਲਕ ਕਿ ਜਿਹੜੇ ਡਾਇਬੈਟਿਕ ਪੇਸ਼ੈਂਟ ਨੇ ਉਹਨਾਂ ਨੂੰ ਕੁਝ ਮਾਲੂਮਾਤ ਦੇਣਾ ਚਾਹੁੰਦਾ ਮੈਨੂੰ ਇਹ ਰਿਸਰਚ ਵਾਸਤੇ ਹੈਲਥ ਮਿਨਿਸਟਰੀ NIH ਯੂਨਾਈਟਿਡ ਸਟੇਟ ਦੀ ਮਿਨਿਸਟਰੀ ਨੇ ਵੀ ਇਨਵਾਈਟ ਕੀਤਾ ਸੀ ਆਪਣੀ ਰਿਸਰਚ ਸਬਮਿਟ ਕਰਨ ਵਾਸਤੇ ਜਿਹਦੇ 'ਚ ਮੇਰਾ ਟੌਪਿਕ ਹੈਗਾ ਸੀ ਰੋਲ ਆਫ ਹੋਮਿਓਪੈਥੀ ਇਨ ਦੀ ਮੈਨੇਜਮੈਂਟ ਆਫ ਰੈਟੀਨਲ ਬਲੱਡ ਵੈਸਲਸ ਅਤੇ ਇਹਦੇ 'ਚ ਜਿਹੜੀ ਇੱਕ ਸਭ ਤੋਂ ਖਤਰਨਾਕ ਜਿਹੜੀ ਬਿਮਾਰੀ ਹੈ ਉਹਨੂੰ ਕਹਿੰਦੇ ਨੇ ਡਾਇਬੈਟਿਕ ਰੈਟਨੋਪੈਥੀ ਉਹਦੇ 'ਚ ਜਿਹੜੇ ਅੱਖ ਦੇ ਪਰਦੇ ਆ ਉਹਦੀ ਬਲੱਡ ਵੈਸਲਸ ਜਿਹੜੀਆਂ ਉਹ ਵੀਕ ਹੋ ਜਾਂਦੀਆਂ ਵੀਕ ਹੋਣ ਤੋਂ ਬਾਅਦ ਉੱਥੇ ਜਿਹੜਾ ਉਹ ਬਲੱਡ ਲੀਕ ਹੋਣਾ ਸ਼ੁਰੂ ਹੋ ਜਾਂਦਾ ਔਰ ਨਾਲ ਅਗਰ ਉਹ ਪਾਣੀ ਵੀ ਜਮ੍ਹਾਂ ਹੋਣਾ ਸ਼ੁਰੂ ਹੋ ਜਾਵੇ ਅੱਖ ਦੇ ਪਰਦੇ ਦੇ ਉੱਤੇ ਉਹਦੇ ਖਾਸ ਤੌਰ 'ਤੇ ਸੈਂਟਰ ਦੇ ਵਿੱਚ ਉਹਨੂੰ ਕਹਿੰਦੇ ਮੈਕੂਲਾ ਔਰ ਮੈਕੂਲਾ ਦੇ ਉੱਤੇ ਉਹ ਇੱਕ ਖਾਸ ਪੁਆਇੰਟ ਹੈ ਜਿੱਥੇ ਸਾਰੀ ਲਾਈਟ ਫੋਕਸ ਹੁੰਦੀ ਹੈ ਉਸ ਦੇ ਉੱਤੇ ਅਗਰ ਬਲੱਡ ਆ ਜਾਏ ਜਾਂ ਓਡੀਮਾ ਬਣ ਕੇ ਪਾਣੀ ਜਿਹੜਾ ਉਹ ਆ ਜਾਏ ਸਡਨਲੀ ਉਹਦੀ ਨਜ਼ਰ ਜਾ ਸਕਦੀ ਜਾਂ ਫਿਰ ਇਸ ਤਰ੍ਹਾਂ ਹੁੰਦਾ ਕਿ ਉਹਨੂੰ ਸੈਂਟਰ ਵਾਲਾ ਹਿੱਸਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੁੰਦਾ ਔਰ ਸਾਈਡਾਂ ਤੋਂ ਨਜ਼ਰ ਆ ਰਿਹਾ ਹੁੰਦਾ ਅਤੇ ਇਸ ਤਰ੍ਹਾਂ ਦਾ ਇੱਕ ਹੋਰ ਵੀ ਇਹ ਰੈਟੀਨਲ ਜਿਹੜਾ ਨਾ ਡਿਟੈਚਮੈਂਟ ਹੁੰਦੀ ਹੈ ਉਹਦੇ 'ਚ ਇਹ ਹੁੰਦਾ ਕਿ ਅੱਖ ਦਾ ਪਰਦਾ ਉਖੜ ਜਾਂਦਾ ਉਹ ਵੀ ਉਹਦੀ ਵੀ ਉਖੜਨ ਦੀ ਵਜ੍ਹਾ ਇਹੀ ਹੁੰਦੀ ਹੈ ਕਿ ਬਲੱਡ ਵੈਸਲਸ ਲੀਕੇਜ ਹੋਣ ਲੱਗ ਪੈਂਦੀਆਂ ਔਰ ਉੱਥੇ ਪਿੱਛੇ ਪਾਣੀ ਜਮ੍ਹਾਂ ਹੋ ਜਾਂਦਾ ਅੱਖ ਦਾ ਪਰਦਾ ਜਿਹਦੇ 'ਤੇ ਤਸਵੀਰ ਬਣਦੀ ਹੈ ਉਹ ਪਿੱਛੋਂ ਡਿਟੈਚ ਹੋ ਜਾਂਦਾ ਉਹਦੇ ਵਾਸਤੇ ਅਸੀਂ ਆਮ ਐਲੋਪੈਥੀ 'ਚ ਤਾਂ ਐਂਟੀਵਾਈਜੀਐਫ ਲਗਾਉਂਦੇ ਨੇ ਔਰ ਅੱਖ ਦੇ ਅੰਦਰ ਇੰਜੈਕਸ਼ਨ ਲਗਾਉਂਦੇ ਨੇ ਉਹ ਵੀ ਠੀਕ ਹੈ ਅਤੇ ਇਹ ਨਹਾਇਤ ਖਤਰਨਾਕ ਲੇਕਿਨ ਇਹ ਨੈਚੁਰਲ ਕੇਅਰ ਹੈ ਇਹ ਤੁਹਾਡੀ ਬਲੱਡ ਵੈਸਲਸ ਦੀ ਹੈਲਥ ਨੂੰ ਇੰਪਰੂਵ ਕਰਦੀ ਹੈ ਹੋਮਿਓਪੈਥੀ ਔਰ ਹਜ਼ਾਰਾਂ ਪੇਸ਼ੈਂਟਸ ਮਿਲੀਅਨਸ ਆਫ ਪੇਸ਼ੈਂਟਸ ਵਰਲਡ ਵਾਈਡ ਰਿਪੋਰਟਾਂ ਆ ਰਹੀਆਂ ਕਿ ਜਿਨ੍ਹਾਂ ਨੇ ਨਾਲ ਅੱਖ ਦੀ ਹਿਫਾਜ਼ਤ ਵਾਸਤੇ ਡਾਇਬੈਟਿਕ ਪੇਸ਼ੈਂਟ ਜਿਹੜੇ ਨੇ ਉਹ 80 ਸਾਲ ਦੀ ਉਮਰ ਤੱਕ ਵੀ ਉਹਨਾਂ ਦਾ ਅੱਖ ਦਾ ਪਰਦਾ ਡੈਮੇਜ ਨਹੀਂ ਹੋਇਆ ਅਤੇ ਇਸ ਵਜ੍ਹਾ ਨਾਲ ਤੁਸੀਂ ਪੂਰੇ ਕੈਨੇਡਾ ਦੇ ਵਿੱਚ ਸਾਡਾ ਕੋਰਸ ਮੰਗਵਾ ਸਕਦੇ ਆਪਣੀ ਫੋਨ 'ਤੇ ਔਨਲਾਈਨ ਸੂਰਤ ਹਾਲ ਜਾਂ ਇਨ ਪਰਸਨ ਮਿਸੀ ਸਾਗਾ ਡਰਿਊ ਰੋਡ ਦੇ ਉੱਤੇ ਤੁਸੀਂ ਇਹਦੇ ਵਾਸਤੇ ਅਪੁਆਇੰਟਮੈਂਟ ਲੈ ਕੇ ਅਤੇ ਆਪਣੀ ਹੈਲਥ ਦੀ ਨੈਚੁਰਲ ਕੇਅਰ ਵਾਸਤੇ ਕੰਸਲਟ ਕਰ ਸਕਦੇ ਹੋ ਇਹ ਮੇਰਾ ਨੰਬਰ ਨੋਟ ਕਰ ਲਓ 4374217860 ਫਿਰ ਇੱਕ ਵਾਰੀ 4374217860 ਅਬਰਾਰ ਹੁਸੈਨ ਰਜਿਸਟਰਡ ਹੋਮਿਓਪੈਥਿਕ ਹੈਲਥ ਕੇਅਰ ਪ੍ਰੈਕਟੀਸ਼ਨਰ ਔਰ ਗੋਲਡ ਮੈਡਲਿਸਟ ਵੀ ਸ਼ੁਕਰੀਆ
2: ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਜੀ, ਅੱਜ ਸਾਡਾ ਸਟੂਡੀਓ ਥੋੜਾ ਜਿਹਾ ਜਿਹੜਾ ਜੀ ਬਿਜ਼ੀ ਹੈ, ਇਸ ਕਰਕੇ ਸੁਖੀ ਜੀ ਅੱਜ ਸਟੂਡੀਓ ਦੇ ਵਿੱਚ ਜਿਹੜਾ ਜੀ ਥੋੜਾ ਜਿਹਾ ਆਏ ਤੇ ਫਿਰ ਉਹਨਾਂ ਨੂੰ ਵਾਪਸ ਜਿਹੜਾ ਜੀ ਜਾਣਾ ਪਿਆ। ਬਟ ਇੱਕ ਵਾਰੀ ਫਿਰ ਦੱਸ ਦੀ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸੀ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਟੀਮ ਤੋਂ ਜਿਹੜਾ ਜੀ ਉਹਨਾਂ ਦੇ ਸਹਿਯੋਗ ਨਾਲ ਪੇਸ਼ ਕਰ ਰਹੇ, ਨਾਲ ਦੀ ਨਾਲ ਸਿੰਗਾਪੁਰ ਜਵੈਲਰਸ, ਟੈਲੀਟਾਈਮ ਇਲੈਕਟ੍ਰੋਨਿਕ ਦਾ ਪੂਰਾ ਪੂਰਾ ਜਿਹੜਾ ਜੀ ਸਾਥ ਆ, ਨਾਲ ਦੀ ਨਾਲ ਨੋਬਲ ਫਰੈਸ਼ ਫੂਡਸ, ਪੈਕਸ ਐਕਸਪ੍ਰੈਸ, ਕਟਾਰੀਆ ਟੂਰਸ ਐਂਡ ਟਰੈਵਲ, ਟਿੱਕਾ ਜੰਕਸ਼ਨ ਐਂਡ ਢਾਬਾ ਔਨ ਦਾ ਫਾਲ। ਜੇ ਤੁਸੀਂ ਇੱਥੇ ਹੈਗੇ ਆ ਟਿੱਕਾ ਜੰਕਸ਼ਨ ਤੇ ਜਾ ਕੇ ਵਧੀਆ ਫੂਡ ਖਾ ਸਕਦੇ ਆ, ਜੇ ਤੁਸੀਂ ਚੱਲੇ ਆ ਨਾਇਗਰਾ ਤੇ ਬਿਲਕੁਲ ਢਾਬਾ ਔਨ ਦਾ ਫਾਲ ਜਾ ਕੇ ਟਰਾਈ ਕਰ ਸਕਦੇ। ਢਿੱਲੋ ਵੀਡੀਓ ਦਾ ਜਿਹੜਾ ਜੀ ਅੱਜ ਪੂਰਾ ਪੂਰਾ ਸਹਿਯੋਗ ਸੀ, ਨਾਲ ਦੀ ਨਾਲ ਪੀਜ਼ਾ ਡਿਪੂ, ਅੰਜਮ ਖੁਰੇਸ਼ੀ ਜੀ, ਹਰਪ੍ਰੀਤ ਸੈਣੀ ਜੀ ਜਿਹੜੇ ਕਿ ਟਾਪ ਚੋਇਸ ਇੰਸ਼ੋਰੈਂਸ ਤੋਂ, ਨਾਲ ਦੀ ਨਾਲ ਜਿਹੜਾ ਜੀ ਅੱਜ ਦੇ ਪ੍ਰੋਗਰਾਮ ਨੂੰ ਜੇ ਡੀ ਇੰਸ਼ੋਰੈਂਸ ਨੇ ਵੀ ਜਿਹੜਾ ਜੀ ਸਪੋਂਸਰ ਕੀਤਾ ਹੈ, ਨਾਲ ਦੀ ਨਾਲ ਦ ਮਾਸਟਰ ਬਿਲਡ ਫੈਬ ਤੋਂ ਅਵਨੀਤ ਜੀ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸੀ, ਨਾਲ ਦੀ ਨਾਲ ਮੁਕੇਸ਼ ਚੌਹਾਨ ਫਰੋਮ ਮੋਰਗੇ ਡਿਲੀਜੈਂਟ, ਇਹਨਾਂ ਦਾ ਵੀ ਪੂਰਾ ਪੂਰਾ ਜਿਹੜਾ ਜੀ ਸਹਿਯੋਗ ਸੀਗਾ। ਨਾਲ ਦੀ ਨਾਲ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ, ਇਹਨਾਂ ਨੇ ਵੀ ਜਿਹੜੀ ਜੀ ਅੱਜ ਕਾਫੀ ਇੰਪੋਰਟੈਂਟ ਜਾਣਕਾਰੀ ਤੁਹਾਡੇ ਤਾਈਂ ਸਾਰਿਆਂ ਨੇ ਸਾਂਝੀ ਕੀਤੀ ਇੰਸ਼ੋਰੈਂਸ ਸੰਬੰਧੀ। ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਇਹਨਾਂ ਨੇ ਵੀ ਜਿਹੜਾ ਜੀ ਪ੍ਰੋਗਰਾਮ ਨੂੰ ਅੱਜ ਸਪੋਂਸਰ ਕੀਤਾ ਸੀਗਾ। ਸੋ ਇਹ ਸੀਗੇ ਅੱਜ ਦੇ ਸਾਡੇ ਸਾਰੇ ਸਪੋਂਸਰ ਜਿਨ੍ਹਾਂ ਨੇ ਫਰਾਈਡੇ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸੀ। ਔਰ ਤੁਸੀਂ ਵੀ ਜੇ ਸਾਡੇ ਨਾਲ ਸਾਡੇ ਪ੍ਰਾਊਡ ਸਪੋਂਸਰ ਬਣਨਾ ਚਾਹੁੰਦੇ ਜਾਂ ਸਾਡੇ ਜਿਹੜਾ ਜੀ ਰੇਡੀਓ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪਣਾ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੈ, ਬਿਲਕੁਲ ਗੱਲਬਾਤ ਸਾਡੇ ਨਾਲ ਕੀਤੀ ਜਾ ਸਕਦੀ ਹੈ 9057990999 ਤੇ। ਔਰ ਬਿਲਕੁਲ ਜੀ, ਇੱਕ ਵਾਰੀ ਫੇ ਆਪਾਂ ਤੁਹਾਡੇ ਤੱਕ ਰੀਅਲ ਸਟੇਟ ਸੰਬੰਧੀ ਜਾਣਕਾਰੀ ਦੇ ਦੀਏ ਕਿ ਸਾਡੇ ਕਿਸੇ ਵੀ ਭੈਣ ਭਰਾ ਨੇ, ਚਾਹੇ ਤੁਹਾਡੀ ਪ੍ਰੋਪਰਟੀ ਇੱਥੇ ਆ, ਚਾਹੇ ਤੁਹਾਡੀ ਪ੍ਰੋਪਰਟੀ ਇੰਡੀਆ ਦੇ ਵਿੱਚ ਹੈ, ਕੁਛ ਬਾਏ ਕਰਨਾ, ਕੁਛ ਸੈਲ ਕਰਨਾ ਚਾਹੁੰਦੇ, ਸਾਡੇ ਕੋਲ ਜਿਹੜਾ ਜੀ ਪਲਾਜ਼ਾ ਆਏ ਹੈਗੇ, ਉਹਦੇ ਵਿੱਚ ਕਾਫੀ ਸਾਰੀਆਂ ਯੂਨਿਟਸ ਜਿਹੜੀਆਂ ਜੀ ਸੇਲ ਦੇ ਵਿੱਚ ਆ। ਸੋ ਬਿਲਕੁਲ ਜੀ, ਗੱਲਬਾਤ ਸਾਡੇ ਨਾਲ ਰੀਅਲ ਸਟੇਟ ਸੰਬੰਧੀ 4168817070 ਤੇ ਜਿਹੜੀ ਜੀ ਕਰ ਸਕਦੇ ਆ। ਔਰ ਇੱਕ ਵਾਰੀ ਫੇਰ, ਕਿਉਂਕਿ ਸਮਰ ਟਾਈਮ ਹੈਗਾ ਆ, ਇੱਕ ਵਾਰੀ ਫੇਰ ਤਾਂ ਮਾਸਟਰ ਬਿਲਡ ਫੈਬ ਵਾਲਿਆਂ ਦਾ ਮੈਸੇਜ ਦੇ ਦੀ ਕਿ ਦੇਖੋ ਜੀ, ਤੁਸੀਂ ਘਰਾਂ ਦੇ ਬਾਹਰ ਜੇ ਵਧੀਆ ਸ਼ਾਨਦਾਰ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੀਆਂ ਆ, ਜਾਂ ਚਾਹੇ ਤੁਸੀਂ ਜਿਹੜੇ ਜੀ ਫੈਂਸ ਜਾਂ ਗੇਟਸ ਲਵਾਉਣੇ ਆ ਬੈਕਯਾਰਡ ਦੇ ਵਿੱਚ, ਜਾਂ ਘਰ ਦੇ ਪਿੱਛੇ ਜਿਹੜਾ ਜੀ ਬੈਕਯਾਰਡ ਦੇ ਵਿੱਚ ਸਨ ਰੂਮ ਬਣਵਾਉਣਾ ਹੈਗਾ ਆ, ਜਿੱਥੇ ਬਹਿ ਕੇ ਤੁਸੀਂ ਵਧੀਆ ਜਿਹੜਾ ਜੀ ਸ਼ਾਮ ਨੂੰ ਭਾਵੇਂ ਗਰਮੀਆਂ ਹੋਣ, ਠੰਡਾ ਹੋਣ, ਬਿਲਕੁਲ ਆਨੰਦ ਲੈ ਸਕਦੇ ਆ। ਡੋਰਸ ਜਾਂ ਵਿੰਡੋਜ, ਕਸਟਮ ਐਲੀਵੇਸ਼ਨ ਜਾਂ ਤੁਸੀਂ ਰੇਲਿੰਗਸ ਕਰਵਾਉਣੀ ਹੈ, ਤੇ ਗੱਲਬਾਤ ਹੋ ਸਕਦੀ ਹੈ ਤਾਂ ਮਾਸਟਰ ਬਿਲਡ ਫੈਬ ਦੇ ਨਾਲ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਵੀ ਹੈਗੇ ਆ, ਤੇ ਗੱਲਬਾਤ 4379555200 ਤੇ ਹੋ ਸਕਦੀ ਆ। ਕੁਇਕ ਫਿਕਸ ਮਾਸਟਰ ਵਾਲਿਆਂ ਦਾ ਮੈਸੇਜ ਸਾਂਝਾ ਕਰਦੇ ਹੋਏ ਮੈਂ ਜਿਹੜਾ ਜੀ ਦੱਸ ਦਵਾਂ ਕਿ ਕੁਇਕ ਫਿਕਸ ਮਾਸਟਰ ਜੇ ਤੁਸੀਂ ਘਰਾਂ ਦੇ ਵਿੱਚ ਤੁਹਾਡੇ ਜਿਹੜਾ ਜੀ ਕੁਛ ਇੰਸਟਾਲ ਕਰਨ ਵਾਲਾ ਹੈ, ਕੁਛ ਜਿਹੜਾ ਜੀ ਰਿਪੇਅਰ ਕਰਨ ਵਾਲਾ, ਚਾਹੇ ਕਿਸੇ ਤਰੀਕੇ ਦੀ ਫਰਿੱਜ ਜਾਂ ਡਿਸ਼ ਵਾਸ਼ਰ ਜਾਂ ਅਵਨ ਜਾਂ ਸਟੋਵ ਜਾਂ ਮਾਈਕ੍ਰੋਵੇਵ, ਕੁਛ ਵੀ ਜਿਹੜਾ ਜੀ ਤੁਸੀਂ ਸਹੀ ਕਰਾਉਣਾ ਹੈਗਾ, ਜਿਹੜੀ ਕਿ ਟੈਕਨੀਕਲ, ਤੇ ਬਿਲਕੁਲ ਜੀ ਕੁਇਕ ਫਿਕਸ ਮਾਸਟਰ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਆ 9052226242526 2226 2425 2226 2425 ਤੇ ਜਿਹੜੀ ਜੀ ਇਹਨਾਂ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਆ। ਪੀਜ਼ਾ ਡਿਪੂ, ਵਧੀਆ ਵੀਕਐਂਡ ਤੇ ਸਵਾਦ ਪੀਜ਼ਾ ਖਾਣਾ ਹੈ ਤੇ pizzadepot.ca ਤੇ ਜਾ ਕੇ ਵੀ ਆਨਲਾਈਨ ਆਰਡਰ ਪਲੇਸ ਕਰ ਸਕਦੇ ਆ, ਜਾਂ ਤੁਸੀਂ ਆਪਣੇ ਮਨ ਪਸੰਦ ਦੀ ਕੋਈ ਟੋਪਿੰਗ ਪਵਾ ਕੇ ਖਾਣਾ ਚਾਹੁੰਦੇ ਆ ਤੇ ਇਹਨਾਂ ਦੀ ਨੇੜਲੀ ਲੋਕੇਸ਼ਨ ਗੂਗਲ ਤੇ ਪਾ ਕੇ ਤੇ ਫੋਨ ਤੇ ਆਰਡਰ ਕਰਕੇ ਤੇ ਵਧੀਆ ਸਵਾਦ ਪੀਜ਼ਾ ਆਪਣਾ ਚੱਕ ਕੇ ਪੀਜ਼ਾ ਤਾਂ ਤੁਸੀਂ ਇੰਜੋਏ ਫੈਮਿਲੀ ਦੇ ਨਾਲ ਕਰ ਸਕਦੇ ਆ। ਸੋ ਬਿਲਕੁਲ ਜੀ, ਕੁਛ ਸਮੇਂ ਸਾਡੇ ਕੋਲ ਹੋਰ ਬਚਿਆ ਹੈਗਾ, ਸੋ ਇੱਕ ਵਾਰੀ ਫੇਰ ਡਾਕਟਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਆ ਕੇ ਇੱਥੇ ਜਿਹੜੀ ਜੀ ਇੰਪੋਰਟੈਂਟ ਜਾਣਕਾਰੀ ਦੇਣ ਦੇ ਲਈ।
7: ਜੀ ਬਹੁਤ ਸ਼ੁਕਰੀਆ। ਲਾਸਟ ਤੇ ਆਈ ਕਹਾਂਗਾ ਕਿ ਇਹਨੂੰ ਅੱਖ ਦੀ ਜਿਹੜੀ ਹਿਫਾਜ਼ਤ ਹੈ, ਖਾਸ ਤੌਰ ਤੇ ਡਾਇਬੈਟਿਕ ਪੇਸ਼ੈਂਟ 'ਚ ਸਪਾਈਕ ਤੋਂ ਬਚਾਉਣਾ, ਔਰ ਤੁਸੀਂ ਇਹਦੀ ਨੈਚੁਰਲ ਮੈਨੇਜਮੈਂਟ, ਤੁਹਾਨੂੰ ਬੇਜ਼ਰਰ ਹੁੰਦੀ ਹੈ, ਇਹਦੇ 'ਚ ਕੋਈ ਕੈਮੀਕਲ ਨਹੀਂ ਹੁੰਦਾ, ਇਹਦੇ 'ਚ ਕੋਈ ਇੰਜੈਕਸ਼ਨ ਨਹੀਂ, ਕੋਈ ਸਰਜਰੀ ਨਹੀਂ, ਅੱਖ ਦੀ ਜਿਹੜੀ ਬਲੱਡ ਵੈਸਲਸ ਨੇ ਉਹਦੀ ਹਿਫਾਜ਼ਤ ਬਹੁਤ ਜ਼ਰੂਰੀ। ਸਭ ਤੋਂ ਜ਼ਿਆਦਾ ਖਤਰਾ ਅੱਖ ਨੂੰ ਹੀ ਹੁੰਦਾ, ਇਸ ਵਜ੍ਹਾ ਨਾਲ ਇਹਨੂੰ ਫੇਰ ਨਜ਼ਰਅੰਦਾਜ਼ ਨਾ ਕਰੋ। ਔਰ ਇਹਦੀ ਮਜ਼ੀਦ ਮਾਲੂਮਾਤ ਵਾਸਤੇ ਤੁਸੀਂ ਇਹ ਮੇਰਾ ਇੱਕ ਵਾਰੀ ਫੇਰ ਨੰਬਰ ਨੋਟ ਕਰ ਲਓ 4374217860 ਅਬਰਾਰ ਹੁਸੈਨ ਹੋਮਿਓਪੈਥ।
2: ਬਿਲਕੁਲ ਜੀ, ਇਹਨਾਂ ਦੇ ਨਾਲ ਤੁਸੀਂ ਜਿਹੜਾ ਜੀ ਦਿੱਤੇ ਗਏ ਨੰਬਰ ਤੇ ਗੱਲਬਾਤ ਕਰ ਸਕਦੇ ਆ। ਔਰ ਨਾਲ ਦੀ ਨਾਲ ਇੱਕ ਵਾਰੀ ਜਿਹੜਾ ਜੀ ਓਮਕਾਰ ਟਰੈਵਲ ਦਾ ਵੀ ਮੈਸੇਜ ਸਾਂਝਾ ਕਰਦੀ, ਤੁਸੀਂ ਜਿਹੜੀਆਂ ਜੀ ਸਸਤੀਆਂ ਜਿਹੜੀਆਂ ਜੀ ਟਿਕਟਾਂ ਤੁਸੀਂ ਲੈਣਾ ਚਾਹੁੰਦੇ ਹੋ ਤੇ ਬਿਲਕੁਲ ਓਮਕਾਰ ਟਰੈਵਲਸ ਦੇ ਨਾਲ ਵੀ ਗੱਲਬਾਤ ਕਰ ਸਕਦੇ। ਇਹਨਾਂ ਦਾ ਨੰਬਰ 9056789555 ਤੇ ਗੱਲਬਾਤ ਓਮਕਾਰ ਟਰੈਵਲਸ ਦੇ ਨਾਲ ਵੀ ਹੋ ਸਕਦੀ ਆ। ਔਰ ਅੰਜਮ ਕੁਰੇਸ਼ੀ ਜੀ ਜਿਹੜਾ ਕਿ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ ਆ, ਤੁਸੀਂ ਇਹਨਾਂ ਦੇ ਨਾਲ ਵੀ ਕੋਈ ਵੀ ਗੱਲਬਾਤ ਕਰਨੀ ਹੈ ਨੰਬਰ 4165700157 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਆ। ਔਰ ਸਾਨੂੰ ਇੱਕ ਕਾਲ ਆਈ ਸੀਗੀ, ਬਿਲਕੁਲ ਜੀ ਮੈਨੂੰ ਲੱਗਦਾ ਕਾਲ ਡਿਸਕਨੈਕਟ ਹੋ ਗਈ, ਆਪਾਂ ਬਾਅਦ ਜਿਹੜੀ ਜੀ ਰੇਡੀਓ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਾਡੇ ਤੋਂ ਬਾਅਦ ਹੁਣ ਤੁਸੀਂ ਜਿਹੜਾ ਜੀ ਰਾਜਵੀਰ ਜੀ ਨੂੰ ਸੁਣੋਗੇ ਤੇ ਉਹ ਵੀ ਬਹੁਤ ਵਧੀਆ ਜਿਹੜਾ ਜੀ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਆ ਤੇ ਸੁਣਨੇ ਜ਼ਰੂਰ ਜਿਹੜਾ ਜੀ ਉਹਨਾਂ ਨੇ ਪ੍ਰੋਗਰਾਮ ਕਰਨਾ। ਸੋ ਬਹੁਤ ਬਹੁਤ ਸ਼ੁਕਰੀਆ ਐਂਡ ਇੰਜੋਏ ਯੋਰ ਵੀਕਐਂਡ।

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: चांदी के फैंसी सेट, चांदी की बैंगल्स और चांदी की पायल।
1: इतनी बस नहीं, जेंट्स ले चांदी दे कड़े, चांदी दे चेन, चांदी दे ब्रेसलेट।
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर दे इंटरसेक्शन ते गुरुद्वारे बाय प्लाजा दे विच सिल्वर हट।
0: 6473393521।
1: 6473395 4525 अवनीजर रोड ब्रैम्पटन
0: सिल्वर हट।
2: वे जिथे चलेंगा चलूंगी नाल तेरे वे टिकटा दो ले ले।
3: लेनियां होन या चार, बिजनेस लई जाना होवे या फिर कुम्मन लई, इंडिविजुअल और कॉर्पोरेट, हर तरह दे ट्रैवलिंग पर्पस लई कांटेक्ट करो। एयर टिकट्स, इंश्योरेंस, पासपोर्ट एंड वीजा सर्विस ओवी रीजनेबल प्राइसेस ते। स्पेशल ट्रैवल पैकेजेस भी अवेलेबल ने। कटारिया टूर एंड ट्रैवल, 2883 डेरी रोड ईस्ट, मिसिसागा। कॉल 9056781200।
4: रात आ मैं छड़ दिनी आ, पर जनाब चले किथे हो?
5: मैं चलिया स्काईडोम ऑटो ते बॉडी सेंटर, जो सर्टिफाइड कोलिजन शॉप है, जो करनगे मेरी कार दी केयर, बेस्ट सर्विस ते फुल रिपेयर। एक्सीडेंट होने ते इंश्योरेंस कंपनी नाल डील भी कर देने। स्काईडोम ग्रुप ऑफ कंपनीज पिछले 25 सालों तो तुहाडी सेवा विच।
4: भाई ते कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
5: कॉल करो 905-874-9878।
6: कैनेडा दे स्टडी वीजा, एक्सप्रेस एंट्री, कैनेडियन एक्सप्रेस एंट्री, स्पाउसल फाइल, पेरेंट्स पीआर, सुपर वीजा, नैनी, वर्क परमिट, फार्मर, इन्वेस्टर या सेल्फ एम्प्लॉयड दी फाइल, गल की इमिग्रेशन दी हर प्रॉब्लम दा सलूशन लैण लई कम्युनिटी दे जाने पहचाने अते तजुर्बेकार इमिग्रेशन कंसल्टेंट गैरी विर्क नु मिलो।
7: कोई केस रिफ्यूज हो गया या अपील ते चला गया, होवे इमिग्रेशन दा कोई भी मसला, हमेशा याद रखो इको ही ना अते इको ही था CIC इमिग्रेशन। हुणे ही कॉल करो 416-456-6161।
8: ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣੇ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਮੇਰੇ ਤੋਂ ਪਹਿਲਾਂ ਤੁਸੀਂ ਵਤਨੋਂ ਦੂਰ ਰੇਡੀਓ ਪ੍ਰੋਗਰਾਮ ਸੁਣ ਕੇ ਹਟੇ, ਉਸ ਤੋਂ ਬਾਅਦ ਬਾਰੀ ਇਹ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼, ਉਸ ਤੋਂ ਬਾਅਦ ਪੰਜਾਬੀ ਲਹਿਰਾਂ, ਫਿਰ ਰੇਡੀਓ ਉਡਾਨ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ 5:30 ਦੀ ਟੀਮ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਗਜੀਤ ਮਾਲ ਸਾਹਿਬ ਵੀ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਆ, ਉਹ ਵੀ ਹਾਜ਼ਰੀ ਲਵਾਉਣਗੇ। ਮਾਲ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ
9: ਜੀ। ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਸਿਲਵਰ ਹੱਟ ਵੱਲੋਂ ਸਪੌਂਸਰ ਕੀਤਾ ਜਾ ਰਿਹਾ। ਸਿਲਵਰ ਹੱਟ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, ਨਵੀਂ ਲੋਕੇਸ਼ਨ ਇਹਨਾਂ ਦੀ ਹੈਗੀ ਹੈ ਜੀ, ਨੰਬਰ ਨੋਟ ਕਰ ਲਓ। ਚਾਂਦੀ ਦੇ ਗਹਿਣੇ ਦਾ ਖੱਚਾ ਖੱਚ ਭਰਿਆ ਹੋਇਆ ਸਟੋਰ ਹੈ, ਚਾਂਦੀ ਦੇ ਕੜੇ, ਚਾਂਦੀ ਦੀਆਂ ਮੂਰਤੀਆਂ, ਚਾਂਦੀ ਦੀਆਂ ਜੁੱਤੀਆਂ, ਸੋ ਬਹੁਤ ਕਮਾਲ। ਸੋ ਨੰਬਰ ਤੁਸੀਂ ਨੋਟ ਕਰੋ 416-850-1470 4173914 7 0 ਚੈਰੀ ਉੱਥੇ ਲੋਕੇਟਡ ਨੇ ਸਿਲਵਰ ਹੱਟ ਵਾਲੀ। ਲੋ ਕੁਝ ਪਲਾਂ ਤੱਕ ਸਵਰਨ ਸਿੰਘ ਟਿਣਾ ਸਾਹਿਬ ਬਿਲਕੁਲ ਰੈਡੀ ਆ, ਉਹਨਾਂ ਦੇ ਨਾਲ ਖਬਰਾਂ ਤੇ ਝਾਤ ਪਾਵਾਂਗੇ, ਗੱਲਾਂ ਬਾਤਾਂ ਕਰਾਂਗੇ। ਤੇ ਪ੍ਰੋਗਰਾਮ ਦਾ ਹਿੱਸਾ ਮੁਸਕਾਨ ਦਿਓਲ ਹੋਣਾ ਵੱਲੋਂ ਵੀ ਸਪੌਂਸਰ ਕੀਤਾ ਜਾ ਰਿਹਾ। ਨੰਬਰ ਨੋਟ ਕਰ ਲਓ, ਤੁਸੀਂ ਸੁਪਰ ਵਿਜੇ ਦੀ ਇੰਸ਼ੋਰੈਂਸ ਜਾਂ ਫਿਰ ਤੁਸੀਂ ਵਿਸਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ 647-564-2723 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-564-2723 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਟਿਣਾ ਸਾਹਿਬ ਵੱਲ ਵੱਧਦੇ ਆਪਾਂ, ਇੱਕ ਗੀਤ ਲੈ ਲਈਏ, ਫਿਰ ਉਸ ਤੋਂ ਬਾਅਦ ਚੱਲ
9: ਜੀ ਟਿਣਾ ਸਾਹਿਬ ਬਿਲਕੁਲ
8: ਲਈਏ ਕਰ ਉਹਨਾਂ ਤੋਂ ਖਬਰਾਂ। ਸੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਇਹ ਆ ਚੱਕੋ ਜੀ।

0: ਚੈਟ ਜੀਪੀਟੀ ਆ ਬਈ, ਇਹ ਵੀ ਖਾਸਾ ਕੰਮ ਖਿੱਚੀ ਫਿਰਦੀ ਆ ਅੱਜ ਕੱਲ੍ਹ ਤਾਂ। ਵਾਹਵਾ ਕੰਮ ਇਹਨੇ ਲੈ ਲਿਆ, ਕੋਈ ਬੰਦੇ ਨੇ ਕਿਸੇ ਨੇ ਪੋਸਟਰ ਬਣਾਉਣਾ ਚੈਟ ਜੀਪੀਟੀ ਚ ਪਾ ਦਿਓ,
1: ਬਿਲਕੁਲ
0: ਕੋਈ ਬੰਦੇ ਨੇ ਕੋਈ ਚੀਜ਼ ਕਰਨੀ ਹੈ ਚੈਟ ਜੀਪੀਟੀ ਚ ਪਾ ਦਿਓ। ਟਹਿਣਾ ਸਾਹਿਬ ਨੂੰ ਪੁੱਛਦੇ ਆ ਵੀ ਖਬਰਾਂ ਲਈ ਵੀ ਇਹ ਫਾਇਦੇਮੰਦ ਹੈਗੀ ਹੈ ਚੈਟ ਜੀਪੀਟੀ। ਟਹਿਣਾ ਸਾਹਿਬ ਤੁਹਾਡੇ ਟਹਿਣਾ ਸਾਹਿਬ ਨੂੰ ਲੈ ਲੈਂਦੇ ਆਪਾਂ ਨਾਲ ਹੀ। ਟਹਿਣਾ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਫਾਇਦੇਮੰਦ ਤਾਂ ਹੈ।
2: ਝੂਠ ਨੀ ਬੋਲਦਾ, ਮੈਂ ਤਾਂ ਕਦੇ ਵਰਤੋਂ ਨੀ ਕੀਤੀ, ਮੈਂ ਤਾਂ ਇੱਕ ਦੋ ਵਾਰ ਹੀ ਵਰਤੋਂ ਕੀਤੀ। ਮੈਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਦੀ ਘਾਟ ਵੀ ਹੈਗੀ ਆ। ਇਹ ਵੀ ਲੋਕ ਬਹੁਤ ਸਾਰੇ ਵਰਤਦੇ ਆ, ਮੇਰੇ ਬਹੁਤ ਸਾਰੇ ਮਿੱਤਰ ਵਰਤਦੇ ਆ, ਪਰ ਮੈਨੂੰ ਜਿਵੇਂ ਕਿ ਅਖਬਾਰਾਂ ਪੜ੍ਹ ਕੇ ਹੀ ਜਾਂ ਕਹਿ ਦਈਏ ਵੀ ਵੈਬਸਾਈਟ ਦੇਖ ਕੇ ਹੀ ਜਾਂ ਕੰਪਿਊਟਰ ਤੋਂ ਖਬਰਾਂ ਕੱਢ ਕੇ ਹੀ ਚੈਨ ਜੀ ਨੀ ਆਉਂਦੀ ਹੁੰਦੀ, ਤੇ ਹਾਲੇ ਮੈਂ ਉਹਨਾਂ ਤਕਨੀਕ ਦਾ ਹਾਣੀ ਬਣਿਆ ਨੀ ਜੀ।
0: ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਬੰਦੇ ਨੇ ਚੈਟ ਜੀਪੀਟੀ ਨੂੰ ਪੁੱਛਿਆ ਦੇਣਾ ਸਾਹਿਬ, ਕਹਿੰਦਾ ਵੀ ਮੇਰੇ ਫਲਾਣੇ ਬੰਦੇ ਨੇ ਪੈਸੇ ਦੇਣੇ ਸੀ, ਦਊਗਾ ਉਹ, ਕਹਿੰਦੀ ਭੁੱਲ ਜਾ। ਇਹ ਵਧੀਆ ਚੈਟ ਜੀਪੀਟੀ ਦਾ ਕੰਮ ਕਰ ਰਹੀ।
2: ਹਾਂ ਬਿਲਕੁਲ, ਇੱਕ ਨਾ ਹੋਰ ਚੁਟਕਲਾ ਸੀਗਾ ਆਇਆ, ਉਹ ਕਹਿੰਦੇ ਵੀ ਮੈਂ ਚੈਟ ਜੀਪੀਟੀ ਨੂੰ ਪੁੱਛਿਆ ਵੀ ਭਾਈ ਔਰਤਾਂ ਨੂੰ ਕੁੜੀ ਕਹਿੰਦਾ ਵੀ ਮਨ ਦੀ ਗੱਲ ਕਿਵੇਂ ਜਾਣੀ ਹੈ। ਉਹਨੇ ਅੱਗੋਂ ਕਹਿੰਦੇ ਉੱਤਰ ਦਿੱਤਾ, ਕਹਿੰਦੇ ਜੀ 5-6 ਦਿਨ ਹੋ ਗਏ ਚੈਟ ਜੀਪੀਟੀ ਦੀ ਕੁਛ ਨਾ ਕੋਈ ਲਿਖੀ ਜਾਂਦੀ ਕਹਿੰਦਾ ਮੈਂ ਕਈ ਹਜ਼ਾਰ ਵਰ ਕੇ ਭਰਤੇ ਆ। ਉਹ ਕਹਿੰਦਾ ਜੀ ਕਿ ਮੇਰੇ ਆਪਦੇ ਤਜਰਬੇ ਹੋ ਗਏ ਹੁਣ ਜੀ।
0: ਸੋ ਬਿਲਕੁਲ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਚੱਲਦੇ ਹਾਂ ਟਹਿਣਾ ਸਾਹਿਬ ਵੱਲ, ਖਬਰਾਂ ਤੇ ਪਾਉਂਦੇ ਹਾਂ ਝਾਤੀ। ਟਹਿਣਾ ਸਾਹਿਬ, ਜਿੱਥੇ ਖਬਰਾਂ ਤੇ ਪਹਿਲਾਂ ਤੁਹਾਨੂੰ ਤੁਸੀਂ ਦਿੱਤੀ ਸੀ ਇੱਕ ਦਿਨ ਖਬਰ ਕਿ ਰਾਮ ਮੰਦਿਰ ਦੇ ਚੜਾਵੇ ਦੇ ਵਿੱਚ ਜਿਹੜਾ ਹੈਗਾ ਜੀ, ਉਦੋਂ ਉਹ ਕਾਫੀ ਉਹ ਉਲਝਿਆ ਹੋਇਆ ਸੀਗਾ ਮਾਮਲਾ। ਹੁਣ ਉਹ 'ਚ ਚੜਾਵਾ ਗਿਣਨ ਵਾਲੇ ਜਿਹੜੇ 23 ਕਰਮਚਾਰੀ ਆ, ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ। ਦੱਸੋ ਤਾਂ ਭਲਾ ਕੀ ਖਬਰ ਹੈ ਇਹ?
2: ਬਾਈ ਜੀ, ਉਹਨਾਂ ਨੇ ਨਾ ਅਸਤੀਫਾ ਇਸ ਕਰਕੇ ਦਿੱਤਾ, ਉਹ ਕਹਿੰਦੇ ਵੀ ਦੇਖੋ ਤਨਖਾਹਾਂ ਸਾਡੀਆਂ ਓਨੀਆਂ ਹੀ ਆ, ਪਰ ਉਹ ਕਹਿੰਦੇ ਜੀ ਕਿ ਹੁਣ ਜਦੋਂ ਤੋਂ ਚੋਰੀ ਵਾਲਾ ਮਸਲਾ ਉੱਠਿਆ ਤੇ ਕਹਿੰਦੇ ਜੀ ਹੁਣ ਲੋਕ 500-500 ਦੇ ਨੋਟ ਚੜਾਉਣ ਦੀ ਥਾਂ ਦੇ ਉੱਤੇ ਤੇ 10-10 ਦੇ ਤੇ 20-20 ਦੇ ਨੋਟ ਵੱਧ ਚੜਾਉਂਦੇ ਆ, ਤੇ ਸਾਡਾ ਉਹ ਕਹਿੰਦੇ ਜੀ ਟਾਈਮ ਲੱਗਦਾ ਹੈਗਾ ਜੀ ਡਬਲ ਜਾਂ ਟ੍ਰਿਪਲ, ਵੀ ਭਾਈ ਹੁਣ ਅੱਗੇ ਤੁਸੀਂ 500-500 ਨੋਟ ਆਉਂਦੇ ਤੇ ਅਸੀਂ ਆਸਣ ਤੱਕ ਗਿਣ ਲੈਂਦੇ ਸੀਗੇ, ਪਰ ਉਹ ਕਹਿੰਦੇ ਜੀ ਹੁਣ ਇਵੇਂ ਨਹੀਂ ਆ। ਉਹ ਕਹਿੰਦੇ ਜੀ ਕਿ ਹੁਣ ਜਦੋਂ ਸਾਰਾ ਕੁਝ ਬਦਲ ਗਿਆ ਤੇ ਸਾਡਾ ਟਾਈਮ ਵੱਧ ਲੱਗਦਾ ਤੇ ਸਾਡੀ ਤਨਖਾਹ ਦੇ ਵਿੱਚ ਵਾਧਾ ਨੀ ਹੁੰਦਾ ਗਾ, ਇਸ ਕਰਕੇ 23 ਜਿਹੜੇ ਨੇ ਅਸਤੀਫਾ ਦਿੱਤਾ। ਯਾਨੀ ਕਿ ਦੇਖੋ, ਰੁਜ਼ਗਾਰ ਇੱਕ ਪਾਸੇ, ਆਸਥਾ ਇੱਕ ਪਾਸੇ, ਕਹਿਣ ਨੂੰ ਜੋ ਮਰਜ਼ੀ ਕਈ ਜਗ੍ਹਾ ਗੱਲਾਂ, ਪਰ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਇੱਕ ਪਾਸੇ ਚੋਰੀ ਦੀ ਗੱਲ ਚੱਲਦੀ ਆ, ਦੂਜੇ ਪਾਸੇ CBI ਪੜਤਾਲ ਕਰਾਉਣ ਦੀ ਮੰਗ ਉੱਠਦੀ ਆ, ਤੀਜੇ ਪਾਸੇ ਜਿਹੜੇ ਦੋ ਟਰਸਟੀ ਅਸਤੀਫਾ ਦਿੰਦੇ ਆ ਉਹ ਮਨਜ਼ੂਰ ਹੋ ਜਾਂਦਾ। ਸੋ ਇਸ ਮਾਮਲੇ ਦੇ ਵਿੱਚ ਕਈ ਤਾਣੀਆਂ ਕੜੀਆਂ ਤੇ ਕਈ ਤਾਣੀਆਂ ਗੱਲਾਂ ਸਾਹਮਣੇ ਆਈਆਂ, ਪਰ ਆਸਥਾ ਦਾ ਸਤਿਕਾਰ ਚੋਰਾਂ ਦਾ ਨਹੀਂ ਜੀ।
0: ਟਾਣਾ ਸਾਹਿਬ, ਚੰਨੀ ਸਾਹਿਬ ਦੇ ਕੀ ਗੱਲਬਾਤ ਆ? ਕਿਤੇ ਬੜਾ ਪਹਿਲਾਂ ਮੀਟਿੰਗ ਮੂਟਿੰਗ ਕਾਫੀ ਹੋਈਆਂ ਸੀ ਉਹਨਾਂ ਦੇ ਘਰ ਦੇ ਵਿੱਚ ਵੀ, ਤੇ ਕੀ ਹਾਲਾਤ ਆ, ਕਿਵੇਂ ਆ ਹੁਣ?
2: ਬਿਲਕੁਲ ਜੀ, ਦੇਖੋ ਜਿਹੜੇ ਨਾ ਚਰਨਜੀਤ ਸਿੰਘ ਚੰਨੀ ਨੇ, ਉਹਨਾਂ ਨੇ ਕਹਿੰਦੇ ਵੀ ਮਨਜ਼ੂਰ ਕਰ ਲਿਆ ਕਿ ਅਸੀਂ ਭੁਪੇਸ਼ ਬਘੇਲ ਦੇ ਨਾਲ ਮੀਟਿੰਗ ਕਰਨੀ ਹੈ, ਤੇ ਮੀਟਿੰਗ ਬਾਈ ਜੀ ਕੱਲ ਨੂੰ ਹੋ ਜਾਣੀ ਹੈ ਜੀ। ਪਹਿਲਾਂ ਤਾਂ ਚੰਨੀ ਸਾਹਿਬ ਆ ਜਿਹੜੇ ਉਹ ਮਿਲਣਾ ਚਾਹੁੰਦੇ ਸੀਗੇ ਹਾਈਕਮਾਂਡ ਨੂੰ, ਇਹਨਾਂ ਦੇ ਵੱਲੋਂ ਇੱਛਾ ਸੀਗੀ ਜੀ ਕਿ ਜਾ ਕੇ ਉੱਥੇ ਮਿਲੀਏ, ਅਸੀਂ ਤੇ ਗੱਲਬਾਤ ਕਰ ਗਏ ਜੀ ਕਿ ਰਾਹੁਲ ਗਾਂਧੀ ਨਾਲ ਜਾਂ ਮਲਲਿਕਾਰਜੁਨ ਖੜਗੇ ਨਾਲ ਜਾਂ ਸੋਨੀਆ ਗਾਂਧੀ ਨਾਲ ਜਾਂ ਪ੍ਰਿਯੰਕਾ ਗਾਂਧੀ ਨਾਲ ਜਾਂ ਜਿਹੜੇ ਮੁੱਖ ਜਿਹੜੇ ਹੈਗੇ ਨੇ KC ਵੇਣੁਗੋਪਾਲ ਦੇ ਨਾਲ, ਪਰ ਉੱਧਰ ਗੱਲਬਾਤ ਬਣੀ ਨੀ ਤੇ ਹੁਣ ਇਹ ਭੁਪੇਸ਼ ਬਘੇਲ ਦੇ ਨਾਲ ਮੁਲਾਕਾਤ ਵਾਸਤੇ ਬਣ ਗਏ ਆ। ਕੱਲ ਨੂੰ ਦੁਪਹਿਰ ਦੇ ਵੇਲੇ ਰਾਣਾ ਗੁਰਜੀਤ ਸਿੰਘ ਦੀ ਚੰਡੀਗੜ੍ਹ ਵਾਲੀ ਕੋਠੀ ਦੇ ਵਿੱਚ ਭੁਪੇਸ਼ ਬਘੇਲ ਦੇ ਨਾਲ ਮੁਲਾਕਾਤ ਹੋਊਗੀ। ਉਹਦੇ ਵਿੱਚ 3 ਜਾਣੇ ਹੋਣਗੇ, ਚਰਨਜੀਤ ਚੰਨੀ ਹੋਣਗੇ, ਸੁਖਜਿੰਦਰ ਸਿੰਘ ਰੰਧਾਵਾ ਹੋਣਗੇ ਤੇ ਰਾਣਾ ਗੁਰਜੀਤ ਹੋਣਗੇ। ਇਹਨਾਂ 3 ਦੇ ਵੱਲੋਂ ਮੀਟਿੰਗ ਦਿੱਤੀ ਜਾਣੀ ਹੈ ਜੀ।
0: ਜੀ, ਸੋ ਅਗਲੀ ਖਬਰ ਆ ਜਿਹੜੀ ਉਹਦੇ ਵੱਲ ਅਸੀਂ ਝਾਤੀ ਪਾਵਾਂਗੇ। ਰਵਨੀਤ ਬਿੱਟੂ ਹੁਣੀ, ਉਹਨਾਂ ਨੇ ਇੱਕ ਬੰਬ ਧਮਾਕੇ ਵਾਲੀ ਕਹਿੰਦੇ ਜੀ ਵੀਡੀਓ ਸਾਂਝੀ ਕੀਤੀ ਹੈ।
2: ਬਿਲਕੁਲ ਜੀ, ਰਵਨੀਤ ਬਿੱਟੂ ਹੁਣੀ ਵਾਰ ਵਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਆ ਕਿ ਬੀਤੇ ਵੇਲੇ ਦੇ ਵਿੱਚ ਇਕੱਲੇ ਪੁਲਿਸ ਨੇ ਜਾਂ ਹੋਰਾਂ ਨੇ ਹੀ ਇਹ ਆਪਾਂ ਕਹਿ ਦਿੰਦੇ ਜੀ ਕਿ ਇਹਨਾਂ ਨੇ ਇੱਦਾਂ ਬੰਦੇ ਮਾਰੇ, ਉਹ ਬਿੱਟੂ ਹੋਰੀ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਵੀ ਭਾਈ ਬੰਦੇ ਤਾਂ ਇੱਧਰ ਸਾਡੇ ਕਹਿੰਦੇ ਵੀ ਅੱਤਵਾਦੀਆਂ ਨੇ ਬੜੇ ਮਾਰੇ, ਖੜਕੂਆਂ ਨੇ ਬੜੇ ਮਾਰੇ, ਉਹ ਇਸ ਤਰੀਕੇ ਦੇ ਨਾਲ ਗੱਲ ਕਹਿੰਦੇ ਆ। ਅੱਜ ਉਹਨਾਂ ਨੇ ਦੋ ਵੀਡੀਓ ਸਾਂਝੀਆਂ ਕੀਤੀਆਂ, ਇੱਕ ਦੇ ਵਿੱਚ ਪੁਰਾਣੇ ਵੇਲੇ ਦੇ ਵਿੱਚ UP ਦੇ ਵਿੱਚ ਬੰਬ ਕਾਂਡ ਹੋਇਆ ਸੀ ਉਹ ਕੀਤੀ, ਇੱਕ ਉਹਨਾਂ ਨੇ ਪੋਸਟ ਪਾਈ ਆ ਜਿਹਦੇ ਵਿੱਚ ਪ੍ਰਿੰਸੀਪਲ ਕਮਲੇਸ਼ ਰਾਣੀ ਜਿਹੜਾ ਉਹਦੀ ਮੌਤ ਹੋਈ ਆ। ਸੋ ਕਹਿੰਦੇ ਜੀ ਕਿ ਅੱਜ ਰਵਨੀਤ ਬਿੱਟੂ ਨੇ ਕਿਹਾ ਵੀ ਜੇ ਸਤਲੁਜ ਵਰਗੀਆਂ ਫਿਲਮਾਂ ਲੈ ਕੇ ਆਉਣੀਆਂ ਤੇ ਫਿਰ ਅਧੂਰਾ ਸੱਚ ਨਾ ਲੈ ਕੇ ਆਓ, ਫਿਰ ਪੂਰਾ ਸੱਚ ਲੈ ਕੇ ਆਓ। ਜਿਹਦੇ ਨਾਲ ਪਤਾ ਲੱਗਿਆ ਵੀ ਭਾਈ ਬਣਕੀ ਗਿਆ, ਪਤਾ ਲੱਗਿਆ ਵੀ ਭਾਈ ਇੱਥੇ ਗਲਤ ਕੰਮ ਆ ਜਿਹੜੇ ਉਹ ਸਾਰੀਆਂ ਧਿਰਾਂ ਨੇ ਕੀਤੇ ਹੈਗੇ ਆ, ਤੇ ਤੁਸੀਂ ਅੱਧਾ ਸੱਚ ਕਿਉਂ ਪੇਸ਼ ਕਰਦੇ ਹੋ ਜੀ?
0: ਟਾਣਾ ਸਾਹਿਬ ਕੋਈ ਸਮਾਂ ਹੁੰਦਾ ਸੀ ਉਦੋਂ ਦੇਖ ਲਓ ਬਹੁਤ ਸਾਰੇ ਗੀਤ ਵੀ ਆਏ ਆ, ਗੁਰਭਜਨ ਗਿੱਲ ਹੋਣਾ ਨੇ ਵੀ ਲਿਖੇ ਆ ਵੀ ਕੁੱਖਾਂ ਜਨਾ ਧੀਆਂ ਨੂੰ ਮਾਰੋ ਜਾਂ ਧੀਆਂ ਜਿਹੜੀਆਂ ਧੀਆਂ 'ਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ, ਹੋਰ ਵੀ ਸੋ ਬਹੁਤ ਸਾਰੇ ਅਨੇਕਾਂ ਗੀਤ, ਕਿਉਂਕਿ ਉਹ ਇੱਕ ਤਰਾਸਦੀ ਸੀ ਕਿ ਧੀਆਂ ਨੂੰ ਉਹ ਉਹਨਾਂ ਨੂੰ ਜਨਮ ਲੈਣ ਦਾ ਅਧਿਕਾਰ ਬਹੁਤਾ ਦਿੱਤਾ ਨਹੀਂ ਸੀ ਜਾਂਦਾ, ਬਹੁਤੇ ਲੋਕ ਡਰਦੇ ਸੀ ਇਸ ਕਰਕੇ। ਹੁਣ ਬਹੁਤ ਫਰਕ ਪੈ ਗਿਆ, ਹੁਣ ਬਹੁਤ ਫਰਕ ਪੈ ਗਿਆ ਦੇਸ਼ਾਂ ਵਿਦੇਸ਼ਾਂ 'ਚ ਵੀ ਉੱਥੇ ਵੀ। ਪਰ ਜੇ ਹੁਣ ਪੰਜਾਬ ਦੀ ਗੱਲਬਾਤ ਕਰਦੇ ਹਾਂ, ਪੰਜਾਬ ਦੀਆਂ ਕੁੜੀਆਂ ਦੀ ਹੁਣ ਪੜ੍ਹਨ ਤੇ ਪੜ੍ਹਾਉਣ ਦੇ ਵਿੱਚ ਝੰਡੀ ਆ ਕਹਿੰਦੇ ਅੱਜ ਕੱਲ੍ਹ।
2: ਬਿਲਕੁਲ ਜੀ, ਦੇਖੋ ਚੰਗੀ ਗੱਲ ਹੈ ਜੀ, ਪੰਜਾਬ ਦੀਆਂ ਕੁੜੀਆਂ ਜਿਹੜੀਆਂ ਉਹਨਾਂ ਦੀ ਪੜ੍ਹਾਈ ਦੇ ਵਿੱਚ ਤਾਂ ਵੈਸੇ ਹੀ ਝੰਡੀ ਹੁੰਦੀ ਹੈ ਜੀ। ਤੁਸੀਂ ਦੇਖੋ ਵੀ ਕਦੇ ਵੀ ਮੈਰਿਟ ਦਾ ਨਤੀਜਾ ਆਉਂਦਾ ਨਾ ਜੀ, ਮੈਰਿਟ ਦੀ ਗੱਲ ਹੁੰਦੀ ਆ, ਤੇ ਉਹਦਾ ਪਤਾ ਲੱਗਦਾ ਜੀ ਮੈਰਿਟ ਦੇ ਵਿੱਚ ਕੁੜੀਆਂ ਸਭ ਤੋਂ ਵੱਧ ਆ, ਮੁੰਡੇ ਦੂਜੇ ਨੰਬਰ ਦੇ ਉੱਤੇ, ਤੀਜੇ ਨੰਬਰ ਦੇ ਉੱਤੇ, ਇਸ ਤਰੀਕੇ ਦੇ ਵੇਰਵੇ ਸਾਹਮਣੇ ਹੁੰਦੇ ਆ। ਪਰ ਜਿਹੜੀ ਹੁਣ ਤਾਜ਼ਾ ਜਾਣਕਾਰੀ ਆਈ ਆ ਉਹ ਹੈ ਜੀ ਕਿ ਜਿਹੜੀ ਹਾਇਰ ਐਜੂਕੇਸ਼ਨ ਆ ਜਿਹਨੂੰ ਅਸੀਂ ਉਚੇਰੀ ਸਿੱਖਿਆ ਕਹਿੰਦੇ ਆ, ਉਹ ਵੀ ਕਹਿੰਦੇ ਜੀ ਕਿ ਕੁੜੀਆਂ ਪੰਜਾਬ ਦੀਆਂ ਸਭ ਤੋਂ ਮੂਹਰੇ ਆ। ਇਸ ਵੇਲੇ 9 ਲੱਖ ਤੇ ਕੁੱਝ ਹਜ਼ਾਰ ਪੰਜਾਬ ਦੇ ਮੁੰਡੇ ਕੁੜੀਆਂ ਉਚੇਰੀ ਸਿੱਖਿਆ ਹਾਸਲ ਕਰ ਰਹੇ ਆ। ਉਹਦੇ ਵਿੱਚੋਂ ਪਤਾ ਲੱਗਾ ਜੀ ਕਿ ਪੰਜਾਬ ਦੀਆਂ ਕੁੜੀਆਂ ਅੱਧੋਂ ਵੱਧ ਹੈਗੀਆਂ। ਸੋ ਮੰਨਿਆ ਜਾ ਰਿਹਾ ਜੀ ਕਿ ਪੰਜਾਬ ਦੀਆਂ ਕੁੜੀਆਂ ਦੀ ਸਿੱਖਿਆ ਦੇ ਮਾਮਲੇ ਦੇ ਵਿੱਚ ਸ਼ਮੂਲੀਅਤ ਵਧੀ ਹੈ, ਇਹ ਹਾਇਰ ਐਜੂਕੇਸ਼ਨ ਦੇ ਵਿੱਚ ਅੱਗੇ ਨਾਲੋਂ ਵੱਧ ਇੰਟਰਸਟਡ ਆ। ਸੋ ਕੁੜੀਆਂ ਪੜ੍ਹਨ ਲਿਖਣ ਦੇ ਵਿੱਚ ਵੱਧ ਯਕੀਨ ਕਰਦੀਆਂ, ਚੰਗੀ ਗੱਲ ਹੈ ਭਾਈ, ਧੀਆਂ ਧਿਆੜੀਆਂ ਦਾ ਪੜ੍ਹਨਾ ਚਾਹੀਦਾ ਜੀ।
0: ਬਿਲਕੁਲ ਜੀ, ਇਹਨਾਂ ਖਬਰਾਂ ਨੂੰ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਮੋਨਾ ਮਹਿੰਗੀ ਜੀ 416-509-1509 ਮੋਨਾ ਜੀ ਦਾ ਨੰਬਰ ਆ, ਤੁਸੀਂ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਨਾਲ ਦੀ ਨਾਲ ਹੀ ਗ੍ਰੈਂਡ ਫਰਨੀਚਰ ਵੱਲੋਂ ਵੀ ਅੱਜ ਦੀਆਂ ਖਬਰਾਂ ਨੇ ਜਿਹੜੀਆਂ ਸਪੋਂਸਰ ਕੀਤੀਆਂ ਜਾ ਰਹੀਆਂ ਨੇ। ਸੋ ਵੀਕਐਂਡ ਆ, ਵੀਕਐਂਡ 'ਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਇਓ ਗ੍ਰੈਂਡ ਫਰਨੀਚਰ। ਸੋ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਵੀ ਅੱਜ ਦੀਆਂ ਖਬਰਾਂ ਨੇ ਜਿਹੜੀਆਂ ਉਹ ਸਪੋਂਸਰ ਕੀਤੀਆਂ ਜਾ ਰਹੀਆਂ ਨੇ। ਜੇਕਰ ਤੁਸੀਂ ਕੋਈ ਵੱਡੀਆਂ ਦਾਲਾਂ ਦੀਆਂ ਪੈਕਿੰਗ ਲੈਣੀਆਂ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਟਿਫਨ ਦਾ ਕੰਮ ਕਰਦੇ ਹੋ ਉਹਦੇ ਲਈ ਕੰਟੇਨਰ ਚਾਹੀਦੇ ਆ, ਜਾਂ ਫਿਰ ਤੁਸੀਂ ਕੋਈ ਕੈਮੀਕਲ ਗੱਡੀਆਂ ਨੂੰ ਸਾਫ਼ ਕਰਨ ਦਾ ਕੰਮ ਕਰਦੇ ਹੋ,

0: ਸੁੱਖ ਜੀ ਸਾਡੇ ਨਾਲ ਆ। ਸੁੱਖ ਤੁਸੀਂ ਭਾਈ ਗੀਤ ਭੇਜਿਆ, ਗੀਤ ਬੜਾ ਕਮਾਲ ਆ।
1: ਕਹਾਵਤ
0: ਬਣੀ ਸੀ, ਉਹ ਕਹਿੰਦੇ ਮਿਰਜ਼ਾ ਮਰਨ ਲੱਗਾ ਇੰਨਾ ਔਖਾ ਨੀ ਹੋਇਆ ਜਿੰਨਾ ਗਾਉਣ ਵਾਲੇ ਨੂੰ ਗਾਉਣ ਲੱਗਿਆ ਹੁੰਦਾ, ਉਹਨਾਂ ਨੂੰ ਵਾਧਾ ਔਖਾ ਕਰ ਗਿਆ। ਕਿਉਂ ਜੀ?
2: ਬਿਲਕੁਲ ਬਿਲਕੁਲ ਵਾਪਰਿਆ।
0: ਤੇ ਹੋਰ ਸੁਣਾਓ ਕੀ ਹਾਲ ਚਾਲ ਹੈ ਫਿਰ? ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਦਾ ਕਿਵੇਂ ਆ?
2: ਬਿਲਕੁਲ ਬੋਪਰਾ ਸਾਹਿਬ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਬੋਪਰਾ ਸਾਹਿਬ। ਧੰਨਵਾਦ ਸਰ,
0: ਬਹੁਤ ਬਹੁਤ ਬਹੁਤ ਧੰਨਵਾਦ। ਇੱਕ ਚੀਜ਼ ਆ
1: ਜੀ,
0: ਜੇ ਦੇਖਿਓ ਵੀ ਸੋਹਣੀ ਮਹਿਵਾਲ
1: ਜੀ,
0: ਸੋਹਣੀ ਦਾ ਨਾਂ ਮੂਹਰੇ ਆ
1: ਜੀ,
0: ਹੀਰ ਰਾਂਝਾ
1: ਜੀ,
0: ਹੀਰ ਦਾ ਨਾਂ ਮੂਹਰੇ ਆ
1: ਜੀ, ਬਿਲਕੁਲ।
0: ਸੱਸੀ ਪੁੰਨੂ
1: ਜੀ,
0: ਸੱਸੀ ਦਾ ਨਾਂ ਮੂਹਰੇ ਆ
1: ਜੀ।
0: ਸ੍ਰੀ ਫਰਿਆਦ, ਸ੍ਰੀ ਦਾ ਨਾਂ ਮੂਹਰੇ ਆ
1: ਜੀ।
0: ਮਿਰਜ਼ਾ ਸਾਹਿਬਾਂ, ਕਿਹ 'ਚ ਮਿਰਜ਼ਾ ਦਾ ਨਾਂ ਮੂਹਰੇ ਆ
1: ਜੀ, ਬਿਲਕੁਲ।
0: ਕੋਈ ਖਾਸੀਅਤ?

0: ਅਸੀਂ ਤਾਂ ਮੈਂ ਕਹਿੰਦਾ ਲਿਸਨਰ ਨੂੰ ਪੁੱਛੋ ਜੀ, ਮੈਂ ਤਾਂ ਕਲੀਅਰ ਕਰ ਦੂੰ, ਹਨਾ ਇਹ ਚ ਕਰ ਦੂੰ ਕਲੀਅਰ ਜੀ।
1: ਹਾਂ ਇਹ ਚ ਕੱਲੇ ਦਾ ਹੀ ਬੰਦੇ ਦਾ ਮੂਰੇ ਬਾਕੀ ਸਾਰਿਆਂ ਚ ਤਕਰੀਬਨ ਉਹਨਾਂ ਦੇ ਮੂਰੇ ਨੇ
0: ਜੀ। ਬਿਲਕੁਲ, ਇਹ ਬੜਾ ਗੁੰਝਲਦਾਰ ਸਵਾਲ ਆ ਜੀ, ਜਿਹੜੇ ਬੰਦੇ ਨੇ ਲਿਟਰੇਚਰ ਪੜਿਆ ਹੋਊਗਾ ਉਹ ਇਹਦਾ ਆਨਸਰ ਪਟਕ ਦੇ ਦੇਣਗੇ।
1: ਅੱਛਾ ਵੀ ਕਾਹ ਤੋਂ
0: ਵੀ ਕਿਉਂ ਕਾਰਨ ਆ ਕੀ ਕਾਰਨ ਆ, ਤੇ ਜਿਹਨਾਂ ਨੇ ਸੁਣੀ ਅੱਜ ਹੋਊਗਾ ਉਹ ਸ਼ਾਇਦ ਉਲਝਣ ਤਾਣੀ ਜੀ ਪੈ ਜਾਣਗੇ।
1: ਇੱਕ ਰਾਂਝੇ ਨੂੰ ਚਾਕ ਕਿਉਂ ਕਹਿੰਦੇ ਸੀਗੇ? ਚਾਕਰੀ ਤੋਂ ਚਾਕ ਬਣ ਗਏ।

0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਸੁਲਤਾਨ ਜੀ ਸਾਡੇ ਨਾਲ ਆ ਚੁੱਕੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਤੋਂ। ਸੁਲਤਾਨ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
1: ਥੈਂਕ ਯੂ ਵੈਰੀ ਮੱਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦਾ ਮੈਸੇਜ ਇਸ ਲਈ ਰਾਜਵੀਰ ਅੱਜ ਡਿਸਕਸ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਵੀਕਐਂਡ ਜਿਹੜਾ ਇਹ ਬਲੈਕ ਫਰਾਈਡੇ ਇਨ ਜੁਲਾਈ ਲਾਂਚ ਕੀਤਾ ਜੀ ਕੰਪਨੀਆਂ ਨੇ। ਸੋ ਜੀ ਈ ਫਰਿਜਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ ਜਾਂ ਤੁਸੀਂ ਬੋਸ਼ ਜਰਮਨ ਬ੍ਰੈਂਡ ਹੈ, ਸੋਨੀ ਐਂਡ ਸੈਮਸੰਗ ਦਾ ਕੋਈ ਵੀ ਪ੍ਰੋਡਕਟ ਲੈਣਾ ਚਾਹੁੰਦੇ ਹੋ, ਬੋਕਸਿੰਗ ਵੀਕ ਇਨ ਜੁਲਾਈ ਇਹ ਪ੍ਰਾਈਸਿਸ ਲਾਂਚ ਕੀਤੀਆਂ ਗਈਆਂ। ਬੋਕਸਿੰਗ ਵੀਕ ਤੁਹਾਨੂੰ ਪਤਾ ਹੀ ਹੈ ਜੀ, ਲਾਸਟ ਈਅਰ ਲੋਐਸਟ ਪ੍ਰਾਈਸ ਆਫ ਦਾ ਈਅਰ ਹੁੰਦਾ ਤੇ ਲਾਸਟ ਈਅਰ ਕਿਸੇ ਨੇ ਵੀ ਕੋਈ ਵੀ ਪਰਚੇਸ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਕੀਤੀ ਹੈ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਜਿਹੜੀ ਪ੍ਰਾਈਸ ਤੁਹਾਡੇ ਕਿਸੇ ਯਾਰ ਮਿੱਤਰ ਨੇ, ਰਿਲੇਟਿਵ ਨੇ, ਕਿਸੇ ਦੋਸਤ ਨੇ ਜਾਂ ਫਰੈਂਡਸ ਜਾਂ ਫੈਮਿਲੀ ਫਰੈਂਡਸ ਨੇ ਲਾਸਟ ਈਅਰ ਬਲੈਕ ਫਰਾਈਡੇ ਤੇ ਪ੍ਰਾਈਸ ਲਈ ਹੈ, ਸੇਮ ਪ੍ਰਾਈਸ ਉਹਨਾਂ ਨੂੰ ਇਸ ਵੀਕਐਂਡ ਤੇ ਮਿਲੇਗੀ। ਪਰ ਐਡਵਾਂਟੇਜ ਇਹ ਹੋਏਗਾ ਕਿ 2026 ਦੇ ਨਵੇਂ ਮਾਡਲ ਮਿਲਣਗੇ ਸੇਮ ਪ੍ਰਾਈਸ 'ਚ ਜੀ।
0: ਸੋ ਜੇਕਰ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਤੇ ਹਜੇ ਤੱਕ ਗੇੜਾ ਨਹੀਂ ਮਾਰਿਆ, ਜਿੱਥੇ ਮਰਜ਼ੀ ਜਾਇਓ ਇੱਕ ਤਾਂ ਪ੍ਰਾਈਸ ਜਿਹੜੀ ਹੈਗੀ ਆ ਉਹ ਤੁਹਾਨੂੰ ਬਹੁਤ ਵਾਜਬ ਮਿਲ ਜਾਣੀ ਹੈ, ਸਰਵਿਸ ਬੜੀ ਕਮਾਲ ਮਿਲਣੀ ਹੈ ਤੇ ਡਿਲੀਵਰੀ ਡੈਫੀਨੇਟਲੀ, ਡਿਲੀਵਰੀ ਦੇ ਨਾਲ ਨਾਲ ਬਹੁਤ ਸਾਰੇ ਗਿਫਟ ਨੇ ਜਿਹੜੇ ਉਹ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਤੋਂ ਨਾਲ ਮਿਲ ਜਾਣੇ ਆ। ਨੰਬਰ ਇਹਨਾਂ ਦਾ ਨੋਟ ਕਰਕੇ ਰੱਖ ਲਓ, 905-400-50-2828 ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਦਾ ਨੰਬਰ ਆ ਜੀ ਸੁਲਤਾਨ ਜੀ।
1: ਔਰ ਜਿਹੜੇ ਕਸਟਮਰ ਲੈਣਾ ਚਾਹੁੰਦੇ ਜੀ ਸਾਡੇ ਕੋਲੋਂ ਇਸ ਟਾਈਮ ਬਿਲਟ ਇਨ ਕਿਚਨ, ਉਹਨਾਂ ਨੂੰ $5,000 ਤੋਂ ਵੱਧ ਦੀ ਸੇਵਿੰਗ ਹੋ ਜਾਣੀ ਹੈ ਜੀ, ਕਿਉਂਕਿ ਬਿਲਟ ਇਨ ਕੁੱਕ ਟੌਪ, ਬਿਲਟ ਇਨ ਵਾਲ ਓਵਨ
0: ਜੀ,
1: ਫਰਿੱਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਦਾ ਮਿਲਣਾ ਜੀ, ਮੋਰ ਦੈਨ $5,000 ਦਾ ਡਿਸਕਾਊਂਟ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਇਕੱਲੇ ਤੇ $800 ਡਿਸਕਾਊਂਟ ਆਇਆ ਜੀ, ਇਹ $2,600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, $1,799 ਦਾ ਅਲਟਰਾ ਲਾਰਜ ਕਪੈਸਿਟੀ ਤੇ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ AI ਟੈਕਨੋਲੋਜੀ ਦਾ ਲੇਟੈਸਟ ਮਾਡਲ ਹੈ, $1,799 ਚ ਲੈ ਕੇ $800 ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਤੇ ਜਿਹੜੇ ਕਸਟਮਰ 55-inch ਟੀਵੀ $800 ਵਾਲਾ ਲੈਣਾ ਚਾਹੁੰਦੇ ਉਹਨਾਂ ਨੂੰ ਬਲੈਕ ਫਰਾਈਡੇ ਇਨ ਜੁਲਾਈ $399 ਦਾ ਸਿਰਫ ਮਿਲੇਗਾ। 65-inch ਲੈਣਾ ਜੀ $1,000 ਵਾਲਾ $899 ਚ ਮਿਲੇਗਾ। 75-inch ਲੈਣਾ ਜੀ $1,200-1,300 ਵਾਲਾ $899 ਚ ਮਿਲੇਗਾ। 65-inch $699 ਦਾ ਸੋਰੀ, ਤੇ 75-inch $899 ਦਾ, ਔਰ 85-inch ਜਿਹੜਾ $2,300 ਵਾਲਾ $1,599 ਦਾ। ਔਰ ਕੋਈ ਵੀ ਪਰਚੇਸ ਕਰੋ, ਚਾਹੇ $1,599 ਦਾ ਟੀਵੀ ਲੈਣਾ ਤਦ ਵੀ 6 ਮਹੀਨੇ ਚ ਪੇ ਕਰਨਾ, ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਜੀ $1,099 ਚ ਤਦ ਵੀ 6 ਮਹੀਨੇ ਚ ਪੇ ਕਰਨਾ, ਬੰਡਲ ਪੈਕੇਜ ਚ ਤੁਸੀਂ ਫਰਿੱਜ ਸਟੋਵ ਡਿਸ਼ਵਾਸ਼ਰ ਜਾਂ ਬਿਲਟ ਇਨ ਕਿਚਨ ਲੈਣਾ $12,000 ਵਾਲਾ $6,900 ਚ ਤਦ ਵੀ 6 ਮਹੀਨੇ ਚ ਪੇ ਕਰਨਾ। ਤੇ ਜਿਨ੍ਹਾਂ ਨੇ ਸਿੰਗਲ ਪੀਸ ਫਰਿੱਜ ਦੇਖ ਰਹੇ ਆ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਤੁਸੀਂ ਗਰਾਹ ਚ ਰੱਖਣ ਲਈ $699 ਦਾ, ਸਿਰਫ $699 ਦਾ। ਇਹ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68-inch ਹਾਈਟ ਹੈ ਜੀ, ਸਿਰਫ $699 ਦਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਮਿਲ ਰਿਹਾ। ਬੋਵੇਡ ਐਂਡ ਚਿੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 905-450-2828, ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828, 905-450-2828
0: ਜੀ। ਬਹੁਤ ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ, ਥੈਂਕ ਯੂ,
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।

0: ਜੀ ਮਲ ਸਾਹਿਬ ਮਲ ਆ ਜਾਓ
1: ਜੀ ਸਰ
0: ਜੀ ਤੁਸੀਂ ਦੱਸ ਰਹੇ ਸੀ ਹੁਣ ਆਉਣ ਦੋ
1: ਮਿਰਜ਼ੇ ਨੂੰ ਵੀ ਆਪਣੇ ਭਰਾਵਾਂ ਤੋਂ ਮਰਵਾਤਾ ਸੀਗਾ
0: ਭਾਈਆਂ ਤੋਂ ਯਾਰ
1: ਭਾਈਆਂ ਤੋਂ ਯਾਰ ਮਰਾਤਾ ਆਮ ਤੌਰ ਤੇ ਕਿਹਾ ਜਾਂਦਾ ਹੈਗਾ ਵੀ ਤਾਂ ਕਰਕੇ ਜਿੰਨੀਆਂ ਵੀ ਹੋਰ ਹੋਈਆਂ ਨੇ ਚਾਹੇ ਹੀਰ ਆ ਚਾਹੇ ਸੱਸੀ ਪੰਨੂ ਉਹਦੇ ਵਿੱਚ ਆਪਾਂ ਲੇਡੀਜ਼ ਦਾ ਨਾਂ ਪਹਿਲਾਂ ਲੈਂਦੇ ਜਿਹੜੀਆਂ ਕੁੜੀਆਂ ਸੀ ਮਤਲਬ ਉਹਦੇ ਵਿੱਚ ਪ੍ਰੇਮਿਕਾ ਸੀਗੀਆਂ ਤੇ ਇਹਦੇ ਵਿੱਚ ਆਪਾਂ ਮਿਰਜ਼ਾ ਦਾ ਨਾਂ ਤਾਂ ਪਹਿਲਾਂ ਲੈਣੇ ਕਿਉਂਕਿ ਮਿਰਜ਼ਾ ਨੇ ਵਫਾਦਾਰੀ ਕੀਤੀ ਸੀ ਵਫਾਦਾਰੀ ਦੇ ਵਿੱਚ ਉਹ ਮਰ ਗਿਆ ਸੀਗਾ ਤੇ ਪਰ ਸਹਿਬਾ ਨੇ ਜਿਹੜੀ ਹੈਗੀ ਆ ਆਪਣੇ ਯਾਰ ਦੇ ਨਾਲ ਥੋੜ੍ਹੀ ਜਿਹੀ ਕੀਤੀ ਹੈਗੀ ਬੇਵਫਾਈ ਕੀਤੀ ਆ ਉਹਦੇ ਭਾਈਆਂ ਤੋਂ ਯਾਰ ਮਰਵਾਤਾ ਸੀਗਾ ਤਾਂ ਕਰਕੇ ਉਹਨੂੰ ਪਿੱਛੇ ਰੱਖਿਆ ਗਿਆ
0: ਇਸੇ ਕਰਕੇ ਜਿਹੜੇ ਹੈਗੇ ਆ ਜਿਵੇਂ ਹੀਰ ਰਾਂਝਾ ਸੀਗੇ ਸੱਸੀ ਪੰਨੂ ਸੀਗੇ ਉਹਨਾਂ ਚ ਉਹਨਾਂ ਨੂੰ ਤਾਂ ਮੂਹਰੇ ਰੱਖਿਆ ਸੀਗਾ
1: ਜੀ ਬਿਲਕੁਲ ਜੀ
0: ਤੇ ਇਧਰੋਂ ਇਹਨੇ ਵਫਾਦਾਰੀ ਕੀਤੀ
1: ਇਹਨੇ ਵਫਾਦਾਰੀ ਕੀਤੀ ਸੀ ਜੀ ਦੋਨਾਂ ਜਣਿਆਂ ਨੇ ਵਫਾਦਾਰੀ ਕੀਤੀ ਇਹਦੇ ਵਿੱਚ ਉਹਦੇ ਵਿੱਚ ਇੱਕ ਨੇ ਵਫਾਦਾਰੀ ਕੀਤੀ ਸੀਗੀ ਤਾਂ ਕਰਕੇ ਮਿਰਜ਼ੇ ਦਾ ਨਾਮ ਉਹਨਾਂ ਨੇ ਪਹਿਲਾਂ ਲਾਇਆ ਗਾ ਜਿਵੇਂ ਆਪਣੇ ਸੀਐਮ ਸਾਹਿਬ ਕਹਿੰਦੇ ਨੇ ਭੂਆ ਦਾ ਮੁੰਡਾ ਕਹਿੰਦੇ ਜੀ ਫੱਫੜ ਦਾ ਮੁੰਡਾ ਨਹੀਂ ਕਹਿੰਦੇ ਜੀ
0: ਪਰ ਗੀਤ ਵੀ ਇਹੀ ਸੀਗਾ
1: ਗੀਤ ਵੀ ਬਿਲਕੁਲ ਪਰ ਜੇ ਆਪਾਂ ਹੁਣ ਹੋਰ ਵੀ
0: ਆਪਣੇ ਭਰਾਵਾਂ ਦੀ ਹਨਾ
1: ਬਿਲਕੁਲ ਜੇ ਆਪਾਂ ਜਿੰਨਾ ਸਾਹਿਤ ਪੜ੍ਹੀ ਚੱਲਾਂਗੇ ਕਈਆਂ ਨੇ ਦੇਖੋ ਸਾਹਿਬਾਂ ਨੂੰ ਸਹੀ ਕਿਹਾ ਜੀ
0: ਆਹ ਲਓ ਗੀਤ ਲੈ ਲਓ
1: ਹਾਂ ਬਿਲਕੁਲ

0: ਹੋਣਾ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਤਾਂ ਮੇਰੇ ਬਾਈ ਸਾਹਮਣੇ ਬੈਠਾ ਲੋਕ
1: ਮਰਜ਼ੀ ਥੱਕਿਆ ਜਦੋਂ ਏਦਾਂ ਦੀ ਘਟਨਾ ਵਾਪਰੀ ਹੁੰਦੀ ਆ ਕੋਈ ਬੰਦਾ ਸੌਂਦਾ ਹੈਗਾ
0: ਹਾਂਜੀ ਨੂੰ ਪਤਾ ਪੈਣ ਵਾਲੀ
1: ਹਾਂਜੀ ਨੂੰ ਪਤਾ ਪੈਣ ਵਾਲੀ ਕਹਿੰਦੇ ਮਗਰ ਮੇਰੇ ਲੱਗੇ ਹੋਏ ਨੇ ਕਿੱਥੇ ਨੀਂਦ ਆਉਂਦੀ ਆ ਜੀ
0: ਵੀ ਫਿਰ ਤੁਹਾਡੇ ਪਤਾ ਉਹਨੂੰ ਗੋਲੀ ਦਿੱਤੀ ਨੀਂਦ ਆ ਜੀ ਨਹੀਂ ਤੁਸੀਂ ਕਿਹੜਾ ਕੀ ਚਾਹੁੰਦੇ
1: ਦੇਖੋ ਜੀ
0: ਇਹ ਚਾਰ ਪੰਜ ਗੋਲੀਆਂ ਖਵਾ ਦੀਆਂ ਹੋਣਗੀਆਂ
1: ਬਿੱਲ ਲਿਖੀ ਹੋਈ ਸੀ ਚਲੋ ਨਹੀਂ ਕਹਿ ਸਕਦਾ ਵੀ ਲਿਖੀ ਹੋਈ ਸੀਗੀ ਤੇ ਪਰ ਜੇ ਆਪਾਂ ਕਹਾਂਗੇ ਜਿਵੇਂ ਮਾਨ ਸਾਹਿਬ ਦਾ ਵੀ ਗਾਣਾ ਸੀਗਾ ਵੀ ਜਦੋਂ ਸਾਹਮਣੇ ਭਰਾ ਸੀਗੇ ਦੇਖੋ ਜੀ ਢਿੱਡੋ ਜੰਮੇ ਸੀ ਇੱਕੋ ਮਾਂ ਦੇ ਪਿੱਟੋ ਜੰਮੇ ਸੀਗੇ ਇੱਕੋ ਮਾਂ ਦੁੱਧ ਚੁੰਘਿਆ ਸੀਗਾ ਉਹਨਾਂ ਨੇ ਤੇ ਵੀ ਉਹਨਾਂ ਨੂੰ ਮਰਦੇ ਦੇਖਣਾ ਵੀ ਦੇਖੋ ਫਿਰ ਵੀ ਲੋਕਾਂ ਨੇ ਕਹਿਣਾ ਸੀਗੇ ਆਪਣੇ ਯਾਰ ਤੋਂ ਆਪਣੇ ਭਰਾ ਮਰਵਾਤੇ ਕਿਉਂਕਿ ਬਦਨਾਮ ਤਾਂ ਹੋਣੀ ਸੀ ਜੋ ਲਿਖੀ ਲਾ ਲਓ ਇਹੀ ਕਹਿ ਸਕਦੇ
0: ਹਾਂ ਹੋਰ ਗੀਤ ਲੈ ਲਓ ਜਿਵੇਂ ਤੁਸੀਂ ਕਿਹਾ ਵੀ ਉਹਨੂੰ ਨੀਂਦ ਕਿਵੇਂ ਆ ਗਈ
2: ਮਿਰਜ਼ਾ ਪੰਜਾਬੀ ਸ਼ੇਰ ਸੀ ਸੂਰਮਾ ਸੀ ਬਹਾਦਰ ਸੀ ਮੰਨਦੇ ਹਾਂ ਆਪਾਂ ਪਰ ਪਤੰਦਰ ਹੰਕਾਰੀ ਬਹੁਤ ਸੀ ਜ਼ਿਆਦਾ ਜਿਹੜਾ ਬੰਦਾ ਇਹ ਕਹਿੰਦਾ ਹੋਵੇ ਕਿ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਜੱਟ ਤੋਂ ਡਰੇ ਖੁਦਾ ਜਿਹੜਾ ਖੁਦਾ ਨਾਲ ਸਿੱਧਾ ਹੀ ਪੰਗਾ ਲਵੇ ਉਹਦਾ ਪਟਾਕਾ ਤਾਂ ਪੀਣਾ ਹੀ ਪੈਣਾ ਹੁੰਦਾ ਫਿਰ ਸੋ ਗੀਤ ਪੇਸ਼ ਕਰਨ ਲੱਗਾ ਧਿਆਨ ਦੇਣਾ

0: ਇੱਕ ਹੋਰ ਗੀਤ ਵੀ ਹੈਗਾ
1: ਬਿਲਕੁਲ,
0: ਉਹ ਮਿਰਜ਼ਾ ਹੀ ਸੌਂਗਿਆ ਸੀ
1: ਓਕੇ,
0: ਨੀਂਦ ਡਰਾਈਵਰ ਨੂੰ ਨਾ ਆਵੇ, ਨਾਗਪਾਲ ਸਾਹਿਬ ਸਾਡੇ ਨਾਲ ਆ ਚੁੱਕਿਆ, ਇਹਨਾਂ ਤੋਂ ਥੋੜੀ ਜਿਹੀ ਇਨਫੋਰਮੇਸ਼ਨ ਲੈ ਲਈਏ। ਨਾਗਪਾਲ ਸਾਹਿਬ ਜੀ ਆਇਆਂ ਨੂੰ ਵੈਲਕਮ ਸਰ,
2: ਸਤਿ
0: ਸ਼੍ਰੀ ਅਕਾਲ ਜੀ, ਕਿਉਂਕਿ ਦਿਨ ਗਿਣਤੀ ਦੇ ਰਹਿ ਗਏ ਆ ਜੀ,
1: ਗਿਣਤੀ
0: ਦੇ ਦਿਨਾਂ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਫੈਮਿਲੀਜ਼ ਨੇ ਉਹ ਇਸ ਗ੍ਰਾਂਟ ਤੋਂ ਵਾਂਝੀਆਂ ਹੋ ਜਾਣੀਆਂ ਨੇ। ਇਹ ਮੇਨ ਵੱਡੀ ਗੱਲ ਆ ਕਿ 70,000 ਤੋਂ ਇਨਕਮ 2024 ਦੀ ਜੇਕਰ ਤੁਹਾਡੀ ਘੱਟ ਸੀ, ਤੁਸੀਂ ਚਾਹੇ ਸੈਲਫ ਇੰਪਲੋਇਡ ਹੋ, ਕੋਈ ਵੀ ਕੰਮ ਕਰਦੇ ਹੋ, ਕਰੀ ਚੱਲੋ ਕਹਿੰਦੇ, ਅਤੇ ਜੇ ਤੁਸੀਂ ਪੈਨਸ਼ਨ ਵੀ ਲੈਂਦੇ ਹੋ ਤਾਂ ਵੀ ਕੋਈ ਗੱਲ ਨਹੀਂ ਹੈ, ਪੈਨਸ਼ਨ ਵਾਲੇ ਵੀ ਤੁਸੀਂ ਰਿਟਾਇਰਡ ਵੀ ਹੋ ਉਹ ਵੀ ਐਲੀਜੀਬਲ ਹੈਗੇ ਆ। ਗ੍ਰਾਂਟ ਤੁਹਾਨੂੰ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਣੀ ਇਹਨਾਂ ਵੱਲੋਂ
1: ਨਹੀਂ,
0: ਇਹਨਾਂ ਨੇ ਆਪਣੀ ਫੀਸ $200 ਜਾਂ $500 ਤੁਹਾਡੇ ਅਕਾਊਂਟ 'ਚ ਤੁਹਾਡੀ ਗ੍ਰਾਂਟ ਆਉਣ ਤੋਂ ਬਾਅਦ ਲੈਣੀ ਆ, ਪਹਿਲਾਂ ਨਹੀਂ ਲੈਣੀ। ਕੋਈ ਹਿਡਨ ਕੋਸਟ ਨਹੀਂ, ਕੋਈ ਪੇਪਰ ਵਰਕ ਦੀ ਫੀਸ ਨਹੀਂ, ਕੋਈ ਹੋਰ ਅਲੱਗ ਇਹਨਾਂ ਦੇ ਕੋਈ ਖਰਚੇ ਨਹੀਂ
1: ਜੀ, ਬਿਲਕੁਲ
0: ਕੋਈ। ਇਹਨਾਂ ਨੇ ਤੁਹਾਨੂੰ ਡਾਇਰੈਕਟ ਹੀ ਕਹਿ ਦੇਣਾ ਕਿ ਤੁਹਾਡੇ ਕੋਲ ਪੈਸੇ ਆ ਗਏ ਜੀ, ਤੁਹਾਡੇ ਕੋਲ 20,000 ਆਵੇ, ਤੁਹਾਡੇ ਕੋਲ 40 ਆਵੇ, ਤੁਹਾਡੇ ਕੋਲ 70 ਆਵੇ, ਜਿੰਨਾ ਮਰਜ਼ੀ, ਇਹਨਾਂ ਨੂੰ ਤੁਸੀਂ 200 ਜਾਂ 500 ਹੀ ਦੇਣਾ, ਉਹ ਵੀ ਆਉਣ ਤੋਂ ਬਾਅਦ। ਪਰ ਨੰਬਰ ਇਹਨਾਂ ਦਾ ਨੋਟ ਕਰਕੇ ਰੱਖ ਲਓ, 437-264-3175, ਅਤੇ ਜਿਹੜੇ ਉਹ ਪੈਸੇ ਆਉਣੇ ਆ ਗ੍ਰਾਂਟ ਦੇ ਤੁਸੀਂ ਵਾਪਸ ਵੀ ਨਹੀਂ ਕਰਨੇ। ਨਾਗਪਾਲ ਇੱਦਾਂ ਹੀ ਹੈ ਜੀ,
2: ਬਿਲਕੁਲ ਜੀ ਇੱਦਾਂ ਹੀ ਹੈ ਜੀ। ਐਂਡ ਦੈਨ ਕੱਲ ਲਾਈਕ 8 ਮੰਥੋਂ ਕੀ ਫੰਡਿੰਗ ਗਿਰੀ ਹੈ, ਅਭੀ ਹਮ ਹਮਾਰੇ ਆਫਿਸ ਸੇ ਕਾਲ ਜਾ ਰਹਾ ਹੈ ਉਨਕੋ ਹਮਾਰੀ ਛੋਟੀ ਸੀ ਫੀਸ ਮੰਗਨੇ ਕੇ ਲੀਏ। ਸੋ ਦੇਰ ਇਜ਼ ਨੋ ਕੈਚ ਲਿਮਿਟ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ। 30,000-100,000 ਕੀ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ। ਆਜ ਗਵਰਨਮੈਂਟ ਕੀ ਪਾਲਿਸੀ ਫੇਵਰੇਬਲ ਹੈ, ਆਜ ਹੀ ਅਪਲਾਈ ਕਰੇ, ਪੀਛੇ ਨਾ ਰਹੇ, ਆਪਣਾ ਨੁਕਸਾਨ ਨਾ ਕਰਾਏ। 30,000-100,000 ਕਾ ਜਿਸਕਾ ਹਾਫ ਪੋਰਸ਼ਨ ਗ੍ਰਾਂਟਸ ਹੈ ਆਜ ਕੀ ਡੇਟ ਮੇ, ਕਿਉਂਕਿ ਆਪਕੇ ਸਾਰੇ ਜਾਣਕਾਰ ਅਪਲਾਈ ਕਰ ਚੁੱਕੇ, ਉਹ ਆਪਕੋ ਬਤਾ ਨਹੀਂ ਰਹੇ, ਛੁਪਾਤੇ ਲੋਕ ਅੱਛੀ ਚੀਜ਼ੋਂ ਕੋ। ਤੋ ਕਾਲ ਕਰੇ 437-264-3175, 437-264-3175, 437-264-3175।
0: 437-264-3175 ਤੇ ਤੁਸੀਂ ਕਾਲ ਕਰ ਲਿਓ, 437-264-3175 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ 437-264-3175 ਤੇ, ਕਿਉਂਕਿ ਅਗਸਤ ਤੋਂ ਬਾਅਦ ਜਿਹੜੇ ਤੁਹਾਡੀ ਅਨਰੋਲਮੈਂਟ ਹੋਣੀ ਉਹ 'ਚ ਗ੍ਰਾਂਟ ਤੁਹਾਨੂੰ ਨਹੀਂ ਮਿਲਣੀ,
1: ਨਹੀਂ ਮਿਲਣੀ।
0: ਸੋ 437-264-3175, ਬਹੁਤ ਧੰਨਵਾਦ ਸਰ, ਥੈਂਕ ਯੂ।

0: ਟਿੱਡੀਆਂ ਨੂੰ ਜ਼ੁਕਾਮ ਕਿਵੇਂ ਹੁੰਦਾ ਜੀ?
1: ਇਹ ਨਹੀਂ ਕਹਿ ਸਕਦੇ,
0: ਆਮ ਹੀ ਆਪਾਂ ਕਹਿੰਦੇ ਹਾਂ ਜੇ ਬੰਦੇ ਨੇ ਕੋਈ ਗੱਲ ਵੀ ਕਹਿਣੀ ਹੋਵੇ
1: ਜੀ,
0: ਹੁਣ ਤਾਂ ਟਿੱਡੀਆਂ ਨੂੰ ਵੀ ਜ਼ੁਕਾਮ ਹੋਇਆ ਪਿਆ, ਛੱਜ ਤਾਂ ਬੋਲੇ ਛਾਨਣੀ ਵੀ ਬੋਲੇ
1: ਜੀ, ਬਿਲਕੁਲ
0: ਨਹੀਂ ਮਤਲਬ ਛਾਨਣੀ ਬੋਲ ਨਹੀਂ ਸਕਦੀ,
1: ਇਹ ਬੋਲਦੀ ਨਹੀਂ ਹੋਣੀ ਤਾਂ ਹੀ ਕਹਿੰਦੇ ਜੀ, ਟਿੱਡੀਆਂ ਨੂੰ ਕਦੇ ਜ਼ੁਕਾਮ ਨਹੀਂ ਹੁੰਦਾ ਮਿਲਾ ਦਾ, ਫਿਰ ਆਪਣੇ ਕੋਲ ਚੈਟ ਜੀਪੀ ਵੀ ਹੈਗੇ,
0: ਹਾਂ ਵੀ ਜੇ ਟਿੱਡੀਆਂ ਨੂੰ ਜ਼ੁਕਾਮ ਹੋ ਗਿਆ ਉਹਨੂੰ ਐਡਬਲ ਕਿਉਂ ਨਹੀਂ ਦਿੰਦੇ? ਨਾਲੇ ਟਿੱਡੀ ਤਾਂ ਛੋਟੀ ਹੈ, ਜ਼ੁਕਾਮ ਹੋ ਗਿਆ ਉਹਨੂੰ ਹਾਰਟ ਦੀ ਪ੍ਰੋਬਲਮ ਆ ਸਕਦੀ ਹੈ,
1: ਬਿਲਕੁਲ
0: ਮੈਨੂੰ ਤਾਂ ਲੱਗਦਾ ਟਿੱਡੀ ਦੀ ਕ੍ਰਿਟੀਕਲ ਇਲਨੈਸ ਵੀ ਨਹੀਂ ਕਰਾਈ, ਹੁਣ ਮੋਨਾ ਜੀ ਨੂੰ ਪੁੱਛ ਲੈਂਦੇ ਹਾਂ, ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬਿਲਕੁਲ 416-500-15-09 ਇਹ ਨੋਟ ਕਰਕੇ ਰੱਖੋ ਜੀ ਮੋਨਾ ਜੀ।
2: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਇਹ ਆਪਾਂ ਲਾਈਟ ਮੋਡ ਤੇ ਜ਼ਰੂਰ ਗੱਲ ਕਰਦੇ ਹੈਗੇ ਆ, ਬਟ ਡੈਫੀਨੇਟਲੀ ਇਹ ਚੀਜ਼ ਜ਼ਰੂਰ ਹੈਗੀ ਆ, ਬਹੁਤ ਛੋਟੀ ਏਜਸ ਦੇ ਵਿੱਚ ਜਦੋਂ ਇੱਦਾਂ ਦੇ ਕੰਸਰਨਸ ਆ ਜਾਂਦੇ ਨੇ, ਕੋਈ ਹਾਰਟ ਦਾ ਇਸ਼ੂ ਹੈਗਾ, ਕੈਂਸਰ ਦੀ ਪ੍ਰੋਬਲਮਸ ਹੈਗੀਆਂ, ਟਿਊਮਰ ਦੀ ਪ੍ਰੋਬਲਮਸ ਹੈਗੀਆਂ, ਡੈਫੀਨੇਟਲੀ ਉਸ ਟਾਈਮ ਤੇ ਇੱਕ ਬਹੁਤ ਹੀ ਵੱਡਾ ਇੱਕ ਫਾਈਨੈਂਸ਼ੀਅਲ ਬਰਡਨ ਪਰਸਨ ਨੂੰ ਫੀਲ ਹੁੰਦਾ ਜੇ ਸਾਡੇ ਕੋਲ ਪ੍ਰੋਪਰ ਪਲੈਨਿੰਗ ਨਾ ਹੋਵੇ। ਸੋ ਇਸੇ ਕਰਕੇ ਹਮੇਸ਼ਾ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ, ਉਸ ਟਾਈਮ ਤੇ ਹਮੇਸ਼ਾ ਇੱਕੋ ਹੀ ਚੀਜ਼ ਮੈਂ ਜ਼ਰੂਰ ਕਹਿੰਦੀ ਹਾਂ ਕਿ ਨੋ ਮੈਟਰ ਤੁਹਾਡੇ ਕੋਲ ਚਾਹੇ ਮਨੀ ਬੈਕ ਪਾਲਿਸੀ ਹੈ, ਚਾਹੇ ਟਰਮ ਇੰਸ਼ੋਰੈਂਸ ਹੈ, ਪ੍ਰੋਟੈਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਰੀਸੈਂਟਲੀ ਜਿੱਦਾਂ ਕਿ ਅੱਜ ਵੀ ਮੈਂ ਦੇਖ ਰਹੀ ਸੀਗੀ ਕਿ ਮੈਂ ਕੁਈਨ ਐਂਡ ਕੰਟਰੀ ਸਾਈਡ ਤੇ 2-3-4 ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆ, ਅਨਫੋਰਚੁਨੇਟਲੀ ਇੱਕ ਬਹੁਤ ਹੀ ਯੰਗ ਮੁੰਡੇ ਦੀ ਡੈਥ ਹੋਈ ਹੈਗੀ ਹੈ। ਸੋ ਉਸ ਟਾਈਮ ਤੇ ਬਹੁਤ ਦੁੱਖ ਲੱਗਦਾ ਕਿ ਗੋ ਫੰਡ ਮੀ ਤੇ ਜਾਣਾ ਪੈ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਅਵੋਇਡ ਕਰ ਸਕਦੇ ਹਾਂ। ਵੈਸੇ ਪਹਿਲਾਂ ਤਾਂ ਪਰਮਾਤਮਾ ਦੇ ਅੱਗੇ ਇਹੀ ਹੱਥ ਜੋੜਦੇ ਹਾਂ ਕਿ ਕਿਸੇ ਨੂੰ ਏਦਾਂ ਦੀ ਸਿਚੁਏਸ਼ਨ ਚੋਂ ਨਾ ਨਿਕਲਣਾ ਪਵੇ, ਏਦਾਂ ਦਾ ਕੋਈ ਵੀ ਮਿਸਹੈਪ ਨਾ ਹੋਵੇ, ਪਰ ਜੇ ਏਦਾਂ ਦੀ ਕੰਡੀਸ਼ਨ ਆਉਂਦੀ ਹੈ ਤਾਂ ਪ੍ਰੋਪਰ ਕਵਰੇਜ ਜ਼ਰੂਰ ਹੋਵੇ। ਸੋ ਇਸੇ ਕਰਕੇ ਆਪਾਂ, ਮੈਨੂੰ ਲੱਗਦਾ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ ਕਿ ਜਿੰਨੇ ਵੀ ਖਾਸ ਕਰ ਯੰਗਸਟਰਸ ਹੈਗੇ ਆ, ਛੋਟੀ ਏਜ ਦੇ ਵਿੱਚ ਹੈਗੇ ਆ, ਉਹਨਾਂ ਦੇ ਲਈ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ ਕਿ ਅਸੀਂ ਐਟਲੀਸਟ ਜੇ ਅਸੀਂ ਮਨੀ ਬੈਕ ਪਾਲਿਸੀ ਨੂੰ ਅਫੋਰਡ ਨਹੀਂ ਕਰ ਸਕਦੇ ਤਾਂ ਜਸਟ ਟਰਮ ਇੰਸ਼ੋਰੈਂਸ ਕਰਵਾ ਕੇ ਆਪਣੀ ਪ੍ਰੋਟੈਕਸ਼ਨ ਨੂੰ ਲੋਕ ਇਨ ਜ਼ਰੂਰ ਕਰੀਏ। ਦੂਜੀ ਚੀਜ਼, ਉਹਦੇ ਨਾਲ ਸਾਡੀ ਇੰਸ਼ੋਰੇਬਿਲਟੀ ਲੋਕ ਇਨ ਹੋ ਜਾਂਦੀ ਹੈ। ਇੰਸ਼ੋਰੇਬਿਲਟੀ ਲੋਕ ਇਨ ਹੋਣ ਦਾ ਫਾਇਦਾ ਇਹ ਹੈਗਾ ਕਿ ਲੇਟਰ ਸਟੇਜਸ ਤੇ ਕਦੇ ਵੀ ਸਾਡੀ ਹਾਲਤ ਦੇ ਵਿੱਚ ਕੋਈ ਵੀ ਚੇਂਜਿਸ ਆਉਂਦੀਆਂ ਨੇ ਤਾਂ ਉਸ ਪਾਲਿਸੀ ਨੂੰ ਕਦੇ ਵੀ ਅਸੀਂ ਮਨੀ ਬੈਕ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਕੋਈ ਮੈਡੀਕਲ ਕੁਐਸਚਨ ਨਹੀਂ ਪੁੱਛਿਆ ਜਾਣਾ। ਐਂਡ ਇਸ ਟਾਈਮ ਤੇ ਜੇ ਕੋਈ ਵੀ ਪਰਸਨ ਕੋਈ 20s, 25 ਦੇ ਵਿੱਚ, 30s ਦੇ ਵਿੱਚ ਹੈਗੇ ਆ, 5 ਲੱਖ ਦੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਆ, 50,000 ਦੀ ਕ੍ਰਿਟੀਕਲ ਇਲਨੈਸ, ਮਤਲਬ ਇਹ ਹੈ ਕਿ ਜੇ ਰੱਬ ਨਾ ਕਰੇ ਕੋਈ ਐਕਸੀਡੈਂਟਲ ਜਾਂ ਨੈਚੁਰਲ ਡੈਥ ਹੁੰਦੀ ਹੈ ਤਾਂ 500,000 ਦੀ ਕਵਰੇਜ ਹੈਗੀ ਹੈ ਉਹਨਾਂ ਦੇ ਕੋਲ। ਜੇ ਖੁਦ ਨੂੰ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ 25 diseases ਦੇ ਵਿੱਚੋਂ ਤਾਂ 50,000 ਮਿਲ ਜਾਣਾ ਹੈਗਾ। ਐਂਡ ਦੋਨਾਂ ਦੀ ਕੋਸਟ ਆਪਾਂ ਨੂੰ ਜਸਟ $35 ਆਉਂਦੀ ਹੈ। ਔਰ ਮੈਨੂੰ ਲੱਗਦਾ ਕਿ $1.25 ਮੈਨੂੰ ਲੱਗਦਾ ਪਰ ਡੇ ਦੀ ਜੇ ਕੋਸਟ ਹੈਗੀ ਹੈ ਤਾਂ ਉਸ ਚੀਜ਼ ਨੂੰ ਹਰੇਕ ਪਰਸਨ ਅਫੋਰਡ ਕਰ ਸਕਦਾ। ਨੋ ਮੈਟਰ ਕੋਈ ਚਾਹੇ PR ਸਿਟੀਜ਼ਨ ਦੀ ਗੱਲ ਕਰੀਏ, ਚਾਹੇ ਕੋਈ ਰਿਫਿਊਜੀ ਸਟੇਟਸ ਤੇ, ਵਰਕ ਪਰਮਿਟ ਤੇ, ਸਟੂਡੈਂਟ ਵੀਜ਼ਾ ਤੇ, ਹਰੇਕ ਪਰਸਨ ਉਸਨੂੰ ਅਫੋਰਡ ਕਰ ਸਕਦਾ। ਜ਼ਰੂਰ ਇਸ ਚੀਜ਼ ਵੱਲ ਅਸੀਂ ਧਿਆਨ ਦਈਏ। ਈਵਨ ਕਿ ਜੋ ਯੰਗ ਘਰ ਵਿੱਚ ਬੱਚੇ ਹੈਗੇ ਆ, ਜਿਵੇਂ ਕਹਿ ਲਓ 18-20-25 ਏਜ ਗਰੁੱਪ ਦੇ ਵਿੱਚ ਹੈ, ਹਜੇ ਮਨੀ ਬੈਕ ਪਲਾਨ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਤਾਂ ਟਰਮ ਇੰਸ਼ੋਰੈਂਸ ਦੇ ਵਿੱਚ 5 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਟਰਮ ਮਿਲਦੀ ਹੈਗੀ ਹੈ, ਜਿਹੜੀ ਕਿ 50 ਈਅਰਸ ਤੱਕ, ਨੈਕਸਟ 50 ਈਅਰਸ ਤੱਕ ਤੁਹਾਡਾ ਪ੍ਰੀਮੀਅਮ ਵੀ ਕਵਰੇਜ ਵੀ ਲੋਕ ਇਨ ਕਰ ਸਕਦੇ ਨੇ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਜੀ 416-509-1509।
0: ਸੋ 416-509-1509 ਤੇ ਗੱਲਬਾਤ ਕੀਤੀ ਜਾ ਸਕਦੀ ਆ ਮੋਨਾ ਮੈਂਗੀ ਜੀ ਨਾਲ।

0: ਚੌਕਾਂ ਵਿੱਚ ਜ਼ਬਾਨ ਤੇ ਲੇਟ ਹੋ ਗਈ ਤਾਂ ਕਰਕੇ ਬੈਲੀ ਉੱਠ ਖੜੇ
1: ਜੀ ਬਿਲਕੁਲ
0: ਤੂੰ ਬੈਲੀ ਤਾਂ ਬਣੇ ਤਾਂ ਹੀ ਤਾਂ ਅੰਦਰ ਕੇ ਆਵੇਗਾ
1: ਉਹ ਕਹਿੰਦਾ ਫਿਰ ਮੈਥੋਂ ਬੜਾ ਬੈਲੀ ਹੈ ਨੀ ਨਾ ਕੋਈ
0: ਅੱਛਾ ਵੀ ਤਾਂ
1: ਕਰਕੇ ਮੈਂ ਬਾਹਰ ਰਹਿੰਦਾ ਸੀ ਉਦੋਂ ਸਾਰੇ ਅੰਦਰ ਬੜੇ ਰਹਿੰਦੇ ਸੀ ਵੀ ਮੈਂ ਅੰਦਰ ਚਲਾ ਗਿਆ ਤਾਂ ਕਰਕੇ ਫਿਰ
0: ਜਮਾਨਤ ਲੇਟ ਹੋ ਗਈ
1: ਹਾਂ ਜਮਾਨਤ ਲੇਟ ਹੋ ਗਈ
0: ਤੇ ਜੇ ਆ ਗੱਲ ਉਹਨਾਂ ਨੇ ਸੁਣ ਲਈ ਤੇਰੀ ਜਮਾਨਤ ਹੋਣੀ ਨੀ ਹੈ ਉਸ ਹਿਸਾਬ ਨਾਲ ਫਿਰ
1: ਬਿਲਕੁਲ ਜੀ ਜਿੱਥੇ ਹੋ ਸਕਦਾ
0: ਹਾਂ ਕੋਈ ਮਾਰਦਾ ਫੋਕੇ ਫੈਂਟਰ ਕੋਈ ਮਾਰੇ ਲਲਕਾਰੇ ਨੀ ਤੇਰਾ ਬੈਲੀ ਯਾਰ ਤਾਂ ਦਿਨੇ ਦਿਖਾ ਦੂ ਤਾਰੇ ਇਹੋ ਜਿਹੇ ਗੀਤ ਵੀ ਆਏ ਹੋਏ ਆ
1: ਬਿਲਕੁਲ ਜੀ
0: ਸੋ ਲਓ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਦੱਸ ਦਈਏ ਕਿ ਭਾਜੀ ਪ੍ਰੋਗਰਾਮ ਦਾ ਇਹ ਹਿੱਸਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵਾਲਿਆਂ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ 416-7-48-2116 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-7-48-2116 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਗ੍ਰੈਂਡ ਫਰਨੀਚਰ 'ਤੇ ਤੁਸੀਂ ਜ਼ਰੂਰ ਪਹੁੰਚਣਾ ਜੇਕਰ ਫਰਨੀਚਰ ਹਜੇ ਤੱਕ ਨਹੀਂ ਲਿਆ ਤਾਂ ਇੱਕ ਵਾਰ ਗ੍ਰੈਂਡ ਫਰਨੀਚਰ 'ਤੇ ਲਿਆ ਵੀ ਹੋਇਆ ਵੈਸੇ ਹੀ ਗੇੜਾ ਲਾਉਣ ਚਲੇ ਜਾਇਓ ਦੋ ਲੋਕੇਸ਼ਨਾਂ ਤੋਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਅਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਗ੍ਰੈਂਡ ਫਰਨੀਚਰ 'ਤੇ ਜੇ ਤੁਸੀਂ ਜਾਓਗੇ ਕਿ ਯਾਰ ਫਰਕ ਹੈ ਪ੍ਰਾਈਸ ਦਾ ਵੀ ਅਤੇ ਵੈਸੇ ਵੀ ਅਤੇ ਜੇਕਰ ਤੁਸੀਂ ਹਜੇ ਤੱਕ ਵੀ ਸਵੀਟ ਮਹਿਲ 'ਤੇ ਗੇੜਾ ਮਾਰਨੀ ਹੈ ਬਾਈ ਇੱਕ ਵਾਰ ਜ਼ਰੂਰ ਜਾ ਕੇ
1: ਬਿਲਕੁਲ
0: ਸਵੀਟ ਮਹਿਲ 'ਤੇ ਤੁਹਾਨੂੰ ਐਨ ਸਰੋਂ ਦਾ ਸਾਗ ਮੱਕੀ ਦੀ ਰੋਟੀ ਲੱਸੀ ਦਾ ਗਲਾਸ ਸਪੈਸ਼ਲ ਸਪੈਸ਼ਲ ਸਪੈਸ਼ਲ ਮਿਲਦਾ ਹੁੰਦਾ ਅਤੇ ਸਾਡੇ ਨਾਲ ਰਾਜਨ ਜੀ ਵੀ ਆ ਚੁੱਕਿਆ ਰਾਜਨ ਜੀ ਦਾ ਛੋਟਾ ਜਿਹਾ ਸੁਨੇਹਾ ਲੈ ਲਈਏ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਰਾਜਨ ਜੀ ਜੀ ਆਇਆਂ ਨੂੰ
2: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਅਤੇ ਤੁਹਾਨੂੰ ਵੀ ਰਾਜਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
2: ਸੋ ਅੱਜ ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਕੱਲ੍ਹ ਨੂੰ ਅਵੇਲੇਬਲ ਨੇ ਤੁਸੀਂ ਕੱਲ੍ਹ ਨੂੰ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ ਅਤੇ ਰਾਜਵੀਰ ਜੀ ਐਡਵਾਂਸ ਟੈਕਨੋਲੋਜੀ ਦੀਆਂ ਅਸੀਂ ਇੱਥੇ ਮਸ਼ੀਨਾਂ ਰੱਖੀਆਂ ਹੋਈਆਂ ਨੇ ਜਿਹਦੇ ਨਾਲ ਓ ਸੀ ਟੀ ਟੋਪੋਗ੍ਰਾਫੀ ਰੈਟਨੋਗ੍ਰਾਫੀ ਏ ਆਰ ਐਨ ਸੀ ਟੀ ਸਲੈਕਟ ਲੈਂਪ ਵਿਜ਼ੂਅਲ ਫੀਲਡ ਇਹ ਸੱਤ ਮਸ਼ੀਨਾਂ ਦੇ ਨਾਲ ਅੱਖ ਦਾ ਹਰ ਇੱਕ ਕੋਰਨਾ ਚੈੱਕ ਹੁੰਦਾ ਜੀ ਅਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਡਾਕਟਰ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ ਸਮਝਾਉਂਦੇ ਨੇ ਵੀ ਅੱਖ 'ਚ ਕੋਈ ਪ੍ਰੋਬਲਮ ਚੱਲਦੀ ਹੈ ਅਤੇ ਕੀ ਪ੍ਰੋਬਲਮ ਚੱਲਦੀ ਹੈ ਅਤੇ ਉਹਦਾ ਕੀ ਹੱਲ ਹੈ ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਹੀ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਅਤੇ ਜ਼ਰੂਰ ਕਾਲ ਕਰੋ 905-460-8888 ਅਤੇ ਜਿਨ੍ਹਾਂ ਨੇ ਪ੍ਰਿਸਕ੍ਰਿਪਸ਼ਨ ਵਾਲੀਆਂ ਗਲਾਸਿਸ ਬਣਵਾਉਣੀਆਂ ਨੇ ਦੱਸਦੇ ਚਾਹੀਏ ਕਿ ਵੈਲਿਊ ਪੈਕੇਜ ਸਾਡੇ ਚੱਲਦੇ ਨੇ $129 ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਇਹਦੇ 'ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਅਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਨੇ ਅਤੇ ਜਿਹੜੇ ਬ੍ਰਾਂਡਡ ਫਰੇਮ ਅਸੀਂ ਦੇ ਰਹੇ ਹਾਂ ਜੀ ਇਹਨਾਂ ਦੇ ਉੱਤੇ 1 ਸਾਲ ਦੀ ਵਾਰੰਟੀ ਵੀ ਹੈ ਜਦੋਂ ਤੁਸੀਂ ਪਿਕਅਪ ਕਰਨ ਲਈ ਆਉਂਦੇ ਹੋ ਜੇ ਲੂਜ਼ ਹੈ ਟਾਈਟ ਹੈ ਅਤੇ ਐਡਜਸਟਮੈਂਟ ਵੀ ਕਰਕੇ ਦਿੰਦੇ ਹਾਂ ਅਤੇ ਸਾਲ ਤੱਕ ਜਿਹੜੀ ਵੀ ਕੋਈ ਤੁਹਾਡੀ ਐਡਜਸਟਮੈਂਟ ਹੁੰਦੀ ਹੈ ਜੀ ਕੋਈ ਵੀ ਕਰਕੇ ਦਿੰਦੇ ਹਾਂ ਇਹਦਾ ਕੋਈ ਵੀ ਚਾਰਜ ਨਹੀਂ ਸੋ ਇੱਦਾਂ ਦੀਆਂ ਡੀਲਾਂ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਸਪੈਕਸ ਐਕਸਪ੍ਰੈਸ ਨੂੰ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ ਤਾਂ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ $300 ਦੀ ਕੀਮਤ ਦੇ ਲੈਂਸਿਸ ਨੇ ਅਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਜੀ ਅਤੇ ਜੇ ਤੁਸੀਂ ਆਪਣੀ ਐਨਕਾਂ 'ਤੇ ਕੋਈ ਕੋਟਿੰਗ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਅਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਤਾਂ ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ ਹੈ ਅਤੇ ਦੂਜੇ ਪੇਅਰ 'ਤੇ ਬਿਲਕੁਲ ਫ੍ਰੀ ਹੈ ਸੋ ਪਹੁੰਚਣਾ ਜੀ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਸੋ ਨੰਬਰ ਕੋਈ ਫਿਰ ਜੀ 905-460-8888 905-460-8888
0: ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ

0: ਸੋਹਣੇ ਆ ਜਾਵੇ, ਨਿਆਣਾ ਦੀ ਪਿਆਸ ਬੁਝਾ ਜਾਵੇ, ਉੱਡ ਕੇ ਸੋਹਣਾ ਪਹਿਲਾਂ ਚਲੇ ਜਾਓ, ਸੋਹਣਾ ਜਹਾਜ਼ ਚ ਨੀ ਵੱਜਦਾ ਫਿਰ ਜੇ ਉੱਡ ਕੇ ਜਾਓ।
1: ਬਿਲਕੁਲ,
0: ਨਾਲੇ ਸੋਹਣਾ, ਨਾਲੇ ਸੋਹਣਾ ਕਹਿੰਦਾ ਜੇ ਮੈਂ ਤਾਂ ਉੱਡ ਕੇ ਆਜੂੰਗਾ ਹਾਂ, ਮੈਂ ਟਿਕਟ ਕੌਣ ਮਾਮਾ ਲੈ ਕੇ ਦਊ।
1: ਬਿਲਕੁਲ,
0: ਟਿਕਟਾਂ ਮਹਿੰਗੀਆਂ ਹੋਈਆਂ ਪਈਆਂ, ਘਰਾਂ ਦੀਆਂ ਮੋਰਗੇਜਾਂ ਦੇਣ ਵਾਲੀਆਂ ਪਈਆਂ ਨੇ, ਸੋਹਣਾ ਉੱਡ ਕੇ ਕਿੱਥੇ ਚਲੇ ਜਾਓ। ਸੋਹਣਾ ਬਹੁਤ ਦੁਖੀ ਹੈ ਇਹਨਾਂ ਦਿਨਾਂ ਦੇ ਵਿੱਚ, ਸੋਹਣੇ ਨੂੰ ਨਾ ਕਿਹਾ ਜਾਵੇ ਉੱਡ ਕੇ ਆ ਜਾ, ਸੋਹਣਾ
1: ਸੋਹਣੇ ਨੂੰ ਸਿਫਾਰਿਸ਼ਾਂ ਬੜੀਆਂ ਬੜੀਆਂ ਨਾ ਪਾਈਆਂ ਜਾਣ।
0: ਹਾਂ, ਸੋਹਣੇ ਨੂੰ ਵੱਡੀਆਂ ਵੱਡੀਆਂ ਸਿਫਾਰਿਸ਼ਾਂ ਨਾ ਪਾਈਆਂ ਜਾਣ ਕੇ ਸੋਹਣੇ ਉੱਡ ਕੇ ਆ ਜਾ, ਸੋਹਣਾ ਕਹਿੰਦਾ ਮੈਂ ਨਹੀਂ ਉੱਡ ਸਕਦਾ, ਪਰ ਫਿਰ ਵੀ ਜੇ ਸੋਹਣਾ ਜਾਣਾ ਚਾਹੁੰਦਾ, ਜੇ ਸੋਹਣਾ ਜਾਣਾ ਚਾਹੁੰਦਾ, ਸੋਹਣੇ ਨੂੰ ਸੁਣੀ ਆਵਾਜ਼ਾਂ ਮਾਰਦੀ ਆ ਕਿ ਸੋਹਣਿਆ ਆ ਜਾ, ਕਈ ਸੋਹਣਿਆਂ ਦੀ ਮਜਬੂਰੀ ਹੈ, ਉਹਨਾਂ ਨੂੰ ਜਾਣਾ ਪੈਣਾ ਤੇ ਸੋਹਣੇ ਦੇ ਲਈ ਹੱਲ ਕਰਤਾ, ਲੱਭ ਤਾਂ ਹੱਲ ਦੇ ਪਾਂਛ ਉਹਨਾਂ ਨੇ। ਉਹ ਕਹਿੰਦੇ ਜੇ ਸੋਹਣਾ ਜਾਣਾ ਚਾਹੁੰਦਾ ਤਾਂ ਸੋਹਣਾ ਸੱਜਣ ਸਾਡੇ ਕੋਲ ਸੋਹਣਾ ਮੁੱਖ ਲੈ ਕੇ ਆ ਜਾਵੇ, ਸੋਹਣੇ ਪ੍ਰਾਈਜ਼ ਤੇ ਸੋਹਣੀ ਟਿਕਟ ਦੇ ਕੇ ਸੋਹਣੇ ਨੂੰ ਸੋਹਣੀ ਕੋਲ ਭੇਜ ਦਾਂਗੇ। ਹਾਏ ਹਾਏ ਤੇ ਪਾਂਛ ਬਾਈ ਜੀ,
2: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਆ ਸਹੀ ਹੈ ਗੱਲ ਕਿ ਨਹੀਂ?
2: ਸਹੀ ਗੱਲ ਹੈ ਜੀ, ਸਹੀ ਗੱਲ, ਬਿਲਕੁਲ ਸਹੀ ਗੱਲ ਹੈ ਜੀ।
0: ਇਹ ਕਰੋ ਸੋਹਣੇ ਦਾ ਹੱਲ ਯਾਰ, ਕਰੋ ਹੱਲ ਕੋਈ ਕਿਤੇ। ਉਹ
1: ਸੋਹਣਾ ਬਹੁਤ ਔਖਾ,
0: ਸੋਹਣਾ ਔਖਾ, ਸੋਹਣੇ ਦਾ ਟੈਚੀ ਦੋ ਦਬਾਓ, ਐ ਨਹੀਂ ਸੋਹਣੇ ਦਾ ਇੱਕ ਟੈਚੀ ਆਪਦੇ ਕੱਪੜੇ ਇੱਕ ਸੋਹਣੇ ਦੇ ਵੀ ਲੈ ਜਾਣੇ।
2: ਸੋਹਣੇ ਉਹਨਾਂ ਨੂੰ, ਸੋਹਣੇ ਉਹਨਾਂ ਨੂੰ ਕੱਲ ਹੀ ਭੇਜ ਦਿੰਦੇ ਆ ਸਰ, ਫਿਰ
0: ਆਪੇ ਭੇਜ ਭੇਜ, ਸੋਹਣਾ ਤਿਆਰ ਬੈਠਾ, ਉੱਡ ਕੇ ਜਾਣ ਨੂੰ ਤਿਆਰ ਬੈਠਾ ਸੋਹਣਾ।
2: ਜੇ ਤੁਸੀਂ ਕੱਲ ਦੀ ਟਿਕਟ ਲੈਣੀ ਆ ਵਨ ਵੇ, ਉਹ ਵੀ ਬਹੁਤ ਸਪੈਸ਼ਲ ਪ੍ਰਾਈਜ਼ ਆ ਗਿਆ ਆ, ਜਿਹੜਾ ਸਾਡੇ ਕੋਲ ਹਰੇਕ ਡੇਟ ਦੇ ਉੱਤੇ ਪ੍ਰਾਈਜ਼ ਹੁੰਦਾ ਸਰ, ਚਾਹੇ ਤੁਸੀਂ ਕੱਲ ਨੂੰ ਜਾਣਾ, ਮਹੀਨੇ ਬਾਅਦ ਜਾਣਾ, ਅਕਤੂਬਰ ਨਵੰਬਰ ਚ ਜਾਣਾ, ਅਗਲੇ ਸਾਲ ਜਨਵਰੀ ਚ ਜਾਣਾ, ਸਾਰੀਆਂ ਡੇਟਾਂ ਦਾ ਸਾਡੇ ਕੋਲ ਪ੍ਰਾਈਜ਼ ਹੁੰਦਾ। ਜਿੱਦਾਂ ਐਗਜ਼ਾਮਪਲ ਆਪਾਂ ਕੱਲ ਨੂੰ ਜਾਣਾ ਕਿਸੇ ਨੇ, ਸਾਨੂੰ ਪਤਾ ਟਿਕਟ 1,000-1,200 ਤੋਂ ਘੱਟ ਜਾਂ ਐਮਰਜੈਂਸੀ ਟਿਕਟ ਕਈ ਕਈ ਵਾਰ $1,600 ਦੀ ਮਿਲਦੀ ਹੁੰਦੀ ਹੈ। ਕੱਲ ਨੂੰ ਜੇ ਤੁਸੀਂ ਵਨ ਵੇ ਜਾਣਾ ਆ, ਟੋਰਾਂਟੋ ਤੋਂ ਦਿੱਲੀ ਇੱਕ ਸਟਾਪ ਹੋਣਾ, ਤੁਹਾਡਾ ਦੋ ਬੈਗ ਹੋਣੇ ਆ, ਤੁਹਾਨੂੰ $790 ਦੀ ਮਿਲ
0: ਜੂਗੀ। ਦੋ ਬੈਗ ਨਾਲ,
2: ਦੋ ਬੈਗ
0: ਸੋਹਣੇ ਚੱਕਦੇ, ਫਿਰ ਸੋਹਣਿਆਂ ਚੱਕਦੇ, ਫਿਰ ਸੋਹਣਿਆਂ ਚੱਕਦੇ, ਆਵਾਜ਼ ਪਈ ਦੇ ਦੇਣ ਖਿੱਚਦੇ ਕੰਮ ਕਰਾਂ। 790 ਚ ਦੋ ਟੈਚੀ ਆ, ਕਿਆ ਬਾਤ ਆ। ਤੇ ਸੋਹਣੇ ਨੇ ਜੇ ਵਾਪਸ ਵੀ ਆਉਣਾ ਹੋਵੇਗਾ, ਹਾਂ
2: ਜੇ ਤੁਸੀਂ ਜੁਲਾਈ ਦੇ ਵਿੱਚ ਜਾ ਕੇ ਅਗਸਤ ਦੇ ਵਿੱਚ ਵਾਪਸੀ ਕਰਨੀ ਆ, ਤਾਂ 1,750 ਤੋਂ ਪ੍ਰਾਈਸ ਸ਼ੁਰੂ ਹੋ ਜਾਂਦੇ ਆਉਣ ਜਾਣ ਦੇ।
0: ਆਉਣ ਜਾਣੇ ਫਿਰ 1,750, ਉਹ ਚ ਵੀ ਦੋ ਟੈਚੀ ਆ,
2: ਉਹ ਚ ਵੀ ਦੋ ਟੈਚੀ ਆ, ਉਹ ਚ ਸਟਾਪ ਓਵਰ ਥੋੜਾ ਲੰਬਾ ਹੋਣਾ, ਪਰ 1,750 ਤੋਂ ਪ੍ਰਾਈਸ ਸਟਾਰਟ ਹੋ ਜਾਂਦੇ ਆ।
0: ਤੇ ਜਿਹੜੀ ਡਾਇਰੈਕਟ ਫਲਾਈਟ ਭਾਲਦੇ ਆ ਕੋਈ ਬੰਦਾ ਜਿਨ੍ਹਾਂ ਨੇ ਜਾਣਾ ਵਾ ਨਵੰਬਰ ਦੀਵਾਲੀ ਕਹਿੰਦੇ ਦੇਖਣੀ ਚਾਹੁੰਦੇ ਆ ਉੱਥੇ, ਉਹਨਾਂ ਲਈ ਵੀ ਕੋਈ ਹੈਗਾ ਹੱਲ?
2: ਜਿਨ੍ਹਾਂ ਨੇ ਦੀਵਾਲੀ ਦੇਖਣੀ ਆ, ਸਪਤੰਬਰ ਐਂਡ ਜਾਣਾ ਆ, ਅਕਤੂਬਰ ਦੇ ਜੇ ਚ ਜਾਣਾ, ਅਕਤੂਬਰ ਐਂਡ ਜਾਣਾ, ਕਿਉਂਕਿ ਇਸ ਸਾਲ ਦੀਵਾਲੀ 8 ਨਵੰਬਰ ਦੀ ਆ, ਸੋ ਜੇ ਤੁਸੀਂ ਅਕਤੂਬਰ ਐਂਡ ਜਾਣਾ ਆ, ਮਹੀਨੇ ਲਈ ਜਾਣਾ, 2 ਮਹੀਨੇ ਲਈ ਜਾਣਾ, ਦਸੰਬਰ ਦੇ ਸਟਾਰਟਿੰਗ ਵਾਪਸੀ ਕਰਨੀ ਆ, ਦਸੰਬਰ ਮਿਡਲ ਵਾਪਸੀ ਕਰਨੀ ਆ, ਜਾਣ ਲੱਗੇ ਇੱਕ ਸਟਾਪ ਹੋਣਾ, ਆਉਣ ਲੱਗੇ ਇੱਕ ਸਟਾਪ ਹੋਣਾ, ਦੋ ਦੋ ਟੈਚੀ ਹੋਣੇ ਆ, ਪ੍ਰਾਈਸ ਸਟਾਰਟ ਹੋ ਜਾਂਦਾ $1,720 ਤੋਂ।
0: ਮੈਂ ਇਹ ਦੱਸਦਾ ਕਿ ਬਹੁਤ ਬਹੁਤ ਵਧੀਆ ਇਨਸਾਨਾਂ ਦੇ ਵਿੱਚੋਂ ਪਹੁੰਚ ਹੋਣੀਆਂ, ਤੇ ਪ੍ਰਾਈਸ ਤੁਹਾਨੂੰ ਜਿੱਥੋਂ ਵੀ ਤੁਸੀਂ ਲੈ ਕੇ ਆਓਗੇ ਇਹ ਉਹਨੂੰ ਬੀਟ ਕਰ ਦਿੰਦੇ ਆ। ਮੇਨ ਵੱਡੀ ਗੱਲ, ਕਈ ਵਾਰ ਇਹਨਾਂ ਕੋਲ ਨਾ ਜਿਹੜੀਆਂ ਬਿਜ਼ਨਸ ਕਲਾਸ ਟਿਕਟ ਵੀ ਤੁਹਾਨੂੰ ਬਸ ਥੋੜ੍ਹੇ ਜਿਹੇ ਫਰਕ ਦੇ ਨਾਲ ਹੀ ਲੱਭ ਕੇ ਦੇ ਦਿੰਦੇ ਆ, ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰ ਲਿਓ, ਜ਼ਰੂਰ ਇੱਕ ਵਾਰ ਇਹਨਾਂ ਨੂੰ ਕਾਲ ਕਰਿਓ, ਇਹ ਪ੍ਰਾਈਜ਼ ਤੁਹਾਨੂੰ ਬਾਹਰੋਂ ਨਹੀਂ ਮਿਲਣੇ, ਲਿਮਿਟਡ ਜਿਹੀਆਂ ਟਿਕਟਾਂ ਹੀ ਹੁੰਦੀਆਂ ਨੇ। ਸੋ ਬਾਈ ਨੰਬਰ ਸਾਂਝਾ ਕਰ ਦਿਓ
2: ਸਰ, ਦੁਆਬਾ ਟਰੈਵਲ ਕੋ ਮੈਂ ਇੱਕ ਚੀਜ਼ ਨੋਟ ਕਰਾਉਣਾ ਚਾਹੁੰਦਾ, ਦੁਆਬਾ ਟਰੈਵਲ ਨੂੰ ਤੁਸੀਂ ਐਨੀ ਟਾਈਮ ਫੋਨ ਕਰ ਲਓ, ਇੱਕ ਤਾਂ ਸਰਵਿਸ ਤੁਸੀਂ ਟਿਕਟ ਲੈਣ ਤੋਂ ਪਹਿਲਾਂ ਦੀ ਤੇ ਟਿਕਟ ਲੈਣ ਤੋਂ ਬਾਅਦ ਦੀ, ਤੁਹਾਨੂੰ ਕੋਈ ਫਰਕ ਨਹੀਂ ਨਜ਼ਰ ਆਊਗਾ, ਜੋ ਟਿਕਟ ਲੈਣ ਤੋਂ ਪਹਿਲਾਂ ਸਰਵਿਸ ਮਿਲਦੀ ਆ ਉਹੀ ਟਿਕਟ ਲੈਣ ਤੋਂ ਬਾਅਦ ਮਿਲਦੀ ਆ। ਤੁਸੀਂ ਇੰਡੀਆ ਗਏ ਆ, ਕੋਈ ਡੇਟ ਚੇਂਜ ਕਰਾਉਣੀ ਆ, ਕੁਛ ਐਮਰਜੈਂਸੀ ਆ ਗਈ ਆ, ਐਨੀ ਟਾਈਮ ਤੁਸੀਂ ਦੁਆਬਾ ਟਰੈਵਲ ਨੂੰ ਫੋਨ ਕਰ ਸਕਦੇ ਆ। ਨੰਬਰ ਮੈਂ ਬੋਲੂੰਗਾ 905-674-900-905-673-1400। ਇੱਕ ਚੀਜ਼ ਹੋਰ ਮੈਂਸ਼ਨ ਕਰਨਾ ਚਾਹੂੰਗਾ ਵੀ ਜਿੱਦਾਂ ਆਪਾਂ ਆਨਲਾਈਨ ਦੇਖਦੇ ਹਾਂ ਜਾਂ ਕਿਤੇ ਦੇਖਦੇ ਹਾਂ, ਸਾਨੂੰ ਪ੍ਰਾਈਜ਼ ਸ਼ੋਅ ਹੁੰਦੇ ਆ ਵੀ 1,400 ਦੀ ਟਿਕਟ ਲੱਗੀ ਆ ਅਕਤੂਬਰ ਜਾ ਕੇ ਨਵੰਬਰ ਵਾਪਸੀ, ਜਿਹੜੀ ਕਿ ਮੈਂ 1,720 ਦੀ ਅਨਾਊਂਸ ਕੀਤੀ ਆ, ਉਹਦੇ ਸਾਡੇ ਕੋਲ ਸਾਰੇ ਪ੍ਰਾਈਜ਼ ਹੈਗੇ ਆ, ਸਾਡੇ ਕੋਲ 1,390-1,450 ਸਾਰੇ ਪ੍ਰਾਈਜ਼ ਹੈਗੇ ਆ ਸਾਡੇ ਕੋਲ। ਬਟ ਉਹਦੇ ਵਿੱਚ ਕੀ ਹੁੰਦਾ ਆ, ਜਿੱਦਾਂ ਦੋ ਸਟਾਪ ਆ ਗਏ, ਕਿਤੇ ਇੱਕ ਜਗ੍ਹਾ 7 ਘੰਟੇ ਰੁਕ ਕੇ ਜਾਣਾ, ਇੱਕ ਜਗ੍ਹਾ 4 ਘੰਟੇ ਰੁਕ ਕੇ ਜਾਣਾ, ਉਹ ਆਪਾਂ ਆਪਣੇ ਲੋਕ ਆਪਣੀ ਕਮਿਊਨਿਟੀ ਬਹੁਤ ਘੱਟ ਪ੍ਰੈਫਰ ਕਰਦੀ ਆ ਵੀ ਇੰਨਾ ਰੁਕ ਕੇ ਜਾਈਏ। ਸੋ ਉਹ ਚੀਜ਼ਾਂ ਅਸੀਂ ਅਨਾਊਂਸ ਨਹੀਂ ਕਰਦੇ, ਬਟ ਹਾਂ ਜੇ ਕਿਸੇ ਨੂੰ ਚਾਹੀਦਾ ਆ ਵੀ ਨਹੀਂ ਭਾਜੀ ਪ੍ਰਾਈਜ਼ ਘੱਟ ਹੋਵੇ ਜੀ, ਸਟਾਪ ਦਾ ਕੋਈ ਚੱਕਰ ਨਹੀਂ ਆ, ਸਾਡੇ ਕੋਲ ਹਰੇਕ ਪ੍ਰਾਈਜ਼ ਹੈਗੇ ਆ। ਜਿੱਦਾਂ ਹੁਣ ਸਪੋਜ਼ ਕਰੋ ਸਪਤੰਬਰ ਦੇ ਵਿੱਚ ਕਿਸੇ ਨੇ ਜਾਣਾ ਆ, ਮੈਂ ਹੁਣੀ ਥੋੜੀ ਦੇਰ ਪਹਿਲਾਂ ਕਿਸੇ ਦੀ ਟਿਕਟ ਕਰਕੇ ਹਟਿਆ, ਉਹ ਕਹਿੰਦੇ ਭਾਜੀ ਨਿਊਯਾਰਕ ਆਪਾਂ ਡਰਾਈਵ ਕਰਕੇ ਚਲ ਜਾਣਾ, ਸਾਡੇ ਰਿਸ਼ਤੇਦਾਰ ਹੈਗੇ ਆ ਉੱਥੇ, ਤੁਸੀਂ ਉੱਥੋਂ ਟਿਕਟ ਦੱਸ ਦਿਓ ਸਾਨੂੰ ਕੋਈ। ਉਹਨਾਂ ਨੂੰ ਵਨ ਵੇ ਟਿਕਟ $490 ਦੀ ਮਿਲੀ ਆ ਸਰ, ਇੰਡੀਆ ਦੀ।
0: ਜਾਣ ਦਿਆ ਕਰੋ ਯਾਰ, ਸੱਚੀ?
2: ਹਾਂਜੀ,
0: ਇੰਨੀ ਤਾਂ ਵੈਨਕੂਵਰ ਦੀ ਨਹੀਂ ਮਿਲਦੀ
1: ਜੀ,
2: ਇੰਨੇ ਦੀ ਨਹੀਂ ਮਿਲਦੀ ਬਿਲਕੁਲ ਸਰ।
0: ਕਮਾਲ, ਤੁਸੀਂ ਬਾਈ ਇੱਕ ਵਾਰ ਇਹਨਾਂ ਨੂੰ, ਮੈਂ ਉਹੀ ਤਾਂ ਗੱਲ ਕਰਦਾ ਵੀ ਇਹਨਾਂ ਨੂੰ ਜਦੋਂ ਕਾਲ ਕਰਕੇ ਦੇਖੋਗੇ, ਬੈਠੋਗੇ, ਦੱਸੋਗੇ ਇਹਨਾਂ ਨੂੰ, ਤਾਂ ਫਿਰ ਤੁਹਾਨੂੰ ਪਤਾ ਲੱਗਣਾ। 905-673-1400 ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਜਿਹੜੇ, ਉਹਨਾਂ ਦੀ ਟਿਕਟਾਂ ਵੀ ਇਹ ਕਰਦੇ ਆ, ਬਈ ਰਾਣਾ ਰਣਵੀਰ ਉਹਨਾਂ ਦੀਆਂ ਟਿਕਟਾਂ ਕਈ ਵਾਰ ਇਹਨਾਂ ਨੇ ਕੀਤੀਆਂ ਨੇ। ਸੋ 905-673 1400 ਤੇ ਕਾਲ ਕਰ ਲਿਓ 9056731400
2: ਜੀ ਭਾਈ ਤੁਸੀਂ ਵੈਨਕੂਵਰ ਮੈਂਸ਼ਨ ਕੀਤਾ ਵੈਨਕੂਵਰ ਤੋਂ ਜੇ ਤੁਸੀਂ ਦਿੱਲੀ ਜਾਣਾ ਚਾਹੁੰਦੇ ਆ ਜੁਲਾਈ ਦੇ ਮਹੀਨੇ ਚ 21-22 ਜੁਲਾਈ ਨੂੰ ਜਾਣਾ 2-3 ਹਫਤੇ ਬਾਅਦ ਜਾਣਾ ਆ ਉੱਥੋਂ ਵੀ ਵਨ ਵੇ ਟਿਕਟ ਅਸੀਂ ਤੁਹਾਨੂੰ $420 ਦੀ ਦੇ ਦੇਵਾਂਗੇ
0: ਵੈਨਕੂਵਰ ਤੋਂ
2: ਵੈਨਕੂਵਰ ਤੋਂ ਦਿੱਲੀ ਸਟਾਪ ਲੰਬਾ ਹੋਣਾ 20 ਘੰਟੇ ਦਾ ਚਾਈਨਾ ਦੇ ਵਿੱਚ ਨਾਲ ਤੁਹਾਨੂੰ ਹੋਟਲ ਮਿਲ ਜਾਊਗਾ
0: ਕਿਆ ਬਾਤ ਹੈ ਯਾਰ 400 ਸਮਥਿੰਗ ਦੀ
2: $420 ਦੀ
0: ਕਮਾਲ ਹੋ ਗਈ ਯਾਰ ਕਮਾਲ ਹੋ ਗਈ ਇੰਨੇ ਦੇ ਆਪਾਂ ਨੂੰ ਨਹੀਂ ਮਿਲਦੀ ਮੈਂ ਹੁਣ ਜਾ ਕੇ 800-900
2: ਬਥੇਰੇ ਰੂਟ ਏਦਾਂ ਦੇ ਹੈਗੇ ਆ ਵੀ ਜਿਹੜੇ ਆਪਣੀ ਕਮਿਊਨਿਟੀ ਪ੍ਰੈਫਰ ਨਹੀਂ ਕਰਦੀ ਬਟ ਜੇ ਕੋਈ ਪ੍ਰਾਈਸ ਘੱਟ ਦੇਖਦਾ ਪਿਆ ਤੁਸੀਂ ਇੱਕ ਵਾਰ ਫੋਨ ਕਰੋ ਤੁਸੀਂ ਸਾਨੂੰ ਆਪਣੀ ਰਿਕੁਆਇਰਮੈਂਟ ਦੱਸੋ ਵੀ ਸਾਨੂੰ ਸਟਾਪ ਨਾਲ ਕੋਈ ਪ੍ਰੋਬਲਮ ਨਹੀਂ ਅਸੀਂ ਇੱਥੋਂ ਵੀ ਜਾ ਸਕਦੇ ਹਾਂ ਸਾਡਾ ਆ ਵੀ ਟ੍ਰੈਵਲ
0: ਬਾਈ ਕਈਆਂ ਨੇ ਦੰਦ ਜੜ ਸੈੱਟ ਕਰਾਉਣੇ ਹੁੰਦੇ ਅਗਲਾ ਕਹਿੰਦਾ ਇੱਥੇ ਮੇਰੀ ਜੜ ਕਢਾਈ ਦਾ 350-400 ਲੈ ਲੈਣਾ ਆਪਾਂ ਚੱਲਦੇ ਹਾਂ ਫਿਰ ਗੇੜਾ ਮਾਰਿਓ ਉਹਨਾਂ ਨਾਲੇ
3: ਜੀ
0: ਹੈ ਕਮਾਲ
2: ਕਾਲ ਕਰੋ ਸਾਨੂੰ ਆਪਣੀ ਰਿਕੁਆਇਰਮੈਂਟ ਦੱਸੋ ਆਪਣੀਆਂ ਡੇਟਾਂ ਦੱਸੋ ਜਿੱਦਾਂ ਕਿ ਸਰ ਅਸੀਂ ਤਾਂ ਨਵੀਂ ਚੀਜ਼ ਵੀ ਸਟਾਰਟ ਕੀਤੀ ਹੋਈ ਹੈ ਵੀ ਜੇ ਕਿਸੇ ਨੇ ਜਿੱਦਾਂ ਫਿਊਚਰ ਦੇ ਵਿੱਚ ਕੋਈ ਆਪਣਾ ਟ੍ਰੈਵਲ ਪਲਾਨ ਕਰਦਾ ਪਿਆ ਆ ਹਲੇ ਉਹਦੀਆਂ ਡੇਟਸ ਫਿਕਸ ਨਹੀਂ ਆ ਹਲੇ ਉਹ ਪ੍ਰਾਈਸ ਦੇਖਦੇ ਪਏ ਆ ਤਾਂ ਅਸੀਂ ਉਹਨਾਂ ਨੂੰ ਅਲਰਟ ਵੀ ਕਰ ਦਈਦਾ ਜਦ ਉਹਨਾਂ ਦੀ ਡੇਟਸ ਦੇ ਉੱਤੇ ਕੋਈ ਪ੍ਰਾਈਸ ਆਉਂਦਾ ਜਿੱਦਾਂ ਸਪੋਜ਼ ਕਰੋ ਕੋਈ ਕਹਿੰਦਾ ਮੈਂ ਅਗਲੇ ਸਾਲ ਮਾਰਚ 'ਚ ਜਾਣਾ ਹੈ ਪਰ ਹਲੇ ਕੋਈ ਸ਼ਿਓਰਟੀ ਨਹੀਂ ਹੈਗੀ ਮਾਰਚ 'ਚ ਵਿਆਹ ਰੱਖਦੇ ਪਏ ਆ ਉਹਨਾਂ ਨੂੰ ਅਸੀਂ ਅਲਰਟ ਵੀ ਕਰ ਦਈਦਾ ਹੁੰਦਾ ਜਿੱਦਾਂ ਹੁਣ ਸਪੋਜ਼ ਕਰੋ ਅਗਲੇ ਹਫਤੇ ਮਾਰਚ ਦਾ ਪ੍ਰਾਈਸ ਆ ਜਾਣਾ ਉਹਨਾਂ ਦੇ ਫੋਨ ਦੇ ਉੱਤੇ ਅਲਰਟ ਚੱਲ ਜਾਣਾ ਵੀ ਮਾਰਚ ਅਪ੍ਰੈਲ ਦਾ ਪ੍ਰਾਈਸ ਆ ਗਿਆ ਇੰਨਾ ਪ੍ਰਾਈਸ ਆ ਗਿਆ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਲੈ ਸਕਦੇ ਆ
0: ਨੰਬਰ ਇੱਕ ਵਾਰ ਫਿਰ ਸਾਂਝਾ ਕਰ ਦਿਓ
2: ਦੁਆਬਾ ਟ੍ਰੈਵਲ ਨੂੰ ਫੋਨ ਕਰ ਲਓ 905-673-1400 905-673-1400
0: ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ

0: ਇੱਕ ਵਾਰੀ ਸਮਝ ਆ ਜਾਵੇ, ਉੱਡ ਕੇ ਸੋਹਣੇ ਆ ਜਾਵੇ, ਮਤਲਬ ਫੋਨ ਤੇ ਸਮਝ ਨੀ ਆਉਂਦੀ, ਸੋਹਣੇ ਨੂੰ ਆਉਣਾ ਪਊਗਾ,
1: ਬਿਲਕੁਲ ਆਉਣੇ ਪਊ ਜਿਹੜੇ ਇੰਨੀ ਜਦ ਹੋ ਰਹੀ ਆ।
0: ਹਾਂ ਬਈ ਇੱਕ ਵਾਰੀ ਆ ਜਾ, ਕਹਿੰਦੇ ਸੋਹਣੇ ਉੱਡ ਕੇ ਆ ਜਾ, ਫੋਨ ਤੇ ਨੀ ਸਮਝਣ ਲੱਗਣੀ, ਇੱਕ ਵਾਰੀ ਸਮਝਾ ਜਾਵੇ ਤੂੰ ਉੱਡ ਕੇ ਸੋਹਣੇ ਆ ਜਾਵੇ। ਚਲੋ ਸੋਹਣਾ ਮੋਹਨਾ ਜੀ ਨੂੰ ਪੁੱਛ, ਮੋਹਨਾ ਜੀ ਸੋਹਣਾ ਹੁਣ ਕਹਿੰਦਾ ਚਲੋ ਮੈਂ ਚਲੇ ਜਾਣਾ, ਟਿਕਟ ਸਸਤੀ ਮਿਲ ਗਈ ਹੈ ਮੈਂ ਚਲੇ ਜਾਣਾ। ਸੋਹਣੇ ਨੂੰ ਜਾ ਕੇ ਉੱਥੇ ਸੋਹਣਾ ਕਹਿੰਦਾ ਮੈਂ ਸੋਹਣੀ ਨੂੰ ਲੈ ਗਿਆ ਕੱਪੜੇ ਦਵਾਉਣ, ਉੱਥੇ ਉਹ ਕਹਿੰਦੇ ਆ ਗਿਆ ਬਿੱਲ ਵੱਡਾ, ਉਹ ਕਹਿੰਦਾ ਜੀ ਕਿਹੜਾ ਰੇਟ, ਕਹਿੰਦਾ ਜੀ ਮੀਡੀਅਮ ਜਿਹਾ, ਉਹਨੂੰ ਕਹਿੰਦੇ ਜੀ ਓਕੇ 40,000 ਦਾ ਸੂਟ ਹੈ। ਹੁਣ ਨਾ ਤਾਂ ਸੋਹਣਾ ਕਹਿਣ ਜੋਗਾ ਬਾਹਰੋਂ ਆਇਆ ਹੋਇਆ ਵਾ ਵੀ ਨਹੀਂ ਲੈਣਾ, ਸੋਹਣੇ ਨੇ ਲੈ ਵੀ ਦਿੱਤਾ। ਹੁਣ ਸੋਹਣੇ ਹਾਰਟ 'ਚ ਪ੍ਰੋਬਲਮ ਹੋਣ ਲੱਗ ਗਈ, ਦਿਲ ਮਚਣ ਲੱਗ ਗਿਆ, ਇੱਥੋਂ ਬੰਦਾ ਗਿਆ ਹੋਵੇ ਉਹਨੂੰ ਫਿਰ ਸੋਹਣੇ ਦੀ ਬਾਬਾ ਇੰਸ਼ੋਰੈਂਸ ਕਿਉਂ ਨਾ ਕਰਕੇ ਭੇਜੇ, ਵੈਟਰ ਕਰਕੇ ਭੇਜ ਦਿਓ, ਵੀ ਕੁਛ ਵੀ ਹੋ ਸਕਦਾ।
2: ਟਰੈਵਲ
0: ਇੰਸ਼ੋਰੈਂਸ ਮਹਿੰਗੀ ਕਿੰਨੀ ਹੁੰਦੀ ਆ ਉਹ ਦੱਸੋ ਥੋੜਾ ਜਿਹਾ।
2: ਟਰੈਵਲ ਇੰਸ਼ੋਰੈਂਸ ਰਾਜਪਾਲ ਜੀ, ਜਿੱਦਾਂ ਕਿ ਅੱਜ ਕੱਲ੍ਹ ਮੈਨੂੰ ਕਾਫੀ ਕਾਲਸ ਆ ਰਹੀਆਂ, ਬਹੁਤ ਸਾਰੀ ਫੈਮਿਲੀਜ਼ ਟਰੈਵਲ ਕਰ ਰਹੀਆਂ, ਬੱਚਿਆਂ ਨੂੰ ਛੁੱਟੀਆਂ ਹੋਈਆਂ ਵੀ ਆ, ਕੋਈ ਮੈਕਸੀਕੋ ਜਾ ਰਿਹਾ, ਕੋਈ ਪੁਨਟਾ ਕਹਿਣਾ ਜਾ ਰਿਹਾ, ਕੋਈ ਦੂਜੇ ਪ੍ਰੋਵਿੰਸ ਦੇ ਵਿੱਚ ਜਾ ਰਹੇ ਜਾਂ USA ਜਾ ਰਹੇ ਆ, 1 week ਦੀ ਜਿਹੜੀ ਕੋਸਟ ਹੈਗੀ ਆ, ਜੇ ਪੇਰੈਂਟਸ ਦੋਨੋਂ ਹਸਬੈਂਡ ਐਂਡ ਵਾਈਫ 50 ਜਾਂ 55 ਦੀ ਏਜ ਤੋਂ ਥੱਲੇ ਨੇ ਤੇ ਬੱਚਿਆਂ ਦੀ ਏਜ 18 ਸਾਲ ਤੋਂ ਘੱਟ ਹੈਗੀ ਆ, ਪੂਰੀ ਫੈਮਿਲੀ ਦੀ ਕੋਸਟ ਜਸਟ $35 ਆਉਂਦੀ ਹੈ। 35 ਤੋਂ ਲੈ ਕੇ 40 ਦੇ ਵਿੱਚ ਵਿੱਚ ਪੂਰੀ ਫੈਮਿਲੀ ਦੀ ਕੋਸਟ ਹੋਏਗੀ, ਜਿਹਦੇ ਵਿੱਚ ਕਿ 5 million ਪਰ ਪਰਸਨ ਦੀ ਕਵਰੇਜ ਹੋਏਗੀ। ਐਂਡ ਕਾਫੀ ਵਾਰ ਇੱਦਾਂ ਹੈਗਾ ਜਿਹੜੇ ਐਡਲਟਸ ਸਿੰਗਲ ਜਾ ਰਹੇ ਨੇ, ਜੇ ਅਸੀਂ ਗੱਲ ਕਰੀਏ 1 week ਲਈ ਜਾ ਰਹੇ ਨੇ, ਜਸਟ $20-25 ਇੰਨੀ ਕੁ ਕੋਸਟ ਹੁੰਦੀ ਹੈ। $20 ਦੇ ਵਿੱਚ ਉਹਨਾਂ ਨੂੰ $7-5 million ਦੀ ਕਵਰੇਜ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਉੱਥੇ ਹੋਸਪਿਟਲਾਈਜੇਸ਼ਨ, ਐਂਬੂਲੈਂਸ, ਏਅਰ ਐਂਬੂਲੈਂਸ, ਕੋਈ ਵੀ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਅਕਰ ਹੁੰਦੇ ਨੇ, ਉਹ ਸਾਰਾ ਕੁਝ ਕਵਰ ਕੀਤਾ ਜਾਂਦਾ, ਚਾਹੇ ਉਹ ਸਿਕਨੈਸ ਹੈ, ਚਾਹੇ ਉਹ ਇੰਜਰੀ ਹੈ, ਚਾਹੇ ਹਾਰਟ ਦੀ ਕੋਈ ਕੰਡੀਸ਼ਨ ਹੈਗੀ ਆ, ਉਹ ਸਾਰਾ ਕੁਝ ਕਵਰ ਕੀਤਾ ਜਾਂਦਾ। ਬਟ ਮੇਕ ਸ਼ੋਰ ਕਰੋ ਓਨਟੇਰੀਓ ਤੋਂ ਜਾਣ ਤੋਂ ਪਹਿਲਾਂ ਕਰਵਾਈ ਜਾਵੇ। ਇੱਕ ਵਾਰ ਓਨਟੇਰੀਓ ਤੋਂ ਬਾਹਰ ਆਪਾਂ ਚੱਲੇ ਗਏ ਫਿਰ ਆਪਾਂ ਕੁਛ ਵੀ ਨਹੀਂ ਕਰ ਸਕਦੇ, ਕਿਉਂਕਿ ਉਸ ਟਾਈਮ ਤੇ ਪਰਸਨ ਓਨਟੇਰੀਓ ਵਿੱਚ ਹੋਣਾ ਚਾਹੀਦਾ ਜਦੋਂ ਪਾਲਿਸੀ ਹੋਣੀ ਹੈਗੀ ਆ। ਇਸੇ ਤਰੀਕੇ ਦੇ ਨਾਲ ਮੈਂ ਕਹੂੰਗੀ ਕੋਈ ਵਿਜ਼ਿਟਰ ਵੀਜ਼ਾ ਤੇ ਆ ਰਿਹਾ, ਕੋਈ ਸੁਪਰ ਵੀਜ਼ਾ ਤੇ ਆ ਰਿਹਾ, ਮੇਕ ਸ਼ੋਰ ਕਰੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਕਰਵਾਈ ਜਾਵੇ। ਬਹੁਤ ਵਾਰ ਸਾਨੂੰ ਇੱਦਾਂ ਦੇ ਸਿਨੇਰੀਓ ਅਨਫੋਰਚੁਨੇਟਲੀ ਦੇਖਣ ਨੂੰ ਮਿਲ ਜਾਂਦੇ ਨੇ ਕਿ ਹਾਂਜੀ ਅੱਜ ਤਬੀਅਤ ਖਰਾਬ ਹੋਣ ਦੇ ਚੱਲ ਕਹਿ ਲਓ ਕਿ ਸਾਈਨਸ ਆ ਰਹੇ ਨੇ, ਸਿਮਟਮਸ ਅਕਰ ਹੋ ਰਹੇ ਆ, ਉਸ ਟਾਈਮ ਤੇ ਪਰਸਨ ਸੋਚਦਾ ਕਿ ਪਾਲਿਸੀ ਕਰਵਾ ਲਈਏ, ਤਾਂ ਕੋਈ ਵੀ ਕੰਪਨੀ ਉਸ ਚੀਜ਼ ਨੂੰ ਕਵਰ ਨਹੀਂ ਕਰੇਗੀ। ਇਹ ਚੀਜ਼ਾਂ ਲੱਗਦਾ ਕਿ ਆਨਲਾਈਨ ਹੈਗੀਆਂ ਨੇ, ਪਰਸਨ ਨੇ ਕਿਹੜਾ ਦੇਖਣਾ ਹੈਗਾ ਕਿ ਬੰਦੇ ਨੂੰ ਸਿੱਖੋ ਨੈਸ ਸ਼ੁਰੂ ਹੋਈ ਹੈਗੀ ਆ, ਪਰ ਇੰਸ਼ੋਰੈਂਸ ਕੰਪਨੀਜ਼ ਨੇ ਪੂਰੀ ਡਾਕਟਰ ਦੀ ਰਿਪੋਰਟ ਲੈਣੀ ਹੁੰਦੀ, ਕਦੋਂ ਤੋਂ ਤਬੀਅਤ ਉਹਨਾਂ ਦੀ ਪ੍ਰੋਬਲਮ ਅਕਰ ਹੋਈਆਂ ਨੇ, ਕਦੋਂ ਤੋਂ ਮੈਡੀਕਲ ਕੰਡੀਸ਼ਨ ਅਕਰ ਹੋਈਆਂ। ਸੋ ਇਸੇ ਕਰਕੇ ਜੇ ਉਹਨਾਂ ਦੇ ਆਉਣ ਤੋਂ ਪਹਿਲਾਂ ਅਸੀਂ ਪਾਲਿਸੀ ਕਰਵਾਈ ਹੋਊਗੀ ਤਾਂ ਕਿਸੇ ਵੀ ਤਰ੍ਹਾਂ ਦੇ ਐਕਸਕਲੂਜਨ, ਕਿਸੇ ਵੀ ਤਰ੍ਹਾਂ ਦਾ ਕੂਲਿੰਗ ਪੀਰੀਅਡ, ਕੋਈ ਵੇਟਿੰਗ ਪੀਰੀਅਡ ਨਹੀਂ ਆਉਂਦਾ। ਸੋ ਇਸੇ ਕਰਕੇ ਹਰ ਵਾਰ ਆਪਾਂ ਇਹੀ ਮੈਸੇਜ ਕਨਵੇ ਕਰਦੇ ਹਾਂ, ਕੋਈ ਵੀ ਵਿਜ਼ਿਟਰ ਵੀਜ਼ਾ ਤੇ ਆ ਰਹੇ, ਸੁਪਰ ਵੀਜ਼ਾ ਤੇ ਕੋਈ ਪਰਸਨ ਨੇ ਆਉਣਾ ਹੈਗਾ, ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਕਰਵਾਓ। ਜੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੇ ਆ, ਡੈਫੀਨੇਟਲੀ ਕੰਡੀਸ਼ਨ ਸਟੇਬਲ ਹੋਣੀਆਂ ਚਾਹੀਦੀਆਂ, ਡਿਪੈਂਡਿੰਗ ਅਪੋਨ ਉਹਨਾਂ ਦੀ ਕਿੰਨੀ ਏਜ ਹੈਗੀ ਹੈ, 3 months ਜਾਂ 6 months। ਪਰ ਇਨ ਕੇਸ ਜੇ ਉਹਨਾਂ ਦੀਆਂ ਕੰਡੀਸ਼ਨ ਅਨਸਟੇਬਲ ਵੀ ਹੈਗੀਆਂ, 1 month ਤੋਂ ਪਹਿਲਾਂ, 2 ਮਹੀਨੇ ਪਹਿਲਾਂ ਇੱਥੇ ਆਉਣ ਤੋਂ ਪਹਿਲਾਂ ਕੋਈ ਕੰਡੀਸ਼ਨ ਦੇ ਵਿੱਚ ਅਨਸਟੇਬਿਲਟੀ ਆਈ ਹੈ, ਸਾਡੇ ਕੋਲ ਉਸਦਾ ਸਲਿਊਸ਼ਨ ਹੈਗਾ। ਬਿਕੋਜ਼ ਸਾਡੇ ਕੋਲ ਇੱਦਾਂ ਦੀਆਂ ਕੰਪਨੀਜ਼ ਵੀ ਨੇ ਜਿਹੜੀਆਂ ਕਿ 7 days ਦਾ ਸਟੇਬਿਲਟੀ ਕਲੋਜ਼ ਸਿਰਫ ਮੰਗਦੀਆਂ ਨੇ ਤਾਂ ਕਿ ਉਹਨਾਂ ਨੂੰ ਪ੍ਰੋਪਰ ਕਵਰ ਅਪ ਕੀਤਾ ਜਾ ਸਕੇ। ਸਲਿਊਸ਼ਨ ਹਰ ਚੀਜ਼ ਦਾ ਹੁੰਦਾ ਹੈ, ਪਰ ਐਡਵਾਈਜ਼ਰ ਦੇ ਨਾਲ ਜ਼ਰੂਰ ਤੁਸੀਂ ਡਿਸਕਸ ਕਰੋ ਤਾਂ ਕਿ ਸਿਚੁਏਸ਼ਨ ਦੇ ਹਿਸਾਬ ਦੇ ਨਾਲ, ਪਰਸਨ ਦੀ ਏਜ, ਉਹਨਾਂ ਦੀ ਹੈਲਥ ਦੇ ਹਿਸਾਬ ਦੇ ਨਾਲ ਪਾਲਿਸੀ ਸੁਜੈਸਟ ਕੀਤੀ ਜਾ ਸਕੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਆਲਰੇਡੀ ਕੋਈ ਇੱਥੇ ਆ ਚੁੱਕੇ ਹੈਗੇ ਆ, ਹਜੇ ਤੱਕ ਮੈਡੀਕਲ ਇੰਸ਼ੋਰੈਂਸ ਨਹੀਂ ਕਰਵਾਈ, ਹੈਲਥ ਬਿਲਕੁਲ ਠੀਕ ਹੈਗੀ ਹੈ, ਹਜੇ ਵੀ ਚਾਂਸ ਹੈਗਾ, ਜ਼ਰੂਰ ਉਹਨਾਂ ਨੂੰ ਕਵਰ ਅਪ ਕਰੋ ਤਾਂ ਕਿ ਕਪਲ ਆਫ $100 ਖਰਚ ਕੇ ਲੱਖਾਂ ਦੀ ਕਵਰੇਜ ਤੁਸੀਂ ਲੈ ਸਕਦੇ ਹੋ, ਉਹਨਾਂ ਨੂੰ ਵੀ ਤੇ ਆਪਣੇ ਆਪ ਨੂੰ ਵੀ ਕਵਰ ਅਪ ਕਰ ਸਕਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ, 416-509-1509-1509-1509
0: ਤੇ ਗੱਲਬਾਤ ਕੀਤੀ ਜਾ ਸਕਦੀ ਹੈ।
3: ਹੈ ਕੀ ਹੋਇਆ ਤੁਹਾਨੂੰ, ਪਰੇਸ਼ਾਨ ਕਿਉਂ ਬੈਠੇ ਹੋ?
4: ਕੀ ਦੱਸਾਂ ਤੈਨੂੰ, ਆਪਾਂ ਆਫਰ ਤਾਂ ਵੱਡੇ ਘਰ ਦੀ ਪਾ ਦਿੱਤੀ, ਪਰ ਆਹਾ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ, ਪਰੇਸ਼ਾਨ ਨਾ ਹੋਵਾਂ ਤਾਂ ਕੀ ਕਰਾਂ?
3: ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਇੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ। ਨਾਲੇ ਮੈਂ ਸੁਣਿਆ ਹੈ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ।
4: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ, ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਇੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ। ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ, 416-804-2015, 416-804-2015।
5: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
6: ਬਸ ਇੰਨੀ ਗੱਲ।

0: ਗ੍ਰੈਂਡ ਹੋਮ ਫਰਨੀਚਰ ਜਿਹੜਾ ਗ੍ਰੈਂਡ ਫਰਨੀਚਰ ਦਲਾਉਣਾ ਬੱਲੀਏ। ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਯਾਰ ਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤਾਂ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313।
1: ਲਓ ਜੀ, ਜੇਕਰ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਕਰਵਾਉਣੀ ਆ
2: ਜੀ
1: ਤਾਂ ਫਿਰ ਜਗਜੀਤ ਮੱਲ ਸਾਹਿਬ ਦਾ ਨੰਬਰ ਨੋਟ ਕਰ ਲਓ
2: ਜੀ।
1: ਵਧੀਆ ਤੁਹਾਨੂੰ ਕਾਰਾਂ ਦੀ ਇੰਸ਼ੋਰੈਂਸ ਕਰਕੇ ਦੇਣਗੇ, ਰੇਟ ਘਟਾ ਕੇ ਦੇਣਗੇ। ਕਿਉਂ ਬਾਈ
2: ਜੀ? ਜੀ ਬਿਲਕੁਲ ਜੀ, ਕੋਈ PAU ਤੋਂ ਪੜ੍ਹਿਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹਿਆ ਹੈਗਾ, ਕੋਈ ਇੱਥੇ ਆਪਣੀ ਕਾਰਪੋਰੇਸ਼ਨ ਓਨ ਕਰ ਰਿਹਾ ਹੈਗਾ, ਕੋਈ ਟਰੱਕਿੰਗ ਕਾਰਪੋਰੇਸ਼ਨ ਆ, ਕੋਈ ਰੈਗੂਲੇਸ਼ਨ ਕਾਰਪੋਰੇਸ਼ਨ ਆ, ਤਾਂ ਉਹਨਾਂ ਲਈ ਸਪੈਸ਼ਲ ਡਿਸਕਾਊਂਟ ਨੇ ਸਾਡੀ ਬ੍ਰੋਕਰਸ ਕੋਲ। ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 6476278820, 647-627-2828 ਦੇ ਉੱਪਰ
1: ਜੀ। ਸੋ ਮੋਨਾ ਜੀ ਨਾਲ ਆਪਾਂ ਜਾਂਦੇ ਜਾਂਦੇ ਗੱਲਬਾਤ ਕਰਦੇ ਹਾਂ, ਅਤੇ ਜੇ ਇੰਡੀਆ ਨੂੰ ਟਿਕਟਾਂ ਵਾਲਾ ਤਾਂ ਤੁਸੀਂ ਮੇਰੇ ਤੋਂ ਬਾਅਦ ਵੀ ਨੰਬਰ ਲੈ ਸਕਦੇ ਹੋ ਬਾਜੀ। ਸੋ ਮੋਨਾ ਜੀ, ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
3: ਜ਼ਰੂਰ, ਅੱਜ ਵੀ ਜੀ ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ, ਜਿੰਨੇ ਵੀ ਆਪਣੇ ਲਿਸਨਰਸ ਹੈਗੇ ਆ, ਕੋਈ ਵੀ ਪਰਸਨ ਇਸ ਟਾਈਮ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਨੇ, ਤੁਸੀਂ ਆਲਰੇਡੀ LLQP ਲਾਇਸੈਂਸਡ ਹੈਗੇ ਹੋ, ਪ੍ਰੋਪਰਲੀ ਸਪੋਰਟ ਨਹੀਂ ਮਿਲ ਪਾਈ, ਜਾਂ ਫਿਰ ਤੁਸੀਂ ਚਾਹੁੰਦੇ ਹੈਗੇ ਹੋ ਬੈਟਰ ਆਪਸ਼ਨਸ ਦੇ ਬਾਰੇ ਜਾਣਨਾ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਜਾਂ ਫਿਰ LLQP ਲਾਇਸੈਂਸ ਲੈਣਾ ਹੈਗਾ ਤੇ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ, ਆਪਣਾ ਕੈਰੀਅਰ ਬਿਲਡ ਅਪ ਕਰਨਾ ਚਾਹੁੰਦੇ ਹੋ, ਜ਼ਰੂਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਕੋਈ ਵੀ ਡਿਟੇਲ 'ਚ ਗੱਲ ਕਰਨ ਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ @416-5095-509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਟਨ। ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਬੱਚਿਆਂ ਦੀ RESP, FHSA, ਜਾਂ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਆਪਣੀ ਇਨਵੈਸਟਮੈਂਟ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਤਾਂ ਵੀ ਕਾਲ ਕਰ ਸਕਦੇ ਹੋ ਜੀ ਮੋਨਾ ਨੈਂਗੀ, 416-5095-509। ਥੈਂਕ ਯੂ ਸੋ ਮਚ ਜੀ,
1: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਸੋ ਇਹ ਸਨ ਮੋਨਾ ਜੀ, ਅਤੇ ਨਾਲ ਦੀ ਨਾਲ ਦੱਸ ਦਈਏ ਕਿ ਭਾਈ ਜੇਕਰ ਤੁਸੀਂ ਆਪਣੀ ਗ੍ਰਾਂਟ ਜਾਂ ਲੋਨ ਅਪਲਾਈ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਬਹੁਤੇ ਡਾਕੂਮੈਂਟ ਵੀ ਨਹੀਂ ਚਾਹੀਦੇ, ਕੋਈ ਕ੍ਰੈਡਿਟ ਚੈੱਕ ਨਹੀਂ, ਉਹ ਕਹਿੰਦੇ ਕਰਨਾ ਜੀ ਗੌਰਮੈਂਟ ਵੱਲੋਂ ਇਹ ਗ੍ਰਾਂਟ ਆ ਜਿਹੜੀ ਉਹ ਤੁਹਾਨੂੰ ਮਿਲਣੀ ਆ, ਅਤੇ ਤੁਸੀਂ ਗ੍ਰਾਂਟ ਤੁਹਾਡੇ ਅਕਾਊਂਟ 'ਚ ਆਉਣ ਤੋਂ ਬਾਅਦ ਉਹਨਾਂ ਨੂੰ 199 ਜਾਂ 499 ਫੀਸ ਆ ਜਿਹੜੀ ਉਹ ਪੇ ਕਰਨੀ ਆ, ਕੋਈ ਪਰਸੈਂਟੇਜ, ਕੋਈ ਕੁਛ ਨਹੀਂ, ਕੋਈ ਹਿਡਨ ਕੋਸਟ ਉਹਨਾਂ ਨੇ ਤੁਹਾਡੇ ਤੋਂ ਨਹੀਂ ਲੈਣੀ। ਸੋ ਤੁਸੀਂ ਨੰਬਰ ਨੋਟ ਕਰ ਲਓ, 437-264-3175, 437-264-3175 'ਤੇ ਤੁਸੀਂ ਕਾਲ ਕਰ ਲਿਓ। ਅਗਸਤ ਤੋਂ ਬਾਅਦ ਰੂਲ ਆ ਜਿਹੜੇ ਉਹ ਚੇਂਜ ਹੋਣ ਜਾ ਰਹੇ ਆ, ਪਤਾ ਕਰ ਲਿਓ, ਜਿੰਨੇ ਵੀ ਤੁਹਾਡੇ ਸਵਾਲ ਨੇ ਉਹਨਾਂ ਦਾ ਜਵਾਬ ਦੇਣਗੇ। 437-264-3175 ਇਹਨਾਂ ਦਾ ਨੰਬਰ ਆ। ਤੁਹਾਡਾ ਸਾਰਿਆਂ ਦਾ ਵੀਕਐਂਡ ਆ ਜਿਹੜਾ ਉਹ ਵਧੀਆ ਗੁਜ਼ਰੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਦੇ ਦਿਓ ਇੱਥੇ ਹੀ ਇਜਾਜ਼ਤ। ਪਰਮਾਤਮਾ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ
3: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
3: ਸੁਣਦੇ
4: ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
5: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ

530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4-6 ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM 530 ਤੇ

0: ਤੁਹਾਡਾ ਸਭ ਦਾ ਪਸੰਦ ਦਾ ਦਿਨ ਅੱਜ ਸ਼ੁੱਕਰਵਾਰ ਹੋ ਚੁੱਕਾ ਹੈ। ਫਰਾਈਡੇ ਦੀ 10 ਤਾਰੀਖ ਹੋ ਚੁੱਕੀ ਆ, ਜੁਲਾਈ ਮਹੀਨੇ ਦੀ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਅੱਜ ਪ੍ਰਣ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਤੁਹਾਡੇ ਨਾਲ ਰਹੇਗੀ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਅਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਸਮਰ ਡੇਜ਼ ਨੂੰ। ਅਤੇ ਨਾਲ ਹੀ ਵੀਕਐਂਡ ਦੀ ਸ਼ੁਰੂਆਤ ਤੁਹਾਡੇ ਸਾਡੇ ਨਾਲ ਹੋ ਰਹੀ ਹੈ। ਫਰਾਈਡੇ ਦਾ ਦਿਨ ਹੈ ਅਤੇ ਸਟੂਡੀਓ ਦਾ ਨੰਬਰ 905-500-54-44 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਅਤੇ ਕਾਫੀ ਸਾਰਾ ਗੀਤ ਸੰਗੀਤ ਹੋਏਗਾ, ਕਿਉਂਕਿ 3 ਘੰਟੇ ਦਾ ਤੁਹਾਡਾ ਸਾਡਾ ਸਾਥ ਹੈ ਪੂਰੇ 6 ਵਜੇ ਤੱਕ। 905-500-54-44 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ।
0: ਔਰ ਜੀ, ਇਸ ਤੋਂ ਪਹਿਲਾਂ ਕਿ ਕੋਈ ਹੋਰ ਗੱਲਬਾਤ ਕਰੀਏ, ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਅਸਰ ਲਈਏ ਅਤੇ ਫਿਰ ਕੀ ਗੱਲਾਂ ਚੱਲਦੀਆਂ ਰਹਿਣੀਆਂ ਨੇ ਠੀਕ ਜਾਂਦੇ 6 ਵਜੇ ਤੱਕ
1: ਜੀ।

0: ਦੋਸਤੋ, ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਤੁਹਾਡੇ ਲਈ ਤਤਪਰ ਹੈ ਅਤੇ ਤੁਹਾਨੂੰ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਇੱਕ ਵਾਰ ਫਿਰ ਤੇਜਿੰਦਰ ਸਿੰਘ ਸਿੱਧੂ ਸਿੱਧੂਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਹਿਲਾਂ ਤਾਂ ਸ਼ੁਭ ਇਸ਼ਾਵਾਂ ਸਾਰਿਆਂ ਨੂੰ ਵੀਕਐਂਡ ਦੀਆਂ, ਅਤੇ ਸ਼ੁੱਕਰਵਾਰ ਹੈ ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਗਿੱਲ ਸਵੀਟ ਫੈਕਟਰੀ ਵੱਲੋਂ ਪਰੰਦਾ ਹਿੱਸਾ ਤੁਹਾਡੇ ਲਈ ਪਹੁੰਚਾਇਆ ਜਾ ਰਿਹਾ ਹੈਗਾ। ਪਿਓਰ ਵੈਜੀਟੇਰੀਅਨ ਅਤੇ ਲਾਈਵ ਕੇਟਰਿੰਗ ਕਿਸੇ ਵੀ ਓਕੇਜ਼ਨ ਵਾਸਤੇ ਕਰਾ ਸਕਦੇ ਹੋ, ਅਤੇ ਸਮੋਸੇ ਬੜੇ ਵਧੀਆ, ਇਹਨਾਂ ਦੇ ਮਠਿਆਈ ਬੜੀ ਹਰ ਘਰ ਜਾਂਦੀ ਹੈ। ਤੋ ਇੱਕ ਤਾਂ ਇਹ ਹੈਗਾ ਕਿ 100% ਸ਼ੁੱਧ ਵੈਜੀਟੇਰੀਅਨ ਸਭ ਕੁਛ ਹੈਗਾ। ਟਰੱਕ ਵੀ ਵਾਲੇ ਵਾਲੇ ਉਹ ਵੀ ਸਾਰੇ ਸ਼ੁੱਧ ਕੇਟਰਿੰਗ ਕਰਦੇ ਨੇ ਵੈਜੀਟੇਰੀਅਨ। ਕਿਸੇ ਕੋਈ ਫੰਕਸ਼ਨ ਪਾਰਕ ਦੇ ਵਿੱਚ ਹੈਗਾ ਉੱਥੇ ਤੁਹਾਡੇ ਲਈ ਆ ਜਾਣਗੇ। ਆਪਣੇ 2 ਕੈਲਗਰੀ ਵਿੱਚ ਲੋਕੇਸ਼ਨ ਨੇ ਇਹਨਾਂ ਦੀਆਂ, 5 ਆਪਣੇ ਇੱਥੇ ਸ਼ਹਿਰ ਦੇ ਵਿੱਚ, ਚਲੋ ਫਰੈਸ਼ਕੋ ਦੇ ਵਿੱਚ ਆ, 6ਵੀਂ ਲੋਕੇਸ਼ਨ ਦੀ ਹੈਗੀ ਆ ਜੀ। ਆਪਣੇ ਹੈੱਡ ਆਫਿਸ 2131 ਵਿਲੀਅਮਸ ਪਾਰਕ ਵੇ ਏਅਰਪੋਰਟ 'ਤੇ, ਕੋਈ ਦੇ ਵਿਲੀਅਮਸ ਪਾਰਕ ਦੇ ਨੇੜੇ ਏਅਰਪੋਰਟ 'ਤੇ ਵਿਲੀਅਮ ਜੀ ਜਿਹਨਾਂ ਨੰਬਰ 3 ਦੇ ਵਿੱਚ ਨੇ, ਅਤੇ ਗਿੱਲ ਸਵੀਟ ਫੈਕਟਰੀ 905-799-2616 905-799-2616 ਟੈਲੀਫੋਨ ਨੰਬਰ ਸਟੂਡੀਓ ਦਾ। ਸਾਡੇ ਨਾਲ ਕੋਈ ਮਿੱਠੀ ਬਜ਼ਾਰੀ ਗੱਲਬਾਤ ਕਰਨੀ ਆ ਅੱਜ ਦਾ ਸ਼ੁੱਕਰਵਾਰ ਹੈ। 905-564-6444 ਇੱਕੋ ਨੰਬਰ ਹੁੰਦਾ, 905-564-6444 'ਤੇ ਕਾਲ ਕਰਕੇ ਕੋਈ ਗੀਤ ਸੰਗੀਤ ਸੁਣਨਾ, ਕੋਈ ਗੱਲਬਾਤ ਕਰਨੀ ਹੈ ਮਿੱਠੀ ਮਨੰਨੀ ਜੀ ਪਿਆਰੀ ਜੀ, ਤਾਂ ਤੁਹਾਡੇ ਨਾਲ ਹੀ ਅਸੀਂ ਸ਼ਾਮ ਦੇ 6 ਵਜੇ ਤੱਕ ਜਦੋਂ ਤੁਸੀਂ ਚਾਹੋ
1: ਜੀ
0: ਸਾਨੂੰ ਮਿੱਠੀ ਜੀ ਆਵਾਜ਼ ਮਾਰਿਓ, ਅਸੀਂ ਤੁਹਾਡੇ ਨਾਲ ਹਾਂ, ਜੁੜੇ ਰਹੋ ਜੀ।
1: ਜੀ ਬਿਲਕੁਲ, ਅਤੇ ਨਾਲ ਹੀ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਵੀ ਗੱਲਬਾਤ ਕਰ ਲਓ। ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੀ ਤੁਹਾਡੀ ਰਿਨਿਊਅਲ ਆਉਣ ਵਾਲੀ ਹੈ ਤਾਂ ਆਪਣੇ ਗੱਡੀਆਂ ਦੀ ਇੰਸ਼ੋਰੈਂਸ ਇਹਨਾਂ ਤੋਂ ਕਰਵਾਓ। ਘਰ ਦੀ ਇੰਸ਼ੋਰੈਂਸ ਹੋਵੇ, ਬਿਜ਼ਨਸ ਇੰਸ਼ੋਰੈਂਸ ਹੋਵੇ, ਤੁਹਾਨੂੰ ਬੈਟਰ ਕਵਰੇਜ ਦੇ ਨਾਲ ਰੇਟਸ ਤੁਹਾਨੂੰ ਬਹੁਤ ਹੀ ਬਿਹਤਰੀਨ ਦੇਣਗੇ ਮਨੂ ਸ਼ਰਮਾ ਜੀ। ਜੇ ਤੁਹਾਨੂੰ ਨਹੀਂ ਪਤਾ ਕਿ ਓਨਟਾਰੀਓ ਦੇ ਵਿੱਚ ਜਿਹੜੀਆਂ ਆਟੋ ਇੰਸ਼ੋਰੈਂਸ ਦੀ ਪਾਲਿਸੀ ਦੇ ਵਿੱਚ ਕੁਝ ਚੇਂਜਿਸ ਆ ਰਹੀਆਂ ਨੇ ਤਾਂ ਤੁਸੀਂ ਧਿਆਨ ਦੇ ਨਾਲ ਸੁਣੋ। ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਰੀਨਿਊ ਕਰਵਾਉਣੀ ਹੋਵੇ ਤਾਂ ਜਿੰਨੇ ਵੀ ਐਕਸੀਡੈਂਟ ਬੈਨੀਫਿਟਸ ਨੇ ਅਤੇ ਹੋਰ ਕਵਰੇਜਿਸ ਨੇ ਉਹਨਾਂ ਦੇ ਲਈ ਤੁਹਾਨੂੰ ਨਵੇਂ ਕੁਝ ਡਿਸੀਜਨਸ ਲੈਣੇ ਪੈ ਸਕਦੇ ਆ। ਅਤੇ ਬਟ ਇੰਪੋਰਟੈਂਟ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਇਹ ਬਦਲਾਅ ਆ ਰਿਹਾ, ਜਿਹੜੀ ਇਹ ਚੇਂਜ ਹੋਏਗੀ, ਉਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੀ ਆ। ਅਤੇ ਇਸ ਲਈ ਤੁਸੀਂ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਆਪਣੀ ਇੰਸ਼ੋਰੈਂਸ ਨਾ ਕਰਵਾਓ। ਜਦੋਂ ਵੀ ਰਿਨਿਊਅਲ ਆਉਂਦੀ ਹੈ ਉਸ ਤੋਂ ਪਹਿਲਾਂ ਦੇਖੋ ਕਿ ਤੁਹਾਨੂੰ ਕਵਰੇਜ ਕੀ ਮਿਲ ਰਹੀ ਹੈ, ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਅਤੇ ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਹੁਣ ਆਉਣ ਵਾਲੀ ਹੈ ਤਾਂ ਤੁਸੀਂ ਗੱਲਬਾਤ ਪਹਿਲਾਂ ਹੀ ਕਰ ਲਓ ਮਨੂ ਸ਼ਰਮਾ ਜੀ ਦੇ ਨਾਲ। ਨੰਬਰ ਹੈ 299-952-9532 2899-952-9532 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਹੋਵੇ ਤਾਂ ਮਨੂ ਸ਼ਰਮਾ ਜੀ ਨੂੰ ਤੁਸੀਂ ਜ਼ਰੂਰ ਯਾਦ ਰੱਖੋ।
0: ਪਾਰਟੀਆਂ ਦੀ ਪੂਰੀ ਭਰਮਾਰ ਹੈ, ਜਿਨ੍ਹਾਂ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਨੇ, ਫੰਕਸ਼ਨ ਨੇ, ਉਹਨਾਂ ਦੇ ਵਾਸਤੇ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਸ਼ੁਭ ਇਸ਼ਾਵਾਂ
1: ਜੀ।
0: ਕਿਉਂਕਿ ਆਪਾਂ ਵੀ, ਮੈਨੂੰ ਵੀ ਕਾਫੀ ਹੁਣ ਚੱਲ ਸੋ ਚੱਲ ਰਹੇ ਹੈਗੇ ਕਿ ਬਹੁਤ ਸਾਰੇ ਫੰਕਸ਼ਨ ਅਟੈਂਡ ਕਰ ਰਹੇ ਹਾਂ। ਕੱਲ੍ਹ ਵੀ ਪਾਰਟੀ ਸੀ ਸ਼ਾਮ ਨੂੰ ਬਰਸਾਇਲ ਦੇ ਵਿੱਚ, ਉੱਥੇ ਅਟੈਂਡ ਕੀਤੀ, ਬੜਾ ਸੋਹਣਾ ਪ੍ਰੋਗਰਾਮ ਸੀ। ਅਤੇ ਨਾਲ ਦੀ ਨਾਲ ਪਾਣੀਆਂ ਅਤੇ ਪੈੜੀਆਂ, ਅਤੇ ਤੁਸੀਂ ਵੀ ਅੱਜ ਵੀਕਐਂਡ ਹੈਗਾ ਅਤੇ ਆਪਣੀਆਂ ਵਧੀਆ ਵਧੀਆ ਗਰੋਸਰੀ ਲੈ ਕੇ ਆਓ। ਗਰੋਸਰੀ ਬਤੇ ਇੰਡੀਅਨ ਫਰੂਟ ਲੈਂਡ 'ਤੇ ਪਹੁੰਚੋ, ਬਾਹਰ ਉਹਨਾਂ ਦੀ ਗ੍ਰਿਲ ਮੀਟ ਸ਼ੋਪ ਹੈਗੀ, ਉੱਥੋਂ ਮੈਰੀਨੇਟ ਕੀਤਾ ਲਿਆਓ। ਆਪ ਘਰੇ ਮੈਰੀਨੇਟ ਕਰਨਾ, ਤੁਸੀਂ ਬਾਰਬੀਕਿਊ ਕਰਨਾ ਜਾਂ ਬਣਿਆ ਬਣਿਆ ਲੈਣਾ, ਡੇਲੀ ਇੰਡੀਅਨ ਫਰੂਟ ਲੈਂਡ ਦੀ ਬ੍ਰਾਂਚ 'ਤੇ ਪਹੁੰਚੋ। ਗਰੋਸਰੀ ਦਾ ਅੱਜ ਦਿਨ ਹੈ, ਕਿਉਂਕਿ ਫਰਿੱਜ ਜੇ ਖਾਲੀ ਹੋਵੇ ਫਿਰ ਬਲ ਜੀ ਨਹੀਂ ਬਣਦੀ ਨਾ, ਬੰਦਾ ਐਵੇਂ ਗੱਡੀ 'ਚ ਮਰ ਜਾਂਦਾ ਹੈ ਤਾਂ ਹੈ ਨਹੀਂ ਕੁਛ, ਹੈ ਨਾ। ਫੋਨ ਤੋਂ ਬਾਹਰ ਮੰਗਾ ਲਈ ਕੁਛ, ਜੇ ਕੁਛ ਪਿਆ ਹੋਵੇ ਤਾਂ ਬੰਦਾ ਕਹਿੰਦਾ ਬਣਾ ਲੈਂਦਾ ਕੁਛ,
1: ਬਿਲਕੁਲ
0: ਬਾਹਰ ਹੀ ਲੱਗ ਜਾਂਦੇ, ਹੈ ਨਾ। ਅਤੇ ਜਾਓ ਭਾਈ ਗਰੋਸਰੀ ਕਰਕੇ ਆਓ ਇੰਡੀਅਨ ਫਰੂਟ ਲੈਣ ਤੋਂ, ਅਤੇ ਸਾਡੇ ਨਾਲ ਬਣ ਕੇ ਰਹੋ ਅਤੇ ਗੀਤ ਸੰਗੀਤ ਗੱਲਾਂ ਮਤਲਬ ਚੱਲਦੀ ਰਹਣੀਆਂ ਕਰੀਏ। ਫਿਰ ਕੋਈ ਹੋਰ ਪੁਰਾਣਾ ਜਾਂ ਗੀਤ, ਕੋਈ ਗੀਤ ਸੁਣਾ ਜੀ ਕੋਈ ਪੁਰਾਣਾ
1: ਜੀ।
0: ਪ੍ਰਾਈਮ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਨਿੱਘਾ ਸਵਾਗਤ ਆ। ਸ਼ੁੱਕਰਵਾਰ ਦਾ ਦਿਨ ਹੈ, ਫਰਾਈਡੇ ਫਰਾਈਡੇ ਫਰਾਈਡੇ ਬੱਲੇ ਬੱਲੇ, ਅਤੇ ਕਹਿਣ ਦਾ ਭਾਵ ਹੈ ਕਿ ਵੀਕਐਂਡ ਆ ਗਿਆ ਅਤੇ ਪੂਰੀਆਂ ਬਾਗੀਆਂ ਪੈ ਰਹੀਆਂ। ਅੱਛਾ, ਮੈਨੂੰ ਇਹ ਦੱਸੋ ਕਿ ਮੇਰਾ ਮੈਂ ਫਾਈਂਡ ਆਊਟ ਨਹੀਂ ਕੀਤਾ, ਮੈਂ ਤੁਹਾਡੇ ਮੁੱਖ ਤੋਂ ਚਾਹੁੰਦਾ, ਕਿਉਂਕਿ ਮੈਂ ਵੈਸੇ ਮੈਂ ਵੀ ਚੈੱਕ ਕਰ ਸਕਦਾ, ਫੋਨ ਮੇਰੇ ਕੋਲ ਪਿਆ ਗੂਗਲ 'ਤੇ ਜਾ ਕੇ, ਪਰ ਤੁਸੀਂ ਦੱਸੋ ਕਿ ਫੀਫਾ ਦੇ ਜਿਹੜੇ ਸ਼ੌਕੀਨ ਲੋਕ ਨੇ, ਕਿਹੜੇ ਕਿਹੜੇ ਮੈਚ ਹੋ ਰਹੇ ਨੇ, ਅੱਜ ਕਿਹੜੇ ਹੋਏ ਨੇ, ਕਿਹੜਾ ਹੋ ਚੁੱਕਿਆ, ਅਤੇ ਕੱਲ੍ਹ ਨੂੰ ਕਿਹੜਾ ਹੋ ਰਿਹਾ, ਸ਼ੁਕ ਆਪਣੇ ਸਨੇਚਰਵਾਨ ਵੱਲ ਬੈਕ ਟੂ ਬੈਕ ਦੋ ਹੈਗੇ ਨੇ ਦੋ ਚਾਰ, ਤੋ ਜਾਣਕਾਰੀ ਦਿਓ ਉਹਨਾਂ ਦੀ ਭਾਈ, ਤੁਹਾਡੇ ਸਾਂਝ ਪਾ ਲਓ ਸਟੂਡੀਓ 'ਚ 905-564-64-44, ਕਿਉਂਕਿ ਹੁਣ ਤਾਂ ਫਾਈਨਲ ਦੇ ਵਿੱਚ ਹੀ ਜਾਣਾ ਸਾਰੇ ਮੈਚਾਂ ਨੇ, ਅਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ
1: ਕਿਹੜੀਆਂ
0: ਕਿਹੜੀਆਂ ਕੰਟਰੀਆਂ ਖੇਡ ਰਹੀਆਂ ਨੇ, ਹੈ ਨਾ, ਅੱਜ ਕਿਹੜੀ ਖੇਡੀ ਆ। ANJ ਆਟੋਮੋਟਿਵ ਦੀ ਮੈਂ ਤੁਹਾਨੂੰ ਰਿਪੇਅਰ ਦੀ ਜਾਣਕਾਰੀ ਦਿਆਂ, ਹਰ ਤਰ੍ਹਾਂ ਦੀਆਂ ਇੰਪੋਰਟਡ ਕਾਰਾਂ ਹੋ ਗਈਆਂ, ਡਿਆ ਹਰ ਤਰ੍ਹਾਂ ਦੀਆਂ ਇੰਪੋਰਟਡ ਕਾਰਾਂ ਹੋ ਗਈਆਂ, ਡੋਮੈਸਟਿਕ ਕਾਰਾਂ ਹੋ ਗਈਆਂ, ਉਹਨਾਂ ਦੀ ਰਿਪੇਅਰ ਕਰਦੇ ਨੇ, ਅਤੇ ਹਰ ਤਰ੍ਹਾਂ ਦੀ ਅਲਾਈਨਮੈਂਟ ਕੀਤੀ ਜਾਂਦੀ ਹੈ, ਨਾਲ ਦੀ ਨਾਲ ਟਾਇਰ ਵੀ ਪਾਏ ਜਾਂਦੇ ਨੇ। ਤੋ ਇਹ ਹੈਗੇ ਨੇ ਬੋਲਟਨ ਦੇ ਵਿੱਚ, ਪੂਰੀ ਜਾਣਕਾਰੀ ਦਿੰਦੇ ਹਾਂ। 0073 ਜੀ ਆਨੋ ਜੀ ਬੜੀ ਦੇਰ ਬਾਅਦ ਸੁਣੀ, ਚੀਜ਼ ਚੱਕਰ ਆਏ ਕਿੱਧਰ ਰਹੇ?
2: ਬਾਬੇ ਦੀ ਕਿਰਪਾ ਜੀ, ਬਸ ਹੁਣ ਆਵਾਜ਼ ਆ ਗਈ ਹੈ ਤੇ ਆਵਾਜ਼ ਚਲੀ ਗਈ ਸੀਗੀ, ਤਾਂ ਕਰਕੇ ਫਿਰ ਤੁਹਾਨੂੰ ਪਤਾ ਢਿੱਲੇ ਬੈਠੇ ਹੋ ਜਾਈ।
0: ਅੱਛਾ ਅੱਛਾ ਅੱਛਾ, ਕੀ ਸੁਣੋਗੇ ਅੱਜ? ਪਟਨ ਦੇ ਛਾਪੀ ਪੈਂਦੀ ਗੇਮ ਕੋਈ ਵੀ ਹੋਈ। ਹਾਂਜੀ ਹਾਂਜੀ
2: ਹਾਂਜੀ, ਹਰਿੰਦਰ ਸੰਧੂ ਆਏ ਹੋਏ ਆਪਣੇ ਟਰਾਂਟੋ ਸ਼ਹਿਰ ਚ, ਬ੍ਰੈਂਟਨ ਚ ਕੱਲ ਉਹਨਾਂ ਦਾ ਖੜਾ ਵੀ ਲੱਗਣਾ।
0: ਅੱਛਾ,
2: ਟਾਈਮ ਹੈਗਾ ਤਾਂ ਜੀ, ਗੁੱਡੀ ਦਾ ਪ੍ਰਾਹੁਣਾ ਗੀਤ ਸੁਣਾ ਦਿਓ ਉਹਨਾਂ ਦਾ।
0: ਗੁੱਡੀ ਦਾ ਪ੍ਰਾਹੁਣਾ, ਉਹਨੂੰ ਮਾਸਟਰ ਜੀ ਹਰਿੰਦਰ ਨੂੰ ਮਾਸਟਰ ਜੀ ਕਹਿੰਦੇ ਆ।
2: ਹੈਗਾ ਟਾਈਮ ਸੁਣਾ ਦੇ, ਇਹਦਾ ਟਾਈਮ ਬੜਾ ਕੀਮਤੀ ਆ, ਥੋੜੇ ਥੋੜੇ ਖਰੋਤੇ ਵੀ ਬੜੇ।
0: ਮਾਸਟਰ ਜੀ ਦਾ ਗੀਤ ਜ਼ਰੂਰ ਸੁਣਾਵਾਂ ਤੁਹਾਨੂੰ, ਮਾਸਟਰ ਜੀ ਕਹਿੰਦੇ ਸਰ ਉਹਨਾਂ ਨੂੰ। ਅੱਛਾ, ਰੈਡੀ ਬ੍ਰਾਹਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ANJ ਦੀ ਮੈਂ ਜਾਣਕਾਰੀ ਦੇ ਰਿਹਾ ਸੀਗਾ। ਉਹ ਕਹਿੰਦੇ ਸਸਪੈਂਸ਼ਨ ਵਰਕ ਕਰਾਉਣਾ, ਇੰਜਨ ਵਰਕ ਕਰਾਉਣਾ, ਉਹ ਵੀ ਕਰਵਾ ਲਓ, ਅਤੇ ਤੁਸੀਂ ਪਹੁੰਚ ਸਕਦੇ ਹੋ 91 ਹੇਲੀ ਰੋਡ 50 ਦੇ ਮੇਫੇ ਦੇ ਕੋਲ ਨੇ, ਹੋਮ ਡਿਪੂ ਦੇ ਨਾਲ 905-857-7596 ਉਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ। 0490, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਇੱਕ ਕਿਸ਼ੋਰ ਦਾ ਗਾਣਾ ਸੁਣਾ ਦਿਓ ਜੀ।
1: ਹਾਂਜੀ ਦੱਸੋ।
3: ਆਪਣੇ ਤੋਂ ਜੈਸੇ ਤੈਸੇ,
1: ਆਪਣੀ ਤੋਂ ਜੈਸੇ ਤੈਸੇ ਕੱਟ ਜਾਏਗੀ,
0: ਕੱਟ ਜਾਏਗੀ।
3: ਪਿੱਛੇ ਨਾ ਲਵਾਰਿਸ,
1: ਠੀਕ ਹੈ ਜੀ, ਥੋੜਾ ਟਾਈਮ ਦਿਓ, ਸੁਣਾਉਂਦੇ ਆ।
0: ਆਪਕਾ ਕਿਆ ਹੋਗਾ ਜਨਾਬੇ ਆਲੀ, ਆਏ ਹਾਏ, ਬੜਾ ਸੋਹਣਾ ਗੀਤ ਹੈ।
1: ਹਾਂਜੀ ਹਾਂਜੀ ਬਿਲਕੁਲ,
0: ਇਹ ਐਕਟਿੰਗ ਵੀ ਕਿਆ ਬਾਤ ਆ ਉਹਦੇ ਵਿੱਚ, ਸੀ ਅਮਰੀਤੋਂ ਇਹਦੇ ਨਾ ਰੀਮੈਕਸ ਬੜੇ ਆਏ ਆ ਇਸ ਗੀਤ ਦੇ, ਜੋ ਕਈ ਵਰਜਨ ਆਏ ਨੇ।
1: ਹਾਂਜੀ ਹਾਂਜੀ,
0: ਜ਼ਰੂਰ ਸੁਣਾਵਾਂਗੇ, ਕਿਉਂਕਿ ਹਾਈ ਬੀਟ ਵਾਲਾ ਗੀਤ ਫਰਾਈਡੇ ਵਾਸਤੇ, ਜਾਂ ਜੇ ਬਜਾਇ ਕਿਤੇ ਸਲੋ ਜਿਹਾ ਹੁੰਦਾ ਮੈਂ ਕੈਂਸਲ ਕਰਨ ਲੱਗ ਗਿਆ, ਕਿਉਂਕਿ ਮੈਨੂੰ ਹੁੰਦਾ ਵੀ ਜਿਹੜਾ ਖਾਸ ਕਰ ਫਰਾਈਡੇ ਨਾ, ਚਾਹੇ ਕੋਈ ਹਿੰਦੀ ਗੀਤ ਵੀ ਹੋਵੇ ਡੋਂਟ ਵਰੀ, ਪਰ ਥੋੜ੍ਹਾ ਜਿਹਾ ਥੜਕ ਮਾ ਜਾ ਹਨਾ,
1: ਥੋੜ੍ਹਾ ਬੀਟ ਸੌਂਗ ਫਰਾਈਡੇ ਵਾਲਾ ਸੌਂਗ,
0: ਮੈਂ ਹੁਣ ਡਾਊਨ ਡਾਊਨ।
1: ਬਿਲਕੁਲ, ਤੁਸੀਂ ਆਪਣੀ ਪਸੰਦ ਦੇ ਗਾਣੇ ਸਾਡੇ ਪ੍ਰੋਗਰਾਮ ਦੇ ਵਿੱਚ ਲਗਵਾ ਸਕਦੇ ਹੋ, ਆਪਣੀ ਪਸੰਦ ਦਾ ਜ਼ਰੂਰ ਦੱਸੋ। 905-564-6444 ਸਟੂਡੀਓ ਦਾ ਨੰਬਰ ਹੈ, ਤੇ ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਸਿਸਾਗਾ ਰੋਡ ਐਂਡ ਸਟੀਲਸ ਦੇ ਨਜ਼ਦੀਕ ਰਿਵਰਮੌਂਟ ਰੋਡ ਐਂਡ ਐਂਬਲਟਨ ਰੋਡ ਦੇ ਉੱਪਰ ਇੱਕ ਨਵੇਂ ਟਾਊਨ ਹਾਊਸ ਹੈ, ਜਿਨ੍ਹਾਂ ਦੀ ਪ੍ਰਾਈਸ ਸਟਾਰਟ ਹੋ ਰਹੀ ਹੈ 6,34,000 ਤੋਂ। ਕਲੋਜ਼ਿੰਗ ਇਹਨਾਂ ਦੀ ਅਗਲੇ ਸਾਲ ਹੋ ਜਾਣੀ ਹੈ 2027 ਦੇ ਵਿੱਚ। 3 ਫਲੋਰ ਦੇ ਅਰਬਨ ਟਾਊਨ ਹਾਊਸਿਸ ਨੇ, 6,34,000 ਪ੍ਰਾਈਸ ਹੈ। 3 ਬੈਡਰੂਮਸ ਹੋਣਗੇ, 2.5 ਬਾਥਰੂਮਸ ਹੋਣਗੇ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ ਡਿਪੋਜ਼ਿਟ ਹੈਗਾ ਆ 60,000 ਟੋਟਲ ਡਿਪੋਜ਼ਿਟ ਹੈ। ਅਤੇ ਇਸ ਤੋਂ ਇਲਾਵਾ 3 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ, ਜਿਨ੍ਹਾਂ ਦੀ ਪ੍ਰਾਈਸ 7,49,000 ਹੈ। 1940 ਸਕੁਆਇਰ ਫਿੱਟ ਤੋਂ ਲੈ ਕੇ 2190 ਸਕੁਆਇਰ ਫਿੱਟ ਦੇ ਘਰ ਨੇ। 3 ਤੋਂ 4 ਬੈਡਰੂਮਸ, 2 ਪਾਊਡਰ ਰੂਮ ਅਤੇ 2 ਬਾਥਰੂਮਸ। ਇਹਦੇ ਵਿੱਚ ਪ੍ਰਾਈਵੇਟ ਬੈਕਯਾਰਡ ਵੀ ਤੁਹਾਨੂੰ ਮਿਲੂਗਾ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਡਿਪੋਜ਼ਿਟ ਇਹਦੇ ਵਿੱਚ ਹੈਗਾ ਆ 80,000। ਅਤੇ ਲਾਸਟ ਵਿੱਚ 3 ਫਲੋਰ ਦੇ ਲੇਨ ਟਾਊਨ ਹਾਊਸਿਸ ਨੇ, 7,77,000 ਇਹਨਾਂ ਦੀ ਪ੍ਰਾਈਸ ਹੈ। 1950 ਸਕੁਆਇਰ ਫੀਟ ਤੋਂ ਲੈ ਕੇ 2105 ਸਕੁਆਇਰ ਫੀਟ ਦੇ ਘਰ ਨੇ, 4 ਤੋਂ 5 ਬੈਡਰੂਮਸ ਬਣਨੇ ਨੇ, 3.5 ਤੋਂ ਲੈ ਕੇ 4.5 ਵਾਸ਼ਰੂਮਸ ਬਣਨੇ ਨੇ, ਤੇ ਇਹਦੇ ਵਿੱਚ ਡਬਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਤੇ 1 ਬੈਡਰੂਮ ਤੇ 1 ਫੁੱਲ ਬਾਥਰੂਮ ਮੇਨ ਫਲੋਰ ਦੇ ਉੱਪਰ ਵੀ ਬਣ ਸਕਦਾ ਹੈ, ਤੇ ਡਿਪੋਜ਼ਿਟ ਇਹਦੇ ਵਿੱਚ 80,000 ਟੋਟਲ ਹੈ। ਤੇ ਟੀਮ ਸਿੱਧੂ ਦੇ ਨਾਲ ਗੱਲਬਾਤ ਕਰਕੇ ਤੁਸੀਂ ਇਹਨਾਂ ਘਰਾਂ ਦੇ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ, ਬੁਕਿੰਗ ਕਰਵਾ ਸਕਦੇ ਹੋ। ਨੰਬਰ ਹੈ 416-302-0016, 416-302-0016, ਟੀਮ ਸਿੱਧੂ ਦਾ ਨੰਬਰ ਹੈ। ਅਗਲੇ ਕਾਲਰ 1614 ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਆਨੋ ਜੀ,
4: ਤੁਹਾਨੂੰ ਵੀ ਤੇ ਮੇਰਾ ਵੀ ਗਾਣਾ ਲਾ ਦਿਓ ਆਪਣੇ,
0: ਲਿਖ ਲਓ।
4: ਹਰ ਬੰਦਾ ਚੰਗਾ ਨਹੀਂ ਹੁੰਦਾ ਦੇਖ ਕੇ ਯਾਰ ਬਣਾਈ ਦਾ,
0: ਕਿਹਦਾ ਗਾਇਆ ਹੋਇਆ
4: ਇਹ? ਦੇਸ਼ ਵਾਲੀਏ ਦਾ,
0: ਪਾਲੀ ਦੇਸ਼ ਵਾਲੀਏ,
4: ਪਾਲੀ ਦੇਸ਼ ਵਾਲੀਏ, ਪਾਲੀ ਦੇਸ਼ ਵਾਲੀ। ਹਾਂ
0: ਬੇਟ, ਦੇਤ ਵਾਲੀਆ, ਮੈਂ ਕਹਾਂ ਦੇਸ਼ ਨਹੀਂ, ਦੇਤ, ਦੇਤ
1: ਦੇਤ ਵਾਲੀਆ,
0: ਕੋਈ ਗੱਲ ਨਹੀਂ। ਹੱਸਲਾ ਨੱਚਲਾ ਟੱਪਲਾ ਨੀ, ਬੀਤੇ ਵੇਲੇ ਨਾ ਫਿਰ ਪਛਤਾਏਗੀ ਤੂੰ, ਜਦੋਂ ਮੂੰਹ ਵਿੱਚ ਤੇਰੇ ਨਾ ਦੰਦ ਰਹਿਣਾ ਤੇ ਕਿਹਨੂੰ ਹੱਸ ਕੇ ਫੇਰ ਵਿਖਾਏਗੀ ਤੂੰ। ਮੈਨੂੰ ਆਪਣੇ ਦੀ ਝਾਗ ਆ ਗਿਆ ਨਾ, ਪਰ ਮੇਰੀ ਨਾ ਪਹਿਲਾਂ ਇੱਕ ਜਾੜ ਨਿਕਲ ਗਈ ਹੈ ਨਾ, ਦੰਦ ਹੈ ਨਾ ਸਭ ਕੁਝ ਆ। ਅੱਛਾ ਮੈਂ ਨਾ ਕੁਦਰਤੀ ਕਹਿਣ ਲੱਗਿਆ ਬੰਦੇ ਨੂੰ ਨਾ, ਮੇਰੇ ਜਾੜ ਮੈਂ ਲਵਾਈ ਨਹੀਂ ਹੈ ਨਾ, ਕਿਉਂਕਿ ਇੱਧਰ ਦੂਜੇ ਪਾਸੇ ਸੀਗੀਆਂ ਤੁਹਾਡਾ, ਹੈ ਕੈਮ ਆ ਨਾ, ਤੇ ਉਹਦਾ ਵੀ ਲੋੜ ਹੀ ਨਹੀਂ ਪੈਂਦੀ ਖੱਬੇ ਵਾਲੇ ਦੀ ਬਾਹਲੀ ਹੈ ਨਾ, ਤੇ ਹੁਣ ਦੂਜੀ ਵੀ ਦੁਖਣ ਲੱਗ ਗਈ। ਮੈਂ ਕਹਿੰਦਾ ਹੱਸਦਾ, ਮੈਂ ਕਿਸੇ ਕਜ਼ਨ ਨੂੰ ਕਿਹਾ ਯਾਰ ਮੇਰੇ, ਉਹ ਕਹਿੰਦਾ ਯਾਰ ਤੂੰ ਐਵੇਂ ਐਵੇਂ ਧਾਰਸ ਜਿਹਾ ਢਾਈ ਬੈਠਾ, ਤੇ ਕਹਿੰਦਾ ਸਾਡੇ ਤਾਂ 20 ਸਾਲ ਦੀ ਸਰ ਚਲੇ ਗਏ ਸੀ, ਲੱਗੀ ਲੇਟ ਗਏ ਆ, ਲੇਟ ਸਾਡੇ ਪੂਰੇ ਹੈਗੇ ਦੰਦ, ਯਾਨੀ ਕਿ ਜਾੜੀ ਮੁੜੀ ਗਈ ਆ। ਹੱਸ ਬੜਾ ਹੱਸਾ ਹੁੰਦਾ, ਪਰ ਹੈ ਪਸੇ ਜੀਤ ਦਿਨ ਖਾਣਾ ਅਸਲੀ ਉਹ ਚੀਜ਼ ਆ, ਦੰਦ ਸੁੜੇ ਠੀਕ ਨੇ, ਤੋ ਜਿਹੜੇ ਦੰਦ ਹੱਸਣ ਖਾਣਾ ਵੀ ਤਾਂ ਹੀ ਆ, ਜੇ ਮੁਸਕਰਾਹਟ ਵੀ ਚੰਗੀ ਤਰ੍ਹਾਂ ਲੱਗਦੀ ਹੈ ਜੇ ਦੰਦ ਪੂਰੇ ਹੋਣ ਨਾ। ਖੈਰ ਅੱਜ ਕੱਲ੍ਹ ਤਾਂ ਖੈਰ ਨਹੀਂ, ਮੈਂ ਸਾਰੇ ਲੱਗ ਜਾਂਦੇ ਨੇ ਦੁਆਰਾ, ਪਰ ਏ ਟੂ ਜੈਡ ਲਾਉਣੇ ਪੈਂਦੇ ਨਾ।
1: ਹਾਂਜੀ
0: ਹਾਂਜੀ ਹਾਂਜੀ, ਸਪੈਕਸ ਐਕਸਪ੍ਰੈਸ ਦੀ ਮੈਂ ਗੱਲਬਾਤ ਕਰਾਂ, ਉਹ 35 ਰੈਜੂਲੇਸ਼ਨ ਡਰਾਈਵ 'ਤੇ ਨੇ ਬਰੈਂਪਟਨ ਦੇ ਵਿੱਚ, ਕ੍ਰੈਡਿਟ ਸਟੀ ਦੇ ਜਾਓ, ਡੀਲਾਂ ਉਹਨਾਂ ਤੋਂ ਲਓ, ਬੜੀਆਂ ਬੜੀਆਂ ਡਾਕਟਰ ਵੀ ਅਵੇਲੇਬਲ ਹੋਣਗੇ ਉੱਥੇ, ਅਤੇ ਨੰਬਰ ਇਹਨਾਂ ਦਾ 905-460-88-88, 905-460-88-88, ਅਤੇ ਕਾਲ ਕਰਕੇ ਤੁਸੀਂ ਹੋਰ ਆਪਣੇ ਅਪੁਆਇੰਟਮੈਂਟ ਬਣਾ ਸਕਦੇ ਹੋ, ਜਿਹੜੀ ਪ੍ਰਾਈਮ ਬੇਸ ਪ੍ਰਦੇਸ਼ ਨਾਲ ਚੜ੍ਹੇ ਹੋਏ ਹੋ।
1: ਚਲੋ ਫਿਰ ਪਹਿਲਾਂ ਫਰਮਾਇਸ਼ੀ ਗਾਣਾ ਸੁਣਾਈਏ,
0: ਪਹਿਲਾਂ ਕਾਲਰ ਨੂੰ ਲੈ ਲਓ, ਫਿਰ ਆਪਾਂ
1: ਅੱਗੇ। ਹਾਂਜੀ 6643, ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਸਿੱਧੂ ਸਾਹਿਬ ਨੂੰ ਸਾਡੇ ਰੱਬਾਈ ਸੋਤੇ ਸਤਿ ਸ਼੍ਰੀ ਅਕਾਲ, ਗੁਰ ਆਫਟਰਨੂਨ, ਚੜ੍ਹਦੀ ਕਲਾ ਜੀ,
1: ਸਤਿ ਸ਼੍ਰੀ ਅਕਾਲ ਜੀ।
5: ਸਭ ਮੌਸਮ ਵੀ ਵਧੀਆ ਤੇ ਵੀਕਐਂਡ ਆ ਗਿਆ ਤੇ ਚਮਕੀਲਾ ਤਾਂ ਫਿਰ ਬਣਦਾ ਹੁਣ, ਹੈ ਨਾ?
0: ਬਿਲਕੁਲ ਚਮਕੀਲਾ ਬਣਦਾ, ਚਮਕੀਲੇ ਦੇ ਨਾਲ ਚਮਕ ਵੀ ਆਏਗੀ ਸਾਡੇ ਲੋਕਾਂ ਦੇ ਮੁੱਖ ਤੇ।
5: ਹਾਂ ਜੀ, ਬਣਦੀ ਐਨਰਜੀ ਵੀ ਆ ਜਾਂਦੀ ਆ ਫਰਾਈਡੇ ਨਾਲੇ,
0: ਇੱਕ ਤਾਂ ਐਨਰਜੀ ਵੈਸੇ ਹੀ ਹੈਗੀ ਵੀਕਐਂਡ ਦੀ, ਹੈ ਨਾ? ਫਿਰ ਹੁੰਦਾ ਯਾਰ ਵੀ ਸ਼ਾਮ ਨੂੰ ਮੈਂ ਬੈਠਾਂਗੇ, ਕੋਈ ਯਾਰ ਦੋਸਤ ਹੋਣਗੇ, ਕੁਕਿੰਗ ਕਰਾਂਗੇ, ਕੁਛ ਬਾਰਬੀਕਿਊ ਕਰਾਂਗੇ, ਕੁਛ ਬੱਚਿਆਂ ਨਾਲ ਗੱਲਾਂ ਤਾਂ ਮਾਰਾਂਗੇ, ਕੁਛ ਮੇਰੇ ਵਰਗਾ ਅੱਜ ਕੱਲ੍ਹ ਪੋਤਾ ਵੀ ਹੈਗਾ, ਪੋਤੇ ਨਾਲ ਵੀ ਖੇਡ ਲਈਦਾ। ਬਿਲਕੁਲ ਬਿਲਕੁਲ ਬਿਲਕੁਲ, ਮਿਹਰਬਾਨੀ ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਰੇਸ਼ਮ ਜੀ ਆ ਗਏ ਨੇ ਬਰਾੜ ਸਾਹਿਬ, 2865 ਜੀ ਆਨੂੰ ਜੀ,
6: ਕੀ ਹਾਲ ਹੈ ਜੀ?
0: ਬਹੁਤ ਵਧੀਆ, ਬਾਬੇ ਦੀ ਫੁੱਲ ਕਿਰਪਾ, ਤੁਸੀਂ ਸੁਣਾਓ।
6: ਸੋਤਮ ਸਤਿ ਸ਼੍ਰੀ ਅਕਾਲ ਜੀ, ਤੇ ਮਨਪ੍ਰੀਤ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ।
6: ਹਾਂਜੀ, ਅੱਜ ਕਾਫੀ ਟਾਈਮ ਦੀ ਮੁਲਾਕਾਤ ਹੋਈ ਹੈ ਜੀ।
1: ਹਾਂਜੀ,
6: ਆ ਮੇਰੇ ਬਾਈ ਜੀ ਕਿੰਨੇ ਵਧੀਆ ਗੱਲ ਕਰਦੇ ਨੇ ਬਾਈ ਜੀ, ਇਹ ਆਪਣੇ ਗਰੇ ਆ
0: ਬਹੁਤ ਵਧੀਆ ਪਿਆਰੀ ਗੱਲ
6: ਕਰਦੇ। ਹਾਂਜੀ ਬਾਈ ਜੀ, ਕਮਰ ਸਿੰਘ ਮਤਾਲੀ ਬਾਈ ਜੀ, ਉਹ ਮੈਨੂੰ ਯਾਦ ਕਰਦਾ ਹੁੰਦਾ।
0: ਅੱਛਾ ਜੀ।
6: ਹਾਂਜੀ, ਉਹ ਆਪਣੇ ਕਾਲ ਵਧੀਆ ਕਾਲ ਕਰ ਆਪਣਾ ਬਾਈ ਜੋਤੀ ਵਾਲਾ। ਬਾਕੀ ਬਾਈ ਤੁਸੀਂ ਵੀ ਸਿੰਗਰ ਗਾਉਣ, ਇੱਕ ਤਾਂ ਗੀਤ ਕੱਢ ਦੋ ਸਿੱਧੂ ਸਾਹਿਬ,
0: ਰਾਂਗੀ ਬਣਨ ਹੁੰਦਾ ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਤੇ ਲੋ ਫਰਕ ਗੀਤ ਸੰਗੀਤ, ਤੁਹਾਡੀ ਕੁਛ ਫਰਮਾਇਸ਼ਾਂ ਨੇ? ਪਹਿਲਾਂ ਤਾਂ ਗੁੱਡੀ ਦਾ, ਹੈਨਾ,
1: ਗੁੱਡੀ ਦਾ ਪ੍ਰੋਣਾ। ਹਾਂਜੀ,
0: ਮਾਸਟਰ ਜੀ ਆਏ ਹੋਏ ਨੇ, ਕਹਿੰਦੇ ਉਹਨਾਂ ਨੇ ਖਾਣਾ ਵੀ ਲਾਉਣਾ। ਚਲੋ ਬੇਸ਼ਕ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਨੇ, ਸਾਰਿਆਂ ਨੂੰ ਇੰਜੋਏ ਕਰੋ
1: ਜੀ,
0: ਬੈਸਟ ਵਿਸ਼ਸ ਸਾਰਿਆਂ ਵਾਸਤੇ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਛਾ, ਬੜਾ ਵਧੀਆ ਸਮਾਂ ਹੈਗਾ, ਪਹਿਲਾਂ ਵੀ ਹੈਗਾ, ਹੁਣ ਵੀ ਹੈਗਾ, ਪਿੰਡਾਂ ਪਿੰਡਾਂ ਹਲੇ ਵੀ ਹੈਗਾ।
1: ਹਾਂਜੀ,
0: ਪ੍ਰਾਹੁਣੇ ਦੀ ਗੱਲ ਕਰਦੇ ਨਾ, ਪ੍ਰਾਹੁਣੇ ਨੂੰ ਆਇਆ ਹੋਵੇ ਤਾਂ ਚਾਹ ਚੜ੍ਹ ਜਾਂਦਾ ਹੈ ਨਾ, ਵੀ ਸੇਵਾ ਕਰੀਏ ਭਾਈ ਕਿਸੇ ਨਾ ਬੰਦੇ ਦੀ ਹੈ ਨਾ। ਪ੍ਰਾਹੁਣੇ ਇੱਕ ਤਾਂ ਆਪਾਂ ਹਰ ਪ੍ਰਾਹੁਣੇ ਕਹਿ ਦਿੰਦੇ, ਰਿਸ਼ਤੇਦਾਰ ਨੂੰ ਪ੍ਰਾਹੁਣੇ ਕਹਿ ਦਿੰਦੇ। ਇੱਕ ਪ੍ਰਾਹੁਣਾ ਹੁੰਦਾ ਜਿਹੜਾ ਤੁਹਾਡੇ ਲੜਕੀ ਜੀ ਨੂੰ ਵਿਆਹੀ ਹੁੰਦੀ ਆ,
1: ਜਵਾਈ
0: ਜਵਾਈ, ਉਹ ਕਈ ਵਿਗੜਦੇ ਬਹੁਤ ਛੇਤੀ ਹੁੰਦੇ ਆ ਨਾ, ਰੁੱਸ ਜਾਂਦੇ ਐਵੇਂ ਨੀ ਕਿਹਦੀ ਗੱਲ ਤੋਂ। ਅਤੇ ਉਹਨਾਂ ਦਾ ਪਹਿਲੇ ਖਿਆਲ ਰੱਖਣਾ ਪੈਂਦਾ, ਸਾਲਿਆਂ ਨੂੰ ਰੱਖਣਾ ਪੈਂਦਾ ਖਿਆਲ, ਅਤੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਪ੍ਰਾਹੁਣਾ ਥੋੜ੍ਹਾ ਜਿਹਾ ਹੈਗਾ, ਕੀ ਕੀ ਸੰਭਾਲਦਾ, ਉਹ ਚੀਜ਼ਾਂ ਪਹਿਲਾਂ ਲਿਆਉਣੀਆਂ ਪੈਣੀਆਂ ਵੀ ਬੱਕਰ ਬੁੱਕਰ ਫੜ ਲਏ ਜਾਂ ਜਾਂ ਮੱਛੀ ਫੜ ਲਏ ਖਾਣ ਪੀਣ ਨੂੰ, ਜਿਹੜੇ ਜਿਹੜੇ ਬੰਦੇ ਸੁਭਾਅ।
1: ਹਾਂਜੀ,
0: ਅਤੇ ਇਹ ਹੁੰਦਾ ਕੁਦਰਤੀ, ਅਤੇ ਪ੍ਰਾਹੁਣੇ ਦਾ ਵੀ ਖਿਆਲ ਰੱਖਣਾ ਪੈਂਦਾ। ਇਹ ਕਹਿੰਦਾ ਗੁੱਡੀ 'ਤੇ ਪ੍ਰਾਹੁਣਾ ਆ ਗਿਆ ਕਹਿੰਦੇ, ਹੈ ਨਾ। ਚਲੋ ਜੀ, ਆਪਣੇ ਅਗਲੇ ਸਾਡੇ ਸਪੋਂਸਰ ਵੀ ਆ ਗਏ, ਉਹਨਾਂ ਨਾਲ ਗੱਲਬਾਤ ਕਰੀਏ।
1: ਜੀ ਬਿਲਕੁਲ, ਯੂਨੀਕ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਨਾਗਪਾਲ ਜੀ ਸਾਡੇ ਲਾਈਨ 'ਤੇ ਜੁੜ ਚੁੱਕੇ ਨੇ। ਇਹ ਤੁਹਾਨੂੰ ਗਵਰਨਮੈਂਟ ਸਪੋਂਸਰ ਪ੍ਰੋਗਰਾਮਸ ਦੇ ਵਿੱਚ ਐਨਰੋਲ ਹੋਣ ਦੇ ਵਿੱਚ ਹੈਲਪਫੁਲ ਹੁੰਦੇ ਨੇ, ਅਤੇ ਤੁਹਾਨੂੰ ਗ੍ਰਾਂਟਸ ਦਵਾਉਂਦੇ ਨੇ ਜੋ ਕਿ ਹੁਣ ਕੁਛ ਸਮਾਂ ਤੱਕ ਹੀ ਮਿਲਦੀਆਂ ਨੇ ਤੁਹਾਨੂੰ ਗ੍ਰਾਂਟਸ ਅਤੇ ਲੋਨਸ ਫਿਰ ਮਿਲਿਆ ਕਰਨਗੇ ਗਵਰਨਮੈਂਟ ਤੋਂ। ਅਤੇ ਬਾਕੀ ਦੀ ਇਨਫੋਰਮੇਸ਼ਨ ਦੇਣਗੇ ਆਪਾਂ ਨੂੰ ਸਾਰਾਂਸ਼ ਨਾਗਪਾਲ ਜੀ। ਜੀ ਸਾਰਾਂਸ਼ ਜੀ,
2: ਥੈਂਕ ਯੂ ਜੀ ਵੈਰੀ ਮਚ, ਸਭੀ ਕੋ ਮਾਰੀ ਤਰਫ ਸੇ ਸਤਿ ਸ਼੍ਰੀ ਅਕਾਲ। ਐਂਡ ਦੈਨ ਲਾਈਕ ਸਿਰਫ ਆਪ ਮੰਨ ਕੇ ਚੱਲੇ ਇੱਕ ਹਫ਼ਤਾ ਰਹਿ ਗਿਆ, ਨੈਕਸਟ ਵੀਕ ਤੱਕ ਰਹਿ ਗਿਆ। ਅਗਰ ਆਪਨੇ ਅਭੀ ਵੀ 30 to 100,000 ਕੀ ਫੰਡਿੰਗ, ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ, ਜੋ ਪੈਸਾ ਵਾਪਿਸ ਹੀ ਨਹੀਂ ਕਰਨਾ, ਅਗਰ ਆਪਨੇ ਅਭੀ ਤੱਕ ਅਪਲਾਈ ਨਹੀਂ ਕਰਾ ਤੋ ਆਪ ਆਪਣਾ ਨੁਕਸਾਨ ਕਰਾ ਰਹੇ। ਕਿਉਂ? ਕਿਉਂਕਿ ਸਾਰੇ ਲੋਕ ਜੋ ਐਲੀਜੀਬਲ ਹੈ ਉਹ ਕਰ ਚੁੱਕੇ ਹੈ ਅਪਲਾਈ, ਪੀ ਆਰ ਸਿਟੀਜ਼ਨ ਪ੍ਰੋਟੈਕਟਡ ਪਰਸਨ, ਜਿਨਕੀ ਇਨਕਮ ਕਮ ਹੈ $70,000 ਸੇ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਆਪ ਐਲੀਜੀਬਲ ਹੈ। ਆਸਾਨ ਸੇ ਕੋਰਸਿਸ ਕਰੇ, ਫੁਲੀ ਆਨਲਾਈਨ ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਚਾਹੇ ਆਪ 75 ਕੇ ਪੈਨਸ਼ਨ ਪੇ ਆਪ ਐਲੀਜੀਬਲ ਹੈ। ਅਸਾਈਨਮੈਂਟ ਸੇ ਐਗਜ਼ਾਮਿਨੇਸ਼ਨ ਨਹੀਂ ਹੈ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ, ਫੁਲੀ ਆਨਲਾਈਨ ਕਰਕੇ ਕੰਫਰਟ ਸੇ ਕਲਾਸਿਸ ਕਰੇ, ਅਟੈਂਡ ਕਰੇ, ਲਾਈਕ ਬਿਜ਼ਨਸ ਮੈਨੇਜਮੈਂਟ, ਹੋਸਪਿਟੈਲਿਟੀ, ਅਕਾਊਂਟਿੰਗ, ਐਸੇ ਆਸਾਨ ਸੇ ਕੋਰਸਿਸ ਕਰੇ, ਫੰਡਿੰਗ ਹਾਸਿਲ ਕਰੇ। ਫੈਮਿਲੀ ਆਫ 4 ਕੋ ਅਪ ਟੂ 80,000, ਫੈਮਿਲੀ ਆਫ 5 ਕੋ ਅਪ ਟੂ $100,000, ਜਿਸਕਾ ਹਾਫ ਪੋਰਸ਼ਨ, ਮਤਲਬ ਅਗਰ ਫੈਮਿਲੀ ਆਫ 4 ਹੈ ਤੋ 80,000 ਆਪਕੀ ਫੰਡਿੰਗ ਬਣਤੀ ਹੈ ਆਜ ਕੀ ਡੇਟ ਮੇ, ਉਸਮੇ ਸੇ $40,000 ਤੋ ਗ੍ਰਾਂਟਸ ਹੈ, ਔਰ ਰੈਸਟ ਜੋ $40,000 ਹੈ ਆਪਸ਼ਨਲ ਲੋਨ ਐਟ 0% ਔਰ 1.5 ਸਾਲ ਬਾਅਦ ਲਗਾਉਣਾ ਸਟਾਰਟ ਕਰਨਾ ਹੈ, ਨੋ ਕ੍ਰੈਡਿਟ ਚੈੱਕ, ਹੈ ਨਾ। ਤੋ ਇਸ ਲਈ ਅਬ ਟਾਈਮ ਰਹਿ ਗਿਆ ਹੈ ਕਮ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਆਜ ਸੇ 10 ਦਿਨ ਬਾਅਦ ਅਗਰ ਆਪ ਅਪਲਾਈ ਕਰੇਂਗੇ ਆਪਕੋ ਸਿਰਫ ਲੋਨ ਆਏਗਾ। ਆਜ ਗ੍ਰਾਂਟਸ ਆ ਰਹੀ ਹੈ ਤੋ ਆ ਰਹੀ ਹੈ, ਹਮਾਰੇ ਹਾਥ ਮੇ ਨਹੀਂ, ਗਵਰਨਮੈਂਟ ਕੀ ਪਾਲਿਸੀ ਹੈ, ਤੋ ਇਸਮੇ ਕੁਛ ਹੇਰਾ ਫੇਰੀ ਨਹੀਂ ਹੈ। ਕਾਗਜ਼ ਕੇ ਲਗਤੇ ਹੈ ਆਪਕੇ, ਆਪਕਾ NOA, ਆਪਕਾ ਬੱਚੋਂ ਕਾ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਅਗਰ ਆਪ ਮੈਰਿਡ ਹੈ ਜਾਂ ਮੈਰਿਡ ਵਿਦ ਕਿਡਸ, ਆਪਕੋ ਸਿਰਫ ਤਭੀ ਫਾਇਦਾ ਹੈ। ਨੋ ਏਜ ਲਿਮਿਟ, ਹਮਾਰੀ ਫੀਸ ਕਿਤਨੀ ਹੈ, 199 ਜਾਂ 499 ਕਬ ਦੇਣੀ ਹੈ, ਕਾਮ ਹੋਣੇ ਕੇ ਬਾਅਦ। 8 ਸਾਲ ਸੇ ਬਿਜ਼ਨਸ ਮੇ, ਬਹੁਤ ਲੋਕੋ ਕੋ ਆਲਰੇਡੀ ਅਸੈਸ ਕਰ ਚੁੱਕੇ ਹੈ, ਪ੍ਰੋਪਰ ਆਫਿਸ ਹੈ, 218 ਐਕਸਪੋਰਟ ਬੁਲੇਵਰਡ ਪੇ ਆਫਿਸ, ਆਪ ਕੱਲ ਵੀ ਆ ਸਕਤੇ, ਕੱਲ ਵੀ ਮਾਰਾ ਆਫਿਸ ਓਪਨ ਹੈ। ਟਾਈਮ ਲਿਮਿਟਡ ਚੀਜ਼ ਰਹਿ ਗਈ ਹੈ ਸਰ, ਹਮਾਰੇ ਹਾਥ ਮੇ ਲਾਈਕ ਵੀ ਹਮ ਇੱਕ ਜ਼ਰੀਆ ਹੈ, ਰਾਈਟ, ਤੋ ਇਸ ਲਈ ਹਮ ਰਸ਼ ਨਹੀਂ ਕਰ ਰਹੇ ਆਪਕੋ, ਬਟ ਅਬ ਟਾਈਮ ਰਹਿ ਗਿਆ ਕਮ। ਅੱਛੀ ਚੀਜ਼ ਲੋਕ ਇੱਕ ਦੂਸਰੇ ਸੇ ਸ਼ੇਅਰ ਨਹੀਂ ਕਰਤੇ, ਹਮਨੇ ਕਿਤਨੇ ਲੋਕੋ ਕਾ ਕਾਮ ਕਰਾਇਆ, ਦੇ ਸ਼ੇਅਰ, ਸਪ੍ਰੈਡ ਦਾ ਵਰਡ, ਬਟ ਹਾਂ, ਬਹੁਤ ਅੱਛੀ ਚੀਜ਼ ਹੈ ਕਿ ਲੋਕ, ਕਿਤਨੇ ਲੋਕ ਆਲਰੇਡੀ ਬੈਨੀਫਿਟ ਲੈ ਚੁੱਕੇ ਹੈ। ਨੰਬਰ 437-264-31-75, 437-264-31-75, ਹੁਣੇ ਕਾਲ ਕਰੋ ਤਾਂ ਐਸਟੀਮੇਟ ਲਓ ਜੀ, 437-264-31-75, 437-264-31-75, ਨੰਬਰ ਅਗੇਨ ਨੋਟ ਕਰੇ ਜੀ, 437-264-31-75।
1: ਜੀ ਬਹੁਤ ਬਹੁਤ ਸ਼ੁਕਰੀਆ,
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ। ਅੱਛਾ ਮਨਪ੍ਰੀਤ, ਮੈਂ ਸੁਣਦਾ ਜਿਹੜਾ ਕਈ ਆਪਣੇ ਇੰਡੀਆ ਦੇ ਵਿੱਚ ਸਟੇਟਸ ਇਹੋ ਜਿਹੇ ਹੈਗੀਆਂ ਆ, ਜਿਵੇਂ ਸਾਊਥ ਕਹਿ ਲਈਏ, ਆਪਣੇ ਕੇਰਲਾ ਹੋ ਗਈ, ਕੋਚੀ ਹੋ ਗਿਆ, ਹੈ ਨਾ, ਇਹ ਜਿਹੜਾ ਏਰੀਆ ਹੈਗਾ, ਕਿਸੇ ਵਕਤ ਨਾ ਇਹ ਪਹਿਲਾਂ ਖੇਤੀਬਾੜੀ ਦੇ ਮਾਮਲੇ ਦੇ ਵਿੱਚ ਵੀ ਬਹੁਤ ਜਾਣੀ ਕਿ ਪਿਛੜੇ ਹੋਏ ਸੀਗੇ, ਉੱਥੇ ਲੋਕਾਂ ਨਾਲ ਗੱਲਾਂ ਤਾਂ ਕਰਨੀਆਂ ਪਈਆਂ, ਗਿਆ ਸੀ ਲਾਸਟ ਜਦੋਂ ਗਿਆ,
1: ਹਾਂਜੀ ਹਾਂਜੀ,
0: ਖੇਤੀਬਾੜੀ ਵਿੱਚ ਬਹੁਤ ਪਿਛੜੇ ਹੋਏ ਸੀ, ਹੁਣ ਉੱਥੇ ਖੇਤੀਬਾੜੀ ਉਹਨਾਂ ਨੇ ਨਵੇਂ ਤਰੀਕੇ ਨਾਲ ਕਰਨੀ ਸ਼ੁਰੂ ਕੀਤੀ ਹੈ। ਉਸ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਸਭ ਤੋਂ ਅੱਗੇ ਨੇ। ਅੱਛਾ, ਪੜ੍ਹਾਈ ਦੇ ਵਿੱਚ ਉੱਥੇ ਇੰਗਲਿਸ਼ ਬਹੁਤ ਵਧੀਆ ਬੋਲੀ ਜਾਂਦੀ ਆ,
1: ਹਾਂਜੀ,
0: ਅਤੇ ਉਹਨਾਂ ਦੀ ਆਪਣੀ ਲੈਂਗੁਏਜ ਵਿੱਚ ਕੋਰਸ ਬੋਲਦੇ ਨੇ, ਭਾਸ਼ਾ ਆਪਣੇ ਭਾਸ਼ਾਵਾਂ ਦੇ ਵਿੱਚ ਬੋਰਡ ਲੱਗੇ ਨੇ ਬੜੇ ਬੜੇ,
1: ਹਾਂਜੀ ਹਾਂਜੀ,
0: ਉੱਥੇ ਚੱਲਦੀ ਜ਼ਿਆਦਾ ਨਾ ਆਯੁਰਵੇਦਿਕ ਜਿਹੜੀ ਹੈਗੀ ਆ, ਥੈਰੇਪੀ ਬਹੁਤ ਚੱਲਦੀ,
1: ਹਾਂਜੀ ਹਾਂਜੀ,
0: ਹੋਮੋਪੈਥੀ ਵੀ ਚੱਲਦੀ ਆ, ਲੇਕਿਨ ਆਯੁਰਵੇਦਿਕ ਜ਼ਿਆਦਾ ਆ, ਅਤੇ ਜਿਹੜੀ ਐਲੋਪੈਥੀ ਜਿਹੜੀ ਹੈਗੀ ਆਪਾਂ ਇੰਗਲਿਸ਼ ਕਹਿੰਦੇ ਹਾਂ, ਉਹ ਦਵਾਈਆਂ ਤਾਂ ਖਾਂਦੇ ਨੇ ਉੱਥੇ,
1: ਹਾਂਜੀ,
0: ਉਹ ਕਹਿੰਦੇ ਸਾਨੂੰ ਉਹਦਾ ਇਲਾਜ ਆਪਣਾ ਵਧੀਆ ਹੋ ਜਾਂਦਾ, ਕੋਈ ਸਾਈਡ ਇਫੈਕਟ ਨਹੀਂ। ਅੱਛਾ, ਉੱਥੇ ਤਾਂ ਮੈਨੂੰ ਤਾਂ ਯਾਦ ਆ ਗਿਆ, ਮੈਂ ਕਹਿੰਦਾ ਸੀ ਮੈਂ ਭਗਵੰਤ ਮਾਨ ਗਏ ਹੋਏ ਸੀ ਨਾ, ਆਪਣੇ ਚੀਫ ਮਿਨਿਸਟਰ ਕਹਿੰਦੇ ਉਹ ਥੋੜ੍ਹਾ ਜਿਹਾ ਮਾਰਚ ਮੂਰਚ ਕਰਾਇਆ ਉੱਥੇ ਨਾ, ਥੋੜ੍ਹਾ ਜਿਹਾ ਕੈਂਪ ਲਾਇਆ ਵਾ, ਆ ਗਿਆ ਹੁਣੇ ਸੱਤ ਅੱਠ ਦਿਨ ਹੋ ਗਏ ਤਾਂ ਹੁਣ ਤਾਂ ਵਾਪਸ ਆ ਗਏ ਹੁਣੇ ਲਾ ਕੇ ਉਹਨਾਂ ਕੇਜਰੀਵਾਲ ਸਾਹਿਬ ਹੀ ਜਾਂਦੇ ਨੇ ਦਿੱਲੀ ਦਾ ਪਰ ਉਹ ਮਾੜੀ ਚੀਜ਼ ਨਹੀਂ ਉਹ ਤਾਂ ਲੱਖਾਂ ਹੀ ਲੋਕ ਜਰਮਨ ਸਾਰਾ ਉੱਥੇ ਜਾਂਦਾ ਯੂਰਪ ਬਹੁਤ ਜਾਂਦਾ ਇੰਗਲੈਂਡ ਜਾਂਦਾ ਆਪਾਂ ਤਾਂ ਇੱਕ ਅੱਧੀ ਵਾਰੀ ਜਾ ਕੇ ਬੱਸ ਕਰ ਜਾਂਦੇ ਹਾਂ ਹਨਾ ਜਿਹੜੇ ਨੇ ਮੈਂ ਮਿਲਿਆ ਲੋਕਾਂ ਨੂੰ ਜਿਹੜੇ ਯੂਰਪ ਦੇ ਵਿੱਚੋਂ ਇੰਗਲੈਂਡ 'ਚੋਂ ਜਰਮਨ ਹੋ ਗਿਆ ਹਨਾ ਜਿਹੜੇ ਜਿੰਨੇ ਵੀ ਦੇਸ਼ ਨੇ ਉਹ ਕਹਿੰਦੇ ਵੀ ਅਸੀਂ ਤਾਂ ਹਰ ਸਾਲ ਆਉਂਦੇ ਹਾਂ ਜਦੋਂ ਵਿੰਟਰ ਹੁੰਦੀ ਅਸੀਂ ਇੱਥੇ ਆ ਜਾਈਦਾ ਬੀਚ ਹੈਗੀ ਆ ਵਿੱਚੇ ਰਿਜ਼ੋਰਟ ਬਣੇ ਹੋਏ ਨੇ ਸਵੇਰੇ ਤੁਹਾਨੂੰ ਆਪਣੇ ਉਹ ਅਰਲੀ ਮੋਰਨਿੰਗ ਉਠਾ ਕੇ ਜੇ ਤੁਸੀਂ ਚਾਹੁੰਦੇ ਹੋ ਤਾਂ ਇਹ ਨਹੀਂ ਬਈ ਤੂੰ ਇੱਕ ਤਾਂ ਤੁਸੀਂ ਕਿਉਂਕਿ ਅੰਦਰ ਹਲਕਾ ਹਲਕਾ ਗੋਲਰ ਤਾਂ ਲੈਣ ਜਾਂ ਲਿਆਉਣ ਨਹੀਂ ਦਿੰਦੇ 7 ਡੇ ਜਿੰਨਾ ਕੈਂਪ ਤੁਹਾਡਾ ਹੋਊਗਾ ਉਹ ਤਾਂ ਫਰੀ ਕਰਾਉਣਗੇ ਫਿਰ ਦਵਾਈਆਂ ਦੁਆਰਾ ਪਿਆਉਂਦੇ ਤੁਹਾਨੂੰ ਫਲੈਸ਼ ਆਊਟ ਕਰਨਾ ਸਿਸਟਮ ਤੁਹਾਡਾ ਪਲੱਸ ਬਹੁਤ ਸੋਹਣੇ ਕੋਟ 'ਚ ਬਣਾਈਆਂ ਹੋਈਆਂ ਉਹਦੇ ਉਰੇ ਆਪਣੇ ਫਲਾਵਰ ਲਾਏ ਹੋਏ ਨੇ ਬੜੇ ਪਿਆਰੇ ਪਿਆਰੇ ਬਾਹਰ ਨਿਕਲੋ ਤੁਸੀਂ ਸਵੇਰੇ ਹੈ ਨਾ
1: ਹਾਂਜੀ
0: ਅਤੇ ਆਉਂਦਿਆਂ ਨੂੰ ਤੁਸੀਂ ਜਦੋਂ ਸਵੇਰੇ ਬ੍ਰੇਕਫਾਸਟ ਕਰ ਜਾਂਦੇ ਆਉਂਦਿਆਂ ਨੂੰ ਬੈੱਡ ਬਣਿਆ ਪਿਆ ਹੁੰਦਾ ਤੁਹਾਡਾ ਅਤੇ ਨਾਲ ਫਿਰ ਪੂਲ ਵੀ ਹੈਗੇ ਆ ਬੀਚ ਤਾਂ ਖੈਰ ਹੈਗੀ ਹੋਰ ਰਿਜ਼ੋਰਟ ਦੇ ਨਾਲ ਅਤੇ ਉਹਦੇ ਵਿੱਚ ਨਾ ਜਿਹੜਾ ਖਾਣਾ ਵੀ ਦਿੰਦੇ ਆ ਉਹ ਹਲਕਾ ਜਿਹੜਾ ਚੁਣੀ ਕਿ ਬਾਹਲਾ ਸਪਾਈਸੀ ਨਾ ਹੋਵੇ ਜਿਹੜਾ ਚੀਜ਼ ਨਾ
1: ਹਾਂਜੀ
0: ਤੇ ਉਹ ਜਿਹੜਾ ਸਾਊਥ ਦੇ ਵਿੱਚ ਜਿੰਨੇ ਵੀ ਰਿਜ਼ੋਰਟ ਨੇ ਉੱਥੇ ਮੈਂ ਕਈ ਲੋਕਾਂ ਨੂੰ ਦੇਖਿਆ ਕਿਸੇ ਨੂੰ ਕੋਈ ਪ੍ਰੋਬਲਮ ਆ ਕੋਈ ਗੋਡਾ ਮੋਢਾ ਨਹੀਂ ਚੱਲਦਾ ਪ੍ਰੋਪਰ ਫਿਰ ਉੱਥੇ ਜਾ ਆਉਂਦੇ ਆ ਉਹ ਇਲਾਜ ਵੀ ਹੋ ਜਾਂਦੇ ਆ ਉਸ ਉਹਦੇ ਨਾਲ ਦਵਾਈ ਨਾਲ
1: ਜੀ ਜੀ
0: ਤੇ ਐਲੋਪੈਥੀ ਦੇ ਨਾਲ ਕਰਦੇ ਆ ਮਾਲਸ਼ ਵਗੈਰਾ ਚੰਗੀ ਕਰਦੇ ਆ 2 ਟਾਈਮ ਮਾਲਸ਼ ਕਰਦੇ ਆ ਸਵੇਰੇ ਕਰਾ ਲਓ ਫਿਰ ਸ਼ਾਮ ਨੂੰ ਤੁਹਾਡਾ ਚਾਹੁੰਦੇ ਆ ਫਿਰ ਕਰ ਦਿੰਦੇ ਆ ਪਰ ਜਿਹੜੇ ਹੁੰਦੇ ਆ ਜਿਹੜਾ ਯੋਗਾ ਹੁੰਦਾ ਉਹ ਸਵੇਰੇ ਵੀ ਹੁੰਦਾ ਸ਼ਾਮ ਨੂੰ ਵੀ ਸਪੈਸ਼ਲ ਥਾਂ ਬਣੀਆਂ ਹੋਈਆਂ ਤੁਸੀਂ ਕਲਾਸ ਲਾਉਣੀ ਆ
1: ਹਾਂਜੀ
0: ਮੋਸਟ ਵੈਲਕਮ ਤੁਸੀਂ ਆਓ ਤੁਹਾਨੂੰ ਸਿਖਾਉਣਗੇ ਸਾਰੇ ਸੁੱਖ ਆਸਣ ਵਗੈਰਾ ਲਾਓ ਅਤੇ ਹੈ ਨਹੀਂ ਜਿਹੜੇ ਪ੍ਰਾਂਤ ਦੇਸ ਪਰਦੇ ਮੈਂ ਕਹਿਣ ਦਾ ਭਾਵ ਇਹ ਕਿ ਜਦੋਂ ਇੰਡੀਆ ਜਾਣਾ ਤਾਂ ਫਿਰ ਉੱਥੇ ਬਹੁਤ ਲੋਕ ਮੈਨੂੰ ਇੰਨਾ ਕਈ ਲੋਕ ਮਿਲੇ ਕਹਿੰਦੇ ਜੇ ਅਸਤਾ ਜੀ ਪਹਿਲਾਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਕੈਨੇਡਾ ਦੇ ਵਿੱਚੋਂ ਜਦੋਂ ਟਿਕਟ ਲਈ ਦੀ ਨਾ ਪੂਰੇ 7 ਦਿਨ ਦੀ ਬੁੱਕ ਕਰਾ ਲਈ ਪਹਿਲਾਂ ਸਿੱਧੇ ਉੱਥੇ ਕੋਚੀ ਜਾਂਦੇ ਹਾਂ ਜਾਂ ਪਰਲੇ ਕੇਰਲਾ ਦੇ ਨੇੜੇ ਦੇ ਜਿੰਨੇ ਹੋਰ ਵਧੀਆ ਸੋ ਅੱਛੀ ਜਗ੍ਹਾ ਹੈਗੀਆਂ ਬਹੁਤ ਅਤੇ ਉੱਥੇ ਫਿਰ ਵੀਕ ਲਗਾ ਕੇ ਪੂਰੇ 7 ਦਿਨ ਲਗਾ ਕੇ ਫਿਰ ਪੰਜਾਬ ਵੱਲ ਫੇਰੀ ਪਾ ਲਈ ਵੀ ਉੱਧਰ ਘੁੰਮਣ ਜਾਈਦਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਮੈਂ ਜਾਣਕਾਰੀ ਦਿਆਂ ਤੁਹਾਨੂੰ ਸੰਦਲ ਪੇਂਟ ਵਾਲਿਆਂ ਦੀ ਸੰਦਲ ਪੇਂਟਿੰਗ ਵਾਲੇ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਇਹ ਪ੍ਰੋਫੈਸ਼ਨਲ ਅਫੋਰਡੇਬਲ ਕੰਮ ਹੈ ਇਹਨਾਂ ਦਾ ਮਿਸਾਗਾ ਸਾਰੇ ਬ੍ਰੈਂਪਟਨ ਜੀ ਟੀ ਏ ਵਿੱਚ ਕੰਮ ਕਰਦੇ ਨੇ ਨੈਗਰਾ ਰੀਜਨ ਕੇਂਬਰਿਜ ਵਗੈਰਾ ਗੋਲਫ ਵਗੈਰਾ ਜਿੱਥੇ ਵੀ ਤੁਸੀਂ ਹੱਕ ਮਾਰੋਗੇ ਆਉਣਗੇ ਪੂਰੀ ਟੀਮ ਨਾਲ ਲੈ ਕੇ ਆਉਣਗੇ ਅਤੇ ਚੂਜ਼ ਤੁਸੀਂ ਕਰਨਾ ਵੀ ਕਿਹੜਾ ਕਲਰ ਕਿਹੜੇ ਲਿਵਿੰਗ ਰੂਮ 'ਚ ਕਰਨਾ ਕਿਹੜਾ ਕਿਹੜੇ ਰੂਮ 'ਚ ਕਰਨਾ ਅਤੇ ਪੇਂਟ ਇਹ ਲੈ ਕੇ ਆਉਣਗੇ ਨੇਮ ਬ੍ਰੈਂਡ ਜਾਂ ਤੁਸੀਂ ਵੀ ਲਿਆ ਸਕਦੇ ਕੋਈ ਜ਼ਰੂਰੀ ਨਹੀਂ ਉਹ ਕਹਿੰਦੇ ਅਸੀਂ ਵੀ ਲਿਆ ਸਕਦੇ ਹਾਂ ਅਸੀਂ ਤੁਹਾਨੂੰ ਉਹਦੀ ਰਸੀਦ ਦੇ ਦਿਆਂਗੇ ਅਤੇ ਤੁਸੀਂ ਵੀ ਲਿਆ ਸਕਦੇ ਆਪਣਾ ਪੇਂਟ ਨੇਮ ਬ੍ਰੈਂਡ ਪੇਂਟ ਹੀ ਵਰਤਣ ਦੇ ਵਿੱਚ ਕਹਿੰਦੇ ਚੰਗੀ ਹੁੰਦੀ ਆ ਜਿਵੇਂ ਮਸ਼ਹੂਰ ਕੰਪਨੀ ਹੈਗੀ ਬੈਂਜਮੈਨ ਮੋਰ ਹੋ ਗਈ ਇੱਕ ਦੋ ਹੋਰ ਕਾਫੀ ਚੰਗੀਆਂ ਚੰਗੀਆਂ ਕੰਪਨੀਆਂ ਹੈਗੀਆਂ ਅੱਜ ਕੱਲ੍ਹ ਤਾਂ ਵੈਸੇ ਵੀ ਇਹ ਨਾ ਵਾਸ਼ ਕਿਉਂਕਿ ਬੱਚੇ ਕਈ ਅੱਗੇ ਪਹਿਲਾਂ ਪੇਂਟ ਇਸ ਤਰ੍ਹਾਂ ਦੇ ਹੁੰਦੇ ਸੀ ਬੜੇ ਨਾ ਜਦੋਂ ਬੱਚੇ ਘਰ ਛੋਟੇ ਹੁੰਦੇ ਸੀ ਨਾ ਉਹ ਪੈਨਸਲ ਚੌਕ ਲਾ ਤਾ ਕਿਤੇ ਹੈ ਨਾ ਉਹ ਫਿਰ ਲਹਿੰਦਾ ਨਹੀਂ ਸੀ ਹੁਣ ਵਾਸ਼ੇਬਲ ਨੇ ਤੁਸੀਂ ਸਪੰਜ ਨਾਲ ਮਾੜਾ ਜਿਹਾ ਧੋ ਕਰ ਦਿਓ ਅਤੇ ਉਹ ਰੇਜ਼ ਹੋ ਜਾਂਦਾ ਕਾਲ ਕਰ ਲਓ ਸੁੰਦਰ ਪੇਂਟਿੰਗ ਦੇ ਸੁਖਜੀਤ ਹੋਰਾਂ ਨੂੰ 6478223313 647-842-3313
1: ਜੀ ਅਤੇ ਸਿਟੀ ਆਫ ਬਰੈਂਪਟਨ ਵਾਲਿਆਂ ਵੱਲੋਂ ਇੱਕ ਛੋਟਾ ਜਿਹਾ ਮੈਸੇਜ ਹੈ ਕਿ ਤੁਸੀਂ ਆਪਣਾ ਜਦੋਂ ਹੁਣ ਵੀਕਐਂਡ ਵਗੈਰਾ ਆਉਂਦੇ ਨੇ ਤਾਂ ਓਬਵੀਅਸਲੀ ਗੱਲ ਹੈ ਕਿ ਘਰਾਂ ਦੇ ਵਿੱਚ ਆਪਾਂ ਗੈਟ ਟੂਗੈਦਰਸ ਕਰਦੇ ਹਾਂ ਗੈਦਰਿੰਗਸ ਕਰਦੇ ਹਾਂ ਤਾਂ ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਤਰ੍ਹਾਂ ਦੇ ਆਪਣੇ ਪਾਰਟੀ ਵਗੈਰਾ ਕਰ ਰਹੇ ਹੋ ਗੈਟ ਟੂਗੈਦਰ ਕਰ ਰਹੇ ਹੋ ਤਾਂ ਸ਼ੋਰ ਸ਼ਰਾਬਾ ਥੋੜ੍ਹਾ ਜਿਹਾ ਘੱਟ ਰੱਖੋ ਤੁਹਾਡੇ ਨੇਬਰਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਡੇ ਸ਼ੋਰ ਸ਼ਰਾਬੇ ਤੋਂ ਅਤੇ ਸਾਈਡ ਵਾਕਸ ਅਤੇ ਬਾਈਕ ਲੇਨਸ ਇਹਨਾਂ ਨੂੰ ਕਲੀਅਰ ਰੱਖੋ ਇਹਨਾਂ ਨੂੰ ਬਲੋਕ ਨਾ ਕਰੋ ਬਿਲਕੁਲ ਵੀ ਨਹੀਂ ਤਾਂ ਤੁਹਾਨੂੰ ਟਿਕਟ ਮਿਲ ਸਕਦੀ ਹੈ ਸਟਰੀਟ ਪਾਰਕਿੰਗ ਲਿਮਿਟਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ 3 ਘੰਟੇ ਤੋਂ ਜ਼ਿਆਦਾ ਸਟਰੀਟ ਦੇ ਉੱਪਰ ਗੱਡੀ ਪਾਰਕ ਨਾ ਕਰੋ ਅਤੇ ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਾਰਕਿੰਗ ਬਿਲਕੁਲ ਹੀ ਬੰਦ ਕੀਤੀ ਹੋਈ ਹੈ ਸਟਰੀਟ ਦੇ ਉੱਪਰ ਅਤੇ ਨਾਲ ਹੀ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰ ਕਰਨ ਤੋਂ ਬਾਅਦ ਜਿੰਨਾ ਵੀ ਵੇਸਟ ਹੁੰਦਾ ਆ ਜਾਂ ਨੋਰਮਲੀ ਵੀ ਨੋਰਮਲ ਦਿਨਾਂ ਦੇ ਵਿੱਚ ਵੀ ਜਿਹੜਾ ਵੇਸਟ ਹੁੰਦਾ ਉਹਨਾਂ ਨੂੰ ਇੱਧਰ ਉੱਧਰ ਡੰਪ ਨਾ ਕਰਿਆ ਕਰੋ ਪ੍ਰੋਪਰਲੀ ਬਿਨਸ ਦੇ ਵਿੱਚ ਹੀ ਸੁੱਟੋ ਜਿੰਨਾ ਵੀ ਗਾਰਬੇਜ ਹੁੰਦਾ ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ ਤੁਸੀਂ ਉਹ ਬਿਲਕੁਲ ਹੀ ਸਾਫ਼ ਸੁਥਰੀ ਰੱਖੋ ਅਤੇ ਆਪਣੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ ਆਪਣੇ ਜਿਹੜੇ ਯਾਰਡ ਨੇ ਉਹਨਾਂ ਨੂੰ ਪੂਰਾ ਮੇਨਟੇਨ ਕਰਕੇ ਰੱਖੋ ਘਾਹ ਵਗੈਰਾ ਕੱਟ ਕੇ ਰੱਖੋ ਤੇ ਛੋਟੇ ਛੋਟੇ ਐਕਸ਼ਨਸ ਲੈਣ ਦੇ ਲਈ ਐਸਟੀ ਬ੍ਰੈਂਪਟਨ ਵਾਲੇ ਤੁਹਾਨੂੰ ਕਹਿ ਰਹੇ ਨੇ ਤੇ brampton.ca/bylaws ਇੱਥੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਹੋਰ ਵੀ ਲੈ ਸਕਦੇ ਹੋ। ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜੋ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਡੇ ਤੱਕ ਪਹੁੰਚਾ ਰਹੇ ਨੇ brampton.ca/bylaws।
0: ਜਿੰਨੇ ਵੀ ਲੋਕ ਤੁਸੀਂ ਪਾਰਕ ਵਗੈਰਾ ਜਾਂਦੇ ਹੋ ਉਹਦੇ ਚ ਬਜ਼ੁਰਗ ਵੀ ਜਾਂਦੇ ਆ, ਕਈ ਬਜ਼ੁਰਗਾਂ ਨੂੰ ਨਾ ਆਉਂਦੇ ਆ ਖਾਣ ਪੀਣ ਦੀ ਆਦਤ ਘਰੇ, ਫਿਰ ਕੋਈ ਨੋਟ ਰੋਕਦੀ ਰਹਿੰਦੀ ਹੈ ਨਹੀਂ ਆਹ ਨਹੀਂ ਪੀਣਾ ਆਹ ਨਹੀਂ ਖਾਣਾ, ਪੁੱਤ ਰੋਕਦਾ ਰਹਿੰਦਾ ਵੀ ਬਾਹਰੋਂ ਫੜ ਕੇ ਉੱਥੇ ਪੀ ਲੈਂਦੇ ਆ ਪਾਰਕ 'ਚ, ਹੈ ਨਾ ਪੀ ਲੈਂਦੇ ਉਹ, ਪਰ ਉਹ ਛੱਡਦੇ ਨਹੀਂ ਪ੍ਰੋਪਰ, ਉਹਨੂੰ ਫਿਰ ਪ੍ਰੋਪਰ ਨਾ ਗਾਰਬੇਜ ਵਾਲੀ ਬੈਂਚ ਛੁੱਟਿਆ ਕਰੋ, ਫਿਰ ਐਂ ਲੱਗਦਾ ਉਹਨੂੰ ਕਿ ਉੱਤੋਂ ਨਾ ਕੋਈ ਆ ਜਾਏ, ਫਿਰ ਆ ਕੇ ਮਾਰਦੇ ਆ ਪਈ ਹੁੰਦੀ ਹੈ ਕਈ ਵਾਰੀ ਪਾਰਕ 'ਚ ਜਾ ਉਹਨੂੰ ਦਿਖਦੀਆਂ ਹੁੰਦੀਆਂ
1: ਜੀ,
0: ਉਸ ਨੂੰ ਕੋਈ ਰੋਕਦਾ ਨਹੀਂ ਪਾਰਕ 'ਚ ਤੁਹਾਨੂੰ ਡੱਗ ਫੋੜ ਕਰਨ ਲੱਗਿਆ, ਕਹਿੰਦਾ ਪੀ ਸਕਦੇ ਹੋ ਤੁਸੀਂ ਕਈ ਪਾਰਕਾਂ 'ਚ ਜਾ ਕੇ, ਪਰ ਇਹ ਖਿਆਲ ਰੱਖਿਆ ਕਰੋ ਕਿ ਜਿਹੜਾ ਤੁਹਾਡੀ ਉਹ ਸ਼ੀਸ਼ੀ ਜੀ ਤੁਸੀਂ ਲੈ ਕੇ ਆਉਣੇ ਹੈ ਨੀ ਡੋਕ ਪਿਕ ਬਣ ਜਾਣੇ ਉਹਦੇ, ਪਰ ਉਹਨੂੰ ਡਾਲ ਦੇ ਨਾਲ ਨਾ ਬਿਨ 'ਚ ਪਾ ਲਿਆ ਕਰੋ ਗਾਰਬੇਜ ਵਾਲੇ 'ਚ, ਖਿਆਲ ਸਫਾਈ ਰੱਖਿਆ ਕਰੋ, ਕੋਈ ਰੋਕਦਾ ਨਹੀਂ ਕਿ ਚੀਜ਼ਾਂ ਤੋਂ ਕਈ ਜਾਂਦੀਆਂ ਹੁਣ ਤਾਂ ਘਰੇ ਤਾਂ ਬੰਦ ਛਾਉਂਦੀਆਂ ਕਈ ਵਾਰੀ, ਚਲੋ ਰੋਟੀ ਪਲਾਂਟ ਬੇਸ ਪਰ ਜੁੜੇ ਹੋਏ ਹੋ। ਗੀਤ ਸੰਗੀਤ ਵੱਲ ਚੱਲੀਏ, ਬੜਾ ਵਧੀਆ ਗੀਤ ਆ, ਬੜੀ ਮੂਵ ਚੱਲੀ ਸੀ ਲਾਵਾਰਸ, ਹੈ
1: ਨਹੀਂ,
0: ਅਮਜੀਤ ਖਾਨ ਸੀ ਇਹਦੇ ਵਿੱਚ, ਅਮਿਤਾਬ ਬੱਚਨ ਸੀ, ਲਾਵਾਰਸ ਨੂੰ ਪਹਿਲਾਂ ਗਾਲੀ ਜੀ ਗਾਣਾ ਨੂੰ ਕਹਿੰਦੇ ਹੁੰਦੇ ਸੀ ਨਾ ਵੀ ਜਿਹਦਾ ਮਾਂ ਪਿਓ ਹੈ ਨਹੀਂ ਪਤਾ ਹੈ ਨਹੀਂ ਕੌਣ, ਹੈ ਨਾ, ਅਤੇ ਖੈਰ ਹੁਣ ਅੱਜ ਕੱਲ੍ਹ ਤਾਂ ਅਡੋਪਸ਼ਨ ਵੀ ਹੋ ਜਾਂਦੀ ਆ, ਪਰ ਇਹ ਪੁਰਾਣੀ ਗੱਲ ਸਮੇਂ ਦੀ ਗੱਲ ਕਰਦਾ, ਉਹਦੇ 'ਚ ਗੀਤ ਇੰਨਾ ਪਿਆਰਾ ਸੀ ਨਾ ਇਹ, ਅਤੇ ਮੂਵੀ ਬੜੀ ਜ਼ਬਰਦਸਤ ਸੀਗੀ ਅਤੇ ਡਾਂਸ ਵਗੈਰਾ ਕਿਆ ਬਾਤ ਸੀ। ਫਿਰ ਅਮਿਤਾਬ ਬੱਚਨ ਕਹਿੰਦਾ ਮੇਰੇ ਕਹਿੰਦਾ ਪੁੱਛੇ ਕੋਈ ਹੈਗਾ ਨਾ ਕੋਈ ਲਵਾਰ ਨਾ ਹੀ ਲਵਾਰ ਸੀ, ਮੇਰੇ 'ਚ ਘੱਟ ਜਾਊਗੀ ਆਪਕਾ ਕਿਆ ਹੋਗਾ ਜਨਾਬੇ ਵਾਲੇ ਲਿਬਡਾਮ ਦੇਸ਼ ਪ੍ਰਦੇਸ਼।

0: रेडियो प्रोग्राम देश परदेश प्राइम टाइम रेडियो। अच्छा जिन्ने भी आ मूवियां पुरानियां होंदियां ना ओ जिन्होंने बहुत नाम कमाया होंदा ना चंगा अपने बिजनेस कीतन दा बॉक्स ऑफिस ते ना उन्होंने रीमेक जरूर बनते हैं।
1: हाँ जी
0: पर मैं जिन्नी की मूवियां बनिया रीमेक जिन्नी गल नहीं बनती दोबारा कुदरती होंगे ना। ਹੁਣ ਜਿਵੇਂ ਆਪਾਂ ਰਫੀ ਸਾਹਿਬ ਦੀ ਓਰਿਜਨੈਲਿਟੀ ਕਰ ਲਈ ਹੈ ਉਹਨਾਂ ਦੇ ਗੀਤ ਹੁਣ ਕਿੰਨੇ ਮਕਬੂਲ ਉਹਦੀ ਆਵਾਜ਼ ਪਿਆਰੀ ਕਿੰਨਿਆਂ ਨੇ ਰਫੀ ਸਾਹਿਬ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਆ ਔਰ ਕਿੰਨੇ ਰੋਟੀ ਰੋਜ਼ੀ ਕਮਾਉਂਦੇ ਆ ਉਹਨਾਂ ਦੇ ਗਾ ਕੇ ਲੋਕ ਨੇ ਉਹਨਾਂ ਨੂੰ ਹੈ ਨਾ
1: ਜੀ ਜੀ
0: ਪਰ ਗੱਲ ਉਹ ਫਿਰ ਵੀ ਉੱਥੇ ਆ ਜਾਂਦੀ ਹੈ ਕਿ ਉਹ ਚੀਜ਼ ਓਰਿਜਨਲ ਰਿਚੁਅਲ
1: ਹਾਂਜੀ
0: ਪ੍ਰਾਂਤ ਦੇਸ਼ ਪ੍ਰਦੇਸ਼। ਅੱਛਾ ਮੈਂ ਦੋਸਤੋ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਰਾਇਲ ਡਿਜੀਟਲ ਕੰਪਨੀ ਵਾਲਿਆਂ ਨੇ ਨਾ ਤੁਹਾਡੇ ਵਾਸਤੇ ਪੈਕੇਜ ਲਗਾਇਆ ਹਾਈ ਸਪੀਡ ਅਨਲਿਮਿਟਡ ਪੈਕੇਜ ਹੈਗਾ ਇੰਟਰਨੈਟ ਦਾ $55 $55 ਹੈਗਾ ਅਤੇ 1.5 GB ਬਹੁਤ ਵੱਡੀ ਰਫਤਾਰ ਦੀ ਹੈ ਹਾਈ ਸਪੀਡ ਇੰਟਰਨੈਟ ਹੈਗਾ ਇਹ ਅਤੇ ਤੁਸੀਂ ਇਹ ਡੀਲ ਦਾ ਫਾਇਦਾ ਉਠਾ ਸਕਦੇ ਨਹੀਂ ਜਿਹੜੀਆਂ ਆਪਣੀਆਂ ਮਸ਼ਹੂਰ ਕੰਪਨੀਆਂ ਉਹਨਾਂ ਦੀ ਦੋਹਾਂ ਕੰਪਨੀਆਂ ਤੁਸੀਂ ਚੂਜ਼ ਕਰ ਲਿਓ ਜਿਹਦਾ ਵੀ ਲੈਣਾ ਹੈਗਾ ਏਡੀ ਮੈਰਾਟਾਈਮ ਬੁਲੇਵਰਡ ਏਅਰਪੋਰਟ ਦੇ ਕੋਈ ਅਤੇ ਹੋਮ ਡਿਪੋ ਵਾਲੇ ਪਲਾਜ਼ੇ ਵਿੱਚ ਨੇ ਇਹ ਨੰਬਰ ਹੈ 6 Aman 7201 2013 6 247 1313 ਟੈਲੀਫੋਨ ਨੰਬਰ
1: ਜੀ। ਸੈਲੂਲਰ ਪੁਆਇੰਟ ਅਤੇ ਟਰੂ ਸਾਊਂਡ ਤੁਹਾਡੇ ਲਈ ਲੈ ਕੇ ਆਏ ਨੇ ਯੂਨਿਟੀ ਟੂਰ ਜਿਹੜਾ ਕਿ ਐਮੀ ਵਿਰਕ ਐਂਡ ਸਰਗੁਣ ਮਹਿਤਾ ਤੁਹਾਡੇ ਲਈ ਲਾਈਵ ਇਨ ਕੌਂਸਰਟ ਕਰਨਗੇ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹਨਾਂ ਦਾ ਬਹੁਤ ਹੀ ਕਮਾਲ ਦਾ ਸ਼ੋਅ ਹੋਣ ਜਾ ਰਿਹਾ ਹੈ। ਟਿਕਟਸ ਤੁਸੀਂ ਆਪਣੀਆਂ ਬੁੱਕ ਕਰਵਾ ਸਕਦੇ ਹੋ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਤੁਸੀਂ ਉੱਥੇ ਦੇਖੋਗੇ ਯੂਨਿਟੀ ਟੂਰ ਐਮੀ ਵਿਰਕ ਐਂਡ ਸਰਗੁਣ ਮਹਿਤਾ ਦਾ ਤੁਹਾਨੂੰ ਨਜ਼ਰ ਆ ਜਾਏਗਾ ਅਤੇ ਉੱਥੇ ਤੁਸੀਂ ਆਪਣੇ ਮੈਪ ਦੇ ਅਕੋਰਡਿੰਗਲੀ ਦੇਖ ਕੇ ਆਪਣੀ ਪਸੰਦ ਦੇ ਟਿਕਟਸ ਆਪਣੀਆਂ ਸੀਟਸ ਬੁੱਕ ਕਰਵਾਓ। ਟਿਕਟ ਮਾਸਟਰ .ca ਦੇ ਉੱਪਰ ਟਿਕਟਸ ਅਵੇਲੇਬਲ ਨੇ ਅਤੇ ਤੁਸੀਂ ਇਹ ਬੁੱਕ ਕਰਵਾ ਸਕਦੇ ਹੋ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਲਾਈਵ ਪ੍ਰੋਗਰਾਮਸ ਹੋਣਗੇ। ਲਾਈਵ ਤੁਹਾਡੇ ਲਈ ਇਹ ਕੌਨਸਰਟ ਕਰ ਰਹੇ ਨੇ ਐਮੀ ਵਿਰਕ ਐਂਡ ਨਾਲ ਹੋਣਗੇ ਸਰਗੁਣ ਮਹਿਤਾ ਅਤੇ ਇਹ ਤੁਹਾਡੇ ਲਈ ਸੈਲੂਲਰ ਪੁਆਇੰਟ ਅਤੇ ਟਰੂ ਸਾਊਂਡ ਵੱਲੋਂ ਪ੍ਰੈਜੈਂਟ ਕੀਤਾ ਜਾ ਰਿਹਾ ਯੂਨਿਟੀ ਟੂਰ ਜੀ।
0: ਔਰ ਇੰਡੀਆ ਜਾਣ ਵਾਸਤੇ ਤੁਹਾਨੂੰ ਹਵਾਈ ਉਡਾਨ ਚਾਹੀਦੀ ਆ ਤਾਂ ਔਨਲਾਈਨ ਟਰੈਵਲ ਮਿਸਿਸਾਗਾ ਨੂੰ ਯਾਦ ਰੱਖੋ ਰਿਤੂ ਕੌਰ ਧਾਲੀਵਾਲ ਨੂੰ। ਉਹ ਕਹਿੰਦੇ ਨੇ ਕਿ ਤੁਹਾਡੇ ਵਾਸਤੇ ਫਿਰ ਹੈਗੇ ਨੇ ਦਿੱਲੀ ਜਾਣਾ ਹੈਗਾ ਤੁਸੀਂ ਜੁਲਾਈ ਦੇ ਵਿੱਚ ਇਸ ਮਹੀਨੇ ਹੀ ਦੋ ਪੈਕੇਜ ਦੇ ਨਾਲ ਵਨਵੇ ਲੱਗੀ ਹੋਈ ਆ $790। ਅੱਜ ਕੱਲ੍ਹ ਤੁਸੀਂ ਜੇ ਵਨਵੇ ਲੈ ਕੇ ਵੀ ਚਲੇ ਜਾਓ ਨਾ ਉੱਧਰ 790 ਦੀ ਫੇਰ ਬੁੱਕ ਕਰਾ ਲਿਓ ਉਹ ਸਸਤੀ ਪੈਂਦੀ ਆ ਨਾ
1: ਹਾਂਜੀ
0: ਅਤੇ ਆਪਣੇ ਹਿਸਾਬ ਨਾਲ ਤੁਸੀਂ ਚੂਜ਼ ਕਰ ਸਕਦੇ ਹੋ ਦੋ ਤਿੰਨ ਮਹੀਨੇ ਜਿੰਨੇ ਵੀ ਲਾਉਣੇ ਆ। ਇਸ ਤੋਂ ਇਲਾਵਾ ਜੁਲਾਈ ਅਗਸਤ ਸਤੰਬਰ ਦੇ ਵਿੱਚ ਟੋਰਾਂਟੋ ਹੈਗਾ ਉਹਨਾਂ ਨੇ ਰਿਟਰਨ ਟਿਕਟ ਲਗਾਈ ਆ $1940 ਦੋ ਬੈਗ ਨਾਲ ਨੇ। ਸਤੰਬਰ ਅਕਤੂਬਰ ਦੇ ਵਿੱਚ $1800 ਦੀ ਆ ਰਹੀ ਟਿਕਟ ਟੋਰਾਂਟੋ ਟੂ ਦਿੱਲੀ ਦੋ ਬੈਗ ਨਾਲ ਇਹ ਵੀ ਰਿਟਰਨ ਟਿਕਟ ਹੈ। ਮੈਕਸੀਕੋ ਜਾਣਾ ਚੱਲ ਮੈਕਸੀਕੋ ਚੱਲੀਏ ਹਾਂਜੀ ਆਈਲੈਂਡ 'ਤੇ ਘੁੰਮੀਏ ਅਤੇ ਖਾਈਏ ਪੀਏ ਅਤੇ ਮੌਜ ਕਰੀਏ ਹੈ ਨਾ ਉਹ ਗਾਣਾ ਨਹੀਂ ਕੀ ਕਰਨ ਨੂੰ ਜਿਹੜਾ ਉਹ ਵੀ ਲਾ ਦਾਂਗੇ ਨਾ। ਅੱਛਾ ਆਪਣੇ ਨਾ ਬੱਚੇ ਨਾ ਮੈਂ ਕਦੇ ਸੋਚਦਾ ਹੁੰਦਾ ਵੀ ਯਾਰ ਮੈਕਸੀਕੋ ਨੂੰ ਕਿਉਂ ਲਾਈਕ ਕਰਦੇ ਆ ਉਹ ਕਹਿੰਦੇ ਨੇ ਵੀ ਫਲਾਣੇ ਨੇ ਤਾਂ ਆਪਣੇ ਇੱਧਰ ਪੂਟਾ ਕਰਨਾ ਕਰਾਇਆ ਸੀ ਵਿਆਹ ਜਿਹੜਾ ਡੈਸਟੀਨੇਸ਼ਨ ਵੈਡਿੰਗ ਕਰਾਉਂਦੇ ਆ। ਅੱਛਾ ਮੈਕਸੀਕੋ ਕਿਹੜਾ ਹੁਣ ਛੋਟੀ ਕੰਟਰੀ ਆ ਜਿਵੇਂ ਆਪਣਾ ਕੈਨੇਡਾ ਬਹੁਤ ਵੱਡੀ ਕੰਟਰੀ ਆ ਜਿਹੜਾ ਪੂਟਾ ਕਹਿਣਾ ਉਹ ਈਸਟ 'ਚ ਪੈਂਦਾ ਆਪਣੇ ਮੈਕਸੀਕੋ ਈਸਟ 'ਤੇ ਪੈ ਜਾਂਦਾ ਨਾ। ਹੁਣ ਬਹੁਤ ਸਾਰੇ ਬੱਚਿਆਂ ਨੇ ਨਵੇਂ ਰਿਜ਼ੋਰਟ ਲੱਭ ਲਏ ਉਹ ਵੈਨਕੂਵਰ ਦੇ ਨਾਲ ਜਿਹੜਾ ਪੈਂਦਾ ਆਪਣਾ
1: ਮੈਕਸੀਕੋ ਹਾਂਜੀ
0: ਵੈਸਟਰਨ ਦੇ ਵਿੱਚ ਕੋਈ ਮਿਡਲ 'ਚ ਲੱਭੀ ਫਿਰਦਾ ਪਿੱਛੇ ਡਿਫਰੈਂਟ ਕਰਨਾ ਕੋਈ ਜਗ੍ਹਾ ਨਾ ਅਤੇ ਆਲਵੇਜ਼ ਬਹੁਤ ਡਿਫਰੈਂਟ ਆ ਮੇਰੀ ਵੈਡਿੰਗ ਹੋਵੇ ਅਤੇ ਡੈਸਟੀਨੇਸ਼ਨ ਵੈਡਿੰਗ ਤਾਂ ਕਾਫੀ ਚੱਲ ਰਿਹਾ ਨਾ। ਅੱਛਾ ਮੈਂ ਉੱਥੇ ਨਾ ਕਿ ਮੈਨੂੰ ਸੱਜਣ ਵੇਲੇ ਬਹੁਤ ਦੇਰ ਦੀ ਗੱਲ ਵਿਆਹ 'ਤੇ ਮੈਂ ਗਿਆ ਅਤੇ ਜਿਹੜੇ ਨਾ ਗ੍ਰੰਥੀ ਸਾਹਿਬ ਸੀਗੇ ਅਤੇ ਉਹ ਮੈਨੂੰ ਕਹਿਣ ਲੱਗੇ ਤੁਸੀਂ ਕੀ ਕੰਮ ਕਰ ਦੱਸਿਆ ਮੈਂ ਕਿਹਾ ਵੀ ਆਹ ਕੰਮ ਕਰਦੇ ਹਾਂ ਨਾ ਅਤੇ ਉਹਨਾਂ ਦੇ ਬੱਚੇ ਨਾਲ ਬੜਾ ਥੋੜ੍ਹਾ ਕੀਰਤਨ ਕਰਦੇ ਨਾਲ ਹੈ ਨਾ ਤਬਲੇ 'ਤੇ ਵੀ ਦੋ ਹੈ ਨਾ ਉਹਦੀ ਵਾਈਫ ਵੀ ਨਾਲ ਕੰਮ ਕੀਰਤਨ ਕਰਦੇ ਆ ਖੁਦ ਆਪ ਕੀਰਤਨ ਕਰਦੇ ਆ ਜਿੰਨੇ ਵੀ ਆਪਣੇ ਮੋਸਟਲੀ ਜਿਹੜੇ ਜਾਣਦੇ ਹੋਣਗੇ ਉਹਨਾਂ ਨੂੰ ਮੈਰਿਜ ਲਈ ਬੁੱਕ ਆਪਣੇ ਬੱਚੇ ਉਹਨਾਂ ਨੂੰ ਕਰਦੇ ਆ ਅਤੇ ਕਿਉਂਕਿ ਉਹ ਆਈਲੈਂਡ ਦੇ ਵਿੱਚ ਉਹੀ ਜਾ ਕੇ ਕਰਾਉਂਦੇ ਆ ਨਾ ਮੈਰਿਜ ਅਤੇ ਕਾਫੀ ਵੀ ਆਈਲੈਂਡ 'ਚ ਜਾਂਦੇ ਆ ਨਾ ਡਿਫਰੈਂਟ ਡਿਫਰੈਂਟ 'ਤੇ ਅਤੇ ਮੇਰੇ ਨਾਲ ਬੈਠੇ ਹੋਏ ਅਸੀਂ ਖਾਣਾ ਹੁਣ ਖਾਧਾ ਅਸੀਂ ਬਹੁਤ ਦੇਰ ਦੀ ਗੱਲ ਕਾਫੀ ਦੇਰ ਦੀ ਅੱਗੇ ਬੈਠੀ ਸੀਗੀ ਮੈਕਸੀਕੋ ਉਹ ਮੈਂ ਉਹਨਾਂ ਨੂੰ ਪੁੱਛਣ ਲੱਗਿਆ ਵੀ ਤੁਸੀਂ ਬਜ਼ੁਰਗ ਜਿਹੜੇ ਸੀਗੇ ਉਹਨਾਂ ਨੇ ਫਿਰ ਦੱਸੀ ਆਪਣੀ ਕਹਾਣੀ ਕਹਿੰਦੇ ਯਾਰ ਮੈਂ ਜਦੋਂ ਨਾ 15 ਸਾਲ ਦਾ ਸੀਗਾ ਮੈਨੂੰ ਹੈ ਨਾ
1: ਹਾਂਜੀ
0: ਕਿ ਮੈਨੂੰ ਕਿਵੇਂ ਕਹਿੰਦੇ ਮੈਂ ਕਿਸੇ ਕੋਈ ਮੈਕਸੀਕਨ ਕੋਈ ਫੈਮਿਲੀ ਸੀਗੀ ਦਿੱਲੀ ਤੋਂ ਅਤੇ ਉਹਨਾਂ ਦੇ ਘਰ ਕੰਮ ਕੁੰਮ ਕਰਾਉਂਦਾ ਸੀ ਮੈਂ ਕਹਿੰਦਾ ਉਹ ਤਾਂ ਮੈਨੂੰ ਮੈਕਸੀਕੋ ਲੈ ਆਏ।
1: ਅੱਛਾ
0: ਮੈਕਸੀਕੋ ਲੈ ਆਏ ਕਹਿੰਦੇ ਫਿਰ ਮੈਂ ਥੋੜ੍ਹੇ ਹੌਲੀ ਹੌਲੀ ਹੌਲੀ ਸਿੱਖਣ ਲੱਗ ਗਿਆ ਮੈਂ ਸਿੱਖਣ ਜੰਗ ਹੀ ਸੀਗਾ ਪਰ 3-4 ਸਾਲ ਦਾ ਬੱਚਾ ਕੀ ਹੁੰਦਾ
1: ਹਾਂਜੀ
0: ਤੇ ਕਹਿੰਦੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਹੁਣ ਅਮੈਰੀਕਾ ਜਾਣਾ ਹੈ ਨਾ, ਤੇ ਕਹਿੰਦੇ ਫਿਰ ਮੈਂ ਬਾਰਡਰ 'ਤੇ ਅਮੈਰੀਕਾ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਫੜ ਕੇ ਫਿਰ ਫੇਰ ਵਾਪਸ ਭੇਜਤਾ,
1: ਮੈਕਸੀਕੋ
0: ਭੇਜਤਾ। ਕਹਿੰਦਾ ਫਿਰ ਮੈਂ ਕਹਿੰਦਾ ਫਿਰ ਗਰੋਹ ਹੋ ਗਿਆ, ਯੰਗ ਹੋ 17-18 ਸਾਲ ਦਾ ਗੱਭਰੂ ਹੋ ਗਿਆ ਕਹਿੰਦੇ।
1: ਹਾਂਜੀ।
0: ਅਤੇ ਫਿਰ ਕਹਿੰਦਾ ਮੈਂ ਮੈਕਸੀਕਨ ਸੀਗੀ ਲੜਕੀ, ਕੋਈ ਇਹ ਵੀ ਨੋ ਵਿਸ਼ਦਰ ਨਾ, ਕਹਿੰਦੇ ਵੀ ਉਹਨੂੰ ਮੈਂ ਵਿਆਹ ਕਰਾ ਲਿਆ।
1: ਓਕੇ।
0: ਅਤੇ ਉਹਨੂੰ ਕਹਿੰਦਾ ਸਾਰੀ ਪੰਜਾਬੀ ਸਿਖਾ ਲਈ ਤੇ ਉਹ ਕੀਰਤਨ ਕਰਨ ਲੱਗੀ ਨਾਲ ਆਪਦੇ।
2: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਆਇਲ ਹੀਟਿੰਗ ਹੈ ਤੇ ਉਹ ਆਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
3: ਤੈਨੂੰ ਇਹ ਸਭ ਕਿਵੇਂ ਪਤਾ?
2: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
3: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
2: saveonenergy.ca/eap।
4: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਪਰਦੇਸ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ ਪਰਦੇਸ ਨਾਲ ਸਾਂਝ ਪਾਉਂਦੇ ਹੋ। ਦੇਸ ਪਰਦੇਸ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ
1: ਜੀ। ਨੈਕਸਟ ਕਾਲਰ 4874 ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
5: ਮਨਪ੍ਰੀਤ, ਮੈਂ ਸੁਣ ਰਿਹਾ ਸੀ ਸਿੱਧੂ ਸਾਹਿਬ ਤੁਹਾਨੂੰ ਗੱਲ ਸੁਣਾ ਰਹੇ ਸੀ।
1: ਹਾਂਜੀ।
5: ਤੇ ਤੁਹਾਨੂੰ ਲੱਗਿਆ ਹੋਣਾ ਵੀ ਸ਼ਾਇਦ ਜਾਂ ਹੋਰ ਮੈਂ ਵੀ ਸਿੱਧੂ ਸਾਹਿਬ ਦੇ ਨਾਲ ਸੀ, ਉਹ ਗੱਲ ਸਹੀ ਆ। ਉਹ ਵਿਆਹ ਤੇ ਅਸੀਂ ਇਕੱਠੇ ਗਏ ਸੀ ਤੇ ਉਹ ਬਾਬੇ ਦੇ ਜਿਹੜੇ ਉਹ ਸੀ ਨਾ ਸਿੰਘ ਨੀ ਸੀਗੀ।
1: ਹਾਂਜੀ ਹਾਂਜੀ।
5: ਉਹ ਕੀਰਤਨ ਨੂੰ ਇੰਗਲਿਸ਼ ਚ ਵੀ ਟ੍ਰਾਂਸਲੇਟ ਕਰਦੀ ਸੀ।
1: ਓਕੇ। ਅੱਛਾ
0: ਜੀ ਜੀ।
5: ਕੀਰਤਨ ਪੰਜਾਬੀ ਚ ਪਹਿਲਾਂ ਕਰਦੇ ਸੀ, ਫਿਰ ਉਸ ਤੋਂ ਬਾਅਦ ਉਹ ਜਿਹੜੀ ਹੁਣ ਯੰਗ ਜਨਰੇਸ਼ਨ ਜਿਵੇਂ ਵਿਆਹ ਤੇ ਗਈ ਸੀ,
1: ਹਾਂਜੀ,
5: ਉਹਨਾਂ ਦੀ ਸਹੂਲਤ ਲਈ ਜਿਹਨਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ ਉਹ ਨਾਲ ਇੰਗਲਿਸ਼ ਚ ਟ੍ਰਾਂਸਲੇਟ ਕਰਕੇ ਕਰਦੀ ਸੀ।
0: ਪਲੱਸ ਪੁਆਇੰਟ ਇਹਨਾਂ ਦਾ ਇਹ ਸੀ, ਇੰਗਲਿਸ਼ ਦੇ ਵਿੱਚ ਵਿਆਖਿਆ ਕਰਦੇ ਸੀ, ਬਹੁਤ ਸੋਹਣੇ ਹੁੰਦੇ। ਆਪਣੀ ਜਿਹੜੀ ਸੁਣੀ ਉਹ ਕਹਿੰਦੇ ਵੀ ਬਾਰਡਰ ਕ੍ਰੋਸ ਕਰਕੇ ਜਦੋਂ ਇੱਧਰ ਆ ਫਿਰ ਮੈਨੂੰ ਵਾਪਸ ਭੇਜਤਾ।
1: ਹਾਂਜੀ।
0: ਫਿਰ ਮੈਂ ਕਹਿੰਦਾ ਮੈਂ ਅਮੈਰੀਕਾ ਦਾ ਛੱਡਦਾ ਖੜਾ ਤੇ ਉੱਥੇ ਫਿਰ ਮੈਕਸੀਕਨ ਸਿੱਖੀ, ਫਿਰ ਉੱਥੇ ਸ਼ਾਦੀ ਹੋਈ ਲੜਕੀ ਨਾਲ ਮੈਕਸੀਕਨ ਨਾਲ, ਉਹਦੇ ਨੂੰ ਫਿਰ ਸਿਖਾਇਆ ਸਾਰਾ ਹਨਾ,
1: ਪੰਜਾਬੀ
0: ਸਿਖਾਈ ਤੇ ਗੁਰਬਾਣੀ ਸਿਖਾਈ, ਦੋਹਾਂ ਕੀਰਤਨ ਕਰਨ ਲੱਗੇ। ਉਹ ਬੱਚੇ ਪੈਦਾ ਹੋ ਗਏ, ਵੱਡੇ ਆ ਹੁਣ ਤਾਂ, ਉਹ ਇੱਕ ਤਬਲਾ ਵਜਾਉਂਦਾ, ਇੱਕ ਵੀ ਹਰਮੋਨੀ ਵੰਡਦਾ ਨਾਲ, ਹਨਾ, ਉਹ ਵੀ ਜਾਣੀ ਕਿ ਪੰਜਾਬੀ ਸਿੱਖੀ ਤੇ ਪਰ ਫਿਕਰ ਵੀ ਜਾਣਦੇ ਚੰਗੀ ਤਰ੍ਹਾਂ। ਅੱਛਾ, ਦੋਹਾਂ ਦੀ ਮਹਾਰਤ ਇੰਗਲਿਸ਼ ਬੜੀ ਅੱਛੀ ਹੈ ਨਾ। ਹੁਣ ਬੱਚੇ ਉਹਨਾਂ ਨੂੰ ਕਿਉਂ ਲਾਈਕ ਕਰਦੇ ਇੱਥੋਂ ਦੇ ਵਾਰਨ ਵਗੈਰਾ ਜਾਂ ਇੰਗਲੈਂਡ ਤੋਂ ਕੁਝ ਹੋਰ ਕਿਸ ਨੇ ਬਹੁਤ ਵੈਨਕੂਵਰ ਤੋਂ ਲੈ ਲਓ ਹੋਰ ਨਾ ਵਿਆਹ ਕਰਾਉਣਾ, ਕਿਉਂਕਿ ਉਹ ਜਿਹੜੇ ਸ਼ਬਦ ਕੀਰਤਨ ਕਰਦੇ ਆ ਇੰਨਾ ਵਧੀਆ ਕਰਦੇ ਆ, ਲਾਵਾਂ ਜਿਹੜੇ ਕਰਾਉਂਦੇ ਆ ਆਨੰਦ ਕਰਦੇ ਆ। ਤੇ ਇੱਕ ਬੱਚਿਆਂ ਦੇ ਹੁੰਦੀ ਹੈ ਕੁਦਰਤੀ ਹੁੰਦਾ ਕਿ ਪਿੱਛੇ ਪਾਣੀ ਜਿਹਾ ਹੋਵੇ ਨਾ, ਬਲੂ ਜਿਹਾ ਜਿੱਥੇ ਲਾਵਾਂ ਹੁੰਦੀਆਂ ਹੋਣ, ਫਲਾਵਰ ਜੇ ਹੋਣ, ਹਰ ਇੱਕ ਦੀ ਆਪਣੀ ਇਮੈਜੀਨੇਸ਼ਨ ਆ ਨਾ, ਜਿਵੇਂ ਵੀ ਚੰਗਾ ਲੱਗਦਾ ਕਰਨਾ ਚਾਹੀਦਾ, ਵਿਆਹ ਸ਼ਾਦੀ ਤਾਂ ਹੁੰਦਾ ਹੀ ਇਸ ਤਰ੍ਹਾਂ। ਤੇ ਉਹ ਕੀਰਤਨ ਸੋਹਣਾ ਕਰਦੇ ਸੀ ਤੇ ਫਿਰ ਕਹਿੰਦੇ ਵੀ ਮੋਸਟਲੀ ਸਾਨੂੰ ਕਹਿੰਦੇ ਸਾਰੇ ਸਾਦੇ ਆ ਨਾ, ਜਿੰਨੇ ਵੀ ਆਈਲੈਂਡ ਦੇ ਹੁਣ ਜਾਂਦੇ ਬੱਚੇ ਉਹਨਾਂ ਨੂੰ ਤਾਂ ਦਿੰਦੇ ਲਾਈਕ ਕਰਦੇ ਸੀ ਕਿਉਂਕਿ ਉਹਨਾਂ ਨੂੰ ਇੰਗਲਿਸ਼ ਬੜੀ ਵਧੀਆ ਆਉਂਦੀ ਸੀ, ਨਾਲ ਇੰਗਲਿਸ਼ ਵਿਆਖਿਆ ਕਰ ਦਿੰਦੇ ਸੀ। ਉਹ ਮੈਨੂੰ ਡੈਸਟੀਨੇਸ਼ਨ ਬੈਗਟ ਤੋਂ ਯਾਦ ਆ ਗਿਆ ਉਹਨਾਂ ਦਾ, ਹੁਣ ਤਾਂ ਫਿਰ ਹੋਰ ਵੀ ਬਥੇਰੇ ਹੋਣਗੇ ਇੱਥੋਂ ਵੀ ਚਲੇ ਜਾਂਦੇ ਹੋਣਗੇ, ਪਰ ਉਹਨਾਂ ਦਾ ਆਪਣਾ ਹੀ ਵੱਖਰਾ ਉਹਨਾਂ ਦਾ ਯਾਨੀ ਕਿ ਕਰੇਜ਼ ਹੈਗਾ ਸੀ ਲੋਕਾਂ ਦੇ ਵਿੱਚ ਜਿਹੜੇ ਬ੍ਰਾਹਮ ਦੇਸ਼ ਪ੍ਰਦੇਸ਼ ਨਾਲ ਜੁੜਿਆ। ਮੈਂ ਇਹ ਗੱਲ ਕਰ ਰਿਹਾ ਸੀ, ਮੈਂ ਕਿਹਾ ਜਿਹੜੇ ਬੰਦੇ ਨੇ ਕੋਈ ਚੀਜ਼ ਸਿੱਖਣੀ ਆ,
1: ਹਾਂਜੀ,
0: ਡਿਫਰੈਂਟ ਲੈਂਗੁਏਜ ਵੀ ਸਿੱਖ ਲੈਂਦੇ ਆ, ਹਨਾ,
1: ਬਿਲਕੁਲ। ਹਾਂਜੀ।
0: ਹੁਣ ਮੈਂ ਕੱਲ੍ਹ ਹੀ ਇੱਕ ਕ੍ਰਿਸ਼ਨ ਨੇ ਨਾ ਪਾਇਆ ਹੋਇਆ ਸੀਗਾ ਆਪਣੇ ਟਿਕਟੋਕ ਤੇ ਪਾਇਆ ਹਾਲੇ ਕਿਸੇ ਨੇ, ਕਹਿੰਦੇ ਵੀ ਉਹ ਕੋਈ ਸਟੂਡੈਂਟ ਸੀਗਾ, ਸਟੂਡੈਂਟ ਲੜਕੀ ਸੀ, ਉਹ ਕਹਿੰਦੀ ਵੀ ਮੈਂ ਕਹਿੰਦੀ ਵੀ ਫਰੈਂਚ ਸਿੱਖ ਲਈ ਆ,
1: ਹਾਂਜੀ,
0: ਤੇ ਕਹਿੰਦੀ ਵੀ ਜਿੱਥੇ ਮੈਨੂੰ PR ਵੀ ਛੇਤੀ ਮਿਲ ਜਾਣੀ ਆ ਕਿਊਬਿਕ ਦੇ ਵਿੱਚ,
1: ਹਾਂਜੀ,
0: ਵੀ ਤੁਸੀਂ ਕੋਸ਼ਿਸ਼ ਕਿਉਂ ਨਹੀਂ ਕਰਦੇ ਡਿਫਰੈਂਟ ਲੈਂਗੁਏਜ ਸਿੱਖਣ ਦੀ, ਕਹਿੰਦੀ ਵੀ ਪੁਆਇੰਟ ਵੀ ਘੱਟ ਲੱਗਦੇ ਆ ਤੇ ਪੱਕੇ ਹੋਣ ਵਾਸਤੇ, ਤੇ ਸਿੱਖਣਾ ਕੋਈ ਵੱਡੀ ਗੱਲ ਨਹੀਂ, ਕਹਿੰਦੀ ਕੋਈ ਵੀ ਲੈਂਗੁਏਜ ਸਿੱਖ ਸਕਦੇ ਹੋ,
1: ਹਾਂਜੀ,
0: ਕਈ ਇੰਡੀਆ ਤੋਂ ਸਿੱਖ ਕੇ ਆਉਂਦੇ ਨੇ ਮੈਂ ਦੇਖਿਆ ਦਿੱਲੀ
1: ਵਿੱਚ, ਕਿਉਂਕਿ ਹੁਣ ਨਹੀਂ ਹੁਣ ਤਾਂ ਹਰ ਜਗ੍ਹਾ ਹੀ ਉਹ ਇੰਸਟੀਟਿਊਸ਼ਨਸ ਵਿੱਚ ਨਾ ਦੇਣ ਲੱਗ ਗਏ ਨੇ ਕੋਚਿੰਗ, ਜਿਵੇਂ ਹੁਣ ਪਹਿਲਾਂ ਆਇਲਸ ਕਰਦੇ ਹੁੰਦੇ ਸੀ, ਡਿਫਰੈਂਟ ਡਿਫਰੈਂਟ ਐਗਜ਼ਾਮਸ ਨੇ ਕਾਫੀ ਤਰ੍ਹਾਂ ਦੇ, ਤੇ ਉਹਦੇ ਨਾਲ ਨਾਲ ਫਿਰ ਹੁਣ ਫ੍ਰੈਂਚ ਵੀ ਸਿਖਾਈ ਜਾਂਦੀ ਆ,
0: ਜੀ ਬਿਲਕੁਲ, ਆਪਣੀ ਮਦਰ ਟੰਗ ਜਿਹੜੀ ਪੰਜਾਬੀ ਹੈ ਇਹਨੂੰ ਸਿਖਾਇਆ ਕਰੋ ਬੱਚਿਆਂ ਨੂੰ ਜ਼ਰੂਰ, ਮੈਂ ਤਾਂ ਇਹਨੂੰ ਕਹਾਂਗਾ ਕਿ ਉਹ ਜ਼ਰੂਰੀ ਆ, ਬਾਕੀ ਤਾਂ ਬੱਚਿਆਂ ਨੇ ਆਪਣੇ ਇੰਗਲਿਸ਼ ਤਾਂ ਇਹਨਾਂ ਦੀ ਮਦਰ ਲੈਂਗੁਏਜ ਹੈਗੀ, ਸਿੱਖ ਹੀ ਲੈਣੀ ਆ, ਕਿਉਂਕਿ ਹੋਰ ਡਿਫਰੈਂਟ ਲੈਂਗੁਏਜ ਸਿੱਖ ਲੈਣਗੇ, ਸਕਿੱਲ ਆ ਇਹ, ਜਿੰਨੀਆਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਹੋਣੀਆਂ ਓਨੇ ਜ਼ਿਆਦਾ ਲੋਕਾਂ ਨਾਲ ਕਮਿਊਨੀਕੇਟ ਕਰਨਗੇ, ਹੈ ਨਾ, ਕਿਸੇ ਕੰਮ ਵਿੱਚ ਵੀ ਕਾਮਯਾਬ ਹੋ ਗਏ,
1: ਹਾਂਜੀ ਹਾਂਜੀ, ਨਾਲੇ ਉੱਦਾਂ ਵੀ ਜੋਬ ਅਪਰਚੁਨਿਟੀਜ਼ ਵੱਧ ਜਾਂਦੀਆਂ,
0: ਵੱਧ ਜਾਂਦੀਆਂ, ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੋਂ ਜੁੜੇ ਹੋਏ ਹੋ, ਲਓ ਫਿਰ ਆਪਣਾ ਕਿਸੇ ਨੇ ਫਰਮਾਇਸ਼ ਕੀਤੀ ਸੀ
1: ਪਾਲੀ ਦੇਤਵਾਲੀ ਦੇ ਗਾਣਾ
0: ਨਾਲ, ਸੁਰਿੰਦਰ ਸ਼ਿੰਦਾ ਜੀ ਵੀ ਨੇ,
1: ਹਾਂਜੀ ਹਾਂਜੀ,
0: ਡਿਊਟ ਹੈ ਨਾ ਦਾ,
1: ਜੀ ਬਿਲਕੁਲ,
0: ਆਉਣ ਦਿਓ।

0: ਮੈਂ ਗੱਲ ਕਰਾਂ ਡੈਸਟੀਨੇਸ਼ਨ ਬੈਡਿੰਗ ਦੀ, ਔਰ ਉਹਦੇ ਵਿੱਚ ਮਾਹਰ ਨੇ ਕੋਮਲ ਟਰੈਵਲ ਵਾਲੇ, ਉਹ ਕਹਿੰਦੇ ਸਾਡਾ ਬਹੁਤ ਐਕਸਪੀਰੀਅੰਸ ਆ, ਬੈਂਕਟ ਹਾਲ ਵੀ ਵਿੱਚ ਹੀ ਹੁੰਦਾ ਰਿਜ਼ੋਰਟ ਦੇ ਵਿੱਚ, ਸਾਰਾ ਪ੍ਰਬੰਧ ਕਰਕੇ ਦੇਣਗੇ, ਵੈਡਿੰਗ ਦਾ ਜਿੰਨਾ ਪ੍ਰਬੰਧ ਕਰਨਾ ਹੈਗਾ, ਕਿਸੇ ਬੱਚੇ ਦੀ ਡੈਸਟੀਨੇਸ਼ਨ ਬੈਡਿੰਗ ਕਰਨੀ ਤੁਸੀਂ
1: ਜੀ,
0: ਅਤੇ ਕੋਮਲ ਟਰੈਵਲ ਨਾਲ ਰਾਬਤਾ ਕਾਇਮ ਕਰੋ, ਨਾ ਤਾਂ ਇੰਡੀਆ ਜਾਣਾ ਕਿਸੇ ਨੇ, ਅਤੇ ਅੱਜ ਕੱਲ੍ਹ ਬੜੀ ਹਵਾਈ ਅੱਡਾ ਸਸਤੀ ਲਗਾਈ ਉਹਨੇ, 1320 ਦਲ ਦੇ ਵਿੱਚ ਰਿਟਰਨ ਟਿਕਟ ਲਗਾਈ ਆ, ਅਕਤੂਬਰ ਵਿੱਚ ਜਾ ਕੇ ਨਵੰਬਰ ਦਸੰਬਰ 'ਚ ਵਾਪਸੀ ਕਰ ਲਓਗੇ, ਉਹ ਪੀਕ ਟਾਈਮ ਹੁੰਦਾ ਨਾ ਪੂਰਾ,
1: ਹਾਂਜੀ,
0: ਅਤੇ ਉਹਦੇ ਵਾਸਤੇ ਹੁਣੇ ਬੁਕਿੰਗ ਕਰਾਉਣੀ ਪਊਗੀ, ਟੈਲੀਫੋਨ ਨੰਬਰ ਲੈ ਲਓ ਕੋਮਲ ਦਾ, 9052237711, 905-243-7711 ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲ ਹੀ ਅਕਾਲ ਡਾਕਟ ਕਲੀਨਿਕ ਵਾਲਿਆਂ ਨੂੰ ਵੀ ਯਾਦ ਰੱਖੋ, ਇਹ ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ, ਜਿਹੜੇ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਸੱਤੋ ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਜਾਂ ਰਿਪੇਅਰ ਕਰਵਾਉਣਾ ਹੋਵੇ ਤਾਂ ਵੀ ਤੁਸੀਂ ਇਹਨਾਂ ਨੂੰ ਯਾਦ ਰੱਖੋ, ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ, ਰੈਗੂਲਰ ਪ੍ਰਾਈਸ $250 ਦੀ ਹੈ। ਇਹ ਤੁਹਾਨੂੰ ਬਰੈਂਪਟਨ ਐਂਡ ਮਿਸਿਸਾਗਾ ਦੇ ਜਿੰਨੇ ਵੀ ਲਿਸਨਰਸ ਨੇ ਅਤੇ ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ ਦੇਣਗੇ, ਉਹਨਾਂ ਨੂੰ ਇਹ $140 ਦੇ ਵਿੱਚ ਇਹ ਵਾਲੀ ਸਰਵਿਸ ਦੇ ਦੇਣਗੇ, $140 ਦੇ ਵਿੱਚ। ਅਕਾਲ ਡਾਕਟਰ ਕਲੀਨਿਕ ਤੋਂ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662, ਅਕਾਲ ਡਾਕਟਰ ਕਲੀਨਿਕ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ। ਚਮਕੀਲਾ ਸਾਹਿਬ ਦੀ ਬਾਰੀ ਆ ਗਈ, ਤਾਂ ਚਮਕੀਲਾ ਸਾਹਿਬ ਦਾ ਕੋਈ ਨਵਾਂ ਜਿਹਾ ਹੋਣੀ, ਬਹੁਤ ਘੱਟ ਸੁਣਿਆ, ਰੀਅਲ ਗੀਤ ਲਾਈਏ ਕੋਈ, ਲਓ ਫਿਰ ਕਰੀਏ ਇੰਜੋਏ।

0: ਝਾੜਤਾ ਚੋੜਾ ਹਾਂਜੀ ਤੂੰਬੀ ਦਾ ਅਤੇ ਨਾਲ ਢੋਲਕ ਦਾ ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ ਅਤੇ ਵੀਕਐਂਡ ਦਾ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ। ਅੱਛਾ ਮਨਪ੍ਰੀਤ, ਥੋੜ੍ਹੀ ਜਿਹੀ ਨਾ ਕਮਰਸ਼ੀਅਲ ਬ੍ਰੇਕ ਲੈ ਲਈਏ, ਥੋੜ੍ਹੀ ਰਿਕਾਰਡਿੰਗ ਲੈ ਲਈਏ,
1: ਫਿਰ
0: ਆਪਾਂ ਬਾਅਦ ਵਿੱਚ ਸੁਣਦੇ ਹਾਂ।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: Simply Indian brings you all simply delicious deals. Buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine in and take outs. ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 905-794-8111।

0: ਦੋਸਤੋ ਇਸ ਸਮੇਂ ਅਪਲਾਈਨਸ ਜੰਕਸ਼ਨ ਤੇ ਲੈ ਕੇ ਚੱਲੀ ਤੁਹਾਨੂੰ ਆਪਾਂ ਰੈਬਰਮੰਡ ਪਲਾਜ਼ਾ ਸਟੀਲ ਤੇ ਮਿਸੀਸਾਗਾ ਪਲੱਸ ਏਅਰਪੋਰਟ ਤੇ ਕੋਈਨ ਕਹਿ ਲਓ ਏਅਰਪੋਰਟ ਕਲਰਕ ਰੋਡ ਤੇ ਈਸਟ ਐਂਡ ਤੇ ਨਾਲ ਦੀ ਨਾਲ ਵੁੱਡ ਬ੍ਰਿਜ ਵਗੈਰਾ ਉਸ ਏਰੀਏ ਦੇ ਸਾਰੇ ਵਾਸੀਆਂ ਵਾਸਤੇ ਨੌਰਥ ਵਾਲਿਆਂ ਵਾਸਤੇ ਉਹ ਲੋਕੇਸ਼ਨ ਹੈਗੀ ਆ। ਇੱਧਰ ਮਿਸਾਗਾ ਆਪਣੇ ਬਰੈਂਪਟਨ ਸਾਰੇ ਹੈਗੀ ਆ ਆਪਣੇ ਮਿਸਾਗਾ ਰੋਡ ਤੇ ਸਟੀਲ ਤੇ ਜੋਰਜ ਟਾਊਨ ਦੇ ਬਿਲਕੁਲ ਨੇੜੇ। ਮਨਜੀਤ ਹੋਰੀ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਨਾਲ ਲੈਣਾ। ਮਨਜੀਤ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ ਜੀ।
1: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਵੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸੋ ਬਾਕਸਿੰਗ ਵੀਕ ਇਨ ਜੁਲਾਈ ਹੈ ਜੀ, ਜਿਹੜੇ ਵੀ ਕਲਾਇੰਟਸ ਨੇ ਜਿਨ੍ਹਾਂ ਦੀ ਕਲੋਜ਼ਿੰਗ ਜੁਲਾਈ ਅਗਸਤ ਤੇ ਸਤੰਬਰ ਦੇ ਵਿੱਚ ਹੈ, ਸੋ ਇਹ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਿਸ ਆ, ਇਹਦਾ ਫਾਇਦਾ ਚੱਕੋ। ਜਿਹਦੇ ਵਿੱਚ ਸਭ ਤੋਂ ਪਹਿਲੇ 3 ਪੀਸ ਦਾ ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਸੈੱਟ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਸੈਮਸੰਗ ਬ੍ਰਾਂਡ ਦਾ ਪੂਰਾ ਪ੍ਰੋਪਰ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਂਡਰੀ ਸੈਕਸ਼ਨ ਚ ਟੋਪ ਲੋਡ ਦੇ ਵਾਸ਼ਰ ਤੇ ਡਰਾਇਰ $10.99 ਤੇ ਫਰੰਟ ਲੋਡ ਦੇ ਸਟੇਨਲੈਸ ਸਟੀਲ ਵਾਸ਼ਰ ਐਂਡ ਡਰਾਇਰ $14.99 ਤੋਂ ਜਿਹੜੇ ਕਿ ਸਟਾਰਟ ਹੋ ਰਹੇ ਨੇ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ 65 ਇੰਚ ਦਾ LED ਸਮਾਰਟ 4K ਟੀਵੀ $6.99 ਤੇ ਬਿਗ ਸਕਰੀਨ 98 ਇੰਚ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ $3,500 ਦੀ ਪ੍ਰਾਈਸ ਤੋਂ ਘਟਾ ਕੇ $1,899 ਚ ਤੁਸੀਂ ਲਗਾ ਸਕਦੇ ਆ। ਕੋਈ ਵੀ ਡੀਲ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਸਿੱਧਾ
0: ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਇਆ
2: ਜੀ। ਤੇ ਨਾਲ ਹੀ ਮੈਂ ਤੁਹਾਨੂੰ ਦਿਓਲ ਟਰੈਵਲਸ ਦੀ ਥੋੜੀ ਜਾਣਕਾਰੀ ਦੇ ਰਿਹਾ, ਜਿਨ੍ਹਾਂ ਨੇ ਤੁਹਾਡੇ ਲਈ ਬਹੁਤ ਵਧੀਆ ਏਅਰ ਟਿਕਟਸ ਲਗਾਈਆਂ ਨੇ। ਜੇ ਤੁਸੀਂ ਇੰਡੀਆ ਜਾਣਾ ਹੋਵੇ ਜਾਂ ਇੰਡੀਆ ਤੋਂ ਤੁਹਾਡਾ ਕੋਈ ਵੀ ਨੋਨ ਇੱਥੇ ਆ ਰਿਹਾ ਤਾਂ ਉਹਨਾਂ ਦੇ ਲਈ ਤੁਸੀਂ ਦਿਓਲ ਟਰੈਵਲਸ ਤੋਂ ਟਿਕਟ ਬੁੱਕ ਕਰਵਾ ਸਕਦੇ ਹੋ। ਟੋਰੋਂਟੋ ਤੋਂ ਦਿੱਲੀ ਜੇਕਰ ਤੁਸੀਂ ਇਸੇ ਮਹੀਨੇ ਜਾਣਾ ਜੁਲਾਈ ਦੇ ਵਿੱਚ ਤਾਂ $1,150 ਦੀ ਤੁਹਾਨੂੰ 1-way ਟਿਕਟ ਮਿਲ ਜਾਣੀ ਹੈ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। $1,150 ਦੀ ਟਿਕਟ ਹੈ, $1,150 ਦੀ ਟਿਕਟ ਟੋਰੋਂਟੋ ਤੋਂ ਦਿੱਲੀ ਦੀ ਇਸੇ ਮਹੀਨੇ ਦੇ ਲਈ। ਜੇਕਰ ਤੁਹਾਡਾ ਕੋਈ ਵੀ ਨੋਨ ਦਿੱਲੀ ਤੋਂ ਟੋਰੋਂਟੋ ਜੁਲਾਈ ਦੇ ਵਿੱਚ ਆ ਕੇ ਸਪਟੈਂਬਰ ਦੇ ਵਿੱਚ ਵਾਪਸੀ ਕਰਨਾ ਚਾਹੁੰਦਾ ਆ ਤਾਂ ਡਾਇਰੈਕਟ ਫਲਾਈਟ ਦੀ ਟਿਕਟਸ ਨੇ, ਰਾਊਂਡ ਟ੍ਰਿਪ ਦੀ ਟਿਕਟ $1,590 ਦੀਆਂ। ਦੋਨੇ ਸਾਈਡ ਦੀਆਂ ਇਹ ਟਿਕਟਸ ਨੇ। ਇੰਡੀਆ ਤੋਂ ਕੋਈ ਜੁਲਾਈ ਦੇ ਵਿੱਚ ਆ ਕੇ ਸਪਟੈਂਬਰ ਦੇ ਵਿੱਚ ਵਾਪਸੀ ਕਰਨੀ ਹੋਵੇ $1,590 ਦੀ ਟਿਕਟਸ ਨੇ। ਜੇਕਰ ਅਗਸਤ ਦੇ ਵਿੱਚ ਤੁਸੀਂ ਜਾਣਾ ਹੋਵੇ ਟੋਰੋਂਟੋ ਤੋਂ ਦਿੱਲੀ 1-way ਟਿਕਟ ਲੈ ਕੇ, ਡਾਇਰੈਕਟ ਫਲਾਈਟ ਹੈ ਟੋਰੋਂਟੋ ਤੋਂ ਦਿੱਲੀ ਦੀ $1,020 ਦੀ। ਤੇ ਜੇਕਰ ਤੁਸੀਂ ਨਵੰਬਰ ਦੇ ਵਿੱਚ ਇਹੀ ਟਿਕਟ ਲੈਣਾ ਚਾਹੁੰਦੇ ਹੋ ਟੋਰੋਂਟੋ ਤੋਂ ਦਿੱਲੀ 1-way ਟਿਕਟ $1,080 ਦੀ ਟਿਕਟ ਹੈ। ਤੇ ਜੇਕਰ ਤੁਸੀਂ ਦਿੱਲੀ ਤੋਂ ਟੋਰੋਂਟੋ ਅਕਤੂਬਰ ਦੇ ਵਿੱਚ ਜਾ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰਨੀ ਹੈ, ਰਾਊਂਡ ਟ੍ਰਿਪ ਦੀ ਟਿਕਟ ਤੁਹਾਨੂੰ $1,390 ਦੀ ਮਿਲ ਜਾਣੀ ਹੈ। ਤੁਸੀਂ ਇਹਨਾਂ ਦੇ ਹੈੱਡ ਆਫਿਸ 'ਤੇ ਕਾਲ ਕਰੋ, ਈਟੋਬਿਕੋ ਮੇਨ ਹੈੱਡ ਆਫਿਸ ਇਹਨਾਂ ਦਾ ਦਿਓਲ ਟਰੈਵਲਸ ਦਾ, ਨੰਬਰ 905-588-5100, 905-588-5100 ਜਾਂ ਫਿਰ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰ ਲਓ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਟੈਕਨੋਲੋਜੀ ਜਿਹੜੀ ਹੈਗੀ ਆ ਕਿੰਨੀ ਫਾਸਟ ਜਿਹੜੇ ਮੂਵ ਹੋ ਰਹੀ ਹੈ ਨਾ।
2: ਹਾਂਜੀ,
0: ਅਗਲਾ ਜਿਹੜਾ ਗੀਤ ਹੈ ਬੜਾ ਪਿਆਰਾ ਗੀਤ ਹੈ।
2: ਹਾਂਜੀ,
0: ਉਦੋਂ ਟਾਈਮਿੰਗ ਹੁੰਦੀ ਸੀ ਦੂਰ ਦਰਸ਼ਨ, ਅਸਾਂ ਪਤਾ ਕੀ ਕਹਿੰਦੇ ਦੂਰਦਰਸ਼ਨ ਹੈ ਤਾਂ ਇਹੀ ਮਤਲਬ ਤਾਂ ਦੂਰ। ਅੱਛਾ, ਉਦੋਂ ਨਾ ਉਹਦੀ ਬੜੀ ਅਹਿਮੀਅਤ ਹੁੰਦੀ ਦੂਰਦਰਸ਼ਨ ਦੀ, ਹੈ ਨਾ, ਬੜੀ ਜਦੋਂ ਕੋਈ ਪ੍ਰੋਗਰਾਮ ਵਧੀਆ ਵਧੀਆ ਆਉਣੇ ਨਵੇਂ ਸਾਲ ਦੇ ਪ੍ਰੋਗਰਾਮ ਆਉਣੇ ਲੋਕ ਦੇਖਦੇ ਹੁੰਦੇ ਸੀ। ਤਾਂ ਚੈਨਲ ਹੀ ਪਤਾ ਨੀ ਕਿੰਨੇ ਆ, 2000 ਹੋਊਗਾ, ਉੱਪਰ 100,000 ਹੋਏਗਾ, ਜਿਹੜੇ ਨੂੰ ਦੇਖੋ ਕਿਹੜੇ ਨੂੰ ਛੱਡੋ, ਹੈ ਨਾ। ਤੋ ਉਦੋਂ ਦੂਰਦਰਸ਼ਨ ਦੇ ਵਿੱਚ ਜੋ ਗੀਤ ਸੰਗੀਤ ਹੁੰਦਾ ਸੀ ਬੜੀ ਉਹਦੀ ਅਹਿਮੀਅਤ ਹੁੰਦੀ ਸੀਗੀ। ਇੱਕ ਚਿੱਤਰਹਾਰ ਆਉਂਦਾ ਹੁੰਦਾ ਸੀਗਾ, ਜਾਣੀ ਫਿਲਮੀ

0: ਦੇ ਵਿੱਚ ਉਹ ਬੜਾ ਲੋਕੀ ਦੇਖਦੇ ਹੁੰਦੇ ਸੀਗੇ ਤੇ ਬਾਕੀ ਪੁਰਾਣ ਵੀ, ਪਰ ਆਹ ਵੀ ਇੱਕ ਨਾ ਦੂਰਦਰਸ਼ਨ ਦੇ ਵਿੱਚ ਪੁਰਾਣ ਦੇ ਵਿੱਚੋਂ ਗੀਤ ਲਿਆ ਪੁਰਾਣਾ, ਕਰੋ ਇੰਜੋਏ ਤੁਸੀਂ ਸਾਡੇ ਨਾਲ ਮਿਲ ਕੇ, ਚੰਗਾ ਲੱਗਦਾ ਕਈ ਵਾਰੀ ਤੁਹਾਨੂੰ ਪੁਰਾਣਾ ਸਮਾਂ ਯਾਦ ਆਏਗਾ।
1: ਬਿਲਕੁਲ।

0: ਹਰ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਮਾਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜਸ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 ਤੇ ਪ੍ਰਭਦੀਪ

0: ਦੋਸਤੋ ਦੇਸ਼ ਪ੍ਰਦੇਸ਼ ਦੀ ਫਰਾਈਡੇ ਸ਼ੁੱਕਰਵਾਰ ਦੀ ਮਹਿਫਲ ਜੰਮੀ ਹੋਈ ਆ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਆ। ਸਾਨੂੰ ਪਤਾ ਕਿ ਤੁਸੀਂ ਬੜੇ ਖੁਸ਼ ਮੂਡ ਦੇ ਵਿੱਚ ਵਾਪਸ ਕੰਮਾਂ ਤੋਂ ਆ ਰਹੇ ਹੋਗੇ, ਟ੍ਰੈਫਿਕ ਵਿੱਚ ਫਸੇ ਹੋਗੇ, ਕੋਈ ਸਟੀਲ 'ਤੇ ਫਸਿਆ ਹੋ, ਕੋਈ ਡੇਅਰੀ 'ਤੇ ਫਸਿਆ ਹੋ, ਕੋਈ ਚੰਕੂਜ਼ੀ 'ਤੇ ਆ ਰਿਹਾ, ਕੋਈ ਹਾਈਵੇ 10 'ਤੇ ਆ ਰਿਹਾ, ਕੋਈ ਡਿਕਸੀ 'ਤੇ ਆ ਰਿਹਾ, ਜਿੱਥੇ ਵੀ ਤੁਸੀਂ ਹੋ। ਇਹਦੇ ਕਰਕੇ ਮੈਂ ਬ੍ਰੈਂਪਟਨ ਦੀ ਭੂਮਿਕਾ ਬੰਨੀ ਆ। ਸਕਾਰਬੋਰ ਵੱਲ ਨਹੀਂ ਗਏ ਹਾਲੇ ਆਪਾਂ, ਨੈਗਰਾ ਫਾਲ ਨੂੰ ਨਹੀਂ ਗਏ, ਗੁਆਲ ਫਾਲ ਨੂੰ ਨਹੀਂ ਗਏ ਹੈ, ਅਤੇ ਨੇੜੇ ਨੇ ਮੁੜਿਆ ਹੈ, ਨੌਰਥ ਅਪ ਬੈਰੀ ਵੱਲ ਨੂੰ ਨਹੀਂ ਗਏ। ਜਿੱਥੇ ਵੀ ਤੁਸੀਂ ਹੋ ਭਾਈ, ਸਾਡੇ ਨਾਲ ਹੀ ਹੋ, ਸਾਡੇ ਮੈਂਬਰ ਹੋ ਤੁਸੀਂ ਪਰਿਵਾਰ ਦੇ, ਇੱਕ ਪਰਿਵਾਰ ਵਾਂਗੂ। ਪਿਛਲੇ ਆਪਾਂ ਤੁਹਾਨੂੰ ਪਤਾ ਲੰਬੇ ਸਮੇਂ ਤੋਂ 28 ਸਾਲ ਤਾਂ ਇਹ ਚੈਨਲ 'ਤੇ ਹੋ ਗਏ, ਉਸ ਤੋਂ ਪਹਿਲਾਂ ਇੱਕ ਹੋਰ ਚੈਨਲ ਹੁੰਦਾ, 30 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ, ਤੁਹਾਡੇ ਨਾਲ ਹੀ ਹਾਂ ਅਸੀਂ, ਗੀਤ ਸੰਗੀਤ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ। ਅਤੇ ਹਾਲ ਦੀ ਘੜੀ ਫਿਰ ਆਪਾਂ ਇੱਕ ਗੀਤ ਸੁਣ ਲਈਏ, ਕੀ ਖਿਆਲ ਆ ਪਹਿਲਾਂ ਸਿੰਪਲੀ ਇੰਡੀਅਨ ਦਾ ਮੈਸੇਜ?
1: ਬਿਲਕੁਲ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਸਿੰਪਲੀ ਇੰਡੀਅਨ ਤੁਸੀਂ ਪਹੁੰਚੋ, ਅੱਜ ਤੁਹਾਨੂੰ ਫਰਾਈਡੇ ਵਾਲੇ ਦਿਨ ਸਾਗ ਅਤੇ ਮੱਕੀ ਦੀ ਰੋਟੀ ਬਾਏ 1 ਗੈਟ 1 ਫ੍ਰੀ ਤੁਹਾਨੂੰ ਦੇ ਰਹੇ ਨੇ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ। ਤੁਸੀਂ ਜ਼ਰੂਰ ਪਹੁੰਚੋ, ਅਤੇ ਜਦੋਂ ਇਹਨਾਂ ਦੇ ਕੋਲ ਤੁਸੀਂ ਬੈਠ ਕੇ ਡਾਈਨ ਇਨ ਕਰਦੇ ਹੋ ਜਾਂ ਤੁਸੀਂ ਟੇਕ ਆਊਟ ਲੈ ਕੇ ਆਉਂਦੇ ਹੋ, ਤੁਹਾਨੂੰ ਦੋਵੇਂ ਤਰ੍ਹਾਂ ਦੇ ਨਾਲ ਇਹ ਵਾਲੀਆਂ ਡੀਲਸ ਮਿਲ ਸਕਦੀਆਂ ਨੇ। ਅਤੇ ਜਦੋਂ ਵੀ ਤੁਸੀਂ ਇਹਨਾਂ ਦੇ ਕੋਲ ਜਾਓਗੇ ਇਨ ਪਰਸਨ, ਇਹਨਾਂ ਦੇ ਰੈਸਟੋਰੈਂਟ, ਤਾਂ ਤੁਹਾਨੂੰ ਹੋਰ ਵੀ ਵਧੀਆ ਡੀਲਸ ਤੁਹਾਨੂੰ ਇਨਸਾਈਡ ਮਿਲ ਜਾਣਗੀਆਂ। ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਸੀਂ ਹਰ ਲੋਕੇਸ਼ਨ ਤੋਂ ਲੈ ਕੇ ਆ ਸਕਦੇ ਹੋ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ, ਇਹਨਾਂ ਦੇ ਕੋਲ ਕਾਫੀ ਸਾਰੇ ਟਰੱਕਸ ਨੇ ਜਿਹੜੇ ਤੁਹਾਡੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਗਰਮਾ ਗਰਮ ਖਾਣਾ ਤੁਹਾਡੇ ਮਹਿਮਾਨਾਂ ਨੂੰ ਨਾਲ ਦੇ ਨਾਲ ਖਵਾਉਣਗੇ। ਤਾਂ ਤੁਸੀਂ ਪਹੁੰਚੋ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ ਨੋਟ ਕਰ ਲਓ ਆਰਡਰ ਪਲੇਸ ਕਰਨ ਦੇ ਲਈ, 905-794-8111, 905-794-8111 'ਤੇ ਕਾਲ ਕਰ ਸਕਦੇ ਹੋ। ਜਾਂ ਫਿਰ ਦੂਸਰੀ ਲੋਕੇਸ਼ਨ 85 ਮੌਂਟਪੇਲੀਆ ਸਟਰੀਟ ਦੇ ਉੱਪਰ ਪਹੁੰਚੋ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਲੋਕੇਟਡ ਹੈ। ਨੰਬਰ 905-593-4400, 905-593-4400 ਇਹਨਾਂ ਦਾ ਨੰਬਰ ਹੈ। ਅਤੇ ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਹੈ। ਇੱਥੋਂ ਦਾ ਨੰਬਰ 905-840-2200, 905-840-2200 'ਤੇ ਕਾਲ ਕਰ ਸਕਦੇ ਹੋ। ਅੱਜ ਤੁਸੀਂ ਸਾਗ ਅਤੇ ਮੱਕੀ ਦੀ ਰੋਟੀ ਬਾਏ 1 ਗੈਟ 1 ਫ੍ਰੀ ਡਾਈਨ ਇਨ ਕਰੋ, ਚਾਹੇ ਟੇਕ ਆਊਟ ਲਿਆਓ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਹਰ ਲੋਕੇਸ਼ਨ ਰਾਤ ਦੇ 2 ਵਜੇ ਤੱਕ ਓਪਨ ਹੈ।
0: ਅੱਗੇ ਗੀਤ ਤੋਂ ਬਾਅਦ ਟਿਪਸ ਲਵਾਂਗੇ ਇੰਸ਼ੋਰੈਂਸ ਦੇ, ਅਤੇ ਸਮਰਾਜ ਸਿੱਧੂ ਹੋਰਾਂ ਤੋਂ, ਨੰਬਰ 416-457-3381, ਅਤੇ ਗੀਤ ਤੋਂ ਬਾਅਦ ਉਹਨਾਂ ਦੇ ਨਾਲ ਆਪਾਂ ਟਿਪਸ ਵੀ ਸਾਂਝੇ ਕਰਾਂਗੇ, ਕਿਉਂਕਿ ਆਟਵਾ ਯੂਨੀਵਰਸਿਟੀ ਤੋਂ ਗ੍ਰੈਜੂਏਟ ਨੇ, ਉਹ ਫੋਰਨ ਗ੍ਰੈਜੂਏਟ ਤੋਂ ਬਾਅਦ ਇੰਸ਼ੋਰੈਂਸ ਹੀ ਕਰ ਰਹੇ ਨੇ, ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਨਿਪੁੰਨ ਨੇ। ਪਰ ਹਾਲ ਦੀ ਘੜੀ ਗੀਤ ਲੈ ਲਈਏ ਬੜਾ ਪਿਆਰਾ ਜਿਹਾ, ਫਿਰ ਆਪਾਂ ਵਾਪਸ ਟਿਪਸ ਲੈਂਦੇ ਹਾਂ। ਇਸ ਪ੍ਰਦੇਸ਼

0: ਜਿਹਦੇ ਇਸ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381। ਦੋਸਤੋ, $99 ਦਾ ਪਲਾਨ, $99 ਦਾ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ। ਉਹੀ ਹੁਣ ਸੇਮ $99 ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ। ਜੇਕਰ ਕੋਈ ਵੀ ਕਪਲ, ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ, ਉਹਨਾਂ ਨੂੰ ਅਡੀਸ਼ਨਲ ਡਿਸਕਾਊਂਟ ਮਿਲਦਾ ਹੈ ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ। ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ। ਹੁਣ ਜਿਹੜਾ $99 ਕਾਂਬੋ ਪਲਾਨ ਹੈ, ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਚਾਹੇ 20 ਸਾਲ ਦੀ ਹੋਵੇ, 25, 30, 35, 40 ਸਾਲ ਦੀ ਹੋਵੇ, ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ, ਜਿਹਨੂੰ ਟਰਮ ਟੂ 65 ਕਹਿੰਦੇ ਨੇ। 65 ਹੀ ਕਿਉਂ? ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ, 65 ਤੇ ਰਿਟਾਇਰਮੈਂਟ ਲੈਣੀ ਹੈ, 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ, ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਟੀ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਚਾਹੇ ਕੈਂਸਰ, ਹਾਰਟ ਅਟੈਕ, ਸਟ੍ਰੋਕ ਐਕਸੈਟਰਾ, 26 ਡਿਫਰੈਂਟ ਟੋਟਲ ਡਿਜ਼ੀਜ਼ ਨੇ। ਜੇਕਰ ਕੋਈ ਵੀ ਡਿਜ਼ੀਜ਼ ਨਾਲ ਡਾਇਗਨੋਸ ਹੋ ਜਾਂਦੇ ਹੋ, ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ, ਉਹ ਵੀ ਟੈਕਸ ਫਰੀ, ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ। ਅਤੇ ਉਹ $50,000 ਨਾਲ ਜੋ ਕੁਝ ਮਰਜ਼ੀ ਕਰੋ, ਆਪਦੀ ਮੋਰਗੇਜ ਪੇ ਕਰੋ, ਪ੍ਰਾਈਵੇਟ ਨਰਸ ਹਾਇਰ ਕਰੋ, ਐਕਸੈਟਰਾ, ਨਾਲੇ ਰੱਬ ਨਾ ਕਰੇ ਡੈਥ ਹੋ ਜਾਂਦੀ ਹੈ, ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ, ਉਹ ਵੀ ਟੈਕਸ ਫਰੀ ਹੈ, ਅਤੇ ਉਹਦੇ ਨਾਲ ਵੀ ਉਹ ਜੋ ਕੁਝ ਮਰਜ਼ੀ ਕਰ ਸਕਦੇ ਨੇ। ਸੋ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੇ ਦਿੰਦਾ। ਪਹਿਲਾਂ ਤਾਂ ਕੁਝ ਫੀਮੇਲ, ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ। ਕੋਈ ਵੀ 20-year-old ਫੀਮੇਲ ਹੈ, ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦ ਵੇ 65 ਤੱਕ। ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ, ਨਾ ਘੱਟ ਸਕਦੀ ਆ, ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ। ਸੋ ਫੋਰ 20-year-old ਫੀਮੇਲ 1.5 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ। ਜੇ 25 ਸਾਲ ਦੀ ਕੋਈ ਭੈਣ ਹੈ 1.3 million ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ 30-year-old ਫੀਮੇਲ ਹੈ, 30 ਸਾਲ ਦੀ ਫੀਮੇਲ, 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕਾਂਬੋ ਪਲਾਨ ਦੇ ਵਿੱਚ। ਤੇ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ, ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ, ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 lakh ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦਾ ਕ੍ਰਿਟੀਕਲ ਇਲਨੈਸ ਦਾ ਕਾਂਬੋ ਪਲਾਨ ਹੋਊਗਾ। ਉਹੀ ਕੁਝ ਸਾਡੇ ਜੈਂਟਸ ਦੇ ਲਈ, ਸਾਡੇ ਮਿੱਤਰਾਂ ਲਈ, ਬਾਈਆਂ ਲਈ ਪ੍ਰਾਈਸ ਦੱਸ ਦਿੰਦਾ। 20 ਸਾਲ ਦਾ ਮੇਲ ਪੂਰੇ 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਏਜ 65 ਤੱਕ, ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ ਤੇ 50,000 ਕ੍ਰਿਟੀਕਲ, ਤੇ 30 ਸਾਲ ਦੇ ਮੇਲ ਦੇ ਲਈ 7 lakh ਦੀ ਲਾਈਫ ਤੇ ਨਾਲ ਨਾਲ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ, ਕੋਈ ਇੰਸ਼ੋਰੈਂਸ ਕਰਵਾਈ ਨਹੀਂ, 6 lakh ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ, ਨਾਲੇ 50,000 ਦੀ ਕ੍ਰਿਟੀਕਲ ਵੀ ਹੋਊਗੀ 65 ਸਾਲ ਦੀ ਉਮਰ ਤੱਕ। ਜੇ ਤੁਸੀਂ ਆਪਣੇ ਆਪ ਲਈ, ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381। ਸਿਮਰਾਜ ਸਿੱਧੂ, ਥੈਂਕ ਯੂ ਜੀ।
1: ਮਿਹਰਬਾਨੀ ਰੇਡੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਚਲੋ AM 530 ਤੋਂ। ਦੋਸਤੋ, ਜਾਣਕਾਰੀ ਦਿਆਂਗੇ ਟਾਟ ਟਰਾਂਸ ਫਰਾਈਟ ਵਾਲਿਆਂ ਨੂੰ AZ ਡਰਾਈਵਰ ਚਾਹੀਦੇ ਨੇ USA ਜਾਣ ਵਾਸਤੇ। ਐਵਰੀਡੇ ਹੋਮ ਆ ਸਕਦੇ ਹੋ ਤੁਸੀਂ, ਮੰਡੇ ਟੂ ਫਰਾਈਡੇ, ਯਾਨੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮ ਹੈ। 2 ਸਾਲ ਦਾ ਵੈਰੀਫਾਈਡ ਲਾਇਸੈਂਸ ਚਾਹੀਦਾ ਤੁਹਾਡਾ, ਅਤੇ 23 ਸਾਲ ਤੁਹਾਡੀ ਉਮਰ ਚਾਹੀਦੀ ਆ, ਅਤੇ ਡਰਾਈਵਿੰਗ ਰਿਕਾਰਡ ਤੁਹਾਡਾ ਕਲੀਨ ਹੋਣਾ ਚਾਹੀਦਾ ਅਤੇ ਤੁਸੀਂ ਇਹ ਜੋਬ ਲੈ ਸਕਦੇ ਹੋ। ਨੰਬਰ ਮੈਂ ਤੁਹਾਨੂੰ ਦੇ ਦਿਆਂ, ਸੁੱਖੀ ਢਾਡਰ ਹੁੰਦਾ 416-656-9920 ਟੈਲੀਫੋਨ ਨੰਬਰ ਹੈ। ਇਹਦੇ ਸਾਡੇ ਲਾਈਨ ਦੇ ਕੌਣ ਜਿਹੜੇ ਨੇ ਇਸ ਸਮੇਂ ਜੀ? 36-11-3631-3631
2: ਹਾਂਜੀ ਹਾਂਜੀ ਸਿੱਧੂ ਸਾਹਿਬ ਤੇ ਮੰਤਰੀ ਜੀ ਸਤਿ ਸ੍ਰੀ ਅਕਾਲ, ਮੈਂ ਅਮਰਜੀਤ ਸਿੰਘ ਬੋਲੋ ਤੋਂ।
3: ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਸਭ ਠੀਕ ਠਾਕ ਸਿੱਧੂ ਸਾਹਿਬ?
1: ਮੈਂ ਕਿਹਾ ਗਰਮੀ ਹੋਈ ਹੋਈ ਅੱਜ ਪੂਰੀ ਬਾਹਰ ਵਧੀਆ, ਤੇ ਜੇਕਰ ਸਵਿਮਿੰਗ ਪੂਲ ਜਿਹਨਾਂ ਘਰਾਂ 'ਚ ਹੈਗਾ ਡੁਬਕੀਆਂ ਹੁਣ ਤਾਂ ਪੂਰਾ ਸਵਾਦ ਆਉਂਦਾ ਹੋਣਾ।
2: ਹਾਂਜੀ ਹਾਂਜੀ ਸਿੱਧੂ ਸਾਹਿਬ, ਕਿ ਤੁਹਾਡੇ ਵੀ ਮੀਂਹ ਪੈ ਗਿਆ ਦੋ ਤਿੰਨ ਚਾਰ ਦਿਨ ਪਹਿਲਾਂ ਸਰ, ਕਿ ਉਸ ਰਾਜਸ ਸਾਰੇ ਸਾਡਾ ਬਫਲੋ ਡਰਾਈ ਏਰੀਆ ਰਹਿ ਗਿਆ, ਸਾਡੇ ਮੀਂਹ ਨਹੀਂ ਪਿਆ।
1: ਮੁੰਡੇ ਨਹੀਂ ਪਿਆ
2: ਨਾ, ਥੋੜਾ ਬਣੀ ਬਸ, ਮਾੜੀ ਮਾੜੀ ਛਿੱਟਾਂ ਤੇ ਬਸ ਖਤਮ। ਚਲੋ ਕੋਈ ਗੱਲ ਨੀ, ਫਿਰ ਵੀ ਇੰਜੋਏ ਕਰਦੇ, ਵੈਦਰ ਬਹੁਤ ਵਧੀਆ, ਬਹੁਤ ਵਧੀਆ ਮੌਸਮ ਜੀ।
1: ਕੀ ਸੁਣੋਗੇ ਅੱਜ
2: ਸਿੱਧੂ ਸਾਹਿਬ? ਅੱਜ ਸੁਣਨਾ ਸੈਦਾ ਜੋਗਣ ਫਿਲਮ ਦਾ ਗਾਣਾ, ਕੁਲਦੀਪ ਮਾਨਕ ਨੇ ਗਾਇਆ ਸੀ, ਸਾਥੋਂ ਨੀ ਮੱਝੀ ਚਾਰ ਹੁੰਦੀ ਸਾਹਮਣੇ ਨੀ ਸੈਦੇ ਦੀ ਨਾਲੇ।
1: ਕਾਲਜ ਦੇ ਫੈਸਟੀਵਲ ਚ ਦਿਖਾਇਆ ਗਿਆ ਗੀਤ, ਇਹ ਬੜਾ ਪਿਆਰਾ, ਬਹੁਤ ਵਧੀਆ ਗੀਤ ਗਾਇਆ ਹੋਇਆ। ਹੁਣੇ ਕੱਢ ਲੈਣੇ, ਹੁਣੇ ਲਾ ਦਿੰਦੇ, ਗੱਲ ਹੀ ਕੋਈ ਨੀ। ਸੈਦਾ ਜੋਗਣ ਦਾ ਮੂਵੀ ਦਾ ਮੂਵੀ ਬੜਾ ਲਾਵਾਂਗੇ ਫਿਰ ਆਪਾਂ, ਹਨਾ? ਠੀਕ ਹੈ
2: ਜੀ, ਠੀਕ ਹੈ।
1: ਅਗਲੇ ਕਾਰਨ ਨੂੰ ਲੈ ਲਓ ਜੀ ਆਪਣੇ।
3: ਹਾਂਜੀ 0080 ਜੀ, ਸਤਿ ਸ੍ਰੀ ਅਕਾਲ।
2: ਹਾਂਜੀ
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਗਾਣੇ ਤੇ ਗਾਣੇ ਹੁੰਦੇ ਆ, ਇਹ ਪ੍ਰੈਕਟੀਕਲ ਥੋੜ੍ਹਾ ਕਰਨੇ ਹੁੰਦੇ ਆ, ਤਾਂ ਵੈਸੇ ਸੁਣਨੇ ਹੁੰਦੇ ਆ, ਨਜ਼ਾਰੇ ਲੈਣ, ਹਨਾ?
4: ਦੇਖੋ ਜੀ, ਜੇ ਗਾਣੇ ਸਿੱਧੂ ਭਾਜੀ ਵੱਜਣ ਵੀ ਨਾ, ਜੇ ਆਪਾਂ ਜਦੋਂ ਫੰਕਸ਼ਨ ਜਾਂ ਵਿਆਹ ਅਟੈਂਡ ਕਰਦੇ ਹਾਂ ਤਾਂ ਮਾਹੌਲ ਜਿਹਾ ਬਣਦਾ ਨੀ, ਗਾਣੇ ਲੱਗੇ ਏਦਾਂ ਦੇ ਸਮਾਈਲ ਆ ਜਾਂਦੀ ਆ ਮੂੰਹ ਤੇ।
1: ਹਾਂ ਇਹ ਥੋੜੀ ਗੱਲ ਸਹੀ ਆ, ਬਈ ਕਾਰੀਗਰ ਬੰਦੇ ਤਾਂ ਮੈਂ ਕਈ ਦੇਖਿਆ, ਮੈਂ ਪਾਰਟੀਆਂ ਬਹੁਤ ਅਟੈਂਡ ਕੀਤੀਆਂ ਵਾ ਇੰਡੀਆ ਦੇ ਵਿੱਚ ਵੀ, ਉਹ ਪਤੰਦਰ ਹਵਾ 'ਚ ਹੀ ਨਾ ਕੁੜੀ ਨੂੰ ਨੰਬਰ ਲਿਖਾ ਦਿੰਦੇ ਆਪਦਾ, ਆਏ ਗੋਲਾ ਕਰ ਕਰ ਕਰਕੇ ਨਾ ਪਤਾ ਨਹੀਂ ਕੀ ਕਰਦੇ ਆ, ਅਤੇ ਮੂਹਰੇ ਜਿਹੜੀ ਲਿਖਣ ਵਾਲੀ ਹੁੰਦੀ ਆ, ਜੇ ਤਾਂ ਬੁੱਝ ਗਈ ਇਹਨੇ ਤਾਂ ਫਿਰ ਔਖਾ ਹੋ ਜਾਂਦਾ ਕਈ ਵਾਰੀ, ਪਰ ਕਾਰੀਗਰ ਬੰਦੇ ਬਹੁਤ ਹਨ ਜੀ। ਨਾਲ ਦੀ ਨਾ ਮੈਂ ਦੱਸ ਦਿਆਂ ਕਿ ਘਰ ਦੀਆਂ ਕਿਚਨ ਕੈਬਨਿਟ ਲਗਾਉਣੀਆਂ, ਪਿਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ, ਔਰ ਇਹ ਜਿਹੜੇ ਕੰਮ ਕਰਦੇ ਨੇ ਬੜਾ ਸੋਹਣਾ ਕਿਚਨ ਕੈਬਨਿਟ ਦਾ, ਇਹ ਕਿਚਨ ਕੈਬਨਿਟ ਕਲੋਜ਼ਲ ਹੋ ਗਏ, ਬਾਰਸ ਹੋ ਗਈਆਂ, ਡੋਰ ਦਾ ਕਟਿੰਗ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ, ਇਹਨਾਂ ਦੇ ਪਾਸ ਆਪ ਮਿਲਣ ਡਰਦੀਆਂ, ਅਤੇ ਪਲੰਬਿੰਗ ਦਾ ਕੰਮ ਹੈ, ਕੋਈ ਕਸਟਮਾਈਜ਼ ਵੈਰੰਟੀ ਤਿਆਰ ਕਰਦੇ ਨੇ, ਇਹਨਾਂ ਦੀ ਫੈਕਟਰੀ ਹੈਗੀ 271 ਗਲਿਡਨ ਰੋਡ, ਜਿਨ ਨੰਬਰ 5 ਕੈਨਰੀ ਅਤੇ ਗਲਿਡਨ, ਅਤੇ ਨੰਬਰ ਹੈ ਜੀ 6470045505 6474450। ਹਰ ਵਕਤ ਜਿਹੜੇ ਪਿਆਰ ਕਰਨ ਵਾਲੇ ਬੰਦੇ ਹੁੰਦੇ ਨਾ, ਉਹਨਾਂ ਦੀ ਸਮੱਸਿਆਵਾਂ ਆਪਣੇ ਆਉਂਦੀਆਂ, ਅੱਜ ਕੱਲ੍ਹ ਤਾਂ ਸਮੱਸਿਆਵਾਂ ਜ਼ਿਆਦਾ ਹੀ ਨਹੀਂ ਹੈ, ਉਹਦਾ ਕਾਰਨ ਇਹ ਆ ਕਿ ਸੋਸ਼ਲ ਮੀਡੀਆ ਨੇ ਬਹੁਤ ਈਜ਼ੀ ਕਰਤਾ ਨਾ, ਨਾ ਤਾਂ ਕੋਈ ਘਰ ਦਾ ਦੇਖ ਸਕਦਾ, ਨਾ ਕੋਈ ਹੋਰ ਵੇਖ ਸਕਦਾ, ਅੱਗੇ ਤਾਂ ਕੁੱਟ ਵੀ ਪੈਂਦੀ ਹੁੰਦੀ ਸੀ, ਕੋਈ ਚਿੱਠੀ ਉੱਠੀ ਫੜਾਉਣੀ ਸੁੱਟਣੀ ਕਿਤੇ ਹੋਰ ਦੇ ਹੱਥ ਲੱਗ ਜਾਣੀ, ਅਤੇ ਫਿਰ ਡੰਡੇ ਵੀ ਪੈਂਦੇ ਹੁੰਦੇ ਪਿੰਡਾਂ 'ਚ, ਹੈ ਨਾ? ਅਤੇ ਵਕਤ ਦੇਖੇ ਹੋਏ ਬਹੁਤ ਉਹ, ਪਰ ਅੱਜ ਕੱਲ੍ਹ ਥੋੜ੍ਹਾ ਈਜ਼ੀ ਆ, ਅਤੇ ਕਿਉਂਕਿ ਅੱਜ ਕੱਲ੍ਹ ਲੋਕ ਵੀ ਮਾੜੇ ਜਿਹੇ ਮਾਡਰਨ ਸਟੇਟ ਹੋ ਗਏ, ਅਤੇ ਪਲੱਸ ਸੋਸ਼ਲ ਮੀਡੀਆ ਹੋ ਗਿਆ। ਅੱਗੇ ਮੈਨੂੰ ਯਾਦ ਆ ਕਿ ਲੋਕਾਂ ਨੇ ਨਾ ਜਦੋਂ ਕਿਸੇ ਨੂੰ ਖੱਤ ਲਿਖਣਾ ਤਾਂ ਉਹਦੇ ਵਿੱਚ ਭੂਮਿਕਾ ਬਣਨੀ, ਸ਼ੇਰੋ ਸ਼ਾਇਰੀ ਕਰਨੀ, ਇੰਪ੍ਰੈਸ ਕਰਨਾ ਵੀ ਮੈਂ ਵੀ ਬੰਦਾ ਬਾਕੀ ਪੜ੍ਹਿਆ ਲਿਖਿਆ, ਹੈ ਨਾ, ਯੋਗਤਾ ਹੈਗੀ ਆ। ਅੱਛਾ ਮੈਂ ਦੇਖਣਾ ਕਈ ਵਾਰੀ ਨਾ, ਕਈਆਂ ਨੇ ਆਪਣੇ ਜੇ ਖੱਤ ਲਿਖ ਕੇ ਭੇਜਣਾ ਵੀ ਆ, ਉਹਨਾਂ ਜਿਹੜੇ ਵਰਕੇ ਹੁੰਦੇ ਸੀ ਉਹਨਾਂ 'ਚ ਸਮੈਲ ਆਉਂਦੀ ਹੁੰਦੀ ਸੀ, ਆਪਣੇ ਪਰਫਿਊਮ ਦੀ, ਜਾਂ ਲੜਕੀ ਨੇ ਭੇਜਿਆ ਪਰਫਿਊਮ ਕਲੋਨ ਦੀ, ਹੈ ਨਾ? ਅੱਜ ਇਹਦੀ ਤਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਪਰਫਿਊਮ ਅਤੇ ਕਲੋਨ 'ਚ ਫਰਕ ਕੀ ਆ, ਇਹ ਤਾਂ ਹੁਣ ਇੱਥੇ ਪਤਾ ਲੱਗਦਾ ਵੀ ਇਹਦੇ 'ਚ ਫਰਕ ਹੁੰਦਾ ਭਾਈ, ਇਹਦਾ ਵਾਸ਼ਨਾ 'ਚ ਹੀ ਫਰਕ ਆ ਨਾ। ਹੁਣ ਕਈ ਵਾਰੀ ਉੱਥੇ ਬੰਦਾ ਹੀ ਲਾਈ ਫਿਰਦਾ ਹੁੰਦਾ ਆਪਣੇ ਪਰਫਿਊਮ, ਹੈ ਨਾ? ਹੁਣ ਪਤਾ ਲੈ ਵਾਸ਼ਨਾ ਆਉਂਦੀ, ਇਹਦਾ ਕੀ ਫਰਕ ਆ? ਦੇਸੀ ਹੁਣ ਪਿੰਡਾਂ 'ਚ ਥੋੜ੍ਹਾ ਪਤਾ ਹੁੰਦਾ ਕਿਸੇ ਨੂੰ, ਹੁਣ ਪਤਾ ਹੈਗਾ ਲੋਕਾਂ ਨੂੰ ਵੀ ਆਹ ਚੀਜ਼ ਆ ਹੈਗੀ ਆ, ਹੁਣ ਆਹ ਹੈਗੀ ਆ, ਜਿਹਨਾਂ ਜਨਰੇਸ਼ਨ ਬਾਈ ਜਨਰੇਸ਼ਨ, ਗਾਹਾਂ ਵਾਲੀ ਜਨਰੇਸ਼ਨ ਇੱਧਰ ਗਾਹਾਂ ਹੋ ਗਈ ਆਪਣੇ ਜਿਹੜੀ ਹੋਣੀ ਆ। ਤੋ ਕਈ ਵਾਰੀ ਇਹ ਹੁੰਦਾ ਸੀਗਾ ਵੀ ਚਿੱਠੀ ਕਿਸੇ ਨੇ ਸਾਡੇ ਕਈ ਵਾਰ ਹੁੰਦੇ ਆ, ਸਲੀਹ ਦੀ ਗੱਲ ਆ, ਅਤੇ ਉਹ ਜਿਹੜਾ ਮੁੰਡਾ ਸੀਗਾ ਬੜਾ ਹੈਂਡਸਮ ਜਿਹਾ ਸੀ, ਉਹ ਚਿੱਠੀ ਚਿੱਠੀ ਸੁੱਟਣ ਦੀ ਕੋਸ਼ਿਸ਼ ਕਰਿਆ ਕਰੇ ਕਾਲਜ ਦੇ ਕੋਲ ਕੁੜੀ ਨੂੰ, ਹੈ ਨਾ, ਅਤੇ ਠੀਕ ਜਿਹਾ ਨਾ ਲੱਗਿਆ ਕਰੇ, ਅਤੇ ਕੁਦਰਤੀ ਉਹ ਚਿੱਠੀ ਛੁੱਟੀ, ਕੁੜੀ ਕੋਲ ਦੀ ਲੰਘੀ ਨਿਕਲ ਗਈ, ਵਿਚਾਰੀ ਦੇਖਿਆ ਨਹੀਂ, ਬੰਦਾ ਇੱਕ ਹੋਰ ਸੀਗਾ ਮੁੰਡਾ ਜੰਗ ਜਿਹਾ, ਉਹ ਵੀ ਉੱਥੇ ਪੜ੍ਹਦਾ ਸੀਗਾ, ਉਹਦੇ ਪੈਰ ਥੱਲੇ ਆ ਗਈ। ਅੱਛਾ, ਕੁਦਰਤੀ ਬਾਅਦ 'ਚ ਪਤਾ ਲੱਗਿਆ ਉਹ ਦੂਜੇ ਨਾਲ ਤਾਂ ਪੜਾਈ ਨਹੀਂ ਗਈ, ਉਹ ਜਿਹਦੇ ਚਿੱਠੀ ਚੱਕੀ ਸੀ ਸੈਟਿੰਗ ਉਹਦੇ ਨਾਲ ਹੋ ਗਈ, ਬਾਅਦ 'ਚ ਵਿਆਹ ਵੀ ਹੋ ਗਿਆ। ਐਸਾ ਵੀ ਹੁੰਦਾ ਹੈ ਕਈ ਵਾਰੀ, ਰੀਅਲ ਚੀਜ਼ਾਂ ਨੇ ਦੇਖੀਆਂ ਹੋਈਆਂ, ਹੰਡੀਆਂ ਹੋਈਆਂ ਲੋਕਾਂ ਨੇ ਦੇਖੀਆਂ ਕਈ ਵਾਰੀ, ਨਾ ਚਲੋ ਉਹ ਖਿੱਟ ਕਿਸੇ ਹੋਰ ਨੇ ਸੀ, ਕਿਸੇ ਹੋਰ ਵਾਸਤੇ ਪੜ੍ਹ ਕਿਸੇ ਹੋਰ ਨੇ ਰਹੀ, ਅਤੇ ਉਹ ਆ ਗਈ ਅਤੇ ਉਹਦਾ ਪ੍ਰੇਮ ਚੱਕਰ ਚੱਲ ਪਿਆ, ਉਦੋਂ ਵਿਆਹ ਵੀ ਹੋ ਗਿਆ। ਚਲੋ ਹੁਣ ਤਾਂ ਬੱਚੇ ਵੀ ਹੋਣਗੇ, ਸੁੱਖਣਾ ਬੱਚਿਆਂ ਦੇ ਗਾਂਹ ਦੇ ਬੱਚੇ ਹੋਣਗੇ, ਲੰਮਾ ਚੀਜ਼ਾਂ ਨੇ ਇਹਦਾ। ਲੜੀ ਭਰਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਟੈਲੀਫੋਨ ਨੰਬਰ 905-564-6444, ਇਹ ਚੀਜ਼ਾਂ ਜਿਹੜੀਆਂ ਵਕਤ ਵਕਤ ਦੀਆਂ ਚੀਜ਼ਾਂ ਨੇ, ਹੈ ਨਾ, ਸਮੇਂ ਸਮੇਂ ਸਾਰ ਚੇਂਜ ਹੋਈ ਜਾਂਦੀਆਂ, ਅਤੇ ਜਿਹੜੇ ਹੈਗੇ ਨੇ, ਅਤੇ ਜਿਹੜੀ ਨੇਚਰ ਜਿਹੜੀ 'ਚ ਹੈਗੀ ਆ ਪਰਮਾਤਮਾ ਵੱਲੋਂ ਪੈਦਾ ਕੀਤੀ ਆ, ਉਹ ਤਾਂ ਚੱਲਦੀ ਰਹਿਣੀ ਆ, ਹੈ ਨਾ। ਪਿਆਰ ਗੀਤ ਟੈਲੀਫੋਨ ਨੰਬਰ 905-564-6444। ਹੁਣ ਆਪਾਂ ਗੀਤ ਸੰਗੀਤ ਤੋਂ ਚੱਲੀਏ।
3: ਜੀ ਬਿਲਕੁਲ, ਮੈਂ ਇੱਕ ਮੈਸੇਜ ਲੈ ਲਾਂ। ਸੋਫਾ ਮਾਰਟ ਅਤੇ ਕੈਸਲ ਲੈਦਰ ਲਾਈਨ ਨੂੰ ਤੁਸੀਂ ਜ਼ਰੂਰ ਯਾਦ ਰੱਖੋ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕਸਟਮਾਈਜ਼ਡ ਸੋਫਾ ਸੈੱਟਸ ਲੈ ਕੇ ਆਉਣੇ ਹੋਣ, ਤਾਂ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਦੋਨਾਂ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਆਪਣੇ ਘਰੋਂ ਮੈਜ਼ਰਮੈਂਟਸ ਲੈ ਜਾਓ ਅਤੇ ਤੁਸੀਂ ਜਿੰਨੇ ਮਰਜ਼ੀ ਵੱਡੇ ਸੋਫਾ ਸੈੱਟ ਰੈਡੀ ਕਰਵਾ ਸਕਦੇ ਹੋ। ਫੈਬਰਿਕ ਦੇ ਸੋਫਿਆਂ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਚੋਇਸਿਸ ਮਿਲ ਜਾਣੀਆਂ ਨੇ, ਕਾਊਂਟਲੈਸ ਕਲਰ ਆਪਸ਼ਨਸ, ਅਤੇ ਬਹੁਤ ਜ਼ਿਆਦਾ ਵਰਾਇਟੀ ਇਹਨਾਂ ਦੇ ਕੋਲ ਫੈਬਰਿਕ ਦੀ ਵੀ ਹੈਗੀ ਹੈ। ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣੇ ਨੇ, ਜੈਨੂਇਨ ਲੈਦਰ ਹੋਏਗਾ, ਅਤੇ 50+ ਕਲਰ ਚੋਇਸਿਸ ਦੇ ਵਿੱਚ ਤੁਸੀਂ ਆਪਣੇ ਘਰਾਂ ਦੇ ਵਿੱਚ ਬਣਵਾ ਕੇ ਲੈ ਕੇ ਆਓ। ਅਤੇ ਇਹ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਟੋਪ ਦੀ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ, ਅਤੇ ਨਾਲ ਹੀ ਮੈਟਰਸਿਸ, ਬੈਡਰੂਮ ਸੈੱਟਸ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਤੁਹਾਨੂੰ ਪ੍ਰੋਵਾਈਡ ਕਰਦੇ ਨੇ। ਸਾਰੇ ਫਲੋਰ ਮਾਡਲਸ ਤੁਹਾਨੂੰ ਕਲੀਅਰੈਂਸ ਉੱਪਰ ਮਿਲਣਗੇ ਅਪ ਟੂ 60% ਡਿਸਕਾਊਂਟ ਦੇ ਨਾਲ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ। ਤੁਸੀਂ ਜ਼ਰੂਰ ਪਹੁੰਚੋ ਅਤੇ ਆਪਣੇ ਘਰ ਦਾ ਪੂਰਾ ਫਰਨੀਚਰ ਇੱਕੋ ਇੱਕ ਛੱਤ ਦੇ ਥੱਲੋਂ ਲੈ ਕੇ ਆਓ। ਸੋਫਾ ਮਾਰਟਨ ਕੈਸਾ ਫਰਨੀਚਰ, ਨੰਬਰ ਹੈ 905-803-8056, 905-803-8056, ਜਾਂ ਫਿਰ 905-791-8056, 905-791-8056। ਸੋਫਾ ਮਾਰਟਨ ਕੈਸਲ ਅਦਰ ਲਾਈਨ ਦਾ ਨੰਬਰ ਹੈ।
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਲਓ ਜੀ, ਆਪਾਂ ਸ਼ਰਧਾ ਜੋਗਣ ਮੂਵੀ ਬਣਾਈ ਗਈ ਸੀ, ਸਦੀਕ ਸਾਹਿਬ ਨੇ ਵੀ ਪੈਸੇ ਲਾਏ ਸੀ, ਮੇਰੇ ਨੂੰ ਲੱਗਦਾ ਯਾਦ ਆ ਮੈਨੂੰ। ਥੀਏਟਰ 'ਚ ਕਾਫੀ ਚੱਲੀ ਸੀ ਮੂਵੀ, ਦਲਜੀਤ ਕੌਰ ਸੀ, ਬਹਿਲ ਇੱਕ ਕਸ਼ਮੀਰੀ ਸੀਗੇ, ਸਤੀਸ਼ ਕੌਸ਼ਿਕ ਸਮਝ ਕੌਲ ਸਤੀਸ਼ ਕੌਲ ਮੈਂ ਹੀਰੋ ਹੁੰਦੇ ਸੀ ਜਦ ਉਹਨਾਂ ਦਿਨਾਂ 'ਚ। ਅਤੇ ਉਹ ਮੂਵੀ ਦੇ ਵਿੱਚ ਨਾ ਸਿਧਾਰ ਦਾ ਕੋਲਜ ਦੀ ਹੈਗੀ ਆ ਇਹ ਜਿਹੜੀ ਸਟੇਜ 'ਤੇ ਬਣਵਾਇਆ ਹੋਇਆ ਗੀਤਾ, ਜਿਵੇਂ ਕੋਲਜ ਦੇ ਵਿੱਚ ਫੈਸਟੀਵਲ ਹੁੰਦੇ ਆ ਉਹਦੇ ਉੱਤੇ ਇਹ ਗੀਤ ਫਰਮਾਇਆ ਗਿਆ। ਆਲਾ ਸਾਹਿਬ ਨੇ ਸਾਜਿਦ ਸਿੱਧ ਦੀ ਨਾਰੇ ਸੱਤ ਨੇ ਵਜਾਂ ਚਾਰ ਹੁੰਦੀਆਂ ਲਓ।

0: ਕਿਆ ਬਾਤ ਆ, ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ, ਪੁਰਾਣੇ ਗੀਤ। ਔਰ ਮੈਨੂੰ ਯਾਦ ਆ ਪੁਰਾਣੇ ਨਾ ਫਿਲਮਾਂ ਦੀ ਜਦੋਂ ਸ਼ੂਟਿੰਗ ਵਗੈਰਾ ਹੁੰਦੀ ਸੀ ਮਨਪ੍ਰੀਤ, ਉਦੋਂ ਨਾ ਸੈੱਟ ਬਣਾਏ ਜਾਂਦੇ ਸੀ, ਮੇਲੇ ਦਾ ਸੀ ਨਾ, ਚੰਡੋਲ ਲਾਉਣੇ ਪੈਂਦੇ ਸੀ। ਹੁਣ ਤਾਂ ਟੈਕਨੋਲੋਜੀ ਇੰਨੀ ਆ ਕਿ ਕੋਈ ਚੀਜ਼ ਲਾਉਣ ਦੀ ਲੋੜ ਨਹੀਂ, ਰੂਮ ਦਾ ਕਲਰ ਚੇਂਜ ਕਰਨਾ ਸਭ ਕੁਛ ਕੰਪਿਊਟਰ ਇਫੈਕਟ ਪਾਉਣ ਦਾ ਨਾ। ਉਦੋਂ ਹੁੰਦਾ ਸੀਗਾ ਵੀ ਸੈੱਟ ਪੂਰਾ ਲਾਉਣਾ ਪੈਂਦਾ ਸੀਗਾ ਅਤੇ ਲੰਬੇ ਸੈੱਟ ਲਾਏ ਜਾਂਦੇ ਸੀ। ਔਰ ਜਦੋਂ ਬਹੁਤ ਜ਼ਿਆਦਾ ਪੰਜਾਬੀ ਵਿੱਚ ਸ਼ੂਟਿੰਗਾਂ ਹੁੰਦੀਆਂ ਰਹੀਆਂ ਮੂਵੀ ਦੀਆਂ, ਸਤੀਸ਼ ਕੌਲ ਸੀਗੇ ਦੇ ਹੀਰੋ। ਵੈਸੇ ਤਾਂ ਇਹਨਾਂ ਦਾ ਜਿਹੜਾ ਪੰਜਾਬੀ ਐਕਸੈਂਟ ਦਾ ਹਿੱਸਾ ਵੈਸਾ ਹੀ ਸੀ, ਪਰ ਉਦੋਂ ਇਹੋ ਜਿਹੇ ਚੱਲੀ ਜਾਂਦੇ ਸੀ, ਲੋਟ ਆਈ ਦੀ ਗੱਲ ਸੀ, ਪੰਜਾਬੀ ਮੁੰਡੇ ਘੱਟ ਹੁੰਦੇ ਸੀ। ਹੁਣ ਤਾਂ ਕਿੱਥੇ, ਹੁਣ ਤਾਂ ਐਕਟਰ ਤੋਂ ਐਕਟਰ ਵਧੀਆ ਸਿੱਖ ਕੇ ਆਉਂਦੇ ਆ, ਕਾਲਜ ਬਹੁਤ ਖੁੱਲ੍ਹ ਗਏ। ਅਤੇ ਡੇਹਰਾਦੂਨ ਹੁੰਦਾ ਸੀ ਉਦੋਂ ਕਾਲਜ, ਇੱਥੇ ਐਕਟਿੰਗ ਦਾ ਇੱਕੋ ਕਾਲਜ ਹੁੰਦਾ ਸੀਗਾ, ਪਰ ਹੁਣ ਤਾਂ ਬਹੁਤ ਚੰਡੀਗੜ੍ਹ ਵਗੈਰਾ ਵਿੱਚ ਬੜੇ ਥੀਏਟਰ ਨੇ ਅਤੇ ਲੋਕ ਕੰਮ ਕਰਦੇ ਨੇ। ਅਤੇ ਇਹ ਮੂਵੀ ਦੇ ਵਿੱਚ ਹਾਂ ਐਕਸੀਡੈਂਟ ਇਹਨਾਂ ਦਾ ਹੁੰਦਾ ਸੀਗਾ, ਲੜਕੀ ਸੀਗੀ ਦਲਜੀਤ ਕੌਰ ਐਤੀਆਣੇ ਦੀ, ਐਤੀਆਣਾ ਆਪਣੇ ਪਿੰਡਾਂ ਕੋਲ, ਕੇ ਦੀਪ ਦਾ ਪਿੰਡ ਆ ਐਤੀਆਣਾ, ਕੇ ਦੀਪ ਸਾਹਿਬ ਜਿਹੜੇ ਗਾਉਂਦੇ ਸੀ, ਜਗਮੋਹਨ ਕੌਰ ਦਾ ਪਿੰਡ ਰਹੇ ਤਾਂ ਲੁਧਿਆਣੇ ਆ। ਸੁਣਦੇ ਹੋਣੇ ਮੇਰੀ ਗੱਲਾਂ ਕੀਮਾ ਸਾਹਿਬ, ਉਹਨਾਂ ਨੂੰ ਪਤਾ ਹੋਣਾ ਕਲਾਕਾਰਾਂ ਨੂੰ ਬਹੁਤ ਬਹੁਤ ਪਿਆ, ਸਾਡਾ ਵੀ ਬਹੁਤ ਬਹੁਤ ਪਿਆ ਹੈ ਨਾ। ਅਤੇ ਐਤੀਆਣੇ ਦੇ ਸਾਨੂੰ ਆਪਣੇ ਦਲਜੀਤ ਕੌਰ ਮੂਵੀ ਵਿੱਚ, ਦਾਜ ਮੂਵੀ ਵਿੱਚ ਪਹਿਲੀ ਵਾਰੀ ਆਏ ਸੀ, ਅਤੇ ਫਿਰ ਕਾਫੀ ਪੰਜਾਬੀ ਫਿਲਮਾਂ ਕੀਤੀਆਂ ਨੇ ਜਿਹੜੇ ਪ੍ਰਾਮ ਦੇਸ ਪਰਦੇਸ ਜੁੜੇ। ਸਤੀਸ਼ ਕੌਲ ਵਿਚਾਰਾ ਬਾਅਦ ਦੇ ਵਿੱਚ ਪਤਾ ਨਹੀਂ ਫਿਲਮਾਂ ਬਹੁਤ ਕੀਤੀਆਂ ਨੇ, ਹੀਰੋ ਤੌਰ ਦੇ ਉੱਤੇ ਕਾਫੀ ਪੈਸੇ ਪੁਸਤ ਮਿਲਦੇ ਹੋਣ ਕੁਛ ਨਾ ਕੁਛ, ਪਰ ਜਾਂ ਜੋੜੇ ਨਹੀਂ ਐਂਡ 'ਤੇ ਤਾਂ ਵਿਚਾਰਾ ਖਾਲੀ ਹੱਥ, ਵਿਚਾਰੇ ਨੂੰ ਬਹੁਤ ਬਿਮਾਰ ਸੀਗਾ ਐਂਡ 'ਤੇ ਨਾ, ਜਦੋਂ ਹੁਣ ਪਿੱਛੇ ਜੇ ਥੋੜ੍ਹਾ ਜਿਹਾ 3-4 ਸਾਲ ਪਹਿਲਾਂ ਹੁਣ ਤਾਂ ਡੈਥ ਹੋ ਗਈ ਹੁਣ ਸ਼ਾਇਦ ਦੀ, ਕਾਫੀ ਜੀ ਬਿਮਾਰ ਸੀਗਾ। ਕਈ ਐਕਟਰ ਜਿਹੜੇ ਹੈਗੇ ਨੇ ਮੇਰੇ ਖਿਆਲ ਅੱਜ ਕੱਲ੍ਹ ਤੁਹਾਡੇ ਐਕਟਰ ਆਪਣੇ ਨੂੰ ਬੜਾ ਸਾਂਭਦੇ ਆ, ਕਿਉਂਕਿ ਆਪਣੀ ਜਿਹੜਾ ਮਿਹਨਤ ਉਹਨੂੰ ਲੈਂਦੇ ਆ, ਉਹਨੂੰ ਜੋੜ ਕੇ ਰੱਖਦੇ ਆ, ਤਾਂ ਕਿ ਬਾਅਦ ਵਾਲੇ ਸਮੇਂ ਵਿੱਚ ਕਿਤੇ ਮੁਸ਼ਕਿਲ ਪੈ ਜਾਵੇ। ਅਤੇ ਕਈ ਜਿਹੜੇ ਐਕਟਰ ਨੇ ਪੁਰਾਣੇ ਬਹੁਤ ਜ਼ਿਆਦਾ, ਮੈਨੂੰ ਪਤਾ ਇੱਕ ਹਾਕਮ ਸੂਫੀ ਗਾਇਕ ਹੁੰਦੇ ਸੀ, ਕਰਵੇਸ਼ ਜਿਹੇ ਗਾਇਕ ਹੁੰਦੇ ਸੀ, ਗੁਰਦਾਸ ਮਾਨ ਹਰੀ, ਉਹਨਾਂ ਦੇ ਗਾਹ 'ਚ ਗਾਉਣ ਲੱਗੇ ਆ, ਉਹ ਵੀ ਵਿਚਾਰਾ ਭੰਗਦੇ ਪਾਣੀ ਗਏ, ਗਾਉਂਦੇ ਵਧੀਆ ਸੀ, ਪਰ ਉਹਨਾਂ ਨੇ ਗਾਇਕੀ ਨੂੰ ਬਿਲਕੁਲ ਜ਼ਿਆਦਾ ਬਰਸ਼ਲਾਈਜ਼ ਨਹੀਂ ਕੀਤਾ, ਪਰ ਜਿਹੜੇ ਲੋਕਾਂ ਨੇ ਆਪਣੀ ਗਾਇਕੀ ਨੂੰ ਕਹਿ ਲਓ ਜਾਂ ਆਪਣੀ ਐਕਟਿੰਗ ਨੂੰ ਕਮਰਸ਼ਲਾਈਜ਼ ਕੀਤਾ, ਪੈਸੇ ਕਮਾਏ ਵੀ ਉਹ ਸਾਂਭ ਕੇ ਵੀ ਰੱਖਿਆ, ਜਿਵੇਂ ਸਦੀਕ ਸਾਹਿਬ ਹੋ ਗਏ, ਸਦੀਕ ਸਾਹਿਬ ਉਹਨਾਂ ਨੇ ਬਹੁਤ ਪੈਸਾ ਕਮਾਇਆ ਇਹ ਗਾਇਕੀ ਤੋਂ ਆਪਣੇ, ਹਾਂ ਕਮੇਡੀ ਦਾ ਵੀ ਕੀਤੀ ਆ ਇਹ ਸੇਵਾ ਨਾਲ ਦੇ ਨਾਲ ਕਿ ਨਾਲ ਆਪਣੇ ਕੋਰਸ ਤੁਹਾਨੂੰ ਵੀ ਤਾਂ ਚਾਹੀਦਾ ਕੁਛ ਮਾੜਾ ਮੋਟਾ, ਜਿਹੜੇ ਪ੍ਰਾਂਤ ਦੇਸ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ। ਪੰਜਾਬੀ ਬਾਈ ਨੇਚਰ ਤਾਂ ਨੱਚਦੀ ਆ, ਵੀਕਿੰਡ ਹੈਗਾ ਤੁਸੀਂ ਕੋਈ ਵੀ ਕੇਟਰਿੰਗ ਕਰਾਉਣੀ ਆ ਤਾਂ ਫਿਰ ਪੰਜਾਬੀ ਬਾਈ ਨੇਚਰ ਵਾਲੇ ਕਹਿੰਦੇ ਕਿ ਇੱਕ ਤਾਂ ਕੋਈ ਵੀ ਘਰ ਵਿੱਚ ਫੰਕਸ਼ਨ ਹੈਗਾ ਸਾਨੂੰ ਪਹਿਲਾਂ ਸੱਦਾ ਪੱਤਰ ਦੇ ਦਿਓ, ਜੇ ਅੱਜ ਵੀ ਵੀਕਐਂਡ ਦੇ ਉੱਤੇ ਤੁਹਾਨੂੰ 10, 20, 30, 40 ਬੰਦਿਆਂ ਦੀ ਚਾਹੀਦੀ ਹੈ ਕੇਟਰਿੰਗ, ਪਹਿਲਾਂ ਔਡਰ ਕਰ ਦਿਓ ਕੀ ਕੀ ਖਾਣਾ ਅਤੇ ਕੀ ਕੀ ਨਾਨ ਚਾਹੀਦੇ, ਗਾਰਲਿਕ ਨਾਨ ਚਾਹੀਦੇ, ਕੀ ਚਾਹੀਦਾ, ਰੋਟੀਆਂ ਚਾਹੀਦੀਆਂ, ਤੁਹਾਡੇ ਜਾਂਦਿਆਂ ਨੂੰ ਤਾਂ ਪੈਕ ਕਰਕੇ ਰੱਖਿਆ ਹੋਊ ਤੁਹਾਡਾ ਔਡਰ, ਅਤੇ ਉਹ ਤੁਸੀਂ ਚੱਕ ਲਿਆਓ, ਨੇੜਲੀ ਬ੍ਰਾਂਚ 'ਤੇ ਜਾ ਸਕਦੇ ਹੋ, ਮੈਂ ਪਹਿਲੀ ਇੱਕ ਬ੍ਰਾਂਚ ਹੈਗੀ, ਤਾਂ ਖਾਣਾ ਦਾ ਇਹਨਾਂ ਦਾ ਸਵਾਦ 'ਚ ਬਹੁਤ ਆ, ਉਂਗਲੀ ਚੜ੍ਹਦੇ ਤੁਸੀਂ ਰਹਿ ਜਾਂਦੇ ਹੋ ਨਾ। 8887 ਦਾ ਗੌਰ ਰੋਡ ਹੈ, ਜਿਨ੍ਹਾਂ ਨੰਬਰ 57 ਗੌਰ ਅਬਨੈਚਰ, 905-794-4467
1: ਜੀ,
0: 9980 ਏਅਰਪੋਰਟ ਰੋਡ, ਏਅਰਪੋਰਟ 'ਤੇ ਕੈਸਲ ਮੋੜ, 905-794-1500, 58 ਕੁਆਰੀ ਐਜ ਬਰੈਂਪਟਨ ਬਵੇਲ 'ਤੇ ਹਾਈਬਿਟਨ, 905-794-5300। ਅਤੇ ਇੱਕ ਕੈਨੇਡੀ 'ਚ ਸੈਂਟਰ ਬੋਰਡ ਦੇ ਹੈਗੀ ਨੁਕਰਦੇਨ ਦੀ ਬ੍ਰਾਂਚ ਡਾਲਰਾਮਾ ਦੇ ਨਾਲ, ਉਹਦਾ ਨੰਬਰ ਹੈ 905-846-4700। ਤੋ ਔਡਰ ਕਰ ਲਓ ਕੀ ਖਾਣਾ, ਕਿੰਨਾ ਕੁ ਚਾਹੀਦਾ ਤੁਹਾਨੂੰ, ਚਿਕਨ ਚਾਹੀਦਾ ਜਾਂ ਤੰਦੂਰੀ ਚਿਕਨ ਚਾਹੀਦਾ, ਬਟਰ ਚਿਕਨ ਚਾਹੀਦਾ, ਉਹ ਤਾਂ ਖੈਰ ਖਾਣੇ ਦੇ ਨਾਲ ਆਉਂਦਾ, ਸਨੈਕਸ ਦੇ ਵਿੱਚ ਕੀ ਚਾਹੀਦਾ ਉਹ ਵੀ ਕਦੇ ਔਡਰ ਕਰ ਲਓਗੇ
1: ਜੀ। ਅਤੇ ਨਾਲੇ ਤੁਸੀਂ ਕਲੀਅਰ ਵਿਊ ਆਈ ਕੇਅਰ ਨੂੰ ਵੀ ਯਾਦ ਰੱਖੋ, ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ। ਇਹ ਤੁਹਾਡੇ ਲਈ ਲੋਕੇਟਡ ਨੇ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਦੇ ਉੱਪਰ, ਅਤੇ ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲੋਂ $99 ਵਿੱਚ ਮਿਲ ਜਾਂਦੇ ਨੇ, 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ, ਆਪਣੀ ਪਸੰਦ ਦੀ ਤੁਸੀਂ ਐਨਕਾਂ ਬਣਵਾ ਸਕਦੇ ਹੋ, ਸਨ ਗਲਾਸਿਸ ਵੀ ਤੁਹਾਨੂੰ ਮਿਲ ਜਾਂਦੇ ਆ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਤੁਹਾਡੀ ਕਰਦੇ ਆ, ਮਾਇਓਪੀ ਕੰਟਰੋਲ ਲੈਂਜਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਅਤੇ ਤੁਸੀਂ ਡਾਕਟਰਸ ਨੂੰ 6 ਦਿਨ ਮਿਲ ਸਕਦੇ ਹੋ ਵੀਕ ਦੇ ਵਿੱਚ, ਸਿਰਫ ਮੰਡੇ ਨੂੰ ਇਹ ਛੁੱਟੀ ਕਰਦੇ ਨੇ, ਬਾਕੀ 6 ਦੇ 6 ਦਿਨ ਤੁਹਾਨੂੰ ਮਿਲਦੇ ਆ, ਟਿਊਜ਼ਡੇ ਤੋਂ ਫਰਾਈਡੇ ਤੱਕ। 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ ਤਾਂ ਕੱਲ ਨੂੰ ਤੁਸੀਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲ ਸਕਦੇ ਹੋ, ਤੇ ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਡਾਕਟਰਸ ਦੇ ਨਾਲ ਕਲੀਅਰ ਵਿਊ ਆਈ ਕੇਅਰ। ਤੇ ਮੰਡੇ ਨੂੰ ਇਹ ਕਲੋਜ਼ ਹੋਣਗੇ। ਪਹੁੰਚੋ ਤੁਸੀਂ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬ੍ਰੈਂਪਟਨ ਦੇ ਵਿੱਚ, ਕਲੀਅਰ ਵਿਊ ਆਈ ਕੇਅਰ। ਨੰਬਰ 905-913-4545, 905-913-4545 ਇਹਨਾਂ ਦਾ ਨੰਬਰ ਹੈ।
0: ਬਿਲਕੁਲ, ਟੈਕਨੋਲੋਜੀ ਦੀ ਗੱਲਬਾਤ ਹੈ, ਟੈਕਨੋਲੋਜੀ ਗਾਣੀਆਂ ਵਧਣੀ ਹੈਗੀ ਆ, ਹੁਣ ਏ ਆਈ ਆ ਗਈ ਹੈਗੀ ਆ। ਯਾਦ ਹੈ ਕਿ ਪੁਰਾਣੀ ਮੂਵੀ ਸ਼ੋਲੇ ਮੂਵੀ ਜਿਹੜੀ ਨਾ ਆਪਣੀ ਸ਼ੂਟਿੰਗ ਹੋਈ ਸੀ ਉਹਦੀ 5 ਸਾਲ ਲੱਗ ਗਏ ਸੀ ਕਹਿੰਦੇ ਉਹਨਾਂ
1: ਨੂੰ,
0: ਹੁਣ ਤਾਂ ਮਹੀਨੇ ਦੇ ਵਿੱਚ ਮੂਵੀ ਚੱਲ ਕਰ ਦਿੰਦੇ ਆ। ਐਡੀਟਿੰਗ ਵਗੈਰਾ ਸਾਰੀ ਕਰਕੇ ਤੇ ਡਬ ਕਰ ਦਿੰਦੇ ਆ, ਵੋਇਸਿੰਗ ਵਗੈਰਾ ਕਰਕੇ ਤੇ ਰੈਡੀ ਹੋ ਜਾਂਦੀ ਆ। ਟੈਕਨੋਲੋਜੀ ਆ, ਗਾਣੀਆਂ ਹੋਰ ਵੀ ਵਧੀਆ ਹੋ ਜਾਣਾ। ਲਓ ਇੱਕ ਕਮਰਸ਼ਲ ਬ੍ਰੇਕ ਲੈਣੀ ਪੈਣੀ ਆ, ਕਿਉਂਕਿ ਗਾਹ ਸਟੇਸ਼ਨ ਆਈਡੀਆ ਆਏਗੀ, ਫਿਰ ਆਪਾਂ ਗੱਲਬਾਤ ਹੀ ਕਰੀ ਜਾਣੀ ਤੁਹਾਡੇ ਨਾਲ ਸਿੱਖ ਸ਼ਾਮ ਦੇ 6 ਵਜੇ ਤੱਕ। ਅਤੇ ਗੀਤ ਸੰਗੀਤ ਤਾਂ ਤੁਹਾਨੂੰ ਸੁਣਾਵਾਂਗੇ, ਸੁਣਾਵਾਂਗੇ ਵਧੀਆ ਪੁਰਾਣਾ ਕੁਛ ਹੈ ਨਾ, ਕੋਈ ਨਵਾਂ ਵੀ ਤੁਸੀਂ ਕਰਨਾ ਚਾਹੁੰਦੇ ਆਰਡਰ। ਆਰਡਰ ਹੀ ਹੁੰਦਾ ਜਦੋਂ ਤੁਸੀਂ ਫੋਨ 'ਤੇ ਆ ਕੇ ਫਰਮਾਇਸ਼ ਕਰਦੇ ਹੋ, ਉਹਨੂੰ ਆਰਡਰ ਕਹਿ ਸਕਦੇ ਹੋ ਨਾ। ਅਸੀਂ ਕਹਿ ਦਾਂਗੇ ਭਰਾਵਾਂ ਦਾ ਆਰਡਰ ਸਰ, ਛੋਟਿਆਂ ਦਾ ਕਈ ਚੀਜ਼ਾਂ ਦਾ ਕਹਿ ਲਓ ਜਾਂ ਬੱਚੇ ਵੀ ਸਕਦੇ ਛੋਟੇ ਆਪਾਂ ਤੋਂ, ਪਰ ਤੁਸੀਂ ਜੇ ਕੋਈ ਰਿਕੁਐਸਟ ਕਰਦੇ ਹੋ ਅਸੀਂ ਆਰਡਰ ਹੀ ਸਮਝ ਲੈਂਦੇ ਹਾਂ, ਸਾਨੂੰ ਇਹਨਾਂ ਨੇ ਪਿਆਰ ਮੁਹੱਬਤ ਨੇ ਕਿਹਾ ਅਤੇ ਫਿਰ ਲਾਈਏ। 905-564-6444 ਮਤਲਬ ਬੱਬੂ ਮਾਨ ਦੀ ਵੀ ਇਸ ਚੀਜ਼ ਦੀ ਆਪਣਾ ਇੱਕ ਦੀ ਕੀਤੀ ਹੋਈ ਫਰਮਾਇਸ਼,
1: ਕਿੰਨੀਆਂ
0: ਫਰਮਾਇਸ਼ਾਂ ਆਪਣੇ ਹੈਗੀਆਂ ਮੋਸਟਲੀ? ਸਾਲ ਤੋਂ ਸਟੇਸ਼ਨ ਤੇ ਆ, ਹਨਾ 2.5 ਸਾਲ ਹੋ ਗਿਆ ਹੁਣ ਹਨਾ। ਤੇ ਗੀਤ ਮੈਂ ਹਮੇਸ਼ਾ ਕਹਿੰਦਾ ਹੋਸਟ ਕੰਮ ਕਰਦੇ ਜਾਂਦੇ ਮੈਂ ਆਪਣੇ ਨਾਲ, ਉਹਨੂੰ ਕਿਹਾ ਹੁੰਦਾ ਮੇਰੇ ਵੱਲੋਂ ਕਿ ਭਾਈ ਤੁਸੀਂ ਗੀਤ ਚਾਹੇ ਇੱਕ ਘੰਟਾ ਸੁਣਾ ਲਿਓ, ਇੱਕ ਗੀਤ ਪੂਰਾ ਲਾਉਣਾ ਜਿਹੜਾ ਵੀ ਲਾਉਣਾ, ਹਨਾ ਵਿੱਚ ਵਿਚਾਲੇ ਨਹੀਂ ਛੱਡਣਾ। ਇੱਕ ਗੀਤ ਲਾਇਆ ਹੈ ਪਿੱਛੇ ਗੱਲਾਂ ਮਾਰੀ ਜਾਂਦੇ ਕਮਲਿਆਂ ਨੂੰ, ਉਹ ਚੀਜ਼ ਗੱਲ ਨਹੀਂ ਬਣਦੀ। ਠੀਕ ਆ, ਕਿਸੇ ਨੂੰ ਚੰਗਾ ਵੀ ਲੱਗਦਾ ਉਸ ਤਰ੍ਹਾਂ, ਆਪਾਂ ਕਿਸੇ ਦਾ ਨਹੀਂ ਕਰ ਸਕਦੇ ਕਿੰਨੇ ਤੋਂ ਪਰਦੋ, ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਆਪਾਂ ਗੀਤ ਲਾਈਏ ਉਹਦੇ ਵਿੱਚ ਵਿਘਨ ਨਾ ਹੋਵੇ, ਤੂੰ ਚੰਗੀ ਤਰ੍ਹਾਂ ਸੁਣ ਸਕੋ। ਅਤੇ ਹੁਣ ਆਪਾਂ ਨੂੰ ਲੈਣੀ ਪੈਣੀ ਬ੍ਰੇਕ, 59 ਹੋ ਗਏ, ਹੁਣ ਕੱਟੇ ਨਾ ਜਾਂ ਮੈਨੂੰ ਮੈਂ ਜੋ ਬੋਲਦਾ ਹੁੰਦਾ ਫਿਰ ਕਈ ਵਾਰੀ ਮੈਨੂੰ ਵੀ ਹਟੀਏ ਨਾ, ਹੁਣ ਤਾਂ ਬਾਰ ਵਾਰ ਜੇ ਹੋਇਆ।
1: ਬ੍ਰੇਕ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਾਂਗੇ।
0: ਜੀ
1: ਜੀ,
0: 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Narinder Mann, 905-789-1770.
0: Brampton ਦੇ ਵਿੱਚ ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
4: ਹਾਏ ਰੱਬਾ, ਹੁਣ ਕੀ ਬਣੂ?
5: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
6: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
5: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ, ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-4939-5939। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਇਆ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮਾਵਾਲਾ। ਤੀਸਰੇ ਰਾਊਂਡ ਵਿੱਚ ਪਹੁੰਚ ਗਏ ਹਾਂ ਅਸੀਂ, ਤੇ ਅਸੀਂ 11ਵੀਂ ਫਿਰ 3 ਪਾਇਆ ਹੋਇਆ ਬੋਲਣ ਦਾ ਵੀ ਕਹਿਣ ਦਾ ਭਾਵ ਇਹ ਆ, ਫਰਾਈਡੇ ਆਉਂਦਾ ਸਾਨੂੰ ਇਹ ਹੁੰਦਾ ਕਿ ਗੀਤ ਸੰਗੀਤ ਵੀ ਸੁਣਾਈਏ, ਗੱਲਾਂ ਵੀ ਮਾਰੀ ਚੜਨਾ, ਤਾਂ ਕਿ ਤੁਸੀਂ ਜਦੋਂ ਪ੍ਰੋਮੋ ਸੁਣਦੇ ਹੋ ਤਾਂ ਪੂਰਾ ਆਨੰਦ ਲਓ। ਤੇ ਅਗਲੇ ਕਾਲਰ ਨੂੰ ਲਓ ਜੀ।
1: ਹਾਂਜੀ, 5313, ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਮਨਪ੍ਰੀਤ ਕੌਰ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਆਪਣਾ ਰੇਡੀਓ ਹੌਲੀ ਕਰ ਲੋ, ਤੁਹਾਨੂੰ ਠੀਕ ਚੜ੍ਹਦੀ ਗੱਲ ਤੁਹਾਡੇ ਨਾਲ ਹੀ ਸਾਡਾ, ਤੁਸੀਂ ਜਿਵੇਂ ਤੁਸੀਂ ਖੁਸ਼ ਹੋ ਤਾਂ ਅਸੀਂ ਖੁਸ਼ ਹੋ ਜੀ।
7: ਬਸ ਠੀਕ ਹੈ ਸਾਹਿਬ, ਅਸੀਂ ਧੰਨਵਾਦ ਜੀ ਤੁਹਾਡਾ। ਤੇ ਫਿਰ ਇੱਕ ਸੌਂਗ ਸੁਣਾ ਦਿਓ ਜੀ।
1: ਹਾਂਜੀ ਦੱਸੋ।
7: ਸੌਂਗ ਹੈਗਾ ਸਰਪੰਚ ਫਿਲਮ ਦਾ ਜੀ, ਪੰਜਾਬੀ ਫਿਲਮ ਹੈ ਸਰਪੰਚ, ਤੇ ਨਾਲੇ ਮੁੰਡੇ ਰੰਨਾ ਭਾ ਦੇ, ਨਾਲੇ ਕੁੜੀਆਂ ਜੰਮਣ ਤੋਂ ਡਰਦੀ।
0: ਕਿਆ ਬਾਤ ਹੈ। ਬੱਬੂ ਮਾਨ ਦੇ ਗੀਤ ਦੀ ਵੀ ਉਹ ਵੀ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਤੁਸੀਂ ਕੁਈਨਜ਼ਵੁੱਡ ਕਾਲਜ ਦਾ ਮੈਸੇਜ ਲੈ ਲਓ, ਫਿਰ ਆਪਾਂ ਬੱਬੂ ਮਾਨ ਦੇ ਗੀਤ ਸੁਣਾਉਂਦੇ ਹਾਂ।
1: ਬਿਲਕੁਲ, ਕੁਈਨਜ਼ਵੁੱਡ ਕਾਲਜ ਤੁਹਾਨੂੰ ਬਹੁਤ ਹੀ ਵਧੀਆ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਆਫਰ ਕਰਦੇ ਨੇ। ਇਹਨਾਂ ਦੇ ਕੋਲ ਹੁਣ ਨਵੇਂ ਕੋਰਸਿਸ ਸਟਾਰਟ ਹੋ ਰਹੇ ਨੇ। ਫਾਰਮੇਸੀ ਅਸਿਸਟੈਂਟ ਦਾ ਆਨਲਾਈਨ ਇਹ ਕੋਰਸ ਸਟਾਰਟ ਕਰਨ ਲੱਗੇ ਨੇ। 10 ਵੀਕ ਦਾ ਕੋਰਸ ਹੈ ਇਹ, 10 ਹਫ਼ਤਿਆਂ ਦਾ। ਇਹ ਕਲਾਸਿਸ ਤੁਹਾਨੂੰ ਵੀਕਐਂਡਸ 'ਤੇ ਵੀ ਅਤੇ ਵੀਕਡੇਜ਼ ਦੇ ਵਿੱਚ ਈਵਨਿੰਗਸ ਨੂੰ ਅਵੇਲੇਬਲ ਮਿਲਣਗੀਆਂ। ਅਤੇ ਮਤਲਬ ਤੁਸੀਂ ਸੈਟਰਡੇ ਸੰਡੇ ਵੀ ਕਲਾਸਿਸ ਲੈ ਸਕਦੇ ਹੋ, ਅਤੇ ਜੇ ਤੁਸੀਂ ਮੰਡੇ ਟੂ ਫਰਾਈਡੇ ਕਿਸੇ ਵੀ ਦਿਨ ਕਲਾਸਿਸ ਲੈਣਾ ਚਾਹੁੰਦੇ ਹੋ ਤਾਂ ਸ਼ਾਮ ਦੇ ਟਾਈਮ ਤੁਹਾਨੂੰ ਕਲਾਸਿਸ ਮਿਲ ਜਾਣੀਆਂ ਨੇ। ਅਤੇ ਇਸ ਤੋਂ ਇਲਾਵਾ ਨੈਨੀ ਐਂਡ ਕਹਿ ਲਓ ਕਿ ਹੋਮ ਚਾਈਲਡ ਕੇਅਰ ਪ੍ਰੋਗਰਾਮ, ਜਿਹੜਾ ਪ੍ਰੋਗਰਾਮ ਹੈ ਚਾਈਲਡ ਕੇਅਰ ਪ੍ਰੋਵਾਈਡਰ ਦਾ ਪ੍ਰੋਗਰਾਮ, ਇਹਦੀਆਂ ਕਲਾਸਿਸ ਵੀ ਵੀਕਐਂਡ 'ਤੇ ਸਟਾਰਟ ਹੋ ਰਹੀਆਂ ਨੇ। ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਹਾਈਬ੍ਰਿਡ ਬੈਚ 27 ਜੁਲਾਈ ਤੋਂ ਸਟਾਰਟ ਹੋ ਰਿਹਾ ਇਹਨਾਂ ਦੇ ਕੋਲ। ਕੁਈਨਜ਼ਵੁੱਡ ਕਾਲਜ ਦੇ ਨਾਲ ਤੁਸੀਂ ਗੱਲਬਾਤ ਕਰੋ, ਨੀਰੂ ਅਰੋੜਾ ਜੀ ਜਾਂ ਫਿਰ ਉਹਨਾਂ ਦੀ ਟੀਮ ਦੇ ਨਾਲ ਤੁਹਾਡੀ ਸੰਪਰਕ ਹੋ ਸਕਦਾ। 9058720088, 9058720088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਕੁਈਨਜ਼ਵੁੱਡ ਕਾਲਜ ਤੁਹਾਨੂੰ ਆਨਲਾਈਨ ਐਂਡ ਆਫਲਾਈਨ ਦੋਨੇ ਤਰ੍ਹਾਂ ਦੇ ਕੋਰਸਿਸ ਤੁਹਾਨੂੰ ਆਫਰ ਕਰ ਰਹੇ ਨੇ, ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ, ਅਗਲਾ ਫਰਮਾਇਸ਼ ਗੀਤ ਹੈ ਜੀ ਸਾਡੇ ਵੀਰਾਂ ਦਾ, ਕਰੀਅਰ ਸਾਡੇ ਵੀਰਾਂ ਦੇ ਬੱਬੂ ਮਾਨ ਦਾ ਜੀ।
1: ਜੀ

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਸਾਡੇ ਨਾਲ ਟੋਪ ਫਾਈਨੈਂਸ਼ੀਅਲ ਤੋਂ ਜੁੜ ਚੁੱਕੇ ਨੇ ਸਮਰਾਜ ਸ਼ੁੱਧ ਹੋ ਰਹੀ 416-457-3381 ਉਹਨਾਂ ਦਾ ਟੈਲੀਫੋਨ ਨੰਬਰ ਹੈ ਥੋੜ੍ਹੇ ਜਿਹੇ ਉਹਨਾਂ ਤੋਂ ਟਿਪਸ ਲੈ ਲਈਏ ਅਤੇ ਅਸੀਂ ਆਉਂਦੇ ਹਾਂ ਜੁੜੇ ਹੋਏ ਤੁਸੀਂ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਅਤੇ ਉਹਨਾਂ ਨੂੰ ਆਪਾਂ ਨਾਲ ਲੈਂਦੇ ਹਾਂ
3: ਥੈਂਕ ਯੂ ਜੀ ਦੇਸ ਪ੍ਰਦੇਸ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਟਾਪ ਫਾਈਨੈਂਸ਼ੀਅਲ ਤੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਪ੍ਰੋਟੈਕਸ਼ਨ ਦੇ ਲਈ ਸਹੀ ਲਾਈਫ ਇੰਸ਼ੋਰੈਂਸ ਜਾਂ ਫਿਰ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਨਾਲ ਦੀ ਨਾਲ ਡਿਸਬਿਲਿਟੀ ਐਂਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਪਾਲਿਸੀ ਕਰਵਾਈ ਹੋਈ ਹੈ ਉਹਨੂੰ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਰਿਵਿਊ ਵੀ ਕਰਵਾਉਣਾ ਚਾਹੁੰਦੇ ਹੋ ਇੱਕੋ ਇੱਕ ਨੰਬਰ ਤੇ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਕਾਲ ਟੈਕਸਟ ਔਰ ਵਟਸਐਪ 416-457-3381 416-457-3381 ਇਸ ਨੰਬਰ ਤੇ ਸੱਤੇ ਦਿਨ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 416-457-3381 ਤੇ ਅਪੋਇੰਟਮੈਂਟ ਬੁੱਕ ਕਰਕੇ ਮਿਲ ਸਕਦੇ ਹੋ 70 ਡੈਲਟਾ ਪਾਰਕ ਬੁਲਵਰਡ ਬ੍ਰੈਂਪਟਨ ਯੂਨਿਟ 11 ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ ਨੀਅਰ ਏਅਰਪੋਰਟ ਐਂਡ ਕੁਈਨ ਦੋਸਤੋ ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ ਦ ਅਰਲੀ ਬਰਡ ਗੈਟਸ ਦ ਵਰਮ ਯਾਨੀ ਕਿ ਜਿਹੜੇ ਵੀ ਜ਼ਰੂਰੀ ਕੰਮ ਹੁੰਦੇ ਹਨ ਜਿੰਨਾ ਛੇਤੀ ਕਰ ਲਓ ਉਨਾ ਹੀ ਜ਼ਿਆਦਾ

0: ਫਾਇਦਾ ਹੋਊਗਾ। ਇਸੇ ਤਰ੍ਹਾਂ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਵੀ ਟਾਈਮਿੰਗ ਬਹੁਤ ਕਰੂਸ਼ਲ ਹੈ, ਟਾਈਮਿੰਗ ਬਹੁਤ ਅਹਿਮ ਹੈ, ਕਿਉਂਕਿ ਜਿੰਨਾ ਹੀ ਛੇਤੀ ਤੁਸੀਂ ਆਪਣੀ ਸਹੀ ਪਲੈਨਿੰਗ ਕਰਵਾ ਲੈਂਦੇ ਹੋ ਇੰਸ਼ੋਰੈਂਸ ਦੀ, ਉਨਾ ਹੀ ਜ਼ਿਆਦਾ ਫਾਇਦਾ ਹੋਊਗਾ। ਜਿੰਨਾ ਹੀ ਤੁਸੀਂ ਕੰਮ ਨੂੰ ਲਮਕਾ ਦਿੰਦੇ ਹੋ, ਜਿੰਨਾ ਹੀ ਤੁਸੀਂ ਦੇਰ ਪਾਉਂਦੇ ਹੋ, ਉਨਾ ਹੀ ਘੱਟ ਫਾਇਦਾ ਹੋਣਾ ਹੈ। ਏਜ ਸਭ ਤੋਂ ਵੱਡਾ ਫੈਕਟਰ ਹੈ ਜਦੋਂ ਤੁਸੀਂ ਕੋਈ ਵੀ ਇੰਸ਼ੋਰੈਂਸ ਕਰਵਾਉਂਦੇ ਹੋ, ਚਾਹੇ ਉਹ ਲਾਈਫ ਇੰਸ਼ੋਰੈਂਸ ਹੋਵੇ, ਚਾਹੇ ਡਿਸੇਬਿਲਿਟੀ ਹੋਵੇ, ਚਾਹੇ ਕ੍ਰਿਟੀਕਲ ਇਲਨੈਸ ਹੋਵੇ, ਏਜ ਇਜ਼ ਦੀ ਬਿਗੈਸਟ ਫੈਕਟਰ। ਸੋ ਜਿੰਨੀ ਹੀ ਘੱਟ ਉਮਰ ਹੈ, ਜਿੰਨੀ ਹੀ ਤੁਹਾਨੂੰ ਲੱਗਦਾ ਹੈ ਕਿ ਘੱਟ ਲੋਡ ਹੈ, ਉਨਾ ਹੀ ਜ਼ਿਆਦਾ ਫਾਇਦਾ ਹੈ ਇੰਸ਼ੋਰੈਂਸ ਨੂੰ ਕਰਵਾਉਣ ਲਈ। ਅਤੇ ਜਿੰਨੇ ਲੋਕ ਬਾਅਦ ਵਿੱਚ ਕਹਿੰਦੇ ਆ ਕਿ ਅਸੀਂ ਕਰਾ ਲਾਂਗੇ, ਜਦੋਂ ਵਿਆਹ ਕਰਾ ਲੈਂਦੇ ਹਾਂ, ਜਦੋਂ ਬੱਚੇ ਹੋ ਜਾਂਦੇ, ਜਦੋਂ ਘਰ ਲੈ ਲੈਂਦੇ ਹਾਂ, ਉਦੋਂ ਕਰਾ ਲਾਂਗੇ, ਉਦੋਂ ਉਹੀ ਐਗਜੈਕਟ ਸੇਮ ਅਮਾਊਂਟ ਆਫ ਇੰਸ਼ੋਰੈਂਸ ਕਵਰੇਜ ਤੁਹਾਨੂੰ ਕਈ ਗੁਣਾ ਜ਼ਿਆਦਾ ਮਹਿੰਗੀ ਪੈਣੀ ਹੈ। ਹੁਣ ਮੰਨ ਲਓ ਕਿ ਕੋਈ ਵੀ ਇੰਡੀਵਿਜੁਅਲ ਆਪਣੇ ਆਪ ਲਈ ਟਰਮ ਲਾਈਫ ਇੰਸ਼ੋਰੈਂਸ ਅਤੇ ਟਰਮ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵਿਦ 100% ਮਨੀ ਬੈਕ ਕਰਵਾਉਣਾ ਚਾਹੁੰਦਾ, ਅੱਜ ਜੋ ਵੀ ਉਮਰ ਹੋਵੇ ਉਹ ਸਿੱਧੇ 65 ਤੱਕ ਆਪਣੀ ਕਵਰੇਜ ਕਰਵਾਉਣਾ ਚਾਹੁੰਦੇ ਹਨ, ਏਜ 65 ਤੱਕ, ਕਿਉਂਕਿ ਰਿਟਾਇਰਮੈਂਟ ਹੀ 65 ਤੇ ਹੈ। ਵੱਧ ਤੋਂ ਵੱਧ ਉਹਨਾਂ ਦੇ ਖਰਚੇ, ਕਰਜ਼ੇ ਸਭ ਕੁਝ ਹੀ 65 ਤੱਕ ਪੇ ਕਰਨੇ ਪੈਣੇ ਹਨ। 25-year-old ਫੀਮੇਲ, ਜੇਕਰ ਉਹ 5 lakh ਦੀ ਲਾਈਫ 65 ਤੱਕ ਤੇ 50,000 ਦੀ ਕ੍ਰਿਟੀਕਲ ਇਲਨੈਸ ਵਿਦ 100% ਮਨੀ ਬੈਕ ਏਜ 65 ਤੱਕ ਕਰਵਾਉਂਦੇ ਹਨ, ਇਹਦੀ $72 ਦੀ ਮਹੀਨੇ ਦੀ ਕਿਸ਼ਤ ਬਣਦੀ ਹੈ $72। ਪਰ ਉਹੀ ਜੇਕਰ ਸੇਮ ਪਲਾਨ ਅੱਜ ਦੇ ਦਿਨ ਹੀ ਇੱਕ 30 ਸਾਲ ਦੀ ਔਰਤ ਕਰਵਾਉਂਦੀ ਆ, ਉਹਦਾ $88 ਦਾ ਖਰਚਾ ਹੈ $88। ਉਹੀ ਜੇਕਰ ਉਮਰ ਅੱਜ ਦੇ ਦਿਨ ਹੀ ਸੇਮ ਇੰਡੀਵਿਜੁਅਲ ਦੀ, ਮੰਨ ਲਓ 25-30 ਨਾ ਹੁੰਦੀ 35 ਸਾਲ ਦੀ, ਕੋਈ ਵੀ ਔਰਤ ਆਉਂਦੀ ਆ ਕਹਿੰਦੀ ਆ ਕਿ ਹਾਂ ਮੈਂ ਇੰਸ਼ੋਰੈਂਸ ਇਹੀ ਸੇਮ ਪਾਲਿਸੀ ਕਰਵਾਉਣੀ ਆ, ਉਹਨਾਂ ਲਈ ਤਾਂ $110 ਦਾ ਖਰਚਾ ਹੈ। ਸੋ ਬਹੁਤ ਵੱਡਾ ਫਰਕ ਆ, ਕਿੱਥੇ 72, ਕਿੱਥੇ 88, ਕਿੱਥੇ 110, ਬੇਸਡ ਔਨ ਏਜ 25, 30 or 35। ਇਸੇ ਤਰ੍ਹਾਂ ਸਾਡੇ ਬਾਈਆਂ ਦੀ ਗੱਲਬਾਤ ਕਰੀਏ, ਮੇਲਸ ਜੈਂਟਸ, 25-year-old ਮੇਲ, ਜੇਕਰ ਉਹੀ 5 lakh ਦੀ ਲਾਈਫ ਟਿਲ 65 ਤੇ 50,000 ਦੀ ਕ੍ਰਿਟੀਕਲ ਇਲਨੈਸ ਵਿਦ ਮਨੀ ਬੈਕ ਟਿਲ 65, ਉਹੀ ਪਲਾਨ ਜੇਕਰ ਉਹ ਕਰਵਾਉਣਾ ਚਾਹੁੰਦੇ ਨੇ 25 ਸਾਲ ਦੀ ਉਮਰ ਦੇ ਵਿੱਚ, ਅੱਜ ਦੇ ਦਿਨ ਉਹ $88 ਦਾ ਕਾਂਬੋ ਪਲਾਨ ਮਿਲਦਾ ਹੈ, $88। ਜੇਕਰ 30 ਸਾਲ ਦੀ ਉਮਰ ਆ ਫਿਰ ਤਾਂ $105 ਬਣਦੇ ਨੇ, ਜੇਕਰ 35 ਸਾਲ ਦੀ ਉਮਰ ਆ ਫਿਰ ਤਾਂ $125 ਬਣਦੇ ਨੇ। ਜਿੰਨੀ ਹੀ ਵੱਧ ਉਮਰ ਹੈ, ਜਿੰਨਾ ਹੀ ਤੁਸੀਂ ਕੰਮ ਲਮਕਾਉਂਦੇ ਹੋ, ਉਨਾ ਹੀ ਤੁਹਾਨੂੰ ਘੱਟ ਫਾਇਦਾ ਹੋਣਾ ਹੈ। ਸੇਮ ਕਵਰੇਜ ਜ਼ਿਆਦਾ ਮਹਿੰਗੀ ਹੋਣੀ ਆ ਜਾਂ ਸੇਮ ਪ੍ਰਾਈਸ ਰੱਖ ਕੇ ਬਹੁਤ ਘੱਟ ਕਵਰੇਜ ਹੋਣੀ ਆ। ਸੋ ਜੇਕਰ ਤੁਸੀਂ ਆਪਣੇ ਆਪ ਲਈ ਚਾਹੇ ਟਰਮ ਕਵਰੇਜ, ਚਾਹੇ ਹੋਲ ਲਾਈਫ ਕਵਰੇਜ, ਚਾਹੇ ਪਾਰਟਿਸਿਪੇਟਿੰਗ ਡਿਵੀਡੈਂਡ ਪਲਾਨ, ਚਾਹੇ ਇਨਵੈਸਟਮੈਂਟ ਯੂਨੀਵਰਸਲ ਪਲਾਨ, ਕੋਈ ਵੀ ਕਿਸਮ ਦਾ ਸਹੀ ਲਾਈਫ ਇੰਸ਼ੋਰੈਂਸ ਦਾ ਕਾਂਬੋ ਪਲਾਨ ਵੀ ਤਿਆਰ ਕਰਵਾਉਣਾ ਚਾਹੁੰਦੇ ਹੋ, ਇੱਕ ਵਾਰੀ ਸਾਡੇ ਨਾਲ ਜ਼ਰੂਰ ਮਿਲੋ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕੋਈ ਵੀ ਆਬਲੀਗੇਸ਼ਨ ਹੈ ਹੀ ਨਹੀਂ, ਕੋਈ ਵੀ ਧੱਕਾ ਹੈ ਹੀ ਨਹੀਂ, ਨਾ ਤਾਂ ਅਸੀਂ ਤੁਹਾਨੂੰ ਕਦੇ ਵੀ ਬਾਰ ਬਾਰ ਕਾਲ ਕਰਕੇ ਤੰਗ ਕਰਨਾ ਹੈ, ਕਾਲ ਕਰਨਾ ਹੀ ਨਹੀਂ ਹੈਗਾ। ਤੁਹਾਨੂੰ ਪਹਿਲੀ ਮੀਟਿੰਗ ਦੇ ਵਿੱਚ ਹੀ ਦੱਸ ਦੇਣਾ ਹੈ ਕਿ ਤੁਹਾਡੇ ਲਈ ਸਭ ਤੋਂ ਬੈਸਟ ਕੀ ਆਪਸ਼ਨਸ ਹਨ, ਤੁਹਾਡੇ ਗੋਲ ਦੇ ਮੁਤਾਬਕ, ਤੁਹਾਡੇ ਬਜਟ ਦੇ ਮੁਤਾਬਕ ਤੁਸੀਂ ਆਪ ਫੈਸਲਾ ਲੈ ਸਕਦੇ ਹੋ ਕਿ ਜੇਕਰ ਪਾਲਿਸੀ ਕਰਵਾਉਣੀ ਹੈ ਕਿ ਨਹੀਂ ਕਰਵਾਉਣੀ ਹੈ। ਘਰੇ ਜਾ ਕੇ ਹਫ਼ਤਾ ਬਾਅਦ, ਮਹੀਨਾ ਬਾਅਦ ਵੀ ਆ ਕੇ ਕਹਿ ਸਕਦੇ ਹੋ ਕਿ ਹਾਂਜੀ ਬਾਈ ਜੀ ਅਸੀਂ ਇਹ ਪਾਲਿਸੀ ਕਰਵਾਉਣੀ ਹੀ ਹੈ, ਫਿਰ ਆਪਾਂ ਪ੍ਰੋਸੈਸ ਸ਼ੁਰੂ ਕਰ ਸਕਦੇ ਹਾਂ। ਕਾਲ, ਟੈਕਸਟ ਔਰ ਵਟਸਐਪ 416-457-3381 Top Financial Samaraj Sidhu, thank you ji.
1: ਦੋਸਤੋ, ਮੱਲੀ ਟੈਂਟ ਸਰਵਿਸ ਦੀ ਜਾਣਕਾਰੀ ਦਈਏ। ਤੁਹਾਡੇ ਬੈਂਕਟ ਹਾਲ ਨੂੰ ਬਣਾ ਦਿੰਦੇ ਬੈਕਯਾਰਡ ਦੇ ਵਿੱਚ, ਔਰ ਫਰੰਟ ਦੇ ਉੱਤੇ ਵੀ ਲਾ ਦੇਣਗੇ ਆਪਣਾ, ਹਾਂਜੀ, ਤੰਬੂ, ਜਾਂ ਫਿਰ ਘਰ ਗੁਰੂ ਮਹਾਰਾਜ ਦੇ ਚਰਨ ਪਾਉਣੇ ਤਾਂ ਵੀ ਟੈਂਟ ਲਵਾ ਸਕਦੇ ਹੋ। ਹਰ ਖੁਸ਼ੀ ਦੇ ਸਮਾਗਮ ਵਾਸਤੇ ਟੈਂਟ ਲਵਾ ਸਕਦੇ ਹੋ, ਕਿਤੇ ਪਾਰਕ ਵਿੱਚ ਕੋਈ ਪ੍ਰੋਗਰਾਮ ਆ ਉੱਥੇ ਵੀ ਟੈਂਟ ਲਾ ਦੇਣਗੇ, ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ ਟੈਂਟ ਤੁਹਾਡੇ ਦੇ ਪਾਸ ਆ। ਵਾਈਟ ਟੈਂਟ ਵੀ ਹੈ, ਕਲੀਅਰ ਟੈਂਟ ਵੀ ਹੈ, ਡਾਂਸ ਫਲੋਰ ਵੀ ਲਾਉਂਦੇ ਨੇ, ਅਤੇ ਸਟੇਜ ਵੀ ਲਾਉਂਦੇ, ਲੈੱਡ ਬਾਰ ਵੀ ਲਾਉਂਦੇ ਨੇ, ਸ਼ੈਂਡਲਰ ਵੀ ਲਾਉਂਦੇ ਨੇ, ਅਤੇ ਨਾਲ ਦੀ ਨਾਲ ਡੈਕੋਰੇਸ਼ਨ ਵੀ ਕੀਤੀ ਜਾਂਦੀ ਹੈ ਪੂਰੀ। ਬ੍ਰਿਸਟਲ ਚੇਅਰ ਦੇ ਪਾਸ ਨੇ, ਸ਼ੈਵਰਨ ਚੇਅਰ ਵੀ ਨੇ, ਰੈੱਡ ਕਾਰਪੇਟ ਵਿਛਾਈ ਜਾਂਦੀ ਆ, ਅਤੇ ਸਰਦੀਆਂ ਵਿੱਚ ਹੀਟਰ, ਗਰਮੀਆਂ ਵਿੱਚ ਪੱਖੇ ਲਾਏ ਜਾਂਦੇ ਨੇ ਗਰਮੀ ਤੋਂ ਰਾਹਤ ਪ੍ਰਾਪਤ ਕਰਨ ਵਾਸਤੇ। ਟੋਇਲਟ ਜਿਹੜੀਆਂ ਹੈਗੀਆਂ ਲੇਡੀਜ਼ ਵਾਸਤੇ ਵੱਖਰੀਆਂ ਅਫੋਰਡੇਬਲ, ਅਤੇ ਨਾਲ ਦੀ ਨਾਲ ਜੈਂਟਸ ਵਾਸਤੇ ਵੱਖਰੀਆਂ ਉਹ ਵੀ ਲਾਈਆਂ। ਲਗਜ਼ਰੀ ਟ੍ਰੇਲਰ ਵਾਸ਼ਰੂਮ ਹੁੰਦੇ ਆ ਮੈਨ ਅਤੇ ਵੁਮਨ ਵਾਸਤੇ, ਅਤੇ ਲਾਈਟਨਿੰਗ ਦਾ ਸਾਰਾ ਪ੍ਰਬੰਧ ਕਰਦੇ ਆ ਹਰ ਇੱਕ ਦੀ ਬੈਡਿੰਗ ਦੇ ਵਿੱਚ। ਮੱਲੀ ਟੈਂਟਸ ਦਾ ਨੰਬਰ ਹੈ 647-999-2569, 647-999-2569 ਦਾ ਟੈਲੀਫੋਨ ਨੰਬਰ ਹੈ
2: ਜੀ। ਜੇ ਤੁਹਾਨੂੰ ਕਿਸੇ ਵੀ ਸਿਚੁਏਸ਼ਨ ਦੇ ਲਈ ਮੋਰਗੇਜ ਦੀ ਲੋੜ ਹੈ ਤਾਂ ਤੁਸੀਂ ਨੀਲਮ ਸੈਟਅਪ ਜੀ ਦੇ ਨਾਲ ਗੱਲਬਾਤ ਕਰੋ। ਮੋਰਗੇਜ ਬ੍ਰੋਕਰ ਨੇ, ਪਹਿਲੀ ਮੋਰਗੇਜ ਹੋਵੇ, ਸੈਕਿੰਡ ਮੋਰਗੇਜ ਹੋਵੇ, ਤੁਸੀਂ ਆਪਣੀ ਪ੍ਰੋਪਰਟੀ ਰੀਫਾਈਨਾਂਸ ਕਰਨ ਬਾਰੇ ਸੋਚ ਰਹੇ ਹੋ, ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਹੈ, ਜਾਂ ਤੁਹਾਨੂੰ ਆਪਣੇ ਟਰਸਟਡ ਪ੍ਰਾਈਵੇਟ ਲੈਂਡਰਸ ਤੋਂ ਤੁਸੀਂ ਮੋਰਗੇਜ ਕਰਾਉਣੀ ਹੋਵੇ, ਇਹ ਹਰੇਕ ਨਾਲ ਡੀਲ ਕਰਦੇ ਨੇ, ਬੈਂਕਸ ਦੇ ਨਾਲ ਵੀ, ਬੀ ਲੈਂਡਰਸ ਦੇ ਨਾਲ ਵੀ, ਅਤੇ ਇਹਨਾਂ ਦੇ ਕੋਲ ਟਰਸਟਡ ਪ੍ਰਾਈਵੇਟ ਲੈਂਡਰਸ ਵੀ ਹੈਗੇ ਨੇ ਅਤੇ ਤੁਹਾਨੂੰ ਬੈਸਟ ਰੇਟਸ ਔਫਰ ਕਰਦੇ ਨੇ। ਬੈਡ ਕ੍ਰੈਡਿਟ ਹੋਵੇ ਤੁਹਾਡਾ, ਬੈਂਕਰਪਸੀ ਵੀ ਹੋ ਗਈ ਹੋਵੇ, ਤਾਂ ਵੀ ਕੋਈ ਫਰਵਰੀ ਨਾ ਕਰੋ, ਨੀਲਮ ਸੈਟਅਪ ਜੀ ਦੇ ਨਾਲ ਗੱਲਬਾਤ ਕਰੋ। ਕਿਤੋਂ ਵੀ ਮੋਰਗੇਜ ਨਹੀਂ ਹੋਈ ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 6477-739-8710, ਕਾਫ਼ੀ ਲੰਬੇ ਟਾਈਮ ਤੋਂ ਤੁਹਾਡੇ ਲਈ ਕੰਮ ਕਰ ਰਹੇ ਨੇ ਮੋਰਗੇਜ ਬ੍ਰੋਕਰ ਨੇ, ਨੀਲਮ ਸੈਟਅਪ ਜੀ। 6477-739-8710 ਦੇ ਉੱਪਰ ਤੁਸੀਂ ਕੰਟੈਕਟ ਇਹਨਾਂ ਦੇ ਨਾਲ ਕਰ ਸਕਦੇ ਹੋ।
1: ਢੋਲ ਹੋ ਗਿਆ, ਢੱਡ ਹੋ ਗਈ, ਸਰੰਗੀ ਹੋ ਗਈ, ਸਾਡੇ ਪੰਜਾਬੀ ਦੇ ਜਿਹੜੇ ਨਾ ਕਿੰਨੇ ਵੀ ਆਪਾਂ ਹਾਰਮੋਨੀਅਮ ਵਜਾਉਂਦੇ ਹਾਂ ਨਾ,
2: ਹਾਂਜੀ,
1: ਸਰੰਗੀ ਦਾ ਅਸਲੀ ਅਰਥ ਹੈਗਾ ਸੌ ਰੰਗੀ, ਉੱਥੇ ਸੌ ਰੰਗ ਨਿਕਲਦਾ ਮਿਊਜ਼ਿਕ ਦਾ,
2: ਹਾਂਜੀ,
1: ਅਤੇ ਉਹ ਵੀ ਵੱਜਦੀ ਆ। ਅਲਗੋਜੀਆ ਵੀ ਸਾਡੀ ਇੱਕ ਤਾਂ ਪੰਜਾਬੀ ਕਲਾ ਦੇ ਵਿੱਚ ਬਹੁਤ ਵਧੀਆ ਨਿਖੜ ਮੰਗ ਆ, ਹੈ ਨਾ,
2: ਹਾਂਜੀ,
1: ਅਲਗੋਜੀਆ ਵਜਾਈ ਜਾਂਦੇ ਨੇ। ਅੱਜ ਕੱਲ੍ਹ ਤਾਂ ਵੈਸੇ ਸਾਰਾ ਮੋਡਰੇਟਨ ਹੋ ਗਿਆ, ਕਿਉਂਕਿ ਜਿਹੜਾ ਕੋਲ ਆਪਣਾ ਨਾ ਕੀਬੋਰਡ ਹੁੰਦਾ,
2: ਹਾਂਜੀ, ਉਹਦੇ
1: ਸਭ ਕੁਝ ਵੱਜ ਜਾਂਦਾ, ਪਰ ਜੇ ਰੀਜਨਲ ਚੀਜ਼ ਵਜਾਈ ਜਾਵੇ ਨਾ ਉਹ ਫਿਰ ਵੀ ਫਰਕ ਆ,
2: ਹਾਂਜੀ,
1: ਕੰਪਿਊਟਰਾਈਜ਼ ਕੀਤੀ ਨਾ ਹਰ ਚੀਜ਼ ਨਾਲ ਫਰਕ ਹੈਗਾ। ਤੇ ਜਿਹੜਾ ਗੁਰਮੀਤ ਬਾਬਾ ਹੋਰਾਂ ਨੇ ਕਾਫੀ ਨਾ ਅਲਗੋਜੀਆ ਤੇ ਬਹੁਤ ਗਾਇਆ,
2: ਬਿਲਕੁਲ, ਹਾਂਜੀ,
1: ਤੇ ਬੜੇ ਵਧੀਆ ਗਾਉਂਦੇ ਨੇ, ਤੇ ਉਹਨਾਂ ਦਾ ਆਪਾਂ ਇੱਕ ਅੱਜ ਦੇ ਪ੍ਰੋਗਰਾਮ ਵਿੱਚ ਕਰੀਏ ਸ਼ਾਮਲ ਉਹਦਾ ਗਾਣਾ।
2: ਹਾਂਜੀ ਹਾਂਜੀ।

0: ਇੱਕ ਹੈ ਬੱਲੇ ਬੱਲੇ ਬੱਲੇ ਬੱਲੇ ਕਮਾਲ ਕਰਤੀ। ਅੱਛਾ ਰਾਣੀ ਪ੍ਰਣਾਮ, ਦੇਸ ਪ੍ਰਦੇਸ ਨਾਲ ਜੁੜੇ ਹੋਏ ਹੋ ਅਤੇ ਇਸ ਸਮੇਂ ਸਾਡੇ ਨਾਲ ਨੇ ਸਿਮਰਾਜ ਸੁਧੋਰੀ, ਟਿਪਸ ਲੈ ਕੇ ਆਏ ਨੇ ਇੰਸ਼ੋਰੈਂਸ ਫੀਲਡ ਦੇ, ਅਤੇ ਥੋੜ੍ਹੇ ਜਿਹੇ ਟਿਪਸ ਲੈ ਲਈਏ ਸੁਪਰਵੀਜ਼ਰ ਦੇ।
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਕੋਈ ਵੀ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਫਿਰ ਕੰਸਲਟੇਸ਼ਨ ਕਰਨਾ ਚਾਹੁੰਦੇ ਹੋ, ਚਾਹੇ ਉਹ ਲਾਈਫ ਇੰਸ਼ੋਰੈਂਸ ਹੋਵੇ, ਮੋਰਗੇਜ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਦੇ ਲਈ, ਅਸੀਂ ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰ ਸਕਦੇ ਹਾਂ। ਕਾਲ 416-457-3381 416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381-416-457-3381 ਡੈਲਟਾ ਪਾਰਕ ਬੁਲਵਰਡ ਬਰੈਂਪਟਨ ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ। ਇਹ ਏਅਰਪੋਰਟ ਤੇ ਕੁਈਨ ਦੇ ਬਿਲਕੁਲ ਨੇੜੇ, ਏਅਰਪੋਰਟ ਤੇ ਡੈਲਟਾ ਪਾਰਕ ਦੀ ਇੰਟਰਸੈਕਸ਼ਨ ਤੇ ਸਾਡਾ ਆਫਿਸ ਲੋਕੇਟਡ ਹੈ। ਸੋ ਸੁਪਰਵੀਜ਼ਨ ਇੰਸ਼ੋਰੈਂਸ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਲਈ। ਜਿਹੜੇ ਲੋਕ ਸਭ ਤੋਂ ਪਹਿਲੀ ਵਾਰੀ ਅਪਲਾਈ ਕਰਨ ਲੱਗੇ ਹਨ, ਤੁਹਾਨੂੰ ਪਹਿਲਾਂ ਹੀ ਐਪਲੀਕੇਸ਼ਨ ਲਾਉਣ ਦੇ ਟਾਈਮ ਤੇ ਹੀ ਸੁਪਰਵੀਜ਼ਾ ਇੰਸ਼ੋਰੈਂਸ ਨਾਲ ਅਟੈਚ ਕਰਨੀ ਪੈਂਦੀ ਹੈ। ਇਸ ਟਾਈਮ ਤੇ ਸਾਨੂੰ ਨਹੀਂ ਪਤਾ ਹੁੰਦਾ ਕਿ ਸੁਪਰਵੀਜ਼ਾ ਅਪਰੂਵ ਹੋਊਗਾ ਕਿ ਨਹੀਂ ਹੋਊਗਾ, ਪਰ ਤੁਹਾਨੂੰ ਪ੍ਰੂਫ ਆਫ ਇੰਸ਼ੋਰੈਂਸ ਨਾਲ ਅਟੈਚ ਕਰਨੀ ਪੈਂਦੀ ਹੈ। ਸੋ ਇਹਦੇ ਵਿੱਚ $100,000 $100,000 ਕੈਨੇਡੀਅਨ ਦੀ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਪਰ ਪੇਰੈਂਟ ਜਾਂ ਫਿਰ ਪਰ ਗ੍ਰੈਂਡਪੇਰੈਂਟ। ਇਹਦੇ ਵਿੱਚ 365 ਦਿਨ ਯਾਨੀ ਕਿ ਇੱਕ ਪੂਰੇ ਸਾਲ ਦੀ ਕਵਰੇਜ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਸਹੀ ਕਵਰੇਜ ਅਸੀਂ ਦੇਵਾਂਗੇ ਜਦੋਂ ਅਸੀਂ ਤੁਹਾਨੂੰ ਪੁੱਛਾਂਗੇ ਕਿ ਪੇਰੈਂਟਸ ਬਿਲਕੁਲ ਹੈਲਥੀ ਹਨ ਐਂਡ ਠੀਕ ਠਾਕ ਹਨ, ਉਹਨਾਂ ਨੂੰ ਬੇਸਿਕ ਕਵਰੇਜ ਚਾਹੀਦੀ ਹੈ, ਜਾਂ ਫਿਰ ਕੋਈ ਵੀ ਉਹ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੈਸਟਰੋਲ ਜਾਂ ਫਿਰ ਕੋਈ ਸਟੈਂਟ ਪਏ ਹੋਏ ਨੇ ਜਾਂ ਹੋਰ ਕੋਈ ਵੀ ਹਿਸਟਰੀ ਹੈਗੀ ਆ, ਉਹ ਸਾਰੇ ਇਹ ਸਵਾਲ ਪੁੱਛ ਕੇ ਮੈਡੀਕਲ ਕੁਐਸਚਨਰ ਕਰਕੇ ਤੁਹਾਨੂੰ ਸ਼ਾਇਦ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਵਾਲਾ ਪਲਾਨ ਲੈਣਾ ਪਊਗਾ। ਤੁਸੀਂ ਐਨੂਅਲ ਪੇਮੈਂਟ ਵੀ ਕਰ ਸਕਦੇ ਹੋ, ਯਾਨੀ ਕਿ ਪੂਰੀ ਕਿਸ਼ਤ ਤੁਸੀਂ ਪੂਰੇ ਸਾਲ ਦੀ ਇਕੱਠੇ ਪੇ ਕਰ ਸਕਦੇ ਹੋ, ਜਾਂ ਫਿਰ ਜ਼ਿਆਦਾ ਆਸਾਨ ਜਿਹਦੇ ਵਿੱਚ ਬਾਲਾ ਕੋਈ ਵੀ ਖਾਸ ਪ੍ਰਾਈਸ ਦਾ ਫਰਕ ਹੈ ਹੀ ਨਹੀਂ, ਤੁਸੀਂ ਮੰਥਲੀ ਪੇਮੈਂਟ ਆਪਸ਼ਨ ਵੀ ਚੂਜ਼ ਕਰ ਸਕਦੇ ਹੋ। ਹੁਣ ਤਾਂ ਢੇਰ ਸਾਰੀਆਂ ਅਲੱਗ ਅਲੱਗ ਕੰਪਨੀਜ਼ ਹਨ ਜੋ ਕਿ ਮੰਥਲੀ ਪੇਮੈਂਟ ਆਪਸ਼ਨ ਵੀ ਤੁਹਾਨੂੰ ਆਫਰ ਕਰਦੀਆਂ ਹਨ, ਯਾਨੀ ਕਿ ਤੁਸੀਂ ਹਰੇਕ ਮਹੀਨੇ ਹੌਲੀ ਹੌਲੀ ਇੱਕ ਇੱਕ ਮਹੀਨੇ ਦੀ ਕਿਸ਼ਤ ਪੇ ਕਰ ਸਕਦੇ ਹੋ। ਤੇ ਇਹਦੇ ਵਿੱਚ ਪ੍ਰਾਈਸ ਸ਼ੁਰੂ ਹੋ ਜਾਂਦੀ ਹੈ ਤਕਰੀਬਨ $80 ਮਹੀਨੇ ਤੋਂ, ਲੈਸ ਦੈਨ $80 ਪਰ ਮੰਥ ਤੋਂ ਸੁਪਰਵੀਜ਼ਰ ਦੇ ਮੰਥਲੀ ਆਪਸ਼ਨ ਪਲਾਨਸ ਸ਼ੁਰੂ ਹੋ ਜਾਂਦੇ ਹਨ। ਸੋ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਪੈਸਾ ਪਹਿਲਾਂ ਪੇ ਕੀਤਾ ਹੈ ਜਾਂ ਫਿਰ ਤੁਹਾਨੂੰ ਬਹੁਤ ਹੀ ਮਹਿੰਗੀ ਖੋਟ ਹੁਣ ਮਿਲੀ ਹੈ, ਸਾਨੂੰ ਇੱਕ ਵਾਰੀ ਕਾਲ ਕਰਕੇ ਬਿਲਕੁਲ ਫ੍ਰੀ ਦੇ ਵਿੱਚ ਖੋਟ ਲੈ ਲਓ। ਅਸੀਂ ਢੇਰ ਸਾਰੀਆਂ ਡਿਫਰੈਂਟ ਡਿਫਰੈਂਟ ਕੰਪਨੀ ਨਾਲ ਡੀਲ ਕਰਦੇ ਹਾਂ। ਗਿਵ ਅਸ ਅ ਕਾਲ 416-457-3381 Thank you.
0: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜਿਹੜੇ ਹੋਏ ਹੋ, ਗਿੱਲ ਸਾਹਿਬ ਨੇ ਕਾਲ ਕੀਤੀ ਮਨਪ੍ਰੀਤ, ਕਹਿੰਦੇ ਕਿ ਸਵਾਦ ਆ ਗਿਆ, ਕਹਿੰਦੇ ਇਹਨੂੰ ਕਹਿੰਦੇ ਆ ਗਾਇਕੀ ਹੈ ਨਾ, ਔਰ ਉਹ ਕਹਿੰਦੇ ਅਲਗੋਜੇ ਤਾਂ ਬੇਲੀ ਰਾਮ ਦੇ, ਕਹਿੰਦੇ ਸੁਣ ਕੇ ਮੈਂ ਕਿਹਾ ਮੈਂ ਵੀ ਸੁਣਿਆ ਉਹਨਾਂ ਦੇ ਗਾਣਾ ਜਾਂ ਕਈ ਬੰਦੇ ਨਾਮ ਕਮਾਵੇ ਕਈ ਚੀਜ਼ਾਂ 'ਚ ਨਾ, ਅਤੇ ਉਹ ਕਹਿੰਦੇ ਬਈ ਜਿਹੜੇ ਪੁਰਾਣੀਆਂ ਚੀਜ਼ਾਂ ਆਪਾਂ ਵਜਾਉਂਦੇ ਨਾ ਲਾਈਵ ਚੀਜ਼ਾਂ, ਜਿਵੇਂ ਇੱਕ ਢੋਲ ਹੋ ਗਿਆ, ਢੱਡ ਹੋ ਗਈ, ਸਰੰਗੀ ਹੋ ਗਈ, ਬੁਝਕੂ ਹੋ ਗਿਆ, ਬੁਝਕੂ ਪਤਾ ਕੀ ਹੁੰਦਾ, ਪੰਜਾਬੀ ਹੈਗਾ ਇੱਕ, ਹੋਰ ਬੜੇ ਪੁਰਾਤਨ ਹੈਗੇ ਨੇ ਚੀਜ਼ਾਂ ਜਿਹੜੀਆਂ, ਢੋਲਕੀ ਤਾਂ ਖੈਰ ਹੱਥ ਵੱਜਦੀ ਵੱਜਦੀ ਹਰੇ ਥਾਂ 'ਤੇ, ਪਹਿਲੀ ਪਹਿਲੀ 'ਚ ਢੋਲਕੀ ਹੁੰਦੀ ਸੀ, ਇੱਕ ਟੁੰਬੀ ਹੁੰਦੀ ਸੀ, ਜਿਵੇਂ ਲਾਲ ਚੰਦ ਜਮਨ ਜੱਟ 'ਚ ਹੋ ਗਿਆ ਨਾ। ਅਤੇ ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਟੈਲੀਫੋਨ ਨੰਬਰ 905-564-4444, ਉਹ ਗੱਲ ਕਰ ਰਹੇ ਸੀ, ਕਹਿੰਦੇ ਕਿ ਵੀ ਬੇਲੀ ਰਾਮ ਹੋਣ ਦੇ ਬੜੇ ਅੱਛੇ ਅਲਗੋਜੇ ਸੀ। ਬਿਲਕੁਲ ਜੀ, ਡਾਕਟਰ ਦਿਲਸ਼ਾਦ ਦੀ ਮੈਂ ਜਾਣਕਾਰੀ ਤੁਸੀਂ ਲੈ ਲਓ ਭਾਈ, ਇਹ ਕੰਮ ਕਰਦੇ ਨੇ ਖਾਸ ਕਰਕੇ ਲਾਇਸੈਂਸ ਨੇ ਹੋਮੋਪੈਥੀ ਅਤੇ ਐਕੂਪੰਕਚਰ ਦੇ ਮਾਹਰ ਨੇ, 18 ਸਾਲ ਦਾ ਤਜਰਬਾ ਹੈ, ਰੂਟ ਕੋਜ਼ ਲੱਭ ਕੇ ਉਹਦਾ ਇਲਾਜ ਕੀਤਾ ਜਾਂਦਾ, ਸਪੈਸ਼ਲ ਕੇਸਾਂ ਵਿੱਚ ਟ੍ਰੀਟਮੈਂਟ ਕਰਦੇ ਨੇ, ਆਲ ਨੈਚੁਰਲ ਨੋ ਸਾਈਡ ਇਫੈਕਟ, ਅਤੇ ਨਿਊਟ੍ਰੀਸ਼ਨ ਹੋ ਗਈ, ਕਾਉਂਸਲਿੰਗ ਹੋ ਗਈ, ਹਰਬ ਐਂਡ ਸਪਲੀਮੈਂਟ ਬੋਡੀ ਡਾਇਟੀਸ਼ਨ ਕਰਨੀ ਹੁੰਦੀ ਹੈ, ਡਾਇਟੀਸ਼ ਕਰਨੀ ਹੁੰਦੀ ਆ, ਮਾਈਗ੍ਰੇਨ ਦੀ ਗੱਲ ਹੋ ਗਈ, ਸਿਰ 'ਚ ਦਰਦ ਹੈਗਾ, ਹੈਡ ਚੀਸ ਹੋ ਗਈ, ਨੈੱਕ ਪੇਨ, ਬੈਕ ਪੇਨ, ਬਾਹਾਂ ਦੇ ਵਿੱਚ ਪੇਨ, ਜੁਆਇੰਟ ਪੇਨ, ਗੋਡਿਆਂ ਨੂੰ ਕਹਿ ਲਓ ਜੁਆਇੰਟ ਕੋਈ ਵੀ ਹੋ ਗਿਆ, ਬਾਹਾਂ ਦਾ ਹੋ ਗਿਆ, ਸਕਿਨ ਪ੍ਰੋਬਲਮ, ਐਕਨੀ ਹੋ ਗਈ, ਐਗਜ਼ੀਮਾ ਹੋ ਗਿਆ, ਅਤੇ ਡਾਇਬੀਟੀਜ਼ ਹੋ ਗਈ, ਇਹ ਸਾਰਿਆਂ ਦਾ ਇਲਾਜ ਕਰ ਦਿੰਦੇ ਨੈਚੁਰਲ। ਡਾਕਟਰ ਦਿਲਸ਼ਾਦ ਦਾ ਨੰਬਰ ਲੈ ਲਓ, ਅਪੁਆਇੰਟਮੈਂਟ ਬਣਾ ਲਓ। ਮਿਲਿਆ ਵਾ ਹਾਈਵੇ 10 ਦੇ ਆਪਣੇ ਮੇਫੀਲ ਦੇ ਕਲੀਨਿਕ ਹੈ, 416-857-2546 ਨੰਬਰ ਹੈ, 416-857-2546 ਟੈਲੀਫੋਨ ਨੰਬਰ ਹੈ
2: ਜੀ। ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ। ਤੁਹਾਡੇ ਘਰ ਦੀ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਦੇ ਲਈ ਵੀ ਤੁਸੀਂ ਬੈਟਰ ਕਵਰੇਜ ਦੇ ਰੇਟਸ ਲੱਭ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਅਤੇ ਘੱਟ ਪ੍ਰੀਮੀਅਮ ਦੇਖ ਕੇ ਤੁਸੀਂ ਡਿਸੀਜਨਸ ਨਾ ਲਓ। ਸਿਰਫ ਕਵਰੇਜ ਦਾ ਹੋਣਾ ਜ਼ਰੂਰੀ ਹੈਗਾ ਹੈ ਉਸ ਤੋਂ ਵੀ ਜ਼ਿਆਦਾ, ਕਿਉਂਕਿ ਕਈ ਵਾਰ ਪ੍ਰੀਮੀਅਮ ਆਪਾਂ ਸੋਚਦੇ ਹਾਂ ਕਿ ਜ਼ਿਆਦਾ ਹੈ, ਬਟ ਤੁਸੀਂ ਇਹ ਵੀ ਦੇਖੋ ਤੁਹਾਨੂੰ ਕਵਰੇਜ ਕੀ ਮਿਲ ਰਹੀ ਹੈ ਇਹਦੇ ਵਿੱਚ। ਅਤੇ ਆਟੋ ਇੰਸ਼ੋਰੈਂਸ ਤੁਹਾਡੀ ਹੁਣ ਆਉਣ ਵਾਲੀ ਹੈ, ਰਿਨਿਊਅਲ ਆਉਣ ਵਾਲੀ ਹੈ ਆਟੋ ਇੰਸ਼ੋਰੈਂਸ ਦੀ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ ਬੈਟਰ ਕਵਰੇਜ ਐਂਡ ਬੈਟਰ ਰੇਟਸ ਦੇ ਲਈ। 299-952-9532 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ।
0: ਅਗਲਾ ਵੀ ਮੇਰੇ ਖਿਆਲ ਫਰਮੇਸ਼ ਗੀ ਤੇ ਆਪਣੇ ਪਾਸ ਤੇ ਇਹ ਹੈਗਾ ਛੱਲਾ, ਬਹੁਤ ਲੋਕਾਂ ਨੇ ਗਾਇਆ ਨਾ।
2: ਹਾਂਜੀ,
0: ਇਹ ਬੜਾ ਨਵਾਂ ਗਾਇਆ ਲੱਗਦਾ, ਅਮਰਤਾ ਵਿਰਕ ਨੇ ਗਾਇਆ
2: ਨਹੀਂ? ਨਵਾਂ ਤਾਂ ਨਹੀਂ ਹੋ ਸਕਦਾ,
0: ਪੁਰਾਣਾ ਵੀ ਹੋ ਸਕਦਾ, ਪਰ ਆਪਾਂ ਸੁਣਿਆ ਨਹੀਂ ਪਹਿਲਾਂ।
2: 2019 ਦੇ ਵਿੱਚ ਆਇਆ ਹੋਇਆ।
0: ਅੱਛਾ ਚਲੋ, ਪਰ
2: ਪੁਰਾਣਾ ਹੈ, ਡਿਫਰੈਂਟ ਛੱਲਾ ਹੋਏਗਾ। ਚਲੋ ਸੁਣਦੇ ਆ,
0: ਆਉਂਦੇ ਹੋ ਛੱਲਾ ਬਛੱਲਾ ਜੀ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਅੰਮ੍ਰਿਤ ਵਿਰਕ ਦੀ ਵੀ ਬੈਟਰੀ ਜੀ ਮੁੱਕੀ ਲੱਗਦੀ ਹੈ ਨਾ, ਵਿਚਾਰੀ ਰੋਈ ਜੀ ਜਾਂਦੀ ਹੈ। ਮੈਨੂੰ ਤਾਂ ਉਹੀ ਰੋਣ ਜਿਹਾ ਗਿਆ ਤੇ ਸੁਣ ਕੇ ਨਾ, ਵੀ ਵੀਕਐਂਡ ਹੈਗਾ ਤੇ ਸਾਨੂੰ ਕਿਉਂ ਅਰਦਾਸ ਕਰਦੇ ਆ ਭਾਈ, ਇਨਸ਼ਾਅੱਲਾ ਕੋਈ ਨਹੀਂ ਦੇਖੇਗਾ ਸਾਨੂੰ। ਚਲੋ ਐਨੀਵੇ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈਏ, ਛੱਲੇ ਦੀ ਗੱਲ ਨਹੀਂ, ਗੱਲੀ ਛੱਲੇ ਤੋਂ ਫਿਰ ਕਹਿਣੀ ਸੋਨੇ ਦੇ ਵੀ ਹੁੰਦੇ, ਚਾਂਦੀ ਦੇ ਵੀ ਹੁੰਦੇ ਆ, ਹਨੀ ਕਲੀਚੜੀਆਂ ਵੀ ਹੁੰਦੀਆਂ। ਓਕੇ
1: ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ

ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ

ਸਸਤੀ ਗਰੋਸਰੀ ਹਰੀਆਂ ਜੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: ਇੰਡੀਅਨ ਫਰੂਟ ਲੈਂਡ 'ਤੇ ਜਾ ਕੇ ਆਓ, ਵਧੀਆ ਗਰਾਸੀ ਕਰਕੇ ਆਓ। ਬਾਹਰਲੇ ਪਾਸੇ ਉਹਨਾਂ ਦੀ ਗ੍ਰਿਲ ਹੈਗੀ, ਉੱਥੋਂ ਬਣਿਆ ਬਣਾਉਣਾ ਵੀ ਹਰ ਤਰ੍ਹਾਂ ਦੀ ਮੀਟ ਲੈ ਸਕਦੇ ਹੋ, ਜਾਂ ਬਾਰਬਿਕਿਊ ਕਰਨਾ ਘਰੇ, ਬੱਕਰਾ ਘਰੇ, ਬੱਕਰੀ ਘਰੇ ਬਣਾਉਣੀ ਆ, ਜਾਂ ਮੁਰਗੀ ਘਰੇ ਆ ਕੇ ਲਿਆ ਕੇ ਬਣਾਉਣੀ ਆ, ਉਹ ਤੁਹਾਡੀ ਆਪਣੀ ਇੱਛਾ, ਗਰਾਹ 'ਚ ਬੈਠ ਕੇ ਬਣਾਉਣੀ ਆ ਜਾਂ ਕਿਸੇ ਪਾਰਕ 'ਚ ਬਣਾਉਣੀ ਆ। ਚੁੱਲ੍ਹੇ ਤਾਂ ਆਪਣੇ ਕੋਲ ਰੱਖੇ ਹੁੰਦੇ ਸਾਰਿਆਂ ਪੰਜਾਬੀਆਂ ਕੋਲ ਟਰੱਕਾਂ ਟਰੁੱਕਾਂ ਦੇ ਵਿੱਚ, ਅਤੇ ਤੁਸੀਂ ਵਧੀਆ ਮੈਰੀਨੇਟ ਕੀਤਾ ਹੋਵੇ ਲਿਆ ਸਕਦੇ ਵੀਰ ਜੇ ਬਾਰਬਿਕਿਊ ਕਰਨਾ ਅੱਜ। ਜੇਕਰ ਟਾਈਮ ਨਹੀਂ ਹੈਗਾ ਤਾਂ ਬਣਿਆ ਬਣਾ ਲਿਆ ਸਕਦੇ, ਨਾਲ ਗਰਮ ਗਰਮ ਨਾਨ, ਬਟਰ ਚਿਕਨ ਸਭ ਕੁਝ ਮਿਲਦਾ ਉਹਨਾਂ ਦੀ ਗ੍ਰਿਲ ਤੋਂ, ਸਵਾਦਿਸ਼ ਨੇੜ ਦੀ ਬ੍ਰਾਂਚ 'ਤੇ ਪਹੁੰਚੋ। ਮਤਲਬ ਜਿਹੜੇ ਆਪਣੇ ਫੈਂਡਰ ਵਿੱਚ ਹੈਗੀ ਆ ਉਹਨਾਂ ਦੀ ਨਾ ਬੜੀ ਬ੍ਰਾਂਚ ਹੈਗੀ ਆ, ਇੱਥੋਂ ਮੈਂ ਵੀ ਲਿਆਉਣਾ ਉਹਨਾਂ ਦਾ ਤੰਦੂਰੀ ਫਿਸ਼ ਹੈਗੀ ਇਹਨਾਂ ਦੀ, ਕਿਹੜੀ ਉਹ ਅੰਮ੍ਰਿਤਸਰੀ ਹੈ ਨਾ,
1: ਤੰਦੂਰੀ ਵੀ ਹੈਗੀ ਆ, ਕੈਟ ਫਿਸ਼ ਵੀ ਹੈਗੀ,
0: ਲਾਹੌਰੀ ਫਿਸ਼ ਪੈਗੀ ਮੈਨੂੰ ਪਤਾ, ਪਰ ਜਿਹੜੇ ਬਾਹਲੇ
1: ਸਾਰਾ ਮੈਨੂੰ ਯਾਦ ਰੱਖਿਆ,
0: ਮੈਂ ਤੇਰੇ ਕੋਲ ਜ਼ਿਆਦਾ ਹੁੰਦਾ ਮੈਨੂੰ। ਅੱਛਾ, ਜਿਹੜਾ ਵੱਧ ਤੋਂ ਜਿਹੜੇ ਜ਼ਿਆਦਾ ਖਾਂਦੇ ਉੱਥੇ
1: ਅੰਮ੍ਰਿਤਸਰੀ,
0: ਹਾਂ ਅੰਮ੍ਰਿਤਸਰੀ ਉਹ ਖਾਂਦੇ ਆ, ਉਹ ਵੀ ਲਿਆ ਸਕਦੇ ਤੁਸੀਂ, ਅਤੇ ਅੱਜ ਆਪਣਾ ਤੁਸੀਂ। ਅੱਛਾ, ਮੈਂ ਉਹ ਕਈ ਵਾਰੀ ਆਪਾਂ ਇਹ ਵੀ ਕਿਉਂ ਉਹਨੇ ਮੈਰੀਨੇਟ ਕੀਤੀ ਲਿਆ ਕੇ, ਤੁਸੀਂ ਅਗਰ ਤੰਦੂਰ ਆਪਣੇ 'ਤੇ ਬਾਰਬੀਕਿਊ ਕਰਕੇ ਬਣਾ ਸਕਦੇ,
1: ਹਾਂਜੀ ਹਾਂਜੀ,
0: ਤਾਂ ਉਹ ਗਰੋਸਰੀ ਕਰਨ ਲਈ ਪਹੁੰਚੋ ਤੁਸੀਂ ਨੇੜਲੀ ਬ੍ਰਾਂਚ 'ਤੇ ਇੰਡੀਅਨ ਫਰੂਟ ਲੈਂਡ ਗੁਆਲਫ ਦੇ ਵਿੱਚ ਨੇ, ਫਾਰਲੀ 33 ਫਾਰਲੀ ਡਰਾਈਵ, 600 ਹੈਸਪਲਰ ਰੋਡ ਕੈਂਬਰਿਜ 'ਤੇ ਆ ਜਾਓ, ਫਿਰ 45 ਡਕਸ 'ਤੇ ਆ ਜਾਓ, ਫੈਂਡਰ ਵੇ 'ਤੇ ਆ ਜਾਓ, ਅਤੇ ਕਿਰੋਡ ਵਿਊ 'ਤੇ ਮੇਅਫੀਲਡ ਅਤੇ ਕੈਸਲ ਮੋਰ 'ਤੇ ਤੁਸੀਂ ਪਹੁੰਚ ਸਕਦੇ ਹੋ।
1: ਜੀ, ਅਤੇ ਟੀਮ ਸਿੱਧੂ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੀ ਕਿ ਤੁਹਾਡੇ ਲਈ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਬਿਲਕੁਲ ਨਜ਼ਦੀਕ, ਰਿਵਰਮੌਂਟ ਰੋਡ ਐਂਡ ਐਂਬੈਲਟਨ ਰੋਡ ਦੇ ਉੱਪਰ ਨਵੇਂ ਟਾਊਨ ਹਾਊਸਿਸ ਦਾ ਇਹ ਪ੍ਰੋਜੈਕਟ ਲੈ ਕੇ ਆਏ ਨੇ, ਜਿਨ੍ਹਾਂ ਦੀ ਪ੍ਰਾਈਸ 6,34,000 ਤੋਂ ਸਟਾਰਟ ਹੋ ਰਹੀ ਹੈ, 6,34,000 ਤੋਂ ਕਲੋਜ਼ਿੰਗ ਇਹਨਾਂ ਦੀ ਅਗਲੇ ਸਾਲ ਦੇ ਵਿੱਚ ਹੋ ਜਾਣੀ ਹੈ 2027 ਦੇ ਵਿੱਚ। 3 ਫਲੋਰ ਦੇ ਅਰਬਨ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਪ੍ਰਾਈਸ 6,34,000 ਹੈ, ਅਤੇ ਇਹਦੇ ਵਿੱਚ 3 ਬੈਡਰੂਮ, 2.5 ਬਾਥਰੂਮ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਹੋਏਗੀ, ਡਿਪੋਜ਼ਿਟ ਹੈਗਾ $60,000। 3 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਪ੍ਰਾਈਸ 7,49,000 ਹੈ, 1940 ਸਕੁਆਇਰ ਫਿੱਟ ਤੋਂ ਲੈ ਕੇ 2190 ਸਕੁਆਇਰ ਫਿੱਟ ਦੇ ਘਰ ਨੇ, 3 ਤੋਂ 4 ਬੈਡਰੂਮਸ ਬਣਨੇ ਨੇ, 2 ਪਾਊਡਰ ਰੂਮ ਹੋਣਗੇ, 2 ਫੁੱਲ ਬਾਥਰੂਮ ਹੋਣਗੇ, ਪ੍ਰਾਈਵੇਟ ਬੈਕਯਾਰਡ ਵੀ ਹੋਏਗਾ ਇਹਨਾਂ ਘਰਾਂ ਦੇ ਵਿੱਚ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਇਹਨਾਂ ਦੀ ਡਿਪੋਜ਼ਿਟ ਹੈਗਾ ਆ $80,000। ਅਤੇ ਲਾਸਟ ਵਿੱਚ 3 ਫਲੋਰ ਦੇ ਲੇਨ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਪ੍ਰਾਈਸ 7,77,000 ਹੈ, 7,77,000 ਤੋਂ ਸਟਾਰਟ ਹੁੰਦੀ ਹੈ, 1950 ਸਕੁਆਇਰ ਫਿੱਟ ਦੇ ਘਰ ਹੋਣਗੇ, 1950 ਤੋਂ ਲੈ ਕੇ 2105 ਸਕੁਆਇਰ ਫਿੱਟ ਤੱਕ ਦੇ ਘਰ ਨੇ, 4 ਤੋਂ 5 ਬੈਡਰੂਮਸ ਬਣਨੇ ਨੇ, 3.5 ਤੋਂ 4.5 ਬਾਥਰੂਮ ਬਣਨਗੇ, ਮਤਲਬ 3 ਫੁੱਲ ਵਾਸ਼ਰੂਮ 1 ਹਾਫ ਹੋਏ ਹੋ ਜਾਏਗਾ, ਜਾਂ ਫਿਰ 4 ਫੁੱਲ ਵਾਸ਼ਰੂਮ 1 ਹਾਫ, ਅਤੇ ਡਬਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ 1 ਬੈਡਰੂਮ ਅਤੇ 1 ਫੁੱਲ ਬਾਥਰੂਮ ਇਹਨਾਂ ਦੇ ਇਹ ਵਾਲੇ ਘਰਾਂ ਦੇ ਵਿੱਚ ਮੇਨ ਫਲੋਰ ਦੇ ਉੱਪਰ ਵੀ ਹੋਏਗਾ। ਡਿਪੋਜ਼ਿਟ ਹੈਗਾ ਆ $80,000, ਅਤੇ ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ, ਘਰਾਂ ਦੀ ਬੁਕਿੰਗ ਕਰਵਾਓ, ਨੰਬਰ ਹੈ 416-302-0016, 416-302-0016 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਅਗਲਾ ਗੀਤ ਥੋੜ੍ਹਾ ਜਿਹਾ ਆਪਾਂ ਤੁਹਾਨੂੰ ਰਾਮਦਾਸ ਸਾਹਿਬ ਨੇ ਵੀ ਬਹੁਤ ਗੀਤ ਗਾਏ ਨੇ, ਹੈ ਨਾ, ਅਤੇ ਬਹੁਤ ਸਾਰੇ ਰਮਤਾ ਅਫਰੀਕਾ ਦੇ ਵਿੱਚ ਸਟੋਰੀ ਜੀ ਵੀ ਹੁੰਦੀ ਉਹਨਾਂ ਦੇ ਗੀਤ ਦੇ ਵਿੱਚ, ਇਹ ਸੁਣਾਉਂਦੇ ਹਾਂ ਤੁਹਾਨੂੰ
2: ਸਾਰੇ ਗਾਵਾਂ
0: ਗੀਤ ਰਮਤਾ ਦਾ ਦੂਜਾ ਵਿਆਹ,
3: ਰਮਤੇ ਦਾ ਦੂਸਰਾ ਵਿਆਹ, ਇਹਦੇ ਦੱਸਿਆ ਦੋ ਜਨਾਨੀਆਂ ਵਾਲਿਆਂ ਦਾ ਕੀ ਹਾਲ ਹੁੰਦਾ ਹੈ।

ਜਾਂ ਕਿ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ੍ਹ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3,000 square feet ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੈਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ, 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ, ਪਿਛਲੇ 40 ਵਰਿਆਂ ਤੋਂ ਤੁਹਾਡੀ

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ ਸਟੂਡੀਓ 905-564-6444। ਦੋਸਤੋ, ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ 3 ਤੋਂ ਲੈ ਕੇ ਆਪਾਂ ਪੇਸ਼ ਹੁੰਦੇ ਹਾਂ 6 ਵਜੇ ਤੱਕ। ਸੈਚਰਡੇ ਨੂੰ ਵੀ ਤੁਹਾਡੇ ਲਈ ਪੇਸ਼ ਹੁੰਦੇ ਹਾਂ। ਅਸੀਂ ਲੈ ਕੇ ਆਉਂਦੇ ਪ੍ਰੋਗਰਾਮ ਤੁਹਾਡੇ ਲਈ ਦੁਪਹਿਰੇ 1 ਤੋਂ ਲੈ ਕੇ 4 ਵਜੇ ਤੱਕ। ਮਨਪ੍ਰੀਤ ਤੂਰ ਹਾਜ਼ਰ ਲਵਾਉਂਦੇ ਨੇ ਤੁਹਾਡੇ ਨਾਲ, ਕੱਲ੍ਹ ਨੂੰ ਵੀ ਚੱਲ 3 ਘੰਟੇ ਤੁਹਾਡੇ ਨਾਲ ਹੋਵਾਂਗੇ। ਉਹਦੇ ਵਿੱਚ ਵੀ ਖੁੱਲ੍ਹਾ ਗੁੱਲਾ ਕੇ ਸੰਗੀਤ ਗੱਲਾਂ ਬਾਤਾਂ ਹੋਣਗੀਆਂ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ। ਚਲੋ, ਪੇਸ਼ ਹੈ ਇੱਕ ਹੋਰ ਗਰਲੇਜ ਅਖਤਰ ਅਤੇ ਉਹਨਾਂ ਦੇ ਹਮਸਾਥੀ। ਹਮਸਾਥੀ ਕਹਿਣ ਦਾ ਭਾਵ ਉਹਨਾਂ ਦੇ ਪਤੀ ਦੇ ਵੀ ਰਹੇ, ਦੋਨਾਂ ਦਾ ਗਾਇਆ ਗੀਤ ਬੜਾ ਹੈਗਾ ਪਿਆਰਾ। ਕੈਲੀ ਸਾਹਿਬ, ਕੁਲਵਿੰਦਰ ਕੈਲੀ ਉਹਨਾਂ ਦਾ ਨਾਮ ਹੈ, ਅਤੇ ਨਵਾਂ ਗੀਤ ਮੈਨੂੰ ਲੱਗਦਾ, ਅਤੇ ਇਹ ਆਪਾਂ ਸੁਣਦੇ ਹਾਂ ਜੀ।

0: ਦੱਸਿਆ, ਮੈਨੂੰ ਤਾਂ ਕੁਛ ਨੀ ਪਤਾ।
1: ਮੁੰਡਾ ਬਣਦਾ ਏ ਪੱਗ ਠੋਕ ਕੇ, ਮਾਮੇ ਤੇਰੇ ਜਾ।
2: ਨਵੇਂ ਦੋਸਤੋ ਵੀਕਐਂਡ ਹੈ ਔਰ ਕੈਲੀ ਸਾਹਿਬ ਨੇ ਤਾਂ ਵੀਕਐਂਡ ਹੋਰ ਵਧੀਆ ਬਣਾਤਾ। 6 ਦਿਨ ਪਹਿਲਾਂ ਇਹ ਟੱਪੇ ਰਿਲੀਜ਼ ਕੀਤੇ ਨੇ ਗਰਲੇ ਯਕਤਰ ਹੋਰੀ, ਉਹਨਾਂ ਨੂੰ ਮੁਬਾਰਕਬਾਦ ਪਾਈ ਦੋਹਾਂ ਨੂੰ। ਅਤੇ ਅਸੀਂ ਵੀ ਕੱਲ੍ਹ ਨੂੰ ਪਲੇ ਕਰਾਂਗੇ ਇੱਕ ਵਾਰੀ ਫੁੱਲ ਸੌਂਗ ਨਾ, ਜਿਹੜੇ ਪ੍ਰਾਂਤ ਦੇ ਇਸ ਪਰਦੇਸ ਜੁੜੇ ਹੋਏ ਜੀ।
3: ਜੀ ਬਿਲਕੁਲ, ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ 'ਤੇ ਅੱਜ ਤੁਹਾਨੂੰ ਸਾਗ ਅਤੇ ਮੱਕੀ ਦੀ ਰੋਟੀ ਬਾਏ 1 ਗੈਟ 1 ਫ੍ਰੀ ਮਿਲ ਰਹੀ ਆ। ਜ਼ਰੂਰ ਤੁਸੀਂ ਪਹੁੰਚੋ, ਇਹਨਾਂ ਦੀਆਂ ਤਿੰਨੋਂ ਲੋਕੇਸ਼ਨਸ ਰਾਤ ਦੇ 2-2 ਵਜੇ ਤੱਕ ਓਪਨ ਨੇਗੀਆਂ, ਸਾਰੀਆਂ ਲੇਟ ਨਾਈਟ ਓਪਨ ਨੇ। ਜਿਹੜੇ ਵੀ ਤੁਹਾਡੇ ਘਰ ਦੇ ਨਜ਼ਦੀਕ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ ਅਤੇ ਸਾਗ ਅਤੇ ਮੱਕੀ ਦੀ ਰੋਟੀ ਬਾਏ 1 ਗੈਟ 1 ਤੁਸੀਂ ਫ੍ਰੀ ਲੈ ਕੇ ਆ ਸਕਦੇ ਹੋ।
2: ਦੋਸਤੋ ਮੁਲਾਕਾਤ ਦਾ ਟਾਈਮ ਯਾਨੀ ਸਮਾਪਤ ਹੋ ਰਿਹਾ, ਪਰ ਜਾਣ ਨੂੰ ਦਿਲ ਤਾਂ ਨਹੀਂ ਕਰ ਰਿਹਾ, ਪਰ ਜਾਣਾ ਪੈਣਾ ਕਿਉਂਕਿ ਫਿਰ ਵੀ ਆਵਾਂਗੇ। ਜਾਵਾਂਗੇ ਤਾਂ ਫਿਰ ਆਵਾਂਗੇ ਨਾ, ਕੱਲ੍ਹ ਉਮਰ ਵੀ ਥੋੜ੍ਹੀ ਆਉਣਗੇ ਅਤੇ ਮੈਂ ਵੀ ਜਾਵਾਂਗਾ ਕਿਤੇ ਬਾਹਰ ਅੰਦਰ, ਅਸੀਂ ਥੋੜ੍ਹਾ ਜਿਹਾ ਇੰਜੋਏ ਕਰਦੇ ਵੀਕਐਂਡ ਨੂੰ। ਅਤੇ ਤੁਹਾਡੇ ਵਾਸਤੇ ਰਹੋ, ਮੁਸਕਰਾਉਂਦੇ ਰਹੋ, ਇਹ ਹੋਰ ਕੀ ਹੈ ਨਾ।
3: ਬਿਲਕੁਲ, ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ 1-4 ਵਜੇ ਤੱਕ, ਅਤੇ ਟਾਈਮ ਹੋ ਗਿਆ ਹੁਣ ਹੁਣ ਸਾਡੇ ਜਾਣ ਦਾ, ਸਾਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: ਐਲੀ ਸਾਹਿਬ ਕਹਿੰਦੇ ਹੁਕਮ ਦੇ ਜੱਕੇ ਹਾਂ ਅਸੀਂ, ਬਾਕੀ ਮੁੰਡੇ ਜੱਕੇ ਹਾਂ ਜੀ। ਕਰੋ ਇੰਜੋਏ ਸਾਰੇ ਭਾਈ, ਖਾਓ ਪੀਓ, ਐਸ਼ ਕਰੋ ਮਿੱਤਰੋ, ਪਰ ਦਿਲ ਕਿਸੇ ਦਾ ਤੋੜਨਾ ਨਹੀਂ ਗਿਆ ਅਤੇ ਗੱਡੀ ਦਾਰੂ ਪੀ ਕੇ ਚਲਾਉਣਾ ਨਹੀਂ ਹੈਗਾ। ਅਤੇ ਬਣਿਆ ਹੈਗਾ ਵੀਕਐਂਡ ਇੰਜੋਏ ਕਰਨ ਵਾਸਤੇ, ਛੱਡ ਕੇ ਜਾ ਰਹੇ ਹਾਂ ਤੁਹਾਨੂੰ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: Hornet.ca. ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
0: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ ਸ਼ੁਭ ਇਛਾਵਾਂ ਗੁੱਡ ਈਵਨਿੰਗ ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ ਸਾਡੇ ਸਰੋਤਿਆਂ ਦਾ? ਉਮੀਦ ਹੈ ਕਿ ਪੰਜਾਬੀ ਲਹਿਰਾਂ ਦੇ ਸਰੋਤੇ ਚੜ੍ਹਦੀ ਕਲਾ ਵਿੱਚ ਹੋਣਗੇ, ਚਿਹਰਿਆਂ ਉੱਤੇ ਲਾਲੀ ਹੋਏਗੀ, ਬੁੱਲਾਂ 'ਤੇ ਮੁਸਕਰਾਹਟ ਹੋਏਗੀ, ਅੱਖਾਂ ਵਿੱਚ ਇੱਕ ਜਲਾਅ ਹੋਏਗਾ, ਕਿਉਂਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ, ਔਰ ਇਸ ਜ਼ਿੰਦਗੀ ਜ਼ਿੰਦਾ ਦਿਲੀ ਨੂੰ ਹੋਰ ਜ਼ਿੰਦਾ ਦਿਲੀ ਨਾਲ, ਚੜ੍ਹਦੀ ਕਲਾ ਨਾਲ, ਔਰ ਹਰ ਮੈਦਾਨ ਫਤਿਹ ਕਰਨ ਲਈ ਆਪਾਂ ਸੰਕਲਪ ਕਰਨਾ ਸਾਰਿਆਂ ਨੇ ਰਲ ਮਿਲ ਕੇ, ਕਿਉਂਕਿ ਜ਼ਿੰਦਗੀ ਜਿਹੜੀ ਆ ਇਹ ਜੀਵਨ ਦਾ ਨਾਮ ਆ, ਜ਼ਿੰਦਗੀ ਕਰੋਲਿੰਗ ਜਾਂ ਰੀਂਗਣ ਦਾ ਨਾਮ ਨਹੀਂ ਹੈ। ਔਰ ਇਸ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਇੰਜੋਏ ਕਰਨਾ ਹੀ ਜ਼ਿੰਦਗੀ ਆ। ਇੱਕ ਇੱਕ ਸੈਕਿੰਡ, ਇੱਕ ਇੱਕ ਪਲ, ਨਾ ਜਾਣੇ ਕਿਸ ਘੜੀ ਜ਼ਿੰਦਗੀ ਕੀ ਸ਼ਾਮ ਹੋ ਜਾਏ। ਇਸ ਜ਼ਿੰਦਗੀ ਨੂੰ ਤੁਸੀਂ ਨੇੜਿਓਂ ਹੋ ਕੇ ਵੇਖਣ ਦਾ ਯਤਨ ਕਰੋ, ਤੁਹਾਨੂੰ ਚਾਰੇ ਪਾਸੇ ਕੁਦਰਤ ਦੇ ਨਜ਼ਾਰੇ ਨਜ਼ਰ ਆਉਣਗੇ। ਕਿਤੇ ਧੁੱਪ ਨਜ਼ਰ ਆਏਗੀ, ਕਿਤੇ ਛਾਂ ਨਜ਼ਰ ਆਏਗੀ, ਗਰਮੀ ਸਰਦੀ ਹਾੜ ਸਿਆਲ ਤੋਂ ਸੁਬਹਾ ਸ਼ਾਮ ਇਹ ਸਭ ਕੁਝ ਚੱਲਦਾ ਰਹਿਣਾ, ਔਰ ਜ਼ਿੰਦਗੀ ਜਿਹੜੀ ਆ ਉਸ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਕੀ ਹਾਲ ਹੈ, ਖੁਸ਼ ਹੋ? 905-673-3333 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਤੁਸੀਂ ਟੈਲੀਫੋਨ ਕਰੋਗੇ ਨਾ, ਮੇਰਾ ਖੂਨ ਵੱਧ ਜੂਗਾ, ਅਤੇ ਜੇ ਮੈਂ ਤੁਹਾਡੀ ਗੱਲਬਾਤ ਦਾ ਪਿਆਰ ਨਾਲ ਜਵਾਬ ਦਿੱਤਾ ਤਾਂ ਫਿਰ ਤੁਹਾਡੇ ਪੱਲੇ ਦੇ ਵਿੱਚ ਵੀ ਬਹੁਤ ਖੁਸ਼ੀਆਂ ਔਰ ਖੇੜੇ ਔਰ ਜ਼ਿੰਦਗੀ ਜਿਹੜੀ ਆ ਉਹਨੂੰ ਹੋਰ ਚੜ੍ਹਦੀ ਕਲਾ ਨਾਲ ਜਿਉਣ ਦਾ ਇੱਕ ਚਾਅ ਜਿਹਾ ਪੈਦਾ ਹੋਊਗਾ, ਕਿਉਂਕਿ ਇਨਸਾਨ ਨੂੰ ਹੀ ਇੱਕ ਦੂਜੇ ਨਾਲ ਗੱਲ ਕਰਨ ਦੀ ਤੌਫੀਕ ਜਿਹੜੀ ਆ ਕੁਦਰਤ ਨੇ, ਰੱਬ ਨੇ, ਵਾਹਿਗੁਰੂ ਨੇ, ਅੱਲਾ ਨੇ, ਭਗਵਾਨ ਨੇ, ਗੋਡ ਨੇ, ਜੇ ਕਿਸੇ ਪ੍ਰਾਣੀ ਨੂੰ ਬੋਲਣ ਦੀ ਸ਼ਕਤੀ ਦਿੱਤੀ ਆ ਤੇ ਇਹ ਸ਼ਕਤੀ ਕੇਵਲ ਇਨਸਾਨ ਕੋਲੇ ਹੀ ਆ। 905-673-3333 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਪਤਾ ਲੱਗਿਆ ਕਿਹੜੇ ਗੀਤ ਦਾ ਮਿਊਜ਼ਿਕ ਵੱਜ ਰਿਹਾ, ਤੁਹਾਨੂੰ ਕੁਛ ਤੋਹਫ਼ੇ ਦੇਈਏ। ਲਓ ਸਭ ਤੋਂ ਪਹਿਲਾਂ ਤਾਂ ਫੀਨਿਕਸ ਮਿੱਲ ਵਰਕ ਵਾਲਿਆਂ ਨੂੰ ਕਾਰਪੈਂਟਰ ਦੀ ਜ਼ਰੂਰਤ ਆ। ਜੇ ਤੁਸੀਂ ਕੈਬਨਟਰੀ ਔਰ ਕਾਰਪੈਂਟਰੀ ਦੇ ਵਿੱਚ ਕੰਮ ਕਰ ਸਕਦੇ ਹੋ, ਤੁਹਾਨੂੰ ਚੰਗੇ ਪੈਸੇ ਮਿਲ ਸਕਦੇ ਆ, ਔਰ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਫਾਰਮਿਕਾ ਦਾ। ਜੈਕ ਜੀ ਨੂੰ ਕਾਲ ਕਰੋ, ਲੋਕੇਸ਼ਨ ਤੁਹਾਡੇ ਕੰਮ ਦੇ ਬਿਲਕੁਲ ਨੇੜੇ ਸਟੀਲ ਅਤੇ ਟੋਮਕਨ 'ਤੇ ਆ। ਜੈਗ ਨੂੰ ਕਾਲ ਕਰੋ, ਕਾਰਪੈਂਟਰ ਦੀ ਲੋੜ ਹੈ ਫੀਨਿਕਸ ਮਿੱਲ ਵਰਕ ਵਾਲਿਆਂ ਨੂੰ। 416-822-2239 416-822-2239 ਟੈਲੀਫੋਨ ਨੰਬਰ ਹੈ। ਜਾਂ ਫਿਰ ਤੁਸੀਂ ਰੋਇਲ ਪਰਫਿਊਮ ਦੀ ਗ੍ਰੈਂਡ ਓਪਨਿੰਗ ਹੋ ਗਈ ਹੈ ਇੱਕ ਰੀਗਨ ਰੋਡ ਉੱਤੇ, ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ, ਰੀਗਨ ਰੋਡ ਗੁਰਦੁਆਰਾ ਸਾਹਿਬ ਤੋਂ ਤੁਰ ਕੇ ਜਾਣ ਦੀ ਦੂਰੀ ਉੱਤੇ ਰੋਇਲ ਪਰਫਿਊਮ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋ ਗਈ ਆ। ਬ੍ਰੈਂਡਡ ਪਰਫਿਊਮ ਮਾਰਕੀਟ ਵਿੱਚ $400-500 ਦਾ ਜਿਹੜਾ ਮਿਲ ਰਿਹਾ ਉਹ ਤੁਹਾਨੂੰ ਉਹੀ ਫਰੈਗਰੈਂਸ ਜਿਹੜੀ ਆ ਉਹ $50 ਵਿੱਚ ਮਿਲੂਗੀ। ਰੋਇਲ ਪਰਫਿਊਮ ਆਪਣੇ ਫਰੈਗਰੈਂਸ ਆਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ ਅਤੇ 6 ਤੋਂ 8 ਘੰਟੇ ਪਰਫਿਊਮ, ਯਾਨੀ ਕਿ ਤੁਸੀਂ ਪਰਫਿਊਮ ਲਾ ਲਿਆ ਅੱਜ ਰਾਤ ਨੂੰ ਅਤੇ ਕੱਲ੍ਹ ਸਾਰਾ ਦਿਨ ਵੀ ਉਹ ਪਰਫਿਊਮ ਤੁਹਾਡੀ ਪੂਰੀ ਕਹਿੰਦੇ ਆ ਕਿ ਬਾਡੀ ਦੇ ਵਿੱਚੋਂ ਲਪਟਾਂ ਮਾਰੂਗਾ। ਔਰ ਇਹਨਾਂ ਕੋਲ ਦੁਬਈ ਦਾ ਇਤਰ ਵੀ ਆਇਆ ਹੋਇਆ, $25 ਤੋਂ ਸ਼ੁਰੂ ਹੁੰਦੇ ਆ। ਆਰਡਰ ਕਰ ਸਕਦੇ ਹੋ ਔਨਲਾਈਨ www.royalperfumes.co.te ਰੋਇਲ ਪਰਫਿਊਮ www.royalperfume.co.te ਔਰ ਯਾਨੀ ਤੇ ਰੋਇਲ ਪਰਫਿਊਮ ਡੋਟ ਕੋ ਤੇ 437-315-0701 437-315-0701 'ਤੇ ਤੁਸੀਂ ਕਾਲ ਕਰ ਸਕਦੇ ਹੋ। 905-673-3333 ਇੱਕ ਛੋਟਾ ਜਿਹਾ ਸਵਾਲ ਕੀਤਾ ਸੀ ਤੁਹਾਨੂੰ ਕਿ ਕਿਹੜੇ ਗੀਤ ਦਾ ਮਿਊਜ਼ਿਕ ਵੱਜ ਰਿਹਾ, ਫਿਰ ਗੱਲਾਂ ਬਾਤਾਂ ਆਈਸ ਬ੍ਰੇਕਿੰਗ ਕਰਨੀ ਹੁੰਦੀ ਆ,
ਪਹਿਲੀ ਕਾਲ ਜਦੋਂ ਆ ਗਈ ਨਾ ਫਿਰ ਉਦੋਂ ਬਾਅਦ ਲਾਈਨਾਂ ਲੱਗ ਜਾਣੀਆਂ ਕਾਲਾਂ ਦੀਆਂ ਤੇ ਤੁਸੀਂ ਜਲਦੀ ਕਰੋ ਤੇ ਤੁਸੀਂ ਨੰਬਰ ਲੈਣ ਵਾਲੇ ਬਣੋ, ਫਸਟ ਨੰਬਰ ਵਨ ਬਣੋ ਹਮੇਸ਼ਾ ਜ਼ਿੰਦਗੀ 'ਚ ਨੰਬਰ ਵਨ। ਔਰ ਇਹ ਗੀਤ ਦੇ ਮਿਊਜ਼ਿਕ ਨੂੰ ਪਹਿਚਾਣੋ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। 905 673 33 37।

0: ਪ੍ਰੋਗਰਾਮ ਮੈਂ ਪੰਜਾਬੀ ਲਹਿਰਾਂ ਵਿੱਚ ਪਹਿਲੀ ਕਾਲ ਲੈਂਦੇ ਹਾਂ ਜੀ। ਵੈਲਕਮ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
0: ਬਿਲਕੁਲ, ਬੜੀ ਮਿਹਰਬਾਨੀ। ਕੌਣ ਸਾਹਿਬ ਬੋਲਦੇ ਹੋ?
1: ਮੈਂ ਰਵਿੰਦਰ ਬੋਲਦਾ ਜੀ, ਬਠਿੰਡੇ ਵਾਲਾ।
0: ਉਹ ਬਠਿੰਡੇ ਵਾਲੇ ਹੋ, ਕੀ ਹਾਲ ਚਾਲ ਹੈ? ਅੱਜ ਮੈਂ ਪ੍ਰਗਟ ਭਾਗੂ ਨੂੰ ਸੁਣ ਰਿਹਾ ਸੀ, ਉਹ ਕਹਿੰਦਾ ਬਠਿੰਡਾ ਮੀਂਹ ਨੂੰ ਤਰਸ ਰਿਹਾ ਤੇ ਇਧਰਲੇ ਪਾਸੇ ਮੋਹਾਲੀ ਚ ਤੇ ਚੰਡੀਗੜ੍ਹ ਚ ਪੂਰਾ ਮੀਂਹ ਬਰਸ ਰਿਹਾ ਤੇ ਕੀ ਹਾਲ ਚਾਲ ਹੈ ਬਠਿੰਡੇ ਵਾਲੇ? ਹੋਰ ਬਠਿੰਡਾ ਤਾਂ ਹੁਣ ਕਹਿੰਦੇ ਸਵਿਟਜ਼ਰਲੈਂਡ ਹੀ ਬਣਿਆ ਪਿਆ, ਏਡੇ ਵੱਡੇ ਵੱਡੇ ਮਾਲ ਕੀ ਤੇ ਬਹੁਤ ਤਰੱਕੀਆਂ
1: ਤੇ ਵੱਡੇ ਪੁਲ ਬਣਾ ਦੇ ਜੀ, ਹਾਂ ਤਕੜਾ ਕੰਮ ਕੀਤਾ ਪਿਆ, ਵੱਡੇ ਵੱਡੇ ਪੁਲ ਬਣੇ ਆ ਜੀ।
0: ਕਿਆ ਬਾਤ ਹੈ, ਕਿਆ ਬਾਤ ਹੈ, ਚਾਹੁੰਦੇ ਵਸਦੇ ਰਹੋ। ਤੇ ਹੋਰ ਸੁਣਾਓ, ਪਰਿਵਾਰ ਠੀਕ ਹੈ?
1: ਹਾਂਜੀ, ਵਧੀਆ ਠੀਕ ਠਾਕ ਜੀ, ਹੋਰ ਤੁਸੀਂ ਦੱਸੋ ਆਪਣਾ? ਠੀਕ ਹੈ,
0: ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ, ਥੈਂਕ ਯੂ।
1: ਹੈਗਾ ਜੀ ਚਰਖਾ ਗਲੀ ਦੇ ਵਿੱਚ ਡਾਲ ਸਰਦੂਲ ਸਿਕੰਦਰ ਜੀ ਦਾ ਜੀ।
0: ਹਾਏ ਹਾਏ ਹਾਏ ਹਾਏ, ਸਰਦੂਲ ਸਿਕੰਦਰ ਦਾ ਚਰਖਾ ਗਲੀ ਦੇ ਵਿੱਚ ਡਾਲਿਆ। ਇਹ ਚਰਖਾ ਵੀ, ਚਰਖੇ ਨੇ ਵੀ ਕਾਫੀ ਵਿਪਤਾ ਪਾਈ ਹੈ ਮੇਰੇ ਖਿਆਲ ਆ ਤੇ। ਹਾਂ ਚਲੋ ਖੈਰ, ਥੈਂਕ ਯੂ ਵੈਰੀ ਮੱਚ। ਉਧਰ ਕੱਲ ਅਸੀਂ ਇੱਕ ਪ੍ਰੈਸ ਕਾਨਫਰੰਸ ਅਟੈਂਡ ਕੀਤੀ ਆਪਣੇ ਮਾਸਟਰ ਸਲੀਮ ਨਾਲ, ਤੇ ਜਦੋਂ ਉਹਨਾਂ ਨੇ ਕਿਹਾ ਨਾ ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ, ਇਹ 24 ਤਾਰੀਖ ਨੂੰ ਮਾਸਟਰ ਸਲੀਮ ਸਾਡੇ ਸ਼ਹਿਰ ਦੇ ਵਿੱਚ ਪਰਫਾਰਮ ਕਰ ਰਿਹਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਅਗਲੀ ਕਾਲ ਲੈਂਦੇ ਆ 7488 ਜੀ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਸੁਣਿਓ,
2: ਬਹੁਤ ਵਧੀਆ ਜੀ।
0: ਕੀ ਨਾਮ ਹੈ?
2: ਤੁਹਾਡੇ ਪ੍ਰੋਗਰਾਮ ਸੁਣ ਰਿਹਾ ਤੇ ਵਧੀਆ ਇੰਜੋਏ ਕਰ ਰਿਹਾ ਭਾਜੀ।
0: ਆਪਣਾ ਨਾਮ ਦੱਸੋ, ਆਪਣਾ ਨਾਮ ਦੱਸੋ।
2: ਪਰਮਜੀਤ।
0: ਪਰਮਜੀਤ ਸਿੰਘ ਜੀ, ਪਰਮਜੀਤ ਕੀ ਹਾਲ ਆ ਵੀਰੇ?
2: ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਸੁਣਦੇ ਪਏ ਤੇ ਇੰਜੋਏ ਕਰ ਰਹੇ ਜੀ।
0: ਵੈਰੀ ਗੁੱਡ, ਇੰਜੋਏ ਕਰੋ। ਤੇ
2: ਸਰਦੂਲ ਸਿਕੰਦਰ ਭਾਜੀ ਦਾ ਗਾਣਾ ਹੈ ਜੀ।
0: ਸਰਦੂਲ ਸਿਕੰਦਰ ਭਾਜੀ ਦਾ ਗਾਣਾ, ਬਿਲਕੁਲ।

ਤੇ ਜੇ ਤਿੰਨਾਂ ਚ ਨਾ ਆਉਂਦੇ ਜੇ ਤਿੰਨਾਂ ਚ ਨਾ ਆਉਂਦੇ ਫਿਰ ਫਿਰ ਕਹਿਣਾ ਸੀ ਨਾ ਤਿਉ ਫਿਰ ਕਹਿੰਦੇ ਸੀ ਜੇ ਤਿੰਨਾਂ ਚ ਨਾ ਆਉਂਦੇ ਫਿਰ ਕਹਿੰਦੇ ਨਾ ਤਿੰਨਾਂ ਚ ਨਾ ਤੇਰਾਂ ਚ ਨਾ ਟੋਕਰੀ ਦੇ ਬੇਰਾਂ ਚ ਗੱਲ ਸ਼ੁਰੂ ਕਰਨ ਦਾ ਆਈਸ ਬ੍ਰੇਕਿੰਗ ਕਹਿੰਦੇ ਇਹਨੂੰ ਔਰ ਤੁਸੀਂ ਪੁਰਾਣਾ ਜ਼ਮਾਨਾ ਜਿਹੜਾ ਸੀ ਉਹਦੇ ਚ ਗੱਲ ਸ਼ੁਰੂ ਕਰਨੀ ਔਖੀ ਹੁੰਦੀ ਸੀ। ਕਿੰਨਾ ਕਿੰਨਾ ਚਿਰ ਬੰਦਾ ਮਗਰ ਮਗਰ ਤੁਰਿਆ ਫਿਰਦਾ ਸੀ ਲਾਲਾ ਜੀ ਸਿਰਦਾ ਤੇ ਗੱਲ ਕਿਸੇ ਪਾਸੇ ਲੱਗਦੀ ਨੀ ਸੀ ਹਨਾ। ਸਾਡੇ ਨਾਲ ਜੁੜੇ ਰਹੋ ਤੇ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ ਤੇ ਨਾਲ ਦੀ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਤੁਹਾਡੇ ਵਾਸਤੇ ਬਹੁਤ ਜਿਵੇਂ ਮੈਂ ਪਹਿਲਾਂ ਦੱਸਿਆ ਐਚ ਕੇ ਮੂਵਰਸ ਵੱਲੋਂ ਸਪੋਂਸਰ ਕੀਤਾ ਜਾਊਗਾ। ਐਚ ਕੇ ਮੂਵਰਸ ਉੱਤਰੀ ਅਮਰੀਕਾ ਚ ਕਿਤੇ ਵੀ ਮੂਵ ਹੋਣਾ ਨਾ ਬਿਲਕੁਲ ਸਿਕਿਓਰ ਬਿਲਕੁਲ ਤੁਹਾਡੇ ਕਹਿੰਦੇ ਹੁੰਦੇ ਆ ਕਿ ਫੁੱਲਾਂ ਵਰਗਾ ਸਮਾਨ ਐਨ ਸ਼ੀਸ਼ੇ ਦੇ ਗਲਾਸਾਂ ਵਾਂਗੂ ਸਾਂਭ ਕੇ ਰੱਖਿਆ ਜਾਊਗਾ। ਐਚ ਕੇ ਮੂਵਰਸ 416-524-6704 ਟੈਲੀਫੋਨ ਨੰਬਰ ਹੈ 416-524-6704। ਬੜੀ ਜਲਦ ਆਪਾਂ ਕੁਛ ਗੱਲਾਂ ਬਾਤਾਂ ਦਾ ਸਿਲਸਿਲਾ ਆਪਸ ਵਿੱਚ ਕਰਾਂਗੇ ਤੇ ਤੁਸੀਂ ਇਨ ਦਾ ਮੀਨ ਟਾਈਮ ਆਪਣੀ ਹਾਜ਼ਰੀ ਲਗਵਾਉਂਦੇ ਰਹੋ ਤੇ ਆਪਾਂ ਕੁਝ ਕਿਸ ਤਰ੍ਹਾਂ ਦਾ ਮੌਸਮ ਆ ਬਾਹਰ ਜੇ ਕਿਤੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਆ ਉਹ ਵੀ ਸਾਡੇ ਨਾਲ ਸਾਂਝੀ ਕਰੋ ਤੇ ਅਗਰ ਤੁਹਾਨੂੰ ਕੋਈ ਕਾਰ ਵੈਨ ਟਰੱਕ ਚਲਾਉਣ ਵਾਲਾ ਸੱਜਣ ਪੁੱਠ ਸਿੱਧੇ ਆਠੇ ਪਾਉਂਦਾ ਤੁਰਿਆ ਜਾਂਦਾ ਉਹ ਵੀ ਸਾਡੇ ਨਾਲ ਸਾਂਝਾ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ 905-600-73-33-37 ਤੇ ਹੋਵੇਗੀ। ਆਓ ਜੀ ਪ੍ਰੋਗਰਾਮ ਪੰਜਾਬੀ ਲਹਿਰ ਸਰਦੂਲ ਸਾਹਿਬ ਲੈ ਫਿਰ ਚੱਕ ਦਿਓ ਫਟੇ ਤੇ ਫਿਰ ਮਾਸਟਰ ਸਲੀਮ ਨੇ 24 ਤਾਰੀਖ ਨੂੰ ਜਿਹੜੀਆਂ ਗਰਾਰੀਆਂ ਪੇਸ਼ ਕਰਨੀਆਂ ਕਿਆ ਬਾਤ ਹੈ ਮਾਸਟਰ ਸਲੀਮ ਲਾਈਵ ਇਨ ਕੌਂਸਰਟ 24 ਸਪਟੰਬਰ ਨੂੰ ਪੇਸ਼ ਹੋ ਰਿਹਾ।

0: तकरीबन गायब हो गए क्योंकि सारा कुछ मशीनीकरण हो गया और पहला समा सी तुहाडे विचों कुछ सजणा ने उम्मीद है कि गर्मियां दे मौसम दे विच अपने पिंडां च दलान हुंदे सी दलान जानदे हो दलान अपने कमरिया के मूहरे एक खुला जा अपना कमरा हुंदा सी उहनूं दलान कहिंदे सी और उहदे विच छे छे सत सत अठ अठ दस दस भी पंद्रह पंद्रह कुड़ियां पिंड दियां इकट्ठियां होके चरखा डाह के चरखा कतदियां सी पूणियां कतदियां सी ते नाल गीत गाउंदियां हुंदियां सीगियां और सच्ची मुची बहुत सारा हुसन जिहड़ा इक थां ते इकट्ठा होया हुंदा सी। ਤੁਹਾਡੇ ਵਿੱਚੋਂ ਕਿਸੇ ਨੇ ਕਦੇ ਚਰਖਾ ਕੱਤਦੀਆਂ ਕੁੜੀਆਂ ਵੇਖੀਆਂ? ਕਾਫੀ ਕੋਈ ਬਹੁਤ ਪਹਿਲਾਂ ਪਹਿਲਾਂ ਦੀਆਂ ਗੱਲਾਂ ਨੇ ਇਹ। ਉਹਨਾਂ ਸਮਿਆਂ ਨੂੰ ਯਾਦ ਕਰਕੇ ਅਗਰ ਤੁਹਾਡੇ ਕੋਲ ਕੋਈ ਉਸ ਸਮੇਂ ਦੀ ਕੋਈ ਰੇਖਾ ਚਿੱਤਰ ਤੁਸੀਂ ਖਿੱਚ ਸਕਦੇ ਹੋ, ਮੇਰੇ ਖਿਆਲ ਹੁਣ ਤਾਂ ਤੁਹਾਨੂੰ ਪਤਾ ਕਿ ਕੱਤੇ ਅੱਕ ਤਾਂ ਇਹ ਮਿਲ ਜਾਂਦਾ ਸਾਰਾ ਕੁਛ ਪਹਿਲੀਆਂ 'ਚ ਹੁੰਦਾ ਸੀ। ਚਰਖਾ ਗਲੀ ਦੇ ਵਿੱਚ ਡਾਹ ਕੇ ਅਤੇ ਆਪਣੇ ਮਾਹੀ ਨੂੰ ਯਾਦ ਕੀਤਾ ਜਾਂਦਾ ਸੀ। ਕਈ ਜਿਹੜੀਆਂ ਵਿਆਹੀਆਂ ਹੋਈਆਂ ਲੇਡੀਜ਼ ਸੀਗੀਆਂ ਉਹ ਆਪਣੇ ਪਤੀ ਉਹਨਾਂ ਦੇ ਕਿਤੇ ਲਾਮ 'ਤੇ ਗਏ ਹੋਏ, ਫੌਜ 'ਚ ਗਏ ਹੋਏ ਜਾਂ ਕਿਤੇ ਬਾਹਰ ਭਰਤੀ ਹੋਏ ਹੋਏ ਆ, ਉੱਥੋਂ ਉਹਨਾਂ ਦੀ ਹੂਕ ਨਿਕਲਦੀ ਹੁੰਦੀ ਸੀ, ਸੁਣ ਚਰਖੇ ਦੀ ਮਿੰਨੀ ਮਿੰਨੀ ਢੂਕ ਮਾਹੀਆ। ਮੈਨੂੰ ਯਾਦ ਆਉਂਦਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ, ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ ਔਰ ਮਾਸਟਰ ਸਲੀਮ ਨੇ ਗਾਇਆ। ਔਰ ਆਉਣ ਵਾਲੇ ਦਿਨਾਂ 'ਚ ਅੱਜ ਪੋਸਟਰ ਰਿਲੀਜ਼ ਹੋ ਰਿਹਾ, ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਹੋ ਰਿਹਾ ਬਹੁਤ ਵੱਡਾ, ਸੀਤਲ ਪ੍ਰੇਸਰ ਅਤੇ ਉਹਨਾਂ ਦੀ ਪੂਰੀ ਟੀਮ ਕਰਵਾ ਰਹੀ ਹੈ ਅਤੇ ਸਾਡੇ ਸ਼ਹਿਰ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਸਾਹਿਬ ਆਪਣੇ ਸੁਰਾਂ ਦੀ ਛੈਬਰ ਲਾਉਣ ਵਾਸਤੇ ਆ ਰਹੇ ਨੇ ਅਤੇ ਤੁਸੀਂ ਵੀ ਉਹਦੀ ਤਿਆਰੀ ਖਿੱਚ ਲਓ ਅਤੇ ਬਹੁਤ ਹੀ ਕਮਾਲ ਦਾ ਇਹ ਸ਼ੋਅ ਹੋਏਗਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ। 905-673-3337 ਤੁਸੀਂ ਕਿਤੇ ਚਰਖਾ ਕੱਤਦੀਆਂ ਬੀਬੀਆਂ ਦੇਖੀਆਂ ਹੋਣ ਲੇਡੀਜ਼ ਲੜਕੀਆਂ ਤਾਂ, ਜਾਂ ਫਿਰ ਤੁਹਾਨੂੰ ਉਸ ਸਮੇਂ ਦੀ ਕੋਈ ਯਾਦ ਤੁਹਾਡੇ ਨਾਲ ਹੋਵੇ ਤਾਂ, ਨਹੀਂ ਤਾਂ ਫਿਰ ਮੇਰਾ ਖਿਆਲ ਆ ਕਿ ਕਿਉਂਕਿ ਬਹੁਤ ਸਾਰੇ ਵਿਰਲੇ ਲੋਕ ਹੀ ਹੋਣਗੇ ਜਿਨ੍ਹਾਂ ਨੇ ਚਰਖਾ, ਹੁਣ ਤਾਂ ਚਰਖਾ ਮਿਊਜ਼ੀਅਮਾਂ ਦੇ ਵਿੱਚ ਰਹਿ ਗਿਆ ਜਾਂ ਜਿਹੜੇ ਉੱਥੇ ਵੱਡੇ ਵੱਡੇ ਆਪਣੇ ਬਣੇ ਹੋਏ ਨੇ ਢਾਬੇ ਉਹਨਾਂ 'ਤੇ ਕਿਤੇ ਨਾ ਕਿਤੇ ਚਰਖਾ ਪਿਆ ਤੁਹਾਨੂੰ ਨਜ਼ਰ ਆ ਜਾਂਦਾ ਹੈ। 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਤਾਂ ਬਈ ਮੱਲੀ ਟੈਂਟ ਸਰਵਿਸ ਦੀ ਬੱਲੇ ਬੱਲੇ ਹੋਈ ਪਈ ਆ। ਬੀਤੇ ਦਿਨੀਂ ਮੈਂ ਇੱਕ ਦੋ ਵਿਆਹਾਂ 'ਤੇ ਜਾਗੋ ਵਗੈਰਾ 'ਤੇ ਗਿਆ ਅਤੇ ਉੱਥੇ ਮੱਲੀ ਟੈਂਟ ਹਾਊਸ ਦੇ ਨਾ ਬੋਰਡ ਲੱਗੇ ਦੇਖੇ, ਇੰਨਾ ਖੂਬਸੂਰਤ ਪ੍ਰਬੰਧ ਕੀਤਾ ਉਹਨਾਂ ਨੇ। ਇੱਕ ਦਿਨ ਮੀਂਹ ਪੈ ਰਿਹਾ ਸੀ ਕਿਸੇ 'ਤੇ ਪਰ ਮੱਲੀ ਟੈਂਟ ਨੇ ਵਾਟਰਪਰੂਫ ਉੱਥੇ ਟੈਂਟ ਲਾ ਦਿੱਤੇ ਸੀ, ਬੈਂਕਟ ਕਨਵੈਨਸ਼ਨ ਸੈਂਟਰ ਹੀ ਲੱਗਦਾ ਸੀ। ਮੱਲੀ ਟੈਂਟ ਸਰਵਿਸ 647-999-2569 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲੈਣਾ ਜੀ। ਸਤਿ ਸ਼੍ਰੀ ਅਕਾਲ
1: ਜੀ ਵੀਰ ਜੀ, ਕੀ ਹਾਲ ਜੇ?
0: ਉਹ ਠੀਕ ਹੈ ਜੀ, ਠੀਕ ਹੈ ਜਨਾਬ, ਤੁਸੀਂ ਸੁਣਾਓ
1: ਵੀਰ ਜੀ। ਮੇਰੀ ਦਾਦੀ ਵੀ ਅੱਲਾ ਜਨਰਲ ਸੀਵ ਕਰੇ ਚਰਖਾ ਕੱਤਿਆ, ਅਸੀਂ ਵੇਖਿਆ, ਆਪਣੀ ਵਾਲਦਾ ਨੂੰ ਵੀ ਦੇਖਿਆ ਤੇ ਆਪਣੀਆਂ ਭੈਣਾਂ ਨੂੰ ਵੀ।
0: ਕਿਆ ਬਾਤ ਹੈ! ਕਿਹੜੇ ਸ਼ਹਿਰ, ਕਿਹੜੇ ਪਿੰਡ ਪਾਕਿਸਤਾਨ ਦੇ ਵਿੱਚ? ਮੁਲਤਾਨ ਤੋਂ? ਅੱਛਾ,
1: ਮੁਲਤਾਨ।
0: ਕਿਆ ਬਾਤ!
1: ਫੈਸਲਾਬਾਦ ਵੀ, ਫੈਸਲਾਬਾਦ ਤੇ ਵੈਸੇ ਵੀ ਮੈਨਚੈਸਟਰ ਆਫ ਟੈਕਸਟਾਈਲ ਕਹਾਉਂਦਾ
0: ਕਹਾਉਂਦਾ ਕਹਾਉਂਦਾ ਮੁਲਤਾਨ ਦੀ
1: ਚਰਖਾ ਤੇ।
0: ਜੀ ਜੀ ਜੀ,
1: ਹਾਂਜੀ,
0: ਤੁਸੀਂ ਦੱਸ ਰਹੇ ਸੀ ਕੁਛ ਚਰਖੇ ਬਾਰੇ।
1: ਮੁਲਤਾਨ ਦੀ ਭਾਈਜਾਨ ਉਹ ਪੂਰੀ ਵਰਲਡ ਵਿੱਚ, ਇੱਕ ਤਾਂ ਸਿਟੀ ਆਫ ਮੈਂਗੋ ਬੜਾ ਮਸ਼ਹੂਰ ਹੈ।
0: ਅੱਛਾ,
1: ਤੇ ਦੂਸਰਾ ਮੁਲਤਾਨ ਦਾ ਸੋਨ ਹਲਵਾ ਜਿਹੜਾ ਨਾ, ਇੱਕ ਸਵੀਟ ਹੈ
0: ਉਹ ਵਰਲਡ ਵਾਈਡ ਸੋਨ ਹਲਵਾ
1: ਫੇਮਸ ਹੈ।
0: ਅੱਛਾ, ਸੋਨ ਹਲਵਾ। ਅੱਛਾ, ਮੁਲਤਾਨ, ਮੁਲਤਾਨ ਜਿਹੜਾ ਹੈ ਉੱਥੇ ਕਿਹੜਾ ਅੰਬ ਜ਼ਿਆਦਾ ਹੁੰਦਾ?
1: ਇਹ ਅਨਵਰ ਟੋਰ ਜਿਹੜਾ ਅੰਬਾਂ ਦਾ ਬਾਦਸ਼ਾਹ।
0: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਕਮਾਲ ਦੀ।
1: ਸ਼ਹਿਰ ਦੇ ਵਿੱਚ ਅਸੀਂ ਤੇ ਉੱਥੇ ਲੱਸੀ ਪਾ ਤੇ ਲੈ ਜਾਣਾ, ਬਰਫ਼ ਤੇ ਕੂਲਰ ਲੈ ਜਾਣੇ ਤੇ ਟੱਪ ਲੈ ਜਾਣਾ ਤੇ ਬਾਗ ਦੇ ਵਿੱਚ ਮੁਕਾਬਲੇ ਨਾਲ ਖਾਂਦੇ ਹੁੰਦੇ ਸਾਂ। ਉਸ ਦੌਰ ਸਸਤਾ ਸੀ, ਯਕੀਨ ਕਰੋ, 100 ਰੁਪਏ ਕਿਲੋ।
0: ਨਹੀਂ, ਹੁਣ ਵੀ, ਹੁਣ ਵੀ ਅੰਬ ਬਹੁਤ ਨੇ ਉੱਥੇ ਕਿ ਹੁਣ ਸਾਡੇ ਪਿੰਡਾਂ 'ਚ ਤਾਂ ਜਿਹੜੇ ਅੰਬਾਂ ਦੇ?
1: ਨਹੀਂ, ਅੰਬ ਉੱਥੇ, ਅੰਬ ਅਜੇ ਉੱਥੇ ਉਵੇਂ ਹੀ ਹੈ।
0: ਅੱਛਾ,
1: ਬੜੇ ਬਾਗ ਨੇ ਉੱਥੇ ਤੇ ਕਦੀ ਆਓ ਨਾ ਮੁਲਤਾਨ ਤੇ ਤੁਹਾਨੂੰ ਦਿਖਾਈਏ ਫਿਰ ਤੇ ਮਜ਼ਾ ਆਵੇ। ਤੇ ਫਿਰ ਉਹ ਗਾਣਾ ਇੱਕ ਜਿਹੜਾ ਅੱਜ ਕੱਲ ਲੇਟੈਸਟ ਆਇਆ, ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ, ਇੱਕ ਤੇਰੀ ਅੱਖ ਕ੍ਰਸ਼ ਨੇ ਕੋਈ ਇਸ ਤਰ੍ਹਾਂ ਦਾ ਹੈਗਾ ਨਾ, ਬੜਾ ਫੇਮਸ ਆ ਉਹ ਵੀ।
0: ਉਹ ਤੇ ਮੈਂ ਲਾ ਰਿਹਾ ਉਹੀ ਲੱਗਿਆ ਹੋਇਆ।
1: ਨੁਸਰਤ ਫਤਿਹ ਅਲੀ ਸਾਹਿਬ ਨੇ ਕਿਹਾ ਸੀ ਸੁਣ ਚਰਖੇ ਦੀ
0: ਮਿੱਠੀ ਮਿੱਠੀ ਕੁੱਕ, ਕੀ ਬਾਤ, ਜ਼ਰੂਰ ਸੁਣਾਉਣੇ ਜ਼ਰੂਰ ਸੁਣਾਉਣੇ
1: ਤੇ ਮਜ਼ਾ ਆ ਗਿਆ ਜੀ। ਤਾਂ
0: ਮੈਂ
1: ਟੱਪ ਮਜ਼ਾ ਆ ਗਿਆ ਤੁਹਾਡਾ।
0: ਮੈਂ ਲਾਹੌਰ ਤਾਂ
1: ਵੀ ਉੱਥੇ ਪਿੰਡਾਂ ਵਿੱਚ,
0: ਮੈਂ ਲਾਹੌਰ ਔਰ ਨਨਕਾਣਾ ਸਾਹਿਬ ਲਾਹੌਰ ਪੰਜਾਬ ਸਾਹਿਬ ਇੱਥੇ ਤਾਂ ਮੈਂ ਗਿਆ, ਪਰ ਮੈਨੂੰ ਇਸਲਾਮਾਬਾਦ ਮੁਲਤਾਨ ਜਾਣ ਦਾ ਮੌਕਾ ਨਹੀਂ ਮਿਲਿਆ। ਔਰ ਮੇਰਾ ਖਿਆਲ ਆ ਕਿ ਨੈਕਸਟ ਜਿਹੜੀ ਮੁਲਤਾਨ ਦੀ ਫੇਰੀ ਹੋਣੀ ਚਾਹੀਦੀ ਆ।
1: ਮੈਨੂੰ ਦੱਸਿਓ ਨਾ, ਫਿਰ ਇਕੱਠੇ ਜਾਵਾਂਗੇ ਦੋਵੇਂ ਵੀਰ।
0: ਠੀਕ ਹੈ ਭਾਈ ਜਾਨ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਭਾਈ ਜਾਨ, ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ।

0: ਪ੍ਰੋਗਰਾਮ ਹੈ ਪੰਜਾਬੀ ਚੈਨਲ 6684 ਜੀ ਵੈਲਕਮ।
1: ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਹੋ?
1: ਕਿੱਦਾਂ? ਵਧੀਆ ਵਧੀਆ।
0: ਅੱਛਾ,
1: ਬੜਾ ਚੰਗਾ ਲੱਗਾ ਤੁਹਾਡਾ।
0: ਕੌਣ ਬੋਲਦੇ ਹੋ?
1: ਮੈਂ ਇੰਦਰਜੀਤ ਬੋਲਦਾ।
0: ਉਹ ਬੱਲੇ ਇੰਦਰਜੀਤ, ਜਿਉਂਦੇ ਵਸਦੇ ਰਹੋ, ਕੀ ਹਾਲ ਚਾਲ, ਹੋਰ ਸੁਣਾਓ, ਠੀਕ ਹੋ?
1: ਬਹੁਤ ਵਧੀਆ ਬਹੁਤ ਵਧੀਆ। ਹੋਰ ਸੁਣਾਓ, ਤੁਸੀਂ ਸਿਹਤ ਤਾਂ ਠੀਕ ਹੋ?
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਮੈਂ ਤਾਂ ਕਹਿੰਦਾ ਨਾ ਨਵੀਂ ਭਾਈ ਨੂੰ, ਮੈਂ ਤੁਸੀਂ ਛੁੱਟੀ ਛੁੱਟੀ ਲੈ ਗਏ।
0: ਮੋਤੀ ਗਾਣਾ ਕਿਹਦਾ?
1: ਕੰਟ ਕਲੇਰ ਦਾ ਮੋਤੀ।
0: ਹਾਂ,
1: ਮੋਤੀ ਕੰਟ ਕਲੇਰ ਦਾ।
0: ਕੰਟ ਕਲੇਰ ਦਾ ਮੋਤੀ, ਇਹ ਨਵਾਂ ਆਇਆ?
1: ਨਹੀਂ ਨਹੀਂ, ਪੁਰਾਣਾ ਹੀ ਆ।
0: ਅੱਛਾ, ਪੁਰਾਣਾ ਹੀ ਆ।
1: ਜੇ ਦੋ ਬੋਲ ਇਹ ਵਾਲੇ ਆ, ਭਾਵੇਂ ਕਹਦੇ ਅਨਮੋਹ, ਭਾਵੇਂ ਕੋਡੀਆਂ ਚਿੱਤੋ।
0: ਬੱਲੇ ਇੰਦਰਜੀਤ, ਤਾਂ ਕਹਿੰਦੇ ਦੇਖੋ ਤਾਂ ਗਵਈਆ ਨਿਕਲਿਆ।
1: ਪਾਣੀ ਹੰਝੂ ਬਣ ਵਗੇ ਤੇਰੇ ਇਸ਼ਕ ਕਹਾਣੀ, ਜੇ ਤੂੰ ਸਮਝੇ ਤਾਂ ਮੋਤੀ, ਜੇ ਤਾਂ ਸਮਝੇ ਤਾਂ।

0: ਪੰਜਾਬੀ ਲੈਣਾ ਟੀ ਐਸ ਸੀ ਕੰਸਟਰਕਸ਼ਨ, ਇਹ ਟੀ ਐਸ ਸੀ ਵਾਲੇ ਨਾ ਬਹੁਤ ਪਿਆਰ ਨਾਲ, ਅਸੀਂ ਵੀ ਬੜੇ ਇਹਨਾਂ ਕੋਲੋਂ ਡਰਾਈਵੇ ਬਣਵਾਏ ਆ, ਬੈਕ ਜਿਹੜਾ ਯਾਰਡ ਹੈ ਉੱਥੇ ਕੰਸਟਰਕਸ਼ਨ ਖੂਬਸੂਰਤ ਕਰਵਾਈ ਆ। ਟੀ ਐਸ ਸੀ ਕੰਸਟਰਕਸ਼ਨ ਬੜੇ ਬੀਬੇ ਬੰਦੇ ਆ, ਬੜਾ ਸਾਫ਼ ਸੁਥਰਾ ਕੰਮ ਕਰਦੇ ਆ, ਬਹੁਤ ਕਹਿੰਦੇ ਹੁੰਦੇ ਆ ਕਿ ਰੀਝ ਨਾਲ, ਰੀਝਾਂ ਨਾਲ, ਤੋਂ ਬਹੁਤ ਪਿਆਰ ਨਾਲ ਅਤੇ ਬੜੀ ਰੀਜ਼ਨੇਬਲ ਰੇਟ ਨਾਲ। ਟੀ ਐਸ ਸੀ ਕੰਸਟਰਕਸ਼ਨ 416-930-42-38 ਟੈਲੀਫੋਨ ਨੰਬਰ ਹੈ, 416-930-42-38। ਅਤੇ ਇਸ ਵੇਲੇ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਅਪਲਾਇੰਸ ਜੰਕਸ਼ਨ 'ਤੇ, ਤੋਂ ਸਾਡੇ ਪ੍ਰਾਊਡ ਸਪੋਂਸਰ ਨੇ ਮਨਜੀਤ, ਵੇਖਦੇ ਹਾਂ ਕਿ ਵੀਕਐਂਡ 'ਤੇ ਕੀ ਕੁਝ ਸਪੈਸ਼ਲ ਆਇਆ ਜੀ।
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਬੌਕਸਿੰਗ ਵੀਕ ਇਨ ਜੁਲਾਈ, ਸੋ ਬੌਕਸਿੰਗ ਵੀਕ ਦੀਆਂ ਪ੍ਰਾਈਸ ਸਿਸਟਮ ਜੁਲਾਈ ਮੰਥ 'ਚ ਆਫਰ ਕੀਤੀਆਂ ਜਾ ਰਹੀਆਂ ਜੀ ਅਪਲਾਇੰਸ ਜੰਕਸ਼ਨ 'ਤੇ, ਜਿੱਥੇ ਕਿ ਸਭ ਤੋਂ ਪਹਿਲੀ ਡੀਲ 3 ਪੀਸ ਦਾ ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 'ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਜੁਲਾਈ ਅਗਸਤ ਸਪਟੰਬਰ ਤੱਕ ਵੀ ਤੁਹਾਡੀ ਡਿਲੀਵਰੀ ਹੈ, ਤੇ ਇਹ ਬੌਕਸਿੰਗ ਵੀਕ ਦੀ ਪ੍ਰਾਈਸਿਸ ਨੂੰ ਲੌਕ ਕਰੋ, ਜਿਹਦੇ ਵਿੱਚ 36 ਇੰਚ ਦਾ ਸੈਮਸੰਗ ਬ੍ਰਾਂਡ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਸੈਮਸੰਗ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਸੈਮਸੰਗ ਬ੍ਰਾਂਡ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $69.99 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਤੁਸੀਂ ਲਗਾ ਸਕਦੇ ਆ। ਤੁਸੀਂ ਵਿਜ਼ਿਟ ਕਰਨਾ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-905-450-0054-00-54। ਅਪਲਾਇੰਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ।
0: ਕੀ ਬਾਤ ਹੈ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਕੰਟਰੈਕਟਰ ਵੀਰ ਨੋਟ ਕਰੋ ਕਿ ਕੋਈ ਵੀ ਬਿਲਡਿੰਗ ਸਪਲਾਈਜ਼ ਦਾ, ਤੁਸੀਂ ਬੇਸਮੈਂਟ ਬਣਾਉਂਦੇ ਹੋ, ਤੁਸੀਂ ਵੱਡੇ ਘਰ ਬਣਾਉਂਦੇ ਹੋ, ਔਰ ਤੁਸੀਂ ਕੋਈ ਰੈਨੋਵੇਸ਼ਨ ਕਰਦੇ ਹੋ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਇੱਕ ਸੇਵਾ ਦਾ ਮੌਕਾ ਦਿਓ। ਨੰਬਰ ਹੈ 647-961-0585, 647-961-0585। ਅਨਮੋਲ ਮੋਤੀ ਇੰਦਰਜੀਤ ਬੜਾ ਮਿੱਠਾ ਮਿੱਠਾ ਬੋਲ ਕੇ ਕਹਿ ਕੇ ਗਿਆ ਕਿ ਆ ਗਾ

0: 4758 ਜੀ ਵੈਲਕਮ।
1: ਸਤਿ ਸ੍ਰੀ ਅਕਾਲ ਸਿੱਧਮਾ ਸਾਹਿਬ ਜੀ।
0: ਓ ਸਤਿ ਸ੍ਰੀ ਅਕਾਲ, ਕਿਵੇਂ ਹੋ
1: ਸਿੱਧਮਾ ਜੀ? ਕਿਵੇਂ? ਮੇਰਾ ਗਾਣਾ ਲਾ ਦੂੰਗਾ ਇੱਕ।
0: ਲਾ ਦਾਂਗੇ ਕਿਹੜਾ ਗਾਣਾ ਸੁਣ?
1: ਬੁਲਬੁਲ ਸਤਿੰਦਰ ਸਰਤਾਜ ਦਾ।
0: ਅੱਛਾ, ਬੁਲਬੁਲ ਸਤਿੰਦਰ ਸਰਤਾਜ ਦਾ, ਕਿਆ ਬਾਤ ਹੈ। ਬਹੁਤ ਬਹੁਤ ਪਿਆਰ ਸਤਿਕਾਰ ਜ਼ਰੂਰ ਲਾਵਾਂਗੇ। 2966 ਜੀ ਵੈਲਕਮ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ? ਖੁਸ਼ ਹੋ? ਬੱਲੇ ਬੱਲੇ ਬੱਲੇ ਬੱਲੇ, ਕੌਣ ਬੋਲਦੇ ਹੋ?
2: ਅੰਮ੍ਰਿਤ ਬੋਲਦਾ ਜੀ।
0: ਹਾਂ ਜੀ ਅੰਮ੍ਰਿਤ ਜੀ, ਕੀ ਕਹਿਣਾ ਚਾਹੁੰਦੇ ਹੋ?
2: ਬਸ ਠੀਕ ਹੈ ਜੀ, ਤੇ 401 ਤੇ ਸਲੋ ਡਾਊਨ ਹੋਇਆ ਜੀ ਬਹੁਤ ਜ਼ਿਆਦਾ ਜੀ, ਟਰੱਕ ਲਾਈਨ ਕ੍ਰੋਸ ਕਰਕੇ।
0: 401 ਈਸਟ ਔਰ ਵੈਸਟ ਬਾਉਂਡ?
2: ਈਸਟ ਬਾਉਂਡ, ਵੈਸਟ ਬਾਉਂਡ, ਸੌਰੀ ਵੈਸਟ ਬਾਉਂਡ।
0: ਵੈਸਟ ਬਾਉਂਡ 401 ਤੇ ਕਿੱਥੇ ਜ਼ਿਆਦਾ ਪ੍ਰੋਬਲਮ ਆ? ਗਲਫ ਲਾਈਨ ਤੋਂ ਅੱਗੇ ਕਾਫੀ ਸਲੋ ਆ ਸਾਡੇ, ਕੋਈ ਗੱਲ ਨੀ, ਕੋਈ ਗੱਲ ਨੀ। ਥੈਂਕ ਯੂ, ਪਲੀਜ਼ ਤੁਸੀਂ ਆਪਣਾ ਖਿਆਲ ਰੱਖਿਓ ਤੇ ਡਰਾਈਵ ਵੈਰੀ ਕੇਅਰਫੁਲੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲੈਣਾ, ਅਗਲੀ ਕਾਲ ਤੇ ਜਾਂਦੇ ਹਾਂ। 4984 ਜੀ ਵੈਲਕਮ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
3: ਹਾਂਜੀ, ਤੁਸੀਂ ਚਰਖੇ ਦੀ ਗੱਲ ਕਰ ਰਹੇ ਸੀਗੇ ਤੇ ਮੈਂ ਆਪਣੇ ਤਾਈ ਜੀ ਨੂੰ ਦੇਖਿਆ ਇਹ ਚਰਖਾ ਕੱਤਦਿਆਂ ਨੂੰ।
0: ਅੱਛਾ,
3: ਤਾਈ ਜੀ ਮੇਰੇ ਕਾਫੀ ਵੱਡੀ ਉਮਰ ਦੇ ਨੇ ਤੇ ਉਹ ਪਾਕਿਸਤਾਨ ਤੋਂ ਆਏ ਸੀ ਇੱਧਰ ਉਧਰੋਂ।
0: ਅੱਛਾ,
3: ਤੇ ਹੋਰ ਨੀ ਮੈਂ ਕਿਸੇ ਨੂੰ ਵੇਖਿਆ ਜੀ, ਤੇ ਉਹਨਾਂ ਦੇ ਘਰੇ ਹੁੰਦਾ ਸੀਗਾ ਤੇ ਉਹ ਕੀ ਜਾਂਦੇ ਹੁੰਦੇ ਜਿਹੜੀ ਵੱਟਦੇ ਆ, ਉਹਦਾ ਨਾਮ ਭੁੱਲ ਗਿਆ ਮੈਨੂੰ,
0: ਪੂਣੀ
3: ਵੱਟਦੇ ਹੁੰਦੇ ਸੀ।
0: ਪੂਣੀ ਪੂਣੀ
3: ਪੂਣੀ ਪੂਣੀ, ਹਾਂਜੀ ਹਾਂਜੀ, ਉਹ ਵੱਟਦੇ ਹੁੰਦੇ ਸੀ ਬਹਿ ਕੇ ਉੱਥੇ ਤੇ ਦੁਪਹਿਰੇ, ਤੇ ਨਾਲੇ ਚਰਖੇ ਤੋਂ ਗਾਣਾ ਇੱਕ ਕਮਲੀ ਰੋਣਾ ਨੇ ਵੀ ਗਾਇਆ, ਚਰਖਾ ਕਰਦੀ ਕੱਤਦੀ ਕੁੜੀਏ ਗਾਇਆ ਨਾ ਕਰਨਾ।
0: ਹਾਏ ਹਾਏ ਹਾਏ, ਇਹ ਵੀ ਗਾਇਆ ਯਾਰ, ਕਿਆ ਗਾਇਆ
3: ਜੀ ਗਾਣਾ, ਬਹੁਤ ਜ਼ਿਆਦਾ ਵਧੀਆ ਗਾਣਾ ਜੀ,
0: ਜ਼ਰੂਰ ਸੁਣਾਉਂਦੇ ਆ ਤੁਹਾਨੂੰ। ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ,
3: ਹਾਂਜੀ ਇਹ ਮੈਨੂੰ ਸਮਝ ਨੀ ਲੱਗੀ ਵੀ ਇਹ ਕਿਉਂ ਮਨਾ ਕੀਤਾ ਉਹਨੂੰ।
0: ਨਹੀਂ ਤੁਹਾਨੂੰ ਪਤਾ ਵੀ ਆਉਣ ਵਾਲੇ ਦਿਨਾਂ ਚ ਇੱਥੇ 25 ਜੁਲਾਈ ਨੂੰ ਟੀਮ 4 ਐਂਟਰਟੇਨਮੈਂਟ ਵੱਲੋਂ ਆ ਰਹੇ ਤਿੰਨੇ ਭਰਾ।
3: ਹਾਂਜੀ ਹਾਂਜੀ, ਮੈਨੂੰ ਪਤਾ ਜੀ, ਫੁੱਲ ਨੌਲੇਜ।
0: ਹਾਂ ਦੇਖਣ ਜਾਣਾ, ਨੌਲੇਜ ਨੀ ਕੱਲੀ ਰੱਖਣੀ, ਟਿਕਟਾਂ ਲੈਣੀਆਂ।
3: ਬਿਲਕੁਲ ਜੀ, ਪਰਿਵਾਰ ਨਾਲ ਜਾਵਾਂਗੇ।
0: ਹਾਂ ਬਹੁਤ ਇਹਨਾਂ ਦਾ ਸ਼ੋਅ ਦੇਖਣ ਵਾਲਾ ਹੁੰਦਾ ਤੇ ਮਾਰ ਤਿੰਨੇ ਇੱਕ ਤੱਕ ਚੜ੍ਹਦੇ ਆ, ਭਰਾਵਾਂ ਚ ਇਤਫਾਕ ਹੈ, ਪਿਆਰ ਹੈ ਤੇ ਕਹਿੰਦੇ ਹੁੰਦੇ ਆ ਬਸ ਬੱਲੇ ਬੱਲੇ ਹੋ ਜਾਂਦੀ ਹੈ ਜਦੋਂ ਸੰਗਤਾਰ ਆਪਣਾ ਵਾਰਸ ਤੇ ਦੂਜਾ ਕਮਲ ਹੀਰ ਸਟੇਜ ਤੇ ਆਉਂਦੇ ਆ ਤਾਂ ਫਿਰ ਧਮਾਲਾ ਪੈ ਜਾਂਦਾ।
3: ਵਾਰਸ ਭਾਜੀ ਉਹਨਾਂ ਨੇ ਪਹਿਲੇ ਪ੍ਰੋਗਰਾਮਾਂ ਚੋਂ ਪ੍ਰੋਗਰਾਮ ਸਾਡਾ ਹੀ ਕੀਤਾ ਸੀਗਾ।
0: ਅੱਛਾ, ਵੈਰੀ ਗੁੱਡ, ਤਾਂ ਫਿਰ ਦੱਸਾਂਗੇ ਉਹਨਾਂ ਨੂੰ ਕਿ ਉਹਨਾਂ ਨੇ ਆਉਣਾ ਮੇਰੇ ਕੋਲੇ ਥੋੜੇ ਦਿਨਾਂ ਨੂੰ ਤੇ ਨਾਂ ਦੱਸ ਦਿਓ ਆਪਦਾ, ਤੁਹਾਡਾ ਕਿੱਥੇ ਆ, ਤੁਹਾਡਾ ਕਿੱਥੇ ਕੀਤਾ ਸੀ ਉਹਨਾਂ ਨੇ ਪ੍ਰੋਗਰਾਮ, ਕਿਹੜਾ ਪਿੰਡ ਹੈ? ਬਰਾਤ ਗਏ ਹੋ ਪਿੰਡ ਦਾ ਪਤਾ ਹੀ ਨੀ?
3: ਨਹੀਂ ਭਾਵੀ ਪਿੰਡ ਨੀ, ਮੈਂ ਕਦੀ ਗਿਆ ਉਧਰ, ਬਸੀ ਬੁਸੀ ਵੱਲ ਹੀ ਭਾਜੀ।
0: ਤੇ ਵਿਆਹ ਕਿੱਥੇ ਹੋਇਆ ਸੀ?
3: ਵਿਆਹ ਉਦੋਂ ਭਾਜੀ ਨਹੀਂ ਸੀ ਖੜਦੇ ਬਰਾਤਾਂ, ਇੱਦਾਂ ਬੱਚਿਆਂ ਨੂੰ ਨਹੀਂ ਖੜਦੇ, ਤੁਹਾਨੂੰ ਪਤਾ ਹੀ ਆ।
0: ਨਹੀਂ ਮਤਲਬ ਕਿਹੜੇ ਸ਼ਹਿਰ ਚ ਵਿਆਹ ਹੋਇਆ ਸੀ, ਉੱਥੇ ਪਿੰਡ ਚ ਹੋਇਆ ਸੀ ਕਿ?
3: ਮੈਨੂੰ ਨਹੀਂ ਨੌਲੇਜ ਹੈਗੀ ਇਸ ਗੱਲ ਦੀ, ਇੰਨਾ ਪਤਾ ਸੀ ਉੱਥੇ
0: ਸੁਣਨ ਦਾ ਵਾਰ ਸੁਣਨ ਨੂੰ
3: ਮੈਂ ਇਹਨਾਂ ਨੂੰ ਕਾਫੀ ਵਾਰੀ ਮਿਲਿਆ ਉੱਥੇ ਇੰਡੀਆ ਚ।
0: ਅੱਛਾ,
3: ਕਾਫੀ ਵਾਰੀ ਵਿਆਹਾਂ ਤੇ ਹੋਰਾਂ ਦੇ ਵੀ ਬੁਕਿੰਗ ਕੀਤੀ ਸੀਗੀ ਤੇ ਕਮਲ ਹੀਰ ਹੋਣਾ ਨੂੰ ਵੀ ਮਿਲਿਆ,
0: ਛੁਪੇ ਰਹਿਣ ਦੀ ਚਾਹ ਰਹਿੰਦੀ ਆ, ਕਲਾਕਾਰ ਬਾਲਾ ਵੱਡਾ ਹੋ ਇਹਨਾਂ ਨਾਲੋਂ ਵੀ।
3: ਹਾਂਜੀ, ਇੱਕ ਵਾਰੀ ਉੱਥੇ ਲੋਕੋ ਕੇ ਜਗਾਵੇ ਵੇਖਿਆ ਸੀ, ਉੱਥੇ ਮੇਰੇ ਮਾਮਾ ਜੀ ਉਹਦੇ ਗਰੁੱਪ ਦੇ ਹੈਗੇ ਸੀ, ਮਾਝਾ ਗਰੁੱਪ ਦੇ ਪ੍ਰਧਾਨ, ਉੱਥੇ ਕਾਫੀ ਵਾਰੀ ਸੱਦ ਸੀ।
0: ਜਿਉਂਦੇ ਰਹੋ ਪ੍ਰੋਗਰਾਮ ਪੰਜਾਬੀ ਦਾ, 905-600-73-33-37। ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ, ਸਾਡੇ ਕੋਲ ਨਾ ਬਿਯੋਂਡ ਆਈਵੇਅਰ ਦੇ ਰੋਮੀ ਜੀ ਆਏ ਹੋਏ ਨੇ ਤੇ ਰੋਮੀ ਸਾਹਿਬ ਨਵੀਂ ਸਿੱਧੂ ਨਾਲ ਇੱਕ ਬੜੀ ਪਿਆਰੀ ਮਿੱਠੀ ਗੱਲਬਾਤ ਕਰ ਰਹੇ ਨੇ।
4: ਸਾਡੇ ਨਾਲ ਬਿਯੋਂਡ ਆਈਵਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈਵੇਅਰ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ 5 ਨੰਬਰ ਜਾਂਦੇ ਆ। ਵੀ ਔਨਲਾਈਨ ਵੀ ਦੇਖੋਗੇ 5 ਸਟਾਰ ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
5: ਹਾਂਜੀ ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
4: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਅਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨ ਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲ ਆਪਣੇ ਚੱਲ ਰਹੇ ਨੇ?
5: ਜੀ ਸਨ ਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟੋਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਥੋਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨ ਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨਸ ਇਨਕਲੂਡਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ।
4: ਤੇ
5: ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249, frame and progressive digital progressive lenses, Essler they branded lenses hai gaya, it hit $249 the package hai ga complete.
4: Very good.
5: And bachchyaste ajkal blue light glasses, eh package assi banaya hai ga specifically for bachchyaste jinna da screen time jyada hai ga, so frame with lenses and blue coating, eh $150 ਦਾ ਪੈਕੇਜ ਹੈਗਾ। ਆਮ ਇਹ ਬਹੁਤ $300-$350 ਦਾ ਪੈਕੇਜ ਹੈਗਾ, ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫਾਰ $149 ਨਵੀ।
4: ਵੈਰੀ ਗੁੱਡ, ਕੀ ਬਾਤ ਹੈ, ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਐਤਕੀ?
5: ਯੈਸ,
4: ਵੈਰੀ ਗੁੱਡ। ਐਂਡ ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ, ਅਪੁਆਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ। ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕਿਆ ਬਾਤ ਹੈ। ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ, ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀ ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨਹੀਂ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 9057933937, 9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ। 9057933937। ਰੋਮੀ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
5: ਯਾ ਡਾਕਟਰ ਆਪਣੇ ਵੀਕ ਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ ਆ, ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ। ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
4: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 9057933937 ਬਿਯੋਂਡ ਆਈਵੇਅਰ, 9057933937। ਰੋਮੀ ਥੈਂਕ ਯੂ।
0: ਥੈਂਕ ਯੂ। ਪ੍ਰੋਗਰਾਮ ਮੈਂ ਪੰਜਾਬੀ ਲੈ ਰਿਹਾ। ਇੱਕ ਤੁਹਾਨੂੰ ਫਾਰਮ ਵਰਕਰ ਅਤੇ ਗ੍ਰੀਨ ਹਾਊਸ 'ਚ ਕੰਮ ਕਰਨ ਵਾਲੇ ਕਾਮਿਆਂ ਦੀ ਲੋੜ ਹੈ। ਚੰਗੀ ਤਨਖਾਹ ਦੇਣਗੇ, ਤੁਹਾਨੂੰ ਘਰੋਂ ਚੱਕ ਕੇ ਲੈ ਜਾਣਗੇ, ਘਰੋਂ ਡਰੋਪ ਕਰਨਗੇ, ਬੜਾ ਅੱਛਾ ਐਟਮੋਸਫੀਅਰ ਹੋਊਗਾ ਅਤੇ ਚਾਹ ਪਾਣੀ ਵੀ ਪਿਲਾਉਣਗੇ। ਫਾਰਮ ਵਰਕਰ ਚਾਹੀਦੇ ਆ, ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਸਕਦੇ ਹੋ। ਜਿਹੜੇ ਲੋਕ ਫਾਰਮਾਂ 'ਚ ਕੰਮ ਕਰਨਾ ਜਾਣਾ ਚਾਹੁੰਦੇ ਆ ਜਾਂ ਗ੍ਰੀਨ ਹਾਊਸ 'ਚ ਕੰਮ ਕਰਨਾ ਜਾਣਾ ਚਾਹੁੰਦੇ ਆ ਤਾਂ ਉਹ ਕਾਲ ਕਰ ਲੈਣ ਅਤੇ ਤੁਹਾਨੂੰ ਪਿੱਕ ਕੀਤਾ ਜਾਵੇਗਾ, ਤੁਹਾਨੂੰ ਡਰੋਪ ਕੀਤਾ ਜਾਵੇਗਾ। ਨੰਬਰ ਹੈ 6472783954। 6472785394। 6472783954 ਟੈਲੀਫੋਨ ਨੰਬਰ ਆ। ਅਤੇ ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਨੰਬਰ ਹੋਰ ਦੇਣਾ ਚਾਹੁੰਦਾ ਕਿ ਅਗਰ ਤੁਸੀਂ ਅਜੇ ਤੱਕ ਗਿੱਲ ਫਾਰਮ 'ਤੇ ਨਹੀਂ ਗਏ ਤਾਂ ਤੁਸੀਂ ਬਹੁਤ ਕੁਝ ਮਿਸ ਕਰ ਰਹੇ ਹੋ। ਬਿਲਕੁਲ ਪੰਜਾਬ ਵਰਗੀ ਫੀਲਿੰਗ ਲੈਣ ਲਈ ਗਿੱਲਾਂ ਦੇ ਫਾਰਮ 'ਤੇ ਜਾਓ, ਕੈਲਡਨ ਵਿੱਚ, ਡਿਕਸੀ ਅਤੇ ਕਿੰਗ ਦੇ ਨੇੜੇ। ਇੰਨਾ ਖੂਬਸੂਰਤ ਤੁਹਾਡਾ, ਮੈਂ ਕਹਿੰਦਾ ਉੱਥੇ ਜਾ ਕੇ ਤੁਹਾਡੀ ਜਿਹੜੀ ਵਿਜ਼ਿਟ ਆ ਨਾ, ਮੈਂ ਕਹਿੰਦਾ ਤੁਸੀਂ ਕਹੋਗੇ ਯਾਰ ਖੁੱਲ੍ਹੀ ਆਕਸੀਜਨ, ਹਰੀਆਂ ਤਾਜ਼ੀਆਂ ਸਬਜ਼ੀਆਂ, ਚੱਕੀ ਦਾ ਆਟਾ ਔਰ ਦੇਸੀ ਜਿਹੜੇ ਆਂਡੇ, ਅਤੇ ਨਾਲ ਤੁਹਾਨੂੰ ਫਾਰਮ ਦਾ ਫਰੈਸ਼ ਦੁੱਧ ਮਿਲੂਗਾ। ਖੋਆ ਮਾਰ ਕੇ ਖਾਓ, ਪਿੰਨੀਆਂ ਬਣਾਓ ਅਤੇ ਗਿੱਲ ਫਾਰਮ 'ਤੇ ਜਾਓ। 905-925-2300 ਫੋਨ ਨੰਬਰ ਹੈ, 905-925-2300 ਤੇ ਮਾਸਟਰ ਸਲੀਮ ਨੇ ਇੱਕ ਯਾਰ ਕਮਾਲ ਦੀ ਤੁਹਾਡੇ ਵਾਸਤੇ ਮੈਂ ਉਹਦੀ ਉਹਨਾਂ ਦੀ ਪੇਸ਼ਕਾਰੀ ਪੇਸ਼ ਕਰਨ ਲੱਗਿਆ। ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦਲੇਰ ਮਹਿੰਦੀ ਵੀ ਬੈਠੇ ਆ, ਰਿਚਾ ਸ਼ਰਮਾ ਜੀ ਵੀ ਬੈਠੇ ਆ, ਅਤੇ ਮਾਸਟਰ ਸਲੀਮ ਨੇ ਜਿਹੜੀਆਂ ਸੁਰਾਂ ਲਾਈਆਂ ਨਾ, ਅਤੇ 24 ਤਾਰੀਖ ਨੂੰ ਇਹ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿੱਚ ਲੱਗਣੀਆਂ, ਅਤੇ ਜ਼ਰਾ ਕਿ ਇਹਨੂੰ ਆਪਾਂ ਆਨੰਦ ਲੈ ਲਈਏ। ਮੈਂ ਵੀ ਇਹਦਾ ਨਜ਼ਾਰਾ ਲੈਣਾ ਚਾਹੁੰਦਾ ਇਸ ਮਾਹੌਲ ਦਾ, ਪ੍ਰੋਗਰਾਮ ਪੰਜਾਬੀ ਲੈਣਾ।

ਸਲੀਮ ਦੇ ਸ਼ੋ ਨੂੰ ਇੰਜੋਏ ਕਰਨ ਲਈ ਤੁਸੀਂ ਸਾਡੀ ਟੀਮ ਦੇ ਮੈਂਬਰ ਉਡਾਨ ਰੇਡੀਓ ਤੋਂ ਪ੍ਰਭ ਸੰਧੂ ਨੂੰ ਵੀ ਕਾਲ ਕਰ ਸਕਦੇ ਹੋ 437-223-9099 437-223-9099 ਜਾਂ ਫਿਰ ਮਿਸਟਰ ਰੋਹਨ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਮਾਸਟਰ ਸਲੀਮ ਲਾਈਵ ਇਨ ਕੌਨਸਰਟ 24th of July ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਨੂੰ ਪ੍ਰਭ ਸੰਧੂ ਨੇ ਕਹਿੰਦੇ ਨੇ ਕਿ ਉਹਦੀ ਮਾਸਟਰ ਆਫ ਸੈਰੇਮਨੀ ਕੀਤੀ ਅਤੇ ਬਹਿਜਾ ਬਹਿਜਾ ਕਰਵਾ ਦਿੱਤੀ ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ।

0: ਸੁਰਾਂ ਮਿਸਿਸਾਗਾ ਕਨਵੈਨਸ਼ਨ ਸੈਂਟਰ 'ਚ ਲੱਗਣਗੀਆਂ ਅਤੇ ਤੁਸੀਂ ਪ੍ਰਭ ਸੰਧੂ ਨਾਲ ਗੱਲਬਾਤ ਕਰ ਸਕਦੇ ਹੋ। ਟਿਕਟਾਂ ਜਿਹੜੀਆਂ ਨੇ ਬੜੀਆਂ ਤੇਜ਼ੀ ਨਾਲ ਵਿਕ ਰਹੀਆਂ ਨੇ, ਬਹੁਤ ਹੀ ਖੂਬਸੂਰਤ ਮਾਹੌਲ ਹੋਏਗਾ। ਔਰ ਉਡਾਨ ਰੇਡੀਓ ਤੋਂ ਮਿਸਟਰ ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ, ਉਹਨਾਂ ਨਾਲ ਨੰਬਰ ਪ੍ਰਭ ਸੰਧੂ ਦਾ ਚੇਤੇ ਹੀ ਕਰ ਲਈਏ ਯਾਰ, ਕਿੱਡਾ ਕੁ ਕੰਮ ਹੈ ਸਤਿੰਦਰਪਾਲ। ਉਡਾਨ ਨੰਬਰ ਸੌਖਾ ਜਿਹਾ ਹੀ ਆ, 437-223-9099, 437-223-9099 'ਤੇ ਮਾਸਟਰ ਸਲੀਮ ਲਾਈਵ ਇਨ ਕੌਂਸਰਟ ਪ੍ਰੋਗਰਾਮ ਪੰਜਾਬੀ ਦੇ ਨਾਲ ਢਿੱਲੋਂ ਵੀਡੀਓ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਅਤੇ ਕੱਲ੍ਹ ਮੈਨੂੰ ਇੱਕ ਸੱਜਣ ਮਿਲੇ, ਕਹਿੰਦੇ ਜੀ ਤੁਹਾਡੀ ਇੱਕ ਕੈਸਟ ਆਈ ਸੀ, ਸਰਸਾ ਨਦੀ ਕਿਨਾਰਿਓਂ ਦੋ ਜੰਜਾਂ ਚੜ੍ਹੀਆਂ, ਛੋਟੇ ਸਾਹਿਬਜ਼ਾਦਿਆਂ ਦੀ, ਪਾਪਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾਂ ਦੀ ਰਚਨਾ, HMV ਕੰਪਨੀ 'ਚ ਅਸੀਂ ਰਿਕਾਰਡ ਕਰਾਈ ਸੀ। ਅਤੇ ਉਹ ਸੱਜਣ ਕਹਿਣ ਲੱਗੇ ਜੀ ਮੈਨੂੰ ਉਹ ਕੈਸਟ ਚਾਹੀਦੀ ਆ। ਮੈਂ ਕਿਹਾ ਜੀ ਫਿਰ ਉਹ ਤਾਂ ਢਿੱਲੋਂ ਵੀਡੀਓ ਤੋਂ ਹੀ ਮਿਲ ਸਕਦੀ ਆ ਤੁਹਾਨੂੰ, ਉਹਨਾਂ ਨੂੰ ਕਾਲ ਕਰੋ ਅਤੇ USB 'ਤੇ ਤੁਹਾਨੂੰ ਪਾ ਦੇਣਗੇ। ਅਤੇ 905-204-1313 ਢਿੱਲੋਂ ਵੀਡੀਓ ਦਾ ਟੈਲੀਫੋਨ ਨੰਬਰ ਹੈ। ਅੱਜ ਦਿਨ ਸ਼ੁੱਕਰਵਾਰ ਆ, ਜੁੰਮਾ। ਪਿਛਲੇ ਦਿਨ ਮੈਨੂੰ ਗ੍ਰੈਂਡ ਹੋਮ ਫਰਨੀਚਰ ਵਾਲਿਆਂ ਦੇ ਜਾਣ ਦਾ ਮੌਕਾ ਮਿਲਿਆ। ਮੈਂ ਕਹਿੰਦਾ ਐਸਾ ਫਰਨੀਚਰ ਤੁਸੀਂ ਕੇਵਲ ਅਤੇ ਕੇਵਲ ਗ੍ਰੈਂਡ ਹੋਮ ਫਰਨੀਚਰ ਤੋਂ ਹੀ ਲੈ ਸਕਦੇ ਹੋ। ਦੋ ਲੋਕੇਸ਼ਨਸ ਨੇ ਉਹਨਾਂ ਦੀ, 6685 ਟੋਮਕਨ ਰੋਡ ਅਤੇ 294 ਇੱਧਰ ਵਾਕਰਸ ਰੋਡ ਉੱਤੇ ਆ। ਤੋ ਗ੍ਰੈਂਡ ਹੋਮ ਫਰਨੀਚਰ, 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਕੁਝ ਗੱਲਾਂ ਬਾਤਾਂ ਕਰਦੇ ਹਾਂ ਅਤੇ ਨਾਲ ਦੀ ਨਾਲ ਯਾਰ ਘੰਟਾ ਇੱਕ ਬੀਤ ਗਿਆ, ਅਜੇ ਤਾਂ ਗੋੜੇ 'ਚ ਪੂਣੀ ਵੀ ਨਹੀਂ ਕੱਤੀ ਅਤੇ ਟਾਈਮ ਤੱਕ ਇਜ਼ ਰਨਿੰਗ। ਬਾਪੂ ਪਾਰਸ ਨੇ ਬੜਾ ਸੋਹਣਾ ਲਿਖਿਆ ਅਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾ ਨੇ HMV ਕੰਪਨੀ 'ਚ ਰਿਕਾਰਡ ਕਰਾਇਆ। ਕਹਿੰਦੇ ਰਫਤਾਰ ਜ਼ਮਾਨੇ ਦੀ, ਇਹ ਸਮੇਂ ਨੂੰ ਨਾ ਆਪਾਂ ਤੇਜ਼ ਨਹੀਂ ਕਰ ਸਕਦੇ, ਇਹਨੂੰ ਹੌਲੀ ਨਹੀਂ ਕਰ ਸਕਦੇ। ਆਪਾਂ ਕਹਿ ਨਹੀਂ ਸਕਦੇ ਸੂਰਜ ਇੰਨੇ ਵਜੇ ਚੜ੍ਹੇ ਅਤੇ ਇੰਨੇ ਵਜੇ ਛਿਪੇ। ਆਪਾਂ ਕਹਿ ਨਹੀਂ ਸਕਦੇ, ਨਾ ਹੀ ਆਪਣੇ ਹੱਥ 'ਚ ਇਹ ਕੁਦਰਤ ਨੇ ਚੀਜ਼ ਦਿੱਤੀ ਨਹੀਂ ਕਿ ਸਮੇਂ ਨੂੰ ਆਪਾਂ ਬੰਨ ਲਾ ਸਕੀਏ, ਸਮੇਂ ਨੂੰ ਆਪਾਂ ਰੋਕ ਸਕੀਏ। ਕਿੰਨੀ ਸੋਹਣੀ ਗੱਲ ਲਿਖੀ, ਕਹਿੰਦੇ ਰਫਤਾਰ ਜ਼ਮਾਨੇ ਦੀ, ਕਰਿਆ ਤੇਜ਼ ਨਾ ਹੋਵੇ ਢਿੱਲੀ, ਲੱਖ ਰਾਜੇ ਬਹਿ ਤੁਰ ਗਏ, ਉੱਥੇ ਦੀ ਉੱਥੇ ਹੈ ਦਿੱਲੀ, ਗਏ ਲੁੱਟ ਵਿਚਾਰੀ ਨੂੰ, ਨਾਦਰ ਸ਼ਾਹ ਵਰਗੇ ਕਰ ਧਾਵੇ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਤੋ ਰਫਤਾਰ ਜ਼ਮਾਨੇ ਦੀ, ਇਹਨੂੰ ਨਹੀਂ ਰੋਕ ਸਕਦਾ ਕੋਈ, ਕੋਈ ਮਹਾਬਲੀ, ਕੋਈ ਰਾਜਾ, ਕੋਈ ਰੰਕ, ਕੋਈ ਪੈਸੇ ਵਾਲਾ, ਕੋਈ ਵੱਡੇ ਤੋਂ ਵੱਡਾ ਕਹਿੰਦੇ ਹੁੰਦੇ ਆ ਦੁਨੀਆਂ ਦਾ ਮਾਲਕ ਜਿਹੜਾ ਆਪਦੇ ਆਪ ਨੂੰ ਸਿਕੰਦਰ ਸਮਝਦਾ ਹੋਵੇ, ਉਸ ਜ਼ਮਾਨੇ ਦੀ ਰਫਤਾਰ ਨੂੰ ਨਹੀਂ ਰੋਕ ਸਕਦਾ।
1: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313।
0: ਕਿਆ ਬਾਤ ਹੈ, ਮਾਸਟਰ ਸਲੀਮ ਰੂਹ ਦਾ ਸਫ਼ਰ। ਔਰ ਟ੍ਰਿਬਿਊਟ ਨੇ ਪੂਰਨ ਸ਼ਾਹ ਖੋਟੀ ਜੀ ਨੂੰ, ਜਨਾਬ ਪੂਰਨ ਸ਼ਾਹ ਖੋਟੀ ਜੀ ਨੂੰ। ਬੀਤੇ ਕੱਲ੍ਹ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਮੈਂ ਵੀ ਪੂਰਨ ਸ਼ਾਹ ਖੋਟੀ ਸਾਹਿਬ ਨੂੰ ਸਟੈਂਡਿੰਗ ਓਵੇਸ਼ਨ ਸਾਰੀ ਸਾਡੀ ਟੀਮ ਨੇ ਦਿੱਤਾ, ਜਿੰਨੇ ਵੀ ਸਾਡੇ ਮੀਡੀਆ ਪਰਸਨ ਸੀਗੇ। ਤੋ ਇਸ ਸ਼ੋਅ ਦੀ ਸਪੋਂਸਰਸ਼ਿਪ ਲਈ ਜਾਂ ਹੋਰ ਕੋਈ ਜਾਣਕਾਰੀ ਲਈ ਮਿਸਟਰ ਰੋਹਨ ਨੂੰ ਕਾਲ ਕਰ ਸਕਦੇ ਹੋ, 647-788-9973, 647-783-9873। ਪ੍ਰੋਗਰਾਮ ਪੰਜਾਬੀ ਨਾਲ ਇੱਕ ਕਾਲ ਲੈਂਦੇ ਹਾਂ ਫਿਰ ਅੱਗੇ ਵੱਧਦੇ ਹਾਂ। ਜੀ ਵੈਲਕਮ, ਹੈਲੋ,
2: ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰਾ ਜੀ।
0: ਬੱਲੇ ਬੱਲੇ ਬੱਲੇ ਭਾਜੀ ਕੀ ਹਾਲ ਆ, ਤਕੜੇ ਹੋ?
2: ਬਾ ਮੇਰ ਆ ਬਾਬੇ ਜੀ, ਤੁਸੀਂ ਸੁਣਾਓ ਕਿਵੇਂ ਆ?
0: ਲੈ ਗਿਆ ਬੱਲੇ ਬੱਲੇ ਆ, ਕਾਟੋ ਫੁੱਲਾਂ ਤੇ ਖੇਡਦੀ ਆ। ਬੱਚਿਆਂ ਨੂੰ ਕਿਤੇ ਗੇਮ ਤੇ ਲੈ ਕੇ ਗਏ ਹੋ ਕਿ ਅੱਜ ਛੁੱਟੀ ਆ?
2: ਨਹੀਂ, ਬੱਚੇ ਗਏ ਹੋ ਲਾਸ ਵੇਗਸ ਟੂਰਨਾਮੈਂਟ ਖੇਲਣ।
0: ਅੱਛਾ, ਕਿਹੜੀ ਗੇਮ ਖੇਡਦੇ ਉਹ? ਉਮੀਦ ਹੈ ਕਿਸੇ ਦਿਨ ਐਨਬੀਏ ਚ ਵੀ ਖੇਡਣਗੇ। ਕਿਆ ਬਾਤ ਆ, ਬਹੁਤ ਅੱਛੇ। ਤੇ ਅੱਜ ਫਿਰ ਤੁਹਾਨੂੰ ਕੋਈ ਗੀਤ ਸੰਗੀਤ ਸੁਣਾਈਏ ਜਾਂ ਕੋਈ ਹੋਰ ਤੁਹਾਡੀ ਫਰਮਾਇਸ਼ ਪੂਰੀ ਕਰੀਏ?
2: ਮੈਂ ਕਿਹਾ ਤੁਹਾਡੀਆਂ ਗੱਲਾਂ ਬਾਤਾਂ ਤਾਂ ਲੱਗਦਾ ਸੀ ਬੰਦਾ ਜੱਗ ਜਿਉਂਦਿਆਂ ਦੇ ਮੇਲੇ ਹੀ ਆ।
0: ਹਾਂ ਆ ਸੋਹਣਿਆ ਵੇ, ਜੱਗ ਜਿਉਂਦਿਆਂ ਦੇ ਮੇਲੇ। ਤੇ ਅੱਜ ਕੱਲ ਹਰਭਜਨ ਮਾਲ ਯੂਰਪ ਟੂਰ ਕਰ ਰਹੇ ਨੇ ਤੇ ਉੱਥੇ ਜੱਗ ਜਿਉਂਦਿਆਂ ਦੇ ਮੇਲੇ ਬਰਲਿਨ ਦੇ ਵਿੱਚ ਹਰਭਜਨ ਮਾਨ ਪਹੁੰਚੇ ਹੋਏ ਆ। ਜ਼ਰੂਰ ਤੁਹਾਨੂੰ ਜੱਗ ਜਿਉਂਦਿਆਂ ਦੇ ਮੇਲੇ ਸੁਣਾਉਂਦੇ ਆ ਤੇ ਬਹੁਤ ਪਿਆਰੀ ਗੱਲ ਹੈ ਤਾਂ ਮੇਲੇ ਤਾਂ ਜਿਉਂਦਿਆਂ ਦੇ ਹੀ ਆ, ਹਨਾ? ਦਰਗਾਹੀ ਜਾ ਕੇ ਕਿੱਥੇ ਮੇਲ ਹੁੰਦਾ?
3: ਕਰ ਲੋ
0: ਦੁਬਾਰਾ ਭਾਵੇਂ ਐਕਸੀਡੈਂਟ ਹੋਇਆ, ਪਲੀਜ਼ ਤੁਸੀਂ ਆਪਣਾ ਖਿਆਲ ਰੱਖੋ। ਤੇ ਕਾਫੀ ਲੰਬਾ ਜਾਮ ਲੱਗਿਆ ਹੋਇਆ ਸਾਡੇ ਭਾਜੀ ਨੇ ਸਾਨੂੰ ਦੱਸਿਆ। ਪ੍ਰੋਗਰਾਮ ਪੰਜਾਬੀ 905-600-7373-37। ਇੱਕ ਵਾਰ ਫਿਰ ਤੁਹਾਨੂੰ ਮੈਂ ਯਾਦ ਕਰਾਵਾਂ ਕਿ ਰਾਇਲ ਪਰਫਿਊਮ ਵਾਲਿਆਂ ਨੇ ਗ੍ਰੈਂਡ ਓਪਨਿੰਗ ਕਰ ਦਿੱਤੀ ਆ ਇੱਕ ਰੀਗਨ ਰੋਡ ਉੱਤੇ, ਯੂਨਿਟ ਨੰਬਰ 9, ਸਿੱਖ ਸੰਗਤ ਗੁਰਦੁਆਰਾ ਸਾਹਿਬ ਤੋਂ 200 ਮੀਟਰ ਦੀ ਦੂਰੀ 'ਤੇ ਆ। ਜਿਹੜੇ ਬ੍ਰੈਂਡਡ ਪਰਫਿਊਮ ਤੁਹਾਨੂੰ ਮਾਰਕੀਟ ਵਿੱਚ $400-500 ਦੇ ਮਿਲਦੇ ਆ, ਉਹੀ ਫਰੈਗਰੈਂਸ ਤੇ ਉਹੀ ਲੌਂਗ ਲਾਸਟਿੰਗ ਕੁਆਲਿਟੀ ਤੇ ਕੁਆਂਟਿਟੀ $50 'ਚ ਮਿਲ ਰਹੀ ਆ। ਰਾਇਲ ਪਰਫਿਊਮ ਮਸ਼ਹੂਰ ਨੇ, ਉਹਨਾਂ ਦੇ ਆਇਲਸ ਜਿਹੜੇ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ ਅਤੇ ਇਸ ਕਰਕੇ ਪਰਫਿਊਮ 6-8 ਘੰਟੇ ਮਿਨੀਮਮ 6-8 ਘੰਟੇ ਤੁਹਾਡਾ ਪਰਫਿਊਮ ਲਪਟਾ ਮਾਰਦਾ। ਔਰ ਅਗਲੇ ਦਿਨ ਤਾਂ ਵਿੱਚ ਵੀ ਤੁਹਾਡੇ ਕਹਿੰਦੇ ਖੁਸ਼ਬੂ ਆਉਂਦੀ ਰਹਿੰਦੀ ਆ। ਇਹ ਬਹੁਤ ਜ਼ਰੂਰੀ ਆ, ਡਿਓਡਰੈਂਟ ਲਾਉਣਾ, ਪਰਫਿਊਮ ਲਾਉਣਾ ਇਹਨਾਂ ਮੁਲਕਾਂ 'ਚ, ਜੇ ਤੁਹਾਡੇ ਕੋਲੋਂ ਸੋਹਣੀ ਸਮੈਲ ਆਉਂਦੀ ਆ ਤਾਂ ਲੋਕ ਪਿਆਰ ਕਰਦੇ ਆ, ਅਤੇ ਜੇ ਕਿਤੇ ਕਿਸੇ ਗੱਲ ਕਾਰਨ ਤੁਸੀਂ ਨਾ ਲਾਓ ਨਾ ਪਰਫਿਊਮ ਵਗੈਰਾ। ਪੰਜਾਬੀ ਲਹਿਰਾਂ ਦੇ ਲਿਸਨਰਸ ਨੂੰ 2 ਪਰਫਿਊਮ ਖਰੀਦੋ 1 ਫਰੀ ਮਿਲ ਰਹੀ ਆ, buy 2 get 1 free। ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਨਾਮ ਲੈਣ 'ਤੇ ਦੁਬਈ ਤੋਂ ਇਹਨਾਂ ਕੋਲ ਇਤਰ ਉਪਲਬਧ, ਬੜਾ ਸੋਹਣਾ ਲਿਖਿਆ, ਇਤਰ ਮਿਲਦੇ ਆ। ਇਤਰ ਇਤਰ ਫਲੇਲ ਕਹਿੰਦੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ ਨਾ, ਇਤਰ ਛੋਟੀ ਛੋਟੀ ਸ਼ੀਸ਼ੀਆਂ 'ਚ ਹੁਣ ਵੀ ਕਈ ਥਾਈ ਮਿਲਦਾ ਹੁੰਦਾ। ਅਤੇ ਇਹ ਇਤਰ ਤੁਹਾਨੂੰ $25 ਤੋਂ ਸ਼ੁਰੂ ਹੁੰਦਾ ਔਰ ਔਨਲਾਈਨ ਵੀ ਤੁਸੀਂ ਸ਼ੋਪਿੰਗ ਕਰ ਸਕਦੇ ਹੋ www.royalperfumes.co ਤੇ, royalperfumes.co। ਅਗਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 4373150701 ਤੇ ਟੈਲੀਫੋਨ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਦਾ ਨਾਂ, 905-600-7373-37। ਇੱਕ ਦੋ ਸੰਦੇਸ਼ ਲੈਂਦੇ ਹਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਖਬਰਾਂ ਦਾ ਬੁਲੇਟਿਨ ਜਿਹੜਾ 8:40 'ਤੇ ਹੋਏਗਾ ਅਤੇ ਤੁਹਾਨੂੰ ਨਿਊਜ਼ ਬੁਲੇਟਿਨ ਨਾਲ ਜੋੜਿਆ ਜਾਵੇਗਾ। ਪੰਜਾਬ ਤੋਂ ਸਿੱਧੀਆਂ ਖਬਰਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪੇਸ਼ ਕਰਨਗੇ ਅਤੇ ਸਵੇਰੇ 7:30-8 ਵਾਲੇ ਪ੍ਰੋਗਰਾਮ 'ਚ, ਕੱਲ੍ਹ ਨੂੰ ਤਾਂ 6-8 ਹੋਏਗਾ, ਅਤੇ ਤੁਹਾਨੂੰ ਰਮੇਸ਼ ਹੁਸ਼ਿਆਰਪੁਰੀ ਜੀ ਨਿਊਜ਼ ਬੁਲੇਟਿਨ ਨਾਲ ਜੋੜਨਗੇ। ਔਰ ਇਕੱਲੀ ਇਕੱਲੀ ਖਬਰ ਜਿਹੜੀ ਹੈ ਨਾ, ਐਨ ਕਰਾਂ ਜਿਹੜੀ ਸਤਲੁਜ ਫਿਲਮ ਦਾ ਔਰ ਬਾਕੀ ਜਿਹੜੀ ਪੰਜਾਬ ਦੀ ਸਰਕਾਰ ਬਾਰੇ ਅਕਾਲੀ ਦਲ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਜਾਂ ਪੰਜਾਬ ਵਿੱਚ ਮੌਸਮ ਕਿਹੋ ਜਿਹਾ ਅਤੇ ਪੰਜਾਬ 'ਚ ਕਿਸਾਨਾਂ ਦਾ ਕੀ ਹਾਲ ਹੈ, ਪੰਜਾਬ ਕਿਸ ਤਰੀਕੇ ਨਾਲ ਹਜ਼ਾਰ ਹਜ਼ਾਰ ਰੁਪਈਆ ਲੈ ਕੇ ਬੀਬੀਆਂ ਗਿੱਧਾ ਪਾ ਰਹੀਆਂ ਔਰ ਨਾਲ ਦੀ ਨਾਲ ਪੰਜਾਬ ਜਿਹੜਾ ਉੱਥੇ ਦੋ ਦੋ ਕਿਲੋ ਆਟਾ ਦੋ ਦੋ ਕਿਲੋ ਦਾਲ ਮਿਲ ਰਹੀ ਹੈ। ਸੋ ਇਹ ਸਭ ਕੁਝ ਸਵੇਰੇ 6 to 8 ਵਾਲੇ ਸ਼ੋਅ ਦੇ ਵਿੱਚ ਖੁੱਲ੍ਹ ਕੇ ਗੱਲਾਂ ਹੁੰਦੀਆਂ, ਤੁਸੀਂ ਜ਼ਰੂਰ ਉਸ ਸ਼ੋਅ ਨੂੰ ਇੰਜੋਏ ਕਰਿਆ ਕਰੋ। ਪ੍ਰੋਗਰਾਮ ਪੰਜਾਬੀ ਲੈਣਾ 'ਚ ਵਿੰਡਜ਼ਰ ਤੋਂ ਕਾਲ ਆਈ ਹੈ, ਲੈ ਲਈਏ ਫਿਰ ਅੱਗੇ ਵੱਧਦੇ ਹਾਂ। ਜੀ ਵੈਲਕਮ।
3: ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
3: ਨਹੀਂ ਜੀ ਮੈਂ ਵਿੰਡਜ਼ਰ ਨਹੀਂ ਹੈਗਾ, ਮੈਂ ਨਾਇਗਰਾ ਫਾਲਸ ਕਰ ਰਿਹਾ।
0: ਚਲੋ ਨਾਇਗਰਾ ਫਾਲਸ, ਵਿੰਡਜ਼ਰ ਉਹਨਾਂ ਕੀ ਦੂਰ, ਨਾਇਗਰਾ ਫਾਲ ਆ ਤੇ ਵਿੰਡਜ਼ਰ ਥੋੜਾ ਜਿਹਾ ਜ਼ਿਆਦਾ ਆ।
3: ਹਾਂਜੀ ਹਾਂਜੀ ਤੁਹਾਨੂੰ ਯਾਦ ਕਰ ਲਈਦਾ, ਬਸ ਇਹਨੀ ਦੂਰੋਂ ਵੀ ਕਰ ਲਈਦਾ।
0: ਕੀ ਹਾਲ ਆ, ਮੌਸਮ ਕਿਵੇਂ ਆ ਨਾਇਗਰਾ ਫਾਲ 'ਚ? ਸੋਹਣੀਆਂ ਗੇਮਾਂ ਗੁੰਮਾਂ ਦੇਖ ਰਹੇ ਹੋ ਪੂਰੀਆਂ ਫਿਰ?
3: ਹਾਂਜੀ ਹਾਂਜੀ ਬਹੁਤ ਸੋਹਣਾ ਮੌਸਮ, ਬੁਰੀ ਧੁੱਪ ਨਿਕਲੀ ਵੀ ਆ ਤੇ ਆਪਣੇ ਇੱਥੇ ਹੁਣ ਵੀਕਐਂਡ ਆ ਰਿਹਾ ਤੇ ਕਾਫੀ ਪੰਜਾਬੀ ਆਪਣੇ ਵੀਰ ਭੈਣ ਆਉਣਗੇ ਇੱਧਰ ਨੂੰ ਦੁਆਰਾ ਫਿਰ।
0: ਵੈਰੀ ਗੁੱਡ, ਬਹੁਤ ਖੁਸ਼ੀ ਦੀ ਗੱਲ ਆ, ਬਹੁਤ ਚੰਗਾ। ਔਰ ਪੰਜਾਬੀ ਸਾਨੂੰ ਪਤਾ ਪਰੌਂਠੇ ਪਕਾ ਕੇ ਲੈ ਜਾਂਦੇ ਆ ਨਾਇਗਰਾ ਫਾਲ ਤੇ ਉੱਥੇ ਖੁੱਲ੍ਹੇ ਨਾਲ ਬੀਰਾਂ ਬੂਰਾਂ ਹੁੰਦੀਆਂ ਤੇ ਪਾਰਕਾਂ 'ਚ ਬਹਿ ਕੇ ਨਜ਼ਾਰੇ ਲੈਂਦੇ ਆ ਤੇ ਨਾਲੇ ਸਤਰੰਗੀ ਪਿੰਗਾਂ ਦੇ।
3: ਬਿਲਕੁਲ ਬਿਲਕੁਲ,
0: ਬਹੁਤ ਅੱਛਾ।
3: ਪੂਰਾ ਰੌਣਕ ਲੱਗੀ।
0: ਤੁਹਾਡਾ ਨਾਂ ਕੀ ਆ?
3: ਮੇਰਾ ਨਾਂ ਹਰਮਨਦੀਪ ਆ ਜੀ।
0: ਓਕੇ ਹਰਮਨਦੀਪ, ਕੀ ਕਹਿਣਾ ਚਾਹੁੰਦੇ ਹੋਰ?
3: ਹਾਂਜੀ ਮੈਂ ਪੁੱਛਣਾ ਸੀ ਆਪਣੇ ਨਵੀਂ ਵੀਰ ਜੀ ਆਏ ਨੇ ਅੱਜ ਨਾ, ਤੁਸੀਂ ਐਡ ਦਿੰਦੇ ਹੁੰਦੇ ਆਪਣੇ ਦੁਆਬਾ ਜਿਹੜੇ ਹੈਗੇ ਆ
0: 905-796-9 ਟਿਕਟਾਂ ਲੈ ਲਓ, ਤੁਹਾਡਾ ਸਾਥ ਵੀ ਬਣ ਜੂਗਾ ਤੇ ਪਤਾ ਕਰਕੇ ਅਸੀਂ ਵੀ ਦੱਸ ਦਾਂਗੇ। 905-796-7800 ਤੇ ਤੁਸੀਂ ਆਪਣਾ ਨੰਬਰ ਦੇ ਦਿਓ, ਜੇ ਕੋਈ ਸੱਜਣ ਮਿੱਤਰ ਇਹਨਾਂ ਦਿਨਾਂ 'ਚ ਜਾਂਦਾ ਹੋਇਆ ਤੁਹਾਡੇ ਨਾਲ ਸੰਪਰਕ ਕਰ ਲੂਗਾ, ਨਹੀਂ ਤਾਂ ਤੁਸੀਂ ਦੁਆਬਾ ਟਰੈਵਲ, ਨਹੀਂ ਤਾਂ ਤੁਸੀਂ ਇਉਂ ਕਰੋ ਦੁਆਬਾ ਟਰੈਵਲ ਨੂੰ ਕਾਲ ਕਰ ਲਓ, ਉਹ ਤੁਹਾਨੂੰ ਸਾਥ ਬਣਾ ਦੇਣਗੇ।
3: ਜੀ ਜੀ ਉਹਨਾਂ ਨੂੰ ਵੀ ਪੁੱਛ ਲੈਣਾ, ਬਾਕੀ ਆਪਣੇ ਕੀ ਵਾਰ ਤੁਹਾਡੇ ਹੁਣ ਆਪਣੇ ਬਹੁਤ ਆਡੀਅੰਸ ਸੁਣਦੀ ਹੈ, ਮੈਂ ਤਾਂ
0: ਤੁਹਾਨੂੰ। ਚਲੋ ਬੋਲ ਦਿਓ ਆਪਦਾ ਨੰਬਰ, ਬੋਲ ਦਿਓ ਜੀ ਕੋਈ ਸੱਜਣ ਮਿੱਤਰ, ਕਿੰਨੀ ਤਰੀਕ ਨੂੰ ਜਾਣਾ? ਕੁੱਜੇ ਚ ਸਮੁੰਦਰ ਬੰਦ ਕਰਨਾ, ਆਪਾਂ ਤਾਂ ਨਸਵਾਲ ਵਾਲੀ ਡੱਬੀ ਚ ਸਮੁੰਦਰ ਬੰਦ ਕਰਤਾ। ਥੈਂਕ ਯੂ। ਪ੍ਰੋਗਰਾਮ ਪੰਜਾਬੀ ਲੈਣਾ 905-600-3353 ਵੈਲਕਮ। ਹੈਲੋ
4: ਹਾਂਜੀ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ ਮੈਂ ਹੁਣੇ ਬਸ ਕੰਮ ਤੋਂ ਨਿਕਲਿਆ ਸੀ ਤੇ ਰੇਡੀਓ ਆਨ ਕੀਤਾ ਤੇ ਅੱਜ ਨਵੀਂ ਭਾਜੀ ਨੀ ਆਏ ਹੋਏ ਸਰ?
0: ਨਵੀਂ ਭਾਜੀ ਹੈ ਨੀ ਜੀ, ਨਵੀਂ ਤਾਂ ਡੈਡੀ ਆ, ਦੱਸੋ ਕੀ ਹੁਕਮਾ?
4: ਹਾਂਜੀ ਹਾਂਜੀ, ਨਹੀਂ ਉਹ ਆਵਾਜ਼ ਸੁਣਦੇ ਹੁੰਦੇ ਬਾਈ ਜੀ ਹੁਣਾਂ ਦੀ ਫੈਮਿਲੀਅਰ ਹੁੰਦੀ ਆ, ਜੋ ਕਰੀਦਾ ਹੁੰਦਾ ਪਲੇ।
0: ਕੋਈ ਨਹੀਂ
4: ਸਰ, ਰਿਕੁਐਸਟ ਹੈਗੀ ਸੀਗੀ ਕਿ ਆਪਣੀ ਇੱਕ ਗੱਡੀ ਲੱਗੀ ਹੋਈ ਹੈ ਤੇ ਉਹਦਾ ਨਾ ਇੰਸ਼ੋਰੈਂਸ ਆਪਾਂ ਨੂੰ ਏਜੰਸੀ ਵਾਲੇ ਥੋੜਾ ਖਰਾਬ ਹੀ ਕਰ ਰਹੀ ਸੀਗੀ, ਇੰਸ਼ੋਰੈਂਸ ਕੰਪਨੀ। ਕਈ ਵਾਰ ਆਪਣੇ ਨਾ ਸ਼ਾਇਦ ਐਡ ਆਉਂਦੀ ਹੁੰਦੀ ਆ ਕਿ ਜੇ ਆਪਣਾ ਇੰਸ਼ੋਰੈਂਸ ਦੀ ਏਦਾਂ ਦੀ ਕੋਈ ਦਿੱਕਤ ਹੈਗੀ ਆ ਤੇ ਕੋਈ ਨੰਬਰ ਵਗੈਰਾ ਜੇ ਆਪਾਂ ਨੂੰ।
0: ਲਓ ਫਿਰ ਬੀਬੀ ਰਾਜਵੰਤ ਕੌਰ, ਬੀਬੀ ਰਾਜਵੰਤ ਕੌਰ ਨੂੰ ਟੈਲੀਫੋਨ ਕਰੋ।
4: ਹਾਂਜੀ ਸਰ,
0: 647-674-4735 ਇੰਸਟਾਗ੍ਰਾਮ ਤੇ ਮੈਸੇਜ ਕਰ ਦੋ, ਅਸੀਂ ਠਾ ਦੇਣੇ ਤੁਹਾਨੂੰ ਨੰਬਰ ਭੇਜ ਦਾਂਗੇ। ਤੋ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, 647-674-4735
4: ਹਾਂਜੀ ਹਾਂਜੀ, ਬਹੁਤ ਮਿਹਰਬਾਨੀ ਸਰ। ਅੱਗੇ ਤੋਂ ਮੈਨੂੰ ਇੰਸਟਾਗ੍ਰਾਮ ਦਾ ਪਤਾ ਨਹੀਂ ਸੀ ਕਿ ਉਧਰ ਆਪਾਂ ਲੈ ਸਕਦੇ ਹਾਂ ਤੇ ਨੈਕਸਟ ਟਾਈਮ ਸਰ ਉਧਰ ਤੰਗ ਕਰ ਦਿਆ ਕਰਾਂਗੇ ਤੁਹਾਨੂੰ।
0: ਉਧਰ ਕਰਿਆ ਕਰੋ ਤੁਹਾਡਾ, ਉਹ ਤੰਗ ਨਹੀਂ ਹੈ, ਉਹਦੇ ਨਾਲ ਤੁਹਾਡੀ ਬੱਲੇ ਬੱਲੇ ਹੁੰਦੀ ਆ ਤੇ ਇੰਸਟਾਗ੍ਰਾਮ ਤੇ ਕਰਿਆ ਕਰੋ। ਤੇ ਅੱਜ ਨਾ ਮੈਂ ਇੱਕ ਵੀਡੀਓ ਪਾਈ ਆ ਮਾਸਟਰ ਸਲੀਮ ਨਾਲ ਸਤਿੰਦਰਪਾਲ ਸਿੱਧਵਾਂ ਤੇ, ਤੇ ਸਾਡੇ ਪੰਜਾਬੀ ਲਹਿਰਾਂ ਤੇ ਵੀ ਜਾਇਓ, ਟਿਕਟੋਕ ਵੀ ਪੰਜਾਬੀ ਲਹਿਰਾਂ ਸਾਡਾ, ਤੇ ਜ਼ਰੂਰ ਤੁਸੀਂ ਉਹਨੂੰ ਚੈੱਕ ਆਨ ਕਰੋ, ਇੰਸਟਾਗ੍ਰਾਮ ਵੀ ਪੰਜਾਬੀ ਲਹਿਰਾਂ। ਪ੍ਰੋਗਰਾਮ ਪੰਜਾਬੀ 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333। Get ready! GTA.

0: your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Program Punjabi Dalan vich ik var fir 1870 ji, welcome.
2: ਸਸਿਕਾਲ ਬਾਜੀ
1: ਸਸਿਕਾਲ ਜੀ ਕੀ ਹਾਲ ਹੈ
2: ਵਧੀਆ ਜੀ ਅਭਿਸ਼ੇਕ ਗੱਲ ਕਰ ਰਹੇ ਜੀ ਕੈਲਡਨ ਮਿਤਸੁਬਿਸ਼ੀ ਤੋਂ
1: ਉਹ ਬੱਲੇ ਬੱਲੇ ਬੱਲੇ ਅਭਿਸ਼ੇਕ ਸਾਹਿਬ ਕੈਲਡਨ ਮਿਤਸੁਬਿਸ਼ੀ ਵਾਲਿਓ ਕਿਵੇਂ ਆ ਕੈਲਡਨ ਚ ਕੀ ਹਾਲ ਚਾਲ ਆ
2: ਕੈਲਡਨ ਚ ਪੂਰਾ ਮਾਹੌਲ ਹੋਟ ਹੋਇਆ ਪਿਆ ਜੀ
1: ਆਈ ਨੋ
2: ਚਾਹੇ ਤੁਸੀਂ ਵੈਦਰ ਲਾ ਲਓ ਚਾਹੇ ਸਾਡੀ ਡੀਲਾਂ ਲਾ ਲਓ ਜੀ
1: ਡੀਲਾਂ ਤਾਂ ਬਹੁਤ ਵਧੀਆ ਨੇ ਔਰ ਮਿਤਸੁਬਿਸ਼ੀ ਦੀ ਗੱਡੀ ਨਾ ਅੱਜ ਕੱਲ੍ਹ ਇੰਨੀ ਜ਼ਿਆਦਾ ਪਾਪੂਲਰ ਆ ਸੋਲਿਡ ਬੜੀ ਆ 10 ਸਾਲ ਦੀ ਵਾਰੰਟੀ ਮਿਲਦੀ ਆ ਤੇ ਨਾਲੇ ਅਭਿਸ਼ੇਕ ਹੋਣੀ ਤੁਹਾਨੂੰ ਪੰਜਾਬੀ ਲਹਿਰਾ ਕਰਕੇ ਸਪੈਸ਼ਲ ਸਪੈਸ਼ਲ ਬਹੁਤ ਸਾਰੀਆਂ ਹੋਰ ਵੀ ਇਨਸੈਂਟਿਵਸ ਦਿੰਦੇ ਆ ਹੋਰ ਜਾਣਕਾਰੀ ਲਈ ਮਿਸਟਰ ਇੱਕ ਤਾਂ ਨੰਬਰ ਦਿਓ ਜੀ ਆਪਣਾ ਪਹਿਲਾਂ ਕਿੱਥੇ ਕਾਲ ਕੀਤਾ ਜਾਵੇ
2: ਤੁਸੀਂ ਜੀ ਸਾਨੂੰ ਕਾਲ ਕਰ ਸਕਦੇ ਹੋ ਚਾਹੇ ਤੁਸੀਂ ਸਾਡੇ ਲੈਂਡਲਾਈਨ ਨੰਬਰ ਤੇ ਕਾਲ ਕਰ ਲਓ ਜਾਂ ਫਿਰ ਤੁਸੀਂ ਜੀਵਨ ਸਿੱਧੂ ਜੀ ਨਾਲ ਡਾਇਰੈਕਟ ਕਾਲ ਕਰ ਸਕਦੇ ਹੋ ਜਿਹੜੇ ਸਾਡੇ ਓਨਰ ਆ 647-678-2754
1: 647-678-2754 ਜੀਵਨ ਸਿੱਧੂ ਜੀ ਨਾਲ ਸਾਡਾ ਭਾਈਚਾਰਾ ਸਿੱਧੂ ਭਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੈਲਡਨ ਮਿਤਸੁਬਿਸ਼ੀ ਦੇ ਓਨਰ ਨੇ ਤੇ ਖੁਦ ਤੁਹਾਡੇ ਨਾਲ ਬਹਿ ਕੇ ਚਾਹ ਦਾ ਕੱਪ ਲੈ ਕੇ ਤੁਹਾਨੂੰ ਗੱਡੀਆਂ ਦਿਖਾਉਣਗੇ ਤੇ ਅਭਿਸ਼ੇਕ ਜੀ ਵੀ ਉੱਥੇ ਪੂਰੀ ਤੁਹਾਡੀ ਖਾਤਰਦਾਰੀ ਵੀ ਕਰਨਗੇ ਬੜੀ ਦੂਰ ਨਹੀਂ ਹੈ ਬ੍ਰੈਂਪਟਨ ਤੋਂ ਤਕਰੀਬਨ 15-20 ਮਿੰਟ ਲੱਗਦੇ ਨੇ ਤੇ ਕੈਲਡਨ ਦੀਆਂ ਵਾਦੀਆਂ ਵਿੱਚ ਹਾਈਵੇ 9 ਦੇ ਉੱਪਰ ਬਹੁਤ ਹੀ ਖੂਬਸੂਰਤ ਮਿਤਸੁਬਿਸ਼ੀ ਕੈਲਡਨ ਮਿਤਸੁਬਿਸ਼ੀ ਪੂਰੇ ਉੱਤਰੀ ਅਮਰੀਕਾ ਵਿੱਚ ਪਹਿਲੇ ਨੰਬਰ ਤੇ ਆਉਂਦੀ ਆ ਜੀ ਕੀ ਡੀਲਸ ਦੇ ਰਹੇ ਹੋ
2: ਬਿਲਕੁਲ ਜੀ ਇਸ ਮਹੀਨੇ ਨਾ ਸਾਡੇ ਕੋਲ ਬਹੁਤ ਸਾਰੀ ਆਫਰਸ ਹੈਗੀਆਂ 24998 ਤੋਂ ਸਾਡੀ ਗੱਡੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ 10 ਸਾਲ ਦੀ ਵਾਰੰਟੀ ਦਿੰਦੇ ਆ ਆਪਾਂ ਸੋ 10 ਸਾਲ 1,60,000 ਕਿਲੋਮੀਟਰ ਜਿੱਥੇ ਕਿ ਬਾਕੀ ਸਾਰੀ ਬ੍ਰਾਂਡਸ ਦੀ ਵਾਰੰਟੀ ਹੁੰਦੀ ਆ 5 ਸਾਲ 1,00,000 ਕਿਲੋਮੀਟਰ ਅਸੀਂ ਗੱਡੀਆਂ ਤੇ ਵਾਰੰਟੀ ਦਿੰਦੇ ਆ 10 ਸਾਲ 1,60,000 ਕਿਲੋਮੀਟਰ ਦੀ 24998 ਤੋਂ ਜਿੱਦਾਂ ਕਿ ਮੈਂ ਕਿਹਾ ਸਾਡਾ ਲਾਈਨਅਪ ਸ਼ੁਰੂ ਹੋ ਜਾਂਦਾ ਵਾਰੰਟੀ ਸੇਮ ਹੀ ਰਹਿੰਦੀ ਆ ਚਾਹੇ ਤੁਸੀਂ 5 ਸੀਟਰ ਲੈਣਾ ਚਾਹੇ 7 ਸੀਟਰ ਆਪਸ਼ਨ ਲੈਣਾ ਆਊਟਲੈਂਡਰ ਮੋਸਟਲੀ ਸਾਰੇ ਸਾਡੇ ਲਿਸਨਰਸ ਨੇ ਦੇਖਿਆ ਹੋਣਾ ਰੋਡ ਤੇ ਆਮ ਦੇਖਦਾ ਕਿਉਂਕਿ ਸਾਡਾ ਮੋਸਟ ਸੈਲਰ ਜਿਹੜਾ ਵਹੀਕਲ ਹੈਗਾ ਉਹ ਆਊਟਲੈਂਡਰ ਆ ਬਹੁਤ ਹੀ ਬਾਕਮਾਲ ਗੱਡੀ ਆ $36,398 ਤੋਂ ਉਹਦਾ ਪ੍ਰਾਈਸ ਸ਼ੁਰੂ ਹੋ ਜਾਂਦਾ ਇਸ ਪ੍ਰਾਈਸ ਦੇ ਵਿੱਚ ਨਾ 7 ਸੀਟਰ ਜੇ ਆਪਾਂ ਦੇਖਣ ਜਾਈਏ ਪਹਿਲੀ ਗੱਲ ਤਾਂ ਆਪਸ਼ਨ ਹੀ ਨਹੀਂ ਮਿਲਦਾ ਜੇ ਆਪਸ਼ਨ ਵੀ ਮਿਲੂਗਾ ਇੰਨੀ ਵਾਰੰਟੀ ਦੇ ਨਾਲ ਨਹੀਂ ਮਿਲਣਾ ਨਾ ਹੀ ਇੰਨੇ ਫੀਚਰਸ ਦੇ ਨਾਲ ਨਾ ਹੀ ਇੱਡੀ ਸੋਹਣੀ ਉਹਦੀ ਲੁੱਕ ਹੋਣੀ ਹੈ ਬਾਕੀ ਜਿੰਨੇ ਵੀ ਸਾਡੇ ਲਿਸਨਰਸ ਆ ਨਾ ਪੰਜਾਬੀ ਲਹਿਰਾਂ ਦੇ ਸਾਰਿਆਂ ਲਈ ਸਾਡਾ ਇੱਕ ਸਪੈਸ਼ਲ ਆਫਰ ਰਹਿੰਦਾ ਹਰ ਮੰਥ ਦੇ ਲਈ ਸੋ ਇਸ ਮੰਥ ਆਪਾਂ ਤੁਹਾਨੂੰ ਗਰਮੀਆਂ ਦੇ ਵਿੱਚ ਵਿੰਟਰ ਦਾ ਆਫਰ ਦੇਣਾ ਆ ਆਪਾਂ ਕੀ ਕਰ ਰਹੇ ਹਾਂ ਜੀ ਇਸ ਮੰਥ ਚ ਕੋਈ ਵੀ ਗੱਡੀ ਲੈਂਦਾ ਸਾਡੇ ਕੋਲੋਂ ਆਪਾਂ ਵਿੰਟਰ ਟਾਇਰ ਦਾ ਸੈੱਟ ਦੇਵਾਂਗੇ ਉਹ ਵੀ ਅਲੋਏ ਵੀਲਸ ਦੇ ਨਾਲ
1: ਜੀ ਜੀ
2: ਸੋ ਚਾਹੇ ਤੁਸੀਂ ਜਿਹੜੀ ਮਰਜ਼ੀ ਗੱਡੀ ਲੈ ਲਓ 24998 ਵਾਲੀ ਲੈ ਲਓ ਜੀ 36400 ਵਾਲੀ ਲੈ ਲਓ 50,000 ਵਾਲੀ ਗੱਡੀ ਲੈ ਲਓ ਜਿਹੜਾ ਉਹਦਾ ਸਾਈਜ਼ ਹੋਊਗਾ ਤੁਹਾਨੂੰ ਅਲੋਏ ਵੀਲ ਵਿੰਟਰ ਟਾਇਰਸ ਦੇ ਨਾਲ ਬਿਲਕੁਲ ਇੱਕ ਸੈੱਟ ਨਾਲ ਫ੍ਰੀ ਦੇਵਾਂਗੇ ਬਾਕੀ ਹੋਰ ਵੀ ਸਾਡੇ ਕੋਲ ਬਹੁਤ ਸਾਰੀ ਆਫਰਸ ਚੱਲਦੀ ਪਈ ਆ ਜੀ 0% ਤੇ ਤੁਸੀਂ ਗੱਡੀ ਲੈਣੀ ਆ ਉਹ ਵੀ ਆਫਰ ਹੈਗੀ ਆ ਇੰਟਰਸਟ ਰੇਟ ਸਾਡੇ ਲੋ ਆ ਵਾਰੰਟੀ ਸਾਡੀਆਂ ਗੁੱਡ ਆ ਸੋ ਇੱਕ ਵਾਰੀ ਵਿਜ਼ਿਟ ਕਰ ਲਓ ਜਿਹਨੇ ਵੀ ਕੋਈ ਗੱਡੀ ਲੈਣੀ ਆ ਸੋ ਟ੍ਰੇਡ ਇਨ ਜੇ ਕਿਸੇ ਨੇ ਕਰਨਾ ਕਿਸੇ ਕੋਲ ਕੋਈ ਪੁਰਾਣੀ ਗੱਡੀ ਆ ਚਾਹੇ ਜਿਹੜੇ ਮਰਜ਼ੀ ਸਾਲ ਦੀ ਹੋਵੇ ਨੀ ਮਰਜ਼ੀ ਚੱਲੀ ਹੋਵੇ ਗੱਡੀ ਤੁਸੀਂ ਸਾਡੇ ਕੋਲ ਲੈ ਕੇ ਆਓ ਆਪਾਂ ਗੱਡੀ ਦੀ ਤੁਹਾਨੂੰ ਮਾਰਕੀਟ ਨਾਲੋਂ ਜ਼ਿਆਦਾ ਬੈਟਰ ਵੈਲਿਊ ਦੇ ਕੇ ਤੋਰਾਂਗੇ
1: ਵੈਰੀ ਗੁੱਡ ਇਹ ਤਾਂ ਬਹੁਤ ਚੰਗੀ ਗੱਲ ਆ ਤੇ
2: ਵਿਜ਼ਿਟ ਜ਼ਰੂਰ ਕਰ
1: ਜੀ
2: ਕੱਲ ਤੇ ਪਰਸੋਂ ਵੀਕਐਂਡ ਹੈਗਾ ਜੀ ਸਾਰਿਆਂ ਕੋਲ ਵੀਕਐਂਡ ਤੇ ਮੋਸਟਲੀ ਟਾਈਮ ਹੁੰਦਾ ਸੋ ਮੋਸਟਲੀ ਸਾਡੇ ਕਸਟਮਰਸ ਨਾ ਬਹੁਤ ਦੂਰੋਂ ਦੂਰੋਂ ਵੀ ਆਉਂਦੇ ਆ
1: ਬਿਲਕੁਲ ਬਿਲਕੁਲ
2: ਡਿਮਾਂਡ ਸੀਗੀ ਸਾਡੇ ਨਾਲ ਕਿ ਤੁਸੀਂ ਐਤਵਾਰ ਨੂੰ ਡੀਲਰਸ਼ਿਪ ਨਹੀਂ ਖੋਲਦੇ ਸੋ ਅਸੀਂ ਕੀ ਹੁਣ ਸੰਡੇਜ਼ ਨੂੰ ਵੀ ਡੀਲਰਸ਼ਿਪ ਓਪਨ ਕਰਤੀ ਆ ਜੇ ਕਿਸੇ ਕੋਲ ਵੀਕਡੇ ਦੇ ਵਿੱਚ ਟਾਈਮ ਨਹੀਂ ਹੈਗਾ
1: ਨਹੀਂ ਹੁੰਦਾ ਹਾਂ
2: ਸਾਨੂੰ ਆ ਕੇ ਸੰਡੇ ਨੂੰ ਮਿਲ ਸਕਦੇ ਆ
1: ਕਿਉਂਕਿ ਪੰਜਾਬੀ ਲਹਿਰਾਂ ਦੀ ਰੇਂਜ ਬਹੁਤ ਦੂਰ ਦੂਰ ਤੱਕ ਜਾਂਦੀ ਆ ਨਾ ਇਸੇ ਕਰਕੇ ਦੂਰੋਂ ਦੂਰੋਂ ਕਸਟਮਰ ਕੈਲਡਨ ਮਿਤਸੁਬਿਸ਼ੀ ਤੇ ਪਹੁੰਚਦੇ ਨੇ ਕੋਈ ਬੈਰੀ ਤੋਂ ਆ ਰਿਹਾ ਕੋਈ ਨਾਇਗਰਾ ਫਾਲ ਤੋਂ ਆ ਰਿਹਾ ਕੋਈ ਲੰਡਨ ਤੋਂ ਆ ਰਿਹਾ ਵਿੰਡਜ਼ਰ ਤੋਂ ਆ ਰਿਹਾ ਔਰ ਕਿੰਗਸਟਨ ਤੋਂ ਆ ਰਿਹਾ ਕਿਉਂਕਿ ਇੱਕ ਭਰੋਸਾ ਬਣ ਜਾਂਦਾ ਇੱਕ ਯਕੀਨ ਵੱਧ ਜਾਂਦਾ ਹੈ ਕਿ ਇੱਥੋਂ ਮੈਨੂੰ ਸਰਵਿਸ ਵਧੀਆ ਮਿਲੂਗੀ ਇੱਥੋਂ ਮੈਨੂੰ ਬਹੁਤ ਜ਼ਿਆਦਾ ਪਰਸਨਲ ਮੇਰੀ ਕੇਅਰ ਕੀਤੀ ਜਾਊਗੀ ਤੇ
2: ਬਿਲਕੁਲ
1: ਬਹੁਤ ਜ਼ਰੂਰੀ ਆ ਇਹ ਗੱਲਾਂ ਤੇ ਜਿਹੜੀ ਤੁਹਾਨੂੰ ਜਿਹੜੀ ਮਾਣ ਤਾਣ ਆ ਨਾ ਜਿਹੜਾ ਇੱਜ਼ਤ ਮਾਣ ਜਾਂਦਿਆਂ ਨੂੰ ਤੁਹਾਨੂੰ ਸਤਿਕਾਰ ਦੇਣਾ ਤੁਹਾਡੀ ਇੱਜ਼ਤ ਕਰਨੀ ਹੈ ਬਹੁਤ ਜ਼ਰੂਰੀ ਹੈ ਬਹੁਤ ਥੈਂਕ ਯੂ ਵੈਰੀ ਮੱਚ ਨੰਬਰ ਇੱਕ ਵਾਰੀ ਫਿਰ ਜੀਵਨ ਜੀ ਦਾ ਬੋਲ ਦਿਓ 647-678-2754
2: 3511 ਹਾਈਵੇ 9 ਕੈਲਡਨ 3511 ਹਾਈਵੇ 9 ਕੈਲਡਨ ਸੋ ਬੇਸਿਕਲੀ ਕੀ ਆ ਕਿ ਹਾਈਵੇ 9 ਤੇ ਕੈਨੇਡੀ ਦਾ ਇੰਟਰਸੈਕਸ਼ਨ ਪੈਂਦਾ ਜੀ, ਉੱਥੇ ਸਾਡੀ ਡੀਲਰਸ਼ਿਪ ਆ।
1: ਬਿਲਕੁਲ,
2: ਇੱਕ ਵਾਰੀ ਸਾਡੇ ਕੋਲ ਵਿਜ਼ਿਟ ਕਰੋ, ਫੈਮਿਲੀ ਵਰਗਾ ਮਾਹੌਲ ਮਿਲੂਗਾ ਇੱਥੇ, ਜਿਵੇਂ ਤੁਸੀਂ ਕਹੋਗੇ ਉਹੋ ਜਿਹੀ ਡੀਲ ਬਣਾ ਕੇ ਦੇਵਾਂਗੇ। ਪੰਜਾਬੀ ਲਹਿਰਾਂ ਦਾ ਇੱਕ ਵਾਰੀ ਰੈਫਰੈਂਸ ਸਾਨੂੰ ਜ਼ਰੂਰ ਦੇਣਾ, ਕਿਉਂਕਿ ਫਿਰ ਤੁਹਾਡੇ ਲਈ ਸਪੈਸ਼ਲ ਸਾਡੇ ਕੋਲ ਆਫਰਸ ਹੁੰਦੀਆਂ।
1: ਕੀ ਬਾਤ ਹੈ,
2: ਰੇਡੀਓ ਲਿਸਨਰ
1: ਖੁਸ਼ ਰਹੋ, ਤੰਦਰੁਸਤ, ਹੈਵ ਅ ਵੀਕ, ਗੁੱਡ ਵੀਕਐਂਡ, ਐਂਡ ਗਿਵ ਮਾਈ ਲਵ ਐਂਡ ਰਿਗਾਰਡ ਟੂ ਜੀਵਨ ਐਂਡ ਪੂਰੀ ਤੁਹਾਡੀ ਟੀਮ ਨੂੰ। ਥੈਂਕ ਯੂ। ਪ੍ਰੋਗਰਾਮ ਜਬਰੇ 905-673-3337, ਤੁਸੀਂ ਜਾਇਓ ਤੇ ਗਿੱਲ ਫਾਰਮ ਤੇ ਜ਼ਰੂਰ ਚੱਕਰ ਲਾਇਓ। ਗਿੱਲਾਂ ਦੇ ਫਾਰਮ ਤੇ ਜਾਓਗੇ ਨਾ, ਮੈਂ ਕਹਿੰਦਾ ਬੱਲੇ ਬੱਲੇ ਹੋਜੂ, ਚਾਰੇ ਪਾਸੇ ਸਬਜ਼ੀਆਂ ਹੀ ਸਬਜ਼ੀਆਂ ਤੁਹਾਨੂੰ ਮਿਲਣਗੀਆਂ। ਅੱਜ ਕੱਲ੍ਹ ਕੱਦੂ, ਮਿਰਚਾਂ ਔਰ ਬਹੁਤ ਸਾਰੀਆਂ ਸ਼ਿਮਲਾ ਮਿਰਚਾਂ ਅਤੇ ਨਾਲ ਬਹੁਤ ਸਾਰੀ ਹੋਰ ਬਾਥੂ, ਸਾਗ, ਚਲਾਈ ਤੁਹਾਨੂੰ ਮਿਲੇਗੀ, ਅਤੇ ਧਨੀਆ, ਪੁਦੀਨਾ, ਜੋ ਮਰਜ਼ੀ। ਗਿੱਲ ਫਾਰਮ ਅਤੇ 905-925-2300, ਅਤੇ ਗਿੱਲਾਂ ਦੇ ਫਾਰਮ 'ਤੇ ਤੁਹਾਨੂੰ ਅੰਡੇ ਵੀ ਮਿਲ ਜਾਣਗੇ ਦੇਸੀ, ਅਤੇ ਦੇਸੀ ਗਾਵਾਂ ਦਾ ਅਤੇ ਮੱਝਾਂ ਦਾ ਦੁੱਧ ਵੀ ਮਿਲ ਜੂਗਾ। ਕਿਆ ਬਾਤ ਆ, ਚੱਕੀ ਦਾ ਆਟਾ ਵੀ ਮਿਲ ਜੂਗਾ। ਗਿੱਲ ਫਾਰਮ, ਪ੍ਰੋਗਰਾਮ ਪੰਜਾਬੀ ਰਾਡਾ, 905-673-3337।
0: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट या पहुंचो 10970 ब्रैमली रोड वेज एंड नॉन वेज बिरयानी बाय वन गेट वन फ्री चना पटूरा बाय वन गेट वन फ्री फिश पकौड़ा बाय वन गेट वन फ्री तंदूरी चिकन लेग बाय वन गेट वन फ्री मैंगो लस्सी सॉल्ट लस्सी मिठी लस्सी बाय वन गेट वन फ्री हर रोज फ्रेश साग ते मक्की दी रोटी टिफिन सर्विस पिकअप अते डिलीवरी दे लई वी अवेलेबल है दोनों लोकेशंस ते फ्रेश सब्जियां फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच अमृतसरी कुलचा विद चना 799 ते पनीर एंड मिक्स परौंठा 399 सब्जी मार्केट ओपन 24/7
1: ਮੈਂ ਪੰਜਾਬੀ ਲੈ ਰਿਹਾ ਇੱਕ ਵਾਰੀ ਫਿਰ ਤੁਹਾਨੂੰ ਫਾਰਮ ਵਿੱਚ ਕੰਮ ਕਰਨ ਵਾਸਤੇ ਵਰਕਰ ਚਾਹੀਦੇ ਆ ਤੁਹਾਨੂੰ ਗ੍ਰੀਨ ਹਾਊਸ 'ਚ ਕੰਮ ਵੀ ਮਿਲ ਸਕਦਾ ਫਾਰਮ 'ਚ ਵੀ ਕੰਮ ਮਿਲ ਸਕਦਾ ਗੱਡੀ 'ਚ ਲੈ ਕੇ ਜਾਣਗੇ ਪਿੱਕ ਕਰਨਗੇ ਡਰੋਪ ਕਰਨਗੇ ਪੈਸੇ ਤੁਹਾਨੂੰ ਪੂਰੇ ਦੇਣਗੇ ਅਤੇ ਖੁੱਲ੍ਹੀ ਹਵਾ 'ਚ ਕੰਮ ਕਰਨ ਨੂੰ ਮਿਲੂਗਾ 647-278-5394 647-278-5394 ਮਾਝੇ ਵਾਲਾਂ ਦੀ ਪਿਕਨਿਕ ਹੋ ਰਹੀ ਹੈ ਕੱਲ੍ਹ ਨੂੰ ਮਾਝਾ ਪਿਕਨਿਕ 11 ਤਰੀਕ ਨੂੰ ਔਰ ਬੜੇ ਵੱਡੇ ਲੈਵਲ ਉੱਤੇ ਇਹ ਪਿਕਨਿਕ ਹੈ ਇਹਦੀ ਹੋਰ ਜਾਣਕਾਰੀ ਤੁਹਾਡੇ ਨਾਲ ਮੈਂ ਬੜੀ ਜਲਦ ਸਾਂਝੀ ਕਰਦਾ ਅਤੇ ਮਾਝਾ ਪਿਕਨਿਕ ਹਰ ਰੋਜ਼ ਸਾਡੇ ਸਵੇਰ ਦੇ ਪ੍ਰੋਗਰਾਮ 'ਚ ਵੀ ਮਾਝਾ ਪਿਕਨਿਕ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਮਿਸਟਰ ਪ੍ਰਭ ਸੰਧੂ ਉਹ ਵੀ ਬੜੇ ਪਿਆਰ ਨਾਲ ਜਾਣਕਾਰੀ ਦਿੰਦੇ ਆ ਅਤੇ ਅਸੀਂ ਵੀ ਇੱਕ ਵਾਰੀ ਫਿਰ ਤੁਹਾਨੂੰ ਮਾਝਾ ਪਿਕਨਿਕ ਦੀ ਜਾਣਕਾਰੀ ਜਿਹੜੀ ਆ ਉਹ ਮੈਂ ਦੇ ਦੇਵਾਂ ਅਤੇ ਨਾਲ ਹੀ ਅਸੀਂ ਤੁਹਾਨੂੰ ਸਾਡੇ ਪ੍ਰਾਊਡ ਸਪੋਂਸਰ ਮਿਸਟਰ ਮਿਲਾਉਂਦੇ ਹਾਂ ਅਸੀਂ ਦਵਿੰਦਰ ਪਵਾਰ ਜੀ ਦੇ ਨਾਲ ਔਰ ਦਵਿੰਦਰ ਪਵਾਰ ਸਾਹਿਬ ਸਾਡੇ ਨਾਲ ਗੱਲਾਂ ਬਾਤਾਂ ਕਰਨਗੇ ਮੌਰਗੇਜ ਦੇ ਸੰਬੰਧ ਵਿੱਚ ਅਕਾਲ ਮੌਰਗੇਜਸ ਨਾਲ ਕੰਮ ਕਰਦੇ ਨੇ ਮਾਝਾ ਪਿਕਨਿਕ ਜਿਹੜੀ ਆ ਉਹ ਸੇਂਟ ਪੇਟ੍ਰਿਕ ਚਰਚ ਗਰਾਊਂਡ 'ਚ ਹੋ ਰਹੀ ਆ ਗੋਲ ਰੋਡ ਉੱਤੇ ਅਤੇ ਬਹੁਤ ਮਾਹੌਲ ਵਧੀਆ ਹੋਏਗਾ ਮਾਝੇ ਵਾਲੇ ਸਰਦਾਰਾਂ ਦੀ ਪਿਕਨਿਕ ਆ ਅਤੇ ਤੁਸੀਂ ਗੱਜ ਵੱਜ ਕੇ ਇੱਥੇ ਪਹੁੰਚ ਸਕਦੇ ਹੋ ਹੋਰ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਮਿੱਤਰ ਨੇ ਬਹੁਤ ਹੀ ਪਿਆਰੇ ਸੱਜਣ ਤੁਹਾਨੂੰ ਨੰਬਰ ਮੈਂ ਅੱਗੇ ਚੱਲ ਕੇ ਦਿੰਦਾ ਕਿੱਥੇ ਕਾ ਨੰਬਰ ਬਈ ਮਾਝਾ ਪਿਕਨਿਕ ਦਾ ਸੂਹੀ ਸਾਹਿਬ ਨੂੰ ਕਾਲ ਕਰ ਸਕਦੇ ਹੋ 416-561-39-07 416-561-39-07 ਮਾਝਾ ਪਿਕਨਿਕ ਕੱਲ੍ਹ ਨੂੰ 11 ਤਾਰੀਖ ਨੂੰ 11 ਵਜੇ ਸ਼ੁਰੂ ਹੋਣੀ ਆ ਅਤੇ 6 ਵਜੇ ਤੱਕ ਚੱਲੂਗੀ ਪ੍ਰੋਗਰਾਮ ਪੰਜਾਬੀ ਲਹਿਰ 'ਚ ਮਿਸਟਰ ਦਵਿੰਦਰ ਪਵਾਰ ਸਾਹਿਬ ਸਾਡੇ ਲਈ ਸੁਨੇਹਾ ਲੈ ਕੇ ਹਾਜ਼ਰ ਨੇ ਜੀ ਦਵਿੰਦਰ ਜੀ ਵੈਲਕਮ
2: ਬਹੁਤ ਧੰਨਵਾਦ ਭਾਅ ਜੀ ਤੇ ਪੰਜਾਬੀ ਲਹਿਰ ਦੇ ਸਾਰੇ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਜੀ ਵੀਕਐਂਡ ਦੀਆਂ ਸ਼ੁਭ ਆਸ਼ਾਵਾਂ ਸਾਰਿਆਂ ਨੂੰ ਅਤੇ ਬਿਲਕੁਲ ਜੀ ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ ਜਿੱਦਾਂ ਕਿਸੇ ਭੈਣ ਭਰਾ ਦੀ ਕੋਈ ਮੌਰਗੇਜ ਰਿਨਿਊਲ ਤੇ ਆ ਰਹੀ ਹੈ ਕੋਈ ਰੇਟ ਬਾਰੇ ਗੱਲ ਕਰਨੀ ਹੈ ਜਾਂ ਕਿਸੇ ਭੈਣ ਭਰਾ ਦੀ ਕਲੋਜ਼ਿੰਗ ਆ ਰਹੀ ਆ ਤੇ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਅੱਜ ਦਾ ਰੇਟ ਹੋਲਡ ਕਰਾਂਗੇ 120 ਦਿਨ ਲਈ ਵੈਲਡ ਰਹੂਗਾ ਰੇਟ ਘੱਟ ਗਿਆ ਘਟਾ ਕੇ ਦੇਵਾਂਗੇ ਅਗਰ ਰੇਟ ਵੱਧ ਗਿਆ ਤਾਂ ਤੁਹਾਨੂੰ ਹੋਲਡ ਕੀਤਾ ਰੇਟ ਮਿਲੂਗਾ ਥੋੜੀ ਜਿਹੀ ਗੱਲ ਕਰਦੇ ਰੇਟਾਂ ਦੀ ਜਿਹੜੇ ਇਨਸ਼ੋਰਡ ਰੇਟ ਆ ਸਾਡੇ ਕੋਲ 3.70 ਤੋਂ ਸ਼ੁਰੂ ਹੋ ਰਹੇ ਆ ਇਸੇ ਤਰ੍ਹਾਂ ਜਿਹੜੇ ਅਨਇੰਸ਼ੋਰਡ ਰੇਟ ਹੈ ਜਿਹਨੂੰ ਕਨਵੈਨਸ਼ਨਲ ਮੌਰਗੇਜ ਕਹਿ ਰਹੇ 20% ਡਾਊਨ ਆ ਉਹਨਾਂ ਦੇ ਰੇਟ ਸਾਡੇ ਕੋਲ 3.95 ਤੋਂ ਸ਼ੁਰੂ ਹੋ ਰਹੇ ਆ ਜੀ ਇਸੇ ਤਰ੍ਹਾਂ ਜਿਹੜੇ ਆ ਆਪਣੇ ਅਲਟਰਨੇਟਿਵ ਲੈਂਡਰ ਆ ਉਹਨਾਂ ਦੇ ਰੇਟ ਸਾਡੇ ਕੋਲ 4.89 ਤੋਂ ਸ਼ੁਰੂ ਹੋ ਰਹੇ ਆ ਪ੍ਰਾਈਵੇਟ ਮੌਰਗੇਜ ਰੇਟ 5.84 ਤੋਂ ਸ਼ੁਰੂ ਹੋ ਰਹੇ ਆ
1: ਜੀ
2: ਹਰ ਇੱਕ ਬੰਦੇ ਦੀ ਆਪੋ ਆਪਣੀ ਨੀਡ ਆ ਉਹਦੇ ਆਧਾਰ ਤੇ ਉਹਨਾਂ ਦਾ ਜਿਹੜਾ ਰੇਟ ਲੈ ਕੇ ਦਿੱਤਾ ਜਾ ਸਕਦਾ ਹੈ ਜੀ ਕਿਉਂਕਿ ਹਰ ਇੱਕ ਬੰਦੇ ਦੇ ਆਪੋ ਆਪਣੇ ਹਿਸਾਬ ਦੇ ਨਾਲ ਹੀ ਰੇਟ ਤੁਹਾਨੂੰ ਮਿਲ ਸਕਦਾ ਹੈ ਜੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ 6479888731 ਥੋੜੀ ਜਿਹੀ ਗੱਲ ਕਰਾਂਗੇ ਅੱਜ ਲਾਈਨ ਆਫ ਕ੍ਰੈਡਿਟ ਦੀ ਵੀ ਜਿਹੜੇ ਬੈਂਕ ਆਲਰੇਡੀ ਪ੍ਰੋਪਰਟੀ ਓਨ

0: ਤੋਂ ਲੈ ਕੇ 850 ਡਾਲਰ ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ।
1: ਜੀ ਜੀ ਜੀ।
0: ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਕਾਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਬਿਜ਼ਨਸ ਦੇ ਲਾਈਨ ਆਫ ਕ੍ਰੈਡਿਟ ਲੈਣੀ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6478887 31 647-988-87-31। ਹਮੇਸ਼ਾ ਇਹ ਗੱਲ ਕਹੀ ਦੀ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ। ਬਹੁਤ ਬਹੁਤ ਧੰਨਵਾਦ,
1: ਬਹੁਤ ਮਿਹਰਬਾਨੀ ਜੀ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਮੈਂ ਹਾਂ ਤੁਹਾਡਾ ਸਤਿੰਦਰ ਪਾਲ, ਤੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੈਂ ਇੱਕ ਜਾਣਕਾਰੀ ਦੇਣੀ ਚਾਹੁੰਦਾ ਕਿ ਸਾਡੇ ਵਾਸਤੇ ਨਾਲੇ ਤਾਂ ਤੁਹਾਨੂੰ ਜੌਬ ਮਿਲ ਜੂਗੀ, ਜੌਬ ਮਿਲੂਗੀ ਫੀਨਿਕਸ ਮਿਲ ਵਰਕ ਵਾਲਿਆਂ ਦੇ, ਫੀਨਿਕਸ ਮਿਲ ਵਰਕ ਵਾਲਿਆਂ ਨੂੰ ਲੋੜ ਹੈ ਕੈਬਨਟਰੀ ਕਾਰਪੈਂਟਰੀ ਤੁਹਾਨੂੰ ਕੰਮ ਆਉਂਦਾ ਤਾਂ ਤੁਹਾਨੂੰ ਚੰਗੇ ਪੈਸੇ ਮਿਲ ਸਕਦੇ ਆ। ਮਿਸਟਰ ਜੈਗ ਨੂੰ ਕਾਲ ਕਰੋ, ਔਰ ਸਟੀਲ ਅਤੇ ਟੋਮਕਨ ਦੇ ਨੇੜੇ ਇਹਨਾਂ ਦੀ ਫੈਕਟਰੀ ਆ ਬਹੁਤ ਵੱਡੀ, 416-822-2239 416-822-2239 ਟੈਲੀਫੋਨ ਨੰਬਰ ਆ। ਫੀਨਿਕਸ ਮਿਲ ਵਰਕ, ਐਕਸਪੀਰੀਅੰਸ ਕਾਰਪੈਂਟਰ ਚਾਹੀਦੇ ਆ, ਚੰਗੇ ਕਾਰਪੈਂਟਰ ਹੋ ਤਾਂ ਤੁਹਾਨੂੰ ਇਹ ਬੜੀ ਖੂਬਸੂਰਤ ਜੌਬ ਮਿਲ ਸਕਦੀ ਆ। ਔਰ ਗਲੋਬਲ ਕੰਫਰਟ ਏਅਰ ਵਾਲੇ ਫਰਨਸ ਰਿਪੇਅਰ ਜਾਂ ਨਵੀਂ ਫਰਨਸ ਲਗਵਾਉਣੀ ਆ ਤਾਂ ਤੁਹਾਨੂੰ $1800 ਦਾ ਰੀਬੇਟ ਮਿਲ ਰਿਹਾ, $1800 ਦਾ ਰੀਬੇਟ ਮਿਲ ਰਿਹਾ। ਗਲੋਬਲ ਕੰਫਰਟ ਏਅਰ ਵਾਲੇ ਬੜੇ ਐਕਸਪੀਰੀਅੰਸ ਨੇ, ਬੜੇ ਡੈਡੀਕੇਟਡ ਨੇ, ਬੜੇ ਓਨੈਸਟ ਨੇ। $1800 ਦਾ ਰਿਬੇਟ ਲੈਣ ਲਈ 9057909080 ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਦਾ ਏਮੀ ਵਿਰਕ 14 ਅਗਸਤ ਨੂੰ ਯੂਨਿਟੀ ਟੂਰ ਲੈ ਕੇ ਸੀਤਲ ਪਨੇਸਰ ਜੀ ਦੇ ਸਹਿਯੋਗ ਨਾਲ, ਸਰਗੁਣ ਮਹਿਤਾ ਵੀ ਨਾਲ ਆ ਰਹੀ ਹੈ। ਇੱਕ ਨਵਾਂ ਗੀਤ ਆਇਆ ਲੋਸਟ ਇਨ ਲਵ ਏਮੀ ਵਿਰਕ ਦਾ।

0: ਦਾਦਾ
1: ਕਿਆ ਬਾਤ ਹੈ ਪ੍ਰੋਗਰਾਮ ਹੈ ਪੰਜਾਬੀ ਦਾ 905-673-3337 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਇਸ ਵੇਲੇ ਸਾਡੇ ਨਾਲ ਸਾਡੀ ਟੀਮ ਦੇ ਬਹੁਤ ਹੀ ਸੀਨੀਅਰ ਅਤੇ ਬਹੁਤ ਹੀ ਵੈਲ ਲਰਨਡ ਤੁਹਾਨੂੰ ਖੁਸ਼ੀਆਂ ਖੇੜੇ ਵੰਡਣ ਵਾਲੇ ਅਮਨ ਬੈਨੀਪਾਲ ਜੀ ਹਾਜ਼ਰ ਨੇ ਔਰ ਉਹ ਕੁਛ ਇਨਫੋਰਮੇਸ਼ਨ ਦੇਣਗੇ ਅਤੇ ਵੇਖਦੇ ਹਾਂ ਕਿ ਅਮਨ ਬੈਨੀਪਾਲ ਆਪਣੇ ਪਟਾਰੀ ਵਿੱਚੋਂ ਕੀ ਕਹਿੰਦੇ ਆ ਕਿ ਖੁਸ਼ੀਆਂ ਦਾ ਤੁਹਾਡੇ ਵਾਸਤੇ ਸੁਨੇਹਾ ਦਿੰਦੇ ਆ ਜੀ ਅਮਨ ਵੈਲਕਮ
2: ਥੈਂਕ ਯੂ ਸੋ ਮਚ ਭਾਜੀ ਪਹਿਲਾਂ ਤਾਂ ਮੈਂ ਬੜਾ ਮੈਂ ਖੁਸ਼ ਹੋਇਆ ਤੁਹਾਡੀ ਆਵਾਜ਼ ਸੁਣ ਕੇ ਮੈਂ ਗੱਲ ਸੁਣ ਫੀਲਿੰਗ ਲੈ ਰਿਹਾ ਸੀਗਾ ਦੱਸਦਾ ਫੀਲਿੰਗ ਕਿਵੇਂ ਜਦੋਂ ਨਾ ਮੈਂ ਜਦੋਂ ਮੈਂ ਨਾ ਟਰੱਕ ਚਲਾਉਂਦਾ ਹੁੰਦਾ ਸੀਗਾ ਉਹ ਜਿਵੇਂ ਨਾ ਗਾਣੇ ਸੁਣ ਲੈਣੇ ਉਹਦੇ ਤੇ ਉਦੋਂ ਸੀਡੀਜ਼ ਵਗੈਰਾ ਹੁੰਦੀਆਂ ਸੀਗੀਆਂ ਹਾਂਜੀ
1: ਬਿਲਕੁਲ
2: ਤੇ ਨਾ ਉਹ ਸੁਣਦੇ ਸੁਣਦੇ ਸੁਣਦੇ ਮਾਉਂਟਰੀਅਲ ਟੋਰਾਂਟੋ ਚਲਾਉਂਦਾ ਸੀ ਮੈਂ ਉਹ ਮੈਂ ਨਾ ਬੈਲਵਿਲ ਕੋਲ ਪਹੁੰਚ ਜਾਣਾ ਜੀ ਤੇ ਮੈਂ AM 530 ਨੂੰ ਜਿਵੇਂ ਘੁਮਾ ਘੁਮਾ ਕੇ ਨੀ ਚਲਾ ਕੇ ਦੇਖ ਦਿੰਦੇ ਵੀ ਚੱਲ ਪਵੇ ਤੁਸੀਂ ਸ਼ੁਰੂ ਹੋ ਜਾਣਾ
1: 6 ਵਜੇ
2: ਤੁਹਾਨੂੰ ਮੈਂ ਸੁਣਦੇ ਸੁਣਦੇ ਮੇਰਾ ਯਾਰ ਹੁੰਦਾ ਜੀ ਮਾਲਟਨ ਮੈਂ ਮਤਲਬ 8 ਤੋਂ ਪਹਿਲਾਂ ਪਹਿਲਾਂ ਇੱਥੇ ਪਹੁੰਚ ਜਾਂਦਾ ਹੁੰਦਾ ਸੀ ਜਿਹੜੇ ਖਬਰਾਂ ਸੁਣ ਕੇ ਤੀਰ ਸਿੰਘ ਹੋਣੀ ਖਬਰਾਂ ਪੜ੍ਹਦੇ ਹੁੰਦੇ ਸੀ ਨਾ ਯਾਰ ਹਾਂ ਵੀ ਉਹ ਟਾਈਮ ਤੇ ਨਾ ਮਤਲਬ ਐ ਹੋਣਾ ਵੀ ਥਕਾਨ ਖਤਮ ਹੋ ਥਕਾਨ ਕਿਉਂ ਖਤਮ ਹੋ ਜਾਣੀ ਹੈ ਕਿ ਗਾਣੇ ਸੁਣ ਕੇ ਨਾ ਧਿਆਨ ਰਹਿਣਾ ਡਰਾਈਵਿੰਗ ਚ ਜੇ 2 ਘੰਟੇ ਹੋਰ ਪਏ ਨੇ 2 ਘੰਟੇ ਕਿੱਥੇ ਮੱਥਾ ਮਾਰਾਂਗੇ ਸ਼ਹਿਰ ਚ ਟ੍ਰੈਫਿਕ ਪੈਣਾ ਸ਼ਾਮ ਦਾ ਟਾਈਮ ਆ ਨਾ 6 ਤੋਂ 8 ਰਸ਼
1: ਹੁੰਦਾ ਰਿਲੇਸ਼ਨ ਬਣ ਜਾਂਦਾ ਔਰ ਆਵਾਜ਼ ਦੇ ਨਾਲ ਨਾ ਜੇ ਆਪਾਂ ਰੇਡੀਓ ਦੀ ਇਹੀ ਤਾਂ ਖਾਸੀਅਤ ਆ ਰੇਡੀਓ ਜਿਹੜਾ ਉਹ ਤੁਹਾਨੂੰ ਇਉਂ ਲੱਗਦਾ ਕਿ ਜਿਹੜਾ ਬੰਦਾ ਬੋਲ ਰਿਹਾ ਜਿਹਦੇ ਨਾਲ ਤੁਹਾਡੀ ਅਪਣੱਤ ਹੋ ਜਾਂਦੀ ਆ ਉਹ ਤੁਹਾਡੇ ਦਿਲ ਦੇ ਕਰੀਬ ਹੋ ਜਾਂਦਾ ਮੇਰੀ ਆਵਾਜ਼ ਹੀ ਪਹਿਚਾਨ ਹੈ ਅਗਰ ਯਾਦ ਰਹੇ ਤੇ ਫਿਰ ਅਮਨ ਜੀ ਸਾਡੀ ਟੀਮ ਦੇ ਮੈਂਬਰ ਬਣ ਗਏ

0: ਮੈਨੂੰ ਅੱਜ ਬਹੁਤ ਬਹੁਤ ਜ਼ਿਆਦਾ ਆ।
1: ਥੈਂਕ ਯੂ ਵੈਰੀ ਮਚ। ਹੁਣ ਆਪਾਂ ਕੀ ਆਪਾਂ ਅੱਜ ਸੁਨੇਹਾ ਕੀ ਦੇਣ ਲੱਗਿਆ?
0: ਹਾਂਜੀ ਅੱਜ ਮੈਸੇਜ ਇਹ ਆ ਵੀ ਇੱਕ ਨਾ ਭਾਜੀ ਮੈਂ ਨਵੀਂ ਦਾ ਵੀ ਗੱਲ ਕਰਦਾ ਸੀ, ਮੈਂ ਕਿਹਾ ਆਪਣੇ ਦੋਸਤਾਂ ਨਾਲ ਕਿਸੇ ਦਿਨ ਪਾਰਟੀ ਕਰਦੇ ਸਾਰੇ ਇਕੱਠੇ ਹੋ ਕੇ, ਤੇ ਨਜ਼ਾਰਾ ਜਿਹੜਾ ਨਾ ਇੱਕ ਏਦਾਂ ਦਾ ਰੈਸਟੋਰੈਂਟ ਆ ਵੀ ਰੈਸਟੋਰੈਂਟ ਵੀ ਆ ਤੇ ਪਾਰਟੀ ਕਲੱਬ ਵਾਂਗੂ ਵੀ ਆ, ਕਲੱਬ ਟਾਈਪ ਦੇ ਵਿੱਚ ਰੈਸਟੋਰੈਂਟ ਤਿਆਰ ਕੀਤਾ ਗਿਆ।
1: ਵੈਰੀ ਗੁੱਡ।
0: ਤੇ ਇਹ 'ਚ ਪ੍ਰਾਈਵੇਟ ਬੂਥ ਬਣਾਏ ਗਏ ਨੇ ਤੇ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਡਿਸਕੋ ਵਗੈਰਾ ਦੀਆਂ ਜਿਹੜੀ ਲਾਈਟਸ ਜਿਹੀਆਂ ਹੁੰਦੀਆਂ ਲੇਜ਼ਰ ਲਾਈਟਸ ਜਿਹਨੂੰ ਕਹਿੰਦੇ ਨੇ, ਨਾਲ ਡੀਜੇ ਦੇ ਦਿੰਦੇ ਨੇ ਜਿਹੜੇ ਲੋਕ ਪਾਰਟੀ ਵਗੈਰਾ ਕਰਦੇ, 20 ਬੰਦੇ, 25 ਬੰਦੇ, 10 ਬੰਦੇ, 50 ਬੰਦੇ, ਉਹ ਇੱਥੇ ਹੁੰਦੇ ਨੇ ਸਾਰੇ ਤੇ ਉਹਨਾਂ ਨੂੰ ਪੂਰਾ ਐਕਸੈਸ ਮਿਲ ਜਾਂਦਾ। ਏਅਰਪੋਰਟ ਵਰਗੇ ਵਾਸ਼ਰੂਮ ਨੇ, 7 ਵਾਸ਼ਰੂਮ ਬਣੇ ਨੇ ਅੰਦਰ ਤੇ ਟੌਪ ਦਾ ਖਾਣਾ। ਅੱਜ ਨਾ ਮੈਂ ਇਹ ਮੇਰਾ ਜੀ ਕਰਦਾ ਸੀ ਵੀ ਜਿੰਨੇ ਆਪਣੇ ਲਿਸਨਰਸ ਨੇ ਸਾਰੇ ਜੀ ਵੀ ਇਹਨਾਂ ਨੂੰ ਨਾ ਇਹਨਾਂ ਨੇ ਇਹ ਕਹਿੰਦੇ ਸਾਡੇ ਨਾ ਬੀਅਰ ਦੇ ਦਿਓ ਵੀ 2 ਬੀਅਰ ਇਹਨਾਂ ਦੀ ਨਾ, ਇੱਕ ਕ੍ਰਾਫਟ ਬੀਅਰ ਹੁੰਦੀ ਹੈ ਜੀ ਕੈਨੇਡਾ 'ਚ ਬਣਦੀ ਹੈ ਉਹਨੂੰ ਕ੍ਰਾਫਟ ਬੀਅਰ ਕਹਿੰਦੇ ਨੇ, ਤੇ ਇਹ ਕਹਿੰਦੇ 2 ਬੀਅਰ ਦੇ ਨਾਲ ਨਾ ਸਾਡੀ ਫਿਸ਼ ਦੇ ਦਿਓ, ਚਾਹੇ 2 ਬੀਅਰ ਨਾਲ 8 ਵਿੰਗਸ ਦੇ ਦਿਓ, ਚਾਹੇ 2 ਬੀਅਰ ਦੇ ਨਾਲ ਤੁਸੀਂ ਕਿਸੇ ਨੇ ਗ੍ਰੇਵੀ ਲੈਣੀ ਹੈ ਕੋਈ ਜਿਵੇਂ ਮੇਥੀ ਮਲਾਈ ਮੁਰਗ ਹੈਗਾ ਜਾਂ ਤਵਾ ਚਿਕਨ ਖਾਣਾ, 2 ਬੀਅਰ ਨਾ $12 ਸਿਰਫ ਪੰਜਾਬੀ ਲਹਿਰਾਂ ਕਰਕੇ, ਸਿਰਫ ਪੰਜਾਬੀ ਲਹਿਰਾਂ ਕਰਕੇ
1: ਕੀ ਬਾਤ ਆ,
0: $12 ਤੁਸੀਂ ਪੇ ਕਰਨੇ ਆ। ਮੱਛੀ ਅੰਮ੍ਰਿਤਸਰ ਵਾਲੀ 2 ਬੀਅਰ ਨਾਲ ਠੰਡੀਆਂ ਠੰਡੀਆਂ 905-451-2600 ਨੰਬਰ ਹੈ। ਨਜ਼ਾਰਾ ਨਜ਼ਾਰਾ ਆ ਗਿਆ ਹੋਵੇ, ਨਜ਼ਾਰਾ 905-451-2600 ਤੇ ਕਾਲ ਕਰ ਲਓ, ਆਰਡਰ ਪਲੇਸ ਕਰ ਲਓ, 9:30 ਤੱਕ ਖੁੱਲੇ ਨੇ ਤੇ
1: ਨਜ਼ਾਰਾ ਦਾ ਲੋਕੇਸ਼ਨ ਦੇ ਰਹੇ ਹੋ, ਲੋਕੇਸ਼ਨ ਤੇ ਟੈਲੀਫੋਨ ਨੰਬਰ
0: ਜਿਹਨੇ ਕਿ 30 ਰੈਗੂਲਰ, ਹਾਂਜੀ 30 ਰੈਗੂਲਰ ਡਰਾਈਵ ਹੈ ਕੈਨੇਡੀ ਐਂਡ ਸਟੀਲ ਦੇ ਉੱਤੇ ਨਾ, ਜਦੋਂ ਸਟੀਲ ਤੋਂ ਕੈਨੇਡੀ ਨੂੰ ਕੁਈਨ ਵੱਲ ਨੂੰ ਲੈਂਦੇ ਹੋ ਸਾਹਮਣੇ ਹਸਕੀ ਦਾ ਗੈਸ ਸਟੇਸ਼ਨ ਆ ਜਾਂਦਾ ਉਹਦੇ ਬਿਲਕੁਲ ਸਾਹਮਣੇ ਵਾਲਾ ਪਲਾਜ਼ਾ, 905-451-2600 ਕੱਲ ਅਸੀਂ ਲਾਈਵ ਕਰ ਰਹੇ ਜੀ, ਕੱਲ ਸਾਰਿਆਂ ਨੂੰ ਬੀਅਰ ਪਿਲਾ ਦੇਣੀਆਂ ਨੇ ਜੀ, ਖਾਣਾ ਪੀਣਾ ਹੋਊਗਾ ਤੇ ਕੱਲ ਸਵੇਰੇ ਭਾਜੀ 10 to 1 ਵਜੇ ਤੱਕ ਸਾਰੇ ਲਾਈਵ ਔਨ ਲੋਕੇਸ਼ਨ ਤੇ ਹੋਵਾਂਗੇ ਜੀ ਸਵੇਰੇ।
1: ਵੈਰੀ ਗੁੱਡ ਜੀ, ਨਜ਼ਾਰਾ ਨਜ਼ਾਰਾ ਨਜ਼ਾਰਾ ਔਰ 905-451-2600 ਇਹੀ ਨੰਬਰ
0: ਯਾਦ ਕਰ ਲਿਆ ਤੁਸੀਂ ਦੇਖ ਲਓ
1: ਇਹੀ ਨੰਬਰ ਨਾ,
0: ਹਾਂਜੀ
1: ਇਹੀ ਤਾਂ ਸਾਡੀ ਕਹਿੰਦੇ ਹੁੰਦੇ ਆ। ਤੇ ਅਮਨ ਜੀ ਤੁਹਾਨੂੰ ਪਤਾ ਕਿ ਤੁਹਾਡੇ ਨਾਲ 10 to 1 ਪੇਸ਼ ਹੋਣਗੇ ਤੇ ਨਾਲੇ ਅਮਨ ਦੀਆਂ ਗੱਲਾਂ ਬਾਤਾਂ ਜਿਹੜੀਆਂ, ਬਾਬਾ ਬਖਤੌਰਾ ਵੀ ਪੇਸ਼ ਹੁੰਦਾ ਤੇ ਨਾਲ ਅਮਨ ਤੁਹਾਨੂੰ ਕਹਿੰਦੇ ਕਿ ਚੜ੍ਹਦੀ ਕਲਾ ਵਿੱਚ ਹਰ ਵਕਤ ਤੁਹਾਨੂੰ ਚਾਹੇ ਉਹ ਰੀਅਲ ਸਟੇਟ ਹੋਵੇ ਚਾਹੇ ਡੈਟ ਕੰਸੋਲੀਡੇਸ਼ਨ ਹੋਵੇ ਕੋਈ ਵੀ ਨੇਮ ਐਨੀਥਿੰਗ, ਅਮਨ ਕੋਲ ਇੰਨੀ ਨੌਲੇਜ ਆ ਨਾ ਤੇ ਤੁਸੀਂ ਜ਼ਰੂਰ ਇਹਨਾਂ ਦੀਆਂ ਨੌਲੇਜ ਦਾ ਫਾਇਦਾ ਲਿਆ ਕਰੋ। ਬੜਾ ਲਾਲਚ ਨਹੀਂ ਹੈ ਅਮਨ ਨੂੰ ਕਿਸੇ ਗੱਲ ਦਾ ਤੇ ਸਿਰਫ ਚਾਹੁੰਦੇ ਆ ਕਿ ਸਾਡੀ ਕਮਿਊਨਿਟੀ ਤਰੱਕੀ ਕਰੇ ਤੇ ਬਾਕੀ ਸਰਕਾਰੀ ਦਰਬਾਰੇ ਵੀ ਅਮਨ ਬਹੁਤ ਖਬਰ ਰੱਖਦੇ ਆ ਤਾਂ ਜ਼ਰੂਰ ਤੁਸੀਂ ਸਵੇਰੇ 9 to 10 ਤੱਕ ਸੁਣਦੇ ਹੋ ਤੇ ਸਾਡੀ ਟੀਮ ਹੈ ਔਰ ਜੈਮ ਆਫ ਏ ਪਰਸਨ ਮਿਸਟਰ ਅਮਨ ਬੇਨੀਪਾਲ। ਕੋਈ ਪਰਸਨਲ ਇਹਨਾਂ ਨਾਲ ਗੱਲ ਕਰਨੀ ਹੈ ਤਾਂ 416-518-3200। ਥੈਂਕ ਯੂ ਸਰ,
0: ਥੈਂਕ ਯੂ ਸੋ ਮਚ,
1: ਥੈਂਕ ਯੂ। ਪ੍ਰੋਗਰਾਮ ਪੰਜਾਬੀ ਲਹਿਰਾਂ, ਰਵਿੰਦਰ ਬਸਰਾ ਜੀ ਟੌਪ ਚੋਇਸ ਇੰਸ਼ੋਰੈਂਸ ਤੋਂ। ਬਸਰਾ ਸਾਹਿਬ ਕਹਿੰਦੇ ਕਈ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਹੈ। ਬਸਰਾ ਸਾਹਿਬ ਆਵਾਜ਼ ਸੁਣਨ ਨੂੰ ਕੀ ਹੈ, ਟੈਲੀਫੋਨ ਕਰੋ ਤੇ ਆਵਾਜ਼ ਸੁਣ ਲਓ। ਕਹਿੰਦੇ ਪਰ ਨਹੀਂ, ਰੇਡੀਓ ਤੇ ਸੁਣਨ ਦਾ ਸਵਾਦ ਹੀ ਵੱਖਰਾ ਆਇਆ। ਤੋ ਬਸਰਾ ਸਾਹਿਬ ਸਾਡੇ ਪ੍ਰਾਊਡ ਸਪੋਂਸਰ ਨੇ ਕਾਫੀ ਲੰਬੇ ਸਮੇਂ ਤੋਂ ਤੇ ਬੜੇ ਯਾਰਾਂ ਦੇ ਯਾਰ ਨੇ, ਦਿਲਦਾਰ ਨੇ ਤੇ ਕਈ ਵਾਰ ਅਸੀਂ ਇਕੱਠੇ ਹੋ ਕੇ ਚਾਹ ਪਾਣੀ ਪਿਆਲਾ ਇਕੱਠਾ ਕਰਦੇ ਹਾਂ। ਤੋ ਰਵਿੰਦਰ ਬਸਰਾ, ਟੈਲੀਫੋਨ ਨੰਬਰ ਦੇ ਦਈਏ ਰਵਿੰਦਰ ਬਸਰਾ ਜੀ ਦਾ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਕੋਈ ਵੀ ਸਰਵਿਸਿਜ਼ ਲੈਣੀਆਂ ਚਾਹੁੰਦੇ ਹੋ ਤਾਂ ਬਸਰਾ ਜੀ ਨੂੰ ਕਾਲ ਕਰ ਸਕਦੇ ਹੋ ਟੌਪ ਚੋਇਸ ਇੰਸ਼ੋਰੈਂਸ ਤੇ। ਨੰਬਰ ਹੈ 416-845-6232, 416-845-6232 ਟੈਲੀਫੋਨ ਨੰਬਰ ਹੈ। ਤੇ ਬੜੀ ਜਲਦ ਤੁਹਾਡੇ ਨਾਲ ਕੁਝ ਹੋਰ ਗੱਲਬਾਤ ਕਰਾਂਗੇ, ਗੀਤ ਸੰਗੀਤ ਵੀ ਤੁਹਾਨੂੰ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਸੁਜੋਕ ਹੋਮਿਓਪੈਥੀ ਦੇ ਡਾਕਟਰ ਪਰਮਿੰਦਰ ਬੱਲ, ਕਿਸੇ ਵੀ ਤਰ੍ਹਾਂ ਦੀ ਨਾਮਰਾਦ ਬਿਮਾਰੀਆਂ ਜਿਹੜੀਆਂ ਨੇ ਉਹਨੂੰ ਕਹਿੰਦੇ ਆ ਕਿ ਜੜੋਂ ਪੁੱਟਣ ਦੇ ਲਈ ਬੜੀ ਮਿਹਨਤ ਕਰਦੇ ਆ। ਪਰਮਿੰਦਰ ਬੱਲ ਨਾ ਪੜ੍ਹ ਲਿਖ ਕੇ ਤੇ ਪੂਰਾ ਕੰਪਿਊਟਰ ਤੇ ਪੂਰੀ ਤੁਹਾਡੀ ਜਿਹੜੀ ਜਾਣਕਾਰੀ ਲੈ ਕੇ ਫਿਰ ਉਹਨੂੰ ਐਨਾਲਿਸਿਸ ਕਰਕੇ ਫਿਰ ਦਵਾਈ ਦਿੰਦੇ ਆ। ਤੁਸੀਂ ਜ਼ਰੂਰ ਲੇਡੀਜ਼, ਤੁਹਾਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਆ, ਮੈਨਸ ਨੂੰ ਪ੍ਰੋਬਲਮ ਆ, ਬੱਚਿਆਂ ਨੂੰ ਪ੍ਰੋਬਲਮ ਆ, ਔਰ ਕੋਈ ਵੀ ਬਿਮਾਰੀ ਆ, ਡਾਕਟਰ ਨਾਲ ਗੱਲਬਾਤ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ ਕਦੇ। ਤੋ ਸੁਜੋਕ ਹੋਮਿਓ ਕਲੀਨਿਕ ਤੇ ਪਰਮਿੰਦਰ ਜੀ ਨਾਲ ਜ਼ਰੂਰ ਤੁਸੀਂ ਸੰਪਰਕ ਕਰੋ।
2: ਅਸ਼ੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ, ਸਕਿਨ ਇਸ਼ੂਜ, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516।
1: ਪ੍ਰੋਗਰਾਮ ਹੈ ਪੰਜਾਬੀ ਦਾ।
2: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ, ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
1: ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਪ੍ਰੋਬਲਮ ਆਈ ਹੋਈ ਹੈ ਕਿ ਉਹਨਾਂ ਦੇ ਲਵਡ ਵਨਸ ਕਿਸੇ ਨਾ ਕਿਸੇ ਨਸ਼ੇ ਦੀ ਗ੍ਰਿਫਤ ਵਿੱਚ ਫਸ ਗਏ ਨੇ। ਉਹਦੇ ਲਈ ਤੁਹਾਨੂੰ ਇੱਕ ਆਸ ਦੀ ਕਿਰਨ, ਕਪੂਰਥਲੇ ਦੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਆ, ਮੈਂ ਪਰਸਨਲੀ ਇਹਨੂੰ ਵਿਜ਼ਿਟ ਕੀਤਾ ਅਤੇ ਮਿਸਟਰ ਲਖਬੀਰ ਜੀ ਇਹਦੇ MD ਨੇ, ਆਸ ਦੀ ਕਿਰਨ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਅਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548 ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਅਗਰ ਤੁਸੀਂ ਚਿੱਟਾ ਕਾਲਾ ਮੋਤੀਆ ਕੈਟਰਿਕ ਤੋਂ ਪਰੇਸ਼ਾਨ ਹੋ ਤਾਂ ਇੱਕ ਸੁਨੇਹਾ ਸੁਣੋ। ਜੀ ਹਾਂ, ਲੂਮੀਆ, ਬਹੁਤ ਸਾਰੇ ਪਰਿਵਾਰਾਂ ਨੇ, ਅਸੀਂ ਖੁਦ ਇਹਨਾਂ ਦੀਆਂ ਸਰਵਿਸਿਜ਼ ਲਈਆਂ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਬਹੁਤ ਹੀ ਕਮਾਲ ਦੀ ਸਰਜਰੀ ਕਰਕੇ ਦਿੰਦੇ ਨੇ। ਤੁਸੀਂ ਲੂਮੀਆ ਵਾਲਿਆਂ ਨੂੰ ਜ਼ਰੂਰ ਸੰਪਰਕ ਪੈਦਾ ਕਰੋ, ਚਿੱਟੇ ਕਾਲੇ ਮੋਤੀਆਂ ਤੋਂ ਜੇ ਤੁਸੀਂ ਪਰੇਸ਼ਾਨ ਹੋ ਤਾਂ।
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
1: ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾਈਏ ਗਲੋਬਲ ਕੰਫਰਟ ਏਅਰ ਫਰਨਸ ਰਿਪੇਅਰ ਕਰਵਾਉਣ ਲਈ ਜਾਂ ਨਵੀਂ ਫਰਨਸ ਲਗਵਾਉਣ ਲਈ ਏਸੀ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਕੰਮਕਾਜ ਹੋਣ ਵਾਲਾ ਤਾਂ ਜ਼ਰੂਰ ਤੁਸੀਂ ਸੰਪਰਕ ਪੈਦਾ ਕਰੋ $1800 ਦੀ ਰਿਬੇਟ ਮਿਲ ਸਕਦੀ ਆ ਤੇਜਪਾਲ ਜੀ ਨੂੰ ਕਾਲ ਕਰੋ ਨੰਬਰ ਹੈ 905-790-9080 905-790-9080 ਇੱਕ ਕਾਲ ਲੈਂਦੇ ਹਾਂ ਫਿਰ ਆਪਾਂ ਅੱਗੇ ਚੱਲਦੇ ਜੀ 0503 ਵੈਲਕਮ 8603
3: ਹੈਲੋ
1: ਹਾਂਜੀ
3: ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ
3: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
3: ਬੜੇ ਦਿਨਾਂ ਬਾਅਦ ਆਵਾਜ਼ ਸੁਣੀ ਤੁਹਾਡੀ ਬਹੁਤ ਚੰਗਾ ਲੱਗਾ
1: ਕਿਆ ਬਾਤ ਆ ਥੈਂਕ ਯੂ ਵੈਰੀ ਮੱਚ ਤੁਹਾਨੂੰ ਚੰਗਾ ਲੱਗਿਆ ਤੇ ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਤੁਸੀਂ ਸ਼ਾਬਾਸ਼ ਦਿੱਤੀ ਤੁਹਾਡਾ ਵੀ ਥੈਂਕ ਯੂ
3: ਹਾਂਜੀ ਉਹ ਤੁਸੀਂ ਇੱਕ ਨੰਬਰ ਬੋਲਿਆ ਸੀ ਕਾਰ ਮਿਰਚੀ ਬੋਲਿਆ ਆਉਂਦਾ ਤਾਂ ਉਹਨਾਂ ਦਾ ਮੇਰੇ ਖਿਆਲ ਇੱਕ ਨੰਬਰ ਮੇਰੇ ਕੋਲ ਗਲਤ ਲੱਗਿਆ
1: ਗੱਲ ਹੀ ਕੋਈ ਨੀ ਗਲਾਸੀ ਪਈ ਆ ਤੁਹਾਨੂੰ ਫਟਾਫਟ ਮਿਤਸੁਬਿਸ਼ੀ ਕਾਰ ਵਾਲਿਆਂ ਦਾ ਨੰਬਰ ਦੇ ਦਿੰਦੇ ਹਾਂ ਤੇ ਹੁਣੇ ਤੁਸੀਂ ਉਹਨਾਂ ਨੂੰ ਕਾਲ ਕਰੋ ਨੰਬਰ ਉਹਨਾਂ ਦਾ 647-678
3: 678
1: ਅੱਗੇ ਕੀ ਆ
3: ਅੱਗੇ 2754
1: ਹਾਂ ਬਸ ਫਿਰ ਬਹਿਜਾ ਹੋ ਗਈ ਇੱਕ ਵਾਰੀ ਫੇਰ ਸੁਣੋ ਇੱਕ ਵਾਰੀ ਫੇਰ ਬੋਲ ਦੋ
3: 647
1: ਹਾਂ
3: 678 2754
1: 647-678-2754 ਟੈਲੀਫੋਨ ਨੰਬਰ ਆ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਥੈਂਕ ਯੂ ਜ਼ਰੂਰ ਕਾਲ ਕਰੋ ਅਤੇ ਨਵੀਂ ਦਾ ਤਾਂ ਮੇਰਾ ਨਾਂ ਲੈ ਦਿਓ ਪ੍ਰੋਗਰਾਮ ਪੰਜਾਬੀ ਲਾਲਾ 905-600-7373 ਬਹੁਤ ਵਾਰੀ ਨਾ ਜਿਸ ਚੀਜ਼ ਨੂੰ ਜਿਹੜੇ ਆਫਿਸਰ ਲੋਕ ਜਾਂ ਸਰਕਾਰਾਂ ਕਈ ਵਾਰ ਪੁਰਾਣੀਆਂ ਜਿਹੜੀਆਂ ਲਾਅ ਆਫ ਗ੍ਰੈਵਿਟੀ ਅਟਰੈਕਸ਼ਨ ਇਹ ਸਭ ਕੁਝ ਭੁੱਲ ਜਾਂਦੀਆਂ ਨੇ ਪਿਛਲੇ ਦਿਨੀ ਸਤਲੁਜ ਫਿਲਮ ਦਾ ਬੜਾ ਚਰਚਾ ਚੱਲਿਆ ਮੇਰਾ ਖਿਆਲ ਆ ਕਿ ਜਿਹੜੇ ਸਤਲੁਜ ਫਿਲਮ ਨੂੰ ਪਹਿਲੀ ਕਿੰਨਾ ਚਰਚਾ 3-4 ਸਾਲ ਰੋਕੀ ਰੱਖਣ ਵਾਲੇ ਔਰ ਫਿਰ ਉਹਨੂੰ ਰਿਲੀਜ਼ ਕਰਕੇ ਔਰ ਦੂਜੇ ਤੀਜੇ ਦਿਨੀ ਉਸਨੂੰ ਹਟਾਉਣ ਵਾਲੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਔਰ ਮੂੰਹ ਦੀ ਉਹ ਖਾਣੀ ਪਈ ਆ ਕਿ ਜਿਹੜੀ ਚੀਜ਼ ਨੂੰ ਰੋਕਣਾ ਚਾਹੁੰਦੇ ਸੀ ਕਿ ਲੋਕਾਂ ਤੱਕ ਨਾ ਜਾਵੇ ਉਹ ਜੰਗਲ ਦੀ ਅੱਗ ਵਾਂਗ ਦੁਨੀਆ ਭਰ ਦੇ ਇਨਸਾਫ ਪਸੰਦ ਲੋਕਾਂ ਤੱਕ ਪਹੁੰਚ ਗਈ ਆ ਕੋਈ ਜ਼ਰੂਰੀ ਨਹੀਂ ਕਿ ਇਕੱਲੇ ਸਿੱਖਾਂ ਤੱਕ ਹੀ ਪਹੁੰਚੀ ਆ ਉਹ ਦੁਨੀਆ ਭਰ ਦੇ ਹਿਊਮਨ ਰਾਈਟਸ ਜਿਹੜੇ ਕਦਰ ਕੀਮਤਾਂ ਨੂੰ ਜਾਣਦੇ ਆ ਲੋਕ ਉਹਨਾਂ ਤੱਕ ਉਹ ਮੂਵੀ ਜਿਹੜੀ ਆ ਉਹ ਪਹੁੰਚ ਗਈ ਆ ਤੇ ਜਿਹੜੇ ਰੋਕਣ ਵਾਲੇ ਸੀ ਮੈਨੂੰ ਲੱਗਦਾ ਉਹਨਾਂ ਨੇ 100 ਡੰਡੇ ਵੀ ਖਾ ਲਏ ਤੇ 76 ਵੀ ਖਾ ਲਏ ਮੂਵੀ ਰੁਕੀ ਨਹੀਂ ਹੈ ਤੇ ਮੂਵੀ ਨੇ ਅਵੇਅਰਨੈਸ ਪੈਦਾ ਕਰ ਦਿੱਤੀ ਮੂਵੀ ਨੇ ਲੋਕਾਂ ਵਿੱਚ ਆਪਣੀ ਥਾਂ ਬਣਾ ਲਈ ਪਿੰਡਾਂ ਪਿੰਡਾਂ ਵਿੱਚ ਜਾ ਕੇ ਮੂਵੀ ਦੇਖਣ ਪਏ ਸਾਡੇ ਉੱਤਰੀ ਅਮਰੀਕਾ 'ਚ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਮੂਵੀ ਜਿਹੜੀ ਹੈ ਲੋਕਾਂ ਨੂੰ ਦਿਖਾਈ ਜਾ ਰਹੀ ਹੈ ਸੋ ਇਸ ਮੇਰਾ ਖਿਆਲ ਆ ਕਿ ਲੋਕ ਭੁੱਲ ਜਾਂਦੇ ਆ ਜਿਹੜੇ ਕੋਈ ਸੈਂਸਰ ਬੋਰਡ ਵਾਲੇ ਆ ਜਾਂ ਫਿਰ ਕਈ ਸਰਕਾਰਾਂ ਇਹਦੇ 'ਚ ਇਨਵੋਲਵ ਹੁੰਦੀਆਂ ਉਹ ਭੁੱਲ ਜਾਂਦੇ ਆ ਕਿ ਜਿੰਨਾ ਕਿਸੇ ਚੀਜ਼ ਨੂੰ ਅਸੀਂ ਦਬਾਉਣਾ ਚਾਹੁੰਦੇ ਹਾਂ ਉਨੀ ਉਹ ਚੀਜ਼ ਜਿਹੜੀ ਆ ਉਹ ਬਾਊਂਸ ਬੈਕ ਕਰਦੀ ਆ ਸੋ ਇਹਦੇ ਨਾਲ ਸਮਾਜ ਦਾ ਜਿਹੜਾ ਉਹਨੂੰ ਫਿਲਮ ਨੂੰ ਰੋਕਣ ਦਾ ਕੋਈ ਤੁੱਕ ਬਣਦੀ ਨਹੀਂ ਸੀ ਕਿਉਂਕਿ ਉਹ ਫਿਲਮ ਜਿਹੜੀ ਆ ਸਮੇਂ ਦੇ ਇਤਿਹਾਸ ਨੂੰ ਵਰਣਨ ਕਰਦੀ ਆ ਕੋਈ ਭੜਕਾਟ ਪੈਦਾ ਨਹੀਂ ਕਰਦੀ ਕੋਈ ਵਾਇਲੈਂਸ ਪੈਦਾ ਨਹੀਂ ਕਰਦੀ ਅਤੇ ਕੋਈ ਕਿਸੇ ਨੂੰ ਕੋਈ ਮਰਨ ਮਰਾਉਣ ਦੀ ਗੱਲ ਨਹੀਂ ਕਰਦੀ ਸਿਰਫ ਜਸਵੰਤ ਸਿੰਘ ਖਾਲੜਾ ਉਹਨਾਂ ਨਾਲ ਹੋਇਆ ਜਿਹੜਾ ਬਹੁਤ ਅਣਮਨੁੱਖੀ ਤਸ਼ੱਦਦ ਆ ਔਰ ਜਾਂ ਫਿਰ ਜਿਹੜੇ ਉਸ ਸਮੇਂ ਦੇ ਹਾਲਾਤ ਸਨ ਜਿਸ ਤਰੀਕੇ ਨਾਲ ਜਿਹੜੀ ਆ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਉਹਨੂੰ ਦਰਸਾਉਂਦੀ ਇਹ ਫਿਲਮ ਘਰ ਘਰ ਦੇ ਵਿੱਚ ਪਹੁੰਚ ਗਈ ਹੈ ਔਰ ਰੋਕਣ ਵਾਲੇ ਜਿਹੜੇ ਆ ਉਹ ਹੁਣ ਦੁਬਾਰਾ ਇਸ ਫਿਲਮ ਨੂੰ ਰਿਲੀਜ਼ ਕਰਵਾਉਣ ਬਾਰੇ ਸੋਚਣ ਲੱਗੇ ਆ ਹੈਰਾਨੀ ਦੀ ਗੱਲ ਆ ਪਹਿਲਾਂ 3-4 ਸਾਲ ਤੁਸੀਂ ਰੋਕੀ ਰੱਖਦੇ ਹੋ ਅਤੇ ਸਰਕਾਰਾਂ ਵੀ ਕੰਨਾਂ 'ਤੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਬੈਠ ਜਾਂਦੀਆਂ ਸੋ ਇਹ ਇੱਕ ਬੜੀ ਸਾਡੇ ਮੇਰਾ ਖਿਆਲ ਆ ਕਿ ਤ੍ਰਾਸਦੀ ਹੈ ਕਿ ਸੱਚਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੋਗਰਾਮ ਪੰਜਾਬੀ ਦਾ ਜੀ 3631 ਵੈਲਕਮ
4: ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਕੌਣ ਬੋਲਦੇ ਹੋ?
4: ਅਮਰਜੀਤ ਸ਼ਿਮਾ ਬੁਫਲੋ ਤੋਂ।
1: ਹਾਂ ਚੀਮਾ ਸਾਹਿਬ, ਕੀ ਹਾਲ ਆ? ਠੀਕ ਹੋ?
4: ਹਾਂ ਠੀਕ ਆ। ਮੈਂ ਬੜੀ ਦੇਰ ਬਾਅਦ ਤੁਹਾਡੀ ਆਵਾਜ਼ ਸੁਣੀ ਤੇ ਮੈਂ ਹੁਣੇ ਰੇਡੀਓ ਟਰਨ ਆਨ ਕੀਤਾ ਸੀ।
1: ਬੜੀ ਮਿਹਰਬਾਨੀ ਵੀਰ, ਜਿਉਂਦੇ ਵਸਦੇ ਜਿਉਂਦੇ ਵਸਦੇ ਰਹੋ। ਬਹੁਤ ਚੰਗਾ ਕੀਤਾ ਬਫਲੋ ਵਾਲਿਓ, ਕਿਸੇ ਦਿਨ ਮਾਰਦੇ ਆ ਗੇੜਾ। ਤੁਹਾਡਾ ਪਿਆਰ ਆ ਸਾਡੇ ਨਾਲ ਤੇ ਬਹੁਤ ਅੱਛੀ ਗੱਲ ਆ। ਤੇ ਗੀਤ ਸੰਗੀਤ ਲਿਖਦੇ ਰਿਹਾ ਕਰੋ ਤੇ ਭੇਜਦੇ ਰਿਹਾ ਕਰੋ।
4: ਮੈਂ ਤੁਹਾਨੂੰ ਭੇਜਿਆ ਸੀ ਕੈਨੇਡਾ, ਉਧਰ ਤੁਹਾਡੇ ਪ੍ਰੋਗਰਾਮ ਚ ਨਹੀਂ ਚੱਲਿਆ।
1: ਨਹੀਂ ਲਾਇਆ, ਲਾਇਆ ਮੈਂ, ਲਾਇਆ ਪਰਸਨਲੀ। ਹਾਂ ਮੈਂ ਲਾਇਆ ਤੁਹਾਡਾ ਗੀਤ
4: ਤੇ ਮੈਂ
1: ਤੁਸੀਂ ਕਿਤੇ ਮਿਸ ਕਰ
4: ਗਏ। ਖੁੰਝ ਗਿਆ ਨਾ,
1: ਕੋਈ ਗੱਲ ਨਹੀਂ। ਹੋਰ ਸੁਣਾਓ, ਠੀਕ ਹੈ? ਮੌਸਮ ਠੀਕ ਹੈ?
4: ਹਾਂ ਮੌਸਮ ਠੀਕ ਹੈ, ਗਰਮੀ ਹੈ ਤੁਹਾਡੇ ਵਾਂਗੂ। ਬਹੁਤ ਵਧੀਆ, ਬੜੀ ਦੇਰ ਬਾਅਦ ਦਾ ਦਿਨ ਦੇਖਿਆ, ਇੰਜੋਏ ਕਰ ਰਹੇ ਹਾਂ, ਬਹੁਤ ਵਧੀਆ।
1: ਚਲੋ ਨਜ਼ਾਰਾ ਲਓ। ਥੈਂਕ ਯੂ ਵੈਰੀ ਮਚ ਅਮਰਜੀਤ। ਮਿਸਟਰ ਸਿੰਘ ਪੀਜ਼ਾ, ਬੱਲੇ ਬੱਲੇ ਚਾਰੇ ਪਾਸੇ ਮਿਸਟਰ ਸਿੰਘਾਂ ਦੇ ਪੀਜ਼ੇ ਦੀਆਂ ਬਾਤਾਂ ਪੈਂਦੀਆਂ। 905-504-4000, 905-504-4000 ਟੈਲੀਫੋਨ ਨੰਬਰ ਹੈ ਜੀ। 1542 ਵੈਲਕਮ।
5: ਹੈਲੋ, ਹਾਂਜੀ ਰੇਡੀਓ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ ਜੀ?
5: ਹਾਂਜੀ ਮੈਂ ਸੁਰਿੰਦਰ ਸਿੰਘ ਬੋਲਦਾ
1: ਜੀ। ਸੁਰਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ?
5: ਭਾਈ ਤੁਸੀਂ ਫਿਲਮ ਦਾ ਜ਼ਿਕਰ ਕਰ ਰਹੇ ਸੀ ਜੀ, ਇਹਦੇ ਜੋ ਮਾਝੇ ਦੀ ਧਰਤੀ ਤੇ ਜੀ ਇਹ ਉਦੋਂ ਦੁਖਾਂਤ ਵਾਪਰਿਆ ਜੀ, ਇਹਦੇ ਇਹ ਹੈ ਤੇ 1% ਹੀ ਆ, ਵਿੱਚੋਂ 1% ਵੀ ਮਹਾ ਹੀ ਜਿਹੜਾ ਉਹਨਾਂ ਨੇ ਇਹ ਆਪਣਾ ਪੇਸ਼ ਕੀਤਾ ਦਲਜੀਤ ਜੀ ਨੇ। ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ, ਜਿਨ੍ਹਾਂ ਦੀ ਏਜ ਉਦੋਂ ਜਿਹਦੀ ਜਿਹੜੇ ਅਰੇ ਜਦੋਂ ਜਨਮ ਨੀ ਜਿਨ੍ਹਾਂ ਲਿਆ, ਤੇ ਉਹਨਾਂ ਨੂੰ ਇਹ ਬਹੁਤ ਮੋਟੀਵੇਟ ਕਰੂਗੀ। ਬਹੁਤ ਨਾ ਜਿਹੜੇ ਜਦੋਂ ਇੰਡੀਆ ਗੱਲ ਕਰੀਦੀ ਆ ਤੇ ਉਹ ਬੜੇ ਮਤਲਬ ਕਿ ਉਹ ਤਾਵਲਿਆ ਵੀ ਅਸੀਂ ਵੇਖਣੀ ਆ ਫਿਲਮ ਤੇ ਸਾਡੇ ਵੀ ਆਮ ਸਾਡੇ ਪਿੰਡ ਦੇ ਵਿੱਚ ਵੀ 11 ਜੁਲਾਈ ਨੂੰ ਕੱਲ ਮੇਰਾ ਖਿਆਲ 11
1: ਇਸ ਤਰ੍ਹਾਂ ਦੇ ਦੁਖਾਂਤ ਅੱਗੋ ਤੋਂ ਨਾ ਵਰਤਣ। ਕਦੇ ਵੀ ਕਿਸੇ ਘਰ ਚ ਹਨੇਰਾ ਨਾ ਹੋਵੇ, ਕਿਸੇ ਮਾਂ ਦਾ ਪੁੱਤ ਇਸ ਤਰ੍ਹਾਂ ਜਿਹੜਾ ਬੁੱਚੜਖਾਨੇ ਦਾ ਸ਼ਿਕਾਰ ਨਾ ਹੋਵੇ। ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ। ਥੈਂਕ ਯੂ ਵੈਰੀ ਮੱਚ ਫੋਰ ਯੂਰ ਕਾਲ, ਲਵ ਯੂ। ਪ੍ਰੋਗਰਾਮ ਪੰਜਾਬੀ ਲੈਣਾ 905-673-3337 ਔਰ ਨਿਊ ਹਾਈਟ ਕਿਚਨ। ਬੀਤੇ ਦਿਨ ਨਵੀਂ ਤੋਂ ਪੁੱਛ ਕੇ ਨਾ, ਸਾਡੇ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ, ਉਹਨਾਂ ਨੇ ਨਿਊ ਹਾਈਟਸ ਵਾਲਿਆਂ ਕੋਲੋਂ ਕਿਚਨ ਲਵਾਈ ਆ। ਉਹਨਾਂ ਨੇ ਸਪੈਸ਼ਲੀ ਮੈਨੂੰ ਵੀ ਅਤੇ ਨਵੀਂ ਨੂੰ ਵੀ ਥੈਂਕ ਯੂ ਦਾ ਇੱਕ ਵੱਡਾ ਸਾਰਾ ਨੋਟ ਲਿਖਿਆ। ਉਹ ਕਹਿੰਦੇ ਜੀ ਜਿਹੜੀ ਤੁਸੀਂ ਕਿਚਨ ਦੀ ਗੱਲ ਕੀਤੀ ਨਾ, ਨਿਊ ਹਾਈਟਸ ਸੱਚਮੁੱਚ ਸਾਡੇ ਘਰ ਦੀ ਖੂਬਸੂਰਤੀ ਦੀ ਹਾਈਟ ਨਿਊ ਹਾਈਟਸ ਕਿਚਨ ਵਾਲਿਆਂ ਨੇ 1000 ਗੁਣਾ ਵਧਾ ਤੀ। 416-859-1920 416-859-1920 ਟੈਲੀਫੋਨ ਨੰਬਰ। ਇੱਕ ਵਾਰੀ ਗੁਰਕਰਮ ਢੀਂਡਸਾ ਦਾ ਨੰਬਰ ਦੇ ਦਿਓ ਤੁਹਾਨੂੰ। ਕਾਰ ਵੈਨ ਟਰੱਕ ਕਮਰਸ਼ਲ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਗੁਰਕਰਮ ਢੀਂਡਸਾ 416-876-4605 416-876-4605 ਟੈਕ ਸਪਿਰਿਟ ਵਾਲੇ ਬੋਲਣ ਵਾਲਾ ਕੈਮਰਾ ਲਾਉਂਦੇ ਆ, ਇਹ ਚੋਰਾਂ ਨੂੰ ਭਜਾਉਣ ਵਾਲਾ ਤੇ ਅਲਰਟ ਕਰਨ ਵਾਲਾ
2: ਟੈਕ ਸਪਿਰਿਟ। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ।
1: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਪੰਜਾਬੀ ਲਹਿਰਾਂ ਵਿੱਚ ਇੱਕ ਵਾਰ ਫਿਰ ਸਾਡੇ ਜਿਹੜੇ ਪ੍ਰਾਊਡ ਸਪੋਂਸਰ ਨੇ ਉਹਨਾਂ ਦੀ ਗੱਲਬਾਤ ਕਰੀਏ। SS ਲੋਨ ਔਰ ਲੈਂਡਸਕੇਪਿੰਗ ਕਰਾਉਣ ਲਈ SS ਲੋਨ ਵਾਲਿਆਂ ਨੂੰ ਕਾਲ ਕਰੋ 604-437-655-1984 437-655-1984 ਟੈਲੀਫੋਨ ਨੰਬਰ ਹੈ। ਮਾਸਟਰ ਜਿਊਲਰਸ ਏਅਰਪੋਰਟ ਰੋਡ ਤੇ ਮੇਫੀਲਡ ਤੇ 3000 ਸਕੇਅਰ ਫੀਟ ਦੇ ਵਿੱਚ ਬਣਿਆ ਹੋਇਆ ਸ਼ੋਰੂਮ ਆ। ਪਿਛਲੇ ਦਿਨੀ ਮਾਸਟਰ ਜੁਲਰਸ ਵੱਲੋਂ ਕੈਰੀ ਔਨ ਜੱਟਾ ਫਿਲਮ ਨੂੰ ਸਪੋਂਸਰ ਕੀਤਾ ਗਿਆ ਸੀ ਅਤੇ ਮਿਲਣ ਦਾ ਮੌਕਾ ਮਿਲਿਆ। ਮਾਸਟਰ ਜੁਲਰਸ ਤੁਹਾਡੇ ਵਾਸਤੇ ਹਾਜ਼ਰ ਨੇ, ਤੁਸੀਂ ਜ਼ਰੂਰ ਉਹਨਾਂ ਦੀ ਕੁਲੈਕਸ਼ਨ ਸਿਲੈਕਸ਼ਨ ਦੇਖ ਕੇ ਆਓ। ਏਅਰਪੋਰਟ ਰੋਡ 'ਤੇ ਮੇਫੀਲਡ 'ਤੇ ਬੜਾ ਬਿਜ਼ੀ ਪਲਾਜ਼ਾ, ਗੋਲਡੀ ਖੁੰਮਣ ਸਾਹਿਬ ਨੇ ਬਣਾਇਆ ਪਲਾਜ਼ਾ, ਬਹੁਤ ਚੋਟੀ ਦਾ ਪਲਾਜ਼ਾ ਬਣਿਆ। ਪ੍ਰੋਗਰਾਮ ਪੰਜਾਬੀ ਲਾਈਨ ਵਿੱਚ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਅੱਗੇ ਤੋਰੀਏ ਤਾਂ ਤੁਹਾਨੂੰ ਗ੍ਰਾਂਟ ਤੋਂ ਆਉਂਦੇ ਹਾਂ, ਮਿਸਟਰ ਸਾਰਾਂਸ਼ ਨਾਗਪਾਲ ਯੂਨੀ ਗਲੋਬ ਤੋਂ ਸਾਡੇ ਨਾਲ ਗੱਲਬਾਤ ਕਰਨਗੇ। ਅਤੇ ਜਿਹੜੇ ਲੋਕ ਹਾਇਰ ਸਟੱਡੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਗਵਰਨਮੈਂਟ ਵੱਲੋਂ ਗ੍ਰਾਂਟ ਦਿੱਤੀ ਜਾਂਦੀ ਹੈ, ਜਿਹੜੇ ਪੈਸੇ ਵਾਪਸ ਨਹੀਂ ਕਰਨੇ ਉਹਦਾ ਨੰਬਰ ਦੇਣਗੇ ਪਹਿਲਾਂ ਅਤੇ ਉਦੋਂ ਬਾਅਦ ਗੱਲਬਾਤ ਕਰਾਂਗੇ। ਜੀ ਵੈਲਕਮ,
6: ਅਗਰ ਆਪ ਕੈਨੇਡਾ ਮੇ ਓਨਟਾਰੀਓ ਮੇ ਕਿਸੀ ਵੀ ਸਿਟੀ ਮੇ ਰਹਤੇ ਹੈ, ਆਪ ਲਾਈਕ ਪੀ ਆਰ ਸਿਟੀਜ਼ਨ ਯਾ ਪ੍ਰੋਟੈਕਟਿਡ ਪਰਸਨ ਹੈ ਐਂਡ ਆਪਕੀ 2024 ਕੀ ਇਨਕਮ ਲੈਸ ਦੈਨ $70,000 ਹੈ, ਕਿਸਕੀ ਇਨਕਮ ਕਮ ਹੋਤੀ ਜੋ ਕਿ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਅਨਇੰਪਲੋਇਡ ਹਾਊਸ ਵਾਈਫ ਹੈ, ਕੋਈ ਏਜ ਲਿਮਿਟ ਨਹੀਂ ਹੈ, ਆਪਸੇ 75 ਕੇ ਚਾਹੇ 30 ਕੇ ਹੈ, ਔਰ ਲਾਈਕ ਕੋਈ ਕ੍ਰੈਡਿਟ ਚੈੱਕ ਇਸ ਮੇ ਨਹੀਂ ਹੋਤਾ। ਗਵਰਨਮੈਂਟ ਆਪਕੋ ਆਜ ਕੀ ਡੇਟ ਮੇ 30,000-100,000 ਕੀ ਫੰਡਿੰਗ ਦੇ ਰਹੀ ਹੈ। ਫੰਡਿੰਗ ਕੇ ਦੋ ਪਾਰਟਸ ਹੈ, ਗ੍ਰਾਂਟਸ ਜੋ ਵਾਪਿਸ ਨਹੀਂ ਕਰਨਾ ਪੈਸਾ, ਅਦਰ ਦੂਸਰਾ ਪਾਰਟ ਹੈ ਇਸਕਾ ਆਪਸ਼ਨਲ ਲੋਨ ਜੋ ਕਿ 0% ਪੇ ਹੈ ਔਰ 1.5 ਸਾਲ ਬਾਅਦ ਪੇ ਕਰਨਾ ਸਟਾਰਟ ਕਰਨਾ ਹੈ। ਅਬ ਇਸ ਮੇ ਫੈਮਿਲੀ ਸਾਈਜ਼ ਤੇ ਡਿਪੈਂਡ ਕਰਤਾ ਕਿ ਫੰਡਿੰਗ ਕਿਤਨੀ ਮਿਲੇਗੀ। ਆਪ ਹਮੇ ਕਾਲ ਕਰ ਸਕਤੇ ਹੈ, ਹਮਾਰਾ ਆਫਿਸ ਕੱਲ ਵੀ ਓਪਨ ਹੈ ਲਾਈਕ 11-4 ਤੱਕ, ਸਿਰਫ 10 ਦਿਨ ਰਹਿ ਗਏ। ਉਸਕੇ ਬਾਅਦ ਗਵਰਨਮੈਂਟ ਕੀ ਪਾਲਿਸੀ ਜੋ ਕਿ ਨੈਕਸਟ ਅਕੈਡਮਿਕ ਸੈਸ਼ਨ ਸਟਾਰਟ ਹੋ ਰਹਾ ਹੈ 1 ਅਗਸਤ ਸੇ, ਉਸਮੇ ਗਵਰਨਮੈਂਟ ਗ੍ਰਾਂਟ ਬੰਦ ਕਰ ਰਹੀ ਹੈ, ਗ੍ਰਾਂਟ ਕਲੋਜ਼ਡ, ਓਨਲੀ ਲੋਨ।
1: ਅੱਛਾ,
6: ਸੋ ਆਪ ਬਿਲਕੁਲ ਬੰਦ, ਇਸ ਲਈ ਯਹੀ ਟਾਈਮ ਹੈ, ਆਪ ਪਿੱਛੇ ਨਾ ਰਹੇ। ਬਹੁਤ ਲੋਕੀ ਆਲਰੇਡੀ ਲਾਹਾ ਲੈ ਚੁੱਕੇ ਨੇ, ਰਜਿਸਟਰ ਕਰਾ ਚੁੱਕੇ ਨੇ, 8 ਸਾਲ ਸੇ ਬਿਜ਼ਨਸ ਮੇ, ਬਹੁਤ ਟਾਈਮ ਹੋ ਗਿਆ, ਬਹੁਤ ਕੋਸ਼ਿਸ਼ ਕਰ ਚੁੱਕੇ ਹੈ।
1: ਜੀ ਜੀ,
6: ਆਸਾਨ ਸੇ ਕੋਰਸਿਸ ਹੈ, ਫੁੱਲੀ ਆਨਲਾਈਨ ਹੈ, ਔਰ ਲਾਈਕ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਹਮ ਪੂਰੇ ਦਿਨ ਫੋਨ ਤੇ ਯੂਜ਼ ਕਰਤੇ ਹੈ, ਤੋ ਫੋਨ ਪੇ ਕਲਾਸਿਸ ਲਗਾ ਸਕਤੇ, ਚਾਹੇ ਲੈਪਟਾਪ ਪੇ ਲਗਾਏ ਨਾ, 2-3 ਘੰਟੇ ਆਪਣੇ ਲਗਾਣੇ, 2-3 hours a day, that's it. ਔਰ ਫੰਡਿੰਗ ਕਿਤਨੀ, ਅਗਰ ਫੈਮਿਲੀ ਆਫ 4 up to 80,000, ਫੈਮਿਲੀ ਆਫ 5 up to 100,000। ਅਬ ਇਸ ਫੰਡਿੰਗ ਕਾ ਜੋ ਹਾਫ ਪੋਰਸ਼ਨ ਹੈ, ਮਤਲਬ ਫੈਮਿਲੀ ਆਫ 4 ਮੇ ਹਸਬੈਂਡ ਵਾਈਫ ਦੋਨੋਂ ਪੜ੍ਹਤੇ, ਤੋ ਹਾਫ ਪੋਰਸ਼ਨ $40,000, $80,000 ਕਾ ਆਧਾ ਹਿੱਸਾ ਤੋ ਗ੍ਰਾਂਟ ਹੈ, ਗ੍ਰਾਂਟ। ਬਾਕੀ ਜੋ ਰੈਸਟ ਪੋਰਸ਼ਨ ਹੈ, 1.5 ਸਾਲ ਬਾਅਦ ਵਾਪਿਸ ਕਰਨਾ ਆਪਣੇ ਉਸ ਆਪਸ਼ਨਲ ਲੋਨ ਕੋ, ਮਤਲਬ ਆਜ ਤੋ ਆਪਕੇ ਬਹੁਤ ਅੱਛਾ, ਹਾਂਜੀ ਬੜੀ ਅੱਛੀ ਫੰਡਿੰਗ ਹੈ, ਬੜੇ ਲੋਕ ਫਾਇਦਾ ਲੈ ਚੁੱਕੇ ਹੈ, ਪਿੱਛੇ ਨਾ ਰਹੇ, ਨੁਕਸਾਨ ਨਾ ਕਰਾਏ, ਕਿਉਂਕਿ ਆਲਰੇਡੀ ਬਹੁਤ ਲੋਕੀ ਲੈ ਚੁੱਕੇ ਨੇ, ਪਿੱਛੇ ਨਾ ਰਹੋ, ਕਾਲ ਕਰੋ, ਆਫਿਸ ਆਓ, ਕਾਲ ਤੁਸੀਂ ਹੁਣੇ ਵੀ ਕਰ ਸਕਦੇ ਹੋ ਜੀ। ਹਮਾਰੀ ਫੀਸ ਕਿਤਨੀ ਹੈ, 199 ਜਾਂ 499, ਕੋਈ ਮਿੱਠੀ ਬਾਤੀ ਨਹੀਂ ਹੈ, ਕੋਈ ਚਲਾਕੀ ਨਹੀਂ ਹੈ, ਕਾਮ ਹੋਣੇ ਕੇ ਬਾਅਦ ਪੈਸੇ ਲੇਤੇ, ਸ਼ੁਰੂ ਮੇ ਵੀ ਨਹੀਂ ਲੇਤੇ, ਇਮਾਨਦਾਰੀ ਆਪਕੀ ਚੈੱਕ ਹੋ ਰਹੀ, ਹਮਾਰੀ ਨਹੀਂ ਹੋ ਰਹੀ। ਨੰਬਰ ਨੋਟ ਕਰੇ, ਕਾਲ ਕਰੇ, ਅਸੈਸਮੈਂਟ ਕਰਾਏ ਫੰਡਿੰਗ ਕੇ ਲੀਏ, ਸਭ ਅਸਲੀ ਕਾਗਜ਼ ਯੂਜ਼ ਹੋਤੇ ਹੈ, ਇਸਮੇ ਕੋਈ ਖੇਰੇ ਫੇਰੀ ਨਹੀਂ ਹੈ, ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ। ਨੰਬਰ 4-37-264-31-75, 4-37-264-31-75, ਹੁਣੇ ਕਾਲ ਕਰ, ਤੁਸੀਂ ਕਰ ਸਕਦੇ ਹੋ ਜੀ, ਐਸਟੀਮੇਟ ਲਓ 437-264-31-75, 4-37-264-31-75, 4-37-264-31-75, ऑफिस हमारा है 218 एक्सपोर्ट बुलेवर्ड पे, कॉल करें, असेसमेंट कराएं, ऑफिस आए, एनरोल करें, 10 दिन रह गए फिर ग्रांट बंद, 4-37-264-31-75, 437-264-31-75,
1: 4-37-264-31-75 ते कर लो भी, जड़ा कर गया कॉल वो लै गया, ਤੇ ਜਿਹੜੇ ਰਹਿ ਗਿਆ ਫਿਰ ਉਹਦੇ ਲਈ ਸਾਨੂੰ ਨਾ ਤੁਸੀਂ ਮੁੜ ਕੇ ਕਹਿਣਾ, ਅਸੀਂ ਤੁਹਾਨੂੰ ਪੂਰੀ ਅਵੇਅਰਨੈਸ ਦੇ ਰਹੇ ਹਾਂ। ਔਰ ਬਹੁਤ ਅੱਛੀ ਟੀਮ ਆ, ਬੜੀ ਬੈਲੈਂਸ ਗੱਲਬਾਤ ਕਰਦੇ ਹਾਂ, ਕੋਈ ਇਫ ਨੋ ਬਟ ਕੁਛ ਨਹੀਂ ਹੈ, ਸਿਰਫ ਗਵਰਨਮੈਂਟ ਨੇ ਜੋ ਗ੍ਰਾਂਟ ਦਿੱਤੀ ਆ ਉਹ ਤੁਹਾਡੇ ਤੱਕ ਪਹੁੰਚਣੀ ਹੈ। ਇਹ ਸਾਰਾ ਕੁਛ ਤੁਹਾਨੂੰ ਮਿਸਟਰ ਨਾਗਪਾਲ ਦੱਸਣਗੇ, 4-37-264-31-75। ਥੈਂਕ ਯੂ ਵੈਰੀ ਮੱਚ ਸਰ, ਹੈਵ ਅ ਨਾਈਸ ਟਾਈਮ।

0: ਮੈਂ ਪਰਸਨਲ ਇੰਸ਼ੋਰੈਂਸ ਹੈਗੀ ਆ ਜਿਹੜੀ ਤੁਸੀਂ ਆਪਣੀ ਘੱਟ ਏਜ ਦੇ ਉੱਤੇ ਲੌਕ ਕੀਤੀ ਹੋਈ ਹੈ, ਸੋ ਇਸ ਕਰਕੇ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਨੂੰ ਸੈਪਰੇਟ ਜ਼ਰੂਰ ਲਿਆ ਕਰੋ। ਬਾਕੀ ਅਗਰ ਤੁਸੀਂ ਆਪਣੀ ਜੌਬ ਦੀਆਂ ਪਾਲਿਸੀਜ਼ ਨੂੰ ਨਹੀਂ ਪੜਿਆ ਹੈਗਾ ਤਾਂ ਡੈਫੀਨੇਟਲੀ ਉਹਨਾਂ ਨੂੰ ਖੋਲ ਕੇ ਪੜੋ ਔਰ ਦੇਖੋ ਤੁਹਾਡੇ ਕੋਲ ਕਿੰਨਾ ਕਿੰਨਾ ਬੈਨੀਫਿਟ ਹੈਗਾ ਔਰ ਤੁਹਾਨੂੰ ਕਿਹੜੀ ਕਿਹੜੀ ਇੰਸ਼ੋਰੈਂਸ ਦੀ ਹੋਰ ਐਕਸਟਰਾ ਜ਼ਰੂਰਤ ਹੈ। ਸੋ ਇਹ ਚੀਜ਼ਾਂ ਵੱਲ ਧਿਆਨ ਜ਼ਰੂਰ ਦਿਆ ਕਰੋ, ਜੌਬ ਤੋਂ ਬੈਨੀਫਿਟ ਹੈਗੇ ਨੇ, ਇਹ ਸੋਚ ਕੇ ਪੇਪਰ ਬੰਦ ਨਾ ਕਰ ਦਿਆ ਕਰੋ। ਸੋ ਕੋਈ ਵੀ ਸਾਡੇ ਲਿਸਨਰ ਜਿਹਨਾਂ ਦੇ ਕੋਈ ਕੁਐਸਚਨਸ ਨੇ, ਤੁਹਾਡੀਆਂ ਜੌਬ ਪਾਲਿਸੀਜ਼ ਨੇ, ਤੁਹਾਨੂੰ ਨਹੀਂ ਪਤਾ ਉਹਦੇ ਚ ਕੀ ਕਵਰੇਜ ਹੈ, ਤਾਂ ਵੀ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਅਗਰ ਜੌਬ ਤੋਂ ਬਿਲਕੁਲ ਕਵਰੇਜ ਨਹੀਂ ਹੈ ਤਾਂ ਡੈਫੀਨੇਟਲੀ ਆਪਾਂ ਨੂੰ ਇੰਸ਼ੋਰੈਂਸ ਦੀ ਜ਼ਰੂਰਤ ਹੈ ਹੀ ਹੈ, ਉਹਦੇ ਬਾਬਤ ਤੁਸੀਂ ਡਿਸਕਸ ਕਰਨਾ ਹੈ। ਨੰਬਰ ਮੇਰਾ ਸੇਮ ਹੈ ਜੀ 416-9947272-416-9-9972-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72 ਹੈ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ ਹੈ, ਜਾਂ ਬੱਚਿਆਂ ਦੇ ਐਜੂਕੇਸ਼ਨ ਪਲਾਨ, ਜਾਂ ਮਨੀ ਬੈਕ ਇੰਸ਼ੋਰੈਂਸ ਪਲਾਨਸ ਨੇ, ਜਾਂ ਤੁਹਾਡੀਆਂ ਕਾਰਪੋਰੇਸ਼ਨ ਨੇ, ਕੰਪਨੀਜ਼ ਨੇ, ਤੁਸੀਂ ਗਰੁੱਪ ਪਲਾਨ ਲੈਣਾ ਚਾਹੁੰਦੇ ਹੋ, ਜਾਂ ਤੁਹਾਡੀ ਟਰੱਕਿੰਗ ਕੰਪਨੀ ਹੈ, ਡਰਾਈਵਰਸ ਲਈ ਤੁਸੀਂ ਗਰੁੱਪ ਡਿਸੇਬਿਲਿਟੀ ਪਾਲਿਸੀਜ਼ ਲੈਣਾ ਚਾਹੁੰਦੇ ਹੋ, ਆਪਣੀ ਸਟੇਟ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਰਿਟਾਇਰਮੈਂਟ ਪਲੈਨਿੰਗ, ਟੈਕਸ ਸੇਵਿੰਗ ਕਿਸ ਤਰ੍ਹਾਂ ਕਰਨੀ ਹੈ, ਬਹੁਤ ਸਾਰੇ ਕੁਐਸਚਨ ਹੁੰਦੇ ਨੇ ਇੰਸ਼ੋਰੈਂਸ ਔਰ ਇਨਵੈਸਟਮੈਂਟਸ ਨੂੰ ਲੈ ਕੇ. ਸੋ ਡੈਫੀਨੇਟਲੀ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ, ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ. ਔਰ ਮੇਰਾ ਨੰਬਰ ਅਗੇਨ ਸੇਮ ਜੀ, 416-994-7272,
1: 416-994-7272. ਕਿਸੇ ਵੇਲੇ ਵੀ ਨੰਬਰ ਪੰਜਾਬੀ ਲਹਿਰਾਂ ਦੇ ਹੈੱਡ ਆਫਿਸ ਤੋਂ ਲਿਆ ਜਾ ਸਕਦਾ. ਗੁੱਡ ਵਿਸ਼ਿਜ਼ ਐਂਡ ਹੈਵ ਅ ਗੁੱਡ ਵੀਕਐਂਡ ਸਿਮਰਨ. ਬਹੁਤ ਬਹੁਤ ਤੁਹਾਡੀ ਟੀਮ ਨੂੰ ਵੀ ਬਹੁਤ ਬੈਸਟ ਵਿਸ਼ਿਜ਼.
0: ਥੈਂਕ ਯੂ ਸੋ ਮਚ.
1: ਫਰਾਈਡੇ ਆ, ਤੁਹਾਡੀਆਂ ਫਰਮਾਇਸ਼ਾਂ ਬਹੁਤ ਸਾਰੀਆਂ ਆ ਰਹੀਆਂ ਨੇ, ਕੁਛ ਟੈਕਸ ਮੈਸੇਜ ਆ ਰਹੇ ਨੇ ਅਤੇ ਕੁਛ ਸੁੱਖ ਸੁਨੇਹੇ ਆ ਰਹੇ ਨੇ. ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਤੁਹਾਡੇ ਮਨਪਸੰਦ ਗੀਤ ਸੰਗੀਤ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ. ਇੱਕ ਵਾਰ ਸਾਡੇ ਮੱਲੀ ਟੈਂਟ ਸਰਵਿਸ ਵਾਲਿਆਂ ਦਾ ਨੰਬਰ ਫੇਰ ਲੈ ਲਓ. ਹਰ ਤਰ੍ਹਾਂ ਦੇ ਟੈਂਟ ਅਤੇ ਟੇਬਲ, ਚੇਅਰਸ ਮੈਂ ਕਹਿੰਦਾ ਕਮਾਲ ਕਰ ਦਿੰਦੇ ਆ. 647-999-2569 ਟੈਲੀਫੋਨ ਨੰਬਰ ਹੈ. ਔਰ ਟਰੈਕਿੰਗ ਇੰਡਸਟਰੀ ਵਿੱਚ ਜਿਹੜੇ ਲੋਕ ਕੰਮ ਕਰਦੇ ਆ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, ਟਰੱਕਾਂ ਦੇ ਟਾਇਰ ਸੋਲਿਡ ਹੋਣੇ ਚਾਹੀਦੇ ਆ, ਅਲਾਈਨਮੈਂਟ ਵੀ ਪੂਰੀ ਹੋਣੀ ਚਾਹੀਦੀ ਆ, ਬਹੁਤ ਜ਼ਰੂਰੀ ਆ. ਵੈਸੇ ਤਾਂ ਬੰਦੇ ਦੀ ਵੀ ਅਲਾਈਨਮੈਂਟ ਹੋਣੀ ਚਾਹੀਦੀ ਆ ਪੂਰੀ, ਪਰ ਟਰੱਕਿੰਗ ਇੰਡਸਟਰੀ 'ਚ ਤਾਂ ਤੁਸੀਂ ਕਿਉਂਕਿ ਹਰ ਵਕਤ ਸੜਕ 'ਤੇ ਰਹਿਣਾ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲਿਆਂ ਨੂੰ 647-234-6293 'ਤੇ ਕਾਲ ਕਰੋ. 647-234-6293. ਇਸ ਤੋਂ ਪਹਿਲਾਂ ਕਿ ਚਮਕੀਲਾ ਸਾਹਿਬ ਨੂੰ ਸੁਣਾਈਏ ਤੁਹਾਨੂੰ ਤੁਹਾਡੀ ਫਰਮਾਇਸ਼ ਉੱਤੇ, ਮੇਰੇ ਨਾਲ ਇੱਕ ਵਾਰ ਫਿਰ ਅਪਲਾਇੰਸ ਜੰਕਸ਼ਨ ਤੋਂ ਮਿਸਟਰ ਮਨਜੀਤ ਨੇ ਤੁਹਾਡੇ ਪੈਸੇ ਬਚਾਈਏ, ਤੁਹਾਨੂੰ ਚੰਗੇ ਚੰਗੇ ਅਪਲਾਇੰਸਿਸ ਦਵਾਈਏ, ਨਾਲੇ ਪੰਜਾਬੀ ਲਹਿਰਾਂ ਕਰਕੇ ਤੁਹਾਨੂੰ ਤੋਹਫੇ ਦਵਾਈਏ. ਤੋ ਮਿਸਟਰ ਮਨਜੀਤ ਅਪਲਾਇੰਸ ਜੰਕਸ਼ਨ ਤੋਂ ਵੈਲਕਮ.
2: ਥੈਂਕ ਯੂ ਸੋ ਮਚ ਭਾਜੀ. ਤੇ ਹੁਣ ਗੱਲ ਕਰਾਂਗੇ ਜੀ, ਅੱਜ ਕਾਫੀ ਸਾਡਾ ਸਟੋਰ ਟੀਵੀ ਕਰਕੇ ਬਿਜ਼ੀ ਰਿਹਾ. ਹੁਣ ਇਹ ਨੀ ਪਤਾ ਕਿ ਫੁੱਟਬਾਲ ਦਾ ਫੀਵਰ ਹੈ, ਫੀਫਾ ਵਰਲਡ ਕੱਪ ਆ. ਟੀਵੀ ਜੇ ਤੁਸੀਂ ਆਪਣੇ ਘਰ ਦੇ ਲਈ ਦੇਖ ਰਹੇ ਹੋ,
1: ਇੱਕ ਮਿੰਟ, ਕੱਲ ਨੂੰ ਦੋ ਮੈਚ ਹੋਣੇ ਆ ਸੈਮੀ ਫਾਈਨਲ ਦੇ, ਅੱਜ ਬੈਲਜੀਅਮ, ਅੱਜ ਹਰਾ ਦਿੱਤਾ ਸਪੇਨ ਨੇ ਬੈਲਜੀਅਮ ਨੂੰ 2-1 ਨਾਲ. ਕੱਲ ਨੂੰ ਇੰਗਲੈਂਡ ਤੇ ਨਾਰਵੇ ਦਾ ਵੀ ਮੈਚ ਹੋਣਾ, ਇੱਕ ਹੋਰ ਹੋਣਾ, ਤੋ ਮੇਰੇ ਖਿਆਲ ਅਰਜਨਟੀਨਾ ਔਰ ਸਪੇਨ, ਕੋਰੀਆ ਨਹੀਂ,
2: ਕੋਲੰਬੀਆ.
1: ਚਲੋ ਖੈਰ, ਤੇ ਇਹ ਤੁਹਾਡੇ ਲਈ ਇਹ ਨਾ 75-ਇੰਚ ਟੀਵੀ ਤੇ ਦੇਖਣ ਦਾ ਸਵਾਦ ਐਂ ਲੱਗਦਾ ਵੀ ਤੁਸੀਂ ਸਟੇਡੀਅਮ ਦੇ ਵਿੱਚ ਹੀ ਬੈਠੇ ਹੋ. ਤੇ ਅਪਲਾਇੰਸ ਜੰਕਸ਼ਨ ਤੋਂ ਕੁਛ ਸਪੈਸ਼ਲ ਡੀਲਸ ਲਗਵਾਈਆਂ ਨੇ ਅਸੀਂ ਪੰਜਾਬੀ ਲਹਿਰਾਂ ਲਈ. ਗੋ ਅਹੈਡ ਪਲੀਜ਼.
2: ਥੈਂਕ ਯੂ ਭਾਜੀ. 75-ਇੰਚ ਬਿਗ ਸਕਰੀਨ ਹੈ ਜੀ, ਐਲ ਈ ਡੀ ਸਮਾਰਟ 4K 2026 ਦਾ ਲੇਟੈਸਟ ਮਾਡਲ ਹੈ, ਤੇ ਏ ਆਈ ਸੋਕਰ ਮੋਡ ਵਾਲਾ ਟੀਵੀ ਹੈ ਜਿਹੜਾ ਕਿ $1600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999. ਤੇ ਜਿਹੜੇ ਕਸਟਮਰ 98-ਇੰਚ ਚ ਡੀਲ ਦੇਖ ਰਹੇ ਨੇ, 98-ਇੰਚ ਦਾ ਐਲ ਈ ਡੀ ਸਮਾਰਟ 4K ਟੀਵੀ $3500 ਦੀ ਪ੍ਰਾਈਸ ਤੋਂ ਘਟਾ ਕੇ $1899 ਚ ਤੁਸੀਂ ਕੱਲ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ. ਜੇ 12 ਵਜੇ ਤੋਂ ਪਹਿਲੇ ਆਉਂਦੇ ਹਾਂ, ਵਿਦ ਇਨ 1 ਆਵਰ ਡਿਲੀਵਰੀ ਤੁਹਾਡੇ ਘਰੇ ਕਰ ਦਿੱਤੀ ਜਾਏਗੀ. ਫਾਸਟ ਦੈਨ ਦਾ ਪੀਜ਼ਾ ਟੀਵੀ ਸੈਕਸ਼ਨ ਦੇ ਵਿੱਚ, ਤੇ ਲਾਂਡਰੀ ਦੇ ਵਿੱਚ ਟੋਪ ਲੋਡ ਤੇ ਵਾਸ਼ਰ ਤੇ ਡਰਾਇਰ $1099, ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ